0: ਨੂੰ ਆਖਦੇ
1: ਹਾਂ ਅੱਜ ਦਾ ਇਹ ਪ੍ਰੋਗਰਾਮ ਜਿਹਦੇ ਵਿੱਚ ਆਪਾਂ ਇੱਕ ਵਿਸ਼ਾ ਰੱਖਦੇ ਹੁੰਦੇ ਹਾਂ ਕੁਛ ਆਸ ਪਾਸ ਜੋ ਚੱਲ ਰਿਹਾ ਕੁਛ ਕਰੰਟ ਇਸ਼ੂਜ਼ ਜਾਂ ਫਿਰ ਤੁਹਾਡੇ ਵੱਲੋਂ ਕੋਈ ਚੁੱਕੇ ਗਏ ਮੁੱਦੇ ਜਿਹੜੇ ਚਰਚਾ ਦੇ ਵਿੱਚ ਹੋਣ ਉਹਨਾਂ ਦੇ ਉੱਤੇ ਕੁਛ ਹੋਰ ਵਧੇਰੇ ਚਰਚਾ ਤੁਹਾਡੇ ਨਾਲ ਰਲ ਮਿਲ ਕੇ ਕਰ ਲਈ ਦੀ ਹੈ ਅਤੇ ਤੁਹਾਡੀ ਵੀ ਇਨਪੁੱਟ

0: ਉਨੀ ਕੁ ਆਪਾਂ ਜਾਣਕਾਰੀ ਦੇਵਾਂਗੇ ਅੱਜ ਇੱਕ ਤਾਂ ਆਪਾਂ ਗੱਲ ਕਰਾਂਗੇ ਆਪਾਂ ਜਨਗਣਨਾ ਦੇ ਉੱਤੇ ਸੋ ਇਹਨੀ ਦਿਨੀ ਕਾਫੀ ਜ਼ਿਆਦਾ ਤੁਸੀਂ ਇਨਫੋਰਮੇਸ਼ਨ ਆਸ ਪਾਸ ਫਲੋਟ ਹੁੰਦੀ ਤੁਸੀਂ ਵੇਖੀ ਸੁਣੀ ਹੋਊਗੀ ਅਤੇ ਉਸ ਤੋਂ ਅਗਲੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਅੱਜ ਦੇ ਇਸ ਪ੍ਰੋਗਰਾਮ ਵਿੱਚ ਕਰਾਂਗੇ ਨੇਮ ਚੇਂਜ ਦੇ ਉੱਤੇ। ਪਿਛਲੇ ਵਾਰੀ ਮਾੜੀ ਜਿਹੀ ਗੱਲ ਚੱਲੀ ਸੀ ਕਿ ਜਦੋਂ ਆਪਾਂ ਨਾਂ ਚੇਂਜ ਕਰਾਉਣਾ ਆਪਾਂ ਪਾਸਪੋਰਟ ਦੇ ਉੱਤੇ ਕੋਈ ਸਰਨੇਮ ਐਡ ਕਰਾਉਣਾ ਜਾਂ ਫਿਰ ਕੰਪਲੀਟ ਨਾਂ ਚੇਂਜ ਕਰਾਉਣਾ ਜਾਂ ਫਿਰ ਆਪਣਾ ਨਾਂ ਜਿਹੜਾ ਵਾ ਉਹ ਤੁਸੀਂ ਮਿਡਲ ਨੇਮ ਐਡ ਕਰਾਉਣਾ ਜਾਂ ਕੋਈ ਵੀ ਚੇਂਜਿਸ ਜਿਹੜੇ ਤੁਹਾਡੇ ਨਾਂ ਦੇ ਵਿੱਚ ਉਹ ਤੁਸੀਂ ਕਿੱਦਾਂ ਕਿੱਦਾਂ ਕਰਵਾ ਸਕਦੇ ਹੋ ਅਤੇ ਕੀ ਉਹਦੇ ਵਿੱਚ ਤੁਹਾਨੂੰ ਕਰਨਾ ਪਊਗਾ ਅਤੇ ਇਸ ਸੰਬੰਧ ਦੇ ਵਿੱਚ ਵੀ ਜੋ ਤੁਹਾਡੇ ਕੋਲ ਜਾਣਕਾਰੀ ਜਾਂ ਜੋ ਤੁਹਾਡੇ ਸਵਾਲ ਨੇ ਉਹ ਤੁਸੀਂ ਅਗਾਉਂ ਹੀ ਸਾਨੂੰ ਭੇਜ ਦਿਓ ਅਤੇ ਫਿਰ ਆਪਾਂ ਉਹਦੇ ਉੱਤੇ ਵੀ ਵਰਕਆਊਟ ਆਪਾਂ ਕਰਾਂਗੇ। ਪਰ ਸਭ ਤੋਂ ਪਹਿਲਾਂ ਜਨਗਣਨਾ ਮਰਦਮਸ਼ੁਮਾਰੀ ਕਰੀਏ ਪਹਿਲਾਂ,
1: ਇਹ ਜ਼ਰੂਰੀ ਆ।
0: ਹਾਂਜੀ,
1: ਇਹਦੇ ਆਪਣੀ ਬੋਲੀ 'ਤੇ ਕੰਗ ਮਾਣ ਹੋਣਾ ਚਾਹੀਦਾ, ਬੋਲੇ ਜਦੋਂ ਬੰਦਾ ਅਤੇ ਪਛਾਣ ਹੋਣਾ ਚਾਹੀਦਾ। ਸੋ ਹਰੇਕ ਜ਼ਬਾਨ ਦੀ ਆਪਣੀ ਖੂਬਸੂਰਤੀ ਆ, ਆਪਣੀਆਂ ਗੱਲਾਂ ਬਾਤਾਂ ਨੇ, ਅਤੇ ਉਸ ਲਿਹਾਜ਼ ਨਾਲ ਮੈਂ ਵੇਖਦਾ ਕਿ ਆਸਟ੍ਰੇਲੀਆ 'ਚ ਇਹਨਾਂ ਗੱਲਾਂ ਬਾਤਾਂ ਨੂੰ ਲੈਂਗੁਏਜ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ ਅਤੇ ਹਰੇਕ ਜ਼ਬਾਨ ਦੇ ਲੋਕ ਨੇ ਇੱਥੇ, ਮਤਲਬ ਆਪਾਂ ਜਿਹੜੀ ਮਰਜ਼ੀ ਜ਼ਬਾਨ ਦੀ ਗੱਲ ਕਰ ਲਈਏ, ਇੰਨਾ ਜ਼ਿਆਦਾ ਮਲਟੀਕਲਚਰਲ ਹੋਣਾ ਕਿਸੇ ਹੋਰ ਮੁਲਕ ਦੇ ਹਿੱਸੇ ਨਹੀਂ ਆਇਆ ਜਿੰਨੇ ਅਸੀਂ ਹਾਂ। ਇੱਕ ਮਾਪਾ ਜਾਂ ਦੋ ਮਾਪੇ ਜਾਂ ਉਹਨਾਂ ਦੇ ਇਨਸੈਸਟਰ ਅੱਗੇ, ਅਤੇ ਲੋਕ ਬੜਾ ਇਸ ਚੀਜ਼ ਨੂੰ ਚੈਰਿਸ਼ ਕਰਦੇ ਆ। ਭਾਵੇਂ ਇੱਥੇ ਅੰਗਰੇਜ਼ ਲੋਕਾਂ ਦੀ ਗਿਣਤੀ ਜ਼ਿਆਦਾ ਵਾ ਜਿਹੜੇ ਇੰਗਲੈਂਡ ਤੋਂ ਆਏ ਹੋਏ ਆ ਜਾਂ ਨਿਊਜ਼ੀਲੈਂਡ ਤੋਂ ਆਏ ਹੋਏ ਆ, ਪਰ ਉਹਦੇ ਬਾਵਜੂਦ ਜੇ ਆਪਾਂ ਦੂਜੀਆਂ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਦੀ ਗੱਲ ਕਰਨੀ ਹੋਵੇ ਤਾਂ ਆਂਕੜੇ ਦੱਸਦੇ ਆ ਕਿ ਉਹ ਵੀ ਬੜੇ ਸਿਗਨੀਫੀਕੈਂਟ ਨੰਬਰਸ ਨੇ। ਅਤੇ ਹੁਣ ਜਿਹੜੀ ਆਸਟ੍ਰੇਲੀਆ ਦੀ ਜਨਗਣਨਾ ਜਾਂ ਮਰਦਮਸ਼ੁਮਾਰੀ ਆ, ਇਹ ਤਕਰੀਬਨ 2 ਹਫ਼ਤੇ ਰਹਿ ਗਏ ਨੇ ਜੇ ਮੰਗਲਵਾਰ ਤੋਂ ਦੇਖੀਏ, ਅਤੇ ਅੱਜ ਬੁੱਧਵਾਰ ਆ ਅਤੇ 11 ਅਗਸਤ 2026 ਦਿਨ ਮੰਗਲਵਾਰ ਨੂੰ ਆਸਟ੍ਰੇਲੀਆ 'ਚ ਲੋਕਾਂ ਦੀ ਗਿਣਤੀ ਹੋਣੀ ਆ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਯਾਨੀ ABS ਵੱਲੋਂ ਇਹ ਕਰਵਾਈ ਜਾਂਦੀ ਆ। ਪਹਿਲਾਂ 2021 'ਚ ਹੋਈ ਸੀ, ਹੁਣ ਇਹ 26 'ਚ ਹੋਣ ਜਾ ਰਹੀ ਆ, ਹਰ 5 ਸਾਲ ਬਾਅਦ ਹੁੰਦੀ ਆ। ਅਤੇ ਸੈਂਸਸ ਵਾਲੇ ਦਿਨ ਜਿੰਨੇ ਵੀ ਲੋਕ ਇੱਥੇ ਆ, ਕਈ ਲੋਕਾਂ ਨੂੰ ਭੁਲੇਖਾ ਹੁੰਦਾ ਕਿ ਮੰਨ ਲਓ ਜੀ ਮੈਂ ਤਾਂ ਸਟੂਡੈਂਟ ਹਾਂ, ਮੈਂ ਵਿਜ਼ਟਰ ਵੀਜ਼ੇ 'ਤੇ ਆਇਆ ਹੋਇਆ, ਹੈੱਡ ਕਾਊਂਟ ਆ, ਮਤਲਬ ਜੋ ਵੀ ਆ ਜਿਵੇਂ ਵੀ ਆ ਉਹ ਗਿਣਤੀ ਕੀਤੀ ਜਾਣੀ ਆ। ਅਤੇ ਉਸ ਲਿਹਾਜ਼ ਨਾਲ ਉਸ ਦਿਨ ਕਿੰਨੇ ਲੋਕ ਨੇ ਉਹ ਤੋਂ ਫਿਰ ਤੈਅ ਕੀਤਾ ਜਾਂਦਾ ਵੀ ਆਸਟ੍ਰੇਲੀਆ ਦੀ ਆਬਾਦੀ ਇੰਨੀ ਆ। ਸੋ ਮੰਨ ਲਓ ਜੇ 1.5-2-3 ਮਿਲੀਅਨ ਬੰਦਾ ਇੱਥੇ ਕੱਚਾ ਕਹਿ ਲਓ ਜਾਂ ਕਹਿ ਲਓ ਹਜੇ ਉਹਨਾਂ ਕੋਲ ਪਰਮਾਨੈਂਟ ਰੈਜ਼ੀਡੈਂਸ ਜਾਂ ਉਹਨਾਂ ਕੋਲ ਸਿਟੀਜ਼ਨਸ਼ਿਪ ਨਹੀਂ ਆ, ਉਹਦੇ ਬਾਵਜੂਦ ਉਹਨਾਂ ਦੀ ਗਿਣਤੀ ਵਿੱਚ ਸ਼ੁਮਾਰ ਹੁੰਦੀ ਆ ਉਹਨਾਂ ਲੋਕਾਂ ਦੀ। ਅਤੇ ਜਿਹੜੀ ਫਿਰ ਸੈਂਸਸ ਰਾਹੀਂ ਜਾਣਕਾਰੀ ਮਿਲਦੀ ਆ, ਉਹਦੇ 'ਚ ਤੁਹਾਨੂੰ ਪਤਾ ਹੀ ਆ ਕਾਫੀ ਕੁਛ ਇਹ ਪੁੱਛਦੇ ਆ, ਕਾਫੀ ਲੰਬਾ ਚੌੜਾ ਕੁਐਸਚਨੇਅਰ ਹੁੰਦਾ ਉਹਦੇ ਵਿੱਚ, ਤੁਹਾਡੀ ਉਮਰ, ਤੁਹਾਡੇ ਮਾਂ ਬਾਪ ਕਿੱਥੋਂ ਆਏ, ਕਿਹੜਾ ਮੁਲਕ ਸੀ, ਕਿਹੜੀ ਜ਼ੁਬਾਨ ਬੋਲੀ ਜਾਂਦੀ ਆ, ਕਿੰਨੀ ਕੁ ਤੁਹਾਨੂੰ ਤਨਖਾਹ ਮਿਲਦੀ ਆ, ਕੰਮ ਕਰਦੇ ਹੋ ਨਹੀਂ ਕਰਦੇ ਹੋ, ਬੱਚੇ ਕਿੰਨੇ ਆ, ਕਿਹੜੇ ਇਲਾਕੇ 'ਚ ਰਹਿੰਦੇ ਹੋ, ਇਹ ਸਾਰੀਆਂ ਚੀਜ਼ਾਂ, ਸਾਰੀਆਂ ਗੱਲਾਂ ਬਾਤਾਂ ਉਸ ਕੁਐਸਚਨੇਅਰ ਫੋਰਮ ਵਿੱਚ ਦਰਜ ਹੁੰਦੀਆਂ। ਤੁਸੀਂ ਪੰਜਾਬੀ ਮੰਨਦੇ ਹੋ ਆਪਣੇ ਆਪ ਨੂੰ, ਸਿੱਖ ਮੰਨਦੇ ਹੋ, ਇੰਡੀਅਨ ਮੰਨਦੇ ਹੋ, ਕਿਹੜੇ ਮੁਲਕ ਤੋਂ ਹੈ ਨਾ ਤੁਹਾਡੇ ਮਾਪੇ ਆਏ ਸੀ, ਇਹ ਸਾਰਾ ਕੁਛ ਉਹਦੇ ਵਿੱਚ ਆ ਜਾਣਾ। ਅਤੇ ਮਹੱਤਵਪੂਰਨ ਇਸ ਲਈ ਹੁੰਦੀ ਆ ਕਿਉਂਕਿ ਉਸ ਆਧਾਰ 'ਤੇ ਫਿਰ ਸਰਕਾਰ ਵੰਡ ਵਡਈਏ ਕਰਦੀ ਆ, ਸਹੂਲਤਾਂ ਦਿੰਦੀ ਆ, ਕੋਈ ਸਰਕਾਰੀ ਸੰਸਥਾਵਾਂ ਨੇ, ਸਕੂਲ ਨੇ, ਹਸਪਤਾਲ ਨੇ, ਏਜ ਕੇਅਰ ਨੇ, ਮਤਲਬ ਚਾਈਲਡ ਕੇਅਰ ਹੋਏ, ਸੜਕਾਂ, ਪਬਲਿਕ ਟਰਾਂਸਪੋਰਟ, ਹਾਊਸਿੰਗ, ਯੂ ਨੇਮ ਥਿੰਗ, ਜਿਹਦੇ ਜਿਹਦੇ ਵਿੱਚ ਵੀ ਸਰਕਾਰੀ ਹਿੱਸੇਦਾਰੀ ਆ ਚੀਜ਼ 'ਚ, ਉੱਥੇ ਫਿਰ ਆਪਣੀ ਭਾਸ਼ਾ ਦੇ ਆਧਾਰ 'ਤੇ ਤੁਹਾਨੂੰ ਉਹ ਚੀਜ਼ਾਂ ਦੱਸੀਆਂ ਜਾਂਦੀਆਂ। ਮੰਨ ਲਓ ਤੁਸੀਂ ਕਿਸੇ ਹੋਰ ਭਾਸ਼ਾ ਨਾਲ ਸੰਬੰਧ ਰੱਖਦੇ ਹੋ, ਤੁਸੀਂ ਇਹ ਵੀ ਦੇਖਦੇ ਹੋ, ਇੱਕ ਛੋਟੀ ਜਿਹੀ ਉਦਾਹਰਣ ਆ ਕਿ ਹਸਪਤਾਲਾਂ 'ਚ ਮੰਨ ਲਓ ਕੋਈ ਆਪਣੀ ਮੈਂਟਲ ਹੈਲਥ ਨਾਲ ਰਿਲੇਟਡ ਸੇਵਾਵਾਂ ਨੇ, ਉਹਦੇ ਫਿਰ ਜਿਹੜੇ ਕਿਤਾਬ 'ਚ ਛਾਪੇ ਜਾਂਦੇ ਆ ਤਾਂ ਉੱਥੇ ਪੰਜਾਬੀ ਹੁੰਦੀ ਆ, ਕੱਲ੍ਹ ਨੂੰ ਕੋਈ ਬਜ਼ੁਰਗ ਆ ਜਿਹੜਾ ਅੰਗਰੇਜ਼ੀ ਨਹੀਂ ਬੋਲ ਸਕਦਾ, ਹਸਪਤਾਲ 'ਚ ਭਰਤੀ ਆ ਤਾਂ ਉਹਦੇ ਲਈ ਫਿਰ ਇੰਟਰਪ੍ਰੇਟਰ ਜਿਹੜੇ ਆ ਉਹ ਉਹਨਾਂ ਦਾ ਇੰਤਜ਼ਾਮ ਕੀਤਾ ਜਾਂਦਾ। ਸੋ ਕੁੱਲ ਮਿਲਾ ਕੇ ਜਾਂ ਗੁਰਦੁਆਰੇ, ਮੰਦਰ, ਮਸਜਿਦ ਇਹ ਬਣਦੇ ਆ, ਸਰਕਾਰ ਦੇਖਦੀ ਆ ਵੀ ਇਸ ਭਾਈਚਾਰੇ ਦੇ ਇੰਨੇ ਕੁ ਲੋਕ ਨੇ, ਉਸ ਹਿਸਾਬ ਨਾਲ ਫਿਰ ਗ੍ਰਾਂਟਾਂ ਵਗੈਰਾ ਉਹਨਾਂ ਦਾ ਵਿਤਰਣ ਵੀ ਕੀਤਾ ਜਾਂਦਾ।
0: ਜੀ ਬਿਲਕੁਲ, ਸੋ ਇਹ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਆਪਾਂ ਰੇਡੀਓ ਦੇ ਰਾਹੀਂ ਵੀ ਤੁਹਾਨੂੰ ਆਵਾਜ਼ ਮਾਰ ਰਹੇ ਹਾਂ ਅਤੇ ਹੋਰ ਵੀ ਅਲੱਗ ਅਲੱਗ ਅਦਾਰੇ ਹਾਂ, ਗੁਰੂ ਘਰਾਂ ਦੇ ਵਿੱਚ ਵੀ ਤੁਹਾਨੂੰ ਇਹ ਇਨਫੋਰਮੇਸ਼ਨ ਮਿਲ ਰਹੀ ਆ, ਅਤੇ ਅਲੱਗ ਅਲੱਗ ਅਦਾਰੇ ਵੀ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾ ਰਹੇ ਨੇ। ਸੋ ਇਸ ਸੰਬੰਧ ਦੇ ਵਿੱਚ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਉਹ ਤੁਸੀਂ ਸਾਨੂੰ ਪਹੁੰਚਾ ਸਕਦੇ, ਉਸ ਆਧਾਰ ਦੇ ਉੱਤੇ ਵੀ ਗੱਲਬਾਤ ਹੋ ਸਕਦੀ ਹੈ, ਅਤੇ ਨਹੀਂ ਤਾਂ ਫਿਰ ਤੁਸੀਂ ਆਪਣਾ ਐਕਸਪੀਰੀਅੰਸ ਵੀ ਜ਼ਰੂਰ ਸਾਨੂੰ ਦੱਸਿਓ ਕਿ ਕਿੱਦਾਂ ਅਤੇ ਕਿਹੜੇ ਤਰੀਕੇ ਦੇ ਨਾਲ ਅਤੇ ਕਿਵੇਂ, ਕਿੰਨਾ ਕੁ ਜ਼ਰੂਰੀ ਤੁਸੀਂ ਸਮਝਦੇ ਹੋ ਜਨਗਣਨਾ ਨੂੰ, ਅਤੇ ਕੀ ਲੱਗਦਾ ਤੁਹਾਨੂੰ ਕਿ ਤੁਸੀਂ ਸਰਦਾ ਬੰਦਾ ਜਿਹੜਾ ਯੋਗਦਾਨ ਹੈ ਉਹ ਇਹਦੇ ਵਿੱਚ ਤੁਸੀਂ ਪਾ ਰਹੇ ਹੋ, ਅਤੇ ਜਾਂ ਫਿਰ ਕਿਉਂ ਨਹੀਂ ਪਾ ਰਹੇ, ਅਤੇ ਜਾਂ

0: ਜੇਕਰ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਾਲੇ ਹੋਰ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੀ ਲੋੜ ਹੈ। ਸੋ ਇਹੋ ਹੀ ਸਾਡੀ ਇੱਕ ਕੋਸ਼ਿਸ਼ ਰਹੂਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿ ਆਪਾਂ ਆਸਟ੍ਰੇਲੀਅਨ ਸੈਂਸਿਸ ਦੇ ਬਾਰੇ ਗੱਲਬਾਤ ਕਰੀਏ ਅਤੇ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਆ ਉਹ ਆਪਾਂ ਇੱਕ ਦੂਸਰੇ ਦੇ ਨਾਲ ਸਾਂਝੀ ਕਰੀਏ ਆਪਾਂ। ਸੋ ਇਹਦੇ ਵਿੱਚ ਤੁਸੀਂ ਪਾਇਓ ਯੋਗਦਾਨ। ਅਤੇ ਰਾਮਪਾਲ ਜਿੰਦਲ ਜੀ ਗੁੱਡ ਮੋਰਨਿੰਗ ਭੇਜਦੇ ਨੇ, ਹਰਸਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਵਰਿੰਦਰ ਸ਼ਰਮਾ ਜੀ ਕਹਿੰਦੇ ਨੇ ਕਿ ਥੈਂਕ ਯੂ, ਅਤੇ ਇੱਕ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਦਈਏ ਪ੍ਰੋਗਰਾਮ ਨੂੰ ਅੱਗੇ ਤੋਰਨ ਤੋਂ ਪਹਿਲਾਂ। ਇੱਕ 5 ਅਗਸਤ ਨੂੰ ਕਿਸੇ ਨੇ ਆਉਣਾ ਜੀ ਅੰਮ੍ਰਿਤਸਰ ਤੋਂ ਸਿੰਗਾਪੁਰ, ਮਾਫੀ ਚਾਹੁੰਦਾ, ਅੰਮ੍ਰਿਤਸਰ ਤੋਂ ਸਿੰਗਾਪੁਰ ਅਤੇ ਸਿੰਗਾਪੁਰ ਤੋਂ ਬ੍ਰਿਸਬੇਨ। ਸੋ ਇੱਦਾਂ ਕਹਿ ਲਓ ਕਿ ਅੰਮ੍ਰਿਤਸਰ ਤੋਂ ਬ੍ਰਿਸਬੇਨ ਆਉਣਾ ਇਹਨਾਂ ਨੇ ਸਿੰਗਾਪੁਰ ਏਅਰਲਾਈਨ ਦੇ ਉੱਤੇ, ਅਤੇ ਇਹ 5 ਅਗਸਤ ਨੂੰ। ਅਤੇ ਇਹਨਾਂ ਦਾ ਮਕਸਦ ਇਹ ਹੈ ਕਿ ਜੇਕਰ ਕੋਈ ਆ ਰਿਹਾ ਹੋਵੇ ਨਾਲ ਤਾਂ ਇਹਨਾਂ ਦੇ ਬਜ਼ੁਰਗਾਂ ਦੀ ਨਾਲ ਹੈਲਪ ਹੋ ਜੂਗੀ। ਵੈਸੇ ਕਹਿੰਦੇ ਨੇ ਕਿ ਆਪਾਂ ਸਾਰਾ ਕੁਛ ਬੁੱਕ ਕਰਾਇਆ ਵਾ, ਪਰ ਫਿਰ ਵੀ ਰਾਹ 'ਚ ਕੋਈ ਗੱਲਬਾਤ ਕਰਨ ਵਾਲਾ, ਕੋਈ ਗੱਪ ਸ਼ੱਪ ਵਾਲਾ, ਅਤੇ ਜੇਕਰ ਤੁਹਾਡੇ ਵਿੱਚੋਂ ਕੋਈ ਆ ਰਿਹਾ, ਕੋਈ ਜਾਣ ਪਛਾਣ 'ਚੋਂ ਕੋਈ ਆ ਰਿਹਾ ਵਾ, ਕਿਸੇ ਦੇ ਮੰਮੀ ਡੈਡੀ ਆ ਰਹੇ ਨੇ, ਅਤੇ ਦੋਵਾਂ ਦਾ ਸਾਥ ਬਣ ਜੂਗਾ, ਤੁਸੀਂ ਸਾਨੂੰ ਨੰਬਰ ਭੇਜ ਦਿਓ ਅਤੇ ਨੰਬਰ ਆਪਾਂ ਤੁਹਾਡਾ ਜਿਹੜੇ ਆਪਸ ਵਿੱਚ ਐਕਸਚੇਂਜ ਕਰਵਾ ਦਿਆਂਗੇ, ਅਤੇ ਬਾਕੀ ਫਿਰ ਇੱਕ ਦੂਸਰੇ ਦੇ ਸਾਥ ਦਾ ਨਿੱਘ ਤੁਸੀਂ ਮਾਣਿਓ। ਸੋ ਇੱਦਾਂ ਦੀ ਮਦਦ ਜਿਹੜੀ ਕਰਦਿਆ ਕਰੋ ਇੱਕ ਦੂਸਰੇ,
1: ਇਹ ਜ਼ਰੂਰੀ ਆ ਰਣਜੋਤ ਸਿੰਘ ਜੀ, ਕਿਉਂਕਿ ਉਹਦੇ ਪਿੱਛੇ ਕਾਰਨ ਆ। ਬਜ਼ੁਰਗਾਂ ਨੂੰ ਹੁੰਦਾ ਵੀ ਦੇਸ਼ ਪ੍ਰਦੇਸ਼ ਜਾਂਦੇ ਹਾਂ, ਇੱਕ ਤਾਂ ਮਨ ਵਿੱਚ ਤੌਖਲਾ ਜਿਹਾ ਬੜਾ ਹੁੰਦਾ। ਕਈ ਵਾਰ ਇੱਕ ਬਜ਼ੁਰਗ ਨੇ ਸਫ਼ਰ ਕੀਤਾ ਹੁੰਦਾ ਪਹਿਲਾਂ, ਉਹਨੇ ਕਿਹੜਾ ਤਾਂ ਗੱਲ ਹੀ ਕੁਛ ਨਹੀਂ, ਹੋਰ ਨਹੀਂ ਤਾਂ ਬਾਥਰੂਮ ਜਾਣ ਲੱਗੇ ਭੈਣ ਜੀ ਪਰਸ ਫੜ ਲਿਓ। ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡਾ ਸਫ਼ਰ ਸੁਖਾਵਾਂ ਬਣਾ ਦਿੰਦੀਆਂ। ਨਹੀਂ ਤਾਂ ਆਪਾਂ ਮੇਲੇ ਜਾਈਏ ਅਤੇ ਬਟੂਏ ਨੂੰ ਹੀ ਹੱਥ ਪਾਈ ਜਾਈਦਾ, ਮੇਲੇ ਦਾ ਆਨੰਦ ਮਾਣ ਨਹੀਂ ਹੁੰਦਾ। ਉਹ ਜਿਹੜਾ ਸਫ਼ਰ ਆ, ਫਿਰ ਬੰਦਾ ਉਹ 'ਚ ਸਫ਼ਰ ਬਹੁਤ ਕਰਦਾ। ਹੋਰ ਨਹੀਂ ਤਾਂ ਇਹੀ ਹੁੰਦਾ ਵੀ ਮੈਂ ਗੋਲੀ ਲੈਣੀ ਆ, ਕੋਈ ਮੈਨੂੰ ਘਬਰਾਹਟ ਹੁੰਦੀ ਆ, ਲੈ ਭੈਣ ਜੀ ਹਾਜਮੁੱਲੇ ਦੀ ਕੰਡੀ ਪਾ ਲਾ ਮੂੰਹ 'ਚ, ਹੈ ਨਾ, ਆਹ ਚੁਇੰਗਮ ਲੈ ਲਓ ਬਾਪੂ ਜੀ, ਹੈ ਨਾ। ਮਤਲਬ ਬੋਲਿਆ ਰੱਬ ਦਾ ਕੀ ਪਾਉਣਾ, ਇੱਥੋਂ ਪੱਟ ਕੇ ਇੱਥੇ ਲਾਉਣਾ ਮਨ ਹੁੰਦਾ ਉੱਧਰ ਨੂੰ ਹੋ ਜਾਂਦਾ, ਨਹੀਂ ਤਾਂ ਉਸੇ ਚੀਜ਼ ਨੂੰ ਸੋਚ ਸੋਚ ਕੇ ਬੰਦਾ ਘਬਰਾਈ ਜਾਂਦਾ।
0: ਨਹੀਂ ਆਪਾਂ ਕਹਿ ਦਿੰਦੇ ਅਕਸਰ ਹੀ ਵੀ ਕੋਈ ਨਹੀਂ, ਬਹੁਤ ਸਾਰੇ ਬਜ਼ੁਰਗ ਆਉਂਦੇ ਆ ਅਤੇ ਰਾਹ ਦੇ ਵਿੱਚ ਬੜਿਆਂ ਦਾ ਸਾਥ ਬਣ ਜਾਂਦਾ, ਏਅਰਪੋਰਟ 'ਤੇ ਹੀ ਸਾਥ ਬਣ ਜਾਂਦਾ, ਪਰ ਫਿਰ ਵੀ ਇਹ ਨਾ ਇੱਕ ਜਿਹੜਾ ਜਹਾਜ਼ ਵਾਲਾ ਸਫ਼ਰ ਆ, ਭਾਵੇਂ ਕੋਈ ਬਜ਼ੁਰਗ ਤਾਂ ਆਪਣੇ ਨਾਲੋਂ ਵੀ ਚਲੋ ਵਧੇਰੇ ਚਿੰਤਿਤ ਹੋਣਗੇ, ਜਿਨ੍ਹਾਂ ਨੂੰ ਮਤਲਬ ਅੰਗਰੇਜ਼ੀ 'ਚ ਵੀ ਪ੍ਰੋਬਲਮ ਹੈ। ਆਪਾਂ ਆਪਣਾ ਵੀ ਵੇਖੀਏ ਅਤੇ ਮੈਂ ਈਵਨ ਆਪਣੀ ਵੀ ਗੱਲ ਕਰਾਂ, ਅਤੇ ਜਹਾਜ਼ ਦਾ ਸਫ਼ਰ ਇੱਦਾਂ ਦਾ ਵਾ ਵੀ ਇੱਕ ਵਾਰੀ ਜ਼ਰੂਰ ਬੰਦਾ ਫੀਲ ਕਰਦਾ ਵਾ, ਅੱਧਾ ਜਿਹਾ ਤੁਸੀਂ ਹੋਏ ਹੁੰਦੇ ਹੋ ਜਿੰਨਾ ਚਿਰ ਤੁਸੀਂ ਬਹਿ ਨਹੀਂ ਜਾਂਦੇ, ਇੱਕ ਅਜੀਬ ਜਿਹੀ ਤੁਹਾਨੂੰ ਇੱਕ
1: ਬੋਝ ਹੈਗਾ
0: ਨਾ, ਬੋਝ ਹੈਗਾ ਵਾ ਇਸ ਚੀਜ਼ ਦਾ,
1: ਅਣਦਿਸਦਾ ਬੋਝ।
0: ਹਾਂ, ਸੋ ਇਹ ਚੀਜ਼ਾਂ ਕੋਈ ਐਵੇਂ ਨਹੀਂ ਗੀਆਂ, ਉਹਨਾਂ ਚਿਰ ਉਹ ਰਹਿੰਦਾ ਵਾ। ਸੋ ਇਸ ਕਰਕੇ ਵਧੀਆ ਗੱਲ ਹੈ ਵੀ ਸੱਜਾ ਧੋਵੇ ਖੱਬੇ ਨੂੰ ਤਾਂ ਖੱਬਾ ਧੋਵੇ ਸੱਜੇ ਨੂੰ।
1: 8-10 ਸਾਲ ਪਹਿਲਾਂ ਮੇਰੇ ਫਾਦਰ ਸਾਹਿਬ ਆਏ ਸੀ, ਹੈ ਨਾ, ਅਤੇ ਹੁਣ ਚਲੋ ਦੁਨੀਆ 'ਤੇ ਹੈ ਨਹੀਂ, ਪਰ ਉਹਨਾਂ ਨੇ ਮਤਲਬ ਉਹ ਇੱਕ ਮੁੰਡੇ ਨੂੰ ਯਾਦ ਕਰਨਾ, ਉਹਨੇ ਕਹਿਣਾ ਯਾਰ ਮੇਰੇ ਕੋਲ ਪੈਸੇ ਹੈ ਨਹੀਂ ਸੀ ਅਤੇ ਮੇਰਾ ਕਾਰਡ ਕੂਡ ਚੱਲੇ ਕੋਈ ਨਾ, ਉਹਨੇ ਯਾਰ ਮਲੇਸ਼ੀਆ ਮੈਨੂੰ ਚਾਹ ਪਿਆਈ ਸੀ, ਮੁੰਡੇ ਨੇ ਬਿਸਕੁਟ ਮੇਰੇ ਕੋਲ ਸੀ, ਚਾਹ ਉਹਨੇ ਫੜ ਲਈ ਅਤੇ ਅਸੀਂ ਦੋਹਾਂ ਨੇ ਬਹਿ ਕੇ ਖਾਧੇ। ਫਿਰ ਮੈਂ ਉਹਨੂੰ ਪੁੱਛਿਆ ਸਾਰਾ ਕੁਛ, ਉਹਨੇ ਮੈਨੂੰ ਦੱਸਿਆ ਵੀ ਬਸ ਮੈਂ ਹੁਣ ਪੱਕਾ ਹੋ ਜਾਣਾ, ਫਿਰ ਮੈਂ ਆਪਣੀ ਘਰ ਵਾਲੀ ਨੂੰ ਇੰਡੀਆ ਤੋਂ ਲੈ ਕੇ ਆਉਣਾ। ਮਤਲਬ ਜਾਣੀ ਉਹ ਫਿਲਮ ਬਣ ਜਾਂਦੀ ਬਜ਼ੁਰਗਾਂ ਦੇ ਮਨ 'ਚ, ਕਈ ਵਾਰ ਤੁਹਾਨੂੰ ਕੋਈ ਪਿਆਰ ਨਾ ਬੁਲਾ ਲਵੇ ਜਾਂ ਕੋਈ ਤੁਹਾਡਾ ਕੋਈ ਸਾਥ ਬਣ ਜਾਏ ਨਾ, ਉਹਦੇ ਵਰਗੀ ਰੀਸ ਕੋਈ।
0: ਬੜੇ ਸਫ਼ਰ ਤੁਹਾਨੂੰ ਯਾਦ ਹੁੰਦੇ ਆ, ਜਿੱਦਾਂ ਤੁਸੀਂ ਉੱਥੇ ਜਹਾਜ਼ ਦੇ ਵਿੱਚ ਤੁਹਾਨੂੰ ਕੋਈ ਰੋਟੀ ਤੁਹਾਨੂੰ ਖਵਾ ਦੇ, ਕੋਈ ਕੋਈ ਤੁਹਾਡੀ ਮਾੜੀ ਮੋਟੀ ਕੋਤੋਂ ਬੈਗ ਹੀ ਲਾ ਕੇ ਫੜਾ ਦੇ, ਅਤੇ ਮੈਨੂੰ ਲੱਗਦਾ ਸਭ ਤੋਂ ਵੱਧ ਤੁਹਾਨੂੰ ਜਿਹੜੇ ਜਹਾਜ਼ ਦੇ ਸਫ਼ਰ ਹੀ ਚੇਤੇ ਰਹਿੰਦੇ, ਜਿਹੜੇ ਜਿਹੜੇ ਲੋਕ ਤੁਹਾਨੂੂੰ ਮਿਲੇ ਜਿਹਨਾਂ ਜਿਹਨਾਂ ਨਾਲ ਵੀ ਤੁਸੀਂ ਹੈਲੋ ਹਾਏ ਕਿਤੇ ਕੀਤੀ, ਜਾਂ ਜਿਹੜੇ ਨਹੀਂ ਵੀ ਮਿਲੇ, ਉਹ ਚਿਹਰੇ ਤੁਹਾਨੂੰ ਯਾਦ ਰਹਿ ਜਾਂਦੇ। ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਖਾਸ ਤੌਰ ਦੇ ਉੱਤੇ ਤਾਂ ਮੈਂ ਇਹਨੇ ਰੱਖਦੀਆਂ ਕਿਉਂਕਿ ਉਹ ਲੋਕ ਜਿਹੜੇ ਤੁਹਾਡੇ ਆਪਣੇ ਹੀ ਨੇ ਪਰ ਤੁਸੀਂ ਉਹਨਾਂ ਨੂੂੰ ਜਾਣਦੇ ਨਹੀਂ, ਅਤੇ ਉਹ ਇੱਕ ਸਾਂਝ ਹੈ ਜਿਹੜੀ ਇੱਕ ਦੂਸਰੇ ਦੇ ਉੱਤੇ, ਉਹ ਟਰੱਸਟ ਬਿਲਕੁਲ ਇੱਕ ਸ਼ੋਰਟ ਟਰਮ ਦੇ ਲਈ ਆਪਾਂ ਮਿਲਦੇ ਹਾਂ, ਅਤੇ ਉਹ ਹਮੇਸ਼ਾ ਦੇ ਲਈ ਕਈ ਵਾਰੀ ਕਈਆਂ ਦੀਆਂ ਸਾਂਝਾਂ ਬਣ ਜਾਂਦੀਆਂ। ਇੱਥੇ ਮੈਂ ਇੱਕ ਦਿਨ ਉਹ ਮੁੰਡਾ ਮੈਨੂੰ ਮਿਲਿਆ ਅਤੇ ਮੈਨੂੰ ਕਹਿੰਦਾ ਵੀ ਇੱਦਾਂ ਉਹ ਕਿਸੇ ਦੇ ਪਾਠ 'ਤੇ ਚੱਲਿਆ, ਅਤੇ ਮੈਂ ਵੀ ਕੌਣ ਆ, ਅਤੇ ਕਹਿੰਦਾ ਵੀ ਇੱਦਾਂ ਉਹ ਨਾ ਸਾਡੇ ਹੋ ਗਈ ਸਾਂਝ, 4 ਕੁ ਸਾਲ ਹੋ ਗਏ ਆ, ਮੈਂ ਜਾਂਦਾ ਸੀ ਇੰਡੀਆ ਜਾਂਦਾ ਸੀ ਅਤੇ ਮੈਂ ਉਹਨਾਂ ਦੇ ਬਜ਼ੁਰਗ ਵਾਪਸੀ 'ਤੇ ਮੇਰੇ ਨਾਲ ਆਏ ਅਤੇ ਉਹਨਾਂ ਦੀ ਮੈਂ ਮਦਦ ਕੀਤੀ, ਅਤੇ ਉਸ ਤੋਂ ਬਾਅਦ 'ਚ ਫਿਰ ਉਹ ਮੈਨੂੰ ਘਰ ਮਿਲਣ ਆਏ ਅਤੇ ਫਿਰ ਮੈਂ ਉਹਨਾਂ ਨੂੰ ਘਰ ਮਿਲਣ ਲੱਗਿਆ, ਅਤੇ ਉਸ ਤੋਂ ਬਾਅਦ 'ਚ ਇੱਦਾਂ ਦੀ ਸਾਂਝ ਬਣੀ। ਹੁਣ ਉਹ ਕਹਿੰਦਾ ਵੀ ਉਹ ਆਪਾਂ ਸੁੱਖ ਦੁੱਖ ਦੇ ਉੱਤੇ ਇੱਕ ਦੂਸਰੇ ਨੂੰ ਆਉਂਦੇ ਜਾਂਦੇ ਹਾਂ, ਅਤੇ ਅੱਜ ਉਹਨਾਂ ਦੇ ਘਰ ਪਾਠ ਆ ਅਤੇ ਮੈਂ ਉੱਥੇ ਚੱਲਿਆ, ਮੈਂ ਮਤਲਬ ਕਿੱਦਾਂ ਸਾਂਝ ਬਣ ਜਾਂਦੀ।
1: ਅਤੇ ਅਸੀਂ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਕਈ ਵਾਰ ਬਜ਼ੁਰਗ ਹੁੰਦੇ ਆ, ਉਹ ਹੈ ਗੱਲ ਉਹੀ ਹੈ ਨਾ, ਤੇਰਾ ਇਹੀ ਸਵਰਗ ਹੋਣਾ, ਪੂਜ ਬਜ਼ੁਰਗਾਂ ਨੂੰ ਕਦੇ ਤੈਂ ਵੀ ਬਜ਼ੁਰਗ ਹੋਣਾ। ਅੱਜ ਤੁਸੀਂ ਕਿਸੇ ਦੀ ਮਦਦ ਕਰਦੇ ਹੋ, ਦੁਨੀਆਂ 'ਚ ਕਿਸੇ ਨਾ ਕਿਸੇ ਰੂਪ ਤੁਹਾਡੀ ਕਿਸੇ ਨਾ ਕਿਸੇ ਰੂਪ 'ਚ ਮਦਦ ਹੋ ਜਾਣੀ ਆ, ਇਸ ਲਈ ਉਸ ਕਿਸਮ ਦਾ ਬੂਟਾ ਵਾ ਜਿਹਨੂੰ ਪਾਣੀ ਦਿੰਦੇ ਹਾਂ ਉਹਦੀ ਛਾਵੇਂ ਕੋਈ ਹੋਰ ਬੈਠਦਾ, ਪਰ ਜਿਹੜਾ ਬੂਟਾ ਸ਼ਾਮੇ ਤੁਸੀਂ ਬੈਠੇ ਹੋ, ਕਿਸੇ ਹੋਰ ਨੇ ਲਾਇਆ ਹੋ ਸਕਦਾ। ਇਹ ਗੱਲ ਉਹੀ ਆ, ਕਿਸੇ ਦਾ ਪੈਸੈਂਜਰ ਕਾਰਡ ਤੁਸੀਂ ਭਰ ਦਿੰਦੇ ਹੋ, ਬਜ਼ੁਰਗਾਂ ਨੂੰ ਲਿਖਣਾ ਨਹੀਂ ਆਉਂਦਾ ਅਤੇ ਪੈੱਨ ਫੜਾਇਆ, ਲਿਆਓ ਜੀ ਮੈਂ ਭਰ ਦਿੰਦਾ ਪਾਸਪੋਰਟ ਨੰਬਰ, ਹੈ ਨਾ। ਅਤੇ ਉਹ ਗੱਲਾਂ ਛੋਟੀਆਂ ਛੋਟੀਆਂ ਹੀ ਨੇ, ਕੋਈ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿੱਧਰ ਨੂੰ ਜਾਣਾ। ਇੱਕ ਜਹਾਜ਼ ਜਦੋਂ ਬਦਲਣਾ ਪੈਂਦਾ ਉਦੋਂ ਬੜਾ ਦਿਮਾਗੀ ਬੋਝ ਹੁੰਦਾ ਕਈ ਬਜ਼ੁਰਗਾਂ ਦੇ, ਵੀ ਕਿਤੇ ਰਹਿ ਹੀ ਨਾ ਜਾਈਏ। ਉਹ ਹੁਣ 16 ਨੰਬਰ ਆ ਜੀ, 18 ਨੰਬਰ ਆ, T2 ਟਰਮੀਨਲ ਆ, ਇਹ ਫਲਾਨਾ, ਇਹ ਧਮਕਾਨਾ, ਆਖੇ ਜੀ ਰੇਲ ਗੱਡੀ ਚੱਲਦੀ ਆ ਅੰਦਰੋਂ ਅੰਦਰੀ, ਉਹਦੇ 'ਚ ਬਹਿ ਕੇ ਜਾਣਾ ਪੈਂਦਾ। ਉਹ ਸੋਚਣ 'ਚ ਗੱਲ ਬਹੁਤ ਵੱਡੀ ਲੱਗ ਸਕਦੀ ਆ, ਪਰ ਜੇ ਕੋਈ ਨਾਲ ਹੋਵੇ, ਖਾਸ ਤੌਰ 'ਤੇ ਕੋਈ ਮੁੰਡਾ ਖੁੰਡਾ ਜਾਂ ਉਹ ਜਿਹਨੇ ਪਹਿਲਾਂ ਸਫ਼ਰ ਕੀਤਾ ਹੋਵੇ, ਤਾਂ ਗੱਲ ਕੁਛ ਵੀ ਨਹੀਂ।
0: ਬਿਲਕੁਲ। ਹੁਣ ਜਿਹੜੀ ਅੱਜ ਆਪਾਂ ਮੰਨ ਲਓ ਗੱਲ ਕਰ ਰਹੇ ਹੈਗੀ ਤਾਂ ਵੀ ਸਾਥ ਦੀ ਆ, ਹੁਣ ਜੋ ਮਰਜ਼ੀ ਤੁਸੀਂ ਕਹਿ ਲਓ, ਪਰ ਜਦੋਂ ਸਾਨੂੰ ਇਹ ਚੀਜ਼ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ, ਚਲੋ ਵੈਸੇ ਤਾਂ ਆਪਾਂ ਬਹੁਤ ਸਾਰੀਆਂ ਜਿਹੜੀਆਂ ਤੁਸੀਂ ਜਾਣਦੇ ਹੋ ਵੀ ਕੀ ਫਾਇਦੇ ਸਾਨੂੰ ਹੁੰਦੇ ਆ, ਪਰ ਇਹਨਾਂ ਸਾਰਿਆਂ ਫਾਇਦਿਆਂ ਤੋਂ ਬਲਹਿਦਾ ਇੱਕ ਚੀਜ਼ ਹੋਰ ਹੈ, ਜਦੋਂ ਤੁਸੀਂ ਇਹ ਪੜ੍ਹ ਹੀ ਲੈਂਦੇ ਹੋ ਨਾ, ਤੁਸੀਂ ਕਈ ਵਾਰੀ ਹੁਣ ਆਪਾਂ ਪੜ੍ਹਦੇ ਹਾਂ ਵੀ ਅੱਛਾ ਪਿਛਲੀ ਵਾਰ ਵੇਖੋ ਕਿੰਨੀਆਂ ਪੋਸਟਾਂ ਚੱਲੀਆਂ ਵੀ ਜਿਹੜੀ ਇੰਨੇ ਪੰਜਾਬੀ ਹੋ ਗਏ ਆ, ਪੰਜਾਬੀ ਬੋਲਣ ਵਾਲੇ ਇੰਨੇ ਹੋ ਗਏ ਆ, ਸਿੰਘ ਇੰਨੇ ਹੋ ਗਏ ਆ, ਹੈ ਨਾ, ਇੰਡੀਅਨਸ ਜਿਹੜੇ ਉਹ ਟੌਪ 'ਤੇ ਜਾ ਰਹੇ ਆ, ਇਹ ਕੀ ਨੇ, ਇਹ ਖ਼ਬਰਾਂ ਕੀ ਨੇ, ਮਤਲਬ ਉਹ ਜਦੋਂ ਕਿਤੇ ਫਾਇਦੇ ਹੋਣਗੇ ਉਦੋਂ ਕਿਤੇ ਹੋਣਗੇ, ਜਦੋਂ ਕਿਤੇ ਕੋਈ ਮੰਨ ਲਓ ਪੰਜਾਬੀ ਦੇ ਵਿੱਚ ਵੈਬਸਾਈਟਾਂ 'ਤੇ ਲਿਖਿਆ ਆਇਆ, ਚਲੋ ਆ ਗਿਆ ਹੋਊਗਾ, ਜਾਂ ਜਦੋਂ ਆਊਗਾ ਉਦੋਂ ਆਊਗਾ, ਹਸਪਤਾਲਾਂ ਦੇ ਵਿੱਚ ਜਾਂ ਹੋਰ ਅਦਾਰਿਆਂ ਦੇ ਵਿੱਚ ਜਦੋਂ ਤੁਹਾਨੂੰ ਸੇਵਾਵਾਂ ਮਿਲਣਗੀਆਂ ਉਦੋਂ ਮਿਲਣਗੀਆਂ, ਪਰ ਆਹ ਕੀ ਆ, ਸਿਰਫ ਇੱਕ ਅਹਿਸਾਸ, ਤੁਸੀਂ ਪੜ੍ਹ ਲਿਆ ਅਤੇ ਤੁਹਾਨੂੰ ਇੱਕ ਮਾਣ ਮਹਿਸੂਸ ਹੁੰਦਾ, ਯਾਰ ਅਸੀਂ ਇੰਨੇ ਹੈਗੇ ਹਾਂ, ਇਹ ਵੀ ਸਾਥ ਹੀ ਆ। ਅਦਰਵਾਈਜ਼ ਉੱਦਾਂ ਤੁਹਾਡੇ ਆਂਢ ਗੁਆਂਢ ਜਿੰਨੇ ਮਰਜ਼ੀ ਤੁਸੀਂ ਉੱਦਾਂ ਗੱਲਾਂ ਕਰੀ ਜਾਂਦੇ ਹੋ ਵੀ ਹਾਂ ਯਾਰ ਵਾਹਵਾ ਹੀ ਹੋ ਗਏ ਆਪਣੇ ਬੰਦੇ ਨੂੰ, ਯਾਰ ਇਸ ਇਲਾਕੇ 'ਚ ਵਾਹਵਾ ਹੀ ਆਪਣੇ ਰਹਿੰਦੇ ਆ, ਪਰ ਇੱਥੇ ਸਾਨੂੰ ਇੱਕ ਅਧਿਕਾਰਿਤ ਤੌਰ ਦੇ ਉੱਤੇ ਅੰਕੜੇ ਮਿਲ ਜਾਂਦੇ ਆ, ਅਤੇ ਉਹ ਵੀ ਤੁਹਾਡੇ ਨਾਲ ਆਪਾਂ ਇੱਕ ਵਾਰੀ ਫਿਰ ਤੋਂ ਤਾਜ਼ੇ ਕਰਾਂਗੇ। ਸੋ ਇਹ ਚੀਜ਼ਾਂ, ਇਹ ਮਾਣ ਇੱਕ ਇੱਕ ਵੋਟ ਕਰਕੇ ਹੀ ਮਹਿਸੂਸ ਹੁੰਦਾ ਵਾ, ਯਾਨੀ ਕਿ ਇੱਕ ਇੱਕ ਤੁਹਾਡੀ ਜਿਹੜੀ ਭਰਿਆ ਫਾਰਮ ਹੈ ਉਹਦੇ ਕਰਕੇ ਹੀ ਮਹਿਸੂਸ ਹੁੰਦਾ ਵਾ। ਸੋ ਬੇਨਤੀ, ਹੋਰ ਗੱਲਾਂ ਬਾਤਾਂ ਕਰਨ ਤੋਂ ਪਹਿਲਾਂ ਵੀ ਉਹਦੇ ਵਿੱਚ ਤੁਸੀਂ ਆਪਣਾ ਜੇ ਹੋਰ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਊਗੀ ਤਾਂ ਤੁਹਾਨੂੰ ਆਪਾਂ ਇੱਕ ਵੀਡੀਓ ਵੀ ਬਣਾ ਕੇ ਕੋਈ ਕਰ ਦਿਆਂਗੇ, ਉਹਦੇ ਵਿੱਚ ਆਪਣਾ ਤੁਸੀਂ ਧਰਮ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਤੁਸੀਂ, ਉਹਦੇ ਵਿੱਚ ਤੁਹਾਡੀ ਭਾਸ਼ਾ ਜਿਹੜੀ ਵੀ ਭਾਸ਼ਾ ਨੂੰ ਤੁਸੀਂ ਮੰਨਦੇ ਹੋ, ਕਿੱਥੇ ਜੰਮੇ ਹੋ, ਕਿੱਥੋਂ ਬਿਲੋਂਗ ਕਰਦੇ ਹੋ, ਪਰਿਵਾਰ ਦੇ ਕਿੰਨੇ ਜੀ, ਜੋ ਵੀ ਇਨਫੋਰਮੇਸ਼ਨ ਆ, ਬਾਕੀ ਸਾਰੀ ਆਪਾਂ ਭਰ ਦਿੰਦੇ, ਪਰ ਕਈ ਵਾਰੀ ਆਪਾਂ ਇਹਦੇ ਵਿੱਚ ਅਣਗਹਿਲੀ ਕਰਦੇ ਹਾਂ, ਆਪਾਂ ਲੈਂਗੁਏਜ ਦੇ ਵਿੱਚ ਜ਼ਿਆਦਾਤਰ ਅਣਗਹਿਲੀ ਕਰਦੇ ਹਾਂ, ਅਤੇ ਯਕੀਨ ਮੰਨਿਓ ਲੈਂਗੁਏਜ ਦੇ ਆਧਾਰ ਦੇ ਉੱਤੇ ਬਹੁਤ ਸੁੱਖ ਸੁਵਿਧਾਵਾਂ ਜਿਹੜੀਆਂ ਨੇ ਉਹ ਘੜੀਆਂ ਜਾਂਦੀਆਂ ਨੇ। ਇੱਥੋਂ ਤੱਕ ਹੁਣ ਇਸ ਵਾਰੀ ਸਾਡੇ ਕੋਲ ਵੀ ਮੰਨ ਲਓ ਐਡ ਚੱਲ ਰਹੀ ਆ ਅਦਾਰੇ 'ਤੇ, ਅਤੇ ਜਦੋਂ ਉਹਨਾਂ ਦੇ ਨਾਲ ਫਸਟ ਟਾਈਮ ਗੱਲਬਾਤ ਹੋਈ, ਜਦੋਂ ਪਲੈਨਿੰਗ ਚੱਲ ਰਹੀ ਸੀ, ਅਤੇ ਮਤਲਬ ਮੈਂ ਕਹਿ ਸਕਦਾ ਵਾਂ ਵੀ ਉਹ ਸਾਨੂੰ ਕਾਫੀ ਸੀਰੀਅਸਲੀ ਲੈ ਰਹੇ ਨੇ। ਸ਼ੁਰੂਆਤੀ ਦੌਰ ਦੇ ਵਿੱਚ ਹੀ ਉਹਨਾਂ ਨੇ ਆਪਣੇ ਭਾਈਚਾਰੇ ਦੇ ਨਾਲ, ਆਪਣੇ ਭਾਈਚਾਰੇ ਦੇ ਲਈ ਐਡ ਕੱਢੀ ਵੀ ਹਾਂ ਭਾਈ ਤੁਸੀਂ ਵੀ ਸਾਡੀ ਕੀ ਮਦਦ ਕਰ ਸਕਦੇ ਹੋ, ਅਸੀਂ ਤੁਹਾਡੇ ਭਾਈਚਾਰੇ ਤੱਕ ਅਪਰੋਚ ਕਰਨੀ ਆ, ਉਹਨਾਂ ਤੱਕ ਗੱਲ ਪਹੁੰਚਾਉਣੀ ਆ। ਇਹਦਾ ਮਤਲਬ ਕਿ ਉਹ ਇਸ ਪਾਸੇ ਨੂੰ ਅਦਾਰੇ ਜਿਹੜੇ ਸੀਰੀਅਸ ਲੈ ਰਹੇ, ਉਹਨਾਂ ਨੂੰ ਪਤਾ ਵਾ ਵੀ ਪਿਛਲੀ ਵਾਰ ਦੇ ਕੀ ਸੈਂਸੇ ਸੀ।
1: ਅਤੇ ਵੱਡੀ ਗੱਲ ਕਿਹੜੇ ਅਦਾਰੇ ਦੀ ਕਿੰਨੀ ਕੁ ਪੈਨੀਟ੍ਰੇਸ਼ਨ ਆ, ਅਤੇ ਲੋਕ ਉਹਨੂੰ ਕਿੰਨਾ ਕੁ ਸੁਣਦੇ ਆ, ਜਾਂ ਉਹਨਾਂ ਦਾ ਬੋਲਿਆ ਲੋਕਾਂ ਲਈ ਕਿੰਨੀ ਕੁ ਅਹਿਮੀਅਤ ਰੱਖਦਾ। ਹੁਣ ਜੇ ਆਪਾਂ ਇਸ ਟੋਪਿਕ ਨੂੰ ਅਹਿਮੀਅਤ ਦੇ ਕੇ ਅੱਜ ਇਹਦੇ 'ਤੇ ਵਿਚਾਰ ਚਰਚਾ ਕਰ ਰਹੇ ਹਾਂ, ਉਹਦੇ ਪਿੱਛੇ ਵੀ ਇਹੀ ਕਾਰਨ ਨੇ। ਬਾਕੀ ਕੋਈ ਵੀ ਮੁਲਕ ਜਦੋਂ ਚਲਾਇਆ ਜਾਂਦਾ ਤਾਂ ਸਰਕਾਰਾਂ ਚਲਾਉਂਦੀਆਂ, ਅਤੇ ਸਰਕਾਰਾਂ ਕੌਣ ਨੇ, ਉਹ ਲੋਕ ਜਿਹੜੇ ਤੁਹਾਡੇ ਨੁਮਾਇੰਦੇ ਨੇ, ਤੁਹਾਡੇ ਮੈਂਬਰ ਪਾਰਲੀਮੈਂਟ ਨੇ, ਤੁਹਾਡੇ ਦੁਆਰਾ ਚੁਣੇ ਹੋਏ ਲੋਕ ਨੇ। ਜਦੋਂ ਇਹ ਗਿਣਤੀ ਅਧਿਕਾਰਤ ਤੌਰ 'ਤੇ ਉਹਨਾਂ ਨੂੰ ਪੜ੍ਹਨ ਨੂੰ ਮਿਲਦੀ ਆ, ਜਾਂ ਉਹਨਾਂ ਦੇ ਥਿੰਕ ਟੈਂਕਸ ਨੂੰ ਪੜ੍ਹਨ ਨੂੰ ਮਿਲਦੀ ਆ, ਜਾਂ ਉਹਨਾਂ ਦੇ ਸਲਾਹਕਾਰਾਂ ਨੂੰ ਮਿਲਦੀ ਆ, ਤਾਂ ਉਹਨਾਂ ਦੇ ਦਿਮਾਗ 'ਚ ਸੁੱਤੇ ਸਿੱਧ ਇਹ ਜ਼ਰੂਰ ਬੋਝ ਰਹਿੰਦਾ ਵੀ ਇਹ ਲੋਕਾਂ ਦੀ ਇੱਥੇ ਪ੍ਰੈਜੈਂਸ ਹੈਗੀ ਆ। ਕੱਲ੍ਹ ਨੂੰ ਜਦ ਕਾਨੂੰਨ ਬਣਾਏ ਜਾਣੇ ਆ, ਪੋਲਿਸੀਆਂ ਲਾਗੂ ਕੀਤੀਆਂ ਜਾਣੀਆਂ, ਕੁਛ ਇਹੋ ਜਿਹਾ ਨਾ ਹੋ ਜਾਵੇ ਕਿ ਇਹ ਲੋਕਾਂ ਨੂੰ ਉਹਨਾਂ ਪੋਲਿਸੀਆਂ ਦੇ ਆਧਾਰ 'ਤੇ ਡਿਸਕ੍ਰਿਮੀਨੇਟ ਕੀਤਾ ਜਾਵੇ, ਜਾਂ ਬੁਨਿਆਦੀ ਤੌਰ 'ਤੇ ਜਿਹੜੇ ਹੱਕ ਇੱਥੇ ਵਸਦੇ ਆਸਟ੍ਰੇਲੀਅਨ ਲੋਕਾਂ ਦੇ ਆ, ਇਹਨਾਂ ਦੇ ਵੀ ਹੋਣੇ ਚਾਹੀਦੇ ਆ। ਹੁਣ ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਹੁਣ ਇੱਕ ਉਹ ਜਿਹੜੀ ਪਾਰਟੀ ਆ, ਉਹ ਸੱਜੇ ਪੱਖੀ ਵਿਚਾਰਧਾਰਾ ਵਾਲੀ ਬੀਬੀ ਆ, ਉਹਨੂੰ ਸੁੱਤੇ ਸਿੱਧੀ ਸਾਡੇ ਪੰਜਾਬੀ ਭਾਈਚਾਰੇ 'ਚੋਂ ਥੋੜ੍ਹੇ ਨਫ਼ਰਤੀ ਬੋਲ ਸਾਂਝੇ ਮਤਲਬ ਲੋਕ ਕਰਦੇ ਆ, ਫੇਸਬੁੱਕ 'ਤੇ ਬੜੇ ਵੋਕਲ ਨੇ, ਆਪਾਂ ਤੁਸੀਂ ਟਿਕਟੋਕ 'ਤੇ ਵੀਡੀਓ ਦੇਖੋਗੇ, ਅਤੇ ਉਹਦੇ ਬਿਆਨ ਅਕਸਰ ਇਹੋ ਜਿਹੇ ਹੁੰਦੇ ਆ ਜਿਹੜੇ ਦੂਜੇ ਭਾਈਚਾਰੇ ਜਾਂ ਦੂਜੀ ਜ਼ਬਾਨ ਬੋਲਣ ਵਾਲੇ ਲੋਕਾਂ ਪ੍ਰਤੀ ਨਫ਼ਰਤ ਭਰੇ ਹੁੰਦੇ ਆ। ਤੋ ਜ਼ਾਹਰਾ ਤੌਰ 'ਤੇ ਜਦ ਇਹਨਾਂ ਲੋਕਾਂ ਦੀ ਗਿਣਤੀ, ਹੁਣ ਮੰਨ ਲਓ ਜੇ ਆਪਾਂ 240,000 ਹਾਂ, ਕੱਲ੍ਹ ਨੂੰ 500,000 ਹੁੰਦੇ ਹਾਂ, ਤਾਂ ਮੈਂਬਰ ਪਾਰਲੀਮੈਂਟ ਲਈ, ਉਹਨਾਂ ਪਾਰਟੀਆਂ ਲਈ, ਲੇਬਰ, ਲਿਬਰਲ, ਕੋਲੀਸ਼ਨ, ਜਾਂ ਜਿਹੜੀਆਂ ਜਿਹੜੀਆਂ ਵੀ ਗ੍ਰੀਨਸ ਮੁੱਖ ਤਰ੍ਹਾਂ ਦੀਆਂ ਪਾਰਟੀਆਂ ਨੇ, ਉਹਨਾਂ ਦੇ ਦਿਮਾਗ 'ਚ ਛਾਪ ਛਪਦੀ ਆ ਵੀ ਇਹਨਾਂ ਲੋਕਾਂ ਨੂੰ ਭਾਈ ਨਾਲ ਲੈ ਕੇ ਤੁਰਨਾ।
0: ਸੋ ਇਹ ਜ਼ਰੂਰੀ ਹੋ ਜਾਂਦਾ। ਸੋ ਇੱਕ ਸਮਾਂ ਹੀ ਆਸਟ੍ਰੇਲੀਆ ਦੇ ਵਿੱਚ, ਹੁਣ ਨਾਲ ਤੁਹਾਡੇ ਪਿਛਲੇ ਥੋੜ੍ਹਾ ਜਿਹਾ ਆਪਣਾ ਅਤੀਤ 'ਤੇ ਵੀ ਝਾਤੀ ਮਾਰ ਲੈਂਦੇ, ਆਸਟ੍ਰੇਲੀਆ 'ਚ ਕਹਿੰਦੇ ਇੱਕ ਸਮਾਂ ਹੀ ਜਦੋਂ ਇੱਥੋਂ ਦੇ ਮੂਲ ਨਿਵਾਸੀ ਜਿਹੜੇ ਉਹਨਾਂ ਨੂੰ ਵੀ ਸ਼ਾਮਿਲ ਨਹੀਂ ਕੀਤਾ ਗਿਆ। ਸੈਂਸਸ ਦੀ ਇਹ ਅਹਿਮੀਅਤ ਆ। ਤੁਸੀਂ ਇਹ ਸੋਚੋ ਵੀ ਜੇ ਇੱਕ ਆਮ ਜਿਹੀ ਗੱਲ ਹੁੰਦੀ ਤਾਂ ਫਿਰ ਇੰਨਾ ਜਦੋਂ ਜਾਇਦ ਉਹਨਾਂ ਨੂੰ ਨਾ ਕਰਨਾ ਪੈਂਦਾ। ਸੋ ਉਹਨਾਂ ਨੂੰ ਵੀ ਬਾਅਦ ਵਿੱਚ ਕਰ ਕੀਤਾ ਵਾ ਇਹਨਾਂ ਨੇ ਸ਼ਾਮਿਲ, ਜਦੋਂ 1967 ਦੇ ਵਿੱਚ ਜਿਹੜੇ ਆਦਿਵਾਸੀ ਨੇ ਜਾਂ ਐਬਰੀਜਨਲ ਨੇ ਉਹਨਾਂ ਨੂੰ ਪਹਿਲੀ ਵਾਰ ਆਬਾਦੀ ਦੀ ਗਿਣਤੀ ਦੇ ਵਿੱਚ ਸ਼ਾਮਿਲ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਆ ਕਿ ਜਦੋਂ 1911 ਦੇ ਵਿੱਚ ਜਦੋਂ ਸੈਂਸਿਸ ਸ਼ੁਰੂ ਹੁੰਦਾ ਵਾ ਅਤੇ 1911 ਤੋਂ ਲੈ ਕੇ 67 ਤੱਕ ਉਹਨਾਂ ਨੂੰ ਇਸ ਗਿਣਤੀ ਦਾ, ਇਸ ਆਬਾਦੀ ਦਾ ਹਿੱਸਾ ਹੀ ਨਹੀਂ ਮੰਨਿਆ ਗਿਆ। ਪਰ ਆਪਾਂ ਉਸ ਲਿਹਾਜ਼ ਦੇ ਨਾਲ ਜੇ ਵੇਖੀਏ ਤਾਂ ਆਪਾਂ ਉਹਨਾਂ ਲੋਕਾਂ 'ਚੋਂ ਹਾਂ ਜਾਂ ਆਪਾਂ ਕਹਿ ਲਈਏ ਕਿ ਆਪਾਂ ਲੱਕੀ ਹਾਂ ਕਿ ਆਪਾਂ ਡੇ ਫਸਟ ਤੋਂ ਇਸ ਸੈਂਸਿਸ 'ਚ।
1: ਕੋਈ ਸ਼ੱਕ ਨਹੀਂ ਇਸ ਗੱਲ ਨੂੰ, ਤਾਂ ਮੈਂ ਵੀ ਸਹਿਮਤੀ ਰੱਖਦਾ ਕਿਉਂਕਿ ਬੰਦੇ ਨੂੰ ਬੰਦਾ ਸਮਝਣਾ ਬਹੁਤ ਜ਼ਰੂਰੀ ਆ। ਬੰਦੇ ਨੂੰ ਬੰਦਾ ਉਸ ਲਿਹਾਜ਼ ਨਾਲ ਸਮਝਣਾ ਵੀ ਇਹਦਾ ਪਾਸਪੋਰਟ ਦਾ ਰੰਗ ਕਿਹੜਾ, ਉਹਦੇ ਵਰਗੀ ਮਾੜੀ ਗੱਲ ਵੀ ਕੋਈ ਨਹੀਂ। ਸੋ ਇਸ ਲਈ ਜੋ ਸੁੱਖ ਸਹੂਲਤਾਂ ਦੀ ਗੱਲ ਕਰਦੇ ਹਾਂ, ਮੰਨਦੇ ਹਾਂ, ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਇਸ ਦੇਸ਼ ਦੇ ਸਰਵਪੱਖੀ ਵਿਕਾਸ 'ਚ ਆਪਣਾ ਬਣਦਾ ਸਰਦਾ ਯੋਗਦਾਨ ਪਾਇਆ, ਪਰ ਇਹ ਨਹੀਂ ਕਿਹਾ ਜਾ ਸਕਦਾ ਵੀ ਜਿਹੜਾ ਨਵਾਂ ਆਇਆ ਇਹ ਨਹੀਂ ਪਾਊਗਾ। ਸੋ ਬੈਨੀਫਿਟ ਆਫ ਡਾਊਟ ਕਿਤੇ ਨਾ ਕਿਤੇ ਦੇਣਾ ਪੈਣਾ ਪ੍ਰਵਾਸੀ ਲੋਕਾਂ ਦੇ, ਹੈ ਨਾ, ਜਿਹੜੀ ਕੰਟਰੀਬਿਊਸ਼ਨ ਆ ਉਹਦੀ ਬੁਨਿਆਦ 'ਤੇ ਇਹ ਮੁਲਕ ਵਸਾਇਆ ਗਿਆ, ਖੜ੍ਹਾ ਕੀਤਾ ਗਿਆ, ਅਤੇ ਹੁਣ ਇਹਦਾ ਸਰਵਪੱਖੀ ਵਿਕਾਸ ਵੀ ਇਹਨਾਂ ਲੋਕਾਂ 'ਤੇ ਕਾਫੀ ਹੱਦ ਤੱਕ ਨਿਰਭਰ ਕਰਦਾ। ਜੇ ਆਪਾਂ ਆਬਾਦੀ ਦੇ ਲਿਹਾਜ਼ ਨਾਲ ਗੱਲ ਕਰਨੀ ਹੋਵੇ, ਜੇ 35-40 ਫੀਸਦੀ ਲੋਕ ਹਜੇ ਵੀ ਆਪਣੇ ਆਪ ਨੂੰ ਪਿੱਛੇ ਆਪਣੇ ਜੁੜੇ ਹੋਏ ਮਹਿਸੂਸ ਕਰਦੇ ਆ ਕਿਉਂਕਿ ਉਹਨਾਂ ਦੇ ਮਾਂ ਬਾਪ ਉੱਥੋਂ ਦੇ ਜੰਮੇ ਜਾਏ ਆ, ਉਹ ਆਪ ਉੱਥੋਂ ਦੇ ਜੰਮੇ ਜਾਏ ਆ, ਤਾਂ ਇਹਦੇ 'ਚ ਕੋਈ ਮਾੜੀ ਗੱਲ ਵੀ ਕੋਈ ਨਹੀਂ।
0: ਬਿਲਕੁਲ। ਸੋ ਇਹਦੇ 'ਚ ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਜਾਈਏ ਤਾਂ 1911 ਦੇ ਵਿੱਚ ਤਾਂ ਆਸਟ੍ਰੇਲੀਆ ਦੀ ਜਨਗਣਨਾ ਦੱਸੀ ਜਾਂਦੀ ਹੈ, ਪਰ ਉਸ ਤੋਂ ਪਹਿਲਾਂ ਜਿਹੜੀਆਂ ਅਲੱਗ ਅਲੱਗ ਕਲੋਨੀਆਂ ਸੀ ਉਹਨਾਂ ਦੀ ਆਪਣੇ ਪੱਧਰ ਦੇ ਉੱਤੇ ਕਹਿੰਦੇ ਨੇ ਕਿ ਗਿਣਤੀ ਕਰ ਲਈ ਜਾਂਦੀ। ਹੁਣ ਜਿੱਦਾਂ 1901 ਦੇ ਵਿੱਚ ਜਦੋਂ ਇਹ ਸਾਰਾ ਕੁਛ ਜਿਹੜਾ ਆਪਸ ਵਿੱਚ ਇਕੱਠਾ ਕਰਕੇ ਅਤੇ ਫਿਰ ਇਹਨੂੰ ਇੱਕ ਕੀਤਾ ਗਿਆ, ਪਰ ਉਸ ਤੋਂ ਪਹਿਲਾਂ ਨਿਊ ਸਾਊਥ ਵੇਲ ਦੇ ਵਿੱਚ ਜਿਹੜੀ ਪਹਿਲੀ ਗਿਣਤੀ ਸੀ ਉਹ 1828 ਦੇ ਵਿੱਚ ਹੋਈ ਸੀ। ਵਿਕਟੋਰੀਆ ਮੰਨ ਲਓ ਆਪਣੀ ਬਾਅਦ ਵਿੱਚ ਕਰਦਾ ਰਿਹਾ, 1828 ਦੇ ਵਿੱਚ ਨਿਊ ਸਾਊਥ ਵੇਲ ਨੇ ਸ਼ੁਰੂ ਕੀਤੀ, ਕਿਉਂਕਿ ਮੇਨ ਤਾਂ ਨਿਊ ਸਾਊਥ ਵੇਲ ਹੀ ਉਸ ਸਮੇਂ ਦੇ ਵਿੱਚ, ਅਤੇ ਕਾਗਜ਼ਾਂ ਦੇ ਉੱਤੇ ਹੁੰਦੀ ਸੀ ਪਹਿਲਾਂ। ਆਪਾਂ ਇੰਡੀਆ 'ਚ ਵੀ ਵੇਖਦੇ ਆਏ ਹਾਂ ਵੀ ਕਾਗਜ਼ਾਂ ਦੇ ਉੱਤੇ ਹੁੰਦੀ ਰਹੀ ਹੈ। 2006 ਦੇ ਵਿੱਚ ਪਹਿਲੀ ਵਾਰ ਔਨਲਾਈਨ ਸ਼ੁਰੂ ਹੋਇਆ, ਅਤੇ 2016 ਦੇ ਵਿੱਚ ਜਦੋਂ ਔਨਲਾਈਨ ਕਹਿੰਦੇ ਕਿ ਥੋੜ੍ਹਾ ਜਿਹਾ ਜ਼ੋਰ ਪਾ ਕੇ ਕਿਹਾ ਗਿਆ, ਅਤੇ ਉਦੋਂ ਵੈਬਸਾਈਟ ਕ੍ਰੈਸ਼ ਹੋ ਗਈ ਸੀ। ਇਹ ਵੀ ਮਤਲਬ ਬੜਾ ਉਹ ਬਾਹਰ ਲਿਖਿਆ ਜਾਂਦਾ, ਅਤੇ 2021 ਦੇ ਵਿੱਚ ਜਿਹੜੇ ਆ ਫਿਰ ਜ਼ਿਆਦਾ ਉਹ ਸਕਸੈਸਫੁੱਲ ਰਿਹਾ ਜਦੋਂ ਕੋਵਿਡ ਦੇ ਦਿਨ ਹੀ, ਉਦੋਂ ਲੋਕਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ। ਜਿਹਦੇ ਆਪਾਂ ਪਿਛਲੇ ਸੈਂਸਿਸ ਦੀ ਗੱਲ ਕਰਦੇ ਹਾਂ, ਜਿਹਦੇ ਆਪਾਂ ਨਤੀਜੇ ਵੀ ਵੇਖਿਆ। ਸੋ ਆਸਟ੍ਰੇਲੀਆ ਦੇ ਵਿੱਚ ਹਰ 5 ਸਾਲ ਬਾਅਦ ਜਿਹੜੇ ਇਹ ਸੈਂਸਿਸ ਕੀਤੇ ਜਾਂਦੇ ਨੇ। ਇੰਡੀਆ ਦੇ ਵਿੱਚ ਆਪਾਂ ਇਸ ਚੀਜ਼ ਦੇ ਉੱਤੇ ਵੀ ਚੀਕਦੇ ਹਾਂ, ਜਾਂ ਬੜੀ ਵਾਰੀ ਆਪਾਂ ਖਬਰਾਂ 'ਚ ਵੀ ਵੇਖਿਆ ਹੋਊਗਾ ਵੀ ਉੱਥੇ ਤਾਂ ਟਾਲ ਹੀ ਦਿੱਤਾ ਜਾਂਦਾ ਬਹੁਤੀ ਵਾਰੀ, ਉਹਨਾਂ ਲੋੜ ਹੀ ਨਹੀਂ ਮਹਿਸੂਸ ਕੀਤੀ ਜਾਂਦੀ ਵੀ ਚਲੋ ਠੀਕ ਹੈ ਜੇ ਪਤਾ ਲੱਗ ਵੀ ਜਾਊਗਾ ਵੀ ਆਪਾਂ ਇੰਨੇ ਹੋ ਗਏ ਹਾਂ, ਫਿਰ ਕਿਹੜਾ ਅਸੀਂ ਉਸ ਹਿਸਾਬ ਨਾਲ ਸੁੱਖ ਸੁਵਿਧਾਵਾਂ ਬਣਾਉਣੀਆਂ। ਠੀਕ ਹੈ ਚਲ ਇੱਕ ਸਟੇਜ ਉਹ ਆ ਜਾਂਦੀ ਆ ਜਦੋਂ ਬੰਦਾ ਕਹਿੰਦਾ ਵੀ ਯਾਰ ਹੁਣ ਮਤਲਬ ਟੂ ਮੈਨੀ, ਹੈ ਨਾ,
1: ਆ ਮਤਲਬ ਗਰੀਬੀ ਗੁਰਬਤ, ਹੈ ਨਾ, ਉਹ ਜਗਸੀਰ ਜੀ ਦਾ ਕਹਿੰਦਾ ਹੁੰਦਾ ਸਾਡੇ ਵਿਹੜਿਆਂ 'ਚੋਂ ਟੂਟੀਆਂ ਪਟਾ ਕੇ ਚੰਨ ਉੱਤੇ ਪਾਣੀ ਭਾਲਦੇ। ਹੁਣ ਉਹ ਹਰੇਕ ਬੰਦਾ ਆਪਣੇ ਢੰਗ ਨਾਲ ਸੋਚਦਾ ਨਾ, ਜਿਹੜੇ ਪ੍ਰੋਸਪੈਰਿਟੀ ਆ, ਨੌਕਰੀਸ਼ੁਦਾ ਲੋਕ ਨੇ, ਪੜ੍ਹੇ ਲਿਖੇ, ਹੈ ਨਾ, ਜਿਨ੍ਹਾਂ ਦੀ ਆਮਦਨ ਦੇ ਸੀਲੇ ਵਸੀਲੇ ਵੱਧ ਨੇ, ਉਹਨਾਂ ਦਾ ਸੋਚਣ ਦਾ ਢੰਗ ਤਰੀਕਾ ਹੋਰ ਆ। ਜਿਹੜੇ ਗਰੀਬ ਗੁਰਬਤ ਆ, ਹੈ ਨਾ, ਕੁੱਲੀਆਂ ਦੇ ਵਾਸੀ ਨੇ ਜਿੱਥੇ, ਹੈ ਨਾ, ਬਾਰਿਸ਼ ਨਹੀਂ ਮੀਂਹ ਪੈਂਦਾ, ਉਹ ਲੋਕਾਂ ਦਾ ਸੋਚਣ ਦਾ ਢੰਗ ਤਰੀਕਾ ਹੋਰ ਆ। ਉਹ ਕਹਿੰਦੇ ਚੱਲ ਜੇ ਗਿਣ ਕੇ ਲੈ ਵੀ ਜਾਓਗੇ ਤਾਂ ਵੀ ਖੈਰ।
0: ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ, ਅਤੇ ਨਾਲ ਦੇ ਨਾਲ ਇਹ ਵੀ ਧਿਆਨ 'ਚ ਰੱਖੋ ਵੀ ਜਿਹੜੇ ਇਸ ਟਾਈਮ ਦੇ ਉੱਤੇ ਸਟੂਡੈਂਟ ਸੁਣ ਰਹੇ ਨੇ ਜਾਂ ਫਿਰ ਕੋਈ ਵੀ ਕਿਸੇ ਵੀ ਵੀਜ਼ੇ ਦੇ ਉੱਤੇ ਤੁਸੀਂ ਇਸ ਟਾਈਮ ਇੱਥੇ ਹੋ, ਅਤੇ ਚਾਹੇ ਤੁਸੀਂ ਸਿਟੀਜ਼ਨ ਹੋ, ਚਾਹੇ ਤੁਸੀਂ PR ਹੋ, ਚਾਹੇ ਤੁਸੀਂ ਸਟੂਡੈਂਟ ਹੋ, ਟੂਰਿਸਟ ਹੋ, ਟੈਂਪਰੇਰੀ ਵਰਕਰ ਹੋ, ਸੋ ਸਾਰੇ ਇਹ ਫਾਰਮ ਭਰ ਸਕਦੇ ਨੇ। ਸੋ
1: ਇਹ ਕੋਈ ਸਰਕਾਰੀ ਦਸਤਾਵੇਜ਼ ਨਹੀਂ, ਇਹ ਕੋਈ ਇੱਦਾਂ ਦਾ ਨਹੀਂ ਵੀ ਤੁਸੀਂ ਆਪਦੀ ਜ਼ਮੀਨ ਦੀ ਫਰਦ ਕਢਾ ਕੇ ਅਤੇ ਕਿਸੇ ਦੇ ਨਾਂ ਕਰਾਤੀ। ਸੱਚੋ ਸੱਚ ਉਹ 'ਚ ਦੱਸ ਦੇਣਾ ਵੀ ਜੇ $20,000 ਤਨਖਾਹ, ਤੁਹਾਡੀ ਆਮਦਨ ਸਾਲਾਨਾ 40-50-60-80 ਜਿੰਨੀ ਵੀ ਆ, ਤੁਸੀਂ ਬੜੇ ਆਰਾਮ ਨਾਲ ਉਹਦੇ 'ਚ ਲਿਖਾ ਸਕਦੇ ਹੋ। ਉਹਨਾਂ ਨੇ ਮਹਿਜ਼ ਇਹਨੂੰ ਇੱਕ ਰੈਫਰੈਂਸ ਲੈਣਾ, ਉਹਨਾਂ ਨੇ ਇਹ ਨਹੀਂ ਦੇਖਣਾ ਵੀ ਫਲਾਨੇ ਦੀ ਤਨਖਾਹ ਇੰਨੀ ਆ ਜਾਂ ਫਲਾਨੇ ਦਾ ਧਰਮ ਇਹ ਆ। ਉਸ ਆਧਾਰ 'ਤੇ ਤੁਹਾਨੂੰ ਕੋਈ ਡਿਸਕ੍ਰੀਮੀਨੇਟ ਨਹੀਂ ਕਰਦਾ। ਇਸ ਲਈ ਜੋ ਸੱਚੋ ਸੱਚ ਆ ਉਹ ਇਹਦੇ 'ਚ ਬੋਲ ਕੇ ਦੱਸਿਆ ਜਾ ਸਕਦਾ, ਲਿਖਾਇਆ ਜਾ ਸਕਦਾ। ਵੈਸੇ ਤਾਂ ਉਹਨਾਂ ਨੇ ਤੁਹਾਨੂੰ ਕੋਈ ਇੱਕ ਨੰਬਰ ਭੇਜ ਦੇਣੇ ਆ ਤੁਹਾਡੇ ਡਾਕਖਾਨੇ 'ਚ, ਹੈ ਨਾ, ਜਿਹੜੇ ਪੋਸਟ ਬਾਕਸ ਆ ਉਹਨਾਂ 'ਚ ਸਾਰਾ ਕੁਛ ਆ ਜਾਣਾ। ਪਰ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਫੀਲਡ ਅਫਸਰ ਨੇ ਉਹ ਵੀ ਘਰੋ ਘਰ ਜਾਣਗੇ, ਜੇ ਕਿਸੇ ਨੂੰ ਕੰਪਿਊਟਰ 'ਤੇ ਉਹ ਜਾਣਕਾਰੀ ਭਰਨ 'ਚ ਸਮੱਸਿਆ ਆਉਂਦੀ ਆ ਤਾਂ ਉਹਨਾਂ ਦੀ ਮਦਦ ਉਹਨਾਂ ਲੋਕਾਂ ਨੇ ਕਰਨੀ ਆ।
0: ਸੋ ਇਹ ਤੁਹਾਨੂੰ ਪੂਰੀ ਮਦਦ ਜਿਹੜੀ ਆ ਉਹ ਦਿੱਤੀ ਜਾਊਗੀ। ਵੈਸੇ ਤਾਂ ਅੱਜ ਕੱਲ੍ਹ ਘਰੋਂ ਘਰੀ ਕੋਈ ਨਾ ਕੋਈ ਤਾਂ ਪੜ੍ਹਿਆ ਲਿਖਿਆ ਜ਼ਰੂਰ ਹੁੰਦਾ ਵਾ, ਸੋ ਇਹਨਾਂ ਦੇ ਵਿੱਚ ਤੁਸੀਂ ਮਦਦ ਲੈ ਸਕਦੇ ਹੋ। ਜਿੱਦਾਂ ਤੁਸੀਂ ਵੋਟ ਪਾਉਂਦੇ ਹੋ ਅਤੇ ਜੇਕਰ ਤੁਸੀਂ ਨਹੀਂ ਪਾਉਂਦੇ ਤਾਂ ਤੁਹਾਨੂੰ ਹਰਜਾਨਾ ਭਰਨਾ ਪੈਂਦਾ। ਬਿਲਕੁਲ ਸੈਂਸਿਸ ਦੇ ਵਿੱਚ ਵੀ ਤੁਹਾਨੂੰ ਉਸੇ ਤਰ੍ਹਾਂ ਦੇ ਨਾਲ ਪਾਰਟ ਲੈਣਾ ਪਊਗਾ, ਕਿਉਂਕਿ 1905 ਦੇ ਵਿੱਚ ਸੈਂਸਿਸ ਐਂਡ ਸਟੈਟਿਕਸ ਐਕਟ 1905 ਦੇ ਤਹਿਤ ਹੁਣ ਹਰ ਉਹ ਵਿਅਕਤੀ ਜਿਹੜਾ ਕਿ ਇੱਥੇ ਸੈਂਸਿਸ ਦੀ ਰਾਤ ਆਸਟ੍ਰੇਲੀਆ ਦੇ ਵਿੱਚ ਮੌਜੂਦ ਆ ਉਹਨੂੰ ਇਹ ਫਾਰਮ ਭਰਨਾ ਲਾਜ਼ਮੀ ਹੈ, ਅਤੇ ਜੇਕਰ ਉਹ ਬਾਹਰ ਵੀ ਹੈ ਤਾਂ ਔਨਲਾਈਨ ਉਹਨੇ ਉਹ ਫਾਰਮ ਜਿਹੜਾ ਜ਼ਰੂਰ ਭਰਨਾ ਵਾ। ਜੇਕਰ ਕੋਈ ਜਾਣ ਬੁੱਝ ਕੇ ਨਹੀਂ ਭਰਦਾ ਤਾਂ ABS ਦੇ ਵੱਲੋਂ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਜਾਂਦੀ ਹੈ, ਅਤੇ ਉਸ ਤੋਂ ਬਾਅਦ ਫਿਰ ਇਹ ਵੀ ਹੋ ਸਕਦਾ ਵੀ ਤੁਹਾਨੂੰ ਅਦਾਲਤ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੱਸਣੀਆਂ ਵੀ ਪੈਣ, ਅਤੇ ਜਾਂ ਫਿਰ ਮੋਟਾ ਮੋਟਾ ਜਿਹਾ ਜੋ ਮੈਂ ਵੈਬਸਾਈਟ ਦੇ ਉੱਤੇ ਵੇਖ ਪਾ ਰਿਹਾ ਵਾਂ ਲਗਭਗ $200 ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਜੁਰਮਾਨਾ ਵੀ ਤੁਹਾਨੂੰ ਲੱਗ ਸਕਦਾ। ਸੋ ਇਸ ਕਰਕੇ ਜਦੋਂ ਵੀ ਤੁਹਾਡੇ ਹੱਥੇ ਫਾਰਮ ਚੜੂਗਾ ਤੇ ਉਦੋਂ ਤੁਸੀਂ ਭਰ ਕੇ ਭੇਜ ਦਿਓ। ਕੋਈ ਬਹੁਤਾ ਲੰਮਾ ਚੌੜਾ ਨਹੀਂ ਆ, ਕੋਈ ਬਹੁਤ ਜ਼ਿਆਦਾ ਕੋਈ ਜਾਣਕਾਰੀ ਨਹੀਂ,
1: 7 ਮਿੰਟ ਮੇਰਾ ਖਿਆਲ ਵੱਧ ਤੋਂ ਵੱਧ।
0: ਹਾਂ, ਕੋਈ ਮਤਲਬ ਮੇਨ ਜਿਹੜੇ ਮੇਨ ਕੁਐਸਚਨ ਨੇ ਉਹ ਕੋਈ 8 ਤੋਂ 10 ਕੁਐਸਚਨ ਹੋਣਗੇ, ਜਿਹਦੇ ਵਿੱਚ ਕਿ ਤੁਸੀਂ ਆਪਣਾ ਨਾਂ ਦੱਸਣਾ ਵਾ, ਉਮਰ ਦੱਸਣੀ ਆ, ਤੁਸੀਂ ਆਪਣਾ ਮੇਲ ਹੋ ਫੀਮੇਲ ਹੋ, ਜੋ ਵੀ ਜਿਹੜੀਆਂ ਸਿਹਤ ਸੇਵਾਵਾਂ ਦੇ ਲਈ ਯੋਜਨਾਬੱਧੀ ਕੀਤੀ ਜਾਂਦੀ ਉਹਦੇ ਲਈ ਇਹ ਸਾਰਾ ਜ਼ਰੂਰੀ ਹੁੰਦਾ। ਕਿੱਥੇ ਤੁਸੀਂ ਜੰਮੇ ਹੋ, ਕਿੱਥੋਂ ਦੀ ਤੁਹਾਡੇ ਕੋਲ ਸਿਟੀਜ਼ਨਸ਼ਿਪ ਆ, ਕਿਹੜਾ ਤੁਸੀਂ ਧਰਮ ਤੁਹਾਡਾ, ਅਤੇ ਭਾਸ਼ਾ ਕਿਹੜੀ ਬੋਲਦੇ ਹੋ, ਜਿਹਦੇ ਉੱਤੇ ਆਪਾਂ ਪਹਿਲਾਂ ਗੱਲਬਾਤ ਜਿਹੜੀ ਉਹ ਕਰ ਚੁੱਕੇ ਹਾਂ, ਅਤੇ ਆਮਦਨ ਕਿੰਨੀ ਕੁ ਆ ਤੁਹਾਡੀ ਨੌਕਰੀ ਦੇ ਬਾਰੇ, ਜਿੱਦਾਂ
1: ਪੜ੍ਹਾਈ ਲਿਖਾਈ
0: ਗੱਲ ਕੀਤੀ ਇਹਨਾਂ ਨੇ, ਪੜ੍ਹਾਈ ਲਿਖਾਈ ਕੀ ਆ, ਘਰ ਦੇ ਵਿੱਚ ਜਿਹੜੀ ਤੁਹਾਡੀ ਪ੍ਰੋਪਰਟੀ ਆ ਉਹ ਤੁਹਾਡੀ ਮਤਲਬ ਆਪਣੀ ਆ ਜਾਂ ਤੁਸੀਂ ਰੈਂਟ ਦੇ ਉੱਤੇ ਰਹਿੰਦੇ ਹੋ, ਇੱਦਾਂ ਦੀਆਂ ਜਾਣਕਾਰੀਆਂ ਤੁਹਾਡੇ ਕੋਲ ਲੈਣਗੇ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਪੁੱਛਣਗੇ ਵੀ NDIS ਦੇ ਉੱਤੇ ਤਾਂ ਨਹੀਂ ਤੁਸੀਂ ਕਿਤੇ, ਤੁਸੀਂ ਘਰ ਦੇ ਵਿੱਚ ਕਿਸੇ ਨੂੰ ਕੋਈ ਡਿਸੇਬਿਲਟੀ ਤਾਂ ਨਹੀਂ ਆ, ਸੋ ਉਹਦੇ ਵਿੱਚ ਅੱਗੇ ਤੁਸੀਂ ਜੇ ਨਹੀਂ ਤੁਹਾਨੂੰ ਜਾਣਕਾਰੀ ਤਾਂ ਉਹ ਤੁਸੀਂ ਜਾਣਕਾਰੀ ਜਿਹੜੀ ਇੰਟਰਨੈਟ 'ਤੇ ਜਾ ਕੇ ਤੁਸੀਂ ਲੈ ਸਕਦੇ ਹੋ ਵੀ ਕਿਹੜੇ ਕਿਹੜੇ ਜਿਹੜੇ ਆ ਉਹ ਡਿਸੇਬਿਲਟੀ ਦੇ ਵਿੱਚ ਆਉਂਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਸਿੰਪਲ ਸਾਦੀਆਂ, ਅਤੇ ਇਸ ਵਾਰੀ ਪਿਛਲੀ ਵਾਰ ਥੋੜ੍ਹੀ ਜਿਹੀ ਕੰਫਿਊਜ਼ਨ ਸੀ, ਪੰਜਾਬੀ ਜਿਹੜੀ ਉਹ ਸਾਨੂੰ ਅਦਰ ਵਿੱਚ ਲਿਖਣੀ ਪਈ ਸੀ, ਇਸ ਵਾਰੀ ਹੋਰ ਵੀ ਸਾਦਾ ਕਰ ਦਿੱਤਾ ਗਿਆ, ਹੁਣ ਪੰਜਾਬੀ ਜਿਹੜੀ ਆ ਉਹ ਤੁਹਾਨੂੰ ਕਿਉਂਕਿ ਪਿਛਲੀ ਵਾਰ ਤੁਸੀਂ ਭਾਗ ਲਿਆ, ਹਾਂ ਵੱਧ ਚੜ੍ਹ ਕੇ ਤੁਸੀਂ ਭਾਗ ਲਿਆ ਅਤੇ ਹੁਣ ਪੰਜਾਬੀ ਵੀ ਠਾਹ ਕਰਕੇ ਸਿੱਧੀ ਟਿੱਕ ਵਾਲੀ ਆ ਗਈ ਹੈ, ਪਹਿਲਾਂ ਜਿਹੜਾ ਸੀ ਉਹ ਅਦਰਸ ਵਿੱਚ ਲਿਖੀ ਸੀ ਆਪਾਂ ਲਾਸਟ ਟਾਈਮ।
1: ਅੱਗੇ ਐਨਸੈਸਟਰੀ ਵੀ ਇੱਦਾਂ ਸੀ, ਕਈ ਕਈ ਮੁਲਕਾਂ ਦੇ ਹਿਸਾਬ ਨਾਲ ਸੀ, ਕਈ ਧਰਮਾਂ ਦੇ ਹਿਸਾਬ ਨਾਲ ਸੀ, ਕੋਈ ਇੰਡੀਅਨ ਲਿਖਦਾ ਸੀ, ਕੋਈ ਪੰਜਾਬੀ ਲਿਖਦਾ ਸੀ, ਕੋਈ ਸਿੱਖ ਲਿਖਦਾ ਸੀ, ਸੋ ਕੁਛ ਕੁੱਲ ਮਿਲਾ ਕੇ ਕਾਫੀ ਸਾਰੀਆਂ ਕਨਫਿਊਜ਼ਨਾਂ ਨੇ ਜਿਹੜੀਆਂ ਹੈ ਨਾ ਸੈਂਸਸ ABS ਸਮੇਂ ਸਮੇਂ 'ਤੇ ਦੂਰ ਕਰਨ ਦੀ ਕੋਸ਼ਿਸ਼ ਕਰਦਾ।
0: ਇਹ ਤਾਂ ਖੈਰ ਉਹ ਕੰਫਿਊਜ਼ਨਾਂ ਨੇ ਨਾ, ਜੇ ਆਪਾਂ ਥੋੜ੍ਹਾ ਜਿਹਾ ਇਹਨੂੰ ਗੌਰ ਨਾਲ ਵੇਖੀਏ ਤਾਂ ਇਹ ਤਾਂ ਕੰਫਿਊਜ਼ਨਾਂ ਮੈਂ ਕਹੂੰਗਾ ਵੀ ਸਾਡੀਆਂ ਆਪਣੀਆਂ ਕ੍ਰੀਏਟ ਕੀਤੀਆਂ ਨੇ, ਇਹੋ ਜਿਹੀਆਂ ਕੰਫਿਊਜ਼ਨਾਂ ਹੈਗੀਆਂ ਨਹੀਂ ਆ, ਅਤੇ ਜੋ ਚੀਜ਼ ਹੈਗੀ ਆ ਉਹ ਹੈਗੀ ਆ, ਜੋ ਦਸਤਾਵੇਜ਼ ਆ ਉਹ ਦਸਤਾਵੇਜ਼ ਹੀ ਆ, ਜੋ ਤੁਹਾਡਾ ਮੰਨ ਲਓ ਜੇ ਪਾਸਪੋਰਟ ਤੁਹਾਡਾ ਕਹਿ ਰਿਹਾ ਵਾ ਵੀ ਤੁਸੀਂ ਤੁਹਾਡੀ ਨਾਗਰਿਕਤਾ ਜਿਹੜੀ ਆ ਉਹ ਇੰਡੀਅਨ ਆ, ਅਤੇ ਫਿਰ ਤੁਸੀਂ ਉੱਥੇ ਜੇ ਪੰਜਾਬੀ ਲਿਖ ਰਹੇ ਹੋ ਤਾਂ ਐਵੇਂ ਇੱਕ ਆਪਣੀ ਵੋਟ ਹੀ ਖਰਾਬ ਕਰਨ ਵਾਲੀ ਗੱਲ ਹੈ, ਕਿਉਂਕਿ ਉਹ ਕਿਸੇ
1: ਸਭ ਤੋਂ ਵੱਡਾ ਝੰਡਾ ਜਿਹੜਾ ਸੈਂਸਸ ਦਾ ਉਹ ਜ਼ਬਾਨ ਅੰਡਰ ਹੀ ਆਉਂਦਾ, ਤੁਸੀਂ ਕਿਹੜੀ ਜ਼ਬਾਨ ਘਰ ਵਿੱਚ ਬੋਲਦੇ ਹੋ ਉਸ ਲਿਹਾਜ਼ 'ਤੇ ਗਿਣਤੀਆਂ ਮਿਣਤੀਆਂ ਹੁੰਦੀਆਂ, ਅਤੇ 239,033 ਇਹ ਸਾਡੀ ਆਬਾਦੀ ਸੀ 2021 ਦੇ ਹਿਸਾਬ ਨਾਲ
0: ਪੰਜਾਬੀ।
1: ਹਾਂਜੀ, 240,000 ਕਹਿ ਲਈਏ ਆਸਾਨੀ ਰਹੂਗੀ ਆਪਾਂ ਨੂੰ, ਤਾਂ ਮੈਨੂੰ ਲੱਗਦਾ ਵੀ 3,00,000 ਹੋ ਗਈ ਹੋਣੀ ਹੁਣ,
0: ਵੱਧ ਹੋਣੀ ਚਾਹੀਦੀ ਹੈ, 5 ਸਾਲ ਹੋ ਗਿਆ, ਕਿਉਂਕਿ ਜਿਹੜੇ ਆਪਣੀ ਆਮਦ ਰੁਕੀ ਆ ਸਟੂਡੈਂਟ ਦੀ ਉਹ ਤਾਂ ਆਪਾਂ ਮੇਰੇ ਖਿਆਲ ਨਾਲ 2 ਸਾਲ ਹੀ ਹੋਏ ਆ।
1: ਹਾਂਜੀ,
0: ਕੋਵਿਡ ਤੋਂ ਬਾਅਦ ਤਾਂ ਕਾਫੀ ਸੋਹਣੀ ਆਮਦ ਹੋਈ ਹੈ,
1: ਕੋਈ ਸ਼ੱਕ ਨਹੀਂ। ਅਤੇ ਵੈਸੇ ਵੀ ਜਦੋਂ ਲੋਕ ਆ ਜਾਂਦੇ ਆ, ਮੰਨ ਲਓ ਜੇ ਤੁਸੀਂ 2,00,000-3,00,000 ਬੰਦਾ ਇੱਥੇ ਹੈਗਾ, ਤਾਂ ਉਹਨਾਂ ਦੇ ਵਿਜ਼ਟਰ ਵੀਜ਼ੇ 'ਤੇ ਆਉਣ ਵਾਲੇ ਲੋਕ ਵੀ 30,000-40,000-50,000
0: ਹੋ ਜਾਂਦੇ, ਉਹਨੇ ਬਾਅਦ ਹੋਰ ਵੱਧ ਜਾਂਦੇ।
1: ਅਤੇ ਉਸ ਲਿਹਾਜ਼ ਨਾਲ ਮੈਂ ਦੇਖਦਾ ਵੀ ਜੇ ਪਰ ਹਾਊਸ ਹੋਲਡ ਮਾਪੇ ਆ ਤਾਂ 2 ਜਣੇ ਹੋ ਜਾਣੇ ਆ, ਅਤੇ ਗਿਣਤੀ ਹੋਣੀ ਚਾਹੀਦੀ ਆ, ਭਰੋਸਾ ਉਸ ਲਿਹਾਜ਼ ਨਾਲ 4,00,000 ਤੱਕ ਵੀ ਜਾ ਸਕਦੇ ਹਾਂ।
0: ਸਟੇਟ ਵਾਈਡ ਵੀ ਹੈਗੇ ਆਪਣੇ ਕੋਲ ਅੰਕੜੇ,
1: ਆਪਣੇ
0: ਕੋਲ ਵਿਕਟੋਰੀਆ 'ਚ ਹੀ ਨੇ ਸਭ ਤੋਂ ਵੱਧ,
1: ਆਪਾਂ ਤਕਰੀਬਨ ਸਾਰਾ ਕੁਛ ਹੀ ਆਪਣੇ ਕੋਲ ਹੈਗਾ ਇਸ ਵੇਲੇ, ਅਤੇ ਮੇਰੇ ਕੋਲ ਵੈਬਸਾਈਟ ਹੈਗੀ ਆ ABS ਦੀ। ਸਭ ਤੋਂ ਪਹਿਲਾਂ ਤਾਂ ਉਹਨੂੰ ਦੇਖਦੇ ਆ ਵੀ ਪਲੇਸ ਆਫ ਬਰਥ ਕਿਹੜੀ ਆ, ਤੁਸੀਂ ਕਿੱਥੇ ਜੰਮੇ। ਸਭ ਤੋਂ ਵੱਧ ਜਿਹੜੀ ਆਬਾਦੀ 2,40,000 ਦਾ ਹਿੱਸਾ ਮੈਂ ਤੁਹਾਨੂੰ 2021 ਦੀ ਜਨਗਣਨਾ ਦੇ ਹਿਸਾਬ ਨਾਲ ਦੱਸ ਸਕਦਾ ਵੀ 74% ਲੋਕ ਆ ਜਿਹੜੇ ਇੰਡੀਅਨ ਬੋਰਨ ਨੇ,
0: ਓਕੇ,
1: ਜਾਣੀ ਬਹੁ ਗਿਣਤੀ ਕਹਿ ਲਈਏ
0: ਮਾਈਗ੍ਰੈਂਟਸ।
1: ਹਾਂਜੀ, ਅਤੇ ਉਸ 2,40,000 ਚੋਂ 52,220 ਲੋਕ ਆਸਟ੍ਰੇਲੀਆ ਦੇ ਜੰਮੇ ਜਾਏ ਆ, ਔਫਕੋਰਸ ਸਾਰਾ ਤੌਰ 'ਤੇ ਬਾਲ ਬੱਚੇ ਉਹਨਾਂ ਦੇ ਇੱਥੇ ਹੋਣਗੇ, ਅਤੇ 1,77,000 ਇੰਡੀਆ ਦੇ ਜੰਮੇ ਜਾਏ ਆ, 52,000 ਆਸਟ੍ਰੇਲੀਆ ਦਾ। ਅਤੇ ਅਕਸਰ ਪਾਕਿਸਤਾਨੀ ਪੰਜਾਬ ਦੇ ਕੁਛ ਸੱਜਣਾਂ ਜਿਹੜੇ ਰੌਲਾ ਪਾਉਂਦੇ ਆ ਵੀ ਸਾਡੀ ਸ਼ਾਹਮੁਖੀ ਨੂੰ ਜੀ ਉਹਨਾਂ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ, ਇਹ ਜਿਹੜੀ ਗੁਰਮੁਖੀ ਦੀ ਲਿਪੀ ਹੈ ਇਹਨੂੰ ਹੀ ਮੁੱਖ ਤੌਰ 'ਤੇ ਮੰਨਿਆ ਜਾਂਦਾ, ਸਾਡੀ ਸ਼ਾਹਮੁਖੀ 'ਚ ਵੀ ਹੋਣਾ ਚਾਹੀਦਾ, ਸਰਕਾਰ ਨੂੰ ਕਿਤਾਬ 'ਚ ਛਾਪਣੀ ਚਾਹੀਦੀ ਆ, ਅਸੀਂ ਵੀ ਤਾਂ ਪੰਜਾਬੀ ਹੋਈ ਹਾਂ। ਪਰ ਜਦੋਂ ਪੰਜਾਬੀ ਲਿਖਣ ਦੀ ਵਾਰੀ ਆਉਂਦੀ ਹੈ ਸੈਂਸਸ ਵਿੱਚ ਤਾਂ ਉਹ ਕਾਫੀ ਪਛੜ ਜਾਂਦੇ ਆ, 2021 ਦੇ ਆਂਕੜਿਆਂ ਦੇ ਹਿਸਾਬ ਨਾਲ ਮਹਿਜ਼ 1300 ਬੰਦਾ ਪਾਕਿਸਤਾਨੀ ਪੰਜਾਬੀ ਨਾਲ ਸੰਬੰਧਿਤ ਸੀ। ਸੋ ਉਹ ਲਿਖਦੇ ਨਹੀਂ, ਉਹ ਉਰਦੂ ਲਿਖਦੇ ਆ।
0: ਸੋ ਅਵੇਅਰਨੈਸ ਨਹੀਂ ਉਸ ਹਿਸਾਬ ਦੇ ਨਾਲ, ਕਿਉਂਕਿ
1: ਜਾਂ ਕਹਿ ਲਓ ਉਹਨਾਂ ਦੀ ਗਿਣਤੀ ਹੋਈ ਉਨੀ ਹੋਣੀ,
0: ਗਿਣਤੀ ਤਾਂ ਵੱਧ ਹੋਊਗੀ ਕਿਉਂਕਿ ਪੰਜਾਬ ਬਹੁਤ ਵੱਡਾ ਵਾ
1: ਜੀ।
0: ਉੱਧਰਲੀ ਵੀ ਜੇ ਆਪਾਂ ਵੇਖੀਏ, ਮੈਂ ਜਿੰਨਿਆਂ ਕੁ ਨੂੰ ਜਾਣਦਾ ਵਾਂ ਬਹੁਤੇ ਪਾਕਿਸਤਾਨ
1: ਕਿੱਥੋਂ ਲੱਗਦੀ, ਲਾਹੌਰ ਦੀ ਹੈ।
0: ਹਾਂ, ਸੋ ਚੰਗੀ ਭਲੀ ਪੰਜਾਬੀ ਬੋਲਦੇ ਉਹ ਬਹੁਤੇ, ਅਤੇ ਇਸ ਕਰਕੇ ਉਹ ਮੈਂ ਜੇ ਵੇਖਾਂ ਤਾਂ ਪਹਿਲਾਂ ਬਹੁਤੀ ਅਵੇਅਰਨੈਸ ਸਾਡੇ 'ਚ ਵੀ ਨਹੀਂ ਹੈਗੀ। 21 ਤੋਂ ਪਹਿਲਾਂ ਆਪਾਂ ਵੀ ਕੋਈ ਬਹੁਤਾ ਐਡੀ ਅਹਿਮੀਅਤ ਨਹੀਂ ਦਿੰਦੇ, ਉਸ ਤੋਂ ਬਾਅਦ ਹੀ ਇਹ ਪ੍ਰਚਾਰ ਜਿਹੜਾ ਠੋਕ ਕੇ ਹੋਇਆ ਅਤੇ ਫਿਰ ਹੀ ਇਹ ਗਿਣਤੀ ਵਧੀ ਹੈ। ਚਲੋ, ਇਹ ਸਾਰੇ ਗੁਰੂ ਘਰਾਂ ਨੂੰ ਵੀ ਇਹਦਾ ਸੁਨੇਹ ਜਾਂਦਾ ਵਾ, ਉਹਨਾਂ ਨੇ ਬੜਾ ਜ਼ੋਰ ਮਾਰਿਆ,
1: ਕਾਫੀ ਹਿੰਮਤ ਕੀਤੀ,
0: ਅਲੱਗ ਅਲੱਗ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਜ਼ੋਰ ਮਾਰਿਆ, ਮੀਡੀਆ ਨੇ ਜ਼ੋਰ ਮਾਰਿਆ, ਅਤੇ ਇੱਕ ਆਪਣੇ ਆਪ ਜਿਹੜੀ ਅਵੇਅਰਨੈਸ ਆਪਣੇ ਆਪ ਦੇ ਵਿੱਚ ਵੀ ਆਉਂਦੀ ਆ, ਕਈ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ। ਕੁੱਲ ਮਿਲਾ ਕੇ ਆਪਾਂ ਇਹ ਕਹੀਏ ਵੀ ਹੁਣ ਆਪਾਂ ਉੱਥੋਂ ਹੋਰ ਗਾਂ ਲੈ ਕੇ ਜਾਣਾ,
1: ਕੋਈ ਸ਼ੱਕ ਨਹੀਂ। ਅਤੇ ਫਿਰ ਪਲੇਸ ਆਫ ਬਰਥ ਦੇ ਹਿਸਾਬ ਨਾਲ ਪਾਕਿਸਤਾਨ ਤੋਂ ਬਾਅਦ ਨੰਬਰ ਆਉਂਦਾ ਜੀ ਮਲੇਸ਼ੀਆ ਦਾ, 1257 ਲੋਕ ਮਲੇਸ਼ੀਆ ਦੇ ਜੰਮੇ ਜਾਏ ਆ। ਨਿਊਜ਼ੀਲੈਂਡ ਦੇ 1100 ਲੋਕ ਨੇ, ਇੰਗਲੈਂਡ ਦੇ ਜੰਮੇ ਵੀ 900 ਹੈਗੇ ਆ, ਸਿੰਗਾਪੁਰ ਦੇ 600 ਲੋਕ ਹੈਗੇ ਆ ਇੱਥੇ ਜਿਹੜੇ, ਜਿਨ੍ਹਾਂ ਨੇ ਪੰਜਾਬੀ ਲਿਖਾਈ ਆ। ਅਤੇ ਕੀਨੀਆ ਦੇ 573, ਫਿਜੀ ਦੇ 203, ਕੈਨੇਡਾ ਦੇ 170, ਫਿਲੀਪੀਨਸ ਦੇ 140, ਯੂਨਾਈਟਿਡ ਅਰਬ ਐਮੀਰਾਟਸ ਦੇ 127, ਅਤੇ ਅਮਰੀਕਾ ਦੇ 80, ਹੋਂਗਕੋਂਗ ਦੇ 60, ਇੱਦਾਂ ਬਹੁਤ ਸਾਰੇ ਮੁਲਕ ਨੇ ਛੋਟੇ ਛੋਟੇ ਜਿੱਥੋਂ 5, 10, 20, 30, 50। ਸੋ ਕੁੱਲ ਮਿਲਾ ਕੇ ਤਕਰੀਬਨ ਇਹ ਲਿਸਟ ਕਾਫੀ ਵੱਡੀ ਆ, ਕਾਫੀ ਲੰਬੀ ਆ। 64 ਮੁਲਕ ਨੇ ਜਿੱਥੇ
0: ਪੰਜਾਬੀ,
1: ਹਾਂ, ਜਿਹਨਾਂ ਦੇ ਉੱਥੋਂ ਦੇ ਬੋਰਨ ਲੋਕ ਨੇ ਜਿਹੜੇ, ਅਤੇ ਮਤਲਬ ਐਲ ਸੈਲਵਾਡੋਰ ਉੱਥੋਂ ਵੀ 3 ਲੋਕ ਆਏ ਹੋਏ ਆ, ਜਿਹੜੇ ਮੁਲਕਾਂ ਦਾ ਆਪਾਂ ਨਾਂ ਨਹੀਂ ਸੁਣਿਆ ਕਦੇ। ਬੈਲਜੀਅਮ, ਯੂਕਰੇਨ, ਇਜਿਪਟ, ਲੈਬਨਾਨ, ਕੰਬੋਡੀਆ, ਬ੍ਰਾਜ਼ੀਲ, ਸੋ ਤਕਰੀਬਨ ਯੂ ਨੇਮ ਅ ਕੰਟਰੀ। ਅਤੇ ਉਸ ਲਿਹਾਜ਼ ਨਾਲ ਜਿਹੜਾ ਆਪਾਂ ਕਹਿੰਦੇ ਹਾਂ ਨਾ ਵੀ ਪੰਜਾਬੀ ਅਤੇ ਆਲੂ ਦੁਨੀਆਂ ਦੇ ਹਰ ਕੋਨੇ 'ਚ ਪਾਏ ਜਾਂਦੇ ਆ।
0: ਪਰ ਚੰਗੀ ਗੱਲ ਇਹ ਵੇਖੋ, ਇੱਥੋਂ ਸਾਨੂੰ ਇਹ ਪਤਾ ਲੱਗ ਗਿਆ, ਨਹੀਂ ਤਾਂ ਫਿਰ ਕਿੱਦਾਂ ਕੋਈ ਕੰਮ ਨਾਲ ਕਿਤੇ ਕੋਈ ਕੰਮ ਕਾਰ ਕਰਦਾ ਹੋਵੇ ਤਾਂ ਫਿਰ ਭਾਵੇਂ ਪਤਾ ਲੱਗੇ, ਨਹੀਂ ਤਾਂ ਆਹ ਚੀਜ਼ਾਂ ਦਾ ਪਤਾ ਹੀ ਨਹੀਂ ਲੱਗ ਸਕਦਾ।
1: ਜਾਂ ਕੇ ਪੱਗਾਂ ਤੋਂ ਪਤਾ ਲੱਗਦਾ ਵੀ ਬੰਦਾ ਕੀ ਨਹੀਂ ਹੈ ਤੋਂ ਆਇਆ ਹੋਇਆ ਹੈ।
0: ਹਾਂ, ਪਰ ਵੇਖੋ ਆਪਾਂ ਸਹੀ, ਉਹ ਵੀ ਪਤਾ ਲੱਗ ਜਾਂਦਾ, ਪਰ ਉੱਦਾਂ ਬਹੁਤੇ ਲੋਕ ਜਿਹੜੇ ਨੇ ਉਹ ਨਹੀਂ ਵੀ ਬੰਨਦੇ ਪੱਗ, ਸੋ ਇਸ ਕਰਕੇ ਉੱਦੋਂ ਨਹੀਂ ਵੀ ਲੱਗਦਾ। ਮੈਂ ਤਾਂ ਉੱਦਾਂ ਇੱਕ ਸੋਚ ਰਿਹਾ ਸੀ ਸਵੇਰੇ ਕਿ ਜਦੋਂ ਹੋ ਸਕਦਾ ਹਾਲ ਹੋਈ ਸੈਂਸਿਸ, ਇਹ ਵੀ ਹੋ ਸਕਦਾ, ਪੋਸੀਬਿਲਿਟੀ ਇਹ ਵੀ ਹੈਗੀ ਆ ਵੀ ਅਗਲੀ ਜਿਹੜੀ 5 ਸਾਲ ਲੰਘ ਜਾਣੇ ਆ, ਜਿਹੜੇ ਹਿਸਾਬ ਦੇ ਨਾਲ ਟੈਕਨੋਲੋਜੀ AI ਇੰਨਾ ਰੌਲਾ ਪੈ ਰਿਹਾ, ਇਹ ਵੀ ਕੋਈ ਪਤਾ ਨਹੀਂ ਵੀ ਅਲੱਗ ਅਲੱਗ ਸਾਡੇ ਦਸਤਾਵੇਜ਼ ਅਲੱਗ ਅਲੱਗ ਸਰੋਤਾਂ ਤੋਂ ਫੜ ਕੇ ਅਤੇ ਆਪਣੇ ਆਪ ਹੀ ਇਹ ਕੱਢ ਕੇ ਦੱਸ ਦੇਣ ਐਕੂਰੇਟ ਫਿਗਰ ਵੀ ਆ। ਹਾਲੋ ਵੀ ਸਾਨੂੰ ਪਤਾ ਵਾ ਨਾ, ਹੁਣ ਜਿਹੜਾ ਮੰਨ ਲਓ ATO ਦਾ ਡਾਟਾ ਉਹ ਵੀ ਉਹਨਾਂ ਦੇ ਕੋਲ ਆ, ਵੀ ਇਨਕਮ ਵੀ ਆ ਗਈ, ਹੈ ਨਾ, ਜਿਹੜੇ ਆਪਾਂ ਦਸਤਾਵੇਜ਼ ਭਰੇ ਆ ਸਾਡੇ ਜਿਹੜੇ ਪੁਰਾਣੇ ਹੀ ਨਵੇਂ, ਉਹ ਵੀ ਸਾਰੇ ਜਿਹੜੇ ਆ ਡਿਪਾਰਟਮੈਂਟ ਦੇ ਕੋਲ ਹੈ ਹੀ ਨੇ, ਪਾਸਪੋਰਟ ਦਫ਼ਤਰ ਦੇ ਕੋਲ, ਹਰ ਇੱਕ ਤਰ੍ਹਾਂ ਦੀ ਕਮਾਈ ਆ ਗਈ, ਫਿਰ ਤੁਹਾਡੀ ਆਪਣੀ ਪਰਸਨਲ ਇਨਫੋਰਮੇਸ਼ਨ ਆ ਗਈ, ਹੈ ਨਾ, ਉਹਦੇ ਵਿੱਚ ਵੀ ਤਾਂ ਆਪਾਂ ਸਾਰਾ ਕੁਛ ਭਰਿਆ, ਅਤੇ ਇਹ ਕੋਈ ਪਤਾ ਨਹੀਂ ਆ ਵੀ ਅਗਲੀ ਵਾਰੀ ਇਹ ਸਾਨੂੰ ਦੱਸਣ ਵੀ ਤੁਸੀਂ ਕੌਣ ਜੇ। ਸੋ ਇਸ ਕਰਕੇ ਇਸ ਤੋਂ ਪਹਿਲਾਂ ਕਿ ਇਹ ਚੀਜ਼ਾਂ AI ਦੇ ਵਿੱਚ ਪੱਕੀਆਂ ਦਰਜ ਹੋ ਜਾਣ, ਉਸ ਤੋਂ ਬਾਅਦ ਤੁਸੀਂ ਕਹੋ ਵੀ ਨਹੀਂ ਹੋਏ, ਉਹ ਤਾਂ ਉਦੋਂ ਗਲਤ ਹੀ ਤਾਂ ਹੋਏ ਅਤੇ ਮੈਂ ਸਹੀ ਹੀ ਤਾਂ ਹੋਏ।
1: ਪੀਜ਼ਾ ਔਡਰ ਕਰਨਾ ਹੋਵੇ ਅਤੇ ਉੱਥੇ ਲਿਖਿਆ ਜੇ ਤੁਹਾਡੀ ਕੋਲੈਸਟ੍ਰੋਲ ਪਹਿਲਾਂ ਹੀ ਬਹੁਤ ਵਧੀ ਹੋਈ ਆ, GP ਨੇ ਤੁਹਾਨੂੰ ਆਹ ਰਿਕਮੈਂਡ ਕੀਤਾ ਸੀ, ਤੁਸੀਂ ਅੱਜ ਪੀਜ਼ੇ ਦੀ ਬਜਾਏ ਗੋਭੀ ਗਾਜਰਾਂ ਖਾਓ।
0: ਉਹ ਨਹੀਂ ਕਰਨ ਵਾਲੇ, ਉਹ ਨਹੀਂ ਕਰਨ ਵਾਲੇ, ਕਿਉਂਕਿ ਉਹਦੇ ਨਾਲ ਕਮਾਈ ਤਾਂ ਸਰ ਪੈਂਦਾ,
1: ਠੀਕ ਹੈ, ਮਾਰਕੀਟ 'ਤੇ ਕੰਜ਼ਿਊਮਰਿਜ਼ਮ ਦੇ ਅਗੇਂਸਟ ਆ ਉਹ ਤਾਂ।
0: ਹਾਂ, ਉਹਦੇ ਕਰਨ
1: ਉੱਥੇ ਪ੍ਰਾਈਵੇਸੀ ਕਲੋਜ਼ ਲਾਉਣਗੇ ਇਹ ਬੰਦੇ ਦਾ, ਹੈ ਨਾ, ਪ੍ਰਾਈਵੇਸੀ ਇਹਦੇ 'ਚ।
0: ਹਾਂ, ਜੇ ਕਰਨਗੇ ਵੀ ਨਾ ਤਾਂ ਇੰਨਾ ਕੁ ਕਰਨਗੇ ਵੀ ਓਕੇ ਯੂ ਸ਼ੁੱਡ ਕੇਅਰਫੁਲ,
1: ਇੱਦਾਂ ਦੀ ਹੈਲਥ,
0: ਹਾਂ, ਮਿੱਠੀ ਮਿੱਠੀ
1: ਜੀ ਗੋਲ ਮੋਲ ਜਿਹਾ,
0: ਹਾਂ, ਮਿੱਠੀ ਮਿੱਠੀ ਜੀ ਗੋਲ ਮੋਲ ਜੀ ਦੇਣਗੇ, ਯੂ ਸਟਿਲ ਵਾਂਟ ਟੂ ਈਟ।
1: ਆਹ, 2-3 ਵਾਰ ਡਿਸਕਲੇਮਰ ਜਿਹਾ ਲੈ ਕੇ, ਜੇ ਤੁਸੀਂ ਖਾਂਦੇ ਹੋ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ।
0: ਇਹ ਨਾ ਮੈਂ ਅੱਗੇ ਕਈ ਵਾਰੀ ਹੱਸਦਾ ਹੁੰਦਾ, ਜਿਹੜੀ ਚੀਜ਼ ਕੋਈ ਮਤਲਬ ਇਹਨਾਂ ਦੇ ਮਤਲਬ ਦੀ ਹੈ ਨਾ, ਕੋਈ ਡਿਪਾਰਟਮੈਂਟ ਦੀ ਜਾਂ ਕੋਈ ਮੰਨ ਲਓ ਕੋਈ ਤੁਹਾਡੀ ਕਮਾਈ 'ਚੋਂ ਕੁਛ ਮਤਲਬ ਜਾਣ ਦੀ ਤੇਲੀ ਚਵਾਨੀ ਇਹਨਾਂ ਨੂੰ, ਅਤੇ ਉਹ ਚੀਜ਼ ਤੁਸੀਂ ਡਿਲੀਟ ਕਰਨੀ ਹੋਵੇ ਜਾਂ ਮੰਨ ਲਓ ਸੋਸ਼ਲ ਮੀਡੀਆ ਤੁਸੀਂ ਡਿਲੀਟ ਕਰਨਾ ਹੋਵੇ ਆਪਣਾ, ਅਤੇ ਉਹ ਤੁਹਾਨੂੰ ਨਾ 2 ਜਾਂ 3 ਵਾਰੀ ਤੁਹਾਨੂੰ ਪੁੱਛਦੇ, ਆਰ ਯੂ ਸਟਿਲ ਵਾਂਟ ਟੂ ਗੋ ਹੈਲ, ਯੂ ਸ਼ੋਰ ਯੂ ਵਾਂਟ ਟੂ ਡਿਲੀਟ, ਹੈਂ, ਅਤੇ ਫਿਰ ਉਹ ਕਹਿਣਗੇ ਵੀ ਹੁਣ ਅੱਜ ਕੱਲ੍ਹ ਇੱਕ ਹੋਰ ਲੱਗ ਗਿਆ, ਓਕੇ, ਅਤੇ ਫਿਰ ਉਹ ਤੁਹਾਨੂੰ ਮੈਸੇਜ ਜਾਂਦਾ ਵਾ ਵੀ ਤੁਹਾਡੇ ਫੋਨ 'ਤੇ ਮੈਸੇਜ ਆਉਂਦਾ, ਉੱਥੋਂ ਜਾ ਕੇ ਪਹਿਲਾਂ ਕੰਫਰਮ ਕਰੋ ਤੁਸੀਂ, ਹੈ ਨਾ, ਈਮੇਲ ਜਾਂਦੀ ਆ ਉੱਥੋਂ ਕਰੋ, ਸੋ ਇੰਨੇ ਹਰਡ ਰੱਖ ਦਿੱਤੇ ਜਾਂਦੇ ਆ।
1: ਕਾਰ ਦੀਆਂ ਪਾਲਿਸੀਆਂ ਕੈਂਸਲ ਕਰਾਉਣੀਆਂ ਹੋਵੇ ਨਾ, ਅੱਗੇ ਹੁੰਦਾ ਸੀ ਔਨਲਾਈਨ ਜਾਓ ਅਤੇ ਉੱਥੇ ਜਾ ਕੇ ਕਲਿੱਕ ਕਰੋ ਵੀ ਮੈਂ ਆਹ ਚੀਜ਼, ਆਹ ਪ੍ਰੋਡਕਟ ਨਹੀਂ ਚਾਹੁੰਦਾ, ਹੁਣ ਪਹਿਲਾਂ ਤੁਸੀਂ ਕਰੋਗੇ ਫਿਰ ਉਹ 8-9 ਚੀਜ਼ਾਂ ਕਰਕੇ, ਨਹੀਂ ਨਹੀਂ ਤੁਹਾਨੂੰ ਕਿਸੇ ਕਸਟਮਰ ਕੇਅਰ ਬੰਦੇ ਨਾਲ ਗੱਲ ਕਰਨ ਦੀ ਲੋੜ ਆ, ਉਹਦੇ 'ਚ ਇਹ ਹੁੰਦਾ ਵੀ ਨਾ ਜਾਂ ਛੱਡ ਕੇ ਸੱਜਣਾ, ਵੀ ਅਸੀਂ ਤੈਨੂੰ ਸਸਤਾ ਸੌਦਾ ਵੇਚ ਦਿੰਦੇ ਹਾਂ, 190 ਦੀ ਜਗ੍ਹਾ ਤੂੰ 170 ਰੁਪਏ ਕਰ ਦੇ, 180, ਅੱਛਾ ਦੂਜੇ ਨੇ ਕਿੰਨੇ ਕਹੀ ਆ, ਉਹ ਜਿੱਥੇ ਵਪਾਰ ਆ ਗਿਆ, ਬਾਜ਼ਾਰ ਆ ਗਿਆ, ਉੱਥੇ ਘੇਰਾ ਸਾਨੂੰ ਪਾਉਣਾ ਹੀ ਪਾਉਣਾ,
0: ਉੱਥੇ ਪਾਉਣਾ ਪਾਉਣਾ। ਅਤੇ ਇਹੋ ਜਿਹੀ ਚੀਜ਼ ਜਿਹੜੀ ਹੈ, ਮੈਂ ਵੇਖਣਾ ਵੀ ਉੱਤੇ ਮਾੜੀ ਜਿਹੀ ਲਿਖੀ ਹੁੰਦੀ ਹੈ ਨਾ, ਵੀ ਤੰਬਾਕੂ ਨੋਸ਼ੀ ਸਿਹਤ ਕੇ ਲਈ ਨੁਕਸਾਨ ਦਿਆ, ਚਲੋ ਪੀਣੀ ਤਾਂ ਪੀ ਲਓ, ਕੋਈ ਗੱਲ ਨਹੀਂ, ਆ ਲਓ
1: ਕੈਂਸਰ ਵਾਲੇ ਹੱਥ ਜਿਹਾ ਗਲੇ ਜੇ, ਪਰ ਕੁੰਦਰ ਸੋਕੇ
0: ਕੋਈ ਚੱਕਰ ਨਹੀਂ,
1: ਚੌਥੇ ਪੌਦੇ ਹੈਗੇ ਹੁਣ,
0: ਮੋਦੀ ਕਰਕੇ ਰੱਖ ਲਓ, ਮੋਦੀ ਕਰਕੇ ਰੱਖ ਲਓ।
1: ਹੁਣ ਇੱਕ ਐਗਜ਼ਾਮਪਲ ਤੁਸੀਂ ਬੜੀ ਦਿੰਦੇ ਹੋ ਨਰਨ ਜੀ, ਉਹ ਜਿਹੜਾ ਜਦੋਂ ਤਾਂ ਵਿਆਜ ਦਰਾਂ ਵਧਾਉਣੀਆਂ ਤਾਂ ਬੈਂਕ ਹੈ ਨਾ ਐਡੇ ਲੰਬੇ ਲੱਤ ਜਿੱਡੇ ਜਿੱਡੇ ਹਨ,
0: ਹਾਂਜੀ,
1: ਤੇ ਵਧਾ ਆਪ ਹੀ ਦੇਣੀ ਆ, ਤੇ ਹੈ ਨਾ ਜਦੋਂ ਘਟਾਉਣੀ ਆ ਉਦੋਂ ਤੁਸੀਂ ਬੈਂਕ ਨਹੀਂ ਆਏ ਨਾ,
0: ਤੁਸੀਂ ਸਾਨੂੰ ਕਾਲ ਨਹੀਂ ਸੀ ਕੀਤੀ, ਤੁਸੀਂ ਵਿਜ਼ਿਟ ਨਹੀਂ ਕੀਤਾ, ਓਕੇ ਸੌਰੀ,
1: ਇਹ ਵੇਰੀਏਬਲ ਹੁੰਦਾ, ਇਹ ਫਿਕਸਡ ਹੁੰਦਾ, ਇਹ ਫਲਾਨਾ ਹੁੰਦਾ, ਆਪਰੀ ਕਡਾਵਰਾ ਗਿਲੀ ਗਿਲੀ ਚੋ,
0: ਉਦੋਂ ਫਿਰ ਉਦੋਂ ਤੁਸੀਂ ਹੋਲਡ ਰੱਖੋ, ਹੈ ਨਾ, ਸੌਰੀ ਯੂ ਆਰ ਇਨ ਕਿਊ ਨੰਬਰ,
1: ਉਹ ਤਾਂ ਹੁਣ ਮਿਊਜ਼ਿਕ ਜਿਹਾ ਵੀ ਚੇਤੇ ਹੋ ਗਿਆ,
0: 29 ਹੈ ਨਾ, ਉਹ 29 ਨਹੀਂ ਰਹਿੰਦਾ, ਕਿੰਨਾ
1: ਬੰਦਾ ਮੂੰਹ ਨਾਲ ਟੁੰਗ ਲੁੰਗ ਕਰਨ ਲੱਗ ਜਾਂਦਾ ਬਾਅਦ 'ਚ, ਉਹਦਾ ਵੀ ਜੇ ਬੰਦ ਵੀ ਕਰ ਦਿਉ ਭਰਾ, ਸਾਨੂੰ ਪਤਾ ਹੀ ਆ, ਪਰ ਨਹੀਂ ਚਲੋ ਆਪਾਂ ਸੈਂਸਸ 'ਤੇ ਦੁਬਾਰਾ ਆਈਏ। ਇੱਕ ਹੋਰ ਸਵਾਲ ਆ ਜਿਹੜਾ ਰਣਜੋਤ ਲੋਕ ਅਕਸਰ ਪੁੱਛਦੇ ਆ, ਜਿਹੜੇ 240,000 ਲੋਕ ਨੇ 2021 ਜਿਹੜੇ ਆਏ, ਇਹਨਾਂ 'ਚੋਂ ਕਿੰਨੇ ਕੁ ਬੰਦੇ ਆ ਜਿਹਨਾਂ ਕੋਲ ਕੈਂਗਰੂ ਵਾਲਾ ਪਾਸਪੋਰਟ ਆ?
0: ਓਕੇ,
1: ਅਤੇ ਇਹ ਆਬਾਦੀ ਬਣਦੀ ਹੈ ਜੀ 53% ਲੋਕ ਇਹਦੇ 'ਚੋਂ ਆਸਟ੍ਰੇਲੀਅਨ ਸਿਟੀਜ਼ਨ ਨੇ, ਅਤੇ 46.7-47% ਕਹਿ ਲਓ ਜਿਹੜੇ ਆਪਾਂ ਨੋਨ ਸਿਟੀਜ਼ਨ ਨੇ, ਜਾਂ ਤਾਂ ਉਹ ਉਸ ਪਾਥ ਵਿੱਚ ਹੈਗੇ, ਜਾਂ ਸਟੂਡੈਂਟ ਨੇ, ਜਾਂ ਵਿਜ਼ਟਰ ਨੇ। ਅਤੇ ਸਭ ਤੋਂ ਵੱਧ ਜਿਹੜੀ ਆਬਾਦੀ ਦੀ ਆਮਦ ਹੋਈ ਹੈ ਪੰਜਾਬੀ ਲੋਕਾਂ ਦੀ, 2008 ਵਿੱਚ 18,000 ਬੰਦਾ ਆਇਆ ਸੀਗਾ।
0: ਓਕੇ,
1: ਅਤੇ ਫਿਰ ਇਹ 2019 ਦੀ ਗੱਲ ਆ ਜਦ 21,204 ਲੋਕ ਆਏ ਆ। ਸੋ ਇਹ ਦੋ ਵੱਡੀਆਂ ਸਪਾਈਕਸ ਨੇ, 2019 'ਚ 21,000 ਬੰਦਾ ਆਇਆ, ਅਤੇ 2008 ਵਿੱਚ 18,000 ਆਇਆ, ਅਤੇ ਉਸ ਤੋਂ ਥੱਲੇ ਆਉਂਦਾ 2014 ਜਾਂ 13,000 ਬੰਦਾ ਆਇਆ। ਸੋ ਇਹ ਤਿੰਨ ਮੇਜਰ ਸਪਾਈਕਸ ਨੇ, ਜਦੋਂ ਕਹਿ ਲਓ ਵਿਦਿਆਰਥੀਆਂ ਦੀ ਆਮਦ ਕਹਿ ਲਓ, ਜਾਂ ਇੱਕਦਮ ਹੀ ਤੁਹਾਨੂੰ ਪਤਾ ਨਾ ਫਲੱਡ ਗੇਟ ਖੋਲ੍ਹ ਦਿੰਦੇ ਆ, ਉਹ ਤਾਂ ਬੁੜੀਆਂ ਨੇ ਵੀ ਚੁਟਕਲੇ ਬਣਾਏ ਸੀ, ਦੇਖ ਲਓ ਜੀ ਅੱਜ ਕੱਲ੍ਹ ਮੁੰਡੇ ਕੁੜੀਆਂ ਕੀ ਕਰਦੇ ਆ, ਕਹਿੰਦੀ ਸਬਜ਼ੀ ਲੈਣ ਭੇਜਿਆ, ਆਉਂਦਾ ਆਸਟ੍ਰੇਲੀਆ ਦਾ ਵੀਜ਼ਾ ਲਵਾ ਲਿਆ, ਉਹ ਹੈ ਨਹੀਂ ਆ ਜੂਸ ਵਾਲੇ ਨੂੰ ਕਹਿੰਦਾ ਵੀ ਮੁੰਡਾ ਭੇਜਤਾ ਹੁਣ ਆਸਟ੍ਰੇਲੀਆ, ਅਤੇ ਤੂੰ ਹੁਣ ਜੂਸ ਵਾਲਿਆ ਗੇੜਾ ਗੂੜਾ ਰੱਖਿਆ ਕਰ, ਹੁਣ ਆਪਾਂ ਸੰਤਰੇ ਦਾ ਜੂਸ ਪੀਆ ਕਰਨਾ। ਉਹ ਕਹਿੰਦਾ ਬਾਊ ਜੀ ਕਿਆ ਬਾਤ ਕਰਤੇ ਹੋ, ਮੇਰੇ ਤੋਂ ਆਪ ਦੋਨੋਂ ਬੇਟੇ ਵਹੀਂ ਭਰੇ। ਸੋ ਇਹ ਉਹ ਦੌਰ ਸੀ ਜਦੋਂ
0: ਮੈਂ ਤਾਂ ਆਪ ਛੱਡ ਦੇਣਾ
1: ਪੰਜਵਾਂ ਘਰ,
0: ਮੈਂ ਤਾਂ ਆਪ ਰੇੜੀ ਛੱਡਣ ਲੱਗਾ,
1: ਹਾਂ ਮੈਂ ਤਾਂ ਆਪ ਚੱਲਿਆ ਵਿਜ਼ਟਰ ਵੀਜ਼ੇ 'ਤੇ 18 ਮਹੀਨੇ 'ਚ 12 ਮਹੀਨੇ। ਅੱਛਾ ਠੀਕ ਹੈ, ਰਿਲੀਜਨ ਕਿਹੜਾ, ਧਰਮ ਕਿਹੜਾ ਲਿਖਾਇਆ ਲੋਕਾਂ ਨੇ 2000, ਜਿਹੜਾ ਆਪਾਂ 2021 ਦੀ ਜਨਗਣਨਾ, ਸਭ ਤੋਂ ਵੱਧ ਇੱਥੇ ਸਿੱਖਇਜ਼ਮ ਨਾਲ ਸੰਬੰਧਿਤ ਲੋਕ ਨੇ, ਸਿੱਖ ਲੋਕ ਨੇ, 80% ਆਬਾਦੀ ਉਹਨਾਂ ਦੀ, ਅਤੇ 191,000 ਬਣਦੇ ਆ 240,000 'ਚੋਂ। ਅਤੇ ਹਿੰਦੂਇਜ਼ਮ 36,367 ਲੋਕ, ਅਤੇ ਇਹ ਆਬਾਦੀ ਦਾ 15% ਬਣਦਾ, ਇੱਥੋਂ ਤੱਕ ਕਿ 2% ਲੋਕ ਨੇ, 4,000 ਲੋਕ ਨੇ ਜਿਨ੍ਹਾਂ ਨੇ ਇਹ ਵੀ ਲਿਖਿਆ ਵੀ ਸਾਡਾ ਕੋਈ ਰਿਲੀਜਨ ਨਹੀਂ, ਜਾਂ ਬੰਦਾ ਕਹਿੰਦਾ ਵੀ ਅਸੀਂ ਮੈਨਸ਼ਨ ਹੀ ਨਹੀਂ ਕਰਨਾ, ਹੂ ਕੇਅਰਸ। ਇਸਲਾਮ 0.8%, ਮਤਲਬ 1,800 ਲੋਕ ਨੇ, 291-300 ਕਹਿ ਲਈਏ ਕ੍ਰਿਸਚੈਨਿਟੀ ਨਾਲ ਸੰਬੰਧਿਤ ਨੇ, 300 ਕੈਥੋਲਿਕ ਵੀ ਹੈਗੇ। ਸੋ ਥੋੜ੍ਹੇ ਥੋੜ੍ਹੇ ਸਪਿਰਚੁਅਲ ਬਿਲੀਫ ਵਾਲੇ ਹੈਗੇ, ਸੈਕੂਲਰ ਬਿਲੀਫ ਵਾਲੇ ਹੈਗੇ, ਮਿਸਲੇਨੀਅਸ ਰਿਲੀਜਨ ਹੈ ਨਾ, ਮਤਲਬ ਬੁੱਧਿਜ਼ਮ, ਇਹ ਮਤਲਬ 17-18 ਹੈਗੀਆਂ ਕੈਟੇਗਰੀਜ਼ ਜਿਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਹੈਗੀ ਆ 20 ਤੋਂ ਉੱਤੇ,
0: ਜੀ
1: ਕੋਈ 20, ਕੋਈ 40-50-60 ਹੈ ਨਾ, ਹਰ ਪ੍ਰਕਾਰ ਦੇ ਲੋਕ ਹੈਗੇ ਆ। ਅਤੇ ਇਹ ਲਿਸਟਾਂ ਜਿਹੜੀਆਂ ਡਿਪਾਰਟਮੈਂਟ ਦੀਆਂ ਬਣੀਆਂ ਹੋਈਆਂ ਨੇ, ਅਤੇ ABS ਦੀ ਜਿਹੜੀ ਵੈਬਸਾਈਟ ਆ ਉੱਥੋਂ ਹੀ ਸਾਰੀ ਜਾਣਕਾਰੀ ਲਈ ਜਾ ਸਕਦੀ ਆ। ਅਤੇ ਇੱਕ ਸਵਾਲ ਪੁੱਛਿਆ ਜਾਂਦਾ ਵੀ ਸਾਡੇ ਲੋਕ ਕਿੰਨੇ ਕੁ ਪੜ੍ਹੇ ਲਿਖੇ ਆ,
0: ਜੀ
1: ਕਿਉਂਕਿ ਅਸੀਂ ਇਸ ਚੀਜ਼ 'ਚ ਮਾਣ ਮਹਿਸੂਸ ਕਰਦੇ ਹਾਂ ਕਿ ਬਾਕੀ ਭਾਈਚਾਰਿਆਂ ਦੇ ਮੁਕਾਬਲੇ ਸਾਡੇ ਲੋਕਾਂ 'ਚ ਪੜ੍ਹਾਈ ਲਿਖਾਈ ਜ਼ਿਆਦਾ।
0: ਜੀ
1: ਘੱਟੋ ਘੱਟ 20% ਲੋਕ ਇਹੋ ਜਿਹੇ ਹੈਗੇ ਜਿਨ੍ਹਾਂ ਕੋਲ ਬੈਚਲਰਸ ਡਿਗਰੀ ਹੈਗੀ ਆ, 45-46,000 ਬਣਦਾ ਇਹ ਟੋਟਲ ਦਾ, ਅਤੇ ਪੋਸਟ ਗ੍ਰੈਜੂਏਟ ਡਿਗਰੀ ਵਾਲੇ ਵੀ 35-36,000 ਹੈਗੇ ਆ, 15% ਬਣਦਾ। ਐਡਵਾਂਸ ਡਿਪਲੋਮਾ ਜਾਂ ਡਿਪਲੋਮਾ 15%, ਇਹ ਵੀ 35,000 ਲੋਕ ਨੇ। ਘੱਟੋ ਘੱਟ ਸਰਟੀਫਿਕੇਟ ਦਾ ਜ਼ਰੂਰੀ ਕੀਤਾ ਹੋਇਆ 16,000, ਉਹ ਵੀ ਹੈਗੇ ਆ। ਗ੍ਰੈਜੂਏਟ ਡਿਪਲੋਮਾ, ਗ੍ਰੈਡ ਸਰਟੀਫਿਕੇਟ, ਇਹ ਸਾਰੀਆਂ ਚੀਜ਼ਾਂ ਉਹਦੇ 'ਚ ਮੈਨਸ਼ਨ ਹੈਗੀਆਂ। ਸੋ ਜ਼ਿਆਦਾ ਆਪਾਂ ਕਹਿ ਲਈਏ ਵੀ ਐਡਵਾਂਸ ਡਿਪਲੋਮਾ, ਪੋਸਟ ਗ੍ਰੈਜੂਏਟ ਡਿਗਰੀ ਅਤੇ ਬੈਚਲਰ ਡਿਗਰੀ, ਜੇ ਇਹਨਾਂ ਨੂੰ ਹੀ ਆਪਾਂ ਮਿਲਾ ਲਈਏ ਤਾਂ 15-30 ਅਤੇ 20-50% ਲੋਕ, ਜਾਣੀ ਅੱਧੀ ਆਬਾਦੀ ਘੱਟੋ ਘੱਟ ਇਹੋ ਜਿਹੀ ਆ ਜਿਹਨੂੰ ਆਪਾਂ ਚੰਗੀ ਪੜ੍ਹੀ ਲਿਖੀ ਕਹਿ ਸਕਦੇ ਹਾਂ।
0: ਅਤੇ
1: ਉਸ ਲਿਹਾਜ਼ ਨਾਲ ਸਾਡੇ ਸ਼ਾਬਾਸ਼ ਵੀ ਆ। ਅਤੇ ਫੀਲਡ ਆਫ ਸਟੱਡੀ ਦਾ ਵੀ ਉਹਨਾਂ ਨੇ ਡਾਟਾ ਕੱਢਿਆ ਵੀ ਕਿਸ ਕਿਸਮ ਦੀ ਪੜ੍ਹਾਈ ਲਿਖਾਈ ਲੋਕਾਂ ਨੇ ਕੀਤੀ ਆ, ਸੋ 300 ਕੈਟੇਗਰੀਆਂ ਦੀ ਪੜ੍ਹਾਈ ਲਿਖਾਈ ਪੰਜਾਬੀਆਂ ਨੇ ਦਰਜ ਕਰਾਈ ਹੋਈ ਆ। ਸਭ ਤੋਂ ਵੱਧ ਉਹ ਚਾਹੁੰਦੀ ਆ ਇਨਫੋਰਮੇਸ਼ਨ ਟੈਕਨੋਲੋਜੀ ਆਈ ਟੀ ਨਾਲ ਸੰਬੰਧਿਤ ਲੋਕ ਨੇ 12,371, ਅਕਾਊਂਟਿੰਗ ਵਿੱਚ 12,000 ਲੋਕ ਨੇ, ਹੋਸਪਿਟੈਲਿਟੀ ਦੀ ਡਿਗਰੀ ਤਕਰੀਬਨ 11,000 ਲੋਕਾਂ ਨੇ ਕੀਤੀ ਹੋਈ ਆ। ਜਿਹੜਾ ਉਹ ਮੁੰਡਾ ਉਹ ਗਿਆ ਸੀ ਨਾ ਅਤੇ ਅੰਕਲ ਸਾਡੇ ਗਏ ਉਹਨਾਂ ਦੇ ਘਰ, ਕਹਿੰਦੇ ਬੇਟਾ ਥੈਂਕ ਯੂ ਹੈ ਨਾ ਵੀ ਤੁਸੀਂ ਖਾਣ ਪੀਣ ਨੂੰ ਬੜਾ ਵਧੀਆ ਸਮਾਨ ਬਣਾਇਆ ਹੋਇਆ ਸੀ, ਥੈਂਕ ਯੂ ਫੋਰ ਯੂਰ ਹੋਸਪਿਟੈਲਿਟੀ। ਨਹੀਂ ਅੰਕਲ ਜੀ ਮੈਂ ਕੁੱਕਰੀ ਕਰਦੀ ਹਾਂ ਅਤੇ ਹੋਸਪਿਟੈਲਿਟੀ ਕੁੱਕਰੀ ਇਹ ਸਾਰੇ ਉਸ ਪਾਸੇ ਆ ਜਾਂਦੇ ਆ। ਅਤੇ ਇਹਨਾਂ ਨੇ ਸਰਟੀਫਿਕੇਟ ਕਰਕੇ ਲੋਕਾਂ ਨੇ, ਬੱਚਿਆਂ ਨੇ ਸਰਟੀਫਿਕੇਟ 3-4 ਜੋਬ ਰੈਡੀਆਂ ਕਰਕੇ ਬਹੁਤ ਸਾਰੇ ਰੈਸਟੋਰੈਂਟਾਂ ਨੂੰ ਭਾਗ ਲਾ ਰਹੇ ਅਤੇ ਬੜੇ ਲੋਕ ਨੇ ਜਿਨ੍ਹਾਂ ਦੇ ਪੀ ਆਰ ਦੇ ਰਾਹ ਸਿੱਧੇ ਹੋਏ ਆ ਹੋਸਪਿਟੈਲਿਟੀ 'ਚ। ਅਤੇ ਬੜੇ ਲੋਕ ਇਹੋ ਜਿਹੇ ਵੀ ਆ ਜਿਹੜੇ ਵਿਚਾਰੇ ਅੜੇ ਬੈਠੇ ਆ ਵੀ ਅਸੀਂ ਕਿਹੜਾ ਪੰਗਾ ਲੈ ਲਿਆ ਇਹ, ਹੁਣ ਕੋਈ ਰਾਹ ਨਹੀਂ ਲੱਭਦਾ ਅੱਗੇ ਜਾਣ ਦਾ। ਅਤੇ ਨਰਸਿੰਗ 'ਚ ਸਾਡੇ ਭਾਈਚਾਰੇ ਦੀਆਂ ਬਹੁਤ ਸਾਰੀਆਂ ਲੇਡੀਜ਼ ਨੇ, 8,000 ਤੋਂ 9,000 ਜਿਹੜਾ ਆਬਾਦੀ ਦੇ ਲਿਹਾਜ਼ ਨਾਲ, ਗਿਣਤੀ ਦੇ ਲਿਹਾਜ਼ ਨਾਲ ਆਪਾਂ ਕਰੀਏ, ਜਿਨ੍ਹਾਂ ਨੇ ਨਰਸਿੰਗ ਕੀਤੀ ਹੋਈ ਆ। ਬਿਜ਼ਨਸ ਅਤੇ ਮੈਨੇਜਮੈਂਟ 6,000 ਆ, ਕੁੱਕਰੀ ਹੋਸਪਿਟੈਲਿਟੀ 9,800 ਆ, 58,100 ਲੋਕਾਂ ਨੇ ਕੁੱਕਰੀ ਵੀ ਕੀਤੀ ਹੋਈ ਆ। ਬਿਜ਼ਨਸ ਮੈਨੇਜਮੈਂਟ 5,000 ਆ, ਇੰਜੀਨੀਅਰਿੰਗ ਅਤੇ ਰਿਲੇਟਡ ਟੈਕਨੋਲੋਜੀ 3,500, ਆਟੋਮੋਟਿਵ ਇੰਜੀਨੀਅਰਿੰਗ ਅਤੇ ਟੈਕਨੋਲੋਜੀ 3,000, ਟੀਚਿੰਗ 'ਚ ਵੀ 2,300-2,600 ਲੋਕ ਹੈਗੇ ਆ, ਅਤੇ ਹੋਸਪਿਟੈਲਿਟੀ ਮੈਨੇਜਮੈਂਟ, ਕੰਪਿਊਟਰ ਸਾਇੰਸ, ਸੋ ਕੁੱਲ ਮਿਲਾ ਕੇ ਬਹੁਤ ਸਾਰੇ ਇਹ ਫੀਲਡ ਨੇ ਜਿਨ੍ਹਾਂ 'ਚ ਸਾਡੀ ਪੜ੍ਹਾਈ ਲਿਖਾਈ ਆ ਜਾਂ ਘੱਟੋ ਘੱਟ ਅਸੀਂ ਉਹਨਾਂ ਫੀਲਡਸ ਵਿੱਚ ਕੰਮ ਕਰ ਰਹੇ ਹਾਂ। ਅਤੇ ਇਹ ਮੈਨੂੰ ਕਾਫੀ ਸਿਗਨੀਫਿਕੈਂਟ ਲੱਗਦਾ ਡਾਟਾ ਉਸ ਲਿਹਾਜ਼ ਨਾਲ ਕਿ ਪੜ੍ਹਾਈ ਲਿਖਾਈ ਇਹ ਤੈਅ ਕਰਦੀ ਆ ਵੀ ਇਸ ਭਾਈਚਾਰੇ ਦੇ ਲੋਕ ਕਿੰਨੇ ਕੁ ਸਿਆਣੇ। ਅਤੇ ਵੱਡੀ ਗੱਲ, ਜਦ ਤੁਹਾਡੇ ਕੋਲ ਪੜ੍ਹਾਈ ਲਿਖਾਈ ਹੁੰਦੀ ਹੈ ਫਿਰ ਤੁਸੀਂ ਸਰਕਾਰੀ ਭੱਤਿਆਂ 'ਤੇ ਆਸ ਨਹੀਂ ਰੱਖਦੇ, ਤੁਸੀਂ ਕਮਾ ਕੇ ਖਾਣਾ ਚਾਹੁੰਦੇ
0: ਹੋ, ਇਹ ਵੀ ਚੀਜ਼ ਉਹਦੇ ਤੋਂ ਪਤਾ ਲੱਗ ਜਾਂਦਾ।
1: ਇਹ ਵੀ ਹੈ ਨਾ ਨੋਟ ਕੀਤਾ। ਅਤੇ ਵਰਕ ਐਂਡ ਇਨਕਮ, ਉਹਦਾ ਵੀ ਡਾਟਾ 2021 ਸਰਕਾਰ ਵੱਲੋਂ ਕੱਢਿਆ ਗਿਆ ਸੀ। ਸਭ ਤੋਂ ਜ਼ਿਆਦਾ ਟਰੱਕ ਡਰਾਈਵਰ ਨੇ, 12,000 ਲੋਕ ਨੇ, ਜਿਹੜਾ ਆਪਾਂ ਡਾਟਾ ਅੱਗੇ ਵੀ ਇੱਕ ਵਾਰ ਸ਼ੇਅਰ ਕੀਤਾ ਸੀ ਜਦੋਂ ਟਰੱਕ ਡਰਾਈਵਰਸ ਨਾਲ ਰੇਸਿਜ਼ਮ ਜਿਹੜਾ ਹੋ ਰਿਹਾ ਉਸ ਸੰਬੰਧਿਤ ਆਪਾਂ ਇੱਕ ਖਾਸ ਪ੍ਰੋਗਰਾਮ ਨਸ਼ਰ ਕੀਤਾ ਸੀ। ਆਟੋਮੋਬਾਈਲ ਡਰਾਈਵਰਸ ਨੇ ਜਿਹੜੇ ਹੈ ਨਾ, ਅਤੇ ਉਹ ਵੀ 7,000-8,000 ਹੈਗੇ। ਅਤੇ ਇਹਨੂੰ ਅਤੇ 12,000 ਨੂੰ ਜੋੜ ਲਈਏ ਤਾਂ 20,000 ਬਣ ਜਾਂਦਾ, ਟਰੱਕ ਡਰਾਈਵਰ ਅਤੇ ਆਟੋਮੋਬਾਈਲ ਡਰਾਈਵਰਸ ਨੂੰ ਦੋਨਾਂ ਨੂੰ ਜੋੜ ਲਈਏ ਅਤੇ ਲਿਟਰਲੀ ਆਸਟ੍ਰੇਲੀਆ ਨੂੰ ਆਪਾਂ ਚਲਾ ਰਹੇ ਹਾਂ। ਬੱਸਾਂ ਚਲਾਉਣ ਦੀ ਗੱਲ ਕਰੀਏ, ਕੁਰੀਅਰ ਵੈਨ ਚਲਾਉਣ ਦੀ ਗੱਲ ਕਰੀਏ, ਊਬਰ ਦੀ ਗੱਲ ਕਰੀਏ, ਅਤੇ ਮੈਨੂੰ ਤਾਂ ਇਹ ਵੀ ਮਹਿਸੂਸ ਹੁੰਦਾ ਵੀ ਹੁਣ ਇਹ 2021 ਤੋਂ ਬਾਅਦ ਜਦ ਆਪਾਂ 2026 ਦੀ ਜਨਗਣਨਾ 'ਚ ਜਾਣਾ ਤਾਂ ਇਹ ਦੁੱਗਣੇ ਹੋ ਚੁੱਕੇ ਹੋਣੇ ਆ, ਘੱਟੋ ਘੱਟ 35,000-40,000 ਲੋਕ ਇਹਨਾਂ ਨਾਲ ਵਾਬਸਤਾ ਹੋਣਗੇ ਘੱਟੋ ਘੱਟ। ਅਤੇ ਏਜ ਕੇਅਰ ਅਤੇ ਡਿਸੇਬਿਲਿਟੀ ਕੇਅਰ, ਇਹਦੇ 'ਚ ਭੈਣਾਂ ਭਾਬੀਆਂ ਭਰਜਾਈਆਂ ਸਾਰੀਆਂ ਹੀ ਨੇ, ਹਰ ਦੂਜੇ ਚੌਥੇ ਘਰੋਂ ਕੋਈ ਨਾ ਕੋਈ ਹੈਗਾ। ਅਤੇ ਇਹ ਤਕਰੀਬਨ ਬਣਦਾ ਜੀ 6,000 ਤੋਂ 7,000 ਹੈਗੇ ਆ, ਅਤੇ ਇਹ ਜ਼ਿਆਦਾਤਰ ਮੈਂ ਮਹਿਸੂਸ ਕਰਦਾ ਫੀਮੇਲਸ ਹੋਣਗੀਆਂ। ਅਤੇ ਡਿਲੀਵਰੀ ਡਰਾਈਵਰ ਇਹ ਤੋਂ ਅਲੱਗ ਨੇ ਹਜੇ, ਉਹ ਵੀ ਮਤਲਬ 5,000 ਨੇ। ਸੋ 5,000 ਉਹ ਲਾ ਲਓ, ਆਟੋਮੋਬਾਈਲ ਡਰਾਈਵਰ ਹੋ ਗਏ, 7 ਉਹ ਹੋ ਗਏ ਅਤੇ 12 ਉਹ ਹੋ ਗਏ, ਤੁਸੀਂ ਦੇਖੋ ਗਿਣਤੀ ਜਾਂਦੀ ਕਿੱਥੇ ਆ। ਇਹੀ ਕਾਰਨ ਆ ਕਿ ਹਰ ਚੌਥਾ ਬੰਦਾ ਜਿਹੜਾ ਸਟੇਅਰਿੰਗ ਦੇ ਮਗਰਾ ਤੁਹਾਨੂੰ ਆਪਣਾ ਨਜ਼ਰ ਆਉਂਦਾ।
0: ਹਾਂ, ਕਈ ਵੇਲੇ ਕੋਈ 2 ਜੋਬ ਵੀ ਕਰ ਰਿਹਾ ਹੁੰਦਾ ਤਾਂ ਉਹ ਇੱਕ ਹੀ ਲਿਖਦਾ, ਆਪਾਂ ਇਹ ਮੰਨ ਕੇ ਚੱਲੀ ਵੀ ਗਿਣਤੀ ਵੱਧ ਹੋਣ ਦੇ ਚਾਂਸ ਹੈਗੇ ਆ।
1: ਸਹੀ ਆ, ਮੈਂ ਕਈ ਲੋਕਾਂ ਨੂੰ ਜਾਣਦਾ ਜਿਹੜੇ ਕਹਿੰਦੇ ਆ ਵੀ ਆਮਦਨ ਜਿਹੜੀ ਮੁੱਖ ਧਾਰਾ ਦੀ ਮੇਰੀ ਜੋਬ ਆ ਉਹਦੇ 'ਚੋਂ ਓਨੀ ਨਹੀਂ ਆ, ਇਸ ਕਰਕੇ ਭਾਅ ਜੀ ਵੀਕਐਂਡ 'ਤੇ ਆਪਾਂ ਊਬਰ ਚਲਾ ਲਈਦੀ ਜਾਂ ਆਹ ਕਰ ਲਈਦਾ ਜਾਂ ਉਹ ਕਰ ਲਈਦਾ ਨਾ,
0: ਉੱਪਰ ਇੱਥੇ ਨਹੀਂ ਆਉਣੀ।
1: ਹਾਂਜੀ, ਅਤੇ ਉਸ ਤੋਂ ਇਲਾਵਾ ਜੇ ਆਪਾਂ ਸ਼ੈਫਸ ਦੀ ਗੱਲ ਕਰੀਏ 4,500 ਉਹ ਨੇ, ਸੇਲਸ ਅਸਿਸਟੈਂਟ 4,500, ਚਾਈਲਡ ਕੇਅਰ 'ਚ ਆਪਣੇ ਭਾਈਚਾਰੇ ਦੀਆਂ ਬਹੁਤ ਸਾਰੀਆਂ ਔਰਤਾਂ ਨੇ, ਅਤੇ 4,000 ਦੀ ਬਾਤੀ ਉਹ ਆ। ਨਰਸਿੰਗ ਸਪੋਰਟ ਅਤੇ ਪਰਸਨਲ ਕੇਅਰ ਵਰਕਰਸ ਨੇ 4,000-5,000, ਕਲੀਨਿੰਗ ਦੀ ਜੋਬ ਵੀ ਸਾਡੇ ਲੋਕ ਕਾਫੀ ਕਰਦੇ ਆ 2,500-2,600, ਅਤੇ ਬੱਸ ਅਤੇ ਕੋਚ ਡਰਾਈਵਰ ਅਲੱਗ ਨੇ 2,500 ਉਹ ਹੈਗੇ ਆ, ਅਤੇ ਰੀਟੇਲ ਮੈਨੇਜਰਸ ਵੀ ਹੈਗੇ, ਸਿਕਿਉਰਿਟੀ ਗਾਰਡ ਬਹੁਤ ਨੇ, ਕਿਚਨ ਹੈਂਡ, ਸਟੋਰ ਪਰਸਨ, ਮੋਟਰ ਮੈਕੈਨਿਕਸ। ਸੋ ਕੁੱਲ ਮਿਲਾ ਕੇ ਜੇ ਆਪਾਂ ਇਹ ਮੇਜਰ ਜਿਹੜੀਆਂ 15-16 ਖਾਸ ਕਿਸਮ ਦੇ ਕੰਮ ਨੇ ਜਿਹੜੇ ਸਾਡੇ ਲੋਕ ਕਰਦੇ ਨੇ।
0: ਜੀ ਬਿਲਕੁਲ, ਸੋ ਇਹ ਫਾਇਦਾ ਵਾ ਜਦੋਂ ਆਪਣੇ ਕੋਲ ਇੱਦਾਂ ਦੇ ਅੰਕੜੇ ਸਾਡੇ ਕੋਲ ਪਹੁੰਚ ਜਾਂਦੇ ਆ। ਅਤੇ ਵੈਸੇ ਵੀ ਜੇਕਰ ਤੁਸੀਂ ਨਹੀਂ ਕਹਿੰਦੇ ਇਹ ਸਿੱਧਾਰੀ ਪਾਉਂਦੇ ਤਾਂ $20 ਤੁਹਾਡੇ ਉੱਤੇ ਲੱਗ ਚੁੱਕੇ ਨੇ, ਭਾਵੇਂ ਤੁਸੀਂ ਪਾਉਂਦੇ ਭਾਵੇਂ ਨਹੀਂ ਪਾਉਂਦੇ, ਸੋ ਇੰਨਾ ਨੁਕਸਾਨ ਹੈ ਅਤੇ ਇਹ ਘੁੰਮ ਘੁੰਮਾ ਕੇ ਸਾਡਾ ਹੀ ਪੈਸਾ ਵਾ।
1: ਅਤੇ ਸਾਡੇ ਭਾਈਚਾਰੇ ਦੀ ਸਾਰਿਆਂ ਨਾਲੋਂ ਜ਼ਰੂਰੀ ਗੱਲ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਇਹ ਆ, ਸਾਡੇ ਭਾਈਚਾਰੇ ਦੇ 58% ਲੋਕ ਇੰਪਲੋਇਡ ਨੇ, ਵਰਕਫੋਰਸ ਵਿੱਚ ਨੇ,
0: ਡਿਪੈਂਡੈਂਟ,
1: ਐਂਡ ਦੈਟ ਇਜ਼ ਕੰਪੇਅਰ ਟੂ 47% ਆਸਟ੍ਰੇਲੀਆ ਦੀ ਓਵਰਆਲ ਜਿਹੜੀ ਵਧੀ ਆ
0: ਜੋ ਉਹਨਾਂ ਦੀ ਰੇਸ਼ੋ ਆ।
1: ਹਾਂਜੀ,
0: ਕੁੱਲ ਮਿਲਾ ਕੇ ਹਿਸਾਬ ਲਾਓ ਕਰੋ ਤੁਸੀਂ,
1: ਘੱਟੋ ਘੱਟ ਆਪਾਂ 10% ਇਹਨਾਂ ਨਾਲੋਂ ਵੱਧ ਆ, 3% ਇਹ 'ਚੋਂ ਅਨਇੰਪਲੋਇਡ ਨੇ, ਉਹ ਆਪਾਂ ਬੱਚਿਆਂ ਦੀ ਗਿਣਤੀ ਕੱਢ ਦਈ ਦੀ ਆ ਵਿੱਚੋਂ, ਹੈ ਨਾ। ਅਤੇ ਲੇਬਰ ਫੋਰਸ ਜਿਹੜੇ ਨਹੀਂ ਹੈਗੇ ਉਹ 16% ਨੇ, ਬਹੁਤ ਸਾਰੇ ਘਰਾਂ 'ਚ ਆਪਾਂ ਵੇਖਦੇ ਹਾਂ ਇੱਕ ਜੀ ਕਮਾਈ ਕਰਦਾ ਤਾਂ ਕਿ ਦੂਜਾ ਜੀ ਬੱਚਿਆਂ ਨੂੰ ਸੰਭਾਲ ਸਕੇ, ਬੱਚੇ ਛੋਟੇ ਆ ਜਿਹਨਾਂ ਦੇ। ਵੈਸੇ ਵੀ ਸਾਡਾ ਭਾਈਚਾਰਾ ਯੰਗਰ ਜਨਰੇਸ਼ਨ ਆ, 25 to 35 ਸਾਲ ਦੀ ਉਮਰ ਦੇ ਬਹੁਤ ਸਾਰੇ ਲੋਕ ਨੇ, ਉੱਥੇ ਤੁਹਾਡੀਆਂ ਪ੍ਰਾਇਓਰਟੀਜ਼ ਪਰਿਵਾਰ ਨੂੰ ਪਾਲਣ 'ਤੇ ਵੀ ਹੁੰਦੀਆਂ, ਇਸ ਕਰਕੇ ਤੁਸੀਂ ਇਹ ਵੀ ਲਿਖਾ ਦਿੰਦੇ ਹੋ ਵੀ ਮੈਂ ਹਾਊਸ ਵਾਈਫ ਹਾਂ ਜਾਂ ਹੋਮ ਮੇਕਰ।
0: ਵੈਸੇ ਮੇਰੇ ਖਿਆਲ 38 ਸਾਲ ਆ ਉਮਰ, ਹੈ ਨਾ, ਜਿਹੜੀ ਓਵਰਆਲ
1: ਰੇਸ਼ੋ ਜੀ ਨਿਕਲਦੀ। ਹਾਂਜੀ, ਅਤੇ ਉਹ ਵੀ ਆਪਾਂ ਹੈ ਨਾ ਸਾਰਾ ਡਿਸਕਸ ਕਰ ਸਕਦੇ ਹਾਂ। ਬਾਕੀ ਇਸ ਤੋਂ ਇਲਾਵਾ ਜੇ ਕਿਹੜੀਆਂ ਇੰਡਸਟਰੀਜ਼ ਨੇ ਜਿਹਦੇ 'ਚ ਟਿਪੀਕਲੀ ਵਰਕ ਚੱਲਦਾ, ਉਹਨੂੰ ਕੰਸੋਲੀਡੇਟ ਵੀ ਕੀਤਾ ਇਹਨਾਂ ਨੇ, ਜਿਵੇਂ ਰੈਜ਼ੀਡੈਂਸ਼ੀਅਲ ਕੇਅਰ ਸਰਵਿਸਿਜ਼ ਆ, ਉਹਦੇ 'ਚ 11,000 ਲੋਕ ਨੇ ਸਭ ਤੋਂ ਵੱਧ, ਕੈਫੇ ਰੈਸਟੋਰੈਂਟਾਂ ਅਤੇ ਟੇਕ ਅਵੇ ਫੂਡ ਸਰਵਿਸਿਜ਼ 11,000 ਲੋਕ ਕੰਮ ਕਰਦੇ ਆ, ਰੋਡ ਪੈਸੈਂਜਰ ਟਰਾਂਸਪੋਰਟ 'ਚ 9,000 ਆ, ਰੋਡ ਫਰੀ ਟਰਾਂਸਪੋਰਟ 'ਚ 9,000 ਆ, ਪੋਸਟਲ ਅਤੇ ਕੁਰੀਅਰ ਦੀਆਂ ਜਿਹੜੀਆਂ ਪਿਕਅਪ ਅਤੇ ਡਿਲੀਵਰੀ ਸਰਵਿਸਿਜ਼ ਨੇ ਉਹਦੇ 7,000 ਆ, ਸੁਪਰ ਮਾਰਕੀਟ ਗਰੋਸਰੀ ਸਟੋਰ 'ਚ 5,000 ਲੋਕ ਕੰਮ ਕਰਦੇ, ਹਸਪਤਾਲਾਂ 4-5,000 ਕੰਮ ਕਰਦੇ ਆ, ਚਾਈਲਡ ਕੇਅਰ 3,000 ਕਰਦੇ ਆ। ਸੋ ਬਿਲਡਿੰਗ, ਕਲੀਨਿੰਗ, ਪੈਸਟ ਕੰਟਰੋਲ, ਗਾਰਡਨਿੰਗ, ਸੋ ਬਹੁਤ ਸਾਰੇ ਇੱਦਾਂ ਦੇ ਓਕੂਪੇਸ਼ਨ ਨੇ ਜਿਹਦੇ 'ਚ ਪੰਜਾਬੀ ਭਾਈਚਾਰੇ ਦੀ ਹਾਜ਼ਰੀ ਆ। ਅਤੇ ਦੂਜਾ, ਇਹ ਲੋਕ ਕੀ ਕੰਮ 'ਤੇ ਜਾਣ ਵੇਲੇ ਆਪਣਾ ਵਹੀਕਲ ਯੂਜ਼ ਕਰਦੇ ਆ ਜਾਂ ਇਹ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਆ, ਉਹਦਾ ਵੀ ਡਾਟਾ ਇਹਨਾਂ ਕੋਲ ਮੌਜੂਦ ਆ। 40% ਲੋਕਾਂ ਕੋਲ ਆਪੋ ਆਪਣੇ ਵਹੀਕਲ ਨੇ, ਅਤੇ ਪਬਲਿਕ ਟਰਾਂਸਪੋਰਟ ਪਹਿਲਾਂ ਕਾਫੀ ਹੁੰਦਾ ਸੀਗਾ ਅਤੇ ਹੁਣ ਉਹ 2021 'ਚ ਕਾਫੀ ਘੱਟ ਗਿਆ। ਜੇ ਆਪਾਂ ਗੱਲ ਕਰਨੀ ਹੋਵੇ 2011 ਦੀ, ਤਾਂ 11,577 ਜਾਣੀ 16% ਲੋਕ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਸੀ ਅਤੇ ਹੁਣ ਉਹ ਘੱਟ ਕੇ 5% ਰਹਿ ਗਿਆ। ਇਹ ਤੋਂ ਇਹ ਵੀ ਪਤਾ ਲੱਗਦਾ ਜਦ ਕਿਸੇ ਮੁਲਕ 'ਚੋਂ ਤੁਸੀਂ ਅਸਟੈਬਲਿਸ਼ ਹੋ ਜਾਂਦੇ ਆ, ਤੁਹਾਡੇ ਕੰਮ ਕਾਰ ਹੀਲੇ ਵਸੀਲੇ ਹੋ ਜਾਂਦੇ ਆ, ਤੁਸੀਂ ਇੱਕ ਮੰਨ ਲਓ ਸਟੂਡੈਂਟ ਆਏ ਹੋ ਉਦੋਂ ਤੁਸੀਂ ਡਿਪੈਂਡੈਂਟ ਹੋ। ਸੋ ਇਹ ਡਾਟੇ ਤੋਂ ਇਨਡਾਇਰੈਕਟਲੀ ਕਾਫੀ ਕੁਛ ਸਾਨੂੰ ਪਤਾ ਲੱਗਦਾ ਵੀ ਇਹ ਲੋਕਾਂ ਦੇ ਹੁਣ ਪੈਰ ਲੱਗ ਗਏ ਨੇ। ਹੁਣ ਜਦੋਂ ਇਹ 2011 ਦੀ ਗੱਲ ਹੋਊਗੀ ਉਦੋਂ ਸਿਰਫ 5-10-15% ਲੋਕਾਂ ਕੋਲ ਆਪਦੇ ਘਰ ਹੋਣਗੇ, ਜਦੋਂ ਇਹੀ ਲੋਕ ਉਸ ਮੁਲਕ 'ਚ ਆਪਣੇ ਪੈਰ ਪਸਾਰ ਲੈਂਦੇ ਆ, ਫਿਰ ਇੱਕ ਮਹਿਲ ਉਹ ਸਪਨੋ ਕਾ, ਤਾਂ ਫਿਰ ਉਹ ਗਿਣਤੀ ਵੱਧ ਕੇ 35-37-40% 'ਤੇ ਵੀ ਚਲੀ ਜਾਂਦੀ ਆ
0: ਜੀ।
1: ਅਤੇ ਲੋਕਾਂ ਦੀ ਆਮਦਨ ਕਿੰਨੀ ਆ ਉਹਦੇ 'ਤੇ ਵੀ ਡਾਟਾ ਹੈਗਾ। ਇਹਦੇ 'ਚ ਰਫਲੀ ਜੇ ਆਪਾਂ ਗੱਲ ਕਰਨੀ ਹੋਵੇ, 41,000 ਤੋਂ ਲੈ ਕੇ 52,000 ਦੀ ਜਿਹੜੀ ਬਰੈਕਟ ਆ ਉਹਦੇ 'ਚ 26,000 ਲੋਕ ਨੇ
0: ਸਲਾਨਾ।
1: ਹਾਂਜੀ, ਅਤੇ 52,000 ਤੋਂ 65,000 ਦੇ ਵਿਚਾਲੇ 26 ਨੇ, ਅਤੇ 26 × 52 ਲਾ ਲਈਏ, ਮਤਲਬ ਜਿਨ੍ਹਾਂ ਦਾ 40 to 65,000 ਦੇ ਵਿਚਾਲੇ ਗੁਜ਼ਾਰਾ ਚੱਲਦਾ।
0: ਸੋ ਉਹੀ ਮੈਂ ਕਹਿ ਰਿਹਾ ਹਾਂ ਕਿ ਜਦੋਂ AI ਪਿੱਕ ਕਰੂਗੀ ਉਦੋਂ ਇਹ ਡਾਟੇ ਆਪਣੇ ਆਪ ਸੁਧਰ ਜਾਣੇ।
1: ਕੋਈ ਸ਼ੱਕ ਨਹੀਂ,
0: ਕਿਉਂਕਿ ਬਹੁਤੀ ਵਾਰੀ ਇਹ ਮੰਨਿਆ ਜਾਂਦਾ ਨਾ ਵੀ ਇਹ ਡਾਟਾ ਪਤਾ ਨਹੀਂ ਸਾਡਾ ਕਿਤੇ ਕੋਈ ਯੂਜ਼ ਨਾ ਹੋਣਾ ਹੋਵੇ, ਪਰ ਜਦਕਿ ਵਾਰ ਵਾਰ ਇਹ ਵੀ ਐਸੇ ਚੀਜ਼ ਲਿਖਦੀ ਹੈ ਕਿ ਇਹ ਵਾਲਾ ਡਾਟਾ ਉਹ ਲਿਖਤੀ ਰੂਪ ਦੇ ਵਿੱਚ ਲੋ ਆ ਕਿ ਉਹ ਡਾਟਾ ਤੁਹਾਡਾ ਕਿਤੇ ਨਹੀਂ ਦਿੱਤਾ ਜਾਊਗਾ, ਨਾ ਸਿਟੀਜ਼ਨਸ਼ਿਪ ਦੇ ਵੇਲੇ ਤੁਹਾਡੇ ਉਹ ਵਰਤਿਆ ਜਾ ਸਕਦਾ, ਨਾ ਉਹ ਤੁਹਾਡਾ ਜਿਹੜਾ ਵਾ ਆਪਣਾ ATO ਨੂੰ ਦਿੱਤਾ ਜਾਊਗਾ। ਸੋ ਇਹ ਡਾਟਾ ਜਿਹੜਾ ਵਾ ਇਹ ਈਵਨ ਕੋਈ ਵੀ ਕੇਸ ਦੇ ਸਿਲਸਿਲੇ ਦੇ ਵਿੱਚ ਈਵਨ ਅਦਾਲਤ ਨੂੰ ਵੀ ਨਹੀਂ ਦੇ ਸਕਦਾ ABS, ਇੱਥੋਂ ਤੱਕ ਵੀ ਇਹ ਕਾਨੂੰਨ ਆ
1: ਜੀ। ਅਤੇ 5% ਲੋਕ ਇਹੋ ਜਿਹੇ ਆ ਜਿਨ੍ਹਾਂ ਦੀ ਆਮਦਨ 100K ਤੋਂ ਜ਼ਿਆਦਾ, ਇਹ ਵੀ ਹੈਗੇ ਨੇ ਲੋਕ, 1,80,000 ਤੋਂ ਜ਼ਿਆਦਾ ਵਾਲੇ 1% ਨੇ। ਅਤੇ ਆਸਟ੍ਰੇਲੀਆ ਦੀ ਓਵਰਆਲ ਅਤੇ ਪੰਜਾਬੀਆਂ ਦੀ ਓਵਰਆਲ ਜਿਹੜੀ ਹੈਗੀ ਆ ਅਨਪੇਡ ਹਾਊਸ ਹੋਲਡ ਵਰਕ, ਬਹੁਤ ਸਾਰੇ ਲੋਕ ਆ ਜਿਹੜੇ ਘਰਾਂ 'ਚ ਕੰਮ ਕਰਦੇ ਆ ਅਤੇ ਪਰ ਉਹਦੇ ਲਈ ਮਤਲਬ ਕੋਈ ਪੇ ਨਹੀਂ ਹੈ ਲੈਂਦੇ, ਮਤਲਬ ਜਦੋਂ ਘਰ ਦਾ ਕੰਮ ਕਰਨਾ, ਅਤੇ ਤੁਹਾਨੂੰ ਪਤਾ ਨਾ ਆਸਟ੍ਰੇਲੀਆ ਦਾ ਸਿਸਟਮ ਤਾਂ
0: ਹੋਮ ਮੇਕਰ ਕਹਿ ਦਿੰਦੇ ਆਪਾਂ ਅੱਜ ਕੱਲ੍ਹ, ਹਾਊਸ ਵਾਈਫਸ ਹੋ ਗਈਆਂ ਜਾਂ ਬੱਚੇ ਹੋ ਗਏ ਆਪਣੇ ਕਾਰੋਬਾਰ 'ਚ ਜਿਹੜੇ ਹੱਥ ਆ ਕੇ ਵੰਡਾਉਂਦੇ ਆ, ਵਲੰਟੀਅਰਸ ਹੋ ਗਏ ਜੀ।
1: ਅਤੇ ਆਪਣੇ ਭਾਈਚਾਰੇ 'ਚ 40% ਹੈਗੇ ਆ ਜਿਹੜੇ ਪੰਜਾਬੀ ਮੈਨ, ਅਤੇ ਆਸਟ੍ਰੇਲੀਆ ਦੀ ਨੈਸ਼ਨਲ ਹੈਗੀ 51%, ਅਤੇ ਜਿਹੜੀ ਪੰਜਾਬੀ ਔਰਤਾਂ ਉਹਦੀ 47% ਆ, ਅਤੇ ਆਸਟ੍ਰੇਲੀਆ ਦੀ ਨੈਸ਼ਨਲ 68% ਆ। ਸੋ ਇਸ ਲਿਹਾਜ਼ ਨਾਲ ਸਾਡੇ ਜਿਹੜੇ ਲੋਕ ਨੇ ਉਹ ਮਤਲਬ ਕੰਮ ਨੂੰ ਕੰਮ ਸਮਝ ਕੇ ਕਰਦੇ, ਉਹ ਨਹੀਂ ਸਮਝਦੇ ਵੀ ਅਨਪੇਡ ਆ ਜਾਂ ਪੇਡ ਆ, ਉਹ ਤਾਂ ਕਹਿੰਦੇ ਪਰਿਵਾਰ ਪਾਲਣਾ ਕੋਈ ਇਹ ਕੰਮਾਂ 'ਚੋਂ ਕੰਮ ਆ, ਹੈ ਨਾ, ਜਾਂ ਕੁਐਸਚਨ ਹੀ ਉਸ ਢੰਗ ਨਾਲ ਕਈ ਵਾਰ ਫਲੈਗ ਕੀਤਾ ਜਾਂਦਾ ਵੀ ਕੀ ਜਿਹੜਾ ਤੁਸੀਂ ਘਰ 'ਚ ਕੰਮ ਕਰ ਰਹੇ ਹੋ ਤਾਂ ਤੁਸੀਂ ਉਹ ਮਹਿਸੂਸ ਕਰਦੇ ਹੋ ਵੀ ਤੁਹਾਨੂੰ ਉਹਦਾ ਪੇ ਹੋਣਾ ਚਾਹੀਦਾ। ਅਤੇ ਅਨਪੇਡ ਕੇਅਰ ਆ ਜਿਹੜੀ ਉਹ ਕਿੰਨੇ ਕੁ ਲੋਕ ਕਰਦੇ ਆ, ਇਹ ਮੇਰਾ ਖਿਆਲ ਇਨਸਿਗਨੀਫੀਕੈਂਟ ਆ ਡਾਟਾ, ਕਿਉਂਕਿ ਆਪਣੇ ਭਾਈਚਾਰੇ 'ਚ ਬਾਹਲੇ ਲੋਕ ਡਿਪੈਂਡੈਂਟ ਹੈ ਨਹੀਂ ਗੇ। ਜੇ ਸਿਆਣੇ ਬਜ਼ੁਰਗਾਂ ਦੀ ਗੱਲ ਕਰ ਲਈਏ ਜਾਂ ਕੋਈ ਡਿਸੇਬਿਲਿਟੀ ਕੇਅਰ ਦੀ ਗੱਲ ਕਰ ਲਈਏ, ਉਸ ਕਿਸਮ ਦੀ ਗਿਣਤੀ ਆਪਣੀ ਬਾਹਲੀ ਹੈ ਨਹੀਂ ਗੀ, ਯੰਗ ਕਮਿਊਨਿਟੀ ਹੋਣ ਕਰਕੇ ਵੀ ਕਿਹਾ ਜਾ ਸਕਦਾ। ਇਹ ਹੱਦ ਮੇਰਾ ਖਿਆਲ ਆ 5-7-8% ਦੀ ਗੱਲ ਆ
0: ਜੀ।
1: ਅਤੇ ਇਸ ਤੋਂ ਇਲਾਵਾ ਅਨਪੇਡ ਚਾਈਲਡ ਕੇਅਰ ਦੀ ਵੀ ਗੱਲ ਕਰਦੇ ਆ, ਉਹ ਕਹਿੰਦੇ ਵੀ ਹੁਣ ਮਾਵਾਂ ਜੇ ਬੱਚੇ ਸਾਂਭਦੀਆਂ ਤਾਂ ਇੱਕ ਤਰ੍ਹਾਂ ਨਾਲ ਹੈ ਤਾਂ ਉਹ ਅਨਪੇਡ ਵਰਕ ਹੀ, ਕਿੱਥੇ ਉਹਨਾਂ ਨੂੰ ਚਾਈਲਡ ਕੇਅਰ 'ਚ ਰੱਖਿਆ ਜਾ ਸਕਦਾ ਸੀ ਅਤੇ ਕਿੰਨੇ ਘੰਟੇ ਕੰਮ ਕਰਦੇ ਆ ਇਹ ਲਾਸਟ ਵਾਲਾ ਹੋਊਗਾ ਕੰਮ ਕਾਜ ਨਾਲ ਸੰਬੰਧਿਤ ਚੀਜ਼ਾਂ 'ਚੋਂ ਰਫਲੀ 35 to 40 ਘੰਟੇ ਦਾ ਇੱਥੇ ਹਫ਼ਤਾ ਜਿਹੜਾ ਮੰਨਿਆ ਜਾਂਦਾ ਉਹਦੇ 'ਚ ਪੰਜਾਬੀ ਭਾਈਚਾਰੇ ਅਤੇ ਜਿਹੜੇ ਪੇਡ ਵਰਕਰ ਨੇ ਉਹ 13.7% ਨੇ ਮਤਲਬ 33,000 ਬੰਦਾ 35 to 39 ਘੰਟੇ ਹਫ਼ਤੇ ਦੇ ਕੰਮ ਕਰਦਾ ਹੀ ਕਰਦਾ ਸੋ ਉਸ ਲਿਹਾਜ਼ ਨਾਲ ਸ਼ਾਬਾਸ਼ ਵੀ ਆ ਕਿਰਤੀ ਲੋਕ ਨੇ
0: ਬਿਲਕੁਲ ਜੀ ਇਸ ਚੀਜ਼ ਦੇ ਉੱਤੇ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਅਤੇ ਇਹ ਤੁਹਾਡੇ ਨਾਲ ਇਸ ਕਰਕੇ ਵੀ ਸਾਂਝਾ ਕਰ ਰਹੇ ਹਾਂ ਕਿ ਸਾਰੀਆਂ ਜਾਣਕਾਰੀਆਂ ਇਸੇ ਕਰਕੇ ਸਾਡੇ ਕੋਲ ਔਨ ਪੇਪਰ ਨੇ ਔਨ ਰਿਕਾਰਡ ਨੇ ਕਿਉਂਕਿ ਆਪਾਂ ਪਿਛਲੀ ਵਾਰੀ ਇਹਦੇ ਵਿੱਚ ਹਿੱਸਾ ਲਿਆ ਵਾ ਆਸਟ੍ਰੇਲੀਆ ਇਸ ਚੀਜ਼ ਦੇ ਉੱਤੇ ਮਾਣ ਵੀ ਮਹਿਸੂਸ ਕਰਦਾ ਵਾ ABS ਕਿਉਂਕਿ ਆਸਟ੍ਰੇਲੀਆ ਦੇ ਵਿੱਚ ਔਨਲਾਈਨ ਪਾਰਟੀਸਪੇਸ਼ਨ ਕਰਨ ਵਾਲਿਆਂ ਦੀ ਗਿਣਤੀ ਦੁਨੀਆ ਭਰ ਦੇ ਵਿੱਚੋਂ ਵਧੇਰੇ 80% ਪਲੱਸ ਲੋਕ ਜਿਹੜੇ ਨੇ ਔਨਲਾਈਨ ਜਿਨ੍ਹਾਂ ਨੇ ਪਿਛਲੀ ਵਾਰ ਪਾਰਟੀਸਪੇਟ ਕੀਤਾ ਹਰ 5 ਸਾਲ ਬਾਅਦ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਸੈਂਸਿਸ ਹੁੰਦੇ ਨੇ ਹਾਲਾਂਕਿ ਅਮਰੀਕਾ ਵੀ ਸਾਡੇ ਤੋਂ ਪਿੱਛੇ ਅਮਰੀਕਾ 10 ਸਾਲ ਬਾਅਦ ਕਰ ਪਾਉਂਦਾ ਵਾ ਸੈਂਸਿਸ ਅਤੇ ਆਸਟ੍ਰੇਲੀਆ ਸਭ ਤੋਂ ਵਧੇਰੇ ਇਸ ਕੰਮ ਦੇ ਵਿੱਚ ਸਟ੍ਰਿਕਟ ਮੰਨਿਆ ਜਾਂਦਾ ਜਿਹੜਾ ਕਿ ਬੜੇ ਮਤਲਬ ਔਨ ਟਾਈਮ ਅਤੇ ਬੜੀ ਮਿਹਨਤ ਮੁਸ਼ਕਤ ਕਰਕੇ ਪਿਛਲੀ ਵਾਰ ਵੀ ਇਹ ਡਾਟੇ ਸਾਹਮਣੇ ਆਏ ਸੀ ਪਤਾ ਨਹੀਂ ਕਿੰਨੇ ਮਿਲੀਅਨ ਕਿਲੋਮੀਟਰ ਕਹਿੰਦੇ ਸੀ ਵੀ ਉਹਨਾਂ ਦੇ ਜਿਹੜੇ ABS ਦੇ ਜਿਹੜੇ ਲੋਕ ਸੀ ਉਹਨਾਂ ਨੇ ਵਾਕ ਕੀਤੀ ਘਰੋ ਘਰੀ ਪਹੁੰਚ ਕੀਤੀ ਸੋ ਇਹ ਵੀ ਇਸ ਤਰੀਕੇ ਦੇ ਨਾਲ ਵੀ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਗਿਆ ਸੀ ਪਿਛਲੀ ਵਾਰੀ ਅਤੇ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਕਹਿ ਲਓ ਕਿ ਚੀਜ਼ਾਂ ਆਪਾਂ ਅੱਜ ਦੇ ਦਿਨ ਮਾਣਦੇ ਹਾਂ ਆਪਾਂ ਜਿੱਥੇ ਸਾਨੂੰ ਟਰਾਂਸਲੇਟਰ ਮਿਲਦੇ ਆ ਜਾਂ ਹਸਪਤਾਲਾਂ ਦੇ ਵਿੱਚ ਜਾਂ ਫਿਰ ਹੋਰ ਕੋਈ ਵੀ ਸੁੱਖ ਸੁਵਿਧਾ ਵਾ ਉਹਦੇ ਵਿੱਚ ਇਹ ਡਾਟੇ ਵਰਤ ਕੇ ਇਹਨਾਂ ਦੇ ਆਧਾਰ ਦੇ ਉੱਤੇ ਅੱਗੇ ਪਲੈਨਿੰਗਸ ਤਿਆਰ ਕੀਤੀਆਂ ਜਾਂਦੀਆਂ ਨੇ ਸੋ ਬਹੁਤ ਸਾਰੀਆਂ ਜੇਕਰ ਗਲਤ ਫਹਿਮੀਆਂ ਦੀ ਗੱਲ ਕਰੀਏ ਤਾਂ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਲੋਕ ਕਹਿੰਦੇ ਵੀ ਸਾਡੀ ਕਿਤੇ ਇਨਫੋਰਮੇਸ਼ਨ ਦੇ ਦਿੱਤੀ ਜਾਊਗੀ ਆਪਾਂ ਪੱਕੇ ਨਹੀਂ ਹਾਂ ਉਹਦੀ ਇਨਫੋਰਮੇਸ਼ਨ ਚਲੇ ਜਾਊਗੀ ਸਾਡੀ ਇਨਕਮ ਦੀ ਇਨਫੋਰਮੇਸ਼ਨ ਚਲੇ ਜਾਊਗੀ ਅਤੇ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਡਾਟਾ ਵਾ ATO ਆਫਿਸ ਦੇ ਨਾਲ ਵੀ ਨਹੀਂ ਸਾਂਝਾ ਕੀਤਾ ਜਾਂਦਾ ABS ਨੂੰ ਕਾਨੂੰਨੀ ਤੌਰ ਦੇ ਉੱਤੇ ਇਹ ਕਿਤੇ ਵੀ ਨਹੀਂ ਦੇ ਸਕਦਾ ਇਹ ਮਿੱਥ ਹੈ ਕਿ ਤੁਹਾਡੇ ਵੀਜ਼ੇ ਦੀ ਜਾਂਚ ਹੋ ਜਾਊਗੀ ਇਹਦੇ ਆਧਾਰ ਦੇ ਉੱਤੇ ਇਹ ਡਾਟਾ ਜਿਹੜਾ ਵਾ ਤੁਹਾਡਾ ਉਸ ਡਿਪਾਰਟਮੈਂਟ ਨੂੰ ਵੀ ਨਹੀਂ ਸਾਂਝਾ ਕੀਤਾ ਜਾਊਗਾ ਪੁਲਿਸ ਨੂੰ ਵੀ ਨਹੀਂ ਸਾਂਝਾ ਕੀਤਾ ਜਾਊਗਾ ਹੋਮ ਅਫੇਅਰ ਡਿਪਾਰਟਮੈਂਟ ਦੇ ਨਾਲ ਵੀ ਸਾਂਝਾ ਨਹੀਂ ਕੀਤਾ ਜਾਊਗਾ ਇਹ ਡੈਕਲੇਰੇਸ਼ਨ ਹੈ ABS ਦੇ ਵੱਲੋਂ ਚਾਹੇ ਤੁਸੀਂ ਸਟੂਡੈਂਟ ਹੋ ਅਤੇ ਭਾਵੇਂ ਤੁਹਾਨੂੰ ਫਾਰਮ ਭਰਨ ਦੀ ਲੋੜ ਹੈ ਚਾਹੇ ਤੁਸੀਂ ਇੱਥੇ ਘੁੰਮਣ ਫਿਰਨ ਆਏ ਹੋ ਅਤੇ ਜਿਹੜੀ ਰਾਤ ਸੈਂਸਿਸ ਆ ਉਸ ਰਾਤ 'ਤੇ ਤੁਸੀਂ ਇੱਥੇ ਹੋ ਈਵਨ ਹੋਟਲ ਦੇ ਵਿੱਚ ਵੀ ਰਹਿ ਰਹੇ ਹੋ ਅਤੇ ਹੋਟਲਾਂ ਦੇ ਵਿੱਚ ਵੀ ਤੁਹਾਨੂੰ ਫਾਰਮ ਮਿਲਣਗੇ ਉਹ ਤੁਸੀਂ ਫਾਰਮ ਭਰਨੇ ਨੇ ਕੋਈ ਕਿਸੇ ਕਿਸਮ ਦੇ ਕੋਈ ਉਹਦੇ ਵਿੱਚ ਚੱਕਣ ਦੀ ਲੋੜ ਨਹੀਂ ਉਹ ਇਸ ਕਰਕੇ ਅਗਾਂਹ ਫਿਰ ਜਦੋਂ ਤੁਸੀਂ ਕਿਤੇ ਆਓਗੇ ਘੁੰਮਣ ਤਾਂ ਤੁਹਾਨੂੰ ਬੈਟਰ ਸੁੱਖ ਸੁਵਿਧਾਵਾਂ ਮਿਲਣਗੀਆਂ ਹੋ ਸਕਦਾ ਤੁਹਾਨੂੰ ਉੱਥੇ ਪੰਜਾਬੀ 'ਚ ਪਿਆ ਤੁਹਾਨੂੰ ਪਰਚਾ ਮਿਲ ਜਾਵੇ ਅਤੇ ਉਹ ਪਰਚਾ ਤੁਹਾਡੇ ਕਿਸੇ ਕੰਮ ਆਵੇ ਨਾ ਆਵੇ ਤੁਹਾਨੂੰ ਲੱਗਦਾ ਹੋਊਗਾ ਮੈਨੂੰ ਅੰਗਰੇਜ਼ੀ ਆਉਂਦੀ ਹੈ ਪਰ ਜਿਹੜੀ ਗੱਲ ਸ਼ੁਰੂ 'ਚ ਮੈਂ ਕੀਤੀ ਆ ਮਾਣ ਕਿੰਨਾ ਮਹਿਸੂਸ ਹੁੰਦਾ ਯਾਰ ਆਪਾਂ ਹੁਣ ਕੈਨੇਡਾ ਦੇ ਬਾਰੇ ਗੱਲ ਕਰਦੇ ਹਾਂ ਯਾਰ ਉੱਥੇ ਬੋਰਡ ਪੰਜਾਬੀ 'ਚ ਲੱਗਿਆ ਕੀ ਆ ਉਹ ਬੋਰਡ ਮਤਲਬ ਸਾਨੂੰ ਕਿਹੜੇ ਵੀ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ
1: ਇਟ ਫੀਲਸ ਗੁੱਡ
0: ਹੈ ਨਾ ਇੱਕ ਮਤਲਬ ਫੀਲਿੰਗ ਹੈ ਕਿ ਯਾਰ
1: ਮਤਲਬ ਹੁਣ ATM ਮਸ਼ੀਨ ਆ ਉੱਥੇ ਹੈ ਨਾ ਲਿਖਿਆ ਕਾਰਡ ਕੱਢੋ ਜੀ ਕਾਰਡ ਪਾਓ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਹੁਣ ਪੈਸੇ ਜੇਬ 'ਚ ਪਾਓ ਜੀ ਘਰ ਨੂੰ ਜਾਓ ਜੀ
0: ਉਹ ਚੀਜ਼ ਸਾਨੂੰ ਮਾਣ ਮਹਿਸੂਸ ਕਰਵਾਉਂਦੀ ਹੈ ਸੋ ਤੁਸੀਂ ਵੱਧ ਚੜ੍ਹ ਕੇ ਹਿੱਸਾ ਲੈਣਾ ਵਾ ਇਸ ਵਾਰੀ ਜਦੋਂ ਵੀ ਤੁਹਾਡੇ ਤੱਕ ਫਾਰਮ ਪਹੁੰਚਦਾ ਜਾਂ ਫਿਰ ਔਨਲਾਈਨ ਜਾ ਕੇ ਤੁਸੀਂ ਜਿਹੜੇ ਸਰੋਤ ਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਹੋਰ ਵਧੇਰੇ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਤਾਂ ਉਹ ਤੁਸੀਂ ਸਾਡੇ ਨਾਲ ਮੈਸੇਜ ਵੀ ਸਾਂਝਾ ਕਰ ਸਕਦੇ ਹੋ ਅਤੇ ਫਿਰ ਆਪਾਂ ਅਗਲੇ ਹਿੱਸੇ 'ਚ ਤੁਹਾਡੇ ਨਾਲ ਉਹ ਜਾਣਕਾਰੀਆਂ ਵੀ ਸਾਂਝੀਆਂ ਕਰ ਦੇਵਾਂਗੇ ਜਿਹੜੀਆਂ ਵੀ ਤੁਹਾਨੂੰ ਕਿਤੇ ਲੋੜੀਂਦੀਆਂ ਚਾਹੀਦੀਆਂ ਅਤੇ ਇਸ ਸਭ ਦੇ ਦਰਮਿਆਨ ਜੇਕਰ ਤੁਹਾਨੂੰ ਹੋਰ ਕੋਈ ਕਿਸੇ ਕਿਸਮ ਦੀ ਕੋਈ ਜਾਣਕਾਰੀ ਚਾਹੀਦੀ ਹੋਵੇ ਬਾਅਦ ਵਿੱਚ ਵੀ ਭਰਨ ਦੇ ਦਰਮਿਆਨ ਵੀ ਅਤੇ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੈਸੇਜ ਭੇਜ ਸਕਦੇ ਹੋ ਚਾਹੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ 485 ਵੀਜ਼ੇ ਦੇ ਉੱਤੇ ਹੋ TRO ਅਤੇ ਸਪਸ਼ਟ ਲਿਖਿਆ ਗਿਆ ਕਿ ਤੁਸੀਂ ਸੈਂਸਿਸ ਦਾ ਫਾਰਮ ਭਰਨਾ ਵਾ ਪਰਮਾਨੈਂਟ ਰੈਜੀਡੈਂਟ ਹੋ ਭਾਵੇਂ ਤੁਸੀਂ ਸਿਟੀਆਂ ਨੂੰ ਭਾਵੇਂ ਤੁਸੀਂ ਟੂਰਿਸਟ ਹੋ ਭਾਵੇਂ ਤੁਸੀਂ ਵਿਜ਼ਿਟਰ ਹੋ ਹਰ ਇੱਕ ਬੰਦੇ ਨੇ ਫਾਰਮ ਇਹ ਜ਼ਰੂਰ ਭਰਨਾ ਚਾਹੇ ਤੁਸੀਂ ਰਿਫਿਊਜ਼ੀ ਹੋ ਚਾਹੇ ਤੁਸੀਂ ਬ੍ਰਿਜਿੰਗ ਵੀਜ਼ੇ ਦੇ ਉੱਤੇ ਹੋ ਤਾਂ ਵੀ ਤੁਹਾਡੇ ਲਈ ਇਹ ਲਾਜ਼ਮੀ ਆ
1: ਚਾਹੇ ਇਲੀਗਲ ਵੀ ਹੋ
0: ਹਾਂ ਉਹੀ ਹੋ ਗਿਆ ਹਾਂ ਪਰ ਉਹਦੇ ਵਿੱਚ ਤੁਹਾਨੂੰ ਕੋਈ ਪੁੱਛ ਗਿਆ ਇਸ ਆਧਾਰ ਦੇ ਉੱਤੇ ਇਹ ਕਹਿੰਦੇ ਨੇ ਕਿ ਨਹੀਂ ਹੋਊਗਾ
1: ਨਹੀਂ ਹੋਊਗਾ
0: ਵੀ ਤੁਸੀਂ ਆਹ ਵਾਲਾ ਡਾਟਾ ਇੱਦਾਂ
1: ਵੈਸ ਤੋਂ ਬੰਦਾ ਹੱਥ ਕੰਬਦਾ ਉਹਦਾ ਇੱਦਾਂ ਦੀ ਚੀਜ਼ ਲਿਖਣ ਲੱਗੇ ਪਰ ਨਿਸ਼ਚਿੰਤ ਹੋ ਕੇ ਲਿਖਿਆ ਜਾ ਸਕਦਾ
0: ਇਹਨਾਂ ਨੇ ਸਪਸ਼ਟ ਇਹ ਵੀ ਲਿਖਿਆ ਵਾ ਵੀ ਜੇ ਓਵਰ ਸਟੇ ਵੀ ਤੁਸੀਂ ਕੀਤਾ ਵਾ ਤਾਂ ਵੀ ਇਸ ਆਧਾਰ ਦੇ ਉੱਤੇ ਵੀ ਤੁਹਾਨੂੰ ਕੋਈ ਪੁੱਛ ਗਿੱਛ ਜਿਹੜੀ ਆ ਉਹ ਨਹੀਂ ਹੋ ਸਕਦੀ 100% ਗੋਪਨੀਯਤਾ ਰੱਖੀ ਜਾਊਗੀ
1: ਇਸ ਵਾਰ ਕੀ ਜਨਗਣਨਾ ਮੇ ਮਾਤਰ ਭਾਸ਼ਾ ਪੰਜਾਬੀ ਲਿਖਣਾ ਮਤ ਬੋਲਣਾ
0: ਹਾਂ ਇਹ ਜ਼ਰੂਰ ਤੁਸੀਂ ਖਿਆਲ ਕਰ ਲਿਓ ਅਤੇ ਹੁਣ ਆਪਾਂ ਇਜਾਜ਼ਤ ਲਈਏ ਫਿਰ ਇਸ ਸੈਗਮੈਂਟ ਦੇ ਵਿੱਚੋਂ
1: ਹਾਂਜੀ ਅਤੇ ਥੋੜ੍ਹਾ ਜਿਹਾ ਡਾਟਾ ਹੁਣ ਡਾਟਾ ਬੜਾ ਹੋਈ ਜਾਂਦਾ ਅਤੇ ਕਿਹੜੇ 10 ਟੌਪ ਦੇ ਸਬਬ ਨੇ ਜਿਨ੍ਹਾਂ 'ਚ ਪੰਜਾਬੀ ਆਬਾਦੀ ਆ ਅਤੇ ਫੈਮਿਲੀ ਅਤੇ ਰਿਲੇਸ਼ਨਸ਼ਿਪ ਦੇ ਲਿਹਾਜ਼ ਨਾਲ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਕਿ ਸਾਡੇ ਕੋਲ ਆਪੋ ਆਪਣੇ ਘਰ ਨੇ ਉਹ ਚੀਜ਼ ਵੀ ਮੇਰਾ ਖਿਆਲ 15 ਕੁ ਮਿੰਟ ਆਪਾਂ ਡਿਸਕਸ ਕਰ ਸਕਦੇ ਹਾਂ ਪਰ ਮੇਰਾ ਖਿਆਲ ਉਸ ਤੋਂ ਪਹਿਲਾਂ ਵਕਫਾ ਜ਼ਰੂਰੀ ਹੈ।
0: ਹਾਂਜੀ ਨਹੀਂ ਜੇ ਤਾਂ ਆਪਾਂ ਮਤਲਬ ਇਹਨੂੰ ਫਿਰ ਇੱਥੇ ਨਿਬੇੜ ਕੇ ਆਪਾਂ ਕੁਇਕਲੀ ਜਾਈਏ, ਆਪਾਂ ਔਲਰੇਡੀ ਲੇਟ ਹਾਂ, ਅਤੇ ਫਿਰ ਆਪਾਂ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਅੱਜ ਜਾਣਕਾਰੀ ਸਾਂਝੀ ਕਰਨੀ ਹੈ। ਜਦੋਂ ਤੁਸੀਂ ਪਾਸਪੋਰਟ ਦੇ ਉੱਤੇ ਆਪਣਾ ਨਾਂ ਚੇਂਜ ਕਰਾਉਣਾ ਜਾਂ ਤੁਸੀਂ ਨੇਮ ਚੇਂਜ ਕਰਵਾਉਣਾ ਵਾ ਤੁਸੀਂ, ਅਤੇ ਉਹਦੇ ਲਈ ਕੀ ਕੀ ਜਾਣਕਾਰੀਆਂ ਜ਼ਰੂਰੀ ਨੇ, ਉਹ ਤੁਹਾਡੇ ਨਾਲ ਅਗਲੇ ਹਿੱਸੇ ਦੇ ਵਿੱਚ ਕਰਾਂਗੇ। ਪਰ ਕੁਇਕਲੀ ਆਪਾਂ ਇੱਥੇ ਨਿਬੇੜ ਕੇ ਚੱਲਦੇ ਹਾਂ। ਹਾਂਜੀ
1: ਜੀ, ਫੈਮਿਲੀ ਸਾਈਜ਼ ਹੈ ਨਾ, ਘਰ 'ਚ ਕਿੰਨੇ ਲੋਕ ਰਹਿੰਦੇ ਆ, 2, 3, 4, ਇਹ ਕੈਟੇਗਰੀ 'ਚ ਜ਼ਿਆਦਾ ਪੰਜਾਬੀਆਂ ਦੀ ਹੈਗੀ ਗਿਣਤੀ, 32% ਜਿਹੜੇ ਲੋਕ ਨੇ ਉਹ ਘੱਟੋ ਘੱਟ 4 ਜਣੇ, ਮਾਪੇ ਅਤੇ 2 ਬੱਚੇ, ਅਤੇ ਕਿੰਨੇ ਬੱਚੇ ਨੇ ਇੱਕ ਪਰਿਵਾਰ 'ਚ ਰਣਜੋਤ, ਇਹ ਬੜਾ ਇੱਕ ਸਵਾਲ ਆ। ਇੱਕ ਬੱਚੇ ਵਾਲੇ ਪਰਿਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ।
0: ਇੱਕ ਬੱਚਾ ਸਿੰਗਲ, ਓਕੇ,
1: ਸਿਰਫ ਇੱਕ ਬੱਚਾ, 33% ਲੋਕ ਨੇ ਜਿਨ੍ਹਾਂ ਦੇ ਸਿਰਫ ਇੱਕ ਬੱਚਾ, ਅਤੇ 34% ਲੋਕ ਨੇ ਜਿਨ੍ਹਾਂ ਦੇ 2 ਬੱਚੇ ਆ। ਤੁਸੀਂ ਦੇਖੋ ਉਹਦੇ ਬਰਾਬਰ ਹੀ ਜਾ ਖੜਿਆ ਕੰਮ। ਹੁਣ ਨਿਊਕਲੀਅਰ ਫੈਮਿਲੀਜ਼ ਦਾ ਜ਼ਮਾਨਾ ਆ ਗਿਆ, ਬੰਦਾ ਕਹਿੰਦਾ ਇੱਕ ਨਿਆਣਾ ਹੀ ਪਾੜ ਲਈਏ। ਇਹਦੇ 'ਤੇ ਆਪਾਂ ਇੱਕ ਵਾਰ ਟੋਪਿਕ ਵੀ ਕੀਤਾ ਸੀ। ਸਿਰਫ 4% ਲੋਕ ਨੇ ਜਿਨ੍ਹਾਂ ਦੇ ਘਰ 'ਚ 3 ਬੱਚੇ ਆ, ਅਤੇ ਉਦੋਂ ਬਾਅਦ 4, 5, 6 ਵਾਲਾ ਤਾਂ ਕੋਈ ਟਾਵਾਂ ਟੱਲਾ ਹੀ ਆ,
0: ਹੈ ਨਹੀਂ, ਮਤਲਬ ਆਪਣੇ ਭਾਈਚਾਰੇ 'ਚ ਨਹੀਂ ਆ,
1: ਆਪਣੇ ਭਾਈਚਾਰੇ
0: ਉੱਦਾਂ ਤਾਂ ਤੁਹਾਨੂੰ ਪ੍ਰੇਮਾਂ ਮਿਲ ਜਾਂਦੀਆਂ ਡਬਲ ਡੈਕਰ।
1: ਮੈਂ ਕਿਹਾ ਪੂਰੀਆਂ ਜੀ, ਆ ਸਪੈਸ਼ਲ ਕਾਰਾਂ ਬਣੀਆਂ ਹੋਈਆਂ, ਵੈਨਾਂ ਭਰੀਆਂ ਹੀ ਜਾਂਦੀਆਂ।
0: ਹਾਂਜੀ,
1: ਅਤੇ ਇਸ ਤੋਂ ਇਲਾਵਾ ਆਪੋਜ਼ਿਟ ਸੈਕਸ ਕਪਲ 93% ਆ, ਸੇਮ ਸੈਕਸ ਕਪਲ ਸਿਰਫ 84 ਫੈਮਿਲੀਜ਼ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੀਆਂ। ਸੋ ਉਸ ਲਿਹਾਜ਼ ਨਾਲ ਸਾਡੇ ਭਾਈਚਾਰੇ ਦਾ ਸਿੱਧ ਪੱਧਰਾ ਜਿਹਾ ਕੰਮ ਆ। ਅਤੇ ਜਿਹੜਾ ਆਪਣਾ ਮੈਰਿਟਲ ਸਟੇਟਸ ਆ, ਮੈਰਿਡ ਜਿਹੜੇ ਹੈਗੇ ਆ ਪੰਜਾਬੀ, ਜ਼ਿਆਦਾਤਰ 50% ਲੋਕ ਨੇ ਜਿਹੜੇ ਇਸ ਵੇਲੇ ਆਪਣੇ ਆਪ ਨੂੰ ਵਿਆਹ ਵਰਿਆ ਦਰਜ ਕਰਦੇ ਆ। ਨੋਟ ਮੈਰਿਡ ਜਿਹੜੇ ਆ 25% ਆ, ਡਿਫੈਕਟੋ 2% ਨੇ। ਸੋ ਉਸ ਲਿਹਾਜ਼ ਨਾਲ ਇਹ ਹੈਗੀ ਗਿਣਤੀ ਮਿਣਤੀ, ਅਤੇ ਕਿਸ ਟਾਈਪ ਦੀਆਂ ਫੈਮਿਲੀਜ਼ ਰਹਿ ਰਹੀਆਂ। ਘੱਟੋ ਘੱਟ ਜਿਹੜੇ 68% ਲੋਕ ਨੇ ਜਿਹੜੇ ਐਜ਼ ਏ ਕਪਲ ਅਤੇ ਚਿਲਡਰਨ ਨਾਲ ਰਹਿ ਰਹੇ ਆ, ਅਤੇ ਕਪਲ ਫੈਮਿਲੀਜ਼ ਵਿਦ ਨੋ ਚਿਲਡਰਨ 25% ਉਹ ਹੈਗੇ ਆ। ਸਿੰਗਲ ਪੇਰੈਂਟ ਫੈਮਿਲੀਜ਼ ਆਪਣੇ ਬਹੁਤ ਘੱਟ ਨੇ, ਪਰ ਹੁਣ ਇਹਨਾਂ ਦੀ ਆਬਾਦੀ ਵੈਸੇ ਪਹਿਲਾਂ ਦੇ ਮੁਕਾਬਲਤਨ ਵੱਧ ਰਹੀ ਆ। 3,000 ਪਰਿਵਾਰ ਇਸ ਵੇਲੇ ਹੈਗੇ ਆ ਜਿਹੜੇ ਕਹਿੰਦੇ ਅਸੀਂ ਸਿੰਗਲ ਪੇਰੈਂਟ ਫੈਮਿਲੀ ਹਾਂ।
0: ਓਕੇ,
1: ਅਤੇ ਡਿਪੈਂਡੈਂਟ, ਨੋਨ ਡਿਪੈਂਡੈਂਟ, ਸੋ ਇਹ ਡਾਟਾ ਕਾਫੀ ਅੱਗੇ ਡੂੰਘਾ ਚੱਲਿਆ ਜਾਂਦਾ। ਅਤੇ ਮੇਰੇ ਖਿਆਲ ਨਾਲ ਇਸ ਹਿੱਸੇ 'ਚ ਆਪਾਂ ਇੰਨੀ ਕੁ ਜਾਣਕਾਰੀ ਉਹ ਦੇ ਦਈਏ ਤਾਂ ਬਹੁਤ ਆ।
0: ਬਿਲਕੁਲ ਜੀ, ਇਸ ਹਿੱਸੇ ਦੇ ਵਿੱਚੋਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਅਸੀਂ ਕਿਲਮੋਰ ਓਰੀਜਨਲ ਵਿਕਟੋਰੀਆ ਦੇ ਵਿੱਚ ਰਹਿੰਦੇ ਹਾਂ, ਕੈਥੋਲਿਕ ਹਾਈ ਸਕੂਲ, ਕਹਿੰਦੇ ਪੰਜਾਬੀ ਲੈਂਗੁਏਜ ਅਵੇਲੇਬਲ ਆ VC ਦੇ ਵਿੱਚ 11ਵੀਂ ਅਤੇ 12ਵੀਂ ਦੇ ਵਿੱਚ, ਅਤੇ ਮੇਰੀ ਬੇਟੀ ਕਰ ਰਹੀ ਹੈ। ਮੈਨੂੰ ਲੱਗਦਾ ਹੈ ਬੜੀ ਮਾਣ ਵਾਲੀ ਗੱਲ ਹੈ, ਅਤੇ ਬਹੁਤ ਵਧੀਆ ਮੌਕਾ ਸਾਡੇ ਬੱਚਿਆਂ ਲਈ। ਧੰਨਵਾਦ ਤੁਹਾਡਾ ਸਤਿਬੀਰ ਕੌਰ ਜੀ।
1: VSL ਦੀਆਂ ਜਿਹੜੀਆਂ ਸਰਵਿਸਿਜ ਨੇ, ਬਹੁਤ ਸਾਰੇ ਸਕੂਲ ਨੇ ਜਿਹੜੇ ਵਿਕਟੋਰੀਅਨ ਆਪਣੇ ਹੈਗੇ, ਨਿਊ ਸਾਊਥ ਵੇਲਜ ਜਿਹੜੇ ਜਿਹੜੇ ਵੀ ਬੋਰਡ ਆ ਉੱਥੇ ਪੰਜਾਬੀ ਸਕੂਲ ਚਲਾਏ ਜਾ ਰਹੇ ਆ ਕੌਮੀ ਪੱਧਰ 'ਤੇ।
0: ਅਤੇ ਕਹਿੰਦੇ ਕਿ ਭਾਅ ਜੀ, ਮੇਰੇ ਵੀ ਮੰਮੀ ਡੈਡੀ ਜੀ ਹੁਣੇ ਆ ਰਹੇ ਆ ਦਿੱਲੀ ਤੋਂ, ਕ੍ਰਾਈਸਟਚਰਚ ਨਿਊਜ਼ੀਲੈਂਡ ਦੇ ਵਿੱਚ ਸਿੰਗਾਪੁਰ ਏਅਰਲਾਈਨ ਦੇ ਉੱਤੇ, ਅਤੇ ਡਿਪਾਰਚਰ ਉਹਨਾਂ ਦਾ ਹੈਗਾ 7 ਅਗਸਤ ਨੂੰ ਸਵੇਰੇ 9 ਵਜੇ। ਅਤੇ ਜੇਕਰ ਇਹਨਾਂ ਦਾ ਵੀ ਕੋਈ ਸਾਥ ਬਣ ਜੇ ਤਾਂ ਬਹੁਤ ਵਧੀਆ ਗੱਲ ਹੈ ਜੀ। ਇਹਨਾਂ ਦੇ ਬਾਰੇ ਵੀ ਤੁਸੀਂ ਜ਼ਰੂਰ ਭੇਜ ਦਿਓ, ਅਤੇ ਇੱਕ ਅਨਾਊਂਸਮੈਂਟ ਤੁਹਾਡੇ ਨਾਲ ਪਹਿਲੀ ਸਾਂਝੀ ਕਰ ਚੁੱਕੇ ਹਾਂ। ਅਤੇ ਸੁੱਖ ਜੀ ਕਹਿੰਦੇ ਨੇ ਕਿ ਮੈਂ ਜਦ ਕਹਿੰਦੇ ਪਹਿਲੀ ਵਾਰ ਆਸਟ੍ਰੇਲੀਆ ਆਈ ਸੀ ਤਾਂ ਅੰਕਲ ਆਂਟੀ ਮੇਰੇ ਨਾਲ ਸੀ, ਅਤੇ ਉਹਨਾਂ ਨੇ ਮੇਰੀ ਬਹੁਤ ਮੇਰੀ ਇੰਨੀ ਮਦਦ ਕੀਤੀ ਕਿ ਉਹ ਪਹਿਲਾਂ ਵੀ ਆਸਟ੍ਰੇਲੀਆ ਉਹ ਕਿਉਂਕਿ ਆ ਚੁੱਕੇ ਸੀ, ਅਤੇ ਜਦ ਮੇਰੇ ਹਸਬੈਂਡ ਮੈਨੂੰ ਪਿੱਕ ਕਰਨ ਦੇ ਲਈ ਆਏ ਤਾਂ ਅੰਕਲ ਜੀ ਨੇ ਕਹਿ ਕੇ ਕੁੜੀ ਹੀ ਆ ਜੋ ਸਾਨੂੰ ਇੱਥੇ ਸਹੀ ਸਲਾਮਤ ਲੈ ਆਈ ਹੈ, ਤਾਂ ਮੈਂ ਬੜੀ ਹੈਰਾਨ ਸੀ ਕਿ ਹੈਲਪ ਤਾਂ ਇਹਨਾਂ ਨੇ ਮੇਰੀ ਕੀਤੀ ਹੈ। ਸੋ ਇਹ ਆ ਜੀ ਬਜ਼ੁਰਗਾਂ ਦਾ,
1: ਵੱਡੇ ਲੋਕ ਇੱਦਾਂ ਦੇ ਹੁੰਦੇ।
0: ਬਿਲਕੁਲ, ਧੰਨਵਾਦ ਤੁਹਾਡਾ। ਅਤੇ ਰਕੇਸ਼ ਜੀ ਕਹਿੰਦੇ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ। ਅਤੇ ਇੱਕ ਆਪਾਂ ਬ੍ਰੇਕ ਲੈ ਕੇ
1: ਜਾਂਦੇ ਜਾਂਦੇ ਆਪਾਂ ਉਹ 10 ਸਬਬ ਤੁਹਾਨੂੰ ਦੱਸ ਦਈਏ, ਉਹਦੇ ਨਾਲ ਸਾਡਾ ਸੈਗਮੈਂਟ ਵੀ ਕੰਪਲੀਟ ਹੋ ਜਾਊਗਾ। ਟਾਰਨੀਟ ਆ ਜੀ ਜਿੱਥੇ ਗੱਡੀਆਂ 'ਚ ਗੱਡੀਆਂ ਵੱਜੀਆਂ, ਅਤੇ 8,938 ਲੋਕ, ਮਤਲਬ ਤੁਸੀਂ ਦੇਖੋ ਕਿੱਡੀ ਵੱਡੀ ਗਿਣਤੀ ਹੈ, 9,000 ਲੋਕ ਟਾਰਨੀਟ 'ਚ ਪੰਜਾਬੀ ਸਪੀਕਿੰਗ ਨੇ। ਕ੍ਰੇਗੀ ਬੰਡ 7,000 ਆ, ਉਸ ਤੋਂ ਬਾਅਦ ਬਲੈਕ ਟਾਊਨ 3 ਨੰਬਰ 'ਤੇ ਆ 5,000, ਟਰਗਨੀਨਾ 'ਚ 4,700, ਕਲਾਈਡ ਨੌਰਥ 3,600, ਵਾਲਟ 'ਚ 3,500, ਮਿਕਲਮ 'ਚ 3,000, ਕ੍ਰੈਨਬਨ ਈਸਟ ਵਿੱਚ 2,700, ਅਤੇ ਪੈਕਨਮ 'ਚ 2,500। ਸੋ ਇਹ ਕੁਛ ਕੁ ਟੌਪ ਦੇ ਸਬਬ ਨੇ, ਅਤੇ 10ਵੇਂ ਨੰਬਰ 'ਤੇ ਪੁਆਇੰਟ ਕੁੱਕ ਆਉਂਦਾ ਜਿੱਥੇ 2,000 ਪੰਜਾਬੀ ਆ।
0: ਸੋ ਇਸ ਵਾਰੀ ਫਿਰ ਟਾਰਨੇਟ ਜਿਹੜਾ ਉਹ 10 ਹੋ ਗਿਆ ਹੋਊਗਾ ਮੇਰੇ ਹਿਸਾਬ ਨਾਲ,
1: ਆਰਾਮ ਨਾਲ
0: ਟੱਪ ਗਿਆ ਹੋਊਗਾ 10 ਤੋਂ। ਚਲੋ ਜੀ, ਐਵੇਂ ਥੋੜ੍ਹੀ ਪਿੰਡ ਟਾਰਨੇਟ ਲੱਗੀਦਾ, ਕੋਈ ਕੁਛ ਤਾਂ ਹੁੰਦਾ ਨਾ ਜੀ। ਥੈਂਕ ਯੂ ਜੀ, ਥੈਂਕ ਯੂ। ਅਤੇ ਇੱਕ ਜੋਬ ਚਾਹੀਦੀ ਇਹਨਾਂ ਨੂੰ, ਅਤੇ ਕਹਿੰਦੇ ਨੇ ਕਿ ਆਈ ਨੀਡ ਏ ਜੋਬ, ਫੁੱਲ ਵਰਕਿੰਗ ਰਾਈਟਸ, ਤਾਂ ਪਲੀਜ਼ ਹੈਲਪ ਮੀ, ਅਤੇ ਵੇਅਰ ਹਾਊਸ ਜੋਬ ਇਹਨਾਂ ਨੂੰ ਚਾਹੀਦੀ। ਜੇਕਰ ਕੋਈ ਕਰ ਸਕਦਾ ਹੋਵੇ ਮਦਦ ਇਹਨਾਂ ਦੀ ਤਾਂ ਜ਼ਰੂਰ ਸਾਨੂੰ ਤੁਸੀਂ ਮੈਸੇਜ ਭੇਜ ਦਿਓ ਭਾਈ, ਅਤੇ ਏਰੀਆ ਵੈਸੇ ਦੱਸਦਿਆ ਕਰੋ ਵੀ ਕਿਹੜੇ ਏਰੀਏ ਦੇ ਵਿੱਚ ਹੋ ਤੁਸੀਂ। ਅਤੇ ਧੰਨਵਾਦ, ਮਿਹਰਬਾਨੀ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਣੀ ਇਸ ਸੈਗਮੈਂਟ ਦੇ ਵਿੱਚੋਂ, ਅਤੇ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਰੇਡੀਓ ਹਾਂਜੀ 1674 AM।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ। ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
2: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ, ਕਾਲ 03908-6655 ਔਰ ਵਿਜ਼ਿਟ tireforce.com.au।
0: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545496, ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
3: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400545555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
4: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654692।
7: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
8: Ji tusi bimar ho ta AI kul nahi doctor kul janne ho, fir kanuni masle vich faisla khud kyun? Yaad rakho, delay in law is damage in life. ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
9: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
10: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪ ਹੈ?
9: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
11: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
9: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
12: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
9: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
13: ਬਿਜ਼ਨਸ ਚਲਾਣਾ।

0: अपने बिजनेस नो दियो मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स, तुम्हारे बिजनेस दे भरोसेमंद टैक्स एडवाइजर्स।
1: वाओ, तेरी सब्जी दे खुशबू अते टेस्ट विच कुछ ता कमाल है। मैनू भी दस दे सीक्रेट।
2: अमृत एक कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
3: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
4: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ। ਕਣਕਾਂ ਦੇ ਓਲੇ,
5: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
4: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
6: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
4: ਰਿਲੀਜ਼ਿੰਗ ਔਨ 31st July।
6: ਦੱਸੋ
7: यार, तू इत्थे इनी छेती आके पक्का भी हो गया, की जुगाड़ लाया है?
8: जुगाड़ नहीं, ए है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
7: नंबर दा दे बंसल इमीग्रेशन वालिया दा।
8: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ। ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ, ਕਾਲ 03908-6655 ਔਰ ਵਿਜ਼ਿਟ tireforce.com.au।
0: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਸੋਹਣਾ ਤੁਹਾਡਾ ਦਿਨ ਰੇੜੇ ਪੈ ਗਿਆ ਹੋਊਗਾ ਅਤੇ ਹੋ ਸਕਦਾ ਧੁੱਪ ਲੱਗੀ ਹੋਵੇ ਅਤੇ ਹੋ ਸਕਦਾ ਵਾ ਵੀ ਕਿਤੇ ਮੀਂਹ ਪੈਣ ਲੱਗ ਪਿਆ ਹੋਵੇ ਅਤੇ ਹੋ ਸਕਦਾ ਕੰਮਾਂ ਕਾਰਾਂ 'ਚ ਪਤਾ ਹੀ ਨਹੀਂ ਲੱਗਾ ਵੇ ਕੀ ਹੋਈ ਜਾਂਦਾ ਵਾ ਆਸ ਪਾਸ ਸਾਡੇ ਵਾਂਗੂ ਕਿਤੇ ਅੰਦਰ ਹੀ ਵੜ ਕੇ ਬੈਠੇ ਹੋ। ਆਓ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੜੇ ਬੜੇ ਦੇਸ਼ਾਂ ਵਿੱਚ ਛੋਟੀ ਛੋਟੀ ਬਾਤਾਂ ਹੁੰਦੀ ਰਹਿੰਦੀ ਹੈ,
0: ਅਨੇਕ ਅਨੇਕ ਜਿਹੇ ਵੇਖੋ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਮੌਸਮ ਦੇ ਵਿੱਚ, ਸੁਭਾਅ ਦੇ ਵਿੱਚ, ਕੰਮਾਂ ਕਾਰਾਂ ਦੇ ਵਿੱਚ ਅਤੇ ਹੋਰ ਸਭ ਕੁਛ ਦੇ ਵਿੱਚ ਅਤੇ ਨਾਲ ਦੀ ਨਾਲ ਨਾਵਾਂ ਦੇ ਵਿੱਚ।
1: ਇਹ ਬੜਾ ਜ਼ਰੂਰੀ ਮਸਲਾ, ਕਿਉਂਕਿ ਬੜੇ ਲੋਕ ਆ ਜਿਨ੍ਹਾਂ ਦੇ ਜਿਹੜੇ ਭਾਰਤੀ ਪਾਸਪੋਰਟ ਨੇ, ਉੱਥੇ ਤੁਹਾਨੂੰ ਪਤਾ ਹੀ ਆ ਕਿਵੇਂ ਬਣਦੇ ਆ ਆਪਣੇ, ਕਿਉਂਕਿ 10ਵੀਂ 12ਵੀਂ ਦੇ ਜਿਹੜੇ ਸਰਟੀਫਿਕੇਟ ਹੁੰਦੇ ਆ ਉੱਥੇ ਸਿੱਧ ਪੱਧਰਾ ਜਿਹਾ ਕੰਮ ਲਿਖਿਆ ਹੁੰਦਾ, ਉਹਦੇ 'ਚ ਸਰਨੇਮ ਜਾਂ ਫਸਟ ਨੇਮ, ਗਿਵਨ ਨੇਮ ਇੱਦਾਂ ਅੱਡ ਅੱਡ ਕਰਕੇ ਲਿਖਿਆ ਨਹੀਂ ਹੁੰਦਾ। ਅਤੇ ਜੋ ਆਪਾਂ ਸਨਤ ਕਹਿੰਦੇ ਹਾਂ, 10ਵੀਂ ਦੀ ਸਨਤ ਹੁੰਦੀ ਆ ਜਿਹੜੀ, ਉਹ ਜਿਹੜੀ ਜਿੱਦਾਂ ਪਟੇ 'ਤੇ ਚੜ੍ਹ ਗਈ ਮੁੜ ਕੇ ਫਿਰ ਸਾਰੀ ਉਮਰ ਜਿਵੇਂ ਉਹ ਫਸਿਆ ਨਹੀਂ ਸੀ ਬੰਦਾ, ਪਨੀਤ ਪਨੀਤ ਹੀ ਬਣਿਆ ਰਹਿ ਜਾਂਦਾ।
0: ਹਾਂਜੀ, ਉੱਥੇ ਧਿਆਨ ਵੀ ਨਹੀਂ ਨਾ, ਉੱਥੇ ਬੇਸਿਕਲੀ ਲੋੜ ਵੀ ਨਹੀਂ ਪੈਂਦੀ ਹੁੰਦਾ। ਆਪਾਂ ਜੇ ਵੇਖੀਏ ਇਕੱਲਾ ਸਾਡੇ ਨਹੀਂ ਗਾ, ਇਹ ਮੈਂ ਵੇਖ ਰਿਹਾ ਹਾਂ ਇਹ ਇਕੱਲਾ ਸਾਡੇ ਨਾਲੋਂ ਵੱਧ ਹੋਰ ਕਈ ਨੇ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਆ, ਜਿੱਦਾਂ ਨੈਪਲੀਜ਼ ਨੂੰ ਬੜੀ ਕਹਿੰਦੇ ਪ੍ਰੋਬਲਮ ਆਉਂਦੀ ਆ, ਫਿਰ ਆਪਣੇ ਬੰਗਲਾਦੇਸ਼ੀਆਂ ਨੂੰ ਬੜੀ ਪ੍ਰੋਬਲਮ ਹੈ, ਪਾਕਿਸਤਾਨੀਆਂ ਨੂੰ ਬੜੀ ਪ੍ਰੋਬਲਮ ਆ। ਸੋ ਸਾਡੇ ਦੇਸ਼ਾਂ ਦੇ ਵਿੱਚ ਇਸ ਚੀਜ਼ ਦਾ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਕਿ ਨਾਂ ਅਤੇ ਸਰਨੇਮ ਜਿਹੜਾ ਦੋ ਵੱਖ ਵੱਖ ਕਰਕੇ ਚੀਜ਼ਾਂ ਲਿਖਣੀਆਂ ਨੇ। ਸੋ ਇਸੇ ਵਜ੍ਹਾ ਕਰਕੇ ਆਪਾਂ ਨੂੰ ਬੜੀ ਥਾਂ ਦੇ ਉੱਤੇ ਇਹ ਸਮੱਸਿਆ ਆਉਂਦੀ ਆ, ਖਾਸ ਤੌਰ ਦੇ ਉੱਤੇ ਜਦੋਂ ਆਪਾਂ ਆਸਟ੍ਰੇਲੀਆ ਵਰਗੇ ਦੇਸ਼ 'ਚ ਆ ਜਾਂਦੇ ਹਾਂ, ਜਾਂ ਫਿਰ ਉਹੋ ਜਿਹੇ ਕਿਸੇ ਵੀ ਦੇਸ਼ ਦੇ ਵਿੱਚ ਤੁਸੀਂ ਚਲ ਜਾਂਦੇ ਹੋ ਜਿੱਥੇ ਸਰਨੇਮ ਨੂੰ ਅਹਿਮੀਅਤ ਦਿੱਤੀ ਜਾਂਦੀ ਆ, ਸਰਨੇਮ ਇਜ਼ ਕੀ।
1: ਪਰ ਸਾਡੇ ਉਹ ਬਿਲਕੁਲ ਉਹੀ ਸਨੈਰੀਓ ਆ ਜਿਵੇਂ ਕਹਿੰਦਾ, ਆਈ ਨੋ ਯੂਅਰ ਸਰਟੀਫਿਕੇਟਸ ਆਰ ਨੋਟ ਫੇਕ ਬਟ ਵਟ ਅਬਾਊਟ ਯੂਅਰ ਯੂਨੀਵਰਸਿਟੀ। ਸਾਡੇ ਜਾਤ ਪਾਤ ਹੀ ਇੰਨੀ ਆ ਵੀ ਸਰਨੇਮ ਦਾ ਵੀ ਬੇੜਾ ਗਰਕ ਕੀਤਾ ਪਿਆ ਸੀ ਤਾਂ।
0: ਹਾਂ, ਸੋ ਸਾਨੂੰ ਇਹੋ ਹੀ ਨਹੀਂ ਸਮਝ ਆਉਂਦਾ,
1: ਉਦੋਂ ਵੀ ਅਗਲੇ ਲੈਵਲ 'ਤੇ ਜਾਂਦੇ ਹਾਂ। ਹੁਣ ਇੱਥੇ ਜੇ ਹੁਣ ਕੋਈ ਸਮਿਥ ਆ ਜਾਂ ਕੋਈ ਹੋਰ ਆ, ਹੈ ਨਾ, ਤਾਂ ਉਹਨਾਂ ਨੂੰ ਕੋਈ ਫਰਕ ਥੋੜ੍ਹੀ ਆ ਕੌਣ ਕੀ ਆ। ਸਾਡੇ ਤਾਂ ਜਾਤ ਪਾਤ ਨਾਲ ਜੁੜਿਆ ਜਾਂਦਾ ਸਰਨੇਮ ਨੂੰ।
0: ਵੇਖੋ ਉਹਨਾਂ ਨੇ ਕਿਹੜਾ ਕਿਤੇ ਜਾਣਾ, ਉਹਨਾਂ ਨੂੰ ਤਾਂ ਸ਼ੁਰੂ ਤੋਂ ਪਤਾ ਹੈ ਨਾ ਵੀ ਆਪਾਂ ਕੀ ਹਾਂ। ਉਹਨਾਂ ਦੇ ਜਿਹੜੇ ਇਹ ਨਹੀਂ ਵੀ ਉਹ ਨਹੀਂ ਬਦਲਦੇ, ਉਹਨਾਂ ਦੇ ਵੀ ਨਾਂ ਬਦਲਣ ਦੇ ਕਾਰਨ ਨੇ, ਹੈ ਨਾ। ਉਹ ਜਦੋਂ ਤਲਾਕ ਹੋ ਜਾਂਦਾ ਉਦੋਂ ਨਾਂ ਬਦਲਦੇ ਨੇ, ਕੋਈ ਕੰਮ ਕਾਰ ਬਦਲਦੇ ਨੇ, ਕੋਈ ਮਤਲਬ ਕੋਈ ਕਿਸੇ ਕਿਸਮ ਦੀ ਕੋਈ ਇੱਧਰ ਉੱਧਰ ਕੋਈ ਗਤੀਵਿਧੀ ਕਰ ਬੈਂਦੇ।
1: ਡੋਮੈਸਟਿਕ ਵਾਇਲੈਂਸ 'ਚ ਦੇਖ ਲਓ ਕਿੰਨੀਆਂ ਲੇਡੀਜ਼ ਨੇ ਜਿਨ੍ਹਾਂ ਨੂੰ ਬਦਲਣਾ ਪੈਂਦਾ, ਹੈ ਨਾ, ਆਪਣੇ ਨੂੰ ਆਪਦੇ ਪਾਰਟਨਰ ਤੋਂ ਖਤਰਾ ਜਾਂ ਜੋ ਵੀ ਆ,
0: ਜਾਂ ਰਿਫਿਊਜ਼ੀ ਵੀ ਬਦਲ ਲੈਂਦੇ ਨੇ, ਕਿਉਂਕਿ ਉਹਨਾਂ ਦਾ ਉਹਨਾਂ ਕੋਲ ਵੀ ਆਧਾਰ ਹੁੰਦਾ ਵਾ ਵੀ ਮੈਨੂੰ ਖਤਰਾ ਵਾ ਫਿਰ ਮੇਰੇ ਨਾਂ 'ਤੇ ਸਰਚ ਵੱਜ ਕੇ ਮੈਨੂੰ ਲੱਭਿਆ ਜਾ ਸਕਦਾ।
1: ਇੱਕ ਵਾਰ ਕਈ ਵਾਰ ਇਹ ਵੀ ਹੋ ਜਾਂਦਾ ਵੀ ਤੁਹਾਡੇ ਨਾਂ ਨਾਲ ਜੁੜਿਆ ਕੋਈ ਬੰਦਾ ਇਹੋ ਜਿਹਾ ਹੁੰਦਾ ਜਿਹਨੇ ਕੋਈ ਮਾੜਾ ਕੰਮ ਕੀਤਾ ਹੁੰਦਾ, ਕਈ ਵਾਰ ਤੁਹਾਨੂੰ ਵੀ ਬਦਲਣਾ ਪੈਂਦਾ। ਮੈਂ ਇੱਕ ਦੋ ਕੇਸਿਸ ਇਹੋ ਜਿਹੇ ਵੀ ਜਾਣਦਾ, ਉਹਨਾਂ ਦਾ ਡੇਟ ਆਫ ਬਰਥ ਵੀ ਸੇਮ ਸੀਗਾ ਅਤੇ ਨਾਂ ਵੀ ਸੇਮ ਸੀਗਾ, ਅਤੇ ਉਹ ਜਦੋਂ ਕਹਿੰਦੇ ਜਾਇਆ ਕਰਾਂ, ਮੈਂ ਉਹ ਕਹਿਣਾ ਵੀ ਤੁਹਾਡੇ ਨਾਲ ਤਾਂ ਇੰਨੇ ਫਰੋਡ ਬੋਲਦੇ ਆ, ਤਾਂ ਲਿਕੁਇਡੇਸ਼ਨ ਵੀ ਪਾਈ ਸੀ, ਆਹ ਸੀ ਉਹ ਸੀ। ਫਿਰ ਉਹ ਕਹਿੰਦੇ ਮੈਨੂੰ ਉਹ ਲੰਬਾ ਚੌੜਾ ਆਪਣੇ ਐਡਰੈਸ ਪਰੂਫ ਮੰਗਦੇ ਸੀ ਵੀ ਪਿਛਲੇ 10 ਸਾਲ ਤੁਸੀਂ ਕਿੱਥੇ ਰਹੇ, ਕਿਵੇਂ ਕਿਵੇਂ ਰਹੇ, ਫਿਰ ਉਹ ਕੰਪੈਰੀਜ਼ਨ ਕਰਕੇ ਕਹਾਣੀ ਬਣ
0: ਕਲੀਅਰ ਕਰਦੇ। ਆ ਪਿੱਛੇ ਜੇ ਕੋਈ ਦੱਸ ਰਿਹਾ ਸ਼ਾਇਦ ਰੇਡੀਓ 'ਤੇ, ਇੱਕ ਦਿਨ ਕੋਈ ਗੱਲ ਕਰ ਰਿਹਾ ਕਿ ਉਹ ਕੋਈ ਗੈਂਗਸਟਰ ਸੀ, ਉਹ ਕਹਿੰਦਾ ਵੀ ਜਦੋਂ ਤੁਸੀਂ ਦੱਸ ਰਹੇ
1: ਮੇਰਾ ਮਨੈਸ਼ ਯੂਨੀਵਰਸਿਟੀ ਜਿਹੜਾ ਮੇਰਾ ਸੁਪਰਵਾਈਜ਼ਰ ਬੋਸ ਸੀਗਾ ਜੂਲੀਅਨ ਕੁਇਨ, ਉਹਦਾ ਜਿਹੜਾ ਪਹਿਲਾ ਨਾਂ ਸੀ ਉਹ ਹੋਰ ਸੀ, ਉਹ ਮਾਨਚੈਸਟਰ ਤੋਂ ਸੀ। ਉਹਦਾ ਕਿਸੇ ਗੈਂਗਸਟਰ ਨਾਲ ਮਿਲਦਾ ਸੀ, ਕਹਿੰਦਾ ਜਦੋਂ ਮੈਂ ਬਰਲਿਨ ਏਅਰਪੋਰਟ ਦੇਣਾ, ਮੈਨੂੰ ਕਹਿੰਦਾ ਆਇਆ ਸਾਈਡ 'ਤੇ, ਕਹਿੰਦਾ ਮੈਂ ਬਥੇਰਾ ਕਹਿਣਾ, ਮੈਂ ਟੋਪ ਨੋਟ ਸਾਇੰਟਿਸਟ, ਮੈਂ ਆਹ ਯੰਗ ਸਾਇੰਟਿਸਟ ਅਵਾਰਡ ਜਿੱਤਿਆ, ਮੈਂ ਫਲਾਨਾ ਜਿੱਤਿਆ, ਕਹਿੰਦਾ ਕਦ ਦੱਸ ਦਿਓ ਤੈਨੂੰ ਆ ਜਾ ਇੱਧਰ
0: ਇੱਧਰ ਆ ਜਾ ਪਾਸੇ,
1: ਸਾਰੇ ਹੀ ਐਂ ਕਹਿੰਦੇ ਹੁੰਦੇ।
0: ਸੋ ਤੁਹਾਡੇ ਕੋਲ ਜਾਂ ਸਾਡੇ ਕੋਲ ਬਹੁਤਿਆਂ ਕੋਲ ਰੀਜ਼ਨ ਹੋਰ ਨੇ ਨਾਂ ਚੇਂਜ ਕਰਨ ਦੇ। ਸਾਡੇ ਕੋਲ ਇਹ ਨੇ ਕਿ ਆਸਟ੍ਰੇਲੀਆ ਦੇ ਵਿੱਚ ਸਰਨੇਮ ਵਰਤੋਂ ਦੇ ਵਿੱਚ ਆਉਂਦਾ ਵਾ ਜ਼ਿਆਦਾ, ਅਤੇ ਸਾਡਾ ਸਾਰਾ ਦਾ ਸਾਰਾ ਨਾਂ ਜਿਹੜਾ ਗਿਵਨ ਨੇਮ ਦੇ ਵਿੱਚ, ਇਹ ਮਜੋਰਟੀ ਆਫ ਕੇਸਿਸ ਨੇ। ਅਤੇ ਜੇ ਤੁਹਾਡਾ ਵੀ ਇੱਦਾਂ ਦਾ ਕੇਸ ਹੈ ਜਾਂ ਤੁਸੀਂ ਨਾਂ 'ਚ ਜਿਹੜਾ ਚੇਂਜ ਕਰਨ ਦਾ ਸੋਚ ਰਹੇ ਹੋ ਜਾਂ ਨਾ ਕਰਕੇ ਤੁਹਾਨੂੰ ਸਮੱਸਿਆ ਆਉਂਦੀ ਆ, ਖਾਸ ਤੌਰ ਦੇ ਉੱਤੇ ਮੈਂ ਵੇਖਦਾ, ਈਵਨ ਮੈਨੂੰ ਵੀ ਇੰਨੇ ਚਿਰ ਸਮੱਸਿਆ ਨਹੀਂ ਆਈ ਇੱਥੇ ਰਹਿੰਦਿਆਂ, ਪਰ ਕੋਵਿਡ ਤੋਂ ਬਾਅਦ ਇਹ ਸਮੱਸਿਆ ਵਧੀ ਆ, ਜਾਂ ਫਿਰ ਕੋਵਿਡ ਦਾ ਨਾਂ ਹੀ ਲੱਗਾ ਵਾ। ਜਿਹੜੇ ਇੰਨੇ ਜ਼ਿਆਦਾ ਸਕੈਮ ਹੋਏ ਨੇ, ਸਕੈਮਸ ਤੋਂ ਬਾਅਦ ਜਿਹੜੀ ਸਖਤੀ ਕੀਤੀ ਗਈ ਆ ਜਾਂ ਸੋਫਟਵੇਅਰ ਉਸ ਹਿਸਾਬ ਦੇ ਨਾਲ ਅਪਡੇਟ ਕੀਤੇ ਗਏ ਨੇ, ਉਸ ਤੋਂ ਬਾਅਦ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਆ, ਕਿਤੇ ਕੋਈ ਨਾਂ ਪਿੱਕ ਕਰਦਾ, ਕਿਤੇ ਨਹੀਂ ਕਰਦਾ। ਸੋ ਉਹ ਸਾਰੇ ਕੁਛ ਦੇ ਵਿੱਚ ਫਿਰ ਆਖਿਰਕਾਰ ਮੈਨੂੰ ਵੀ ਇਹ ਮਹਿਸੂਸ ਹੋਇਆ ਵੀ ਨਹੀਂ ਇਹ ਪ੍ਰੋਬਲਮ ਹੈਗੀ ਆ, ਕਿਉਂਕਿ ਸਰਨੇਮ ਜਿੱਥੇ ਤੁਹਾਡਾ ਨਾਂ ਹੋਵੇ, ਕੋਈ ਕਹਿ ਦਿੰਦਾ ਵਾ ਵੀ ਉੱਥੇ ਗਿਵਨ ਨੇਮ ਹੀ ਲਿਖ ਦਿਉ, ਕੋਈ ਕਹਿ ਦਿੰਦਾ ਉਹਨੂੰ ਖਾਲੀ ਛੱਡ ਦਿਉ, ਕਈ ਥਾਵਾਂ ਦੇ ਉੱਤੇ ਖਾਲੀ ਛੱਡਣ ਦੀ ਵੀ ਕੋਈ ਉਹ ਨਹੀਂ ਹੁੰਦੀ, ਕੋਈ ਕਹਿ ਦਿੰਦਾ ਇੱਥੇ ਡੋਟ ਹੀ ਪਾ ਦਿਉ ਨਿਗਾ ਜਿਹਾ, ਕੋਈ ਕਹਿ ਦਿੰਦਾ ਅਨਨੋਨ ਲਿਖ ਦਿਉ। ਪਰ ਜਿਹੜੇ AI ਸਿਸਟਮ ਆ, ਉਹ ਚਾਹੇ ਤੁਸੀਂ ਡੋਟ ਪਾ ਦਿਉ ਚਾਹੇ ਅਨਨੋਨ ਪਾ ਦਿਉ, ਉਹ ਪਿਓ ਦਾ ਪੁੱਤ ਉਹੀ ਚੁੱਕ ਕੇ ਚੇਪ ਦਿੰਦਾ, ਕਿਉਂਕਿ ਉਹਦੇ ਲਈ 2 ਅਤੇ 2 4 ਹੀ ਆ।
1: FNU ਫਸਟ ਨੇਮ ਅਨਨੋਨ, ਉਹ ਉੱਦਾਂ ਹੀ ਚੜ੍ਹ ਜਾਂਦਾ। ਉਹ ਕਹਿੰਦੇ ਤੁਸੀਂ ਐਫ ਐਨ ਯੂ ਲਿਖਿਆ ਨਹੀਂ ਹੋਇਆ ਇੱਥੇ
0: ਇਹ ਇੱਦਾਂ ਹੀ ਚੱਲਦਾ ਵਾ ਕਿਉਂਕਿ ਮੈਂ ਫਿਰ ਨਾ ਸਾਨੂੰ ਭੁਲੇਖੇ ਬੜੇ ਪੈਂਦੇ ਆ ਜਿੱਦਾਂ ਹੋ ਸਕਦਾ ਮੈਂ ਤਾਂ ਸ਼ੇਅਰ ਕਰ ਰਿਹਾ ਵੀ ਹੋਰ ਬੜਿਆਂ ਦੇ ਨਾਲ ਇੱਦਾਂ ਵੀ ਹੁੰਦਾ ਹੋਊਗਾ ਇੰਡੀਅਨ ਪਾਸਪੋਰਟ ਜਦੋਂ ਮੈਂ ਰੀਨਿਊ ਕਰਾਉਣਾ ਸੀ ਅਤੇ ਮੈਂ ਉੱਥੇ ਵੀ ਜੋ ਹੁਣ ਆਸਟ੍ਰੇਲੀਆ ਦੇ ਵਿੱਚ ਆਪਣੇ ਨੂੰ ਹੁਣ ਆਦਤ ਪੈ ਗਈ ਉੱਥੋਂ ਖਾਲੀ ਛੱਡ ਕੇ ਅਤੇ ਡੋਟ ਪਾ ਕੇ ਇੱਦਾਂ ਗਾਂਹ ਵਧਣ ਦੀ ਅਤੇ ਉੱਥੇ ਵੀ ਮੈਂ ਪਾ ਤਾ ਅਤੇ ਉਹਦੇ ਤੋਂ ਮੁੜ ਕੇ ਉਹਨਾਂ ਨੇ ਡੋਟ ਚੁੱਕ ਲਿਆ ਉਹਨਾਂ ਨੇ ਕਿਹੜੀ ਪਰਵਾਹ ਮਾਰਨੀ
1: ਹੁੰਦੀ ਉਹ ਤਾਂ ਸਕੈਨਰ ਆ ਆਟੋਮੇਟਡ ਸਿਸਟਮ ਨੇ ਸਕੈਨਰ ਨੇ ਜੋ ਵਿੱਚ ਲਿਖਿਆ ਉਹਨੇ ਚੱਕ ਲੈਣਾ
0: ਸੋ ਇਹ ਪ੍ਰੋਬਲਮ ਸਾਨੂੰ ਆਉਂਦੀਆਂ ਨੇ ਅਤੇ ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿਉਂਕਿ ਮੈਂ ਵੀ ਲੰਮਾ ਸਮਾਂ ਇਸੇ ਕਰਕੇ ਲੰਘਾ ਯਾਰ ਕਿਹੜਾ ਐਡੇ ਝੰਝਟਾਂ ਦੇ ਵਿੱਚ ਪਵੇ ਕੀ ਐਵੇਂ ਨਾ ਚੇਂਜ ਕਰਾਉਣਾ ਦਿਸ ਦੈਟ ਉਹ ਟਾਈਮ ਕੱਢਾਂਗੇ ਕਰਾਂਗੇ ਪਰ ਮੈਂ ਤਾਂ ਹੁਣ ਇਹੋ ਕਹੂੰਗਾ ਵੀ ਜੇ ਤੁਹਾਨੂੰ ਸਮੱਸਿਆ ਆਉਂਦੀ ਆ ਤਾਂ ਕਰਵਾ ਲਓ ਕੋਈ ਬਹੁਤ ਜ਼ਿਆਦਾ ਕੋਈ ਝੰਝਟ ਨਹੀਂ ਆ ਅਤੇ ਅੱਜ ਜਿਹਨਾਂ ਜਿਹਨਾਂ ਨੇ ਕਰਵਾ ਲਏ ਨੇ ਅਤੇ ਜੇ ਸਾਡੇ ਦੱਸਣ ਤੋਂ ਕੁਛ ਅਲੱਗ ਉਹਨਾਂ ਦਾ ਐਕਸਪੀਰੀਅੰਸ ਹੋਊਗਾ ਤਾਂ ਪਲੀਜ਼ ਜ਼ਰੂਰ ਦੱਸਿਓ ਅਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਵੀ ਇੱਧਰ ਉੱਧਰ ਦੀਆਂ ਜਿਹੜੀਆਂ ਕਾਲਜ਼ ਨੇ ਉਹ ਆਪਾਂ ਨਹੀਂ ਲੈ ਪਾਵਾਂਗੇ ਮਾਫ਼ੀ ਚਾਹੁੰਦੇ ਸਮਾਂ ਸਾਡੇ ਕੋਲ ਥੋੜ੍ਹਾ ਵਾ ਅਤੇ ਇਨਫੋਰਮੇਸ਼ਨ ਇਸ ਸੈਗਮੈਂਟ ਦੇ ਵਿੱਚ ਵੀ ਕਾਫ਼ੀ ਹੋ ਜਾਣੀ ਹੈ ਥੋੜ੍ਹੀ ਥੋੜ੍ਹੀ ਜਿਹੀ ਕਰਕੇ ਅਤੇ ਜੇ ਇਸ ਵਿਸ਼ੇ ਦੇ ਨਾਲ ਰਿਲੇਟਿਡ ਕੁਛ ਆਪਾਂ ਮਿਸ ਕਰ ਗਏ ਤਾਂ ਪਲੀਜ਼ ਫਿਰ ਬੇਨਤੀ ਆ ਦੋਵੇਂ ਹੱਥ ਜੋੜ ਕੇ ਕਿ ਫਿਰ ਜ਼ਰੂਰ ਤੁਸੀਂ ਆਪਣੀ ਹੋਈ ਬੀਤੀ ਜ਼ਰੂਰ ਸਾਂਝੀ ਕਰਿਓ ਤਾਂ ਕਿ ਕਿਸੇ ਦਾ ਹੋਰ ਸਮਾਂ ਨਾ ਖਰਾਬ ਹੋਵੇ ਸੋ ਕਿੱਦਾਂ ਤੁਸੀਂ ਨਾਂ ਚੇਂਜ ਕਰਾ ਸਕਦੇ ਹੋ ਆਸਟ੍ਰੇਲੀਆ ਦੇ ਵਿੱਚ ਇਹ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਦੋਂ ਕਰਵਾ ਸਕਦੇ ਹੋ ਕੁਛ ਕੋਮਨ ਸਵਾਲ ਜਿਹੜੇ ਨੇ ਉਹ ਇਹ ਨੇ ਕਿ ਆਪਾਂ ਜਦੋਂ ਆਪਾਂ ਆਸਟ੍ਰੇਲੀਆ ਆਏ ਸਟੂਡੈਂਟ ਹਾਂ ਤਾਂ ਕੀ ਆਪਾਂ ਕਰਵਾ ਸਕਦੇ ਹਾਂ ਅਸੀਂ ਪੀ ਆਰ ਹਾਂ ਜਾਂ ਟੀ ਆਰ ਹਾਂ ਤਾਂ ਕੀ ਆਪਾਂ ਨੇਮ ਨਾਂ ਚੇਂਜ ਕਰਵਾ ਸਕਦੇ ਹਾਂ ਜਦੋਂ ਆਪਾਂ ਸਿਟੀਜ਼ਨਸ਼ਿਪ ਅਪਲਾਈ ਕਰਤੀ ਕੀ ਆਪਾਂ ਕਰਨ ਤੋਂ ਪਹਿਲਾਂ ਅਪਲਾਈ ਕਰੀਏ ਜਾਂ ਫਿਰ ਜਦੋਂ ਸਾਨੂੰ ਸਿਟੀਜ਼ਨਸ਼ਿਪ ਸਰਟੀਫਿਕੇਟ ਆ ਜਾਵੇ ਅਤੇ ਅਸੀਂ ਬਾਅਦ ਵਿੱਚ ਕਰੀਏ ਜਾਂ ਫਿਰ ਇੱਕ ਸਵਾਲ ਇਹ ਹੁੰਦਾ ਵੀ ਪਾਸਪੋਰਟ ਬਣ ਲੈਂਦੀਏ ਪਹਿਲਾਂ ਬਾਅਦ 'ਚ ਆਪਾਂ ਕਰਵਾਈਏ ਜਾਂ ਫਿਰ ਸਿਟੀਜ਼ਨਸ਼ਿਪ ਸਰਟੀਫਿਕੇਟ ਸਾਡਾ ਆ ਜਾਵੇ ਪਾਸਪੋਰਟ ਹਾਲੇ ਆਪਾਂ ਅਪਲਾਈ ਕਰਨਾ ਹੋਵੇ ਅਤੇ ਉਹਦੇ ਦਰਮਿਆਨ ਕਰੀਏ ਇੱਕ ਜਵਾਬ ਸਾਰਿਆਂ ਦਾ ਇਹ ਆ ਵੀ ਤੁਸੀਂ ਕਿਸੇ ਵੀ ਸੂਰਤ ਵਿੱਚ ਕਰਵਾ ਸਕਦੇ ਹੋ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਸਟੇਜ ਦੇ ਉੱਤੇ ਤੁਸੀਂ ਕਰਵਾ ਸਕਦੇ ਹੋ ਫਰਕ ਕੀ ਪੈਂਦਾ ਵਾ ਵੀ ਕਿਤੇ ਮਾੜਾ ਜਿਹਾ ਔਖਾ ਵਾ ਟਾਈਮ ਕੰਜ਼ਿਊਮਿੰਗ ਆ ਕਿਤੇ ਥੋੜ੍ਹਾ ਜਿਹਾ ਖਰਚਾ ਵੱਧ ਆ ਕਿਤੇ ਘੱਟ ਅਤੇ ਕਿਤੇ ਸੌਖਾ ਵਾ ਹੁਣ ਆਪਾਂ ਇਸ ਸਾਰੇ ਪ੍ਰੋਸੈਸ 'ਚੋਂ ਇਹ ਵੀ ਵੇਖ ਕੇ ਦੱਸਾਂਗੇ ਵੀ ਤੁਹਾਡੇ ਲਈ ਕਿਹੜਾ ਸੌਖਾ ਉਹ ਤੁਸੀਂ ਫਿਰ ਆਪ ਪਿੱਕ ਕਰ ਲਿਓ
1: ਹਾਂਜੀ ਕੋਈ ਸ਼ੱਕ ਨਹੀਂ ਕਿਉਂਕਿ ਇੱਕ ਮਾਈਗ੍ਰੇਸ਼ਨ ਏਜੰਟ ਵਜੋਂ ਮੈਨੂੰ ਤੁਹਾਨੂੰ ਪਤਾ ਦਿਹਾੜੀ 'ਚ ਕਈ ਹੈ ਨਾ ਪਾਸਪੋਰਟਾਂ ਨਾਲ ਜੂਝਣਾ ਪੈਂਦਾ ਅਤੇ ਸਾਨੂੰ ਜਿਹੜੀਆਂ ਇੰਸਟਰਕਸ਼ਨਸ ਉਹ ਨੇ ਵੀ ਇੱਥੇ ਜਿਹੜਾ ਫੈਮਿਲੀ ਨੇਮ ਆ ਉਹ ਬਹੁਤ ਇੰਪੋਰਟੈਂਟ ਆ ਜੇ ਉਹ ਰਣਜੋਤ ਸਿੰਘ ਗਿਵਨ ਨੇਮ 'ਚ ਲਿਖਿਆ ਤਾਂ ਸਾਨੂੰ ਇੰਸਟਰਕਸ਼ਨ ਇਹ ਨੇ ਤੁਸੀਂ ਸਾਰਾ ਰਣਜੋਤ ਸਿੰਘ ਚੱਕ ਕੇ ਫੈਮਿਲੀ ਨੇਮ 'ਚ ਲਿਖ ਦੇਣਾ ਗਿਵਨ ਨੇਮ ਨੂੰ ਖਾਲੀ ਛੱਡ ਦੇਣਾ
0: ਰਣਜੋਤ ਸਿੰਘ ਹੋ ਗਿਆ
1: ਹਾਂਜੀ ਉਹ ਥੱਲੇ ਖਾਲੀ ਉਹ ਛੱਡ ਦੇਣਾ ਰਣਜੋਤ ਸਿੰਘ ਦੋ ਵਾਰ ਲਿਖਣ ਦੀ ਲੋੜ ਨਹੀਂ ਤਾਂ ਵੀ ਸਿਸਟਮ ਨੇ ਤੁਹਾਨੂੰ ਜਿਹੜਾ ਇਮੀ ਪੋਰਟਲ ਆ ਉਹਨੇ ਪਿੱਕ ਕਰ ਸੋ
0: ਉਹਨੇ ਫਿਰ ਸਾਨੂੰ ਫਿਰ ਇਹਦਾ ਮਤਲਬ ਇਹ ਹੋਇਆ ਕਿ ਉਹਨੇ ਸਾਡਾ ਸਰਨੇਮ ਕਰਤਾ ਰਣਜੋਤ ਸਿੰਘ
1: ਹਾਂਜੀ
0: ਗਿਵਨ ਨੇਮ ਕੋਈ ਨਹੀਂ ਆ
1: ਹਾਂਜੀ ਉਹ ਰਣਜੋਤ ਸਿੰਘ ਚਲਿਆ ਗਿਆ
0: ਜੀ
1: ਪਰ ਨਾਲ ਡਿਪਾਰਟਮੈਂਟ ਇਹ ਵੀ ਕਹਿੰਦਾ ਵੀ ਜੇ ਤੁਸੀਂ ਸਿੰਘ ਸਰਨੇਮ 'ਚ ਪਾ ਦਿਓ ਰਣਜੋਤ ਸਿੰਘ ਗਿਵਨ ਨੇਮ 'ਚ ਲਿਖ ਦਿਓ ਸਾਨੂੰ ਤਾਂ ਵੀ ਮਨਜ਼ੂਰ ਆ ਦੂਜੇ ਪਾਸੇ
0: ਕਿਉਂਕਿ ਉਹਨਾਂ ਨੂੰ ਪਤਾ ਵਾ
1: ਕਨਫਿਊਜ਼ਨ ਉਹਨਾਂ ਆਪਣੇ ਲਈ ਆ ਉਹਨਾਂ ਲਈ ਨਹੀਂ ਹੈ ਉਹ ਕਹਿੰਦੇ ਕੌਰ ਇੱਥੇ ਲਿਖ ਦਿਓ ਉੱਪਰ ਥੱਲੇ ਕਰ ਦਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਪਤਾ ਵੀ ਇਹ ਇੰਡੀਆ 'ਚ ਇਹ ਕਾਮਨ ਪ੍ਰੋਬਲਮ ਆ ਜਾਂ ਦੂਜੀਆਂ ਕੰਟਰੀਜ਼ 'ਚ ਵੀ ਹੋ ਸਕਦਾ
0: ਪਰ ਪ੍ਰੋਸੈਸ 'ਚ ਡਿਲੇ ਦੇ ਚਾਂਸ ਵੱਧ ਜਾਂਦੇ
1: ਹਾਂਜੀ ਕਈ ਵਾਰ ਮਤਲਬ ਹੋ ਜਾਂਦਾ ਪਰ ਫਿਲਹਾਲ ਮਤਲਬ ਸਾਡੇ ਕਲਾਇੰਟਸ ਨੂੰ ਕਦੇ ਬਾਹਲੀ ਸਮੱਸਿਆ ਆਈ ਨਹੀਂ ਸਮੱਸਿਆ ਉਦੋਂ ਆਉਂਦੀ ਜਦ ਰਣਜੋਤ ਸਿੰਘ ਆਸਟ੍ਰੇਲੀਅਨ ਬਣ ਜਾਂਦਾ ਜਦ ਉਹ ਪੀ ਆਰ ਹੋ ਜਾਂਦਾ ਉਹਨੂੰ ਮੈਡੀਕੇਅਰ ਕਾਰਡ ਆ ਉਹਦੇ 'ਚ ਵੀ ਇੱਦਾਂ ਹੀ ਲਿਖਿਆ ਆ ਜਾਂਦਾ ਸਰਨੇਮ ਖਾਲੀ ਆ ਸਾਈਡ ਜੇ ਅਤੇ ਅੱਖਰ ਜਿਹੜੇ ਤੁਹਾਡੇ ਉਹ ਬਾਹਰ ਨਿਕਲ ਜਾਂਦੇ ਕਾਰਡ ਤੋਂ ਹੈ ਨਾ ਅਤੇ ਉਦੋਂ ਬਹੁਤ ਪ੍ਰੋਬਲਮ ਆਉਂਦੀ ਆ ਜਾਂ ਜਿੰਨੀਆਂ ਸਰਕਾਰੀ ਸਹੂਲਤਾਂ ਨੇ ਉਹਨਾਂ ਸਾਰਿਆਂ 'ਚ ਸਰਨੇਮ ਮੰਗਿਆ ਜਾਂਦਾ ਕਿਤੇ ਵੀ ਜਾਂਦੇ ਹੋ ਉਹ ਸਾਰਿਆਂ 'ਤੇ ਫਿਰ ਤੁਹਾਡਾ ਉੱਦਾਂ ਦੀ ਉੱਦਾਂ ਸਰਨੇਮ 'ਚ ਵੀ ਕਈ ਵਾਰ ਤੁਸੀਂ ਆਪ ਕਨਫਿਊਜ਼ ਹੁੰਦੇ ਹੋ ਵੀ ਮੈਂ ਸਰਨੇਮ 'ਚ ਵੀ ਰਣਜੋਤ ਸਿੰਘ ਅਤੇ ਗਿਵਨ ਨੇਮ 'ਚ ਵੀ ਰਣਜੋਤ ਸਿੰਘ ਲਿਖਾਂ ਉਹ ਉੱਦਾਂ ਹੀ ਕਈ ਵਾਰ ਪਟੇ 'ਤੇ ਚੜ੍ਹ ਜਾਂਦਾ ਮੁੜ ਕੇ ਜਦ ਉਸ ਕਿਸਮ ਦੇ ਆਈ ਡੀਜ਼ ਬਣ ਜਾਂਦੇ ਆ ਕੱਲ੍ਹ ਨੂੰ ਤੁਹਾਨੂੰ ਕੋਈ ਕਹਿੰਦਾ ਜੀ ਆਪਣਾ ਡਰਾਈਵਿੰਗ ਲਾਇਸੈਂਸ ਦੇਵੋ ਉਹ ਜਿੱਥੇ ਤੁਸੀਂ ਹੁਣ ਡਰਾਈਵਿੰਗ ਲਾਇਸੈਂਸ ਦਿੱਤਾ ਉੱਥੇ ਰਿਕਾਰਡ 'ਚ ਤੁਹਾਡਾ ਨਾਂ ਉੱਦਾਂ ਹੀ ਚੜ੍ਹ ਗਿਆ ਹੁਣ ਕੱਲ੍ਹ ਨੂੰ ਜਦ ਤੁਸੀਂ ਨਾਂ ਬਦਲਦੇ ਹੋ ਉਹਨੂੰ ਸਿੰਪਲੀਫਾਈ ਕਰਦੇ ਹੋ ਤਾਂ ਇੰਨੀਆਂ ਥਾਵਾਂ 'ਤੇ ਤੁਹਾਡਾ ਉਹ ਗਲਤ ਚੜ੍ਹਿਆ ਹੋਇਆ ਇਸ ਕਰਕੇ ਸ਼ਰਟ ਦਾ ਜਾਂ ਥੱਲੇ ਵਾਲਾ ਬਟਨ ਗਲਤ ਲੱਗ ਜਾਂਦਾ ਹੈ ਫਿਰ ਕਾਲਰ ਤੱਕ ਉੱਦਾਂ ਹੀ ਲੱਗਦਾ ਜਾਂਦਾ ਇਸ ਲਈ ਰਿਕਮੈਂਡਡ ਤਾਂ ਇਹ ਆ ਅਸੀਂ ਆਪਣੇ ਕਲਾਇੰਟਸ ਨੂੰ ਵੀ ਕਹਿੰਦੇ ਹਾਂ ਵੀ ਜਿਹੜਾ ਇਹ ਅਦਾਰਾ ਹੈਗਾ ਬਰਥਸ ਡੈਥ ਅਤੇ ਮੈਰਿਜਸ ਦਾ ਵਿਕਟੋਰੀਆ 'ਚ ਵੀ ਹੈਗਾ ਨਿਊ ਸਾਊਥ ਵੇਲਸ ਕੁਈਨਜ਼ਲੈਂਡ ਇਹ ਸਾਰੀਆਂ ਤਕਰੀਬਨ ਹੁੰਦਾ ਹੀ ਆ ਡੇਢ ਕੁ ਸੌ ਡਾਲਰ ਲੱਗਦਾ ਮੇਰਾ ਖਿਆਲ ਇਹਨਾਂ ਦਾ 148
0: ਹਾਂਜੀ ਅਲੱਗ ਅਲੱਗ ਆਈ ਥਿੰਕ ਥੋੜ੍ਹਾ ਥੋੜ੍ਹਾ ਜਿਹਾ ਫਰਕ ਹੈਗਾ ਵਾ ਹਰ ਇੱਕ
1: ਵਿਕਟੋਰੀਆ 'ਚ ਇੰਨਾ ਕੁ ਹੋਣਾ
0: ਹਾਂਜੀ ਸੋ ਆਪਾਂ
1: ਹੋਸਟਲ ਚਾਰਜਿਸ ਹੋਣਗੇ ਰਫਲੀ ਚਲੋ ਮੰਨ ਲਓ ਅੰਦਾਜ਼ਨ ਲਾ ਲਓ ਵੀ ਹੈ ਨਾ 100 ਤੋਂ ਲੈ ਕੇ 200 ਡਾਲਰ ਦੇ ਵਿੱਚ ਵਾਲੇ ਖਰਚਾ ਹੋਊ ਜਾਂ ਜੋ ਵੀ ਹੋਊ ਜਾਂ ਜਿੰਨਾ ਵੀ ਹੋਊ ਇੰਨਾ ਕੁ ਬੰਦਾ ਕਹਿੰਦਾ
0: 148 ਡਾਲਰ ਜਿਹੜੇ ਨੇ ਉਹ ਲੱਗਦੇ ਆ ਤੁਹਾਡੇ ਮਤਲਬ ਡਾਕ ਡਾਕ ਸਮੇਤ ਜੇ ਤੁਸੀਂ ਮਤਲਬ ਡਾਕ ਵੀ ਮੰਗਾਉਣੀ ਆ ਤੇ ਉਦਾਂ ਫਿਰ ਇਹ ਹੁੰਦਾ ਵਾ ਵੀ ਤੁਹਾਨੂੰ ਆਨਲਾਈਨ ਹੀ ਸ਼ਾਇਦ ਦਿੰਦੇ ਆ ਹੈ ਨਾ ਸੇ ਸਰਟੀਫਿਕੇਟ ਤੁਹਾਨੂੰ ਵਿਦ ਸਰਟੀਫਿਕੇਟ ਅਤੇ ਨਾਲ ਉਹ ਪੁੱਛਦੇ ਆ ਵੀ ਪੋਸਟੇਜ ਵੀ ਭੇਜ ਦੇਈਏ ਸੋ 150 ਲਾ ਲਓ ਤੁਸੀਂ
1: ਬਹੁਤ ਸਾਰੇ ਲੋਕ ਨੇ ਰਣਜੋਤ ਜਿਹੜੇ ਜਿਹੜਾ ਫਿਜ਼ੀਕਲ ਸਰਟੀਫਿਕੇਟ ਆ ਉਹ ਮੰਗਦੇ ਆ ਹੁਣ ਜਿਵੇਂ ਮੇਰੀ ਮਿਸਿਜ਼ ਸੀ ਉਹਨੇ ਆਪਣਾ ਨਾਂ ਚੇਂਜ ਕਰਾਇਆ ਮੁੜ ਕੇ ਫਿਰ ਉਹ ਐਨ ਡੀ ਏ ਐਸ ਦੇ ਸਿਸਟਮ 'ਚ ਵੀ ਚੇਂਜ ਕਰਾਉਣਾ ਪੈਂਦਾ ਜਿਹੜਾ ਤੁਹਾਡਾ ਐਨ ਡੀ ਏ ਐਸ ਵਰਕਰ ਸਕਰੀਨਿੰਗ ਆ ਉਹ ਕਹਿੰਦੇ ਆ ਸਰਟੀਫਿਕੇਟ ਉਹ ਵੀ ਅਟੈਸਟਡ
0: ਜੀ
1: ਮਤਲਬ ਜਾਣੀ ਤੁਸੀਂ ਇਹ ਓਰੀਜਨਲ ਸਰਟੀਫਿਕੇਟ ਇਸ਼ੂ ਕਰਾ ਲਓ ਤਾਂ ਵਧੀਆ ਰਹੋ ਨਹੀਂ ਤੁਹਾਨੂੰ ਦੁਬਾਰਾ ਕਰਾਉਣ ਲਈ ਕਈ ਵਾਰ ਟਾਈਮ ਲੱਗ ਜਾਂਦਾ ਇਸ ਲਈ ਜੇ ਚੇਂਜ ਕਰਾਉਣਾ ਤਾਂ ਲੈ ਹੀ ਲਓ ਸੇਫ ਸਾਈਡ 'ਤੇ ਅਤੇ ਇਹਦੀਆਂ ਸਰਟੀਫਾਈਡ ਕਾਪੀਜ਼ ਕਈ ਵਾਰ ਫਿਰ ਡਰਾਈਵਿੰਗ ਲਾਈਸੈਂਸ ਵਾਲੇ ਵੀ ਮੰਗਦੇ ਆ ਹੋਰ ਵੀ ਮੰਗਦੇ ਆ ਏ ਟੀ ਓ ਨੂੰ ਤੁਸੀਂ ਚੇਂਜ ਕਰਾਉਣਾ ਆਪਣੀਆਂ ਇੰਸ਼ੋਰੈਂਸ ਪੋਲਿਸੀਆਂ 'ਤੇ ਚੇਂਜ ਕਰਾਉਣਾ ਕੋਈ ਤੁਹਾਡੇ ਨਾਂ 'ਤੇ ਟਰੱਸਟ ਬਣਾਇਆ ਹੋਇਆ ਉੱਥੇ ਚੇਂਜ ਕਰਾਉਣਾ ਬੈਂਕ ਨੂੰ ਦੇਣਾ ਤਾਂ ਉਹ ਆਸਾਨੀ ਨਾਲ ਉਹ ਕੰਮ ਕੀਤਾ ਜਾ ਸਕਦਾ
0: ਜੀ ਸੋ ਬਹੁਤ ਸਾਰਾ ਇੱਦਾਂ ਕੁਛ ਆ ਇਹ ਆਪਣੀਆਂ ਬਾਅਦ ਦੀਆਂ ਆ ਗਈਆਂ ਚੀਜ਼ਾਂ ਵੀ ਹੋਰ ਤੁਸੀਂ ਕੀ ਕਰਨਾ ਵਾ
1: ਆਪਾਂ ਵਿਕਟੋਰੀਆ ਦੀ ਇਗਜ਼ਾਮਪਲ ਲੈ ਲੈਂਦੇ ਹਾਂ ਮੰਨ ਲਓ ਕੋਈ 18 ਸਾਲ ਤੋਂ ਵੱਧ ਉਮਰ ਦਾ ਇੱਥੇ ਰਹਿੰਦਾ ਅਤੇ ਆਸਟ੍ਰੇਲੀਆ ਤੋਂ ਬਾਹਰ ਬੋਰਨ ਹੋਏ ਸੀ ਪਰ ਵਿਕਟੋਰੀਆ 'ਚ ਪਿਛਲੇ 12 ਮਹੀਨੇ ਤੋਂ ਰਹਿ ਰਹੇ ਹੋ ਅਤੇ ਯੂ ਹੈਵ ਅ ਲੀਗਲ ਰਾਈਟ ਟੂ ਲਿਵ ਇਨ ਆਸਟ੍ਰੇਲੀਆ ਜਿਹੜੀ ਆਪਣੀ ਬਰਥਸ ਡੈਥਸ ਅਤੇ ਮੈਰਿਜ ਵਿਕਟੋਰੀਆ ਵਾਲੀ ਹੈਗੀ ਨਾ ਉਹਨਾਂ ਦਾ ਇਹ ਮੰਨਣਾ ਵੀ ਜੇ ਤੁਸੀਂ ਤੁਹਾਡੇ ਕੋਲ ਲੀਗਲ ਰਾਈਟ ਹੈਗੀ ਆਸਟ੍ਰੇਲੀਆ 'ਚ ਰਹਿਣ ਦੇ ਇਹ ਉਹਨਾਂ ਨੇ ਕਲੈਰਿਟੀ ਨਹੀਂ ਦਿੱਤੀ ਵੀ ਪੀ ਆਰ ਚਾਹੀਦਾ ਨਹੀਂ ਚਾਹੀਦਾ ਪਰ ਇਹਦੇ 'ਚ ਪ੍ਰੋਬਲਮ ਇਹ ਆਉਂਦੀ ਆ ਮੰਨ ਲਓ ਤੁਸੀਂ ਸਟੂਡੈਂਟ ਹੋ ਫਿਰ ਤੁਹਾਨੂੰ ਮੁੜ ਕੇ ਫਿਰ ਇੰਡੀਅਨ ਪਾਸਪੋਰਟ ਵੀ ਚੇਂਜ ਕਰਾਉਣਾ ਪੈਣਾ ਤੁਹਾਡੇ ਲਈ ਰਸਤਾ ਲੰਬਾ ਹੋ ਜਾਣਾ ਫਿਰ ਉਹ ਤੁਹਾਨੂੰ ਇੰਡੀਅਨ ਪੁਲਿਸ ਕਲੀਅਰੈਂਸ ਕਰਾ ਨੇਮ ਚੇਂਜ ਕਰਾ ਇਸ ਲਈ ਮੇਰੀ ਰੈਕਮੈਂਡੇਸ਼ਨ ਤਾਂ ਇਹ ਆ ਵੀ ਜਦ ਤੁਸੀਂ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਜਾਂ ਪਾਸਪੋਰਟ ਲੈਣ ਦੀ ਕਗਾਰ 'ਤੇ ਪਹੁੰਚਦੇ ਹੋ ਜੇ ਉਦੋਂ ਇਹ ਛੇੜਾ ਛੇੜੋ ਤਾਂ ਜ਼ਿਆਦਾ ਵਧੀਆ
0: ਜਾਂ ਫਿਰ ਜਦੋਂ ਤੁਸੀਂ ਕੋਈ ਤੁਹਾਡੇ ਕੋਲ ਸਟੇਟਸ ਆ ਜਾਂਦਾ ਵਾ
1: ਹਾਂਜੀ
0: ਇੱਥੋਂ ਦਾ ਜਿਹੜਾ ਵਾ ਇਹ ਰੈਜੀਡੈਂਸ਼ੀਅਲ ਕੋ ਮੈਂ ਵੀ ਵੇਖ ਰਿਹਾ ਹਾਂ ਉਹਦੇ 'ਚ ਉਹ ਕਲੀਅਰ ਨਹੀਂ ਆ ਪਰ ਜੇ ਕਿਸੇ ਨੂੰ ਕੋਈ ਪਤਾ ਵਾ ਕੋਈ ਇਹਦੇ ਉੱਤੇ ਕਿਸੇ ਨੇ ਕੀਤਾ ਵਾ ਵਰਕਆਊਟ ਤਾਂ ਉਹ ਤੁਸੀਂ ਦੱਸ ਦਿਓ ਕਿਉਂਕਿ ਜ਼ਿਆਦਾਤਰ ਜਿਹੜੇ ਉਹਦੇ ਜਿਹੜੇ ਕਾਗਜ਼ ਪੱਤਰ ਮੈਂ ਵੀ ਵੇਖਣ ਦੀ ਕੋਸ਼ਿਸ਼ ਕੀਤੀ ਆ ਉਹ ਜਦੋਂ ਤੁਸੀਂ ਟੀ ਆਰ ਪੀ ਆਰ ਹੋ ਜਾਂਦੇ ਹੋ ਉਸ ਤੋਂ ਬਾਅਦ ਫਿਰ ਉਹ ਈਜ਼ੀ ਹੁੰਦਾ ਵਾ ਵੀ ਤੁਸੀਂ ਸ਼ੋਅ ਕਰੋ ਵੀ ਹਾਂ ਮੈਂ ਇਸ ਸਟੇਟ ਦੇ ਵਿੱਚ ਆਹ ਮੇਰਾ ਸਟੇਟਸ ਹੈ
1: ਉਸ ਜ਼ਿਆਦਾ ਸਮੂਥ ਵੀ ਹੋਊਗਾ ਅਦਰਵਾਈਜ਼ ਤੁਸੀਂ ਦੇਖੋਗੇ ਸਾਰੇ ਫਾਰਮਾਂ 'ਤੇ ਲਿਖੇ ਹੈਵ ਯੂ ਬਿਨ ਨੋਨ ਬਾਏ ਐਨੀ ਅਦਰ ਨੇਮ
0: ਜੀ
1: ਉਹ ਹੁਣ ਕਿੰਨੀਆਂ ਕੁ ਫਾਰਮਾਂ 'ਤੇ ਕਿੰਨੀ ਕੁ ਜਗ੍ਹਾ ਭਰੀ ਜਾਓਗੇ ਪਾਗਲ ਹੋ ਜਾਓਗੇ ਅਤੇ ਮੁੜ ਕੇ ਫਿਰ ਜਿਹੜਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਆ ਉਹ ਤਾਂ ਉਸ ਨਾਂ ਨਾਲ ਹੋਇਆ ਹੋਣਾ ਜਿਹੜਾ ਪੁਰਾਣਾ ਉਹ ਹੋਰ ਨਾਂ 'ਤੇ ਹੋਇਆ ਫਿਰ ਤੁਸੀਂ ਪੁਲਿਸ ਕਲੀਅਰੈਂਸ ਇੰਡੀਆ ਭੇਜਣਾ ਵੀ ਇਸ ਨਾਂ ਦਾ ਵੀ ਯਾਰ ਪੁਲਿਸ ਕਲੀਅਰੈਂਸ ਮੈਨੂੰ ਦਿਓ ਉਹ ਕਹਿਣਗੇ ਤੇਰੇ ਪਾਸਪੋਰਟ 'ਤੇ ਨਾਂ ਹੋਰ ਆਧਾਰ ਕਾਰਡ 'ਤੇ ਹੋਰ ਆ
0: ਹੋ ਸਕਦਾ ਕਿਸੇ ਦਾ ਆਈਲੈਟਸ 'ਤੇ ਰਹਿ ਜਾਏ ਆਈਲੈਟਸ ਸਰਟੀਫਿਕੇਟ
1: ਮਤਲਬ ਉਹ
0: ਕੁਛ ਵੀ ਹੋ ਸਕਦਾ
1: ਇੱਕ ਤਰ੍ਹਾਂ ਨਾਲ ਕਿਉਂਕਿ ਜਦ ਤੁਸੀਂ ਹਜੇ ਸਿਟੀਜ਼ਨ ਨਹੀਂ ਬਣੇ ਹੁੰਦੇ ਤਾਂ ਤੁਹਾਡੇ ਕੋਲ 3600 ਪ੍ਰਕਾਰ ਦੇ ਡਾਕੂਮੈਂਟ ਹੁੰਦੇ ਆ
0: ਜਾਂ ਫਿਰ ਪੀ ਆਰ ਕਹਿ ਲਓ
1: ਹਾਂ
0: ਪੀ ਆਰ ਤੋਂ ਅੱਗੇ ਤੁਸੀਂ ਕਰ ਸਕਦੇ ਹੋ ਕਈ
1: ਕਰ ਸਕਦੇ ਹੋ
0: ਆਪਾਂ ਉਹ ਪੀ ਆਰ ਤੋਂ ਲੈ ਕੇ ਚੱਲਦੇ ਹਾਂ
1: ਉਹ ਹੋਵੇ ਤਾਂ ਮੇਰੇ ਖਿਆਲ ਨਾਲ ਤੁਹਾਡੀ ਜਾਨ ਜ਼ਿਆਦਾ ਸੌਖੀ ਰਹੋ ਨਹੀਂ ਤੁਹਾਨੂੰ ਬਹੁਤ ਜ਼ਿਆਦਾ ਇਹ ਕੰਪਲੀਕੇਟ ਹੋ ਜੂ ਤੁਹਾਡਾ ਕੰਮ
0: ਅਤੇ
1: ਤੁਸੀਂ ਦੇਣਾ ਕੀ ਆ ਡਿਪਾਰਟਮੈਂਟ ਨੂੰ ਜਿਹੜਾ ਆਪਣਾ ਬੀ ਡੀ ਐਮ ਉਹਨਾਂ ਨੂੰ ਇੱਕ ਤਾਂ ਜਿਹੜੀਆਂ ਤੁਹਾਡੀਆਂ ਡੇਟ ਆਫ ਬਰਥ ਅਤੇ ਨਾਲ ਆਪਣਾ ਜਿਹੜਾ ਪਾਸਪੋਰਟ ਆਧਾਰ ਕਾਰਡ ਜਾਂ ਜੋ ਵੀ ਉਹ 'ਚੋਂ ਇੱਕ ਚੀਜ਼ ਤੁਸੀਂ ਦੇ ਸਕਦੇ ਹੋ ਅਤੇ ਰੀਜ਼ਨ ਕੀ ਆ ਤੁਸੀਂ ਆਪਣਾ ਨਾਂ ਕਿਉਂ ਚੇਂਜ ਕਰ ਰਹੇ ਹੋ ਆਮ ਤੌਰ 'ਤੇ ਰੀਜ਼ਨ 'ਚ ਉਹਦੇ 'ਚ ਇਹੀ ਲਿਖ ਦਈਦਾ ਵੀ ਜਿਹੜਾ ਮੇਰਾ ਇੰਡੀਅਨ ਪਾਸਪੋਰਟ ਆ ਅਤੇ ਇੰਡੀਆ 'ਚ ਇਟਸ ਅ ਕੋਮਨ ਪ੍ਰੈਕਟਿਸ ਕਿ ਗਿਵਨ ਨੇਮ 'ਚ ਹੀ ਲਿਖਿਆ ਹੁੰਦਾ ਅਤੇ ਮੈਂ ਆਪਣਾ ਗਿਵਨ ਨੇਮ ਵਿੱਚੋਂ ਸਰਨੇਮ ਸਿੰਘ ਜਾਂ ਕੌਰ ਜਾਂ ਜੋ ਵੀ ਲਿਖਿਆ ਜਾਂ ਉਹਨੂੰ ਮੈਂ ਅਲੱਗ ਕਰਕੇ ਲਿਖਣਾ ਚਾਹੁੰਦਾ ਜਾਂ ਚਾਹੁੰਦੀ ਹਾਂ
0: ਅਤੇ
1: ਕੀ ਚਾਹੁੰਦੇ ਹੋ ਕਈ ਵਾਰ ਇਹ ਵੀ ਹੋ ਜਾਂਦਾ ਬਹੁਤ ਸਾਰੀਆਂ ਲੇਡੀਜ਼ ਨੇ ਜਿਹੜੀਆਂ ਆਪਣੇ ਹਸਬੈਂਡ ਦਾ ਸਰਨੇਮ ਅਡੋਪਟ ਕਰ ਲੈਂਦੀਆਂ ਉਹ ਤੁਸੀਂ ਉਹਦੇ 'ਚ ਐਡ ਕਰਾ ਸਕਦੇ ਹੋ ਅਤੇ ਆਪਣੀ ਆਈਡੈਂਟੀ ਦਾ ਪਰੂਫ ਦੇਣਾ ਹੁੰਦਾ ਤੁਸੀਂ ਆਪਣਾ 12 ਮਹੀਨੇ ਤੋਂ ਤੁਸੀਂ ਵਿਕਟੋਰੀਆ 'ਚ ਰਹਿ ਰਹੇ ਹੋ ਆਪਣੇ ਯੂਟੀਲਿਟੀ ਬਿੱਲ ਨਾਲ ਲਾ ਸਕਦੇ ਹੋ ਸੋ ਉਹਦੇ 'ਚੋਂ ਇੱਕ ਲਿਸਟ ਏ ਅਤੇ ਲਿਸਟ ਬੀ ਦੋ ਚੀਜ਼ਾਂ ਨੇ ਲਿਸਟ ਏ ਆ ਜਿਹੜੀ ਜਾਂ ਲਿਸਟ 1 ਆ ਉਹਦੇ 'ਚ ਤਾਂ ਇੱਕ ਪਾਸਪੋਰਟ ਸਾਰਿਆਂ ਨਾਲੋਂ ਇੰਪੋਰਟੈਂਟ ਹੁੰਦਾ ਜਾਂ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਵੀ ਦੇ ਸਕਦੇ ਹੋ ਅਤੇ ਲਿਸਟ 2 ਆ ਉਹਦੇ 'ਚ ਤੁਸੀਂ ਆਸਟ੍ਰੇਲੀਅਨ ਡਰਾਈਵਰ ਲਾਈਸੈਂਸ ਮੈਡੀਕੇਅਰ ਹੋ ਗਿਆ ਯੂਟੀਲਿਟੀ ਬਿੱਲ ਹੋ ਗਿਆ ਏ ਟੀ ਓ ਦਾ ਜਿਹੜਾ ਆਪਣਾ ਨੋਟਿਸ ਆਫ ਅਸੈਸਮੈਂਟ ਹੁੰਦਾ ਉਹ ਵੀ ਲਾਇਆ ਜਾ ਸਕਦਾ ਕ੍ਰੈਡਿਟ ਕਾਰਡ ਜਾਂ ਬੈਂਕ ਸਟੇਟਮੈਂਟ ਲਾਈ ਜਾ ਸਕਦੀ ਆ ਐਡਰੈਸ ਪਰੂਫ ਲਾਏ ਜਾ ਸਕਦੇ ਆ ਅਤੇ ਘੱਟੋ ਘੱਟ ਇੱਕ ਡਾਕੂਮੈਂਟ ਇਹੋ ਜਿਹਾ ਹੋਣਾ ਚਾਹੀਦਾ ਜਿਹਦੇ 'ਤੇ ਤੁਹਾਡੀ ਫੋਟੋ ਅਤੇ ਸਿਗਨੇਚਰ ਹੋਣ ਮਤਲਬ ਜਾਣੀ ਡਿਪਾਰਟਮੈਂਟ ਵੇਰੀਫਾਈ ਕਰ ਸਕਦਾ ਹੋਵੇ ਕਿ ਤੁਸੀਂ ਹੋ
0: ਜੀ
1: ਅਦਰਵਾਈਜ਼ ਉਹਨਾਂ ਲਈ ਵੀ ਔਖਾ ਅਤੇ ਉਸ ਤੋਂ ਇਲਾਵਾ ਇਹਦੀ ਜਿਹੜੀ ਕੋਸਟ ਆ ਉਹ ਪੇ ਕਰਨੀ ਆ ਉਸ ਤੋਂ ਬਾਅਦ
0: $48
1: ਹਾਂਜੀ 48 ਇੱਕ ਦਿਨ ਇਹ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਲਿਖਿਆ ਪਰ ਤੁਸੀਂ ਮੋਟਾ ਜਿਹਾ ਅੰਦਾਜ਼ਾ ਲਾ ਕੇ ਚੱਲੋ ਵੀ ਆਮ ਤੌਰ 'ਤੇ 4 ਤੋਂ 6 ਹਫ਼ਤਿਆਂ ਦੇ ਵਿੱਚ
0: ਪਹਿਲਾਂ ਹੀ ਆ ਜਾਂਦਾ ਡਿਪੈਂਡ ਕਰਦਾ ਤੁਸੀਂ ਕਿਹੜੀ ਸਟੇਟ 'ਚੋਂ
1: ਇਸ ਚੀਜ਼ 'ਤੇ ਵੀ ਡਿਪੈਂਡ ਕਰਦਾ ਵੀ ਤੁਹਾਡੇ ਨਾਂ ਨਾਲ ਮਿਲਦੇ ਜੁਲਦੇ ਆਸਟ੍ਰੇਲੀਆ 'ਚ ਕਿੰਨੇ ਕੁ ਲੋਕ ਨੇ
0: ਹਾਂ ਤੇ ਇਹ ਤੇ ਵੀ ਡਿਪੈਂਡ ਕਰਦਾ ਵੀ ਤੁਸੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਸਰਟੀਫਿਕੇਟ ਜਿਹੜੇ ਤੁਸੀਂ ਨੱਥੀ ਕੀਤੇ ਨੇ ਉਹ ਕਿੰਨੇ ਕੈਲਕੂਲੇਟ ਕੀਤੇ ਨੇ ਇਹਦੇ ਵਿੱਚ ਜਿਹੜਾ ਦੇਰੀ ਦਾ ਸਬੱਬ ਬਣਦਾ ਉਹ ਇੱਕ ਇਹ ਜ਼ਰੂਰ ਬਣਦਾ ਵਾ ਕਿਉਂਕਿ ਕਈ ਵਾਰ ਆਪਾਂ ਟੈਸਟਿਡ ਨਹੀਂ ਲਾਉਂਦੇ ਉਹਨਾਂ ਨੇ ਜਿੱਥੇ ਲਿਖਿਆ ਵੀ ਆਹ ਚੀਜ਼ ਜਿਹੜੀ ਆ ਇਹ ਤੁਸੀਂ ਨੋਟਰੀ ਕਰਕੇ ਲਾਓ ਤੁਸੀਂ ਟੈਸਟਿਡ ਲਾਓ ਉਹ ਸਾਰੇ ਜਿਹੜੇ ਆ ਉਹ ਤੁਸੀਂ ਉੱਦਾਂ ਹੀ ਲਾਓ ਜਿੱਦਾਂ ਉਹਨਾਂ ਕਹੇ ਆ ਅਤੇ ਬਹੁਤ ਘੱਟ ਸਮੇਂ ਦੇ ਵਿੱਚ ਆ ਜਾਂਦਾ ਅਦਰਵਾਈਜ਼ ਉਹ ਫਿਰ ਤੁਹਾਨੂੰ ਫਿਰ ਈਮੇਲ ਪਾਉਣਗੇ ਫਿਰ ਤੁਹਾਡਾ ਕੰਮ ਉੱਥੇ ਲਮਕੂਗਾ
1: ਕਹਿੰਦਾ ਜੀ ਰੱਬ ਨੂੰ ਜਾਂਦਾ ਰਾਹ ਔਖਾ ਕਾਹਤੇ ਆ ਕਹਿੰਦਾ ਤੇਰੇ ਵਿੱਚ ਦੀ ਹੋ ਕੇ ਜਾਂਦਾ ਤਾਂ ਔਖਾ
0: ਸੋ ਇਹਦੇ ਵਿੱਚ ਕੁਛ ਇੱਕ ਸ਼ਰਤਾਂ ਨੇ ਜਿਹਦੇ ਕਰਕੇ ਥੋੜ੍ਹਾ ਹੋਰ ਲੇਟ ਵੀ ਹੁੰਦਾ ਕਈ ਵਾਰੀ ਜੇ ਤੁਹਾਡੇ ਕੋਈ ਕਿਸੇ ਕਿਸਮ ਦਾ ਕੋਈ ਕੇਸ ਤੁਹਾਡੇ ਨਾਂ 'ਤੇ ਬੋਲਦਾ ਅਤੇ ਉਹ ਤੁਸੀਂ ਡੈਕਲੇਰੇਸ਼ਨ ਨਹੀਂ ਕੀਤੀ ਅਤੇ ਉਹਦੇ ਵਿੱਚ ਵੀ ਇਹ ਪੰਗਾ ਪੈਂਦਾ ਵਾ
1: ਮਿੱਤਰਾਂ ਦਾ ਨਾਂ ਚੱਲਦਾ
0: ਹਾਂਜੀ ਸੋ ਉੱਥੇ ਉਸ ਸਿਨੈਰੀਓ ਦੇ ਵਿੱਚ ਤੁਹਾਨੂੰ ਜਿਹੜੀ ਪੁਲਿਸ ਕਲੀਅਰੈਂਸ ਆ ਉਹ ਵੀ ਤੁਹਾਨੂੰ ਲੈਣੀ ਪਊਗੀ ਅਤੇ ਇੱਕ ਚੀਜ਼ ਹੋਰ ਆ ਉਹਦੇ ਵਿੱਚ ਤੁਹਾਨੂੰ ਜਿਹੜਾ ਆਪਣਾ ਕਿਸੇ ਵੇਲੇ ਇਹ ਵੀ ਮੰਨਿਆ ਜਾਂਦਾ ਵੀ ਬੰਦੇ ਦਾ ਕੋਈ ਬੈਂਕਰਪਸੀ ਹੋਈ ਹੋਵੇ ਤਾਂ ਐਵੇਂ ਨਾਂ ਚੇਂਜ ਕਰਕੇ ਬਹਿ ਜੇ ਹੈ ਨਾ ਉਹ ਚੀਜ਼ ਧਿਆਨ ਦੇ ਵਿੱਚ ਰੱਖਦੇ ਹਾਂ ਇਹ ਤੁਹਾਡੀ ਜਿਹੜੀ ਕ੍ਰੈਡਿਟ ਹਿਸਟਰੀ ਆ ਕ੍ਰੈਡਿਟ ਚੈੱਕ ਉਹ ਸਿੰਪਲ ਜਿਹੜਾ ਆਮ ਫਰੀ ਵਾਲਾ ਜਿਹੜਾ ਹੁੰਦਾ ਵਾ ਉਹ ਵੀ ਮੰਗਿਆ ਜਾਂਦਾ ਵਾ ਤੁਹਾਡੇ ਕੋਲ ਅਤੇ ਉਹਦੇ ਲਈ ਇਹ ਵੀ ਉਹ ਨਾਲ ਦੀ ਨਾਲ ਹੀ ਤੁਹਾਨੂੰ ਉਹ ਤਾਂ ਮਿਲ ਜਾਂਦਾ ਵਾ ਉਸੇ ਵੇਲੇ ਸੋ ਉਹ ਚੀਜ਼ਾਂ ਜਿਹੜੀਆਂ ਨੇ ਜਿਹੜੀ ਤੁਸੀਂ ਕੈਟੇਗਰੀ 'ਚੋਂ ਜਦੋਂ ਤੁਸੀਂ ਇਹ ਫਿਲ ਕਰੋਗੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਰੀਜ਼ਨ ਕੀ ਆ ਤੁਹਾਡਾ ਅਤੇ ਜਦੋਂ ਤੁਸੀਂ ਇਹ ਸਾਰਾ ਕੁਛ ਦੱਸੋਗੇ ਵੀ ਤੁਹਾਡਾ ਸਟੇਟਸ ਕੀ ਆ ਤੁਸੀਂ ਕਿਹੜੀ ਕੈਟੇਗਰੀ 'ਚ ਫੋਲ ਕਰਦੇ ਹੋ ਜਦੋਂ ਉਹ ਡਿਫਾਈਨ ਹੋ ਗਿਆ ਅਤੇ ਫਿਰ ਉਹ ਤੁਹਾਨੂੰ ਦੱਸ ਦੇਣਗੇ ਵੀ ਆਹ ਚੀਜ਼ਾਂ ਤੂੰ ਨਾਲ ਨੱਥੀ ਕਰਨੀਆਂ ਨੇ
1: ਅਤੇ ਇੱਕ ਵਾਰ ਤਸੱਲੀ ਨਾਲ ਹੋਸ਼ੋ ਹਵਾਸ 'ਚ ਇਹ ਸਾਰੀਆਂ ਚੀਜ਼ਾਂ ਕਰਨੀਆਂ ਕਿਉਂਕਿ 12 ਮਹੀਨਿਆਂ 'ਚ ਸਿਰਫ ਇੱਕ ਵਾਰ ਤੁਸੀਂ ਨਾਂ ਚੇਂਜ ਕਰ ਸਕਦੇ ਹੋ ਕਿਉਂਕਿ ਜੋ ਪਟੇ 'ਤੇ ਛੱਡ ਗਿਆ ਉਹ ਹੀ ਹੋਣਾ
0: ਜੀ
1: ਅਤੇ ਤਮਾਮ ਉਮਰ 'ਚ ਸਿਰਫ 3 ਵਾਰ ਨਾਂ ਚੇਂਜ ਕੀਤਾ
0: ਵਾਰ ਵਾਰ ਨਹੀਂ ਕਰ ਸਕਦੇ ਤੁਸੀਂ
1: ਹਾਂਜੀ ਇਹ ਉਹੋ ਜਿਹਾ ਕੰਮ ਵੈਸੇ ਤਾਂ ਇੱਕ ਵਾਰ ਹੋ ਜੇ ਉਹੀ ਬਹੁਤ
0: ਕਰਨਾ ਹੀ ਕਿਉਂ ਆ ਪਰ ਇਹ ਆ ਵੀ ਕਈ ਵਾਰੀ ਤੁਸੀਂ ਜਿਹੜਾ ਜੋ ਵੀ ਤੁਹਾਡੇ ਸਵਾਲ ਨੇ ਕਈਆਂ ਦੇ ਨਾ ਬਹੁਤੇ ਇਸ ਵਾਰੀ ਇਸ ਟਾਈਪ ਦੇ ਵੀ ਸਵਾਲ ਹੁੰਦੇ ਆ ਵੀ ਆਪਾਂ ਕਰੀਏ ਕੀ ਹੁਣ ਮੰਨ ਲਓ ਰਣਜੋਤ ਸਿੰਘ ਆ ਅਤੇ ਸਿੰਘ ਨੂੰ ਮੈਂ ਤੋੜ ਕੇ ਸਰਨੇਮ 'ਚ ਲੈ ਜਾਂ ਫਿਰ ਮੰਨ ਲਓ ਜੇ ਮੈਂ ਔਲਖਿਆਂ ਅਤੇ ਮੈਂ ਔਲਖ ਸਰਨੇਮ ਦੇ ਵਿੱਚ ਲੈਵਾਂ ਸਿੰਘ ਦਾ ਫਿਰ ਕੀ ਕਰਾਂ ਸਿੰਘ ਨੂੰ ਮਿਡਲ 'ਚ ਰੱਖ ਲਾਂ ਜਾਂ ਫਿਰ ਕਈ ਕੀ ਕਰਦੇ ਆ ਗਿਵਨ ਨੇਮ ਦੇ ਵਿੱਚ ਤੁਸੀਂ ਰਣਜੋਤ ਸਿੰਘ ਰੱਖ ਲਓਗੇ ਅਤੇ ਜਿਹੜਾ ਤੁਹਾਡਾ ਆ ਗਿਆ ਲਾਸਟ ਨੇਮ ਉਹਦੇ ਵਿੱਚ ਤੁਸੀਂ ਆਪਣਾ ਔਲਖ ਰੱਖ ਲਓਗੇ ਇਹ ਕੰਪਲੀਟਲੀ ਅਪ ਟੂ ਯੂ ਇਹ ਤੁਸੀਂ ਪਹਿਲਾਂ ਜਿੱਦਾਂ ਭਾਈ ਨੇ ਕਿਹਾ ਤੁਸੀਂ ਪਹਿਲਾਂ ਡਿਸਾਈਡ ਇਹ ਕਰ ਲਓ ਪੱਕੇ ਤੌਰ ਦੇ ਉੱਤੇ ਆਪਣੇ ਪਰਿਵਾਰ ਨਾਲ ਸਲਾਹ ਕਰ ਲਓ ਵੀ ਤੁਸੀਂ ਕਰਨਾ ਕੀ ਆ ਅਤੇ ਫਿਰ ਤੁਸੀਂ ਡਿਸਾਈਡ ਕਰੋ ਫਿਰ ਕਿਉਂਕਿ ਤੁਸੀਂ ਬਾਅਦ 'ਚ ਚੇਂਜ ਕਰਨਾ ਤੁਹਾਡੇ ਲਈ ਵਾਰ ਵਾਰ ਔਖਾ ਤੁਸੀਂ ਚਾਹੇ ਸਾਲ ਬਾਅਦ ਫਿਰ ਕਰ ਸਕਦੇ ਹੋ ਪਰ ਮਸਲਾ ਇਹ ਆ ਵੀ ਵਾਰ ਵਾਰ ਸਾਰੇ ਦੇ ਸਾਰੇ ਡਾਕੂਮੈਂਟ ਕਿੱਦਾਂ ਚੇਂਜ ਕਰੋਗੇ ਫਿਰ ਕਈ ਥਾਵਾਂ ਇੱਦਾਂ ਦੀਆਂ ਹੁੰਦੀਆਂ ਨੇ ਜਿੱਥੇ ਤੁਸੀਂ ਉਹ ਨੇਮ ਚੇਂਜ ਦੇ ਸਰਟੀਫਿਕੇਟ ਤੁਹਾਨੂੰ ਹਰ ਥਾਂ ਕੈਰੀ ਕਰਨੇ ਪੈਂਦੇ ਸੋ ਬਿਹਤਰ ਆ ਵੀ ਇੱਕ ਕੈਰੀ ਕਰਿਓ ਜੋ ਕਰਨਾ
1: ਹਾਂਜੀ ਅਤੇ ਮੁੜ ਮੁੜ ਤੁਹਾਨੂੰ ਉਹ ਵੀ ਲਿਖਣਾ ਪੈਣਾ ਆਲਸੋ ਨੋਨ ਐਜ਼ ਪ੍ਰੀਵੀਅਸ ਨਾਂ ਚੇਂਜ ਕੀਤਾ ਕੋਈ ਕਿਉਂਕਿ ਡਿਪਾਰਟਮੈਂਟ ਬਹੁਤ ਸਖਤ ਹੈ ਇਹਨੂੰ ਉੱਦਾਂ ਲਾ ਕੇ ਦੇਖੋ ਵੀ ਮੰਨ ਲਓ ਕੋਈ ਮਾੜਾ ਸ਼ਖਸ ਆ ਜਾਂ ਹੈ ਨਾ ਕੋਈ ਕ੍ਰਿਮੀਨਲ ਮਾਈਂਡਡ ਬੰਦਾ ਅਤੇ ਉਹ ਇੰਨਾ ਕੁਛ ਕਰਕੇ ਅਤੇ ਬਾਅਦ 'ਚੋਂ ਆਪਣਾ ਨਾਂ ਬਦਲ ਕੇ ਮੰਨ ਲਓ ਹੁਣ ਚਾਈਲਡ ਕੇਅਰ 'ਚ ਕੰਮ ਕਰਨ ਲੱਗ ਗਿਆ ਉਹ ਕੋਈ ਇਹੋ ਜਿਹੀ ਥਾਂ 'ਤੇ ਕੰਮ ਕਰਨ ਲੱਗ ਗਿਆ ਜਿੱਥੇ ਉਹਦਾ ਨਹੀਂ ਹੋਣਾ ਬਣਦਾ ਇਸ ਲਈ ਡਿਪਾਰਟਮੈਂਟ ਵੱਲੋਂ ਜਾਂ ਆਪਣੇ ਰੁਜ਼ਗਾਰਦਾਤਾ ਵੱਲੋਂ ਅਕਸਰ ਇੱਦਾਂ ਦੀਆਂ ਚੀਜ਼ਾਂ ਫਾਰਮਾਂ 'ਚ ਲਿਖੀਆਂ ਜਾਂਦੀਆਂ ਡੈਕਲਰੇਸ਼ਨ ਲਈ ਜਾਂਦੀ ਆ ਵੀ ਕੀ ਮੈਨੂੰ ਜਾਂ ਤੁਹਾਨੂੰ ਕੋਈ ਪਹਿਲਾਂ ਕਿਸੇ ਹੋਰ ਨਾਂ ਨਾਲ ਜਾਣਿਆ ਜਾਂਦਾ ਸੀ ਤੁਹਾਨੂੰ ਇਸ ਲਈ ਅਗਰ ਹਾਂ ਤਾਂ ਉਸ ਨਾਂ ਦਾ ਵੀ ਤੁਸੀਂ ਮੈਨੂੰ ਆਪਣੇ ਰੈਜ਼ੀਡੈਂਸ਼ੀਅਲ ਪ੍ਰੂਫ ਪਿਛਲੇ 10 ਸਾਲਾਂ ਦੇ ਦਿਓ ਅਤੇ ਨਾਲ ਪੁਲਿਸ ਕਲੀਅਰੈਂਸ ਵੀ ਦਿਓ ਕਈ ਨੌਕਰੀਆਂ ਇੰਨੀਆਂ ਸੈਂਸਿਟਿਵ ਨੇ ਇਸ ਕਰਕੇ ਡਿਪਾਰਟਮੈਂਟ ਤੁਹਾਡੇ ਦੱਸਣ ਦਾ ਭਾਵ ਇਹ ਆ ਇਹਨੂੰ ਬਹੁਤ ਸੀਰੀਅਸਲੀ ਲਿਆ ਜਾਂਦਾ
0: ਜੀ ਸੋ ਇਹਦੇ 'ਚ ਇੱਕ ਚੀਜ਼ ਮੈਂ ਹੋਰ ਐਡ ਕਰ ਦਿੰਦਾ ਕਿ ਜਿਹੜੀ ਆਪਾਂ ਸਟੇਟ ਟੈਰੀਟਰੀ ਦੀ ਗੱਲ ਕਰ ਰਹੇ ਹਾਂ ਜਿੱਥੇ ਵਿਕਟੋਰੀਆ ਦੇ ਵਿੱਚ 1 ਸਾਲ ਦਾ ਸਮਾਂ ਬਾਕੀ ਲਗਭਗ ਹਾਂ ਸਾਰੀਆਂ ਥਾਵਾਂ ਦੇ ਉੱਤੇ ਸਟੇਟ ਟੈਰੀਟਰੀਜ਼ ਦੇ ਵਿੱਚ 1 ਸਾਲ ਦਾ ਹੀ ਸਮਾਂ ਪਰ ਜੇ ਤੁਸੀਂ ਨਿਊ ਸਾਊਥ ਵੇਲ ਦੇ ਵਿੱਚ ਹੋ ਤਾਂ ਫਿਰ 3 ਸਾਲ ਦਾ ਸਮਾਂ ਇਹ ਉਹ ਸਮਾਂ ਕਿ ਅਪਲਾਈ ਕਰਨ ਤੋਂ ਪਹਿਲਾਂ ਲਗਾਤਾਰ ਤੁਸੀਂ ਉਸ ਸਟੇਟ ਦੇ ਵਿੱਚ 3 ਸਾਲ ਤੱਕ ਰਹਿੰਦੇ ਹੋਣੇ ਚਾਹੀਦੇ ਹੋ ਇਹ ਸ਼ਰਤ ਆ ਅਤੇ ਜੇ ਬਾਕੀ ਕਿਸੇ ਤੁਸੀਂ ਸਟੇਟ ਟੈਰੀਟਰੀ ਦੇ ਵਿੱਚ ਹੋ ਤਾਂ ਫਿਰ ਇਹ 1 ਸਾਲ ਦਾ ਸਮਾਂ
1: ਜੀ ਅਤੇ ਨਾਲੋਂ ਨਾਲ ਇਹ ਵੀ ਆ ਜਦੋਂ ਤੁਹਾਡਾ ਇਹ ਨਾਂ ਤਬਦੀਲ ਹੋ ਜਾਂਦਾ ਘੱਟੋ ਘੱਟ 1 ਡਾਕੂਮੈਂਟ 'ਤੇ ਤੁਹਾਡਾ ਨਾਂ ਚੜ੍ਹ ਜਾਂਦਾ ਮੰਨ ਲਓ ਪਾਸਪੋਰਟ 'ਤੇ ਆ ਗਿਆ ਅਤੇ ਮੁੜ ਕੇ ਫਿਰ ਤੁਸੀਂ ਦੂਜੇ ਡਿਪਾਰਟਮੈਂਟਸ ਨੂੰ ਵੀ ਵਿਦਇਨ 14 ਡੇਜ਼ ਨੋਟੀਫਾਈ ਕਰਨਾ
0: ਅਪਡੇਟ ਕਰਨਾ ਜੀ
1: ਹੁਣ ਖਾਸ ਤੌਰ 'ਤੇ ਵਿਕ ਰੋਡ ਤਾਂ ਇਹਨੂੰ ਲੈ ਕੇ ਕਾਫੀ ਸਖਤ ਆ ਵੀ 14 ਦਿਨਾਂ ਦੇ ਵਿੱਚ ਤੁਸੀਂ ਆਪਣੇ ਡਰਾਈਵਿੰਗ ਲਾਇਸੈਂਸ 'ਤੇ ਇਹ ਚੇਂਜ ਕਰਾਉਣੀ ਆ ਸਾਡੇ ਤੋਂ ਅਤੇ ਉਹਦੇ 'ਚ ਫਿਰ ਤੁਸੀਂ ਆਪਣਾ ਜਿਹੜਾ ਉਹ ਨੇਮ ਚੇਂਜ ਸਰਟੀਫਿਕੇਟ ਆ ਉਹ ਉਹਨਾਂ ਨੂੰ ਲੈ ਕੇ ਜਾਣਾ ਮੌਕੇ 'ਤੇ ਅਤੇ ਮੌਕੇ 'ਤੇ ਉਹ ਤੁਹਾਡੀ ਤਸਵੀਰ ਖਿੱਚਦੇ ਆ ਅਤੇ ਤੁਹਾਡੇ ਸਾਈਨ ਕਰਵਾਉਂਦੇ ਆ ਅਤੇ ਉਹ ਸਾਈਨ ਫਿਰ ਮੈਚ ਕੀਤੇ ਜਾਂਦੇ ਆ ਉਸ ਡਾਕੂਮੈਂਟ ਨਾਲ ਜਿਹੜੇ ਡਾਕੂਮੈਂਟ 'ਤੇ ਘੱਟੋ ਘੱਟ ਤੁਹਾਡੀ ਫੋਟੋ ਅਤੇ ਸਾਈਨ ਦੋਨੋਂ ਇੱਕੋ ਥਾਂ 'ਤੇ ਹੈਗੇ ਆ
0: ਜੀ ਸੋ ਇਹ ਸਾਰੀਆਂ ਜਿਹੜੀਆਂ ਤੁਹਾਡੀਆਂ ਥਾਵਾਂ ਨੇ ਉਹ ਤੁਹਾਨੂੰ ਚੇਂਜ ਕਰਾਉਣੀਆਂ ਪੈਣਗੀਆਂ। ਜਿੱਦਾਂ ਡਰਾਈਵਿੰਗ ਲਾਇਸੈਂਸ ਦੀ ਗੱਲ ਕੀਤੀ ਤੁਸੀਂ, ਮੈਡੀਕੇਅਰ ਦੇ ਉੱਤੇ ਵੀ ਤੁਹਾਨੂੰ ਚੇਂਜ ਕਰਨਾ।
1: ਡਰਾਈਵਿੰਗ ਲਾਇਸੈਂਸ ਇੱਕ ਵਾਰ ਹੋ ਗਿਆ ਰਣਜੋਤ, ਕਿਉਂਕਿ ਉਹਦੇ ਤੁਹਾਡਾ ਨਾਂ ਵੀ ਹੈਗਾ, ਐਡਰੈਸ ਵੀ ਹੈਗਾ, ਡੇਟ ਆਫ ਬਰਥ ਵੀ ਹੈਗੀ, ਸਿਗਨੇਚਰ ਵੀ ਹੋਏਗਾ। ਇਸ ਕਰਕੇ ਡਰਾਈਵਿੰਗ ਲਾਇਸੈਂਸ ਨੂੰ ਆਸਟ੍ਰੇਲੀਆ 'ਚ ਬੜਾ ਸੀਰੀਅਸਲੀ ਲਿਆ ਜਾਂਦਾ। ਇਹ ਹਾਥੀ ਕੇ ਪਾਉਂ ਮੈਂ ਸਬਕਾ ਪਾਊਂਗਾ, ਮੇਰੀ ਤਾਂ ਰੈਕਮੈਂਡੇਸ਼ਨ ਇਹ ਹੋਊਗੀ, ਇੱਕ ਵਾਰ ਜਦ ਤੁਸੀਂ ਇਹ ਨੇਮ ਚੇਂਜ ਸਰਟੀਫਿਕੇਟ ਲੈ ਲਿਆ, ਸਭ ਤੋਂ ਪਹਿਲਾਂ ਕੰਮ ਬੰਦਾ ਕਰੇ ਹੀ ਡਰਾਈਵਿੰਗ ਲਾਇਸੈਂਸ ਦਾ, ਨਾਲੋਂ ਨਾਲ ਪਾਸਪੋਰਟ ਦਾ ਹੋ ਜਾਣਾ, ਅਤੇ ਉਸ ਤੋਂ ਬਾਅਦ ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਜਦ ਤੁਸੀਂ ਦੋਨੋਂ ਲਾਏ, ਅਤੇ ਮੁੜ ਕੇ ਭਾਵਾਂ ਕਿਸੇ ਬੈਂਕ ਨੂੰ ਵੀ ਕਰਕੇ ਭੇਜ ਦਈਏ, ਏ ਟੀ ਓ ਨੂੰ ਭੇਜ ਦਿਉ, ਜਾਂ ਤੁਸੀਂ ਆਪਣਾ ਮੈਡੀਕੇਅਰ ਜਾਂ ਸੈਂਟਰ ਲਿੰਕ ਆ ਉਹਦੇ ਵਿੱਚ ਵੀ ਆਪਣਾ ਡਾਟਾ ਅਪਡੇਟ ਕਰਾ ਲਓ
0: ਜੀ। ਸੋ ਇਸ ਤੋਂ ਇਲਾਵਾ ਜਿਹੜੀਆਂ ਕਈ ਥਾਵਾਂ ਨੇ, ਉਹ ਤੁਸੀਂ ਡਿਪਾਰਟਮੈਂਟ ਆਫ ਹੋਮ ਅਫੇਅਰ ਜੇਕਰ ਕੋਈ ਵੀਜ਼ੇ ਦੀ ਪ੍ਰੋਸੈਸਿੰਗ ਚੱਲ ਰਹੀ ਆ ਅਤੇ ਔਨਲਾਈਨ ਜਾ ਕੇ ਅਤੇ ਤੁਸੀਂ ਉੱਥੇ ਜਿੱਦਾਂ ਜਿਹੜੇ ਵੀ ਤੁਹਾਡੇ ਮਾਈਗ੍ਰੇਸ਼ਨ ਏਜੰਟ ਨੇ ਉਹਨਾਂ ਨੂੰ ਕਹਿ ਕੇ ਅਤੇ ਤੁਸੀਂ ਉਹ ਵੀ ਜ਼ਰੂਰ ਕਰਾਉਣਾ ਹੁੰਦਾ।
1: ਇਮੀ ਪੋਰਟਲ ਦਾ ਐਕਸੈਸ ਤੁਹਾਡੇ ਕੋਲ ਹੈਗਾ, ਕਈ ਵਾਰ ਤੁਸੀਂ ਆਪ ਹੀ ਹੈ ਨਾ ਵਿਜ਼ਟਰ ਵੀਜ਼ਾ ਬਹੁਤ ਸਾਰੇ ਲੋਕਾਂ ਨੇ ਲਾਇਆ ਹੁੰਦਾ, ਅਤੇ ਉਹ ਇਮੀ ਅਕਾਊਂਟ ਜਾ ਕੇ ਐਪਲੀਕੇਸ਼ਨ ਵਾਲੀ ਟੈਬ ਦੇ ਵਿੱਚ ਨਾ ਇੱਕ ਅਪਡੇਟ ਡੀਟੇਲ ਕਰਕੇ ਸੈਕਸ਼ਨ ਬਣਿਆ ਹੋਇਆ, ਉਹਦੇ ਵਿੱਚ ਚੇਂਜ ਆਫ ਪਾਸਪੋਰਟ ਡੀਟੇਲਸ ਪਾ ਦੇਈ ਦੀਆਂ ਅਤੇ ਉਹ ਪਾਸਪੋਰਟ ਦੀ ਕਾਪੀ ਨਾਲ ਲਾ ਦੇਈ ਦੀ ਆ ਅਤੇ ਉਹ ਫਿਰ ਉਸ ਹਿਸਾਬ ਨਾਲ ਚੇਂਜ ਕਰ ਦਿੰਦੇ ਆ।
0: ਬਿਲਕੁਲ, ਉਹਨੇ ਚਿਰ ਨੂੰ ਤੁਹਾਡੇ ਕੋਲ ਨੇਮ ਚੇਂਜ ਵਾਲਾ ਆ ਗਿਆ ਹੋਊਗਾ ਜੇ ਉਹ ਤੁਸੀਂ ਨਾਲ ਹਰ ਥਾਂ ਦੇ ਉੱਤੇ ਦੇਣਾ ਵਾ,
1: ਅਤੇ ਆਮ ਤੌਰ 'ਤੇ 3 ਤੋਂ 5 ਦਿਨ ਡਿਪਾਰਟਮੈਂਟ ਲੈਂਦਾ, ਹਫ਼ਤਾ ਲਾ ਲਓ ਚਲੋ
0: ਜੀ। ਸੋ ਉਹਦੇ ਵਿੱਚ ਤੁਹਾਡਾ ਆਜੂਗਾ। ਫਿਰ ਨੈਕਸਟ ਤੁਹਾਡਾ ਇਹ ਆ ਵੀ ਜਿਹੜੇ ਵੀ ਤੁਸੀਂ ਬੈਂਕ ਖਾਤੇ ਨੇ, ਕ੍ਰੈਡਿਟ ਕਾਰਡ ਨੇ, ਉਹ ਵੀ ਤੁਸੀਂ ਚੇਂਜ ਕਰਾ ਲਓ। ਏ ਟੀ ਓ ਦੇ ਵਿੱਚ ਤੁਸੀਂ ਆਪਣੇ ਅਕਾਊਂਟੈਂਟ ਦੇ ਨਾਲ ਗੱਲ ਕਰ ਲਓ। ਸੁਪਰ ਐਨੂਏਸ਼ਨ ਵਾਲਾ ਜਿਹੜਾ ਤੁਹਾਡਾ ਅਕਾਊਂਟ ਆ ਉੱਥੇ ਵੀ ਤੁਹਾਨੂੰ ਅਪਡੇਟ ਕਰਨਾ ਪਊਗਾ। ਸੈਂਟਰ ਲਿੰਕ ਦੇ ਵਿੱਚ ਜੇਕਰ ਤੁਹਾਡਾ ਚੱਲ ਰਿਹਾ ਵਾ ਖਾਤਾ, ਜੋ ਕਿ ਹੁੰਦਾ ਹੀ ਹੈ ਸਾਰਿਆਂ ਦਾ, ਵੈਸੇ ਅੱਜ ਕੱਲ੍ਹ ਸਰਵਿਸ ਵਿਕਟੋਰੀਆ ਦੇ ਉੱਤੇ ਜਾ ਕੇ ਤੁਸੀਂ ਚੇਂਜ ਕਰ
1: ਦਿਓ,
0: ਕਾਫੀ ਹੱਦ ਤੱਕ ਤੁਹਾਡੇ ਉੱਥੇ ਹੋ ਜਾਣੇ ਆ। ਫਿਰ ਜਿਹੜਾ ਤੁਹਾਡਾ ਇੰਪਲੋਇਰ ਆ, ਤੁਸੀਂ ਆਪਣੇ ਹੈੱਡ ਆਫ ਡਿਪਾਰਟਮੈਂਟ ਨੂੰ ਜ਼ਰੂਰ ਅਪਡੇਟ ਕਰਨਾ ਹੁੰਦਾ ਉਹਦੇ ਕੋਲ ਤੁਹਾਡੀਆਂ ਡਿਟੇਲਸ, ਫਿਰ ਤੁਹਾਡੇ ਬਾਕੀ,
1: ਕਿਉਂਕਿ ਉਹਨੇ ਫਿਰ ਸੁਪਰ ਨਾਲ ਕੋਆਰਡੀਨੇਟ ਕਰਨਾ ਅਤੇ ਸਾਰਾ ਕੁਛ ਹੋਣਾ, ਤੁਹਾਡੀਆਂ ਪੇ ਸਲਿੱਪਾਂ 'ਤੇ ਨਾ ਉਸ
0: ਹਿਸਾਬ ਦੇ ਨਾਲ ਆਉਣਾ, ਅਤੇ ਉਹਦੇ ਵਿੱਚ ਤੁਹਾਡਾ ਬਾਅਦ 'ਚ ਸੁਪਰ ਜਿਹੜਾ ਉਹ ਤੁਹਾਡੇ ਅਕਾਊਂਟ 'ਚ ਐਡ ਨਹੀਂ ਤਾਂ ਹੋਣਾ। ਅਤੇ ਫਿਰ ਆ ਜਾਂਦਾ ਤੁਹਾਡੇ ਆਪਣੇ ਘਰਾਂ ਦੇ ਬਿੱਲ ਜਿਹੜੇ ਆ, ਬਿਜਲੀ ਦਾ, ਗੈਸ ਦਾ, ਪਾਣੀ ਦਾ, ਇੰਟਰਨੈਟ ਦਾ ਕੋਈ ਬਿੱਲ ਆ, ਕਿਤੇ ਲੋੜ ਪੈ ਜਾਂਦੀ ਆ, ਅਗਲੇ ਕਹਿੰਦੇ ਕਈ ਥਾਵਾਂ 'ਤੇ ਲਿਆਓ ਬਿਜਲੀ ਦਾ ਬਿੱਲ ਦਿਓ, ਉੱਥੇ ਤੁਹਾਡਾ ਨਾਂ ਡਿਫਰੈਂਟ ਆ, ਉਹ ਫਿਰ ਕਵਾਂਗਾ ਪਊਗਾ। ਜੇ ਤੁਸੀਂ ਕਿਰਾਏ 'ਤੇ ਰਹਿੰਦੇ ਹੋ ਤਾਂ ਰੀਅਲ ਸਟੇਟ ਵਾਲਿਆਂ ਨੂੰ ਵੀ ਤੁਸੀਂ ਅਪਡੇਟ ਕਰ ਲਓ, ਜਿਹੜਾ ਤੁਹਾਡਾ ਐਗਰੀਮੈਂਟ ਹੋਇਆ ਪਿਆ ਉਹਨਾਂ ਨਾਲ, ਲੀਜ਼ ਸਾਈਨ ਹੋਈ ਪਈ ਆ, ਉਹਦੇ 'ਤੇ ਅਪਡੇਟ ਹੋ ਜਾਊਗਾ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਆਪਣਾ ਸਿਟੀਜ਼ਨ ਹੋ ਤਾਂ ਫਿਰ ਆਪਣੀ ਤੁਹਾਡੀ ਵੋਟ ਵਾਲਾ ਜਿਹੜਾ ਹੁੰਦਾ ਵਾ ਉਹ
1: ਇਲੈਕਟ੍ਰੋਲ ਵੀ ਜ਼ਰੂਰੀ,
0: ਹਾਂਜੀ, ਇਲੈਕਟ੍ਰੋਲ ਡਿਪਾਰਟਮੈਂਟ।
1: ਮੁੱਖ ਦੀ ਗੱਲ ਇਹ ਆ ਤੁਸੀਂ ਮਤਲਬ ਜਾਣੀ ਗੂਗਲ 'ਤੇ ਹੈ ਨਾ ਟਾਈਪ ਕਰੋ ਕਿ ਭਾਈ ਮੈਂ ਆਪਣਾ ਨਾਂ ਚੇਂਜ ਕੀਤਾ, ਕਿਹੜੀਆਂ ਕਿਹੜੀਆਂ ਥਾਵਾਂ ਨੇ ਜਿੱਥੇ ਮੈਨੂੰ ਚੇਂਜ ਕਰਨ ਦੀ ਲੋੜ ਆ, ਉਹਨੇ ਫਿਰ ਕਾਰ ਪੋਲਿਸੀਆਂ ਜਾਂ ਜੋ ਵੀ ਆ ਉਹਨੇ ਤੁਹਾਨੂੰ 10-12-13-15 ਚੀਜ਼ਾਂ ਦੀ ਲਿਸਟ ਦੇ ਦੇਣੀ ਆ, ਜਿਹੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇੱਕ ਪਾਸਿਓਂ ਵਾਢਾ ਧਰ ਕੇ। ਇਹ ਦੇਖਣ ਨੂੰ ਹੀ ਲੱਗਦਾ ਤੁਹਾਨੂੰ ਵੀ ਬੜਾ ਔਖਾ ਜਿਹਾ ਕੰਮ ਆ, ਸਾਰੀਆਂ ਚੀਜ਼ਾਂ ਅੱਜ ਕੱਲ੍ਹ ਡਿਜੀਟਲ ਨੇ, ਬੜਾ ਕੁਛ ਔਨਲਾਈਨ ਆ, ਇਹ ਮਤਲਬ ਘੰਟੇ 2 ਘੰਟੇ ਜੇ ਚਾਹੋ ਤੁਸੀਂ 5-6-7 ਜਗ੍ਹਾ ਨਾਂ ਚੇਂਜ ਦੀ ਐਪਲੀਕੇਸ਼ਨ ਪਾ ਸਕਦੇ ਹੋ। ਉਹ ਦਿਨ ਹੁਣ ਗਏ ਜਦ ਘੰਟਾ ਤੁਸੀਂ ਤੁਹਾਡੀ ਵੇਟ ਹੋਈ ਜਾਂਦੀ ਹੁੰਦੀ ਸੀ, ਕਸਟਮਰ ਕੇਅਰ ਵੀ ਲਾਈਨ ਨੇ ਰੇਤੇ ਕੇ ਨੀਚੇ ਹੈ, ਕਿਰਪਾ ਥੋੜ੍ਹੀ ਦੇਰ ਬਾਅਦ ਹਨਾ ਦਬਾਏ, ਇੱਕ ਦਬਾਏ, 2 ਦਬਾਏ ਹੋਈ ਜਾਂਦੀ ਹੈ, ਉਹ ਚੀਜ਼ਾਂ ਹੁਣ ਨਹੀਂ ਰਹੀਆਂ।
0: ਸੋ
1: ਆਮ ਤੌਰ 'ਤੇ ਤੁਸੀਂ ਹਲਕਾ ਜਿਹਾ ਦਿਮਾਗ ਦੀ ਵਰਤੋਂ ਕਰਕੇ ਤੁਸੀਂ ਆਪਣੀ ਜਾਨ ਸੌਖੀ ਕਰ ਸਕਦੇ ਹੋ।
0: ਬਿਲਕੁਲ, ਬਾਕੀ ਤੁਹਾਡਾ ਜੇਕਰ ਕੋਈ ਪ੍ਰਾਈਵੇਟ ਇੰਸ਼ੋਰੈਂਸ ਤੁਸੀਂ ਕਰਵਾਈ ਆ, ਹੈਲਥ ਇੰਸ਼ੋਰੈਂਸ ਕਰਵਾਈ ਆ, ਜਾਂ ਫਿਰ OCI ਕਾਰਡ ਆ ਤੁਹਾਡਾ, ਤਾਂ ਇਹ ਅਪਡੇਟ ਕਰ ਦਿਉ। ਹੁਣ ਜਿਹੜੀ
1: OCI ਵੀ ਹੁਣ ਤਾਂ ਡਿਜੀਟਲ ਹੋ ਗਿਆ,
0: ਹਾਂਜੀ, ਹੁਣ ਉਹ ਥੋੜ੍ਹਾ ਜਿਹਾ ਆਸਾਨ ਉਹਨਾਂ ਨੇ ਕੀਤਾ। ਬਾਕੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਇਹਦੇ ਵਿੱਚ ਇੱਕ ਸੁਣ 'ਚ ਤੁਹਾਨੂੰ ਲਿਸਟ ਲੰਮੀ ਲੱਗ ਰਹੀ ਹੋਊਗੀ, ਪਰ ਇਹਦੇ ਵਿੱਚ ਇੱਕ ਹੈਕ ਆ, ਉਹ ਇਹ ਆ ਕਿ ਜਦੋਂ ਜਿਹੜੇ ਤਾਂ ਪੁਰਾਣੇ ਆਏ ਨੇ, ਨਵੇਂ ਆਏ ਜਿਹੜੇ ਨੇ, ਉਹ ਮੰਨ ਲਓ ਕੋਈ 20 ਤੋਂ ਬਾਅਦ ਆਇਆ ਵਾ ਜਾਂ ਇੱਥੇ ਕਿ ਜੇ ਕੋਈ ਆਇਆ, ਤਾਂ ਉਹਨੂੰ ਜਦੋਂ ਸਕੈਮ ਸਕੂਮ ਹੋਣੇ ਸ਼ੁਰੂ ਹੋਏ, ਜਦੋਂ ਡਿਪਾਰਟਮੈਂਟ ਸਖਤ ਹੋਇਆ, ਅਤੇ ਉਹ ਤੋਂ ਬਾਅਦ 'ਚ ਜਿਹੜੇ ਆਏ ਨੇ ਉਹਨਾਂ ਨੂੰ ਹੋ ਸਕਦਾ ਥੋੜ੍ਹੇ ਜਿਹੇ ਵੱਧ ਥਾਵਾਂ ਦੇ ਉੱਤੇ ਚੇਂਜ ਚੂੰਜ ਕਰਾਉਣਾ ਪਵੇ ਜਾਂ ਕਿੱਦਾਂ, ਜਾਂ ਉਹਨਾਂ 'ਚ ਤਾਂ ਉੱਦਾਂ ਵੀ ਅਵੇਅਰਨੈਸ ਆ ਚੁੱਕੀ ਹੈ। ਜਿਹੜੇ ਆਪਾਂ ਆ ਜਿਹੜੇ ਪਹਿਲਾਂ ਆਏ ਹਾਂ, ਜਦੋਂ ਬਹੁਤ ਸਕੈਮ ਨਹੀਂ ਚੱਲਦਾ ਹੁੰਦਾ, ਜਾਂ ਕੋਵਿਡ ਤੋਂ ਪਹਿਲਾਂ ਮੋਟਾ ਮੋਟਾ ਜਿਹਾ ਲਾ ਲਓ 20 ਤੋਂ ਪਹਿਲਾਂ, ਅਤੇ ਉਹਦੇ ਵਿੱਚ ਕੀ ਆ ਕਿ ਆਪਾਂ ਜ਼ਿਆਦਾਤਰ ਬਹੁਤਿਆਂ ਨੇ ਇਹੋ ਹੀ ਕੀਤਾ ਵਾ ਵੀ ਸਾਡੀ ਬਹੁਤਿਆਂ ਦੀ ਜਿਹੜੀ ਹੈ ਨਾ ਉਹ ਇਮੈਜਿਨਰੀ ਇਹ ਹੀਗਾ, ਕਿਉਂਕਿ ਅਸੀਂ ਤਾਂ ਆਪਣੇ ਪਾਸਪੋਰਟ ਵੀ ਧਿਆਨ ਦੇ ਨਾਲ ਨਹੀਂ ਵੇਖੇ, ਉਹ ਸਾਡੀ ਲਾਪਰਵਾਹੀ ਆ ਜਾਂ ਕੁਛ ਵੀ ਕਹਿ ਲਓ, ਵੀ ਸਾਨੂੰ ਤਾਂ ਇਹ ਬਹੁਤ ਬਾਅਦ ਪਤਾ ਲੱਗਾ ਵਾ ਵੀ ਉਹ ਸਾਡਾ ਤਾਂ ਸਰਨੇਮ ਹੀ ਨਹੀਂ ਹੈਗਾ, ਹੈ ਨਾ। ਸ਼ੁਰੂ ਦੇ ਵਿੱਚ ਕੀ ਹੁੰਦਾ ਸੀ, ਜਦੋਂ ਆਪਾਂ ਈਵਨ ਵਿਕ ਰੋਡ ਦੇ ਵਿੱਚ ਵੀ ਲਾਇਸੈਂਸ ਵਗੈਰਾ ਵੀ ਬਣਾਏ ਜਾਂ ਬੈਂਕਾਂ ਦੇ ਵਿੱਚ ਖਾਤੇ ਵੀ ਖਿਲਾਏ ਜਾਂ ਆਪਾਂ ਹੋਰ ਵੀ ਸਿਟੀ ਸੈਂਟਰ ਲਿੰਕ ਦੇ ਵਿੱਚ ਜਾਂ ਜਿੱਥੇ ਵੀ ਆਪਾਂ ਗਏ, ਅਤੇ ਉੱਥੇ ਆਪਾਂ ਸਿੰਘ ਹੀ ਲਿਖ ਰਹੇ ਹਾਂ ਸਰਨੇਮ ਦੇ ਵਿੱਚ। ਫੋਰ ਐਗਜ਼ਾਮਪਲ, ਮੈਂ ਮਤਲਬ ਮੰਨ ਲਓ ਜੇ ਮੈਂ ਰਣਜੋਤ ਸਿੰਘ ਹਾਂ ਜਾਂ ਤੁਸੀਂ ਜੋ ਵੀ ਤੁਹਾਡਾ ਨਾਂ ਆ, ਅਤੇ ਅਸੀਂ ਉਹ ਜਿਹੜਾ ਸੁੱਤੇ ਸਿੱਧੀ ਆਪਾਂ ਸਿੰਘ ਹੀ ਲਿਖ ਰਹੇ ਹਾਂ, ਕਿਉਂਕਿ ਸਾਡੀ ਇਮੈਜੀਨੇਸ਼ਨ ਦੇ ਵਿੱਚ ਸਾ ਸਾਨੂੰ ਇਹ ਨਹੀਂ ਪਤਾ ਵੀ ਪਾਸਪੋਰਟ ਦੇ ਵਿੱਚ ਜਿਹੜਾ ਕਦੀ ਲੋੜ ਹੀ ਨਹੀਂ ਪਈ ਕਦੀ ਇਹਨਾਂ ਚੀਜ਼ਾਂ ਦੀ ਕਦੀ ਆਈ ਨਹੀਂ ਸੀ ਦਿੱਕਤ। ਸੋ ਇਸ ਕਰਕੇ ਤੁਹਾਨੂੰ ਬਹੁਤੇ ਥਾਵਾਂ ਦੇ ਉੱਤੇ ਕਰਨਾ ਕੁਛ ਨਹੀਂ ਪੈਣਾ, ਪਰ ਫਿਰ ਵੀ ਸਾਡਾ ਫਰਜ਼ ਹੈ ਤੁਹਾਨੂੰ ਇਹ ਜਾਣਕਾਰੀ ਦੇ ਦਈਏ।
1: ਸਾਨੂੰ ਪਤਾ ਉਦੋਂ ਲੱਗਣਾ ਸ਼ੁਰੂ ਹੋਇਆ ਜਦੋਂ ਤੁਸੀਂ ਨਾ, ਤੁਹਾਡੇ ਯਾਦ ਹੋਣਾ, ਅਸੀਂ ਔਨਲਾਈਨ ਚੈੱਕ ਇਨ ਕਰਦੇ ਹੋ ਇੰਟਰਨੈਸ਼ਨਲ ਫਲਾਈਟ ਦਾ, ਉੱਥੇ ਤੁਸੀਂ ਸਰਨੇਮ ਪਾਉਂਦੇ ਨਹੀਂ, ਗਿਵਨ ਨੇਮ ਦੇ ਹਿਸਾਬ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹ ਕਹਿੰਦੇ ਆ ਬਲੌਕ ਕਰਤਾ ਤੁਹਾਨੂੰ, ਹੈ ਨਾ, ਤੁਹਾਡੇ ਲਈ ਇਹ ਸੁਵਿਧਾ ਉਪਲਬਧ ਨਹੀਂ ਆ ਔਨਲਾਈਨ ਚੈੱਕ ਇਨ ਦੀ।
0: ਹਾਂਜੀ,
1: ਉਹ ਤੁਹਾਨੂੰ ਉੱਥੇ ਜਾ ਕੇ ਦਿਖਾ ਕੇ ਫਿਰ ਕਰਨਾ ਪੈਂਦਾ।
0: ਜਾਂ ਫਿਰ ਪਹਿਲੀ ਵਾਰੀ ਪੰਗਾ ਪਿਆ ਸੀ ਜਦੋਂ ਆਪਾਂ ਉਹ ਕੋਵਿਡ ਵਾਲੇ ਇੰਜੈਕਸ਼ਨ ਲੱਗੇ ਵਾਲੇ ਸਰਟੀਫਿਕੇਟ ਕੱਢਣੇ ਸੀ, ਉਹਨੂੰ ਕਹਿੰਦੇ
1: ਉੱਤੇ ਮੈਚਿੰਗ ਨਹੀਂ ਸੀ ਹੁੰਦੀ,
0: ਉੱਤੇ ਮੈਚ ਨਹੀਂ ਹੁੰਦਾ, ਫਿਰ ਸਰਵਿਸ ਵਿਕਟੋਰੀਆ ਨੇ ਪਹਿਲੀ ਵਾਰੀ ਪੰਗਾ ਪਾਇਆ ਵੀ ਹਾਂ ਆਹ ਚੀਜ਼ਾਂ ਇੱਦਾਂ ਨੇ ਅਤੇ ਤੁਹਾਨੂੰ ਸਾਰੇ ਭਾਈਚਾਰੇ ਨੂੰ ਇਹ ਪ੍ਰੋਬਲਮ ਆ ਰਹੀ ਹੈ, ਇੱਦਾਂ ਇੱਦਾਂ ਅਤੇ ਇੱਦਾਂ ਕਰਕੇ ਕਰ ਲਓ। ਸੋ
1: ਬੜੇ ਲੋਕਾਂ ਨੂੰ ਤਾਂ ਰਣਜੋਤ ਐਫੀਡੈਵਿਟ ਵੀ ਦੇਣੇ ਪੈਂਦੇ ਆ ਵੀ ਰਣਜੋਤ ਸਿੰਘ, ਸਿੰਘ ਰਣਜੋਤ ਅਤੇ ਰਣਜੋਤ ਸਿੰਘ ਸਰਨੇਮ ਗਿਵਨ ਨੇਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
0: ਇਹ ਸੇਮ ਹੀ ਆ, ਗੰਗਾਧਾਰੀ ਸ਼ਕਤੀਮਾਨ ਹੈ। ਸੋ ਇਹ ਤਾਂ ਹੋ ਗਈ ਸਾਡੇ ਕੋਲ ਮੁੱਢਲੀ ਮੁੱਢਲੀ ਜਿਹੀ ਜਾਣਕਾਰੀ। ਅਤੇ ਹੁਣ ਜੇਕਰ ਤੁਹਾਡੇ ਕੋਲ ਹੋਰ ਕੋਈ ਸਵਾਲ ਨੇ ਜਾਂ ਤੁਹਾਡੇ ਕੋਲ ਕੋਈ ਹੋਰ ਜਾਣਕਾਰੀ ਆ, ਤੁਸੀਂ ਇਸ ਸਾਡੀ ਜਾਣਕਾਰੀ ਦੇ ਵਿੱਚ ਐਡ ਔਨ ਕਰਨਾ ਚਾਹੁੰਦੇ ਹੋ, ਅਤੇ ਉਹ ਵੀ ਤੁਸੀਂ ਜ਼ਰੂਰ ਸਾਡੇ ਨਾਲ ਤੁਸੀਂ ਹੁਣ ਕਾਲ ਕਰ ਲਿਓ 044-717-1674। ਸਮਾਂ ਸਾਡੇ ਕੋਲ ਅੱਜ ਬਹੁਤ ਸੀਮਿਤ ਜਿਹਾ ਥੋੜ੍ਹਾ ਜਿਹਾ, ਅਤੇ ਜੇਕਰ ਤੁਸੀਂ ਮਤਲਬ ਚਾਹੋ ਤਾਂ ਹੁਣੇ ਹੁਣੇ ਕਰਕੇ ਅਤੇ ਆਪਣੀ ਗੱਲ ਰੱਖ ਲਿਓ, ਅਤੇ ਰੱਖਿਓ ਵੀ ਥੋੜ੍ਹੀ ਜਿਹੀ ਕੁਇਕ, ਕਿਉਂਕਿ ਆਪਾਂ ਬਹੁਤ ਜ਼ਿਆਦਾ ਸਮਾਂ ਨਹੀਂ ਦੇ ਪਾਵਾਂਗੇ ਅੱਜ, ਥੋੜ੍ਹਾ ਜਿਹਾ ਔਲਰੇਡੀ ਆਪਾਂ ਲੇਟ ਹਾਂ। ਸੋ ਇੱਥੇ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਹੋਰ ਮੈਂ ਐਡ ਔਨ ਕਰ ਦਿੰਦਾ ਵੀ ਤੁਸੀਂ ਜਿਹੜੀ ਸਿਟੀਜ਼ਨਸ਼ਿਪ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਅਪਲਾਈ ਕਰਨ ਤੋਂ ਪਹਿਲਾਂ ਵੀ ਤੁਸੀਂ ਕਰ ਸਕਦੇ ਹੋ, ਪਰ ਆਈਡੀਅਲ ਇਹ ਆ ਕਿ ਜਦੋਂ ਤੁਹਾਡੀ ਪੀ ਆਰ ਆ ਜਾਂਦੀ ਆ ਤੁਹਾਨੂੰ ਇਨਫੋਰਮੇਸ਼ਨ ਬੜੀ ਤਰ੍ਹਾਂ ਦੀ ਤੁਹਾਨੂੰ ਮਿਲੂਗੀ, ਪਰ ਜਦੋਂ ਤੁਸੀਂ ਅੱਗੇ ਚੱਲ ਕੇ ਅਤੇ ਸਾਰੇ ਤੁਸੀਂ ਇਕੱਠੇ ਕਰੋਗੇ ਆਪਣੇ ਸਰਟੀਫਿਕੇਟ ਵਗੈਰਾ ਜਾਂ ਫਿਰ ਡਾਕੂਮੈਂਟ ਜਿਹੜੇ ਚਾਹੀਦੇ ਨੇ, ਅਤੇ ਉਹਨਾਂ ਦੇ ਵਿੱਚ ਹੋ ਸਕਦਾ ਵਾ ਵੀ ਤੁਸੀਂ ਫਿਰ ਕਿਤੇ ਨਾ ਕਿਤੇ ਤੁਸੀਂ ਮਾਤ ਖਾ ਜਾਓ। ਹਾਂ, ਉਹ ਡੂਏਬਲ ਨੇ, ਪਰ ਉਹ ਆਪਾਂ ਕੰਪਲੀਕੇਟ ਨਹੀਂ ਕਰਨਾ ਚਾਹੁੰਦੇ ਇਸ ਚੀਜ਼ ਨੂੰ, ਉਹ ਫਿਰ ਥੋੜ੍ਹਾ ਜਿਹਾ ਹੋਰ ਪਰਿਉਂ ਦੀ ਜਾ ਕੇ ਆਉਣਾ ਪੈਂਦਾ। ਸੋ ਜਦੋਂ ਤੁਸੀਂ ਹੁਣ ਸਵਾਲ ਇਹ ਆ ਕਈਆਂ ਦਾ, ਇੱਕ ਕਈਆਂ ਦਾ ਵੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਜਦੋਂ ਚੱਲਦੇ ਹਾਂ ਜਾਂ ਸਾਡੀ ਲੱਗੀ ਆ ਅਤੇ ਆਪਾਂ ਕਰ ਸਕਦੇ ਹਾਂ, ਹਾਂ ਤੁਸੀਂ ਕਰ ਸਕਦੇ ਹੋ, ਪਰ ਉਹੀ ਆ ਤੁਸੀਂ ਸਿਟੀਜ਼ਨਸ਼ਿਪ ਤੁਹਾਡੀ ਲੱਗੀ ਆ, ਤੁਸੀਂ ਅਪਲਾਈ ਕੀਤੀ ਆ ਅਤੇ ਉਹਦੇ ਦਰਮਿਆਨ ਤੁਸੀਂ ਅਪਲਾਈ ਕਰ ਦਿਓ, ਪਰ ਇਹੋ ਹੀ ਆ ਵੀ ਤੁਹਾਨੂੰ ਫਿਰ ਉਹ ਪੋਰਟਲ 'ਤੇ ਜਾ ਕੇ ਤੁਹਾਨੂੰ ਜੇ ਤੁਸੀਂ ਏਜੰਟ ਦੇ ਰਾਹੀਂ ਕੀਤਾ ਜਾਂ ਆਪ ਕੀਤਾ ਅਤੇ ਇਮੀ ਅਕਾਊਂਟ ਦੇ ਉੱਤੇ ਜਾ ਕੇ ਤੁਹਾਨੂੰ ਅਪਡੇਟ ਕਰਨਾ ਪਊਗਾ ਕਿ ਤੁਹਾਡਾ ਹੁਣ ਨਵਾਂ ਨਾਂ ਕੀ ਆ, ਨਵਾਂ ਜਿਹੜਾ ਤੁਹਾਡਾ ਸਰਟੀਫਿਕੇਟ ਆਇਆ ਵਾ ਉਹ ਤੁਹਾਨੂੰ ਅਪਡੇਟ ਕਰਨਾ ਪਊਗਾ, ਜਿਹਦੇ ਨਾਲ ਦੇਰੀ ਦੇ ਚਾਂਸ ਹੋ ਜਾਂਦੇ ਆ, ਉਹ ਤੁਹਾਡੀ ਐਪਲੀਕੇਸ਼ਨ 'ਚ ਡਿਲੇ ਆ ਜੂਗੀ, ਬਾਕੀ ਉਹ ਤੁਸੀਂ ਵਧੇਰੇ ਦੱਸ ਸਕਦੇ ਹੋ ਕਿੰਨਾ ਕੁ ਉਹ ਤੁਸੀਂ ਜੇ ਉਦੋਂ, ਕਿਉਂਕਿ ਸਾਨੂੰ ਕਾਹਲੀ ਹੁੰਦੀ ਵੀ ਹੁਣ ਦਵਾ ਦਾ ਹੱਲ ਹੋਵੇ,
1: ਇਹੀ ਗੱਲ ਆ,
0: ਇਸ ਕਰਕੇ ਤੁਹਾਨੂੰ ਕੋਈ ਕਹਿ ਦਊਗਾ, ਪਰ ਇਸ ਤੋਂ ਥੋੜ੍ਹਾ ਜਿਹਾ ਬਿਹਤਰ ਆ ਵੀ ਆਪਾਂ ਵੇਟ ਕਰ ਲਈਏ।
1: ਆਮ ਤੌਰ 'ਤੇ ਤਾਂ ਮਾਈਗ੍ਰੇਸ਼ਨ ਏਜੰਟ ਇਹੀ ਰਿਕਮੈਂਡ ਕਰਦੇ ਆ ਵੀ ਭਾਈ ਇੱਕ ਵਾਰ ਸਿਟੀਜ਼ਨ ਬਣ ਜਾਓ,
0: ਆ ਜਾਓ, ਹੈ ਨਾ,
1: ਅਤੇ ਮੁੜ ਕੇ ਉਹ ਫਿਰ ਡਾਕੂਮੈਂਟੇਸ਼ਨਾਂ ਦਾ ਥੱਬਾ ਇਕੱਠਾ ਕਰਨਾ, ਉਹਨਾਂ ਨੂੰ ਫਿਰ ਪਹੁੰਚਦਾ ਕਰਨਾ ਡਿਪਾਰਟਮੈਂਟ ਕੋਲ, ਡਿਪਾਰਟਮੈਂਟ ਦਾ ਫਿਰ ਉਹਨੂੰ ਕ੍ਰੋਸ ਚੈੱਕ ਕਰਨਾ, ਡਿਪਾਰਟਮੈਂਟ ਨੇ ਫਿਰ ਉਹਦੇ ਪੁਲਿਸ ਕਲੀਅਰੈਂਸ ਲੈਣੇ, ਉਸ ਨਾਂ ਨਾਲ ਪੁਲਿਸ ਕਲੀਅਰੈਂਸ ਨਾ ਮੈਚ ਕਰਨੇ, ਐਡਰੈਸਾਂ ਨਾਲ ਨਾਂ ਨਾ ਮੈਚ ਕਰਨਾ, ਕਈ ਵਾਰ ਉਹ ਥੋੜ੍ਹਾ ਜਿਹਾ ਇਸ਼ੂ ਆਉਂਦਾ। ਪਰ ਮੈਂ ਕੁਛ ਲੋਕ ਇਹੋ ਜਿਹਿਆਂ ਨੂੰ ਵੀ ਜਾਣਦਾ ਜਿਹੜੇ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ, ਅਸੀਂ ਸਿਟੀਜ਼ਨਸ਼ਿਪ ਦੌਰਾਨ ਹੀ ਆਪਣਾ ਉਹ ਦਿੱਤਾ ਸੀ, ਨਾਲ ਕਈ ਉਹ ਸਟੈਟ ਡੈਕ ਵੀ ਦੇ ਦਿੰਦੇ ਆ ਬਈ ਆਲਸੋ ਨੋਨ ਐਜ਼, ਜਿਵੇਂ ਪ੍ਰੀਤਿੰਦਰ ਸਿੰਘ, ਆਲਸੋ ਨੋਨ ਐਜ਼ ਪ੍ਰੀਤਿੰਦਰ ਸਿੰਘ ਗਰੇਵਾਲ, ਬੋਰਨ ਔਨ ਦਿਸ ਸਟੇਟ, ਲਿਵਿੰਗ ਔਨ ਦਿਸ ਐਡਰੈਸ ਐਟ ਦ ਸੇਮ ਪਰਸਨ, ਇੱਦਾਂ ਵੀ ਲੋਕ ਕਈ ਕਰਦੇ ਆ ਐਫੀਡੈਵਿਟ ਅਤੇ ਨਾਲ ਇਹ ਵਾਲਾ ਵੀ।
0: ਹਾਂ, ਜਾਂ ਫਿਰ ਤੁਸੀਂ ਜਿੱਦਾਂ ਐਪਲੀਕੇਸ਼ਨ ਸਿਟੀਜ਼ਨਸ਼ਿਪ ਲਈ ਤੁਸੀਂ ਐਲੀਜੀਬਲ ਹੋ ਗਏ ਹੋ ਮੰਨ ਲਓ, ਅਤੇ ਜਾਂ ਫਿਰ ਤੁਹਾਨੂੰ ਪਤਾ ਤੁਸੀਂ ਹੁਣ ਪੀ ਆਰ ਹੋ, ਆਫਕੋਰਸ ਤੁਸੀਂ ਮਤਲਬ ਕਿੰਨਾ 4 ਸਾਲ ਤੁਸੀਂ ਰਹਿਣਾ ਹੁੰਦਾ ਪੀ ਆਰ, ਅਤੇ ਉਹਦੇ ਦਰਮਿਆਨ ਤੁਸੀਂ ਐਪਲੀਕੇਸ਼ਨ ਲਾ ਸਕਦੇ ਹੋ, ਅਤੇ ਉਹਦੇ ਦਰਮਿਆਨ ਤੁਹਾਡਾ ਜਿਹੜਾ ਨੇਮ ਚੇਂਜ ਦਾ ਆਜੂਗਾ ਤੁਹਾਡਾ ਸਰਟੀਫਿਕੇਟ, ਉਹ ਲੈ ਕੇ ਫਿਰ ਤੁਸੀਂ ਅਪਲਾਈ ਕਰ ਸਕਦੇ
1: ਜੀ। ਉਹ ਲੈ ਕੇ ਫਿਰ ਤੁਹਾਨੂੰ ਡਿਪਾਰਟਮੈਂਟ ਦੇ ਇਮੀ ਪੋਰਟਲ 'ਚ ਜਾ ਕੇ ਉੱਥੇ ਅਪਡੇਟ ਕਰਾਉਣੀਆਂ ਪੈਣੀਆਂ ਡਿਟੇਲਸ, ਤਾਂ ਕਿ ਤੁਹਾਡਾ ਜਿਹੜਾ ਵੀਜ਼ਾ ਡਾਕੂਮੈਂਟ ਆ ਉਹਦੇ 'ਤੇ ਰਿਫਲੈਕਟ ਕਰੇ,
0: ਪੀ ਆਰ ਵਾਲੇ ਦੇ ਉੱਤੇ ਉਹ ਚੀਜ਼ ਸ਼ੋਅ ਹੋਣੀ ਸ਼ੁਰੂ ਹੋ ਜਾਵੇ।
1: ਹਾਂਜੀ,
0: ਅਤੇ ਇਹ ਇੱਕ ਤਰੀਕਾ, ਅਤੇ ਦੂਸਰਾ ਜਿਹੜਾ ਤਰੀਕਾ ਵਾ ਫਿਰ ਉਹ ਹੈਗਾ ਦਰਮਿਆਨ 'ਤੇ ਨਾ ਹੀ ਛੇੜੋ, ਜਿੱਦਾਂ ਤੁਹਾਡਾ ਸਵਾਲ ਆ, ਤੁਸੀਂ ਇੱਕ ਵਾਰੀ ਆ ਲੈਣ ਦਿਓ, ਅਤੇ ਜਦੋਂ ਆਜੂਗੀ ਤੁਹਾਡੀ ਸਿਟੀਜ਼ਨਸ਼ਿਪ ਅਪਰੂਵ ਹੋ ਕੇ, ਸੈਰੇਮਨੀ ਤੋਂ ਪਹਿਲਾਂ ਤੁਸੀਂ ਅਪਲਾਈ ਕਰ ਲਓ, ਚਾਹੇ ਸੈਰੇਮਨੀ ਤੁਹਾਡੀ ਨਹੀਂ ਹੋਈ, ਜਾਂ ਫਿਰ ਇਹ ਵੀ ਕਰ ਸਕਦੇ ਹੋ ਤੁਸੀਂ ਜਿੱਥੇ ਇੰਨਾ ਵੇਟ ਕੀਤਾ, ਫਿਰ ਇੱਕ ਹੋਰ ਥੋੜ੍ਹਾ ਜਿਹਾ ਕਰ ਸਕਦੇ ਹੋ ਵੀ ਸੈਰੇਮਨੀ ਵੀ ਹੋ ਲੈਣ ਦਿਓ, ਸਰਟੀਫਿਕੇਟ ਆ ਲੈਣ ਦਿਓ ਤੁਹਾਡਾ ਸਿਟੀਜ਼ਨਸ਼ਿਪ।
1: ਅਸੀਂ ਇੱਦਾਂ ਕੀਤਾ,
0: ਹਾਂ,
1: ਸਰਟੀਫਿਕੇਟ ਨੂੰ ਨਾਲ ਅਟੈਚ ਕਰਕੇ ਉਹਨੂੰ ਐਜ਼ ਅ ਮੈਟਰ ਆਫ ਪਰੂਫ ਦੇ ਕੇ, ਅਤੇ ਨਾਲ ਇਹ ਸਰਟੀਫਿਕੇਟ ਜਿਹੜਾ BDM ਵੱਲੋਂ ਇਸ਼ੂ ਸੀ ਇਹ ਦੇ ਕੇ, ਅਤੇ ਪਾਸਪੋਰਟ ਇਸ਼ੂ ਕਰਾਇਆ ਸੀ।
0: ਸੋ ਉਹ ਤੁਹਾਡਾ ਸਰਟੀਫਿਕੇਟ ਆ ਗਿਆ, ਉਹਦੇ 'ਤੇ ਚਾਹੇ ਨਾਂ ਤੁਹਾਡਾ ਪਹਿਲਾਂ ਵਾਲਾ ਹੀ ਆਇਆ ਵਾ, ਪਰ ਉਹ ਤੋਂ ਬਾਅਦ 'ਚ ਤੁਸੀਂ, ਹਾਂ ਇੱਕ ਚੀਜ਼ ਜ਼ਰੂਰ ਆ, ਪਾਸਪੋਰਟ ਬਣਾਉਣ ਤੋਂ ਪਹਿਲਾਂ ਅਪਲਾਈ ਕਰ ਲਿਓ, ਕਿਉਂਕਿ ਇੱਕ ਵਾਰੀ ਜਦੋਂ ਪਾਸਪੋਰਟ ਵੀ ਬਣ ਗਿਆ ਤੁਹਾਡਾ ਅਤੇ ਫਿਰ ਕੀ ਆ, ਫਿਰ ਤੁਹਾਡੀ ਫਿਰ ਦੇਰੀ ਲੱਗਣੀ ਆ ਅਤੇ ਨਾਲੇ ਪੈਸੇ ਵੀ ਲੱਗਣੇ ਆ, ਕਿਉਂਕਿ ਪਾਸਪੋਰਟ ਇੱਕ ਵਾਰੀ ਤੁਸੀਂ ਪੈਸੇ ਦੇ ਲਏ ਆ ਗਿਆ, ਇੱਕ ਤਾਂ ਟਾਈਮ ਕਿੰਨਾ ਲੱਗ ਗਿਆ ਉਹਦੇ ਆਉਣ ਆਉਣ ਦੇ ਵਿੱਚ, ਅਤੇ ਫਿਰ ਦੁਬਾਰਾ ਤੋਂ ਤੁਹਾਡਾ ਜਿਹੜਾ ਪਾਸਪੋਰਟ ਦੇ ਉੱਤੇ ਨਾਂ ਚੇਂਜ ਹੋ ਕੇ ਆਉਣਾ, ਇੱਕ ਤੁਹਾਡੇ ਉਹਦੇ ਪੈਸੇ ਲੱਗਣੇ, ਨੇਮ ਚੇਂਜ ਦੇ ਪੈਸੇ ਲੱਗਣੇ, ਅਤੇ ਇੱਕ ਚੀਜ਼ ਹੋਰ ਤੁਸੀਂ ਕਰ ਸਕਦੇ ਹੋ, ਜਿਹੜਾ ਤੁਹਾਡਾ ਸਿਟੀਜ਼ਨਸ਼ਿਪ ਸਰਟੀਫਿਕੇਟ ਆ ਉਹਦੇ ਉੱਤੇ ਵੀ ਤੁਸੀਂ ਨਾਂ ਚੇਂਜ ਕਰਵਾ ਸਕਦੇ ਹੋ, ਪਰ ਉਹਦੀ ਕੋਈ ਬਹੁਤੀ ਲੋੜ ਜ਼ਿਆਦਾਤਰ ਪੈਂਦੀ ਨਹੀਂ, ਪਰ ਤੁਸੀਂ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਔਨ ਟੇਬਲ ਨੇ, ਤੁਸੀਂ ਵੇਖਣਾ ਵਾ ਵੀ ਤੁਸੀਂ ਕਿਹੜੀ ਚੀਜ਼ ਨੂੰ ਹੱਥ ਪਾਉਣਾ।
1: ਅਤੇ ਹਾਂਜੀ, ਘੱਟੋ ਘੱਟ ਸਿੰਪਲੀਫਾਈ ਇਹ ਜ਼ਰੂਰ ਤੁਹਾਨੂੰ ਕਰ ਸਕਦੇ ਹਾਂ ਕਿ ਤੁਸੀਂ ਇੱਕ ਸ਼ਬਦ ਯਾਦ ਰੱਖਣਾ, BDM ਜਿਹੜਾ ਬਰਥ ਡੈਥ ਦੀ ਜਿਹੜੀ ਹੈਗੀ ਆਪਣੀ, ਇਹਨਾਂ ਦੀ ਬਾਡੀਜ਼ ਬਣੀਆਂ ਵਿਕਟੋਰੀਆ ਨਿਊ ਸਾਊਥ ਵੇਲਸ ਸਾਰੀਆਂ ਸਟੇਟਾਂ ਦੀ, ਅਤੇ ਬਰਥ ਡੈਥ ਅਤੇ ਮੈਰਿਜ ਇਹਦੀ ਰਜਿਸਟ੍ਰੇਸ਼ਨ ਲਈ ਉਹ ਜ਼ਿੰਮੇਵਾਰ ਅਦਾਰਾ ਵਾ, ਅਤੇ ਉੱਥੋਂ ਨੇਮ ਚੇਂਜ ਸਰਟੀਫਿਕੇਟ ਤੁਹਾਨੂੰ ਇਸ਼ੂ ਕਰਾਉਣਾ ਪੈਣਾ। ਦੂਜਾ ਇਹ ਆ ਕਿ ਕੋਸ਼ਿਸ਼ ਕਰੋ ਕਿ ਸਿਟੀਜ਼ਨਸ਼ਿਪ ਤੋਂ ਬਾਅਦ ਜੇ ਤੁਸੀਂ ਪਾਸਪੋਰਟ ਬਣਾਉਣ ਵੇਲੇ ਜਾਂ ਜਿਹੜੀਆਂ ਚੀਜ਼ਾਂ ਜਿਹਦੇ 'ਚ ਸਮਾਂ ਲੱਗਦਾ ਜਿਵੇਂ ਰਣਜੋਤ ਨੇ ਕਿਹਾ ਜਾਂ ਪੈਸੇ ਲੱਗਦੇ ਆ, ਉੱਥੇ ਭਾਈ ਤੁਸੀਂ ਪਹਿਲਾਂ ਹੀ ਇਹ ਕੰਮ ਕਰਾ ਕੇ ਰੱਖ ਲਓ ਤਾਂ ਜ਼ਿਆਦਾ ਵਧੀਆ। ਬਾਕੀ ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ, ਇਹ ਦੋਨਾਂ ਚੀਜ਼ਾਂ ਦੀ ਆਸਟ੍ਰੇਲੀਆ 'ਚ ਬੜੀ ਅਹਿਮੀਅਤ ਆ, ਇਹ ਹਰ ਜਗ੍ਹਾ ਇਹਨਾਂ ਦੀ ਕਾਪੀ ਲੱਗਦੀ ਆ, ਐਜ਼ ਅ ਨੇਮ ਪਰੂਫ, ਐਜ਼ ਅ ਡੇਟ ਆਫ ਬਰਥ ਜਾਂ ਤੁਹਾਡੇ ਹਸਤਾਖਰ ਜਾਂ ਸਿਗਨੇਚਰ। ਜਦੋਂ ਇਹ ਦੋਨੋਂ ਹੋ ਜਾਂਦੇ ਆ ਤਾਂ ਫਿਰ ਬਾਕੀ ਸਾਰੀਆਂ ਥਾਵਾਂ 'ਤੇ ਹੋਣਾ ਬੜਾ ਆਸਾਨ ਹੋ ਜਾਂਦਾ
0: ਜੀ। ਸੋ ਇਹਦੇ ਵਿੱਚ ਜਿੱਦਾਂ ਪਿਛਲੇ ਵੀ ਪ੍ਰੋਗਰਾਮ ਦੇ ਵਿੱਚ ਇੱਕ ਸਵਾਲ ਸੀਗਾ ਵੀਰੂ ਰੰਦਾ, ਅਤੇ ਕਿਉਂਕਿ ਪ੍ਰੋਗਰਾਮ ਆਪਾਂ ਸਾਰਾ ਜਿਹੜਾ ਪੋਡਕਾਸਟ 'ਤੇ ਪਾ ਦਾਂਗੇ, ਇਸ ਕਰਕੇ ਉਹ ਸਵਾਲ ਮੈਂ ਇਹਦੇ ਵਿੱਚ ਵੀ ਰੱਖ ਦਿੰਦਾ ਵਾਂ, ਕਿਉਂਕਿ ਉਹ ਇੰਪੋਰਟੈਂਟ ਆ, ਤੁਹਾਡੇ ਮਨ 'ਚ ਵੀ ਕੱਲ੍ਹ ਨੂੰ ਆ ਸਕਦਾ ਜਾਂ ਆਇਆ ਹੋਊਗਾ ਕਿ ਪਿੱਛੇ ਇੰਡੀਆ ਆਪਾਂ ਇੱਥੇ ਨਾਂ ਚੇਂਜ ਕਰਾ ਲਿਆ ਅਤੇ ਪਿੱਛੇ ਇੰਡੀਆ 'ਚ ਸਾਡੀ ਜਾਇਦਾਦ ਦਾ ਕੀ ਹੋਊਗਾ। ਸੋ ਉਹਦੇ ਲਈ ਫਿਰ ਤੁਹਾਨੂੰ ਐਫੀਡੇਵਿਟ ਲਾਉਣੇ ਪੈਣਗੇ ਨਾਲ। ਸੋ ਤੁਹਾਨੂੰ ਨਾਂ ਚੇਂਜ ਤੁਸੀਂ ਕਰਾਇਆ ਵਾ, ਉਹ ਤੁਸੀਂ ਤੁਹਾਡੇ ਕੋਲ ਪਰੂਫ ਚਾਹੀਦਾ ਵਾ, ਪੁਰਾਣਾ ਜਿਹੜਾ ਵਾ ਤੁਹਾਡਾ ਉਹ ਹੀ ਬੋਲਦਾ ਰਹਿਣਾ ਇੰਡੀਅਨ ਦਸਤਾਵੇਜ਼ਾਂ ਦੇ ਉੱਤੇ, ਅੰਟਿਲ ਅਨਲੈਸ ਤੁਸੀਂ ਉੱਥੇ ਵੀ ਜਾ ਕੇ ਤੁਸੀਂ
1: ਚੇਂਜ ਕਰਾਓ
0: ਕਰਵਾਇਆ ਜਾਂ ਕਿੱਦਾਂ। ਸੋ ਜਿਹੜਾ ਉਹ ਆ ਉਹਦੇ ਵਿੱਚ ਇਹੋ ਹੀ ਆ ਕਿ ਤੁਹਾਡੀ ਉੱਥੇ ਕੋਈ ਜ਼ਮੀਨ ਜਾਇਦਾਦ ਆ ਕਿੱਦਾਂ ਵੀ ਆ, ਅਤੇ ਉਹ ਤੁਸੀਂ ਐਫੀਡੇਵਿਟ ਜਾਂ ਜਦੋਂ ਵੀ ਤੁਸੀਂ ਇੰਡੀਆ ਜਾਣਾ ਮੈਂ ਤਾਂ ਕਹੂੰਗਾ ਵੀ ਨਾਲ ਉਹਦੀ ਕਾਪੀ ਤੁਸੀਂ ਕੈਰੀ ਕਰ ਲਓ।
1: ਹਾਂਜੀ, ਜੇ ਇੱਦਾਂ ਦੇ ਕਿਸੇ ਕੰਮ ਚੱਲਿਓ, ਪੁਰਾਣਾ ਪਾਸਪੋਰਟ OCI ਜਾਂ ਜੋ ਵੀ ਆ ਉਹਨਾਂ, ਆਧਾਰ ਕਾਰਡ ਉਹਨਾਂ ਸਾਰਿਆਂ 'ਤੇ, ਕਿਉਂਕਿ ਤੁਹਾਡਾ ਨਾਂ, ਡੇਟ ਆਫ ਬਰਥ ਅਤੇ ਤਸਵੀਰ ਸੇਮ ਆ, ਅਤੇ ਤੁਹਾਨੂੰ ਕੋਈ ਇਸ਼ੂ ਆਉਣਾ ਨਹੀਂ ਚਾਹੀਦਾ, ਪਰ ਜੇ ਚੇਂਜ ਕਰਾ ਲਓਗੇ ਤਾਂ ਜਾਣ ਸੌਖੀ ਹੈ।
0: ਸੋ ਇਹ ਕੁਛ ਇੱਕ ਚੀਜ਼ਾਂ ਜਿਹੜੀਆਂ ਤੁਹਾਡੇ ਧਿਆਨ ਦੇ ਵਿੱਚ ਰੱਖਣ ਵਾਲੀਆਂ ਨੇ, ਅਤੇ ਹੁਣ ਕੁਛ ਇੱਕ ਆਪਾਂ ਮੈਸੇਜ ਲੈ ਲੈਂਦੇ ਹਾਂ, ਅਤੇ ਜੇ ਤੁਹਾਡੇ ਕੋਈ ਸਵਾਲ ਨੇ ਤਾਂ ਉਹ ਤੁਸੀਂ ਭੇਜ ਦਿਓ, ਜੇ ਕਾਲ ਕਰਨੀ ਹੈ ਕਿਸੇ ਨੇ ਤਾਂ ਤੁਸੀਂ ਉਹੀ ਕਰਿਓ, ਜੇ ਕਿਸੇ ਦੀ ਕੋਈ ਕਾਲ ਰਹਿ ਗਿਆ ਵਾ ਕੋਈ ਸਵਾਲ ਜਾਂ ਇਸ ਤੋਂ ਵਧੇਰੇ ਕਿਸੇ ਕੋਲ ਜਾਣਕਾਰੀ ਆ ਅਤੇ ਤੁਸੀਂ ਐਡ ਔਨ ਕਰਨਾ ਚਾਹੁੰਦੇ ਹੋ, ਅਤੇ ਅਗਲੇਰੇ ਪ੍ਰੋਗਰਾਮਾਂ ਦੇ ਵਿੱਚ ਵੀ ਜਿੱਥੇ ਵੀ ਕਿਤੇ ਤੁਹਾਨੂੰ ਲੱਗੇ ਤੁਸੀਂ, ਪਰ ਅੱਜ ਦੇ ਵਿੱਚ ਸ਼ਾਮਿਲ ਕਰ ਦੋਗੇ ਤਾਂ ਇੱਕ ਤਰ੍ਹਾਂ ਦੇ ਨਾਲ ਇਹ ਪੂਰਾ ਇੱਕ ਕੰਪਲੀਟ ਪੋਡਕਾਸਟ ਹੋ ਜੂਗਾ, ਜਿਹਦੇ ਵਿੱਚ ਬੰਦਾ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਬਾਅਦ 'ਚ ਕਿਸੇ ਨੇ ਸੁਣਨੀ ਆ ਅਤੇ ਉਹ ਸੁਣ ਸਕਦਾ ਵਾ। ਸੋ ਇਹ ਕੋਈ ਬਹੁਤ ਜ਼ਿਆਦਾ ਸੁਣਨ ਦੇ ਵਿੱਚ ਜੇ ਕਿਸੇ ਨੂੰ ਲੱਗ ਰਿਹਾ ਵੀ ਕਿੰਨਾ ਟਾਈਮ ਲੱਗ ਗਿਆ ਜਾਂ ਇਹ ਕਿੰਨਾ ਕੰਪਲੀਕੇਟਿਡ ਆ, ਅਤੇ ਪਰ ਉੱਦਾਂ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਤੋਂ ਵੀ ਜੇ ਦੱਸਾਂ ਤਾਂ ਇਹ ਕੋਈ ਬਹੁਤ ਕੰਪਲੀਕੇਟਿਡ ਨਹੀਂ ਆ, ਬਿਲਕੁਲ ਸਿੱਧਾ ਸਿੱਧਾ ਜਿਹਾ ਸਾਦਾ ਪ੍ਰੋਸੈਸ ਹੈ, ਕੋਈ ਕਿਸੇ ਕਿਸਮ ਦੀ ਕੋਈ ਐਵੇਂ ਉਹ ਨਹੀਂ ਗੀ ਇਫ, ਬਟ ਬਹੁਤ ਈਜ਼ੀਲੀ ਤੁਹਾਡਾ ਨਾਂ ਚੇਂਜ ਹੋ ਜਾਣਾ,
1: ਸਮਾਂ ਜ਼ਰੂਰ ਲੱਗਦਾ, ਇਸ ਲਈ ਆਪਣੇ 5-7-8 ਹਫ਼ਤੇ ਨੂੰ ਲਾ ਕੇ ਚੱਲੋ। ਪਰ ਉਹਦੇ 'ਚ ਇਹ ਆ ਵੀ ਇੱਕ ਤਰ੍ਹਾਂ ਨਾਲ ਸਰਟੀਫਿਕੇਟ ਇਸ਼ੂ ਕਰਾਉਣ ਲਈ ਆਪਾਂ ਦਸਤਾਵੇਜ਼ ਜਮ੍ਹਾਂ ਕਰਾ ਤੇ ਅਤੇ ਭੁੱਲ ਜਾਓ, ਅਤੇ ਉਹ 5-6 ਹਫ਼ਤਿਆਂ ਬਾਅਦ, ਕਈ ਵਾਰ ਜਿਵੇਂ ਰਣਜੋਤ ਹੁਣ ਦੱਸਿਆ 3 ਹਫ਼ਤਿਆਂ 'ਚ ਵੀ ਕਈ ਲੋਕਾਂ ਦੇ ਆਉਂਦੇ ਵੇਖੇ ਆ।
0: ਉਹ ਬਾਕੀ ਜਿੱਦਾਂ ਪਾਸਪੋਰਟ ਜਮ੍ਹਾਂ ਕਰਾਉਣ ਲੱਗੇ ਉਹ ਕਹਿ ਨਹੀਂ ਦਿੰਦੇ ਵੀ ਜੇ ਤੁਸੀਂ ਰੀਸੈਂਟਲੀ ਟਰੈਵਲ ਕਰਨ ਦਾ ਪਲੈਨ ਕਰ ਰਹੇ ਹੋ ਆਉਣ ਵਾਲੇ ਦਿਨਾਂ 'ਚ, ਤਾਂ ਫਿਰ ਥੋੜ੍ਹੀ ਵੇਟ ਕਰ ਲਓ, ਉਹ ਫਿਰ ਕਿਸੇ ਵੇਲੇ ਦੇਰ ਸਵੇਰ ਲੱਗ ਜਾਂਦੀ ਆ। ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਕਿ PR ਤੋਂ ਬਾਅਦ ਹੀ ਗੁੱਡ ਆ ਜੀ, ਅਤੇ ਸਿਟੀਜ਼ਨਸ਼ਿਪ ਤੋਂ ਪਹਿਲਾਂ ਠੀਕ ਆ ਜੀ, ਮੈਨੂੰ 16 ਹੋ ਗਏ ਸਿਟੀਜ਼ਨ ਹੋ ਕੇ ਬਾਅਦ ਵਿੱਚ ਨਾਮ ਬਦਲੇ ਨੂੰ, ਅਤੇ ਅਜੇ ਤੱਕ ਕਹਿੰਦੇ ਕਿ ਪਹਿਲੇ ਨਾਮ ਦੇ ਉੱਤੇ ਵੋਟ ਦਾ ਜੁਰਮਾਨਾ ਆ ਜਾਂਦਾ ਆ, ਅਤੇ ਹਰ ਵਾਰੀ ਵੋਟਾਂ ਤੋਂ ਬਾਅਦ ਆ ਜਾਂਦਾ। ਓਕੇ, ਸੋ ਹੁਣ ਮੈਨੂੰ ਲੱਗਦਾ ਇਹ ਤੁਸੀਂ 16 ਸਾਲਾਂ ਦੀ ਕਰ ਰਹੇ ਹੋ ਗੱਲ, ਅਤੇ ਹੁਣ ਸਿਸਟਮ ਪਹਿਲਾਂ ਦੇ ਨਾਲੋਂ ਬਹੁਤ ਅਪਡੇਟ ਹੋ ਗਿਆ, ਆਈ ਥਿੰਕ ਉਹਨਾਂ ਸਮਿਆਂ ਵਾਲਿਆਂ ਨੂੰ ਹਾਲੇ ਤੱਕ ਭੁਗਤਣਾ ਪੈ ਰਿਹਾ ਅੱਜ ਕੱਲ੍ਹ, ਅਤੇ ਨਾਲ ਦੀ ਨਾਲ ਹੀ ਜਿਹੜੀ ਉਹ ਔਨਲਾਈਨ ਚੜ੍ਹ ਜਾਂਦੀਆਂ ਨੇ ਚੀਜ਼ਾਂ। ਪਰ ਹਾਂ, ਇਹ ਆ ਵੀ ਇਹ ਤਾਂ ਵੋਟ ਦੇ ਟਾਈਮ ਦੀ ਗੱਲ ਹੋ ਗਈ, ਪਰ ਉੱਦਾਂ ਸਾਨੂੰ ਹਰ ਇੱਕ ਥਾਂ ਦੇ ਉੱਤੇ ਹੀ ਭੁਗਤਣਾ ਪੈਂਦਾ ਵਾ ਅੱਜ ਕੱਲ੍ਹ, ਇਹ ਬੜੀ ਸਮੱਸਿਆ। ਅਤੇ ਜਿੱਦਾਂ ਸਕੈਮਸ ਕਿਉਂ ਵੱਧ ਰਹੇ ਨੇ ਹੁਣ ਬਰੀਕੀਆਂ ਦੇ ਵਿੱਚ, ਜਿੱਦਾਂ ਇਹਨਾਂ ਨੇ ਲੇਅਰਸ ਵਧਾ ਦਿੱਤੀਆਂ, ਇਹ ਆਉਣ ਵਾਲੇ ਦਿਨਾਂ 'ਚ ਹੋਰ ਪ੍ਰੋਬਲਮ ਸਾਨੂੰ ਵੱਧ।
1: ਤੁਸੀਂ ਇਹ ਵੀ ਦੇਖੋ ਜੋ ਕਈ ਵਾਰ ਤੁਹਾਡੇ ਪਾਸਪੋਰਟ ਡਾਟਾ ਹੈ ਨਾ, ਇਹ ਸਾਰਾ ਵੈੱਬ 'ਤੇ ਲੀਕ ਕਰ ਦਿੰਦੇ ਆ ਡਾਰਕ ਵੈੱਬ 'ਤੇ, ਅਤੇ ਉਸ ਕੇਸ ਵਿੱਚ ਵੀ ਡਿਪਾਰਟਮੈਂਟ ਕਈ ਵਾਰ ਤੁਹਾਨੂੰ ਰਿਕਮੈਂਡ ਕਰਦਾ ਵੀ ਆਪਣਾ ਭਾਈ ਨਾਂ, ਪਾਸਪੋਰਟ ਵਗੈਰਾ ਬਦਲ ਲਓ ਜੇ ਚਾਹੋ, ਅਦਰਵਾਈਜ਼ ਤੁਹਾਡੀਆਂ ਇਹ ਸਾਰੀਆਂ ਡਿਟੇਲਸ ਜਾ ਚੁੱਕੀਆਂ ਡਾਕ ਵੈਬ 'ਤੇ।
0: ਜੀ,
1: ਇੱਦਾਂ ਦੇ ਮਾਹੌਲ 'ਚ ਵੀ ਆਪਾਂ ਹੁਣ ਉਸ ਸਮੇਂ 'ਚ ਵੀ ਜਿਉਂ ਰਹੇ ਹਾਂ।
0: ਵਿਨੋਦ ਕੁਮਾਰ ਜੀ ਕਹਿੰਦੇ ਨੇ ਕਿ ਜੇਕਰ ਤੁਸੀਂ ਆਪਣਾ ਨਾਮ ਬਦਲਵਾ ਕੇ ਪਾਸਪੋਰਟ ਅਪਡੇਟ ਕਰਵਾਉਂਦੇ ਹੋ ਤਾਂ ਤੁਹਾਡਾ ਮੌਜੂਦਾ ਪਾਸਪੋਰਟ ਬਣੇ ਤੋਂ ਜੇਕਰ 2 ਸਾਲ ਦਾ ਘੱਟ ਸਮਾਂ ਹੋਇਆ ਤਾਂ ਪਾਸਪੋਰਟ ਅਪਡੇਟ ਕਰਨ ਦੀ ਫੀਸ $265 ਹੁੰਦੀ ਆ। ਪਰ ਇਸ ਦੇ ਲਈ ਤੁਹਾਨੂੰ ਪਾਸਪੋਰਟ ਦਫ਼ਤਰ ਦੇ ਵਿੱਚ ਅਪੁਆਇੰਟਮੈਂਟ ਲੈਣੀ ਪਵੇਗੀ ਅਤੇ ਜੇਕਰ ਤੁਸੀਂ ਜਿਹੜਾ ਪੋਸਟ ਆਫਿਸ ਦੇ ਰਾਹੀਂ ਆਮ ਕਰਵਾਉਣਾ ਚਾਹੁੰਦੇ ਹੋ ਤਾਂ ਫਿਰ ਉਹੀ ਉਹ $422 ਫੀਸ ਲੱਗਦੀ ਹੈ। ਮੈਂ ਪਿਛਲੇ ਮਹੀਨੇ ਕਹਿੰਦੇ ਆਪਣੀ ਪਤਨੀ ਦਾ ਸਰਨੇਮ ਅਪਡੇਟ ਕਰਵਾਇਆ। ਧੰਨਵਾਦ ਜੀ ਤੁਹਾਡਾ, ਇਹ ਵੀ ਕਿਸੇ ਲਈ ਜਾਣਕਾਰੀ ਲਾਭਦਾਇਕ ਹੋ ਸਕਦੀ ਹੈ। ਬਲਜੀਤ ਜੀ ਕਹਿੰਦੇ ਨੇ ਕਿ ਵੀਰ ਜੀ ਮੈਂ ਵੀ ਸਰਨੇਮ ਐਡ ਕਰਵਾਇਆ ਸੀ ਬੇਟੇ ਦੇ ਸਰਟੀਫਿਕੇਟ ਟਾਈਮ, ਬਟ ਕਹਿੰਦੇ ਕਿ ਉਹ ਨਹੀਂ ਹੋਇਆ ਸੀ ਬਰਥ ਸਰਟੀਫਿਕੇਟ ਦੇ ਉੱਤੇ, ਬਟ ਇਟ ਵਾਜ਼ ਅਪਡੇਟਿਡ ਟੂ ਆਲ ਡਾਕੂਮੈਂਟਸ ਆਫਟਰਵਰਡਸ। ਮਤਲਬ ਸਮਝ ਲੱਗੀ ਤੁਹਾਨੂੰ ਕੀ
1: ਨਹੀਂ, ਇਹਨਾਂ ਨੇ ਬਰਥ ਸਰਟੀਫਿਕੇਟ 'ਤੇ ਕਰਵਾ ਲਿਆ ਸੀਗਾ ਜਾਂ ਨਹੀਂ ਕਰਵਾਇਆ?
0: ਉਹੀ ਮੈਨੂੰ ਸਮਝ ਨਹੀਂ ਲੱਗੀ। ਕਹਿੰਦੇ ਕਿ ਵੀਰ ਜੀ ਮੈਂ ਸਰਨੇਮ ਐਡ ਕਰਵਾਇਆ ਸੀ ਬੇਟੇ ਦੇ ਬਰਥ ਸਰਟੀਫਿਕੇਟ ਟਾਈਮ, ਬਟ ਉਹ ਨਹੀਂ ਹੋਇਆ ਸੀ। ਅੱਛਾ, ਅਤੇ ਬਰਥ ਸਰਟੀਫਿਕੇਟ ਦੇ ਉੱਤੇ ਬਟ ਇਟ ਵਾਜ਼ ਅਪਡੇਟਿਡ ਟੂ ਆਲ ਦਾ ਡਾਕੂਮੈਂਟਸ ਆਫਟਰਵਰਡ। ਇਹ ਕਰੀ ਹੁਣ ਵੈਸੇ ਦੁਬਾਰਾ ਕਰਕੇ ਵੇਖ ਲਓ, ਉਹਦਾ ਰੀਜ਼ਨ ਉਹਨਾਂ ਨੇ ਤੁਹਾਨੂੰ ਦਿੱਤਾ ਹੋਊਗਾ ਵੀ ਕਿਉਂ ਨਹੀਂ ਆਪਾਂ ਕਰ ਸਕਦੇ। ਇੱਕ ਰੀਜ਼ਨ ਤਾਂ ਉਹਦਾ ਇਹ ਆ ਵੀ ਕਿਉਂਕਿ ਤੁਹਾਡਾ ਸਰਨੇਮ, ਕਿਉਂਕਿ ਮਾਂ ਦਾ ਸਰਨੇਮ ਚੜ੍ਹਦਾ ਵਾ ਅਤੇ ਉਹ ਤੁਹਾਡੇ ਨਾਲ ਨਹੀਂ ਉਹ ਕਰ ਰਿਹਾ ਹੋਣਾ। ਸੋ ਤੁਸੀਂ ਰੀਜ਼ਨਿੰਗ ਪਹਿਲਾਂ ਤੁਸੀਂ ਵੇਖੋਗੇ ਤਾਂ ਤੁਹਾਨੂੰ ਇਹਦਾ ਆਂਸਰ ਸ਼ਾਇਦ ਉੱਥੋਂ ਬਿਹਤਰ ਮਿਲੂਗਾ, ਜਾਂ ਅਸੀਂ ਕੁਛ ਤਾਂ ਹੀ ਦੱਸ ਸਕਦੇ ਹਾਂ ਜੇ ਉਹਦੀ ਰੀਜ਼ਨਿੰਗ ਪਤਾ ਹੋਵੇ।
1: ਜ਼ਿਆਦਾ ਕਰਦੇ ਨਹੀਂ ਉਹ ਇੱਦਾਂ ਦਾ, ਕਿਉਂਕਿ ਜਿਵੇਂ ਮੈਂ ਆਪਦੀ ਉਹ ਐਗਜ਼ਾਮਪਲ ਦੇਵਾਂ ਅਤੇ ਹੈ ਨਾ, ਮੇਰਾ ਵੀ ਪ੍ਰੀਤਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਹੈ ਨਾ ਉਹ ਸੀਗਾ, ਪਰ ਬੱਚਿਆਂ ਦੇ ਨਾਂ 'ਤੇ ਗਰੇਵਾਲ ਲਿਖਵਾਇਆ ਸੀ
0: ਬਹੁਤਿਆਂ ਦੇ, ਇੱਦਾਂ ਹੀ ਆ ਕੋਈ ਡਾਊਟ
1: ਨਹੀਂ। ਅਤੇ ਉਹ ਉਹਨਾਂ ਨੇ ਕਰਤਾ ਸੀਗਾ ਬਰਥ ਸਰਟੀਫਿਕੇਟ 'ਤੇ ਇਸ਼ੂ ਉੱਦਾਂ ਹੀ।
0: ਸੋ ਇਹ ਵੀ ਸਾਡਾ ਇੱਕ ਗੁੱਡ ਪੁਆਇੰਟ ਆ, ਸਾਡੇ ਬੜਿਆਂ ਜਾਣਿਆਂ ਨੂੰ ਇਹ ਵਹਿਮ ਆ ਵੀ ਸਾਡੇ ਪਰਿਵਾਰ ਦਾ ਜੀ
1: ਨਾਂ 'ਤੇ ਹੈ ਨਹੀਂਗਾ,
0: ਸਾਡਾ ਸਰਨੇਮ ਹੋ ਰਿਹਾ, ਬੱਚਿਆਂ ਦਾ ਹੋ ਰਿਹਾ, ਇੱਦਾਂ ਕਿੱਦਾਂ ਹੋਊਗਾ। ਅਤੇ ਇੱਕ ਚੀਜ਼ ਯਾਦ ਰੱਖੋ ਕਿ ਅਸੀਂ ਉਸ ਦੇਸ਼ 'ਚ ਰਹਿ ਰਹੇ ਹਾਂ
1: ਜਿੱਥੇ ਡੈਕਲੇਰੇਸ਼ਨ ਬਹੁਤ ਇੰਪੋਰਟੈਂਟ,
0: ਡੈਕਲੇਰੇਸ਼ਨ ਤਾਂ ਇੰਪੋਰਟੈਂਟ ਹੈ ਹੀ ਆ,
1: ਫਾਰਮ ਕਰਤਾ ਡਿਕਲੇਅਰ ਵੀ ਆ ਪਾਈਏ ਇਸ ਨਾਂ 'ਤੇ ਨੇ।
0: ਨਹੀਂ ਪਰ ਉਸ ਤੋਂ ਪਹਿਲਾਂ ਦੀ ਵੇਖੋ ਨਾ ਤੁਸੀਂ ਵੀ ਅਸੀਂ ਉਸ ਦੇਸ਼ 'ਚ ਹਾਂ ਜਿੱਥੇ ਡਿਵੋਰਸ ਆਮ ਆ, ਠੀਕ ਆ। ਹੁਣ ਹਰ ਕੋਈ ਤਾਂ ਆਪਣਾ ਨਾਂ ਚੇਂਜ ਕਰਦਾ ਨਹੀਂ ਆ, ਬੱਚੇ ਉਹਨਾਂ ਦੇ ਨਾਂ ਦੇ ਉੱਤੇ ਚੜ੍ਹ ਵੀ ਜਾਂਦੇ ਆ, ਨਹੀਂ ਵੀ ਚੜ੍ਹਦੇ। ਸੋ ਇੱਥੇ ਸਰਨੇਮ ਜਿਹੜਾ ਵਾ ਉਹ ਆਮ ਡਿਫਰੈਂਟ ਹੋਣਾ ਸਾਰੇ ਪਰਿਵਾਰ ਦਾ, ਕੋਈ ਕੋਈ ਵੱਡੀ ਗੱਲ ਨਹੀਂ ਆ। ਇਸ ਗੱਲ ਦੇ ਉੱਤੇ ਤੁਹਾਨੂੰ ਕੋਈ ਕੁਛ ਨਹੀਂ ਕਹਿ ਸਕਦਾ। ਇੱਥੇ ਇਹ ਉਹ ਨਹੀਂ ਆ ਵੀ ਤੁਸੀਂ ਇਹ ਜੀ ਡੈਡੀ ਦੇ ਨਾਲ ਸਰਨੇਮ ਕਿਉਂ ਨਹੀਂ ਮੈਚ ਕਰਦਾ। ਇਹ ਮੈਂ ਨਹੀਂ ਵੇਖਿਆ ਕਦੀ ਕਿਸੇ ਨੇ ਇੱਦਾਂ ਦੇ ਸਵਾਲ ਕੀਤੇ ਹੋਣ। ਉਹ ਐਵੇਂ ਕੋਈ ਸਾਡੇ ਵਰਗਾ ਹੀ ਕੋਈ ਅੱਗੇ ਬੈਠਾ ਹੋਵੇ ਤਾਂ ਭਾਵੇਂ ਕਰ ਲਏ, ਉਹ ਕਿਸੇ ਨੂੰ ਸ਼ੱਕ ਪਵੇ ਅਤੇ ਉਹ ਭਾਵੇਂ ਕਰ ਲਏ, ਅਦਰਵਾਈਜ਼ ਇਹ ਕੋਈ ਐਡਾ ਮਸਲਾ ਨਹੀਂ ਆ। ਮਤਲਬ ਹੋ ਸਕਦਾ ਤੁਸੀਂ ਹੋਰ ਐਡ ਕਰ ਸਕਦੇ ਹੋ ਜੇ ਕਿਸੇ ਨੂੰ ਪਤਾ ਤਾਂ। ਅਤੇ ਗੁਰਵਿੰਦਰ ਸਿੰਘ ਕਹਿੰਦੇ ਕਿ ਨਾਮ ਆ ਅਤੇ ਗਿਵਨ ਨੇਮ ਦੇ ਵਿੱਚ ਇੰਡੀਅਨ ਪਾਸਪੋਰਟ ਦੇ ਵਿੱਚ, ਅਤੇ ਸਰਨੇਮ ਕਹਿੰਦੇ ਕਿ ਨਹੀਂ ਆ। ਹਾਂ ਠੀਕ ਆ, ਅਤੇ ਜੇ ਕਹਿੰਦੇ ਕਿ ਇੱਦਾਂ ਇਹ ਚੱਲਣ ਦਈਏ ਤਾਂ ਕਿੱਥੇ ਕਿੱਥੇ ਪ੍ਰੋਬਲਮ ਆਉਂਦੀ ਆ? ਡਰਾਈਵਿੰਗ ਲਾਇਸੈਂਸ ਦੇ ਵਿੱਚ ਗੁਰਵਿੰਦਰ ਸਿੰਘ ਹੀ ਕੈਪੀਟਲ ਦੇ ਵਿੱਚ ਆ, ਅਤੇ ਮੈਡੀਕਲ ਦੇ ਵਿੱਚ ਵੀ ਸੇਮ ਆ, ਕੈਪੀਟਲ ਦੇ ਵਿੱਚ ਕਿੱਦਾਂ ਕਰੀਏ? ਮੈਨੂੰ ਲੱਗਦਾ ਹੁਣ ਤੱਕ ਦੀਆਂ ਜਿੰਨੀਆਂ ਆਪਾਂ ਗੱਲਾਂ ਕਰ ਚੁੱਕੇ ਤੁਹਾਨੂੰ ਤੁਹਾਡਾ ਆਂਸਰ ਮਿਲ ਚੁੱਕਾ ਹੋਣਾ ਚਾਹੀਦਾ। ਅਤੇ ਜੇ ਨਹੀਂ ਮਿਲਿਆ ਹਾਲੇ ਤੱਕ ਤਾਂ ਫਿਰ ਆ ਲੈਣ ਦੋ ਪ੍ਰੋਬਲਮ ਆ,
1: ਫਿਰ ਪਤਾ ਲੱਗ ਜਾਵੇ। ਹਜੇ ਤੱਕ ਆਈਆਂ ਨਹੀਂ ਨਾ, ਤਾਂ ਕਹਿੰਦੇ ਵੀ ਲੋੜ ਤਾਂ ਹੈ ਨਹੀਂ ਯਾਰ।
0: ਹਾਂਜੀ, ਪ੍ਰੋਬਲਮ ਵੇਖੋ ਮੈਂ ਤਾਂ ਅੱਗੇ ਤੁਹਾਨੂੰ ਦੱਸਿਆ ਵਾ ਵੀ ਸਭ ਤੋਂ ਪਹਿਲਾਂ ਤਾਂ ਸਾਨੂੰ ਉਸ ਵੇਲੇ ਆਈਆਂ ਸੀ ਜਦੋਂ ਆਪਾਂ ਕੋਵਿਡ ਵਾਲੇ ਸਰਟੀਫਿਕੇਟ ਜੇ ਲੈਣੇ ਹੁੰਦੇ ਸੀ, ਅਤੇ ਉਦੋਂ ਨਹੀਂ ਉਹ ਮੈਚ ਕਰਦੀਆਂ, ਠੀਕ ਹੈ। ਫਿਰ ਉਹ ਇੱਕ ਵਾਰੀ ਤੁਹਾਡੀ ਜਦੋਂ ਸ਼ੁਰੂ ਹੋ ਗਈ ਇਹ ਪ੍ਰੋਬਲਮ ਆਉਣੀ, ਅਤੇ ਸਭ ਤੋਂ ਵੱਡੀ ਹੁਣ ਤੁਹਾਨੂੰ ਪ੍ਰੋਬਲਮ ਆਉਣੀ ਆ, ਤੁਸੀਂ ਹੋ ਸਕਦਾ ਫ੍ਰੀਕੁਐਂਟਲੀ ਟਰੈਵਲ ਨਾ ਕੀਤਾ ਹੋਵੇ, ਜਦੋਂ ਆਪਾਂ ਟਿਕਟ ਕਰਾਉਂਦੇ ਹਾਂ ਅਤੇ ਉਦੋਂ ਵੀ ਸਾਨੂੰ ਇਹ ਪ੍ਰੋਬਲਮ ਇਸ ਇਟ ਇਜ਼ ਮੈਨੇਜੇਬਲ। ਪਰ ਤੁਹਾਨੂੰ ਜਿੱਦਣ ਕਿਸੇ ਨੇ ਘੇਰ ਲਿਆ ਉਦਣ ਤੁਹਾਨੂੰ ਇੰਨੀ ਕੁ ਪਰੇਸ਼ਾਨੀ ਹੋਣੀ ਆ ਵੀ ਤੁਸੀਂ ਆ ਕੇ ਸਭ ਤੋਂ ਪਹਿਲਾਂ ਕੰਮ ਇਹੋ ਹੀ ਕਰਨਾ।
1: ਵੈਸੇ ਵੀ ਨਾਲ ਨਾਲ ਜਿਹੜੀਆਂ ਰਿਸੈਪਸ਼ਨਿਸਟ ਜੀ ਆ ਜੇ ਉਹਦੇ ਨਾਲ ਗੱਲ ਕਰਨ ਦਾ ਬਹਾਨਾ ਜਿਹਾ ਭਾਲਦੇ ਹੋ ਹੋਰ ਚੀਜ਼ ਆ, ਇੱਥੇ ਫਿਰ ਮੈਂ ਹੁਣ ਗਿਵਨ ਨੇਮ ਲਿਖਾਂ ਕਿ ਸਰਨੇਮ ਲਿਖਾਂ, ਉਹ ਹਰੇਕ ਜਗ੍ਹਾ ਹੀ ਪੁੱਛਣਾ ਜੀ ਪੈਂਦਾ ਫਿਰ ਉਹਨਾਂ ਨੂੰ
0: ਜੀ। ਅਤੇ ਮਤਲਬ ਉਲਟਾ ਮੇਰਾ ਤੁਹਾਨੂੰ ਸਵਾਲ ਇਹ ਹੋਊਗਾ ਵੀ ਚਲੋ ਠੀਕ ਆ ਤੁਸੀਂ ਇਹ ਕਹਿ ਰਹੇ ਹੋ ਵੀ ਜੇ ਮੈਂ ਨਾਮ ਹੀ ਕਰਾਵਾਂ ਤਾਂ ਠੀਕ ਹੈ, ਮੈਨੂੰ ਕਿੱਥੇ ਪ੍ਰੋਬਲਮ ਆਉਂਦੀ ਆ? ਪ੍ਰੋਬਲਮ ਤਾਂ ਚਲੋ ਹੁਣ ਡਿਪੈਂਡ ਕਰਦਾ ਕਿੱਥੇ ਵਾਹ ਵਾਸਤਾ ਪੈ ਗਿਆ ਅਤੇ ਕਿੱਥੇ ਤੁਹਾਨੂੰ ਆਈ, ਜਾਂ ਹੋ ਸਕਦਾ ਕਦੀ ਵੀ ਨਾ ਆਵੇ। ਪਰ ਮੇਰਾ ਸਵਾਲ ਤੁਹਾਨੂੰ ਮੋੜਵਾਂ ਇਹ ਆ ਵੀ ਜੇ ਤੁਸੀਂ ਕਰਵਾ ਲੈਂਦੇ ਹੋ ਤਾਂ ਉਹਦੇ 'ਚ ਕੀ ਸਮੱਸਿਆ ਤੁਹਾਨੂੰ?
1: ਇੱਕ ਤਰ੍ਹਾਂ ਨਾਲ ਜਾਣ ਸੌਖੀ ਕਰਨ ਵਾਲੀ ਗੱਲ ਆ, ਜੇ ਨਹੀਂ ਪ੍ਰੋਬਲਮ ਆਈ ਚੰਗੀ ਗੱਲ ਆ, ਪਰ ਕਿਤੇ ਆ ਨਾ ਜਾਵੇ
0: ਜੀ। ਅਸੀਂ ਤਾਂ ਇਹ ਕਹਿ ਰਹੇ ਹਾਂ
1: ਉਹਦੇ ਲਈ
0: ਆਪਾਂ ਇਹ ਨਹੀਂ ਕਹਿ ਰਹੇ ਵੀ ਸਾਰੇ ਜਣੇ ਜਾਓ ਚੇਂਜ ਕਰਾ ਲਓ, ਆਪਾਂ ਤਾਂ ਇਹ ਕਹਿ ਰਹੇ ਹਾਂ ਸਾਰਿਆਂ ਨੂੰ ਬੇਨਤੀ ਇਹ ਆ ਵੀ ਜੇ ਤੁਸੀਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਇੱਦਾਂ ਤੁਸੀਂ ਕਰਵਾ ਸਕਦੇ ਹੋ। ਹੁਣ ਕੱਢਣ ਨੂੰ ਤਾਂ ਮੈਨੂੰ ਹੁਣ 21 ਸਾਲ ਹੋ ਗਏ ਇੱਥੇ, ਮੈਂ ਨਹੀਂ, ਮੈਂ ਹੁਣ ਜਾ ਕੇ ਕਰਵਾਇਆ ਵਾ, ਚੱਲੀ ਜਾਂਦਾ ਵਾ, ਕੋਈ ਐਡਾ ਉਹ ਮਸਲਾ ਨਹੀਂ ਆ, ਕੋਈ ਇਹ ਨਹੀਂ ਆ ਵੀ ਕੰਪਲਸਰੀ ਆ ਅਤੇ ਅੱਜ ਹੀ ਤੁਸੀਂ ਕਰਨਾ ਹੀ ਕਰਨਾ ਵਾ, ਨਾ ਕਰੋ ਤੁਸੀਂ, ਇਹ ਸਿਰਫ ਇੱਕ ਜਾਣਕਾਰੀ ਆ ਜੇ ਤੁਸੀਂ ਕਰਨਾ ਤਾਂ ਆਹ ਇੱਕ ਵੇ ਆਊਟ ਆ। ਔਨਲਾਈਨ ਓਨਲੀ ਜਾਂ ਫਿਰ ਸਰਨੇਮ ਕਹਿੰਦੇ ਕਿ ਕਿੱਥੇ ਜਾ ਕੇ ਅਪਡੇਟ ਕਰ ਸਕਦੇ ਹਾਂ ਔਨਲਾਈਨ ਓਨਲੀ ਜਾਂ ਫਿਰ ਆਫਿਸ ਜਾ ਕੇ ਕਹਿੰਦੇ ਕਿੱਥੇ ਹੁੰਦਾ ਨਹੀਂ ਔਨਲਾਈਨ ਹੀ ਹੋ ਜਾਣਾ ਜੇ ਔਨਲਾਈਨ ਇਹਨਾਂ ਦਾ ਫਾਰਮ ਤੁਸੀਂ ਭਰਨਾ ਵਾ ਅਤੇ ਬਾਕੀ ਜਾਣਕਾਰੀ ਆਪਾਂ ਸਾਰੀ ਦੇਤੀ ਹੈ ਜੇ ਤੁਸੀਂ ਮਿਸ ਕੀਤਾ ਤਾਂ ਇਹਨੂੰ ਆਪਾਂ ਪੋਡਕਾਸਟ 'ਤੇ ਪਾ ਦਾਂਗੇ ਪ੍ਰੋਗਰਾਮ ਨੂੰ ਇਹਨੂੰ ਤੁਸੀਂ ਦੁਬਾਰਾ ਪਲੀਜ਼ ਜ਼ਰੂਰ ਸੁਣ ਲਿਓ ਨਾਲ ਆਪਾਂ ਜਿਹੜਾ ਇਹਦਾ ਪੇਪਰ ਆ ਉਹਦਾ ਲਿੰਕ ਵੀ ਨਾਲ ਕੋਸ਼ਿਸ਼ ਕਰਕੇ ਆਪਾਂ ਨੱਥੀ ਕਰ ਦਾਂਗੇ ਅਤੇ ਉਹ ਤੁਸੀਂ ਫਾਰਮ ਭਰਨਾ ਹੁੰਦਾ ਵੈਸੇ ਗੂਗਲ 'ਤੇ ਭਰੋਗੇ ਤੁਸੀਂ ਨੇਮ ਚੇਂਜ ਜਿਹੜੀ ਵੀ ਸਟੇਟ ਦੇ ਵਿੱਚ ਉਹ ਉੱਥੋਂ ਦਾ ਆ ਜੂਗਾ ਸੋ ਕਿਉਂਕਿ ਹਰ ਇੱਕ ਸਟੇਟ ਦਾ ਹੋ ਸਕਦਾ ਵੱਖਰਾ ਹੋਵੇ ਇਸ ਕਰਕੇ ਆਪਾਂ ਉਹ 'ਤੇ ਤੁਹਾਨੂੰ ਕੰਫਿਊਜ਼ ਨਹੀਂ ਕਰਦੇ ਪਰ ਜਦੋਂ ਤੁਸੀਂ ਭਰੋਗੇ
1: ਔਨਲਾਈਨ ਐਂਟਰੀ ਮਾਰਨੀ ਹੈ ਜਾਂ ਤੁਸੀਂ ਹੈ ਨਾ ਉਹਨੇ ਕਾਫੀ ਤੁਹਾਡੀ ਜਾਨ ਸੌਖੀ ਕਰ ਦੇਣੀ ਹੈ
0: ਭਾਅ ਜੀ ਮੇਰਾ ਅਤੇ ਮੇਰੇ ਵਾਈਫ ਦਾ ਨਾਂ 'ਤੇ ਕਹਿੰਦੇ ਕਿ ਬਹੁਤ ਪੰਗਾ ਹੈ ਜਤਿੰਦਰਪਾਲ ਸਿੰਘ ਲਾਸਟ ਨੇਮ ਨੇਮ 'ਚ ਅਤੇ ਓਨਲੀ ਨੇਮ ਇਨ ਗਿਵਨ ਨੇਮ 'ਚ ਮਾਈ ਸਮ ਪਲੇਸਿਸ ਡੋਟ ਜਾਂ ਫਿਰ ਐਕਸ ਐਕਸ ਐਕਸ ਹੈ ਓਕੇ ਇਹਨਾਂ ਜਗ੍ਹਾ ਦੇ ਚੇਂਜ ਕਰਨੇ ਪੈਣੇ ਇਹ ਪੰਗੇ ਕਰਕੇ ਕਹਿੰਦੇ ਕਿ ਚੇਂਜ ਹੀ ਨਹੀਂ ਕਰਦਾ ਪਾਸਪੋਰਟ ਹੁਣ ਕਹਿੰਦੇ ਕਿ ਚੇਂਜ ਕਰਨਾ ਪਊ ਬਟ ਕਹਿੰਦੇ ਕਿ ਤੁਹਾਡੀ ਜਾਣਕਾਰੀ 'ਤੇ ਹੱਲਾਸ਼ੇਰੀ ਕਰਕੇ ਲੱਗਦਾ ਹੈ ਕਿ ਇਹ ਵੀ ਕਰ ਲਿਆ
1: ਨਹੀਂ ਨਹੀਂ ਹੱਕ ਚੱਬ ਲਓ ਇੱਕ ਵਾਰ
0: ਹਾਂ ਇਹ ਤੁਸੀਂ ਵੇਖੋ ਜੇ ਤਾਂ ਤੁਸੀਂ ਮਤਲਬ ਸਲਾਹ ਮੰਗ ਰਹੇ ਹੋ ਅਤੇ ਸਲਾਹ ਇਹ ਆ ਵੀ ਇਹਨੂੰ ਕਰਵਾ
1: ਲੱਕੀ ਕਰੋ
0: ਕਰਵਾ ਲਓ ਇਹਨੂੰ ਅਤੇ ਕਹਿੰਦੇ ਕਿ ਪੁਟਿੰਗ ਐਫ ਐਨ ਯੂ ਏ ਕੀ ਹੁੰਦਾ ਜੀ ਫੋਰ ਬਾਇੰਗ ਟਿਕਟਸ
1: ਨੇਮ ਅਨਨੋਨ
0: ਅੱਛਾ ਫਸਟ ਨੇਮ ਓਕੇ ਪੁਟਿੰਗ ਐਫ ਐਨ ਯੂ ਫੋਰ ਬਾਇੰਗ ਟਿਕਟਸ ਫੋਰ ਇੰਟਰਨੈਸ਼ਨਲ ਟਿਕਟਸ ਟੂ ਇੰਡੀਆ ਨੋ ਫਸਟ ਨੇਮ ਇਨ ਆਸਟ੍ਰੇਲੀਅਨ ਪਾਸਪੋਰਟ ਡਜ਼ ਇਟ ਅਫੈਕਟ ਵਾਈਲ ਟਰੈਵਲਿੰਗ ਵੇਖੋ ਇਹ ਸਵਾਲ
1: ਏਅਰਲਾਈਨ ਲਾਸਟ ਟਾਈਮ ਜਦ ਆਪਾਂ ਗੱਲ ਕਰਦੇ ਸੀ ਉਹਨੇ ਕਿਹਾ ਸੀ ਵੀ ਉਹ ਕਹਿੰਦੇ ਐਫ ਐਨ ਯੂ ਤੇਰਾ ਨਾਂ ਵਾ ਐਫ ਐਨ ਯੂ ਦਿਖਾ ਕਿੱਥੇ ਲਿਖਿਆ
0: ਹਾਂ
1: ਉਹ ਕਹਿੰਦਾ ਯਾਰ ਇਹ ਤਾਂ ਯੂਨੀਵਰਸਲ ਇੱਕ ਹੈਗੀ ਐਬਰੀਵੇਸ਼ਨ
0: ਮੈਨੂੰ ਨਹੀਂ ਪਤਾ
1: ਹੈਨਾ ਉਹ ਯੂਨੀਵਰਸਲ ਐਬਰੀਵੇਸ਼ਨ ਉਹ ਜਿਹੜਾ ਆਪਾਂ ਨੂੰ ਆਇਆ ਸੀ ਨਾ ਉਧਰੋਂ ਬ੍ਰਿਸਬੇਨ ਦੇ ਨਾਲੋਂ ਟਵੁੰਬੇ ਤੋਂ ਫੋਨ ਆਇਆ ਸੀ ਉਹਨਾਂ ਨੇ ਦੱਸਿਆ ਸੀ ਵੀ ਸਾਨੂੰ ਇਸ ਚੱਕਰ 'ਚ ਇੰਨਾ ਨੁਕਸਾਨ ਹੋਇਆ ਖੜੇ ਪੈਰ ਹੋਰ ਟਿਕਟਾਂ ਬੁੱਕ ਕਰਨੀਆਂ ਪਈਆਂ
0: ਹਾਂ ਸੋ ਇਹ ਪ੍ਰੋਗਰਾਮ ਜਿਹੜਾ ਆਪਾਂ ਅੱਜ ਕਰ ਰਹੇ ਹਾਂ ਨਾ ਉਹ ਇਹ ਤੁਹਾਡਾ ਜਿਹੜਾ ਇਹ ਸਵਾਲ ਆਇਆ ਇਸ ਟਾਈਮ ਇਹ ਉਸੇ ਤੋਂ ਉਪਜੋਈ ਹੈ ਇਸ ਪ੍ਰੋਗਰਾਮ ਦੀ
1: ਉਹਨਾਂ ਦੇ ਐਫ ਐਨ ਯੂ ਲਿਖਿਆ ਹੋਇਆ ਸੀ ਸੋ ਜੇ
0: ਨਹੀਂ ਅਤੇ ਇਹ ਅੱਜ ਹੈਗੀ ਆ 29 ਤਰੀਕ
1: ਨਵੀਆਂ ਟਿਕਟਾਂ ਲੈਣੀਆਂ ਪਈਆਂ ਉਹਨਾਂ ਨੂੰ
0: ਅੱਜ 29 ਜੁਲਾਈ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਅਤੇ ਇਸ ਤੋਂ ਪਿਛਲੇ ਬੁੱਧਵਾਰ ਕਿੰਨੀ ਡੇਟ ਹੋ ਗਈ ਉਦਣ 22 ਸੀ
1: 22 ਕਰ ਲਓ
0: ਹਾਂਜੀ 22 ਦਾ ਜਿਹੜਾ ਪੋਡਕਾਸਟ ਪਿਆ ਹੋਊਗਾ ਸਾਡੇ ਪੇਜ 'ਤੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਉਹ ਸੁਣ ਲਿਓ ਵੀ ਇਹ ਗੱਲ ਕਿੱਥੋਂ ਸ਼ੁਰੂ ਹੋਈ ਉਹਨਾਂ ਨੂੰ ਕੀ
1: ਪੰਗੇ ਲੜਾਈ ਲੈਣੀ ਪਈ ਉਹਨਾਂ ਨੂੰ
0: ਅਤੇ ਬਾਕੀ ਇੱਕ ਚੀਜ਼ ਹੋ ਰਿਹਾ ਕਿ ਇਹ ਜਿਹੜਾ ਤੁਹਾਡਾ ਸਵਾਲ ਆ ਇਹਦਾ ਐਗਜੈਕਟ ਆਨਸਰ ਤੁਹਾਨੂੰ ਤੁਹਾਡਾ ਟਰੈਵਲ ਏਜੰਟ ਜ਼ਿਆਦਾ ਵਧੀਆ ਦਊਗਾ ਕਿਉਂਕਿ ਉਹਨਾਂ ਨੂੰ ਨਿੱਤ ਦਾ ਉਹਨਾਂ ਨੂੰ ਵਾਹ ਵਾਸਤਾ ਪੈਂਦਾ ਸੋ ਇਸ ਕਰਕੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰੋ
1: ਕਈ ਏਅਰਲਾਈਨਾਂ 'ਚ ਠੀਕ ਆ ਜੀ ਕਈਆਂ 'ਚ ਹੈ ਨਹੀਂ ਗਾ ਕਈਆਂ 'ਚ ਪੰਗੇ ਆ ਕਈਆਂ 'ਚ ਨਹੀਂ ਹੈ
0: ਉਹਨੂੰ ਪਤਾ ਹੁੰਦਾ ਨਾ
1: ਏਅਰਲਾਈਨਸ ਵਾਲੇ ਹੈ ਨਾ ਉਹ ਜਦ ਪਹਿਲੀ ਵਾਰ ਪੰਗਾ ਪੈ ਜਾਂਦਾ ਮੁੜ ਕੇ ਫਿਰ ਉਹ ਕਹਿੰਦੇ ਅੱਛਾ ਇੱਥੇ ਪੰਗਾ ਪੈਂਦਾ ਕਈ ਜਗ੍ਹਾ ਖਾਲੀ ਛੱਡ ਕੇ ਸਰ ਜਾਂਦਾ ਕਈ ਵਾਰ ਐਫ ਐਨ ਯੂ ਲਿਖ ਕੇ ਅੱਗੇ ਜਾਂਦਾ ਉਹ ਅਤੇ ਕਈ ਵਾਰ ਤੁਸੀਂ ਸਿੰਘ ਸਰਨੇਮ 'ਚ ਲਿਖ ਦਿੰਦੇ ਹੋ ਥੱਲੇ ਗਿਵਨ ਨੇਮ 'ਚ ਹੋਰ ਲਿਖਿਆ ਹੁੰਦਾ ਉਹ ਫਿਰ ਸਿੰਘ ਅਤੇ ਉਹ ਦੋਨੋਂ ਚੀਜ਼ਾਂ ਮੈਚ ਨਹੀਂ ਕਰਦੀਆਂ ਕਿਉਂਕਿ ਤੁਹਾਡਾ ਜਿਹੜਾ ਟਰੈਵਲ ਡਾਕੂਮੈਂਟ ਆ ਉਹਦੇ ਉੱਤੇ ਉਹ ਗਿਵਨ ਨੇਮ 'ਚ ਲਿਖਿਆ ਹੋਇਆ ਇਹ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਆਉਂਦੀ ਆ ਜੇ ਨਹੀਂ ਆਈ ਹਜੇ ਤੱਕ ਤਾਂ ਦੈਨ ਕੰਸਿਡਰ ਯੂਰ ਸੈਲਫ ਲੱਕੀ ਇਨਫ
0: ਸੋ ਬਿਹਤਰ ਆ ਕਿ ਤੁਸੀਂ ਇਹੋ ਜਿਹੇ ਸਵਾਲ ਹੁਣ ਮੰਨ ਲਓ ਸਾਨੂੰ ਸਵਾਲ ਹੀ ਪੁੱਛਣਾ ਪੈ ਰਿਹਾ ਵੀ ਆਪਾਂ ਇਹਨੂੰ ਆ ਕਿੱਥੇ ਲਿਖੀਏ ਕਿੱਦਾਂ ਲਿਖੀਏ ਅਤੇ ਇਸ ਸਵਾਲ ਦਾ ਹੱਲ ਆ ਕੋਈ 2-4-6 ਹਫ਼ਤੇ ਅਤੇ ਪਲੱਸ $150 ਅਤੇ ਜਿੱਥੇ ਆਪਾਂ ਇੰਨੇ ਖਰਚਦੇ ਹਾਂ ਆਪਾਂ ਇਹ ਕਹਾਂਗੇ ਵੀ ਇਹ ਵਾਲੀ ਸਿਰਦਰਦੀ ਨੂੰ ਬਚਾਉਣ ਦੇ ਲਈ ਤੁਸੀਂ ਇਹਨੂੰ ਕਰ ਸਕਦੇ ਹੋ ਤੁਸੀਂ ਖੁੱਡੇ ਖੁੱਡੇ ਜੋ
1: ਇੱਕ ਦਿਨ ਦੀ ਤਨਖਾਹ ਨਾ ਦੇਖ ਲਿਆ ਕਰੋ ਉਹ ਕਹਿੰਦਾ ਮੈਂ ਅੱਜ ਹੈ ਨਾ ਬੂਟ ਲੈਣ ਗਿਆ ਦੁਕਾਨ 'ਤੇ ਅਤੇ ਉਹਦਾ ਰੈਪਰ ਜਿਹਾ ਲਾ ਕੇ ਦੇਖਿਆ ਕਹਿੰਦਾ ਵਿੱਚ ਮੇਰੀ ਤਨਖਾਹ ਲਿਖੀ ਹੋਈ
0: ਸੋ ਇਹ ਤਨਖਾਹ ਲਿਖੀ ਆ ਅਤੇ ਤੁਸੀਂ ਵੈਸੇ ਮੈਨੂੰ ਪਤਾ ਵਾ ਕਿਉਂਕਿ ਮੇਰੀ ਵੀ ਉਹ ਸਾਈਕਲ ਚੱਲਦੀ ਰਹੀ ਵੀ ਯਾਰ ਕੋਈ ਨਹੀਂ ਚੱਲੀ ਜਾਣ ਡਿਆ ਵਾ ਕਿਹੜਾ ਰੋਜ਼ ਰੋਜ਼ ਟਰੈਵਲ ਕਰਨਾ ਵਾ ਕਿਹੜਾ ਕਿੱਥੇ ਇੱਥੇ ਪੰਗਾ ਪਿਆ ਵਾ
1: ਕਿਹੜਾ ਰੋਜ਼ ਜਾਂਦੇ ਆ
0: ਪਰ ਉਹ ਕਾਹਦੇ ਕਰਕੇ ਡਿਲੇ ਕੀਤਾ ਕਿਉਂਕਿ ਯਾਰ ਹਰ ਥਾਂ 'ਤੇ ਅਪਡੇਟ ਕਰਾਉਣਾ ਪਊਗਾ ਯਾਰ ਟਾਈਮ ਲੱਗੂਗਾ ਹੈ ਨਾ ਆਪਣੇ ਮਨ ਦੇ ਨਾਲ ਹੀ ਗੱਲਾਂ ਕਰੀ ਜਾਈਦੀਆਂ ਪਰ ਤੁਹਾਨੂੰ ਮੈਂ ਦੱਸ ਦਿੰਦਾ ਵੀ ਬਹੁਤ ਜ਼ਿਆਦਾ ਕੋਈ ਸਮਾਂ ਨਹੀਂ ਲੱਗਦਾ ਬਹੁਤ ਜ਼ਿਆਦਾ ਕੋਈ ਪੈਸੇ ਤਾਂ ਚਲੋ ਤੁਹਾਨੂੰ ਦੱਸ ਹੀ ਦਿੱਤੇ ਬਹੁਤ ਜ਼ਿਆਦਾ ਕੋਈ ਟਾਈਮ ਨਹੀਂ ਲੱਗਦਾ ਬਹੁਤ ਜ਼ਿਆਦਾ ਕੋਈ ਔਖਾ ਨਹੀਂ ਆ ਜਿਹੜਾ ਥਾਂ ਥਾਂ 'ਤੇ ਚੇਂਜ ਕਰਾਉਣ ਵਾਲੀ ਕਹਾਣੀ ਆ ਤੁਹਾਡੇ ਮਨ ਦੇ ਵਿੱਚ ਉਹ ਮੇਰੇ ਵੀ ਸੀ ਅਤੇ ਉਹ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੁਣ ਮੈਂ ਜਿੱਥੇ ਜਿੱਥੇ ਵੀ ਕੰਟੈਕਟ ਕੀਤਾ ਵਾ ਉੱਥੇ ਉੱਥੇ ਬਹੁਤੀ ਥਾਵਾਂ ਦੇ ਉੱਤੇ ਤਾਂ ਔਲਰੇਡੀ ਮੇਰਾ ਜਿਹੜਾ ਉੱਦਾਂ ਹੀ ਕਿਉਂਕਿ ਮੈਨੂੰ ਯਾਦ ਆਇਆ ਵੀ ਉਹ ਪਹਿਲਾਂ ਤਾਂ ਆਪਾਂ ਲਿਖਦੇ ਹੀ ਸੁੱਤੇ ਸਿੱਧ ਹੋ ਰਹੇ ਹਾਂ ਵੀ ਹਾਂਜੀ ਸਰਨੇਮ ਕੀ ਆ ਜੀ ਸਿੰਘ ਨਾ ਹੀ ਉਹ ਬਹੁਤਾ ਚੈੱਕ ਕਰਦੇ ਸੀ ਉਦੋਂ ਸੋ ਹੁਣ ਤੁਸੀਂ ਆਪਣਾ ਜਿਹੜਾ ਹਿਸਾਬ ਕਿਤਾਬ ਤੁਸੀਂ ਲਾ ਲਓ ਅਤੇ ਬਾਕੀ ਇਹ ਹੈ ਵੀ ਜਦੋਂ ਜਦੋਂ ਜਿੱਥੇ ਜਿੱਥੇ ਤੁਹਾਡਾ ਵਾਹ ਵਾਸਤਾ ਪਊਗਾ ਉੱਥੇ ਤੁਸੀਂ ਇੱਕ ਹੀ ਮੈਸੇਜ ਲਿਖਣਾ ਅਤੇ ਉਹ ਤੁਸੀਂ ਉੱਥੇ ਜਾ ਕੇ ਹਰ ਥਾਂ 'ਤੇ ਦੇਈ ਜਾਣਾ ਇੱਕ ਤੁਸੀਂ ਕਾਪੀ ਜਿਹੜੀ ਆ ਟੈਸਟਡ ਕਰਾਉਣੀ ਆ ਇੱਕੋ ਵਾਰੀ ਕਰਾਉਣੀ ਆ ਅਤੇ ਉਹ ਤੁਸੀਂ ਹਰ ਥਾਂ ਦੇ ਉੱਤੇ ਦੇਈ ਜਾਣੀ ਕਿੰਨਾ ਕੁ ਔਖਾ ਕੰਮ
1: ਜਾਂ ਆਪਣੇ ਮਨ ਨੂੰ ਇੱਦਾਂ ਟਿਕਾ ਲਓ ਵੀ ਹਫ਼ਤੇ ਦੇ 3 ਦਿਨ ਸੋਸ਼ਲ ਮੀਡੀਆ 'ਤੇ ਜਿੰਨਾ ਟਾਈਮ ਲਾਉਂਦੇ ਹਾਂ ਉੰਨਾ ਕੁ ਟਾਈਮ ਤੁਹਾਡਾ ਲੱਗਣਾ
0: ਇੱਦਾਂ ਵੀ ਨਹੀਂ ਲੱਗਦਾ ਸੋਸ਼ਲ ਮੀਡੀਆ ਦੇ ਉੱਤੇ ਤਾਂ ਇੱਕ ਘੰਟਾ ਲਾ ਲਓ ਤੁਸੀਂ ਜਿੰਨਾ ਲਾਉਂਦੇ ਹੋ।
1: ਕਈਆਂ ਦਾ ਜ਼ਿਆਦਾ ਹੁੰਦਾ, ਮਤਲਬ ਕਈਆਂ ਦਾ
0: ਨਹੀਂ,
1: ਦੇਖਣਾ
0: ਪੈਂਦਾ ਜਿੰਨੇ ਵੀ ਡਿਪਾਰਟਮੈਂਟ ਨੇ। ਮੰਨ ਲਓ ਜੇ ਇਕੱਲੇ ਇਕੱਲੇ 'ਚ ਵੀ ਕਰਨਾ ਪਵੇ ਤਾਂ ਘੰਟੇ ਕੁ ਦਾ ਕੰਮ ਆ, ਬਹੁਤਾ ਨਹੀਂ ਆ।
1: ਆਪਾਂ ਅੱਜ ਕਨਵਿੰਸ ਕਰਕੇ ਹਟਣਾ ਇਹਨਾਂ ਨੂੰ।
0: ਨਹੀਂ ਮੈਂ
1: ਕਹਿੰਦਾ ਭਾਜੀ ਤੁਸੀਂ ਕਨਵੈਨਸ਼ਨ ਬਹੁਤ ਕਰਤੀ ਮੇਰੀ ਅੱਜ।
0: ਚਲੋ ਚਲੀਏ ਫਿਰ ਆਪਾਂ
1: ਆਪਾਂ ਮੈਂ ਕਿਹਾ ਵਿਦਾ ਲਈਏ ਹੁਣ।
0: ਚਲੋ ਮੈਂ ਹੋਰ ਵੀ ਕੋਈ ਹੋਊਗਾ ਤੁਹਾਡਾ ਸਵਾਲ ਤਾਂ ਤੁਸੀਂ ਬਾਅਦ ਵਿੱਚ ਤੁਸੀਂ ਕਰ ਲਿਓ। ਆਫਟਰ ਸਿਟੀਜ਼ਨ ਕਹਿੰਦੇ ਕਿ ਇਟਸ ਇਜ਼ ਵੈਰੀ ਈਜ਼ੀ, ਮਾਈ ਵਾਈਫ ਵੈਂਟ ਟੂ, ਹਾਂਜੀ ਆਫਟਰ ਸਿਟੀਜ਼ਨ ਪਰ ਪਾਸਪੋਰਟ ਅਪਲਾਈ ਕਰਨ ਤੋਂ ਪਹਿਲਾਂ, ਇਹੋ ਹੀ ਅਸੀਂ ਕਹਿ ਰਹੇ ਹਾਂ ਜੋ ਸਾਡੀ ਵੀ ਰਿਲਾਈਜੇਸ਼ਨ ਆ ਉਹ ਇਹੋ ਹੀ ਆ ਵੀ ਤੁਸੀਂ ਮਤਲਬ ਸਿਟੀਜ਼ਨ ਤੋਂ ਬਾਅਦ ਸਰਟੀਫਿਕੇਟ ਤੁਹਾਡਾ ਸਿਟੀਜ਼ਨਸ਼ਿਪ ਵਾਲਾ ਜਿਹੜਾ ਉਹ ਬੇਸ਼ੱਕ ਕਿਉਂਕਿ ਅੱਜ ਕੱਲ੍ਹ ਨਾਲ ਦੀ ਨਾਲ ਆ ਜਾਂਦਾ, ਇਹ ਪਹਿਲੀ ਪੁਰਾਣੀ ਕੋਈ ਤੁਹਾਨੂੰ ਇਨਫੋਰਮੇਸ਼ਨ ਦਊਗਾ ਵੀ ਸਰਟੀਫਿਕੇਟ ਆਉਣ ਤੋਂ ਪਹਿਲਾਂ ਕਰ ਲਿਓ, ਸਿਟੀਜ਼ਨਸ਼ਿਪ ਅਪਰੂਵ ਹੋ ਜੂਗੀ, ਸਰਟੀਫਿਕੇਟ ਆਉਣ ਦੇ ਦਰਮਿਆਨ ਕਰ ਲਿਓ, ਪਰ ਅੱਜ ਕੱਲ੍ਹ ਉਹ ਨਾਲ ਹੀ ਦੇ ਦਿੰਦੇ ਆ ਸਹੀ, ਹੈ ਨਾ। ਸੋ ਡਿਪੈਂਡ ਕਰਦਾ ਉਹ, ਤੁਸੀਂ ਪਤਾ ਕਰ ਲਿਓ। ਪਰ
1: ਮੈਂ ਕਹਿੰਦਾ ਹੁਣ ਮਾਈਗ੍ਰੇਸ਼ਨ ਏਜੰਟ ਦਾ ਜਿਹੜਾ ਸਰਟੀਫਿਕੇਟ ਜਿਹਾ ਲਈ ਲਓ ਰਣਜੋਤ ਹੁਣ,
0: ਹੈ ਨਾ। ਨਹੀਂ ਆਹ ਨੇਮ ਚੇਂਜ ਵਾਲਾ
1: ਨਹੀਂ ਨਹੀਂ ਉਹ ਵੀ ਨਾਲ ਹੀ, ਮੈਂ ਕਿਹਾ ਇਨਫੋਰਮੇਸ਼ਨ ਤੁਸੀਂ ਇੰਨੀ ਤਸੱਲੀ ਬਖਸ਼ਦੇ ਆ, ਸ਼ੋਰ ਹੋ ਕੇ ਦਿੰਦੇ ਹੋ ਨਾ ਵੀ ਇੱਦਾਂ ਕਰਕੇ ਇੱਦਾਂ ਹੋ ਜਾਣਾ, ਉੱਦਾਂ ਕਰਕੇ ਇੱਦਾਂ
0: ਨਹੀਂ। ਮੈਂ ਹੁਣ ਵਾਹ ਵਾਸਤਾ ਪਿਆ ਨਾ ਮੇਰਾ ਰੀਸੈਂਟਲੀ, ਅਤੇ ਮੈਂ ਤਾਂ ਸਾਰੀਆਂ ਇਹ ਚੀਜ਼ਾਂ 'ਤੇ ਥਾਣੀ ਲੰਘਿਆ ਵਾਂ ਵੀ ਕਿੱਥੇ ਕਿੱਥੇ ਕਿਹੜੀ
1: ਕਿਹੜੀ ਦਿਆਂਗੇ ਹਰ ਗੱਲ ਆਖੀ ਦਾ।
0: ਹਾਂ ਸੋ ਉਦੋਂ ਫਿਰ ਬੰਦਾ ਉਹ ਜਿਹੜਾ ਮਾਸਟਰ ਜੀ ਗੁੜ ਖਾਧਾ ਨਹੀਂ ਆਉਂਦਾ ਵੀ ਹਾਂ
1: ਕੱਲ੍ਹ ਨੂੰ ਆਇਓ,
0: ਹਾਂ ਕੱਲ੍ਹ ਨੂੰ ਆਇਓ, ਉਹ ਵਾਲਾ ਕੰਮ ਹੈ ਨਾ ਹੁਣ। ਅਤੇ ਕਹਿੰਦੇ ਕਿ ਮਾਈ ਵਾਈਫ ਵੈਂਟ ਟੂ BDD ਵਿਦ ਆਲ ਡਾਕੂਮੈਂਟਸ ਐਂਡ ਫਿਲਡ ਦਾ ਫੋਰਮ, ਪੇ ਦਾ ਫੀ ਐਂਡ ਸਬਮਿਟ ਦੇਅਰ ਆਫਟਰ 3 weeks ਵੀ ਗੋਟ ਦਾ ਸਰਟੀਫਿਕੇਟ ਐਂਡ ਦੈਨ ਅਪਲਾਈਡ ਪਾਸਪੋਰਟ। ਇਹ ਮੇਰਾ ਖਿਆਲ ਪੁਰਾਣੀ ਗੱਲ ਹੋਊਗੀ ਜੀ, ਤੁਸੀਂ ਥੋੜ੍ਹਾ ਜਿਹਾ ਮੇਕ ਸ਼ੋਰ ਕਰ ਦਿਓ ਸਾਨੂੰ ਤਾਂ ਕਿ ਸਾਡਾ ਵੀ ਥੋੜ੍ਹੇ ਜਿਹੇ ਜਾਣਕਾਰੀ 'ਚ ਵਾਧਾ ਹੋ ਜੇ। ਜਿੱਦਾਂ ਦੀ ਤੁਸੀਂ ਗੱਲ ਕਰ ਰਹੇ ਹੋ ਮੇਰੇ ਖਿਆਲ ਦੇ ਨਾਲ ਇਹ ਥੋੜ੍ਹੀ ਪੁਰਾਣੀ ਹੋਊਗੀ, ਇਹ ਰੀਸੈਂਟ ਜਾਣਕਾਰੀ ਨਹੀਂ ਹੈ। ਅਤੇ ਕਹਿੰਦੇ ਕਿ ਵੀਰ ਜੀ ਮੇਰਾ ਮਤਲਬ ਸੀ ਕਿ ਬਰਥ ਸਰਟੀਫਿਕੇਟ 'ਤੇ ਐਡ ਨਹੀਂ ਹੋਇਆ ਸੀ ਉਸ ਟਾਈਮ, ਲਾਈਕ ਕੌਰ ਗਿਵਨ ਨੇਮ ਨਾਲ ਵੀ ਹੈ ਐਂਡ ਕੌਰ ਐਜ਼ ਸਰਨੇਮ ਵੀ ਹੈ, ਬਟ ਇਟ ਵਾਜ਼ ਅਪਡੇਟਿਡ ਟੂ ਆਲ ਦਾ ਡਾਕੂਮੈਂਟਸ ਆਫਟਰਵਰਡਸ, ਹੋਪ ਯੂ ਕੈਨ ਅੰਡਰਸਟੈਂਡ ਵਟ ਆਈ ਮੀਨ ਟੂ ਸੇ। ਹਾਂਜੀ ਨਿਊ ਮੈਸੇਜ ਤਾਂ ਤੁਹਾਡਾ ਸਮਝ ਲੱਗ ਰਿਹਾ ਵਾ ਸਾਨੂੰ, ਪਰ ਉਹ ਇਸ ਜਾਣਕਾਰੀ ਦੇ ਨਾਲ ਕਿੱਥੇ ਆਪਾਂ ਕੋਰਲੇਟ ਕਰ ਰਹੇ ਹਾਂ ਉਹ ਨਹੀਂ, ਨਾਤਾ ਨਹੀਂ ਸਮਝ ਆ ਰਿਹਾ। ਅਤੇ ਚਲੋ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਵੈਰੀ ਯੂਜ਼ਫੁੱਲ ਇਨਫੋਰਮੇਸ਼ਨ, ਮੈਂ ਵੀ ਕਹਿੰਦੇ ਕਿ ਚੇਂਜ ਕਰਨਾ ਆ ਭਾਅ ਜੀ, ਪਲੀਜ਼ ਟੋਕ ਅਬਾਊਟ ਵਿੱਲ ਐਜ਼ ਵੈਲ ਇਨ ਦਾ ਕਮਿੰਗ ਵੀਕਸ। ਵੇਖੋ ਵਿੱਲ ਬਾਰੇ ਜਿਹੜੀ ਜਾਣਕਾਰੀ ਆ ਨਾ ਉਹ ਹੁੰਦਾ ਆ ਥੋੜ੍ਹਾ ਜਿਹਾ ਕਾਨੂੰਨੀ ਕੰਮ, ਇਹ ਆਪਾਂ ਜਿਹੜਾ ਵਾ ਇਹ ਵਕੀਲਾਂ ਦੇ ਨਾਲ ਹੀ ਕਰ ਸਕਦੇ ਹਾਂ। ਤੁਸੀਂ ਮਤਲਬ ਇਹ ਜਿਹੜਾ ਇਹ ਅਸੀਂ ਜਾਣਕਾਰੀ ਕੋਈ ਦੇ ਵੀ ਦੇਵਾਂਗੇ ਅਤੇ ਉਹ ਫਿਰ ਤੁਹਾਨੂੰ ਤਾਂ ਜਾਣਾ ਤਾਂ ਫਿਰ ਵਕੀਲ ਕੋਈ ਪੈਣਾ, ਆਹ ਉਹ ਕੰਮ ਆ ਅਸੀਂ ਆਹ ਤਾਂ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਵੀ ਇਹ ਤਾਂ ਅਸੀਂ ਤੁਹਾਨੂੰ ਜਾਣਕਾਰੀ ਦੇ ਤੀ ਤਾਂ ਤੁਸੀਂ ਘਰ ਬਹਿ ਕੇ ਕਰ ਲਈ।
1: ਜੋੜਾਂ ਦਾ ਦਰਦ ਦਾ ਸੰਬੰਧ ਜੋੜਿਆਂ ਨਾਲ ਨਾ, ਤਾਂ ਕਰਕੇ
0: ਹਾਂ
1: ਉਹ ਸਾਨੂੰ ਥੋੜ੍ਹਾ ਜਿਹਾ ਆਈਡੀਆ ਹੈਗਾ।
0: ਸੋ ਵੈਰੀ ਸੂਨ ਆਪਾਂ ਜਿਹੜਾ ਕਿਸੇ ਵਕੀਲ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਕਰਕੇ ਅਤੇ ਫਿਰ ਉਹ ਤੁਹਾਨੂੰ ਦੱਸਾਂਗੇ ਸਾਰੀ ਜਾਣਕਾਰੀ। ਵੈਸੇ ਉਹ ਵੀ ਕੋਈ ਐਡਾ ਔਖਾ ਨਹੀਂ ਆ, ਪਰ ਹਾਂ ਕਰ ਲੈਣਾ ਚਾਹੀਦਾ ਸਾਨੂੰ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਸੁਣ ਕੇ ਕਹਿੰਦੇ ਬਹੁਤ ਵਧੀਆ ਲੱਗ ਰਿਹਾ ਅਤੇ ਮੈਂ ਬਹੁਤ ਧੱਕੇ ਖਾ ਕੇ ਕਹਿੰਦੇ ਸਭ ਤੋਂ ਸ਼ੁਰੂ ਦੇ ਵਿੱਚ ਮੈਂ ਇੰਡੀਆ ਟਰਾਈ ਕੀਤਾ ਅਤੇ ਬਹੁਤ ਔਖਾ ਇੰਡੀਆ ਦੇ ਵਿੱਚ, ਫਿਰ ਮੈਂ ਕੁਈਨਜ਼ਲੈਂਡ ਬ੍ਰਿਸਬੇਨ ਵਿੱਚ ਕੀਤਾ ਜੀ ਅਤੇ ਪੂਰੇ ਟਾਈਮ 'ਤੇ ਸਿਟੀਜ਼ਨਸ਼ਿਪ ਸੈਰਮਨੀ ਦੇ ਉੱਤੇ ਕੀਤਾ ਜੀ ਅਤੇ ਗੁੱਡ ਟਾਈਮਿੰਗ, ਥੈਂਕ ਯੂ ਜੀ। ਅਤੇ ਕਹਿੰਦੇ ਇਨਸੈਪਟਨ 2000 ਉਹ ਹੀ ਹੋ ਗਿਆ ਨਾ, ਹਾਂ 2025 ਦੇ ਵਿੱਚ ਤੁਸੀਂ ਕੀਤਾ, ਹੁਣ ਰੀਸੈਂਟ ਜਿਹੜਾ ਵਾ ਉਹ ਅੱਜ ਕੱਲ੍ਹ, ਜਾਂ ਫਿਰ ਇਹ ਵੀ ਹੋ ਸਕਦਾ ਵਾ ਵੀ ਅੱਜ ਕੱਲ੍ਹ ਕੌਂਸਲ ਟੂ ਕੌਂਸਲ ਵੀ ਵਰੀ ਕਰਦਾ ਕਿਉਂਕਿ ਜਿੱਥੇ ਟਾਈਮ ਲੱਗਦਾ ਵਾ ਆਈ ਥਿੰਕ ਸੈਰੀਮਨੀ ਦੇ ਵਿੱਚ ਟਾਈਮ ਪੈ ਜਾਂਦਾ, ਉੱਥੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਵਿੱਚ ਤੁਹਾਡੇ ਕੋਲ ਟਾਈਮ ਹੁੰਦਾ ਤੁਸੀਂ ਕਰ ਸਕਦੇ ਹੋ।
1: ਸੱਚ ਪੁੱਛੋ ਉਹ ਬਾਹਲੇ ਟਾਈਮਾਂ 'ਚ ਯਾਰ ਇਹ ਕੌਲ ਹੀ ਹੁੰਦੀ, ਮੈਂ ਇਹ ਮਹਿਸੂਸ ਕੀਤੀ ਆ।
0: ਹਾਂ ਹੈ ਤਾਂ ਸਾਡੀ ਉਹੀ ਆ,
1: ਇਹ ਕੌਲ ਤੋਂ ਥੋੜ੍ਹਾ ਜਿਹਾ ਨਿਕਲ ਕੇ ਕਰਨ ਵਾਲਾ ਕੰਮ ਆ। ਉਹ ਬੰਦਾ ਕਹਿੰਦਾ ਨਾ, ਕਹਿੰਦਾ ਮੈਂ ਆਪਦੇ ਸਾਰੇ ਸੁਪਨੇ ਪੂਰੇ ਕਰਕੇ ਰਹੂੰਗਾ ਚਾਹੇ ਉਹਦੇ ਲਈ ਮੈਨੂੰ ਕਿੰਨਾ ਹੀ ਸੌਣਾ ਪਵੇ।
0: ਹਾਂ ਆਹ ਠੀਕ ਹੈ,
1: ਬੰਦੇ ਬੰਦੇ 'ਤੇ ਡਿਪੈਂਡ ਕਰਦਾ।
0: ਹਾਂਜੀ ਚਲੀਏ ਫਿਰ
1: ਆਪਾਂ ਲਈਏ ਜੀ ਹੁਣ ਪਾਈਏ ਰਵਾਨਗੀ, ਅਤੇ ਬਾਕੀ ਅੱਜ ਦੀ ਜਿਹੜੀ ਜਾਣਕਾਰੀ ਹੈ ਇਹਨੂੰ ਇੱਕ ਪੋਡਕਾਸਟ ਬਣਾ ਕੇ ਸਾਡੀ ਜਿਹੜੀ ਐਪ ਆ ਉਹਦੇ 'ਤੇ ਵੀ ਮੌਜੂਦ ਰਹੂ, ਵੈਬਸਾਈਟ 'ਤੇ ਵੀ ਰਹੂਗਾ। ਅਤੇ ਦੋ ਪ੍ਰਕਾਰ ਦੀਆਂ ਜਾਣਕਾਰੀਆਂ ਦਿੱਤੀਆਂ, ਪਹਿਲੇ ਸੈਗਮੈਂਟ 'ਚ ਅੱਜ ਜਨਗਣਨਾ ਮਰਦਮਸ਼ੁਮਾਰੀ ਨਾਲ ਸੰਬੰਧਿਤ ਜਾਣਕਾਰੀ ਸੀ, 11 ਅਗਸਤ ਨੂੰ ਮਰਦਮਸ਼ੁਮਾਰੀ ਹੋਣ ਜਾ ਰਹੀ ਆ, ਉਹ ਸੈਗਮੈਂਟ ਵੀ ਜ਼ਰੂਰ ਸੁਣ ਲਿਓ। ਅਤੇ ਇਹ ਨੇਮ ਚੇਂਜ ਹੈ ਨਾ ਜਿਹੜਾ ਸਮੱਸਿਆ ਅਕਸਰ ਭਾਰਤੀ ਭਾਈਚਾਰੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਪਾਸਪੋਰਟ 'ਤੇ ਜਿਹੜਾ ਨਾਂ ਹੁੰਦਾ, ਗਿਵਨ ਨੇਮ 'ਚ ਸਾਰਾ ਨਾਂ ਲਿਖਿਆ ਹੁੰਦਾ, ਸਰ ਨੇਮ 'ਚ ਕੁਛ ਨਹੀਂ ਲਿਖਿਆ ਹੁੰਦਾ, ਉਹਦਾ ਕੀ ਹੱਲ ਆ ਉਹਦੇ 'ਤੇ ਵਿਚਾਰ ਚਰਚਾ ਹੋਈ ਹੈ।
0: ਬਿਲਕੁਲ, ਸੋ ਮੁੱਖ ਦੀ ਗੱਲ ਇਹ ਵੀ ਤੁਸੀਂ ਜੇ ਤੁਹਾਡਾ ਵੀ ਸਰਨੇਮ ਨਹੀਂ ਹੈਗਾ ਅਤੇ ਉਸ ਸਨੈਰੀਓ ਦੇ ਵਿੱਚ ਤੁਹਾਨੂੰ ਆਸਟ੍ਰੇਲੀਆ 'ਚ ਰਹਿ ਰਹੇ ਹੋ ਅਤੇ ਸਰਨੇਮ ਕਰਵਾ ਲਓ ਅਤੇ ਤੁਹਾਨੂੰ
1: ਬੜੀਆਂ
0: ਸਾਰੀਆਂ ਔਕੜਾਂ ਤੋਂ ਤੁਸੀਂ ਬਚ ਜਾਓਗੇ। ਜਿੱਦਾਂ ਵੀਰ ਹੋਰੀ ਦੱਸ ਹੀ ਰਹੇ ਸ਼ੈਪਟਨ ਵਾਲੇ ਵੀ 3 ਹਫ਼ਤੇ ਦਾ ਥਮਾਂ ਲੱਗਾ ਇਹਨਾਂ ਨੂੰ ਅਤੇ ਇਹਨਾਂ ਦਾ ਸਰਟੀਫਿਕੇਟ ਆ ਗਿਆ, 3 ਦਿਨ ਨਹੀਂ 4 ਲੱਗ ਜਾਣਗੇ, ਕਿਸੇ ਦਾ ਹੋ ਸਕਦਾ ਦੋਵਾਂ 'ਚ ਹੀ ਆ ਜੇ।
1: ਜੇ ਦੁੱਖ ਤਕਲੀਫ ਸੁਣਨੀ ਹੈ ਤਾਂ ਉਹਦੇ ਲਈ ਸਾਨੂੰ ਪਿਛਲਾ ਪੋਡਕਾਸਟ ਸੁਣਨਾ,
0: ਪਿਛਲਾ ਸੁਣ ਲਿਓ।
1: ਉਹ ਬ੍ਰਿਸਬਨ ਦੇ ਨੇੜੇ ਜਿਹੜਾ ਟੁਬੁੰਬਾ ਏਰੀਆ, ਉੱਥੇ ਇੱਕ ਸੱਜਣ ਸੀ, ਉਹਨਾਂ ਨੂੰ ਕਾਫ਼ੀ ਖੜ੍ਹੇ ਪੈਰ ਨਵੀਂ ਟਿਕਟ ਲੈ ਕੇ ਫਿਰ ਜਹਾਜ਼ ਚੜ੍ਹਨਾ ਪਿਆ ਅਤੇ ਉਹਨਾਂ ਨੂੰ ਇਸ ਨੇਮ ਦੇ ਚੱਕਰ 'ਚ, FNU ਵਾਲੇ ਚੱਕਰ 'ਚ ਕਾਫ਼ੀ ਫਾਈਨੈਂਸ਼ਲੀ ਨੁਕਸਾਨ ਝੱਲਣਾ ਪਿਆ ਅਤੇ ਜਿਹੜੀ ਖੱਜਲ ਖਰਾਬੀ ਹੋਈ ਅਤੇ ਉਹ ਅੱਡ ਬੱਚਿਆਂ ਲਈ, ਉਹ ਕਹਿੰਦੇ ਇੱਕ ਮੈਂਟਲ ਟਰੋਮਾ ਸੀ ਬੱਚਿਆਂ ਨੂੰ, ਇਹ ਲੱਗਣਾ ਸੀ ਵੀ ਹੁਣ ਡੈਡੀ ਨੂੰ ਜਹਾਜ਼ ਨਹੀਂ ਚੜ੍ਹਨ ਦੇਣਾ, ਸਾਨੂੰ ਇਕੱਲਿਆਂ ਨੂੰ ਜਹਾਜ਼ ਚੜ੍ਹ ਕੇ ਜਾਣਾ ਪੈਣਾ। ਕਈ ਵਾਰ ਗੱਲ ਪੈਸੇ ਨਾਲ ਨਹੀਂ ਜੁੜਦੀ ਹੁੰਦੀ, ਹੋਰ ਬੜੀਆਂ ਸਮੱਸਿਆਵਾਂ ਹੈ ਨਾ ਤੁਹਾਡੇ ਤੁਹਾਡੇ ਮੈਂਟਲ ਹੈਲਥ ਲਈ, ਉਹ ਚੀਜ਼ਾਂ ਠੀਕ ਨਹੀਂ ਹੁੰਦੀਆਂ।
0: ਸੋ
1: ਇਹ ਸਾਰੀ ਜਿਹੜੀ ਜਾਣਕਾਰੀ ਆ, ਇਹ ਅਸੀਂ ਇੱਕ ਤੁਹਾਨੂੰ ਇਹ ਵੀ ਬੇਨਤੀ ਕਰ ਦਈਏ, ਸਾਡੇ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਉਹਦਾ ਲਿੰਕ ਵੀ ਅਸੀਂ ਪਾਉਂਦੇ ਰਹਿੰਦੇ ਹਾਂ। ਜੇ ਤੁਹਾਨੂੰ ਸਾਡੀ ਕੋਈ ਵੀ ਜਾਣਕਾਰੀ ਲੱਗਦੀ ਹੁੰਦੀ ਆ ਵੀ ਇਹ ਠੀਕ ਆ, ਹੋਰ ਲੋਕਾਂ ਨਾਲ ਸਾਂਝੀ ਕਰਨੀ ਜ਼ਰੂਰੀ ਆ, ਸਾਡੇ ਤੋਂ ਬਾਹਲਾ ਉਹ ਪੰਜਾਬੀ ਕਹਿੰਦੇ ਸੰਗ ਪੜ ਪੜ, ਇਹ ਤਾਂ ਨਹੀਂ ਕਿਹਾ ਹੁੰਦਾ, ਲਾਈਕ ਕਰੇ, ਸ਼ੇਅਰ ਕਰੇ, ਕਮੈਂਟ ਕਰੇ, ਹੈ ਨਾ ਉਹ, ਪਰ ਤੁਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਜੇ ਤੁਹਾਨੂੰ ਕੋਈ ਲੱਗਦਾ ਹੁੰਦਾ ਵੀ ਜਾਣਕਾਰੀ ਸਾਂਝੀ ਕਰਨ ਵਾਲੀ ਬਣਦੀ ਆ ਤਾਂ ਕਰ ਦਿਆ ਕਰੋ ਪਲੀਜ਼, ਆਪਣੇ ਫੇਸਬੁੱਕ ਪੇਜ 'ਤੇ ਜਾਂ ਇੰਸਟਾਗ੍ਰਾਮ ਦੇ ਪੇਜ 'ਤੇ, ਜਾਂ ਹੁਣ ਤਾਂ ਵਟਸਐਪ ਵੀ ਇੱਕ ਜ਼ਰੀਆ ਬਣ ਚੁੱਕਿਆ।
0: ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਜੇਕਰ ਕੁਛ ਗਲਤ ਆਖਿਆ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ, ਅਤੇ ਤੁਸੀਂ ਲੇਟਰ ਔਨ ਵੀ ਸੁਣ ਕੇ ਕੋਈ ਵੀ ਕਿਸੇ ਵੀ ਕਿਸਮ ਦੀ ਤੁਹਾਡੀ ਫੀਡਬੈਕ ਲੱਗੇ, ਕੋਈ ਜਾਣਕਾਰੀ ਕੁਛ ਵੱਖਰੀ ਲੱਗੇ, ਕੁਛ ਐਡ ਔਨ ਲੱਗੇ ਅਤੇ ਉਹ ਤੁਸੀਂ ਦੱਸ ਦਿਓ, ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਆਪਾਂ ਐਡ ਔਨ ਕਰ ਦਿਆਂਗੇ। ਦਿਓ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
1: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
3: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ।
4: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
5: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤ ਮਰਪਾਲ ਜੀ ਨੇ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਅੱਜ 29 ਤਰੀਕ ਆ, ਜੁਲਾਈ ਦਾ ਮਹੀਨਾ 2026। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ, ਸੁਪਰੀਮ ਕੋਰਟ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਖਿਲਾਫ ਸਖ਼ਤ ਕਾਰਵਾਈ ਨਾ ਕਰੇ, ਤੇ ਨਾਲ ਹੀ ਨਾਬਾਲਗਾਂ ਨੂੰ ਤੁਰਤ ਰਿਹਾ ਕਰਨ ਦੇ ਹੁਕਮ ਦਿੱਤੇ ਨੇ। ਉਧਰ CJP ਨੇ ਮੁੜ ਅੰਦੋਲਨ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਹੈ। ਤੇ ਲੋਕ ਸਭਾ 'ਚ ਪੇਪਰ ਲੀਕ ਮਾਮਲੇ ਤੇ ਕੱਲ ਚਰਚਾ ਸ਼ੁਰੂ ਹੋ ਗਈ ਹੈ। ਕਾਂਗਰਸੀ MP ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੈਮਰੇ ਦੇ ਐਂਗਲ ਬਦਲਣ ਦੀ ਥਾਂ ਤੇ ਆਪਣੇ ਦਿਲ ਦੇ ਕੋਣ ਜਿਹੜੇ ਆ ਉਹ ਬਦਲਣ। ਤੇ ਪੰਜਾਬ ਦੇ ਕਾਂਗਰਸ ਦੇ ਜਿਹੜੇ ਹੈਗੇ ਇੰਚਾਰਜ ਤੇ ਰਾਜਨੀਤਿਕ ਮਾਮਲਿਆਂ ਬਾਰੇ ਭੁਪੇਸ਼ ਬਘੇਲ 31 ਜੁਲਾਈ ਤੋਂ ਮੁੜ ਪੰਜਾਬ ਦੇ ਦੌਰੇ ਤੇ ਆ ਰਹੇ ਨੇ। ਪ੍ਰਧਾਨਗੀ ਦਾ ਰੇੜਕਾ ਅਜੇ ਜਾਰੀ ਹੈ। ਤੇ ਉਧਰ ਚੰਨੀ ਧੜੇ ਦੇ ਹਮਾਇਤੀਆਂ ਦੀ ਬੰਗੇਲ ਦੇ ਦੌਰਿਆਂ ਤੋਂ ਜਿਹੜਾ ਹੈ ਦੂਰ ਰਹਿਣ ਦੀ ਸੰਭਾਵਨਾ। ਤੇ BJP ਦੇ MP ਜੋ ਪਹਿਲਾਂ ਵੀ ਕਈ ਵਾਰੀ ਵਿਵਾਦ 'ਚ ਰਹਿੰਦੇ ਨੇ, ਕੰਗਣਾ ਰਣੌਤ ਨੇ ਹੁਣ ਮੁਜ਼ਾਹਰਾਕਾਰੀ ਨੌਜਵਾਨਾਂ ਨੂੰ ਜਨਰੇਸ਼ਨ ਗਟਰ ਦੱਸਿਆ। ਕਾਂਗਰਸ ਨੇ BJP MP ਦੇ ਇਸ ਬਿਆਨ ਦੀ ਨੁਕਤਾਚੀਨੀ ਕੀਤੀ ਹੈ। ਤੇ ਉਧਰ ਪੰਜਾਬ ਸਰਕਾਰ ਨੇ ਕਿਹਾ ਕਿ 5 ਸਾਲ ਪੂਰੇ ਕਰਨ ਵਾਲੇ ਸਫਾਈ ਕਰਮਚਾਰੀ ਪੱਕੇ ਕੀਤੇ ਜਾਣਗੇ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇਧਰ ਵਿਦਿਆਰਥੀਆਂ ਦੇ ਵਿਰੁੱਧ ਜਿਹੜੀ ਸਖ਼ਤ ਕਾਰਵਾਈ ਨਹੀਂ ਕੀਤੀ ਜਾਊਗੀ, ਸੋ ਇਹਦਾ ਮਤਲਬ ਇਹ ਕਿ ਵਾਹਵਾ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਜਾਂ ਇੱਦਾਂ ਦਾ ਕੁਛ ਫੇਸ ਕਰ ਰਹੀ ਵਿਦਿਆਰਥੀ?
1: ਉਹਦੇ ਅਸਲ ਦੇ ਵਿੱਚ ਜਿੱਦਾਂ ਪੁਲਿਸ ਦੀਆਂ ਸਟੇਟਮੈਂਟ ਲਗਾਤਾਰ ਆਈਆਂ ਜਾਂ ਪੁਲਿਸ ਨੇ ਜੋ ਜਿਹੜੀ ਸੀਗੀ ਇਨਪੁਟ ਜਿਹੜੀ ਆ ਉਹ ਦਿੱਤੀ, ਬਾਅਦ ਦੇ ਵਿੱਚ ਜਿਹੜੀ ਨਿਊਜ਼ ਦੇ ਵਿੱਚ ਵੀ ਗੱਲਾਂ ਸਾਹਮਣੇ ਆਈਆਂ ਕਿ ਇੰਨੇ ਕੇਸ ਦਰਜ ਕੀਤੇ ਗਏ ਨੇ, ਆਹ ਜਿਹੜਾ ਸਾਰਾ ਕੁਛ ਕੀਤਾ ਗਿਆ, ਤੇ ਉਸ ਨੂੰ ਕਿਉਂਕਿ ਇਹ ਸਾਰਾ ਜਦੋਂ ਪਟੀਸ਼ਨਸ ਗਈਆਂ ਸੀ ਸੁਪਰੀਮ ਕੋਰਟ ਵਾਲੇ ਕੋਲ, ਤੇ ਉਸ ਵੇਲੇ ਭਾਵੇਂ ਤੁਰੰਤ ਇਹਦੇ ਤੇ ਕੋਈ ਸੁਪਰੀਮ ਕੋਰਟ ਨੇ ਨਹੀਂ ਸੀ ਕੀਤੀ, ਤੇ ਉਹਨੂੰ ਕਿਹਾ ਸੀ ਕਿ ਅਗਲੇ ਦਿਨ ਜਿਹੜੀ ਇਹਦੇ ਤੇ ਅਸੀਂ ਸੁਣਵਾਈ ਕਰਾਂਗੇ। ਸੋ ਕੱਲ ਸੁਣਵਾਈ ਦੌਰਾਨ ਜਿਹੜਾ ਸੁਪਰੀਮ ਕੋਰਟ ਦਾ ਡਿਵੀਜ਼ਨ ਬੈਂਚ ਸੀ ਜਿਹੜਾ, ਤੇ ਉਹਦੇ ਜਿਹਦੇ 'ਚ ਚੀਫ ਜਸਟਿਸ ਆਫ ਇੰਡੀਆ ਵੀ ਵਿੱਚ ਸ਼ਾਮਿਲ ਸੀਗੇ, ਤੇ ਉਹਨਾਂ ਨੇ ਹੁਣ ਫਿਰ ਇਹ ਗੱਲ ਕੀਤੀ ਹੈ ਕਿ ਕੋਈ

0: ਦੀ ਜਿਹੜੀ ਕਾਰਵਾਈ ਵਿਦਿਆਰਥੀਆਂ ਤੇ ਜਿਹਨੂੰ ਆਪਾਂ ਕੋਰਸਿਵ ਐਕਸ਼ਨ ਕਹਿੰਦੇ ਆ ਉਹ ਨਾ ਲਈ ਜਾਵੇ ਜਿਸ ਕਰਕੇ ਉਹਨਾਂ ਦੇ ਫਿਊਚਰ ਦੇ ਉੱਤੇ ਕੋਈ ਅਸਰ ਪਵੇ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਮਾਈਨਰ ਨੇ ਜਿਹੜੇ ਅਡਲਟ ਨਹੀਂ ਹੈ ਨਾਬਾਲਗ ਜਿਹੜੇ ਪ੍ਰਦਰਸ਼ਨਕਾਰੀ ਪੁਲਿਸ ਨੇ ਹਿਰਾਸਤ ਵਿੱਚ ਲਏ ਹੋਏ ਨੇ ਉਹਨਾਂ ਨੂੰ ਤੁਰਤ ਜਿਹੜੇ ਰਿਹਾ ਕਰਨ ਦੇ ਹੁਕਮ ਜਿਹੜੇ ਆ ਉਹ ਦਿੱਤੇ ਨੇ ਤੇ ਉਹਨਾਂ ਨੂੰ ਛੱਡਿਆ ਜਾਵੇ। ਤੇ ਇਹਦੇ ਚ ਇਹ ਕੱਲਾ ਜਿਹੜਾ ਦਿੱਲੀ ਜੰਤਰ ਮੰਤਰ ਵਾਲਾ ਇਸ਼ੂ ਨਹੀਂ ਹੈ ਕਿਉਂਕਿ ਹੋਰ ਜਿਹੜੇ ਰਾਜ ਨੇ ਖਾਸ ਕਰਕੇ ਜਿਵੇਂ ਬਿਹਾਰ ਦੇ ਵਿੱਚ ਤੇ ਹੋਰਨਾਂ ਥਾਵਾਂ ਤੇ ਵੀ ਜਿੱਥੇ ਪ੍ਰਦਰਸ਼ਨ ਹੋਇਆ ਜਿੱਥੇ ਪੁਲਿਸ ਨੇ ਲਾਠੀ ਚਾਰਜ ਕੀਤਾ ਜਾਂ ਆਪਣਾ ਜੋ ਪੂਰਾ ਜ਼ੋਰ ਸੀ ਉਹਨਾਂ ਦੇ ਉੱਤੇ ਆਪਣਾ ਅਜਮਾਇਆ ਤੇ ਉੱਥੇ ਵੀ ਜਿਹੜਾ ਹੈ ਏਦਾਂ ਰਾਊਂਡ ਅਪ ਕੀਤੇ ਗਏ ਲੀਡਰ ਕੁਛ ਵਿਦਿਆਰਥੀ ਆਗੂ ਤੇ ਉਹ ਫਿਰ ਇਹ ਸਾਰੇ ਮਾਮਲੇ ਇਕੱਠੇ ਜਿਹੜੇ ਕਰਕੇ ਉਹਨਾਂ ਨੂੰ ਇੱਕ ਤਰੀਕੇ ਦਾ ਕਲੱਬ ਕਰਕੇ ਜਿਹੜਾ ਸੀ ਉਹ ਲਿਆਂਦਾ ਗਿਆ। ਤੇ ਇਹਦੇ ਤੇ ਫਿਰ ਇਹ ਸੁਪਰੀਮ ਕੋਰਟ ਨੇ ਹੁਣ ਇਹ ਗੱਲ ਜਿਹੜੀ ਆ ਉਹ ਕੀਤੀ ਹੈ ਤੇ ਉਹਦੇ ਤੇ ਹੁਣ ਅੱਗੋਂ ਫਿਰ ਅੱਗੇ ਚੱਲਣੀ ਹੈ ਖੈਰ ਕਾਰਵਾਈ ਤਾਂ। ਤੇ ਉਹਨਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਜਿਹੜਾ ਜੋ ਵੀ ਰਿਕਾਰਡਿੰਗ ਹੈ ਭਾਵੇਂ ਉਹ ਜਿੱਥੇ ਵੀ ਕਿਤੇ ਹੈਗੀ ਕਿਉਂਕਿ ਪਟੀਸ਼ਨਰ ਨੇ ਵੀ ਕੁਛ ਰਿਕਾਰਡਿੰਗ ਆਪਣੀਆਂ ਰੱਖੀਆਂ ਨੇ ਤੇ ਨਾਲ ਹੀ ਸਰਕਾਰ ਨੂੰ ਜਾਂ ਪੁਲਿਸ ਨੂੰ ਕਿਹਾ ਕਿ ਉਹ ਪ੍ਰਜਰਵ ਕਰਕੇ ਜਿਹੜੀ ਆ ਉਹ ਰੱਖੀ ਜਾਵੇ ਤੇ ਉਹਨਾਂ ਨੂੰ ਕਿਤੋਂ ਹਟਾਇਆ ਨਾ ਜਾਵੇ ਜਿੰਨੀ ਵੀ ਜੋ ਸੀਸੀਟੀਵੀ ਦੀ ਫੁਟੇਜ ਹੈ ਡਰੋਨ ਨਾਲ ਜੋ ਕੀਤੀ ਹੈ ਤੇ ਜਾਂ ਜਿਹੜੇ ਦੂਸਰੇ ਆਮ ਕੈਮਰੇ ਨੇ ਉਹਨਾਂ ਦੇ ਨਾਲ ਕੀਤੀ ਹੈ ਤੇ ਇਹ ਸਾਰੀ ਉਹਨਾਂ ਨੇ ਕਿਹਾ ਕਿ ਪ੍ਰਜਰਵ ਕਰਕੇ ਜਿਹੜੀ ਰੱਖੀ ਜਾਵੇ। ਤੇ ਇਹ ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਸੁਪਰੀਮ ਕੋਰਟ ਦਾ ਜਿਹੜਾ ਇਹ ਕਾਰਵਾਈ ਹੈ ਜਾਂ ਇਮੀਡੀਏਟ ਜਿਹੜੀ ਗੱਲ ਹੈ ਤੇ ਉਹਦੇ ਤੇ ਇੱਕ ਤਰੀਕੇ ਦਾ ਜੋ ਠੰਡਾ ਛਿੜਕਣ ਵਾਲੀ ਗੱਲ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਵਾਰੀ ਜਿਹੜਾ ਸੀ ਇਹ ਸਾਰਾ ਮਾਮਲਾ ਠੰਡਾ ਪੈ ਜੇ ਸੁਪਰੀਮ ਕੋਰਟ ਨੇ ਵੀ ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਆ ਉਹ ਹੁਕਮ ਦਿੱਤੇ ਨੇ ਤੇ ਕਿਉਂਕਿ ਜਿਵੇਂ ਸ਼ੁਰੂ ਦੇ ਵਿੱਚ ਸੁਪਰੀਮ ਕੋਰਟ ਨੇ ਕੁਛ ਗੱਲਾਂ ਇਹਦੇ ਚ ਕੀਤੀਆਂ ਸੀ ਕਿ ਸਾਡੇ ਕੋਲ ਟਾਈਮ ਨੀ ਤੇ ਜਾਂ ਸਾਡਾ ਸਮਾਂ ਬਰਬਾਦ ਨਾ ਕਰੋ ਸਾਡੇ ਕੋਲੇ ਇਹ ਵੀਡੀਓ ਦੇਖਣ ਦਾ ਇੰਨਾ ਟਾਈਮ ਨਹੀਂ ਹੈ ਤੇ ਇਸ ਤਰ੍ਹਾਂ ਦਾ ਉਹ ਸਾਰਾ ਹੁਣ ਉਹਦੇ ਤੇ ਇੱਕ ਤਰੀਕੇ ਦਾ ਯੂ ਟਰਨ ਲੈ ਕੇ ਇਹਨਾਂ ਦੇ ਜਿਹੜਾ ਹੈ ਉਹ ਹੁਕਮ ਜਿਹੜੇ ਦਿੱਤੇ ਆ। ਤੇ ਨਾਲ ਹੀ ਉਧਰ ਸੀਬੀਆਈ ਨੇ ਵੀ ਜਿਹੜਾ ਹੈ ਪੇਪਰ ਲੀਕ ਕੇਸ ਦੇ ਵਿੱਚ ਜਿੱਦਾਂ ਦੱਸਿਆ ਸੀ ਕਿ ਉਹ ਫਾਸਟ ਟਰੈਕ ਜਿਹੜੀ ਅਦਾਲਤ ਸੀ ਪਹਿਲੇ ਦਿਨ ਸੀਬੀਆਈ ਦਾ ਕੋਈ ਵਕੀਲ ਵੀ ਨਹੀਂ ਗਿਆ ਤੇ ਨਾ ਹੀ ਉਹਨਾਂ ਵੱਲੋਂ ਕੋਈ ਹੁੰਗਾਰਾ ਮਿਲਿਆ ਤੇ ਹੁਣ ਉਧਰ ਜਿਹੜੀ ਆ ਉਹਦੇ ਚ ਚਾਰਜਸ਼ੀਟ ਆ ਜਿਹੜੀ ਉਹ ਦਾਖਲ ਕਰ ਦਿੱਤੀ ਹੈ ਜਿਹਨੂੰ ਫਰਦ ਜੁਰਮ ਕਹਿੰਦੇ ਆ ਤੇ ਉਹ ਹੁਣ ਇਹਦੇ ਤੇ ਅੱਗੋਂ ਚਲੋ ਉਹ ਤਾਂ ਫਾਸਟ ਟਰੈਕ ਅਦਾਲਤ ਨੇ ਜਿਹੜਾ ਫੈਸਲਾ ਜਿਹੜਾ ਉਹ ਲੈਣਾ ਤੇ ਇਹਦੇ ਤੇ ਹੁਣ ਜਿਹੜੀ ਇਹਦੇ ਨਾਲ ਹੀ ਜੁੜਦੀ ਜਿਹੜੀ ਖਬਰ ਹੈ ਜਿਹੜੀ ਸੀਜੇਪੀ ਹੈ ਜਿਹੜੀ ਕਾਕਰੋਚ ਜਨਤਾ ਪਾਰਟੀ ਉਹਨੇ ਕਿਹਾ ਕਿ ਜੇ ਜਿਸ ਤਰ੍ਹਾਂ ਵਾਅਦਾ ਕੀਤਾ ਗਿਆ ਸੀ ਉਹਨਾਂ ਦੇ ਨਾਲ ਕਿ ਸਾਰੇ ਕੇਸ ਜਿਹੜੇ ਆ ਉਹ ਵਾਪਸ ਲਏ ਜਾਣਗੇ ਤੇ ਜੇ ਉਹ ਨਾ ਜਿਹੜਾ ਇਹ ਵਾਅਦਾ ਪੂਰਾ ਕੀਤਾ ਗਿਆ ਤਾਂ ਉਹ ਦੁਬਾਰਾ ਫੇਰ ਜਿਹੜਾ ਉਹਦੇ ਤੇ ਅੰਦੋਲਨ ਦੁਬਾਰਾ ਉਹ ਸ਼ੁਰੂ ਕਰ ਸਕਦੇ ਆ ਤੇ ਕਿਉਂਕਿ ਜਿਸ ਤਰੀਕੇ ਦੀ ਪੁਲਿਸ ਆਪਣੀਆਂ ਜਿਹੜੀਆਂ ਪੁਲਿਸ ਨੇ ਵੀ ਜੋ ਮਿਸਲਾਂ ਤਿਆਰ ਕੀਤੀਆਂ ਨੇ ਤੇ ਜਾਂ ਜਿੱਦਾਂ ਦਾ ਹੁੰਦਾ ਨਕਸ਼ਾ ਪੰਚਨਾਮਾ ਵਗੈਰਾ ਤੇ ਉਹ ਕਾਗਜ਼ ਪੱਤਰ ਤਿਆਰ ਕੀਤੇ ਨੇ ਉਹ ਸੀਜੇਪੀ ਨੇ ਕਿਹਾ ਕਿ ਜੋ ਉਸ ਦਿਨ ਜਿਹੜਾ ਵਾਅਦਾ ਕੀਤਾ ਸੀ ਉਹ ਕਿ ਵਿਦਿਆਰਥੀਆਂ ਤੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਏਗੀ ਤੇ ਹੁਣ ਉਹਨਾਂ ਨੂੰ ਜਿਹੜਾ ਹੈਗਾ ਪਰਟੀਕੁਲਰ ਨਿਸ਼ਾਨਾ ਬਣਾਇਆ ਜਾ ਰਿਹਾ ਖਾਸ ਕਰਕੇ ਆਗੂਆਂ ਨੂੰ ਨਿਸ਼ਾਨਾ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਤੇ ਕਿਉਂਕਿ 25 ਜੁਲਾਈ ਨੂੰ ਸਰਕਾਰ ਨੇ ਪੂਰਾ ਭਰੋਸਾ ਦਿੱਤਾ ਸੀ ਜਿਹੜੀ ਗੱਲ ਇਹਦੇ ਉਲਟ ਹੈ ਤੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਦੇਖਦੇ ਹਾਂ ਤੇ ਉਸ ਤੋਂ ਬਾਅਦ ਨਹੀਂ ਫਿਰ ਅਸੀਂ ਦੁਬਾਰਾ ਜਿਹੜਾ ਹੈ ਅੰਦੋਲਨ ਸ਼ੁਰੂ ਕਰਾਂਗੇ ਜੇ ਸਾਰੇ ਇਹ ਕਾਰਵਾਈ ਬੰਦ ਨਹੀਂ ਕੀਤੀ ਜਾਂਦੀ ਜਾਂ ਜਿਹੜੇ ਰਿਹਾ ਨਹੀਂ ਕੀਤੇ ਜਾਂਦੇ ਖਾਸ ਕਰਕੇ ਉਹਨਾਂ ਦੀ ਇੱਕ ਜਿਹੜੇ ਕੇਸ ਫੌਜਦਾਰੀ ਕੇਸ ਦਰਜ ਕੀਤੇ ਗਏ ਨੇ ਤੇ ਉਹ ਕੇਸ ਜਿਹੜੇ ਆ ਉਹ ਰੱਦ ਨਹੀਂ ਕੀਤੇ ਜਾਂਦੇ।
1: ਜੀ ਬਿਲਕੁਲ ਸਰ, ਇੱਧਰ ਜਿਹੜੀ ਇੱਕ ਜਦੋਂ ਤੁਸੀਂ ਗੱਲ ਕਰ ਹੀ ਰਹੇ ਹੋ ਪਾਸਪੋਰਟਾਂ ਦੀ ਵੀ ਵਿੱਚ ਖਬਰ ਲੱਗੀ ਕਿ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਜਿਹੜੇ ਤੋੜ ਭੰਨ ਦੇ ਵਿੱਚ ਸ਼ਾਮਲ ਹੋਣਗੇ। ਉਧਰੋਂ ਕੈਮਰਿਆਂ ਦੀਆਂ ਰਿਕਾਰਡਿੰਗਾਂ ਦੀ ਵੀ ਗੱਲ ਕੀਤੀ ਗਈ ਕਿ ਕੈਮਰਿਆਂ ਦੀ ਰਿਕਾਰਡਿੰਗ ਹੈਗੀ ਆ, ਸੋ ਉਹਦੇ ਉੱਤੇ ਵੀ ਰੌਲਾ ਰਪਾ ਇਹ ਚੱਲ ਰਿਹਾ ਹੈ ਕਿ ਜੇਕਰ ਰਿਕਾਰਡਿੰਗ ਇੱਕ ਪਾਸੇ ਦੀ ਆ ਤਾਂ ਫਿਰ ਦੂਸਰੇ ਪਾਸੇ ਦੀ ਵੀ ਜ਼ਰੂਰ ਵੇਖ ਲਈ ਜਾਵੇ ਕਿ ਕਿਹਨੂੰ ਨਜਾਇਜ਼ ਪੁਲਿਸ ਨੇ ਕੁੱਟਿਆ, ਕਿਹੜੇ ਕਿਹੜੇ ਇਹ ਵੀ ਦੋਸ਼ ਲੱਗ ਰਹੇ ਕਿ ਪੁਲਿਸ ਕਰਮੀ ਕਈ ਜਿਹੜੇ ਨੇ ਉਹ ਸਿਵਲ ਦੇ ਵਿੱਚ ਵੀ ਵਿੱਚ ਘੁੰਮ ਰਹੇ ਅਤੇ ਉਹ ਵੀ ਜਾਣ ਬੁੱਝ ਕੇ ਕੁੱਟਮਾਰ ਕਈ ਵਿਦਿਆਰਥੀਆਂ ਦੇ ਨਾਲ ਕਰ ਰਹੇ। ਸੋ ਉਹਦੇ ਉੱਤੇ ਵੀ ਕੋਈ ਨਾਲ ਦੀ ਨਾਲ ਚੱਲ ਰਹੀ ਆ ਕੋਈ ਇਨਵੈਸਟੀਗੇਸ਼ਨ, ਅਤੇ ਜਿਹੜੀ ਇਹ ਚੀਜ਼ ਆ ਗਈ ਕਿ ਫਿਰ ਦੁਬਾਰਾ ਤੋਂ ਇਹਨਾਂ ਨੂੰ ਕਹਿਣਾ ਪੈ ਰਿਹਾ ਕਿ ਆਪਾਂ ਫਿਰ ਸ਼ੁਰੂ ਕਰਨ ਜਾ ਰਹੇ ਹਾਂ, ਉਹਦੇ ਪਿੱਛੇ ਕੀ ਰੀਜ਼ਨ ਨੇ, ਹੁਣ ਕਿਹੜੀ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਫਿਰ ਦੁਬਾਰਾ ਤੋਂ ਭੱਖ ਗਈਆਂ ਨੇ ਅਤੇ ਹੋਰ ਭੱਖਣ ਦੇ ਆਸਾਰ ਨੇ?
0: ਨਹੀਂ, ਇਹਦੇ 'ਚ ਦੇਖੋ ਇੱਕ ਤਾਂ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਇੱਕ ਕਰ ਚੁੱਕੇ ਹਾਂ ਕਿ ਜਦੋਂ ਅੰਦੋਲਨ ਦੇ ਵਿੱਚ ਕੋਈ ਇੱਦਾਂ ਦੀ ਗੱਲ ਸ਼ੁਰੂ ਹੋ ਜਾਂਦੀ ਹੈ, ਪੂਰਵ ਅਮਨ ਅੰਦੋਲਨ ਦੇ ਵਿੱਚ ਖਾਸ ਕਰਕੇ ਕਿਤੇ ਸਖ਼ਤੀ ਕੀਤੀ ਜਾਂਦੀ ਹੈ, ਲਾਠੀਚਾਰਜ ਕੀਤਾ ਜਾਂਦਾ ਹੈ, ਤੇ ਉਹਨੂੰ ਨਵੇਂ ਤਰੀਕੇ ਦੇ ਨਾਲ ਡੀਲ ਕੀਤਾ ਜਾਂਦਾ, ਤੇ ਉਹਨੂੰ ਫਿਰ ਜਿਹੜੀਆਂ ਜਿਹੜਾ ਡਿਮਾਂਡ ਚਾਰਟ ਪਹਿਲਾਂ ਵਾਲਾ ਹੁੰਦਾ ਉਹ ਉਵੇਂ ਨਹੀਂ ਰਹਿੰਦਾ, ਤੇ ਉਹਦੇ 'ਚ ਨਵੀਆਂ ਗੱਲਾਂ ਐਡ ਹੋ ਜਾਂਦੀਆਂ ਨੇ, ਕਈ ਵਾਰੀ ਜਿਹੜਾ ਅਸਲੀ ਮੁੱਦਾ ਹੋ ਜਾਂਦਾ ਉਹ ਪਰੇ ਹੀ ਹੋ ਜਾਂਦਾ। ਤੇ ਇਹੀ ਸਾਰੇ ਹਾਲਾਤ ਇੱਥੇ ਬਣੇ ਨੇ, ਇੱਥੇ ਵੀ ਹੁਣ ਜਿਹੜੀਆਂ ਹੁਣ ਤਾਂ ਕਿਉਂਕਿ ਜਿਹੜੀ CJP ਦੀ ਜਿਹੜੀ ਪਹਿਲਾਂ ਪੇਪਰ ਲੀਕ ਵਾਲੀ ਜਿਹੜੀ ਅਸਤੀਫੇ ਵਾਲੀ ਗੱਲ ਸੀ, ਚਲੋ ਓਨੀ ਕੁ ਅਸਤੀਫੇ ਵਾਲੀ ਤਾਂ ਹੁਣ ਗੱਲ ਮੰਨ ਲਈ ਗਈ, ਪਰ ਹੁਣ ਉਸਦੇ ਨਾਲ ਜਿਹੜੀਆਂ ਹੋਰ ਗੱਲਾਂ ਇਹ ਜੁੜ ਗਈਆਂ, ਤੇ ਹੁਣ ਉਹਨਾਂ ਲਈ ਜਿਹੜਾ ਹੈ ਇਹ ਇੱਕ ਮੁੱਦਾ ਬਣ ਜਾਣਾ ਅੰਦੋਲਨ ਦਾ, ਜੇ ਇਹਦੇ ਤੇ ਪੁਲਿਸ ਜਿਹੜੀ ਹੈ ਜਾਂ ਸਰਕਾਰ, ਚਲੋ ਤਾਂ ਸਿੱਧਾ ਹੀ ਜਿਹੜੀ ਹੈ ਜਿਹੜੀ ਦਿੱਲੀ ਦੀ ਪੁਲਿਸ ਹੈ ਉਹ ਕੇਂਦਰ ਸਰਕਾਰ ਦੇ ਜਾਂ ਕੇਂਦਰ ਦੀ ਜਿਹੜੀ ਹੋਮ ਮਿਨਿਸਟਰੀ ਹੈ ਸਿੱਧਾ ਉਹਦੇ ਅਧੀਨ ਹੈ, ਤੇ ਜੇ ਗ੍ਰਹਿ ਮੰਤਰੀ ਇਹ ਆਰਡਰ ਕਰਨ ਕਿ ਇਹ ਸਾਰਾ ਕੁਛ ਰਫਾ ਦਫਾ ਕਰੋ, ਇਹਨੂੰ ਖਤਮ ਕਰੋ, ਤੇ ਉਹ ਹੋ ਸਕਦਾ ਉਹਨਾਂ ਦੇ ਇੱਕ ਆਰਡਰ ਦੇ ਨਾਲ ਖਤਮ ਹੋ ਸਕਦਾ, ਤੇ ਪਰ ਮੈਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਇਹ ਪ੍ਰਧਾਨ ਦਾ ਅਸਤੀਫਾ ਲੈਣਾ ਪਿਆ ਜਾਂ ਹੋਰ ਅੰਦਰੇ ਅੰਦਰ ਕਿਤੇ ਜਿਹੜਾ ਇਹ ਤੰਤਰ ਹੈ, ਭਾਵੇਂ ਉਹਦੇ ਚੋਂ BJP ਪੋਲੀਟੀਕਲ ਤੌਰ ਤੇ ਜੁੜੀ ਹੋਈ ਹੈ ਜਾਂ ਸਾਰੀ ਜਿਹੜੀ ਬਿਊਰੋਕਰੇਸੀ ਹੈ ਜਾਂ ਜਿਹੜਾ ਇਹ ਸਾਰਾ ਇਸ ਸਿਸਟਮ ਦੇ ਜਿਹੜਾ ਉਲਟ ਸੀ ਕਿ ਇੱਦਾਂ ਦਾ ਨਾ ਅਸਤੀਫਾ ਲਿਆ ਜਾਊਗਾ ਨਾ ਕੋਈ ਹੋਰ ਗੱਲ ਕੀਤੀ ਜਾਊਗੀ, ਤੇ ਉਹ ਹੁਣ ਜਿਹੜਾ ਹੈ ਉਹ ਇਸ ਗੱਲ ਤੇ ਜ਼ਰੂਰ ਜਾਂ ਇਹਨੂੰ ਰਿਵਿਊ ਕਰ ਰਿਹਾ ਕਿ ਇਹਨੂੰ ਕਿਸ ਤਰ੍ਹਾਂ ਲਿਆ ਜਾਵੇ, ਤੇ ਜਾਂ ਇਹ ਵੀ ਹੈ ਇਹਦਾ ਦੂਜਾ ਪੱਖ ਇਹ ਵੀ ਹੁੰਦਾ ਹੈ ਕਿ ਜਿਹੜੇ ਅੰਦੋਲਨ ਕਰਦੇ ਆ ਜਾਂ ਪ੍ਰਦਰਸ਼ਨ ਕਰਦੇ ਆ ਉਹਨਾਂ ਨੂੰ ਇੱਕ ਤਰੀਕੇ ਦਾ ਸਬਕ ਸਿਖਾਇਆ ਜਾਵੇ ਕਿ ਮੁੜ ਕੇ ਕੋਈ ਹੋਰ ਇਸ ਤਰ੍ਹਾਂ ਦੀ ਹਿੰਮਤ ਨਾ ਕਰੇ ਕਿ ਇਸ ਤਰ੍ਹਾਂ ਜਾ ਕੇ ਉੱਥੇ ਪ੍ਰਦਰਸ਼ਨ ਕਰਨਾ, ਤੇ ਉਹਨਾਂ ਦਾ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਫਿਊਚਰ ਹੈ ਵਿਦਿਆਰਥੀਆਂ ਜਿਹੜਾ ਹੈ ਇਹ CJP ਨੇ ਵੀ ਇਹ ਗੱਲ ਉਠਾਈ ਸੀ ਤੇ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਇਹਨਾਂ ਦਾ ਘੱਟੋ ਘੱਟ ਫਿਊਚਰ ਦਾ ਜਿਹੜਾ ਖਿਆਲ ਰੱਖਿਆ ਜਾਵੇ, ਤੇ ਫਿਰ ਉਹ ਹੈ ਬੰਦਾ ਚਾਰ ਵਾਰੀ ਸੋਚਦਾ ਉੱਥੇ ਐਂਟਰੀ ਕਰਨ ਵੇਲੇ ਜਾਂ ਹੋਰ ਕਿ ਮੇਰਾ ਫਿਊਚਰ ਜਿਹੜਾ ਹੈ ਉਹ ਕੀ ਹੋਏਗਾ ਜਾਂ ਕਿਸ ਤਰ੍ਹਾਂ ਦਾ ਹੋਏਗਾ, ਕਿਉਂਕਿ ਇੱਕ ਇਹ ਵੀ ਤਾਂ ਹੁਣ ਸਾਡਾ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹਨੂੰ ਆਪਾਂ ਇਹ ਜੈਨਸੀ ਕਹਿੰਦੇ ਹਾਂ ਉਹਦੇ ਤੇ ਇਹ ਵੀ ਤਾਂ ਇੱਕ ਪ੍ਰੈਸ਼ਰ ਹੈਗਾ, ਤੇ ਆਪਣੇ ਫਿਊਚਰ ਨੂੰ ਲੈ ਕੇ ਵੀ ਇੱਕ ਪ੍ਰੈਸ਼ਰ ਹੈ ਵੱਡਾ, ਤੇ ਕਿਉਂਕਿ ਜਿਸ ਤੋਂ ਇਹ ਸਾਰੀਆਂ ਗੱਲਾਂ ਨਿਕਲੀਆਂ ਨੇ, ਤੇ ਹੁਣ ਉਹ ਪੇਪਰ ਲੀਕ ਤੇ ਤਾਂ ਚਲੋ ਉਹ ਜਿਹੜਾ ਉਹ ਸਾਰਾ ਹੀ ਜਿਹੜਾ ਚੈਪਟਰ ਸੀ ਉਹ ਤਾਂ ਹੁਣ ਪਾਰਲੀਮੈਂਟ ਕੋਲੇ ਚਲਾ ਗਿਆ, ਉਹਦੇ ਤੇ ਬਹਿਸ ਸ਼ੁਰੂ ਹੋਈ ਹੈ, ਤੇ ਪਰ ਇੱਧਰ ਜੋ ਅੰਦੋਲਨ ਵਾਲਾ ਜਿਹੜਾ ਮਸਲਾ ਸੀ ਇਹਦੇ ਤੇ ਹੁਣ ਜਿਹੜੀਆਂ ਨਵੀਆਂ ਮੱਦਾਂ ਜੁੜ ਗਈਆਂ ਨੇ, ਹੁਣ ਇਹਦੇ ਤੇ ਜਿਹੜਾ ਹੈ ਉਹ ਕਿਵੇਂ ਅੱਗੋਂ ਕਿੰਨੀ ਕੁ ਇਹਦੇ ਤੇ ਨਰਮੀ ਵਰਤਦੀ ਹੈ ਪੁਲਿਸ ਜਾਂ ਜਿਹੜਾ ਹੈਗਾ ਮਿਨਿਸਟਰੀ ਹੋਮ ਮਿਨਿਸਟਰੀ, ਤੇ ਜੇ ਨਹੀਂ ਵਰਤਦੀ ਤਾਂ ਫਿਰ ਅੰਦੋਲਨ ਕਿਸ ਰੂਪ ਚ ਨਵੇਂ ਰੂਪ ਚ ਜਿਹੜਾ ਹੈ ਉਹ ਸਾਹਮਣੇ ਆ ਸਕਦਾ, ਇਹ ਹੁਣ ਸਾਰੀਆਂ ਜਿਹੜੀਆਂ ਇਹ ਚੀਜ਼ਾਂ ਨੇ, ਤੇ ਹੁਣ ਤਾਂ ਇਹ ਅੱਗੋਂ ਦੀਆਂ ਘਟਨਾਵਾਂ ਜਿਹੜੀਆਂ ਡਿਵੈਲਪਮੈਂਟਸ ਕੀ ਹੁੰਦੀਆਂ ਉਹਦੇ ਤੇ ਜਿਹੜਾ ਹੈ ਉਹ ਨਿਰਭਰ ਕਰਦਾ।
1: ਬਿਲਕੁਲ, ਇੱਕ ਵੱਡਾ ਮੁੱਦਾ ਤੇ ਜ਼ਰੂਰ ਬਣ ਹੀ ਚੁੱਕਾ, ਜਿਹੜੀਆਂ ਚੀਜ਼ਾਂ ਪਹਿਲਾਂ ਛੋਟੇ ਮੋਟੇ ਪੱਧਰ ਦੇ ਉੱਤੇ ਐਵੇਂ ਰਫਾ ਦਫਾ ਕਰ ਦਿੱਤੀਆਂ ਜਾਂਦੀਆਂ ਸੀ, ਪੇਪਰ ਲੀਕ ਹੋ ਗਿਆ ਫਿਰ ਕਿਹੜੀ ਗੱਲ ਹੋ ਗਈ, ਬਾਅਦ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਕੀ ਰਿਪੋਰਟਾਂ ਆਈਆਂ, ਕਿਹੜੇ ਦੋਸ਼ੀ ਹੋਏ, ਕੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ, ਪਰ ਹੁਣ ਇਹ ਆ ਕਿ ਇੱਕ ਵੱਡਾ ਮਸਲਾ ਬਣ ਚੁੱਕਾ ਵਾ, ਅਤੇ ਜਿਹੜੀ ਚੀਜ਼ਾਂ ਵੱਡੇ ਮਸਲੇ ਦੇ ਰੂਪ ਦੇ ਵਿੱਚ ਆਉਂਦੀਆਂ ਨੇ ਉਹ ਫਿਰ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਉਹਦਾ ਹੱਲ ਜ਼ਰੂਰ ਸੋਚਣਾ ਪੈਂਦਾ ਸਰਕਾਰਾਂ ਨੂੰ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵਾਰੀ ਇਹ ਮਹਿੰਗਾ ਜ਼ਰੂਰ ਪਿਆ ਵਾ ਮਸਲਾ, ਪਰ ਇਸ ਮਹਿੰਗੇ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਹੁਣ ਪ੍ਰਿਅੰਕਾ ਗਾਂਧੀ ਜਾਂ ਰਾਹੁਲ ਗਾਂਧੀ ਨੇ ਕੱਲ੍ਹ ਦੇ ਦਿਨ ਦੇ ਸਵਾਲ ਕੀਤੇ ਨੇ ਜਾਂ ਜਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਆਪਣੀਆਂ ਗੱਲਾਂ ਰੱਖੀਆਂ ਨੇ, ਇੱਕ ਤਰੀਕੇ ਦੇ ਨਾਲ ਹਾਸਾ ਮਜ਼ਾਕ ਵੀ ਕਹਿੰਦੇ ਕਿ ਚੱਲਦਾ ਰਿਹਾ ਵਾ ਕੈਮਰਿਆਂ ਨੂੰ ਲੈ ਕੇ ਉਹਨਾਂ ਦੀਆਂ ਫੋਟੋਆਂ ਖਿਚਾਉਣ ਨੂੰ ਲੈ ਕੇ, ਸੋ ਇਹ ਸਭ ਕੁਛ ਦੇ ਵਿੱਚ ਆਪਾਂ ਫਿਰ ਕੀ ਇਹਨਾਂ ਦਾ ਕਾਂਗਰਸ ਦਾ ਆਪਾਂ ਕਹੀਏ ਕਿ ਇਹਨਾਂ ਦੇ ਹੱਥ ਵੀ ਕੁਛ ਲੱਗਾ ਸਿਆਸੀ ਤੌਰ ਦੇ ਉੱਤੇ, ਕੋਈ ਗ੍ਰਾਫ ਇਹਨਾਂ ਦਾ ਵੀ ਕੋਤੇ ਥੱਲੇ ਹੋਇਆ?
0: ਨਹੀਂ ਚਲੋ ਫਿਲਹਾਲ ਤਾਂ ਇਮੀਡੀਏਟ ਤਾਂ ਨਹੀਂ ਪੋਲੀਟੀਕਲੀ ਕੋਈ ਪਤਾ ਲੱਗਦਾ ਹੁੰਦਾ, ਪਰ ਕਿਸੇ ਇਸ਼ੂ ਦੇ ਉੱਤੇ ਤੁਹਾਡਾ ਪੋਲੀਟੀਕਲ ਸਟੈਂਡ ਕੀ ਹੈ ਜਾਂ ਕਿਸ ਤਰ੍ਹਾਂ ਦੀ ਤੁਹਾਡੀ ਹੈਗੀ ਹੈ ਅੰਡਰਸਟੈਂਡਿੰਗ ਆ, ਤੁਸੀਂ ਇਸ ਮੁੱਦੇ ਨੂੰ ਕਿਵੇਂ ਲੈਂਦੇ ਹੋ, ਇਹ ਇਹ ਜ਼ਰੂਰ ਫਿਰ ਗੱਲਾਂ ਅੱਗੇ ਤੱਕ ਚੱਲਦੀਆਂ ਰਹਿੰਦੀਆਂ, ਕਿਉਂਕਿ ਟਾਈਮ ਪਾ ਕੇ ਜਾਂ ਆਪਾਂ ਕਹਿੰਦੇ ਜਿਹੜੇ ਫਾਰ ਰੀਚਿੰਗ ਅਪਰੋਚ ਦੇ ਨਾਲ ਜਿਹੜੇ ਪੋਲੀਟੀਕਲ ਲੀਡਰ ਚੱਲਦੇ ਆ, ਤੇ ਫਿਰ ਇਹਦਾ ਉਦੋਂ ਜਿਹੜੇ ਰਿਜ਼ਲਟ ਵੀ ਉਦੋਂ ਹੀ ਸਾਹਮਣੇ ਜਿਹੜੇ ਉਹ ਆਉਂਦੇ ਆ। ਜਿਵੇਂ ਕਿਸਾਨ ਅੰਦੋਲਨ ਵੇਲੇ ਵੀ ਕਾਂਗਰਸ ਦਾ ਜਿਹੜਾ ਸੀ ਰਵੱਈਆ ਉਹ ਕਿਸਾਨਾਂ ਪੱਖੀ ਰਿਹਾ, ਤੇ ਸ਼ਾਇਦ ਇਹੀ ਕਾਰਨ ਹੈ ਕਿ ਉਸ ਤੋਂ ਬਾਅਦ ਜਿਹੜੀਆਂ ਇਲੈਕਸ਼ਨ ਹੁੰਦੀਆਂ ਨੇ ਤੇ ਉਹਦੇ ਵਿੱਚ ਉਸ ਰੂਪ ਦੇ ਵਿੱਚ ਭਾਵੇਂ ਠੀਕ ਹੈ ਕਾਂਗਰਸ ਕੋਈ ਬਹੁਤਾ ਵੱਡਾ ਜਿਹੜਾ ਹੈ ਉਹ ਬਹੁਮਤ ਨਹੀਂ ਲਿਜਾ ਸਕੀ ਕਿਤੇ, ਤੇ ਪਰ ਇਹ ਵੀ ਫਿਰ ਉਹਦੇ ਚ ਜਿਹੜਾ ਇੱਕ ਸੁਧਾਰ ਜਿਹੜਾ ਜਾਂ ਜ਼ਰੂਰ ਹੋਇਆ ਜਾਂ ਜਿੱਥੇ ਕਿਤੇ ਇਹ ਸਮਝਿਆ ਜਾਂਦਾ ਸੀ ਕਿ ਕਾਂਗਰਸ ਵੀ ਜਿਹੜੀ ਹੈ ਕਿਸਾਨਾਂ ਦੇ ਉਲਟ ਹੈ ਜਾਂ ਕਿਸਾਨਾਂ ਪ੍ਰਤੀ ਗੰਭੀਰ ਨਹੀਂ ਹੈ, ਤੇ ਉਹਨੇ ਥੋੜਾ ਜਿਹਾ ਤਾਂ ਜਿਹੜਾ ਹੈ ਅਸਰ ਪੋਲੀਟੀਕਲੀ ਪਾਇਆ, ਜਾਂ ਖਾਸ ਕਰਕੇ ਜਿੱਥੇ ਅਲੱਗ ਅਲੱਗ ਰੀਜਨ ਦੇ ਵਿੱਚ, ਤੇ ਉੱਥੇ ਵੀ ਜਿਹੜਾ ਹੈ ਉਹਦਾ ਅਸਰ ਪੰਜਾਬ ਚ ਵੀ ਆਪਾਂ ਪ੍ਰਤੱਖ ਦੇਖ ਸਕਦੇ ਸੀ ਕਿ ਇੱਥੇ ਜਦੋਂ ਇਹ ਕਿਸਾਨ ਅੰਦੋਲਨ ਤੋਂ ਬਾਅਦ ਜਦੋਂ 2022 ਦੀ ਜਿਹੜੀ ਹੈ ਇਲੈਕਸ਼ਨ ਹੋਈ ਤੇ ਉੱਥੇ ਭਾਵੇਂ ਚਲੋ ਠੀਕ ਹੈ ਬਹੁਮਤ ਤਾਂ ਆਮ ਆਦਮੀ ਪਾਰਟੀ ਨੂੰ ਮਿਲਿਆ, ਤੇ ਪਰ ਜੇ ਦੂਜੇ ਨੰਬਰ ਤੇ ਰਹੀ ਤਾਂ ਇੱਥੇ ਕਾਂਗਰਸ ਰਹੀ, ਹਾਲਾਂਕਿ ਖੇਤਰੀ ਪਾਰਟੀ ਦਾ ਹੁਣ ਵੀ ਬੜਾ ਰੌਲਾ ਪੈ ਰਿਹਾ ਕਿ ਮਜ਼ਬੂਤ ਹੋਣੀ ਚਾਹੀਦੀ ਹੈ, ਅਕਾਲੀ ਦਲ ਕਿਤੇ ਲੱਭਿਆ ਨਹੀਂ, ਤੇ ਉਹਦੇ ਹੋਰ ਕਾਰਨ ਵੀ ਸੀ ਤੇ ਨਾਲ ਇੱਕ ਕਾਰਨ ਇਹ ਵੀ ਸੀ ਕਿ ਅਕਾਲੀ ਦਲ ਜਿਹੜਾ ਹੈਗਾ ਲੰਬਾ ਸਮਾਂ ਇਹ ਖੇਤੀ ਬਿੱਲ ਸੀ ਜਿਹੜੇ ਉਹਨਾਂ ਦੀ ਸਪੋਰਟ ਕਰਦਾ ਰਿਹਾ ਜਾਂ ਬੀਜੇਪੀ ਦੇ ਨਾਲ ਸੀ, ਬਿਲਕੁਲ ਅਖੀਰ ਤੇ ਜਾ ਕੇ ਫਿਰ ਉਹਨਾਂ ਨੇ ਜਿਹੜਾ ਆਪਣਾ ਪੈਂਤੜਾ ਵੱਧ ਲਿਆ। ਸੋ ਇਹ ਹੈ ਵੀ ਕਿਤੇ ਨਾ ਕਿਤੇ ਇਹਦਾ ਦੂਰ ਰਸ ਜਿਹੜਾ ਹੈਗਾ ਇਹਦਾ ਨਤੀਜਾ ਤੇ ਉਹ ਰਿਜ਼ਲਟ ਜ਼ਰੂਰ ਹੁੰਦਾ, ਤੇ ਪਰ ਇਹ ਵੀ ਹੁਣ ਇਹ ਹੈ ਕਿ ਜਦੋਂ ਕੋਈ ਸੰਘਰਸ਼ ਜਾਂ ਅੰਦੋਲਨ ਚਾਹੇ ਉਦੋਂ ਤੁਹਾਡਾ ਸਟੈਂਡ ਕੀ ਹੈ ਜਾਂ ਤੁਸੀਂ ਕਿਹਦੇ ਨਾਲ ਖੜਦੇ ਹੋ, ਤੇ ਉੱਥੇ ਮੈਨੂੰ ਲੱਗਦਾ ਕਿ ਇਹ ਕਾਂਗਰਸ ਜਿਹੜੀ ਹੈ ਠੀਕ ਦਿਸ਼ਾ ਦੇ ਵਿੱਚ ਜਾ ਰਹੀ ਹੈ।
1: ਇੱਧਰ ਕਾਂਗਰਸ ਪੰਜਾਬ ਦੇ ਵਿੱਚ ਕਿਹੜੀ ਦਿਸ਼ਾ ਦੇ ਵਿੱਚ ਜਾ ਰਹੀ ਹੈ? ਜਿੱਦਾਂ ਤੁਸੀਂ ਦੱਸਿਆ ਕਿ ਜਿਹੜੇ ਆਪਣੇ ਬਘੇਲ ਨੇ 31 ਤਰੀਕ ਤੋਂ ਪੰਜਾਬ ਦੌਰੇ ਦੇ ਉੱਤੇ ਆ ਰਹੇ ਨੇ, ਚੰਨੀ ਅਤੇ ਉਹਨਾਂ ਦੇ ਜਿਹੜੇ ਸਹਿਯੋਗੀ ਨੇ ਉਹਨਾਂ ਦੇ ਨਾਲ ਆਲਰੇਡੀ ਦੂਰੀਆਂ ਨੇ, ਸੋ ਇਸ ਸਮੇਂ ਰੌਲਾ ਰੱਪਾ ਇਹ ਆ ਜਾਂ ਫਿਰ ਹੁਣ ਇਹ ਚਰਚਾ ਚੱਲ ਰਹੀ ਹੈ ਕਿ ਕਿਹੜੇ ਤਰੀਕੇ ਦੇ ਨਾਲ ਇਹ ਸਹਿਯੋਗ ਦਿੰਦੇ ਨੇ ਜਾਂ ਨਹੀਂ ਦਿੰਦੇ ਜਾਂ ਪਰਾਂ ਰਹਿੰਦੇ ਨੇ ਜਾਂ ਕੀ ਇਹਦੇ ਵਿੱਚੋਂ ਕੁਛ ਕਾਂਗਰਸ ਖੱਟ ਪਾਉਂਦੀ ਹੈ ਜਾਂ ਉਲਟਾ ਨੁਕਸਾਨ ਕਰਾ ਕੇ ਚਲੀ ਜਾਂਦੀ ਹੈ, ਕੀ ਲੱਗ ਰਿਹਾ ਭੁਪੇਸ਼ ਬਘੇਲ ਦੇ ਦੌਰੇ ਤੋਂ?
0: ਨਹੀਂ ਦੇਖੋ, ਇੱਕ ਤਾਂ ਜਿਹੜਾ ਹੈਗਾ ਇਹ ਜਿਹੜਾ ਦੌਰਾ ਇਹ ਪਹਿਲਾਂ ਨਾਲੋਂ ਖੈਰ ਜ਼ਿਆਦਾ ਲੰਬਾ ਹੈ, ਪਹਿਲਾਂ ਹਫ਼ਤੇ ਲਈ ਉਹ ਆਏ ਸੀਗੇ ਤੇ ਹੁਣ ਜਿਹੜਾ ਇਹ ਦੌਰਾ ਇਹ 9 ਦਿਨਾਂ ਦਾ ਹੈ, ਤੇ ਇਹਦੇ ਚ ਬਾਕੀ ਇਹ ਹੈ ਵੀ ਜਿਹੜਾ ਉਹਨਾਂ ਨੇ ਆਪਣੇ ਦੌਰੇ ਦਾ ਜਿਹੜਾ ਸ਼ਡਿਊਲ ਹੈ ਉਹੀ ਜ਼ਿਲ੍ਹੇ ਜਿਹੜੇ ਰੱਖੇ ਨੇ ਜਾਂ ਉਹ ਇਲਾਕੇ ਰੱਖੇ ਨੇ ਜਿਹੜੇ ਮਾਲਵੇ ਚ ਪੈਂਦੇ ਆ, ਮਾਲਵਾ ਰੀਜਨ ਦੇ ਵਿੱਚ ਪੈਂਦੇ ਆ, ਜਿੱਥੇ ਜਿਹੜਾ ਹੈ ਉਸ ਰੂਪ ਦੇ ਵਿੱਚ ਜਿਹੜਾ ਹੈ ਰਾਜਾ ਵੜਿੰਗ ਦਾ ਵਿਰੋਧ ਨਹੀਂ ਹੈ ਜਿਵੇਂ ਮਾਝੇ ਦੇ ਵਿੱਚ ਹੈ ਤੇ ਜਾਂ ਖਾਸ ਕਰਕੇ ਦੁਆਬੇ ਦੇ ਵਿੱਚ ਹੈ, ਜਲੰਧਰ ਤੋਂ ਚੰਨੀ MP ਨੇ ਤੇ ਜਿੱਥੇ ਉਹ ਆਪਣੀ ਜਿਹੜੀ ਤਾਕਤ ਜਿਟਾਉਣ ਦੇ ਵਿੱਚ ਜਾਂ ਆਪਣੀ ਸ਼ਕਤੀ ਬਣਾਉਣ ਦੇ ਵਿੱਚ ਜਿਹੜਾ ਉਹ ਕਾਮਯਾਬ ਹੋ ਸਕਦੇ ਨੇ, ਤੇ ਪਰ ਜਿਹੜਾ ਹੁਣ ਇਹ ਇਲਾਕਾ ਹੈ ਜਿਵੇਂ ਬਠਿੰਡਾ ਹੈ, ਫਿਰੋਜ਼ਪੁਰ ਹੈ, ਫਰੀਦਕੋਟ ਹੈ ਤੇ ਜਾਂ ਰਾਜਾ ਵੜਿੰਗ ਦਾ ਖੁਦ ਆਪਣਾ ਜਿਹੜਾ ਇਲਾਕਾ ਹੈ ਮਲੋਟ ਵਗੈਰਾ ਦਾ ਗਦੜਵਾ, ਤੇ ਉਹ ਦੌਰਾ ਵੀ ਇਸ ਇਲਾਕੇ ਦੇ ਕਰ ਰਹੇ ਨੇ ਜਿਹਦੇ ਚ ਮਾਨਸਾ ਪਟਿਆਲੇ ਤੱਕ ਇੱਧਰ ਏਰੀਆ ਜਿਹੜਾ ਉਹ ਆਉਂਦਾ, ਤੇ ਹੁਣ ਮਸਲਾ ਇੱਥੇ ਇਹ ਹੈ ਕਿ ਇਸ ਸਾਰੇ ਹੀ ਜਿਹੜਾ ਹੈ ਇਲਾਕੇ ਦੇ ਵਿੱਚ ਤੇ ਉਹਨਾਂ ਨੂੰ ਰਿਸਪੋਂਸ ਕਿੱਦਾਂ ਦਾ ਮਿਲਦਾ, ਕਿ ਇੱਥੇ ਵੀ ਜਿਹੜਾ ਹੈਗਾ ਚੰਨੀ ਵਾਲੀ ਜਿਹੜੀ ਬਾਗੀ ਧਿਰ ਹੈ ਉਹਦਾ ਅਸਰ ਹੈ ਜਾਂ ਨਹੀਂ। ਮੇਰਾ ਖਿਆਲ ਉਹ ਇਸੇ ਚੀਜ਼ ਨੂੰ ਅਸੈਸ ਕਰਨ ਵਾਸਤੇ ਇੱਥੇ ਜਿਹੜਾ ਹੈਗਾ ਉਹ ਆ ਰਹੇ ਨੇ, ਕਿਉਂਕਿ ਜੇ ਹੁਣ ਆਉਣ ਵਾਲੀਆਂ ਜਿਹੜੀਆਂ ਚੋਣਾਂ ਦੀ ਗੱਲ ਲਗਾਤਾਰ ਜਿਹੜੀਆਂ ਚੱਲ ਰਹੀ ਹੈ ਜਿਹੜੀਆਂ ਅਗਲੇ ਸਾਲ ਹੋਣੀਆਂ ਨੇ ਤੇ 2027 ਦੇ ਸ਼ੁਰੂ ਵਿੱਚ ਹੀ, ਤੇ ਉੱਥੇ ਜਿਹੜੀ ਗੱਲਬਾਤ ਚੱਲ ਰਹੀ ਹੈ ਕਿ ਜਿਹੜਾ ਇਹ ਮਾਲਵਾ ਰੀਜਨ ਹੈ ਜਾਂ ਇੱਥੇ ਕਾਂਗਰਸ ਦੀ ਪੋਜੀਸ਼ਨ ਕਿਸ ਤਰ੍ਹਾਂ ਦੀ ਹੈ ਜਾਂ ਕਾਂਗਰਸ ਦਾ ਜਿਹੜੇ ਇੱਥੋਂ ਦੇ ਜਿਹੜੇ ਲੀਡਰ ਨੇ ਲੋਕਲ ਲੀਡਰ ਨੇ ਜਾਂ ਜ਼ਿਲ੍ਹਾ ਪੱਧਰ ਦੇ ਜਾਂ ਹਲਕਾ ਪੱਧਰ ਦੇ ਤੇ ਉਹ ਕਿਹਦੇ ਨਾਲ ਨੇ, ਕਿਉਂਕਿ ਜਿਹੜੀ ਪਹਿਲਾਂ ਰਿਪੋਰਟ ਇਹਨਾਂ ਨੇ ਦਿੱਤੀ ਸੀ ਉਹਦੇ ਚ ਇਹ ਕਿਹਾ ਸੀਗਾ ਕਿ ਜਿਹੜੇ ਵੱਧ ਤੋਂ ਵੱਧ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹ ਵੜਿੰਗ ਦੇ ਨਾਲ ਨੇ, ਇਸੇ ਤਰ੍ਹਾਂ MLA ਦੀ ਗੱਲ ਕੀਤੀ ਸੀ, ਇਸੇ ਤਰ੍ਹਾਂ MP ਦੀ ਗੱਲ ਕੀਤੀ ਸੀ ਕਿ ਵੜਿੰਗ ਦੇ ਨਾਲ ਜ਼ਿਆਦਾ ਜਿਹੜੇ ਨੇ MP ਨੇ ਦੂਜੇ ਪਾਸੇ ਘੱਟ ਨੇ, ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਗੱਲਾਂ ਵੀ ਸਾਹਮਣੇ ਆਈਆਂ ਸੀ। ਮੇਰਾ ਖਿਆਲ ਹੈ ਕਿ ਭੁਪੇਸ਼ ਬਘੇਲ ਹੁਣ ਇਹ ਸਾਰੀ ਚੀਜ਼ ਨੂੰ ਅਸੈਸ ਕਰਨ ਦੇ ਨਾਲ ਨਾਲ ਮੇਰਾ ਖਿਆਲ ਇਹ ਇੱਕ ਮੈਸੇਜ ਵੀ ਜਿਹੜਾ ਹੈ ਉਹ ਲੈ ਕੇ ਆਏ ਕਿ ਧੜੇਬੰਦੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ, ਤੇ ਜੇ ਇਹਦੇ ਚ ਕਾਮਯਾਬ ਹੋ ਜਾਂਦੇ ਆ ਫਿਰ ਕੁਦਰਤੀ ਤੌਰ ਤੇ ਕਿ ਜਿਹੜਾ ਹੈ ਚੰਨੀ ਵਾਲਾ ਧੜਾ ਉਹਨੂੰ ਠੰਡਾ ਹੀ ਪੈਣਾ ਪਏਗਾ। ਤੇ ਕਿਉਂਕਿ ਉਹ ਥੋੜਾ ਜਿਹਾ ਰਵੱਈਆ ਤਾਂ ਆਪਣਾ ਰੁੱਖ ਤਾਂ ਉਹ ਬਦਲ ਹੀ ਗਿਆ ਜਦੋਂ ਉਹਨਾਂ ਨੂੰ ਬੜੀ ਚੜ੍ਹਾਈ ਕਰਕੇ ਗਏ ਸੀ। ਇਹ ਲੱਗਦਾ ਸੀ ਕਿ ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਇਹ ਮੈਸੇਜ ਦੇਣਗੇ ਕਿ ਉਹਨਾਂ ਦੀ ਗੱਲ ਪ੍ਰੋਪਰ ਸੁਣੀ ਜਾ ਰਹੀ ਹੈ। ਤੇ ਉੱਥੇ ਹੁਣ ਇਹ ਲੱਗਦਾ ਕਿ ਚਲੋ ਉਦਾਂ ਜਿਹੜਾ ਹੈਗਾ ਇਨਫੋਰਮਲ ਤਰੀਕੇ ਨਾਲ ਭਾਵੇਂ ਸੈਸ਼ਨ ਚੱਲ ਰਿਹਾ, ਉੱਥੇ ਰਾਹੁਲ ਗਾਂਧੀ ਉਹਨਾਂ ਨੂੰ ਮਿਲਦੇ ਆ ਜਾਂ ਮਿਲੇ ਆ। ਤੇ ਪਰ ਜਦੋਂ ਬਕਾਇਦਾ ਪੰਜਾਬ ਦੀ ਪੋਲੀਟੀਕਲ ਸਿਚੁਏਸ਼ਨ ਨੂੰ ਲੈ ਕੇ ਉਹ ਗਏ ਸੀ ਪੂਰਾ ਇੱਕ ਆਪਣਾ ਗੁੱਟ ਬਣਾ ਕੇ, ਤੇ ਉੱਥੇ ਉਹ ਗੱਲ ਉਹਨਾਂ ਦੇ ਨਾਂ ਬਣਨ ਕਰਕੇ ਤੇ ਫਿਰ ਥੋੜੇ ਜਿਹੇ ਮੇਰਾ ਖਿਆਲ ਹੈ ਕਿ ਉਹ ਛਿੱਥੇ ਜਿਹੇ ਜਿਹੜੇ ਇੱਕ ਵਾਰੀ ਪਏ ਹੋਏ ਆ। ਤੇ ਹੁਣ ਇਸ ਦੌਰੇ ਦੇ ਦੌਰਾਨ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਹੈ ਕਿੰਨਾ ਕੁ ਅਸਰ ਹੁੰਦਾ ਇਹਦੇ ਤੇ ਨਿਰਭਰ ਕਰਦਾ। ਹਾਲਾਂਕਿ ਜਿਹੜੀ ਹੈ ਪੰਜਾਬ ਕਾਂਗਰਸ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਆਮ ਆਗੂਆਂ ਦੇ ਨਾਲ ਤੇ ਉਹ ਚੰਨੀ ਨੂੰ ਇਹ ਸਮਝਿਆ ਕਿ ਜੇ ਚੰਨੀ ਅੱਗੇ ਆਉਂਦਾ ਤਾਂ ਕਾਂਗਰਸ ਨੂੰ ਜਿਹੜਾ ਉਹ ਫਾਇਦਾ ਹੋ ਸਕਦਾ। ਤੇ ਪਰ ਜਥੇਬੰਧਕ ਤੌਰ ਤੇ ਪਾਰਟੀ ਕਿਵੇਂ ਸੋਚਦੀ ਹੈ, ਹਾਈਕਮਾਂਡ ਕਿਵੇਂ ਸੋਚਦੀ ਹੈ, ਜਾਂ ਸੂਬੇ ਦੇ ਵਿੱਚ ਇਹ ਧੜੇਬੰਦੀ ਜਿਹੜੀ ਹੈ ਇਹ ਕਿਸ ਤਰ੍ਹਾਂ ਖਤਮ ਕੀਤੀ ਜਾ ਸਕਦੀ ਹੈ, ਤੇ ਉਹ ਆਪਣੇ ਉਸ ਐਂਗਲ ਤੋਂ ਜਿਹੜਾ ਉਹ ਦੇਖਦੇ ਆ ਕਿ ਜੇ ਬਦਲਾਂ ਵੀ ਪਿਆ ਕੀ ਰਾਜਾ ਬੜਿੰਗ ਦਾ ਜਿਹੜਾ ਬਦਲ ਹੈ ਉਹ ਚੰਨੀ ਹੋਏਗਾ, ਤੇ ਜੇ ਚੰਨੀ ਹੋਏਗਾ ਤਾਂ ਫਿਰ ਧੜੇਬੰਦੀ ਹੋਰ ਉੱਭਰ ਸਕਦੀ ਹੈ, ਤੇ ਜਾਂ ਫਿਰ ਕੋਈ ਹੋਰ ਜਿਹੜਾ ਹੈਗਾ ਵਿੱਚ ਵਿਚਾਲੇ ਦਾ ਦੇਖਿਆ ਜਾਵੇਗਾ ਕਿ ਹੋਰ ਕੋਈ ਤੀਜਾ ਬੰਦਾ ਜਾਂ ਤੀਜਾ ਆਗੂ ਕੋਈ ਲਿਆਂਦਾ ਜਾਵੇ। ਤੇ ਸੋ ਉਹ ਇਸ ਵੇਲੇ ਜਿਹੜੇ ਹੈਗੇ ਆ ਉਹ ਦਾਤੇ ਨੇ, ਭਾਵੇਂ ਉਹ ਸੁਖੀ ਰੰਧਾਵਾ ਹੋਣ, ਭਾਵੇਂ ਉਧਰੋਂ ਜਿਹੜੇ ਹੈਗੇ ਪ੍ਰਤਾਪ ਸਿੰਘ ਬਾਜਵਾ ਹੋਣ, ਤੇ ਇੱਧਰ ਰਾਣਾ ਗੁਰਜੀਤ ਦਾ ਨਾਂ ਵੀ ਹੁਣ ਕਾਫੀ ਜਿਹੜਾ ਹੈਗਾ ਉਹ ਚੱਲ ਰਿਹਾ ਚਰਚਾ ਦੇ ਵਿੱਚ ਕਿ ਉਹ ਆਪਸ ਦੇ ਵਿੱਚ ਮੀਟਿੰਗਾਂ ਦੇ ਵਿੱਚ ਖੈਬੜਦੇ ਰਹੇ ਹੈ, ਤੇ ਚਰਨਜੀਤ ਚੰਨੀ ਦੇ ਨਾਲ ਇਹ ਗੱਲਾਂ ਵੀ ਜਿਹੜੀਆਂ ਨਾਲ ਨਾਲ ਚੱਲ ਰਹੀਆਂ ਨੇ। ਤੇ ਪਰ ਇਹ ਹੈ ਕਿ ਕਾਂਗਰਸੀਆਂ ਨੂੰ ਇਹ ਤਾਂ ਲੱਗਦਾ ਹੈ ਕਿ ਆਉਣ ਵਾਲੀਆਂ ਜਿਹੜੀਆਂ 27 ਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਉਹ ਚੰਗੀ ਕਾਰਗੁਜ਼ਾਰੀ ਦਿਖਾ ਸਕਦੀ ਹੈ, ਜਾਂ ਜੇ ਇੱਥੇ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ ਤਾਂ ਉਹ ਕਾਂਗਰਸ ਦਾ ਹੀ ਹੈ ਅੱਜ ਦੀ ਤਰੀਕ ਚ। ਤੇ ਫਿਰ ਉਹਨਾਂ ਨੂੰ ਇਹ ਲੱਗਦਾ ਕਿ ਜਿੱਤਦੇ ਆ ਤਾਂ ਸਾਡਾ ਜਿਹੜਾ ਹੈਗਾ ਉਹ ਸਾਰੇ ਹੀ ਜਿਹੜਾ ਹੈਗਾ ਸਟੇਕ ਤੇ ਲੱਗੀ ਹੋਈ ਹੈ ਸਾਡੀ ਰਾਜਨੀਤੀ, ਜੇ ਸਾਨੂੰ ਕੁਛ ਨਹੀਂ ਲੱਭਦਾ ਉਹਦੇ ਚੋਂ ਕੋਈ ਵੱਡੀ ਪੋਸਟ ਨਹੀਂ ਲੱਭਦੀ ਤੇ ਫਿਰ ਜਿਹੜਾ ਹੈ ਸਾਡਾ ਸਾਰਾ ਰਾਜਨੀਤੀ ਦਾ ਹੁਣ ਤੱਕ ਦਾ ਕੈਰੀਅਰ ਦਾ ਕੀ ਬਣੇਗਾ। ਸੋ ਇਹ ਜਿਹੜੇ ਇਹ ਪੱਖ ਨੇ ਉਹ ਫਿਰ ਜਥੇਬੰਦੀ ਨੂੰ ਕਮਜ਼ੋਰ ਕਰਦੇ ਆ। ਤੇ ਹਾਲਾਂਕਿ ਜਿੱਦਾਂ ਆਪਾਂ ਪਹਿਲਾਂ ਕਿੰਨੇ ਵਾਰੀ ਚਰਚਾ ਕਰ ਚੁੱਕੇ ਹਾਂ ਕਿ ਕਾਂਗਰਸ ਦੇ ਵਿੱਚ ਧੜੇਬੰਦੀ ਰਹਿੰਦੀ ਹੈ, ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਖੇਤਰੀ ਲੈਵਲ ਤੇ ਧੜੇਬੰਦੀ ਰੱਖ ਕੇ ਹੀ ਉਹਨਾਂ ਨੂੰ ਫਾਇਦਾ ਹੁੰਦਾ ਹਾਈਕਮਾਂਡ ਨੂੰ, ਤੇ ਹਾਈਕਮਾਂਡ ਦੀ ਗੱਲ ਹੀ ਤਾਂ ਸੁਣੀ ਜਾਂਦੀ ਹੈ ਜੇ ਗੁੱਟ ਹੋਣਗੇ ਆਪਸ ਚ ਧੜੇਬੰਦੀ ਹੋਊਗੀ, ਨਹੀਂ ਤਾਂ ਕਈ ਵਾਰੀ ਫਿਰ ਇਹ ਹੁੰਦਾ ਜੇ ਰੀਜਨਲ ਤੁਹਾਡੀ ਯੂਨਿਟ ਬਹੁਤ ਸਟਰੋਂਗ ਹੈ ਉੱਥੇ ਕੋਈ ਵੱਡਾ ਆਗੂ ਜਿਹੜਾ ਹੈਗਾ ਉਹ ਉੱਭਰ ਰਿਹਾ ਤੇ ਉਹ ਫਿਰ ਅੱਖਾਂ ਦਿਖਾਉਣ ਲੱਗ ਜਾਂਦਾ ਕਈ ਵਾਰੀ ਹਾਈਕਮਾਂਡ, ਤੇ ਉੱਥੇ ਫਿਰ ਨੈਸ਼ਨਲ ਲੈਵਲ ਤੇ ਕੁਛ ਨਾ ਕੁਛ ਮੰਗਦਾ, ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ। ਤੇ ਪਰ ਹੁਣ ਕਿਉਂਕਿ ਕਹਿਣ ਨੂੰ ਤਾਂ ਭਾਵੇਂ ਚੰਨੀ ਧੜਾ, ਤੇ ਪਰ ਫਿਰ ਉਹਦੇ ਚ ਵੀ ਅੱਗੋਂ ਗਰੁੱਪ ਦੇ ਵਿੱਚ ਵਿਦ ਇਨ ਗਰੁੱਪ ਅੱਗੇ ਫਿਰ ਗਰੁੱਪ ਨੇਗੇ, ਤੇ ਉਹਨਾਂ ਨੂੰ ਕੀ ਲੱਗਦਾ ਕਿ ਇਸ ਧੜੇ ਦੇ ਨਾਲ ਰਹਿ ਕੇ ਫਾਇਦਾ ਜਾਂ ਉਹ ਤੋਂ ਲਾਂਭੇ ਹੋ ਕੇ ਫਾਇਦਾ, ਫਿਰ ਉਹ ਵੀ ਹੁਣ ਜਿਹੜਾ ਹੈਗਾ ਵੱਖਰੀ ਲਾਈਨ ਤੇ ਸੋਚ ਸਕਦੇ ਆ। ਤੇ ਪਰ ਕਿਉਂਕਿ 31 ਤੋਂ ਬਾਅਦ ਭੁਪੇਸ਼ ਬਘੇਲ ਨੂੰ ਰਿਸਪੋਂਸ ਕਿੱਦਾਂ ਦਾ ਮਿਲਦਾ ਹੈ ਪੰਜਾਬ ਦੇ ਵਿੱਚ, ਜਿਹੜੇ ਉਹਨਾਂ ਨੇ ਵੱਖ ਵੱਖ ਜ਼ਿਲ੍ਹਿਆਂ ਚ ਖਾਸ ਕਰਕੇ ਜਿਹੜੇ ਇਹ ਮਾਲਵਾ ਇਲਾਕੇ ਦੇ ਵਿੱਚ ਜਿਹੜਾ ਹੈ ਜਾਣਾ, ਕਿਉਂਕਿ ਮਾਝੇ ਦੇ ਵਿੱਚ ਤਾਂ ਕਿਤੇ ਵੀ ਨਹੀਂ ਜਾ ਰਹੇ, ਤੇ ਮਾਝੇ ਦੇ ਵਿੱਚ ਜਿਹੜੀ ਹੈਗੀ ਉਹ ਸਟਰੈਂਥ ਉਵੇਂ ਦੀ ਬਹੁਤੀ ਹੈ ਵੀ ਨੀ, ਚਾਰ ਪੰਜ ਜਿਹੜੇ ਹੈ ਉਹ ਜ਼ਿਲ੍ਹੇ ਪੈਂਦੇ ਆ, ਤੇ ਉੱਥੇ ਦੀ ਬਜਾਏ ਫਿਰ ਉਹ ਇੱਧਰ ਜ਼ਿਆਦਾ ਧਿਆਨ ਕੇਂਦਰ ਤੇ ਇਸੇ ਕਰਕੇ ਕਰ ਰਹੇ, ਪਰ ਅਸਲੀ ਤਸਵੀਰ ਜਿਹੜੀ ਹੈ ਰਣਜੋਤ ਜੀ ਉਹ ਉਦੋਂ ਹੀ ਜਿਹੜੀ ਆ ਉਹ ਸਾਹਮਣੇ ਆਉਣੀ ਹੈ।
1: ਬਿਲਕੁਲ, ਇਹ ਹੁਣ ਆਇਆ ਹੀ ਪਤਾ ਲੱਗਣਾ ਤੇ ਕੀ ਹੁੰਦਾ ਵਾ ਤੇ ਕੀ ਅੱਗੇ ਸਿੱਟੇ ਨਿਕਲਦੇ ਨੇ, ਕੀ ਫਾਇਦਾ ਕੀ ਨੁਕਸਾਨ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ
1: ਜੀ। ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਵਾਧਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
1: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
0: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
0: ਰਿਲੀਜ਼ਿੰਗ ਔਨ 31st July
2: ਦੱਸੋ
3: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮੈਲਟਨ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au ਸੋਨਾ ਚਾਹੀਦਾ
4: ਭਰੋਸਾ ਚਾਹੀਦਾ ਹੈ
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
5: ਆ ਕਿੱਥੇ ਵੱਜ ਗਈ ਤੇਰੀ ਗੱਡੀ
6: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਬ੍ਰੋਕਰਸ। ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਗਿੱਦਾ ਇੰਸ਼ੋਰੈਂਸ, ਸ਼ਰਤਾ ਲਾਗੂ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇ ਨਾ ਵਿੱਚ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇਨਸਾਈਟ ਰਿਪੋਰਟ ਪ੍ਰੋਗਰਾਮ ਲੈ ਕੇ ਹੋਏ ਹਾਂ ਹਾਜ਼ਰ। ਸਾਲ 1974 ਸੀ ਔਰ ਭਾਰਤ ਦਾ ਸੂਬਾ, ਭਾਰਤ ਦੀ ਸਟੇਟ ਬਿਹਾਰ ਸੀ, ਜਿੱਥੋਂ ਇੱਕ ਪ੍ਰੋਟੈਸਟ ਸ਼ੁਰੂ ਹੁੰਦਾ ਵਿਦਿਆਰਥੀਆਂ ਦੀ ਅਗਵਾਈ ਦੇ ਵਿੱਚ। ਔਰ ਇਸ ਦੀ ਅਗਵਾਈ ਕੌਣ ਕਰ ਰਹੇ ਹੁੰਦੇ ਨੇ ਉਸ ਵਕਤ? ਸਮਾਜਵਾਦੀ ਪਾਰਟੀ ਦੇ ਜਿਹੜੇ ਲੀਡਰ ਸੀ ਔਰ ਸੁਤੰਤਰਤਾ ਸੰਘਰਸ਼ ਦੇ ਵਿੱਚ ਵੀ ਆਪਣਾ ਯੋਗਦਾਨ ਦੇਣ ਵਾਲੇ ਜੈ ਪ੍ਰਕਾਸ਼ ਨਾਰਾਇਣ। ਅੰਦੋਲਨ ਦਾ ਪੂਰਾ ਜਿਹੜਾ ਇੱਕ ਮਕਸਦ ਸੀ ਉਹ ਸੀ ਉਸ ਵਕਤ ਉਸ ਦੌਰ ਦੇ ਵਿੱਚ ਭਾਰਤ ਦੀ ਅੰਦਰ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ, ਬੇਰੁਜ਼ਗਾਰੀ ਸੀ, ਮਹਿੰਗਾਈ ਸੀ, ਉਸ ਦੇ ਖਿਲਾਫ ਆਵਾਜ਼ ਚੁੱਕਣਾ। ਉਸ ਜੇ ਪੀ ਪ੍ਰੋਟੈਸਟ ਦੇ ਵਿੱਚ ਜਿਹੜਾ ਭਾਰਤ ਦੇ ਅੰਦਰ ਉਹ ਸ਼ੁਰੂ ਹੋਇਆ ਉਹ ਗਹਿਰਾਂਦਾ ਇੰਨਾ ਗਹਿਰਾ ਹੋ ਗਿਆ ਸੀ। ਜੇ ਪੀ ਅੰਦੋਲਨ ਦੇ ਨਾਮ ਨਾਲ ਹੀ ਉਹਦਾ ਜੈ ਪ੍ਰਕਾਸ਼ ਦਾ ਸ਼ੋਰਟ ਨੇਮ ਉਹਦੇ ਨਾਲ ਹੀ ਉਹ ਤੁਰਿਆ ਸੀ ਕਿ ਉਹਨੇ ਫਿਰ 79 ਦੇ ਵਿੱਚ ਜਾ ਕੇ ਜਿਹੜਾ ਐਮਰਜੈਂਸੀ ਲਗਵਾਤੀ, ਸਰਕਾਰ ਗਿਰਾਤੀ, ਸਰਕਾਰ ਨੂੰ ਗੋਡਿਆਂ ਭਾਰ ਆਉਣ ਦੇ ਲਈ ਮਜਬੂਰ ਕਰਤਾ। ਐਮਰਜੈਂਸੀ ਲਗਵਾਤੀ ਉਹਨਾਂ ਕਰਕੇ ਨਹੀਂ ਕਹਾਂਗੇ, ਪਰ ਸਰਕਾਰ ਇੰਨਾ ਡਰ ਗਈ ਸੀ, ਇੰਨਾ ਖੌਫ ਦੇ ਵਿੱਚ ਆ ਗਈ ਸੀ ਉਸ ਅੰਦੋਲਨ ਦੀ ਵਜ੍ਹਾ 'ਤੇ ਚੜ੍ਹਦਿਆਂ। ਔਰ ਜੈ ਪ੍ਰਕਾਸ਼ ਜਿਹੜੇ ਸੀ ਉਸ ਵਕਤ ਹਿੰਦੁਸਤਾਨ ਦੇ ਸਭ ਤੋਂ ਵੱਡੇ ਲੀਡਰ ਬਣ ਚੁੱਕੇ ਸੀ, ਬਲਕਿ ਪ੍ਰਧਾਨ ਮੰਤਰੀ ਤੋਂ ਵੀ ਉੱਪਰ ਦੀ, ਇੰਦਰਾ ਗਾਂਧੀ ਤੋਂ ਵੀ ਉੱਪਰ ਦੀ ਉਹਨਾਂ ਦੀ ਸ਼ਖਸੀਅਤ ਜਾ ਚੁੱਕੀ ਸੀ। ਖੈਰ, ਉਸ ਤੋਂ ਜਦੋਂ ਇਹ ਐਮਰਜੈਂਸੀ ਲੱਗੀ ਸੀ ਔਰ ਉਸ ਹੀ ਸਾਲ ਦੇ ਵਿੱਚ ਇੰਡੀਆ ਦੀ ਇੱਕ ਹੋਰ ਸਟੇਟ ਸੀ ਆਸਾਮ, ਉੱਥੇ ਆਲ ਆਸਾਮ ਸਟੂਡੈਂਟਸ ਯੂਨੀਅਨ ਦੀ ਤਰਫ ਤੋਂ ਇੱਕ ਪ੍ਰੋਟੈਸਟ ਸ਼ੁਰੂ ਕੀਤਾ ਜਾਂਦਾ ਔਰ ਲਗਭਗ ਅਗਲੇ 6 ਸਾਲ ਉਹ ਪ੍ਰੋਟੈਸਟ ਚੱਲਦਾ। ਉਹ ਵੀ ਪ੍ਰੋਟੈਸਟ ਜਿਹੜਾ ਸੀ ਉਹ ਵੀ ਲੋਕਲ ਸਟੂਡੈਂਟਸ ਨੇ ਸਟਾਰਟ ਕੀਤਾ ਸੀ ਉੱਥੋਂ ਦੇ ਕਾਲਜਾਂ ਦੇ, ਉੱਥੋਂ ਦੇ ਯੂਨੀਵਰਸਿਟੀ ਦੇ ਆਸਾਮ ਦੇ ਵਿੱਚ। ਔਰ ਉਹ ਕਹਿ ਰਹੇ ਸੀਗੇ ਕਿ ਸਾਡੇ ਇੱਥੇ ਇੰਨੀ ਘੁਸਪੈਠ ਕੀਤੀ ਜਾ ਰਹੀ ਹੈ ਬਾਂਗਲਾਦੇਸ਼ ਤੋਂ, ਜਿਹੜੇ ਲੋਕ ਦਾਖਲ ਕੀਤੇ ਜਾ ਰਹੇ ਨੇ ਸਰਕਾਰ ਦੀ ਤਰਫ ਤੋਂ, ਜਿਹਦੇ ਚੱਲਦੇ ਆ ਆਸਾਮ ਦਾ ਜਿਹੜਾ ਕਲਚਰ ਆ ਉਹ ਖਤਮ ਹੋ ਕੇ ਰਹਿ ਗਿਆ। ਅਤੇ ਇਸੇ ਹੀ ਤਰੀਕੇ ਦੇ ਨਾਲ 90s ਦੇ ਦੌਰ ਦੇ ਵਿੱਚ ਵੀ ਇੱਕ ਪ੍ਰੋਟੈਸਟ ਹੋਇਆ ਸੀ ਜਿਹਨੂੰ ਮੰਡਲ ਕਮਿਸ਼ਨ ਦੇ ਵਿਰੁੱਧ ਸ਼ੁਰੂ ਹੋਇਆ ਇੱਕ ਅੰਦੋਲਨ ਕਿਹਾ ਜਾ ਸਕਦਾ। ਮੰਡਲ ਕਮਿਸ਼ਨ ਅਸਲ ਦੇ ਵਿੱਚ ਭਾਰਤ ਦੀ ਸਰਕਾਰ ਦੀ ਤਰਫ ਤੋਂ ਮੰਡਲ ਆਯੋਗ ਇੱਕ ਬਿਠਾਇਆ ਗਿਆ ਸੀ ਭਾਰਤ ਦੇ ਵਿੱਚ ਜਦੋਂ ਵੀ ਪੀ ਸਿੰਘ ਪ੍ਰਧਾਨ ਮੰਤਰੀ ਹੁੰਦੇ ਸੀ, ਤਾਂ ਉਹਨਾਂ ਨੇ ਓ ਬੀ ਸੀ ਕੈਟਾਗਰੀ ਦੇ ਲਈ, ਜਿਵੇਂ ਇੱਕ ਬੀ ਸੀ ਕੈਟਾਗਰੀ ਹੁੰਦੀ ਹੈ, ਇੱਕ ਐੱਸ ਸੀ ਕੈਟਾਗਰੀ ਹੁੰਦੀ ਹੈ, ਇੱਕ ਓ ਬੀ ਸੀ ਅਦਰ ਬੈਕਵਰਡ ਕਲਾਸਿਸ, ਉਹਨਾਂ ਦੇ ਵਾਸਤੇ 27% ਰਾਖਵਾਂ ਕਰਨ ਲਾਗੂ ਕਰਨ ਦੀ ਗੱਲ ਕੀਤੀ ਸੀ। ਔਰ ਇਸੇ ਦਾ ਵਿਰੋਧ ਆਮ ਵਿਦਿਆਰਥੀਆਂ ਨੇ ਭਾਰਤ ਭਰ ਦੇ ਵਿੱਚ ਕੀਤਾ ਸੀਗਾ ਔਰ ਕਿਹਾ ਸੀ ਕਿ ਇਹਦੇ ਨਾਲ ਨੌਕਰੀਆਂ ਤੋਂ ਲੈ ਕੇ ਸਿੱਖਿਆ ਤੋਂ ਲੈ ਕੇ ਹਰ ਇੱਕ ਸੈਕਟਰ ਦੇ ਵਿੱਚ ਜਦੋਂ ਰੈਜ਼ਰਵੇਸ਼ਨ ਇੰਨੀ ਜ਼ਿਆਦਾ ਵੱਧ ਜਾਏਗੀ ਤਾਂ ਮੁਕਾਬਲੇਬਾਜ਼ੀ ਘਟੇਗੀ, ਸਿਰਫ ਰੈਜ਼ਰਵੇਸ਼ਨ ਦੇ ਆਧਾਰ ਦੇ ਉੱਤੇ ਕਿਸੇ ਨੂੰ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ। ਇਹਨੂੰ ਲੈ ਕੇ ਭੁੱਖ ਹੜਤਾਲਾਂ ਹੋਈਆਂ ਸੀ, ਉਦੋਂ ਸੜਕਾਂ ਜਾਮ ਹੋ ਗਈਆਂ ਸੀ ਔਰ ਆਤਮਦਾਹ ਵੀ ਲੋਕ ਕਰਨ ਲੱਗ ਪਏ ਸੀ। ਉਹ ਅੰਦੋਲਨ ਕਾਫੀ ਜ਼ਿਆਦਾ ਜਿਹੜਾ ਇੰਟੈਂਸ ਹੋ ਚੁੱਕਿਆ ਸੀ। ਅਤੇ ਇਸ ਕਿਸਮ ਦੇ ਜਿਹੜੇ ਅੰਦੋਲਨ ਨੇ ਉਹ ਵਿਦਿਆਰਥੀਆਂ ਦੀ ਤਰਫ ਤੋਂ ਅਕਸਰ ਕੀਤੇ ਜਾਂਦੇ ਰਹੇ ਹੈਗੇ ਨੇ। ਅਤੇ ਹੁਣ ਜਿਹੜਾ ਕਾਂਗਰਸ ਜਨਤਾ ਪਾਰਟੀ ਨੂੰ, ਜਿਹਨੂੰ ਜੈਨਜ਼ੀ ਅੰਦੋਲਨ ਵੀ ਕਿਹਾ ਜਾ ਰਿਹਾ ਹੈਗਾ, ਉਹ ਵੀ ਕਾਫੀ ਜ਼ਿਆਦਾ ਉਸੇ ਤਰੀਕੇ ਦੇ ਨਾਲ ਜਿਵੇਂ ਜੇ ਪੀ ਅੰਦੋਲਨ ਸੀ ਜਾਂ ਜੇ ਪੀ ਪ੍ਰੋਟੈਸਟ ਸੀ, ਇਹ ਸੀ ਜੇ ਪੀ ਪ੍ਰੋਟੈਸਟ ਸੀ, ਹਾਲਾਂਕਿ ਸੀ ਫੋਰ ਕਾਂਗਰਸ। ਔਰ ਉਹ ਸਾਰੀ ਕਹਾਣੀ ਤੁਹਾਨੂੰ ਪਤਾ ਹੀ ਹੈ, ਭਾਰਤੀ ਮੀਡੀਆ ਚੈਨਲਸ ਨੇ ਉਹ ਦਿਖਾ ਦਿੱਤੀ ਹੈ, ਦਰਸਾ ਦਿੱਤੀ ਹੈ। ਇਹ ਤਾਂ ਸਿਰਫ ਪ੍ਰੋਟੈਸਟ ਦੀ ਇੱਕ ਗੱਲ ਤੁਹਾਡੇ ਤੱਕ ਰੱਖੀ ਸੀ। ਅਸਲ ਦੇ ਵਿੱਚ ਅੱਜ ਜਿਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ, ਉਹ ਨੀਟ ਯੂ ਜੀ ਦੀ ਪ੍ਰੀਖਿਆ ਦੇ ਬਾਰੇ ਗੱਲ ਕਰਨੀ ਹੈ। ਅਸਲ ਦੇ ਵਿੱਚ ਜਿਹੜੀਆਂ ਨੀਟ ਯੂ ਜੀ ਦੀਆਂ ਪ੍ਰੀਖਿਆਵਾਂ ਨੇ, ਇਹਦੇ ਬਾਰੇ ਨਾ ਬੜਾ ਰੌਲਾ ਤੁਸੀਂ ਅਲੱਗ ਅਲੱਗ ਮੀਡੀਆ ਚੈਨਲਸ ਦੇ ਵਿੱਚ ਸੁਣ ਲਿਆ, ਪਰ ਮੈਂ ਜਿਸ ਚੀਜ਼ ਦੀ ਉਮੀਦ ਰੱਖ ਰਿਹਾ ਸੀ ਕਿ ਜਿਸ ਜਾਣਕਾਰੀ ਦੀ ਮੈਂ ਐਜ਼ ਅ ਲੇਮੈਨ, ਐਜ਼ ਐਨ ਆਡੀਅੰਸ ਮੈਂ ਉਮੀਦ ਕਰ ਰਿਹਾ ਸੀਗਾ ਕਿ ਜਾਣਕਾਰੀ ਮੈਨੂੰ ਮਿਲੂਗੀ, ਉਹ ਮੈਨੂੰ ਕਿਤੋਂ ਮਿਲੀ ਨਹੀਂ। ਸੋ ਸੋਚਿਆ ਕਿ ਰੇਡੀਓ ਦੇ ਉੱਤੇ ਖੁਦ ਮੈਂ ਹੀ ਕਿਉਂ ਨਾ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਇਨਸਾਈਟ ਰਿਪੋਰਟ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕਾਂ ਤੱਕ ਉਹਦੀਆਂ ਜਵਾਬਦੇਹੀਆਂ ਉਹ ਪਹੁੰਚੀਆਂ ਨਹੀਂ ਹੋਣਗੀਆਂ ਕਿ ਅਸਲ ਦੇ ਵਿੱਚ ਇਹ ਨੀਟ ਪ੍ਰੀਖਿਆ ਹੈ ਕੀ। ਨੀਟ ਯਾਨੀ ਕਿ NEET, ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ। ਇੰਡੀਆ ਦੇ ਵਿੱਚ ਜਿਹੜੇ ਵੀ ਮੈਡੀਕਲ ਕੋਰਸਿਸ ਨੇ ਉਹਨਾਂ ਦੇ ਲਈ ਇੱਕ ਐਂਟਰੈਂਸ ਪ੍ਰੀਖਿਆ ਲਈ ਜਾਂਦੀ ਹੈਗੀ ਹੈ, ਉਹਨੂੰ ਨੀਟ ਦੀ ਪ੍ਰੀਖਿਆ ਕਹਿੰਦੇ ਹੈਗੇ ਨੇ। ਔਰ ਇਹ ਕਿਵੇਂ ਇਹਦਾ ਸਰੂਪ ਬਦਲਿਆ ਉਹ ਵੀ ਤੁਹਾਨੂੰ ਦੱਸਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪਰ ਨੀਟ ਦਾ ਇਮਤਿਹਾਨ
ਇੰਡੀਆ ਦੇ ਵਿੱਚ ਜੇ ਤੁਸੀਂ MBBS ਯਾਨੀ ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਾਇੰਸ ਇਹ ਅੰਡਰ ਗ੍ਰੈਜੂਏਟ ਪ੍ਰੀਖਿਆ ਨੀਟ UG ਵੀ ਕਹਿ ਦਿੰਦੇ ਨੇ ਕਿਉਂਕਿ ਅੰਡਰ ਗ੍ਰੈਜੂਏਟ ਕੋਰਸਿਸ ਨੇ ਸਾਰੇ ਅੰਡਰ ਗ੍ਰੈਜੂਏਟ ਯਾਨੀ ਕਿ 12th ਤੋਂ ਬਾਅਦ ਤੁਸੀਂ ਐਂਟਰੈਂਸ ਦਿੰਦੇ ਹੋ ਨੀਟ ਦਾ ਨੀਟ ਦੀ ਪ੍ਰੈਪਰੇਸ਼ਨ ਕਰਦੇ ਹੋ ਕਈ ਕਈ ਮਹੀਨਿਆਂ ਤੱਕ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਇਹ ਜਾ ਕੇ ਪ੍ਰੀਖਿਆ ਦਿੱਤੀ ਜਾਂਦੀ ਹੈ ਸੋ ਜਦੋਂ ਨੀਟ ਦੀ ਪ੍ਰੀਖਿਆ ਹੁੰਦੀ ਹੈ ਤਾਂ ਤੁਸੀਂ ਜਾਂ ਤਾਂ MBBS ਕਰਦੇ ਹੋ ਉਸ ਤੋਂ ਬਾਅਦ ਜਾਂ ਆਪਣੀ ਰੈਂਕ ਦੇ ਅਕੋਰਡਿੰਗ BDS ਕਰਦੇ ਹੋ ਯਾਨੀ ਬੈਚਲਰ ਆਫ ਡੈਂਟਲ ਸਾਇੰਸ ਜਾਂ BAMS ਕਰਦੇ ਹੋ ਯਾਨੀ ਬੈਚਲਰ ਆਫ ਆਯੁਰਵੈਦਿਕ ਮੈਡੀਸਨ ਸਾਇੰਸ ਜਾਂ ਫਿਰ BHMS ਯਾਨੀ ਹੋਮਿਓਪੈਥੀ ਦੇ ਸੋ ਇਹ ਅਲੱਗ ਅਲੱਗ ਕੋਰਸਿਸ ਹੁੰਦੇ ਹੈਗੇ ਨੇ ਔਰ ਅਲੱਗ ਅਲੱਗ ਮੈਡੀਕਲ ਕਾਲਜਿਸ 'ਚ ਤੁਸੀਂ ਐਡਮਿਸ਼ਨ ਲੈਣੀ ਹੁੰਦੀ ਹੈ ਸਭ ਦੇ ਲਈ ਤੁਹਾਨੂੰ ਨੀਟ ਪਾਸ ਕਰਨਾ ਜ਼ਰੂਰੀ ਹੈਗਾ ਹੈ ਇੰਡੀਆ ਦੇ ਵਿੱਚ ਕਿੰਨੇ ਕਾਲਜਿਸ ਨੇ ਕਿੰਨੀਆਂ ਸੀਟਾਂ ਨੇ ਉਹਦੀ ਵੀ ਤੁਹਾਨੂੰ ਅੱਜ ਸਾਰੀ ਇਨਫੋਰਮੇਸ਼ਨ ਦੇ ਦੇਣੀ ਹੈ ਬੇਸਿਕਲੀ ਇੰਨਾ ਜ਼ਿਆਦਾ ਜਿਹੜਾ ਹੈ ਨੀਟ ਦੀ ਪ੍ਰੀਖਿਆ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਸੀਟਾਂ ਬਹੁਤ ਥੋੜ੍ਹੀਆਂ ਨੇ ਔਰ ਇਹਨੂੰ ਅੱਜ ਦੀ ਤਰੀਕ ਦੇ ਵਿੱਚ ਯਾਦ ਰੱਖਿਓ ਇਹ ਗੱਲ ਅੱਜ ਦੀ ਤਰੀਕ ਦੇ ਵਿੱਚ ਇਹ ਪ੍ਰੀਖਿਆ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਹੈ ਕਿਵੇਂ ਹੁੰਦੀ ਹੈ ਪ੍ਰੀਖਿਆ ਕਿਸ ਤਰੀਕੇ ਦੇ ਨਾਲ ਇਹਦੇ ਨੰਬਰਸ ਜਿਹੜੇ ਨੇ ਦੱਸੇ ਜਾਂਦੇ ਹੈਗੇ ਨੇ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਪਰ ਇਹਦਾ ਥੋੜ੍ਹਾ ਜਿਹਾ ਬੈਕਗਰਾਊਂਡ ਸਮਝ ਲਓ ਕਿ ਇਸ ਵਾਰ ਇਹ ਰੌਲਾ ਕਿਉਂ ਪੈ ਗਿਆ ਹੁਣ ਇਸ ਸਾਲ 2026 ਦੇ ਵਿੱਚ 3 May ਨੂੰ ਨੀਟ ਦਾ ਐਗਜ਼ਾਮ ਹੁੰਦਾ ਆਲ ਇੰਡੀਆ ਦੇ ਵਿੱਚ ਹੁੰਦਾ ਜ਼ਾਹਰ ਜੀ ਗੱਲ ਹੈ ਪੂਰੇ ਭਾਰਤ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਨੇ 12th ਤੋਂ ਬਾਅਦ ਇੱਕ ਸਾਲ ਜਾਂ ਦੋ ਸਾਲ ਆਪਣੇ ਡਰੋਪ ਕਰਕੇ ਯਾਨੀ ਜ਼ਾਹਰ ਜੀ ਗੱਲ ਹੈ ਕਿ ਉਹ ਕੋਈ ਹੋਰ ਪੜ੍ਹਾਈ ਨਹੀਂ ਕਰ ਰਹੇ ਹੁੰਦੇ ਉਹ ਸਿਰਫ ਔਰ ਸਿਰਫ ਇਸੇ ਐਂਟਰੈਂਸ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਕਿ ਇਹ ਇੱਕ ਵਾਰ ਕਲੀਅਰ ਹੋ ਗਿਆ ਐਂਟਰੈਂਸ ਤਾਂ ਫਿਰ ਐਡਮਿਸ਼ਨ ਸਾਨੂੰ ਮਿਲ ਜਾਏਗੀ ਚਾਹੇ MBBS 'ਚ ਮਿਲੇ ਚਾਹੇ BDS 'ਚ ਮਿਲੇ ਚਾਹੇ BHMS 'ਚ ਮਿਲੇ ਚਾਹੇ ਕਿਸੇ ਵੀ ਮੈਡੀਕਲ ਸਟਰੀਮ ਦੇ ਵਿੱਚ ਉਹਨਾਂ ਨੂੰ ਡਾਕਟਰ ਬਣਨ ਦੇ ਲਈ ਦਾਖਲਾ ਮਿਲ ਜਾਏ ਅਤੇ ਫਿਰ ਉਹ ਉਸਦੀ ਪੜ੍ਹਾਈ ਕਰਕੇ ਫਿਰ ਪ੍ਰੈਕਟਿਸਡ ਡਾਕਟਰ ਬਣਨਗੇ ਚੰਗੀ ਚੀਜ਼ ਹੈ ਇੱਥੇ ਤੱਕ ਤਾਂ ਸੁਣਨ ਦੇ ਵਿੱਚ ਕੁਝ ਵੀ ਅਜੀਬ ਨਹੀਂ ਲੱਗ ਰਿਹਾ ਹੈਗਾ ਸੋ 3 May ਨੂੰ ਇਹ ਐਗਜ਼ਾਮ ਹੋਇਆ ਸੀ ਉਹਦੇ ਲਈ 3 May 2026 ਨੂੰ ਹੋਇਆ ਸੀ ਪਰ ਪਿਛਲੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਜਿਹੜੇ ਦਿਨ ਰਾਤ ਬੱਚੇ ਮਿਹਨਤ ਕਰ ਰਹੇ ਸੀਗੇ ਇਸ ਪ੍ਰੀਖਿਆ ਦੇ ਲਈ ਉਹ ਜਾਂਦੇ ਨੇ ਆਮ ਦੇ ਤਰੀਕੇ ਦੇ ਨਾਲ ਉਹਨਾਂ ਨੂੰ ਲੱਗਦਾ ਕਿ ਹਰ ਸਾਲ ਇਹ ਪ੍ਰੀਖਿਆ ਹੁੰਦੀ ਹੈ ਹਰ ਸਾਲ ਮਈ ਮਹੀਨੇ ਦੇ ਵਿੱਚ ਹੁੰਦੀ ਹੈ ਔਰ ਉਹ ਜਾਂਦੇ ਨੇ ਇਹ ਸੋਚ ਕੇ ਕਿ ਇਸ ਵਾਰ ਸ਼ਾਇਦ ਉਹ ਆਪਣੀ ਲੱਕ ਅਜ਼ਮਾਣਗੇ ਸ਼ਾਇਦ ਉਹਨਾਂ ਦਾ ਨੰਬਰ ਲੱਗ ਜਾਏਗਾ ਜਾਂਦੇ ਨੇ ਪ੍ਰੀਖਿਆ ਦਿੰਦੇ ਨੇ ਪ੍ਰੀਖਿਆ ਦਾ ਰਿਜ਼ਲਟ ਆਵੇ ਇਸ ਤੋਂ ਪਹਿਲਾਂ 12 May ਨੂੰ ਪ੍ਰੀਖਿਆ ਰੱਦ ਕਰ ਦਿੱਤੀ ਜਾਂਦੀ ਹੈ ਅਧਿਕਾਰਕ ਤੌਰ 'ਤੇ ਕਿਹਾ ਜਾਂਦਾ ਕਿ ਨੀਟ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਨੀਟ ਦਾ ਜਿਹੜਾ ਐਗਜ਼ਾਮ ਹੋਇਆ ਸੀ ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਦਿੱਤਾ ਸੀ ਉਹ ਕੈਂਸਲ ਹੈ ਨੋ ਮੈਟਰ ਤੁਹਾਡਾ ਰਿਜ਼ਲਟ ਕੀ ਹੈ ਵੈਲਿਡ ਨਹੀਂ ਹੋਏਗਾ ਜਾਂ ਰਿਜ਼ਲਟ ਤਾਂ ਹੈ ਹੀ ਨਹੀਂ ਪਰ ਉਸ ਨੂੰ ਉਸ ਪ੍ਰੀਖਿਆ ਨੂੰ ਵੈਲਿਡ ਨਹੀਂ ਮੰਨਿਆ ਜਾਏਗਾ ਤਾਂ ਚਾਹੇ ਤੁਸੀਂ ਕਹੋ ਕਿ ਮੈਂ ਤਾਂ ਸਾਰੇ ਦੇ ਸਾਰੇ ਕੁਐਸਚਨ ਸਹੀ ਕੀਤੇ ਸੀਗੇ ਇੰਨਾ ਕੌਨਫੀਡੈਂਟ ਹੈ ਫਿਰ ਕੀ ਹੋ ਗਿਆ ਰੱਦ ਕਰਤੀ ਸਰਕਾਰ ਹੈ ਤੁਸੀਂ ਸਾਲ ਤੋਂ ਦੋ ਸਾਲ ਤੋਂ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ ਕਾਰਨ ਕੀ ਦੱਸੇ ਗਏ ਕਿ ਇਸ ਜਿਹੜਾ ਐਗਜ਼ਾਮੀਨੇਸ਼ਨ ਸੀਗਾ ਇਹਦੇ ਕੁਛ ਕੁ ਸ਼ਹਿਰਾਂ ਦੇ ਵਿੱਚ ਕੁਛ ਕੁ ਜਿਹੜੇ ਟੈਲੀਗ੍ਰਾਮ ਦੇ ਖਾਤੇ ਸੀਗੇ ਉਹਨਾਂ ਤੋਂ ਕੁਛ ਅਨਸਰਸ ਜਿਹੜੇ ਕੁਐਸਚਨਸ ਜਿਹੜੇ ਸੀਗੇ ਅਨਸਰ ਨਹੀਂ ਕੁਐਸਚਨ ਜਿਹੜੇ ਸੀ ਆਲਰੇਡੀ ਲੀਕ ਕਰ ਦਿੱਤੇ ਗਏ ਸੀਗੇ ਸਾਰੇ ਦੇ ਸਾਰੇ ਨਹੀਂ ਪਰ ਕੁਛ ਕੁ ਕੁਐਸਚਨਸ ਐਗਜ਼ਾਮ ਦਾ ਫਾਰਮੈਟ ਕੀ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਅੱਗੇ ਚੱਲ ਕੇ ਸੋ ਕੁਛ ਕੁਐਸਚਨ ਜਿਹੜੇ ਲੀਕ ਕਰ ਦਿੱਤੇ ਗਏ ਸੀ ਇਸ ਕਰਕੇ ਇਸ ਪ੍ਰੀਖਿਆ ਨੂੰ ਨਹੀਂ ਕਰਵਾਇਆ ਜਾ ਸਕਦਾ CBI ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਅਤੇ ਫਿਰ ਬੜਾ ਸਾਰਾ ਰੌਲਾ ਹੋਣ ਲੱਗਿਆ ਕਿ NTA ਜਿਹੜੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹੜੀ ਇਸ ਐਗਜ਼ਾਮ ਨੂੰ ਕਰਵਾਉਂਦੀ ਹੈ ਉਹ ਕਿਉਂ ਨਹੀਂ ਇਸ ਨੂੰ ਸਕਸੈਸਫੁਲੀ ਕਰਵਾ ਪਾਉਂਦੀ ਕਿਉਂ ਨਹੀਂ ਇਸ ਕਰਕੇ ਉੱਠਿਆ ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ ਬਾਰ ਬਾਰ ਹੁੰਦਾ ਰਿਹਾ ਸੀ ਪ੍ਰੋਗਰਾਮ ਪੂਰਾ ਧਿਆਨ ਨਾਲ ਸੁਣ ਲਿਓ ਐਂਡ ਤੱਕ ਸਾਰੀ ਕਹਾਣੀ ਕਲੀਅਰ ਹੋ ਜਾਣੀ ਹੈ ਸੋ ਦੁਬਾਰਾ ਐਗਜ਼ਾਮ ਹੁੰਦਾ ਜਿਹੜਾ ਉਹ ਪਹਿਲੀ ਵਾਰ ਇਸ ਸਾਲ ਦਾ ਐਗਜ਼ਾਮ ਹੋਇਆ ਸੀ 3 May ਵਾਲਾ ਜਿਹੜਾ 12 May ਨੂੰ ਕੈਂਸਲ ਕਰ ਦਿੱਤਾ ਜਾਂਦਾ ਉਹਦੀ ਬਜਾਏ ਰੀ ਐਗਜ਼ਾਮ ਕੀਤਾ ਜਾਂਦਾ 21 June ਨੂੰ ਦੁਬਾਰਾ ਐਗਜ਼ਾਮ ਹੁੰਦਾ ਹਾਲਾਂਕਿ ਕੋਈ ਐਕਸਟਰਾ ਫੀਸ ਨਹੀਂ ਵਿਦਿਆਰਥੀਆਂ ਤੋਂ ਲਈ ਪਰ 20 lakh ਸਟੂਡੈਂਟਸ ਦੁਬਾਰਾ ਤੋਂ ਐਗਜ਼ਾਮ ਦਿੰਦੇ ਨੇ 4 lakh ਸਟੂਡੈਂਟਸ ਘੱਟ ਜਿਨ੍ਹਾਂ ਨੇ ਪਹਿਲਾਂ ਦਿੱਤਾ ਸੀ ਉਹਦੇ ਵਿੱਚ ਬਹੁਤ ਸਾਰੇ ਨਾ ਉਮੀਦ ਵੀ ਹੋ ਜਾਂਦੇ ਨੇ ਅਤੇ ਇਹਨਾਂ 20 lakh ਦੇ ਵਿੱਚ 20 ਵਿਦਿਆਰਥੀ ਉਹ ਵੀ ਨੇ ਜਿਹੜੇ 24 lakh ਦੇ ਵਿੱਚ ਉਹ ਵੀ ਨੇ ਜਿਹੜੇ ਸੁਸਾਈਡ ਕਰ ਗਏ ਸੀ ਪਹਿਲੀ ਵਾਰ ਉਹਨਾਂ ਨੇ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕੀਤੀ ਸੀ ਸਰਕਾਰ ਨੇ ਕੈਂਸਲ ਹੀ ਕਰਤਾ ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਈ ਉਹਨਾਂ ਨੇ ਇਹ ਐਗਜ਼ਾਮ ਦੇ ਲਈ ਸੁਸਾਈਡ ਹੀ ਕਰ ਲਿਆ ਕਿਉਂਕਿ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਜਾਂ ਇਨਫੈਕਟ ਬੜੇ ਜਦੋਂ ਹਾਈ ਸਕੂਲ ਦੇ ਵਿੱਚ ਹੁੰਦੇ ਨੇ ਬੱਚੇ ਉਦੋਂ ਤੋਂ ਹੀ ਤੈਅ ਕਰ ਲੈਂਦੇ

ਕੀਤੀਆਂ ਜਾ ਰਹੀਆਂ ਸੀ। ਖੈਰ ਹੁਣ ਜੰਤਰ ਮੰਤਰ ਦੇ ਉੱਤੇ ਉਹ ਇੱਕ ਉਹ ਕਹਾਣੀਆਂ ਨਹੀਂ ਸਾਂਝੀਆਂ ਹੋ ਰਹੀਆਂ, ਪਰ ਮੈਂ ਤੁਹਾਨੂੰ ਦੱਸ ਦਿੰਦਾ। ਰੇਮਾ ਬੇਗਮ ਨਾਮ ਦੀ ਇੱਕ ਲੇਡੀ ਉੱਥੇ ਆਉਂਦੀ ਹੈ। ਰੇਮਾ ਬੇਗਮ ਬਿਹਾਰ ਦੇ ਇੱਕ ਬਹੁਤ ਦੂਰ ਦੁਰਾਡੇ ਦੇ ਪਿੰਡ, ਪਟਨਾ ਤਾਂ ਨੇੜੇ ਤੇੜੇ ਵੀ ਨਹੀਂ, ਉੱਥੋਂ ਆਪਣੀ ਬਿਮਾਰ ਮਾਂ ਦੇ ਨਾਲ ਉੱਥੇ ਪਹੁੰਚੀ ਸੀ। ਔਰ ਉਹ ਕਹਿੰਦੀ ਕਿ ਮੈਂ ਪਹਿਲੀ ਵਾਰ ਨੀਟ ਐਗਜ਼ਾਮ ਦਿੱਤਾ ਸੀਗਾ ਇਸ ਸਾਲ 3 ਮਈ ਵਾਲਾ, ਜਿਹੜਾ ਕਿ ਰੱਦ ਹੋ ਜਾਂਦਾ, ਅਤੇ ਉਸ ਤੋਂ ਬਾਅਦ ਮੇਰੀ ਮਾਂ ਜਿਹੜੀ ਸੀ ਉਹ ਸੁਪਨਾ ਦੇਖਦੀ ਰਹੀ, ਅਤੇ ਹੁਣ ਡਿਊਰਿੰਗ ਪ੍ਰੋਟੈਸਟ ਉਸ ਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦੀ ਮਾਂ ਬਿਮਾਰ ਸੀ। ਔਰ ਰੇਮਾ ਦਾ ਇਹ ਸੁਪਨਾ ਸੀ ਕਿ ਉਹ ਡਾਕਟਰ ਬਣ ਕੇ ਆਪਣੀ ਮਾਂ ਜਾਂ ਉਸੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ ਬਿਮਾਰ ਰਹਿੰਦੇ ਨੇ ਜਿਨ੍ਹਾਂ ਤੱਕ ਸਹੀ ਇਲਾਜ ਨਹੀਂ ਪਹੁੰਚ ਪਾਉਂਦਾ, ਉਹਨਾਂ ਤੱਕ ਉਹ ਇਲਾਜ ਕਰਨ ਦੇ ਲਈ ਕਾਬਲ ਹੋ ਸਕੇ, ਉਹ ਆਪ ਡਾਕਟਰ ਬਣ ਕੇ ਉਹਨਾਂ ਪਿੰਡਾਂ ਦੇ ਵਿੱਚ ਕੰਮ ਕਰੇ। ਭਾਰਤ ਦੀ ਸੱਚਾਈ ਅੱਜ ਦੀ ਤਰੀਕ ਦੇ ਵਿੱਚ ਇਹੀ ਹੈ। ਔਰ 20 ਸਾਲ ਦੀ ਰੇਮਾ ਦੇ ਮਨ ਦੇ ਵਿੱਚ ਇਹੀ ਸੁਪਨਾ ਸੀ, ਹੁਣ ਉਹ ਆਪਣੇ ਇਸ ਸੁਪਨੇ ਨੂੰ ਜਿਉਂ ਸਕੂਗੀ। ਜਦੋਂ ਉਹਨੇ ਜਿਹੜੀ ਸ਼ਿੱਦਤ ਦੇ ਨਾਲ ਐਗਜ਼ਾਮ ਦਿੱਤਾ ਸੀ ਉਹ ਕੈਂਸਲ ਹੋ ਗਿਆ, ਉਹਦੀ ਮਾਂ ਜਿਹੜੀ ਇਹ ਸੋਚਦੀ ਰਹੀ ਸੀਗੀ ਕਿ ਉਹ ਪਾਸ ਹੋ ਜਾਏਗੀ, ਡਾਕਟਰ ਬਣੇਗੀ, ਪੜ੍ਹਾਈ ਕਰੇਗੀ, ਉਹ ਰਹਿ ਜਾਂਦੀ ਹੈ, ਉਹ ਨਹੀਂ ਹੈਗੀ। ਅਤੇ ਹੁਣ ਇਸ ਕਿਸ ਹਾਲਾਤ ਦੇ ਵਿੱਚ, ਕਿਸ ਮੈਂਟਲ ਫਰੇਮ ਦੇ ਵਿੱਚ ਰੇਮਾ ਆਪਣੀ ਪ੍ਰੈਪਰੇਸ਼ਨ ਕਰ ਸਕੇਗੀ? ਨਾ, ਦਿਸ ਇਜ਼ ਜਸਟ ਵਨ ਇੰਸੀਡੈਂਟ। ਰੇਮਾ ਦੀ ਮਾਂ ਉਹਨਾਂ 21 ਵਿਦਿਆਰਥੀਆਂ ਦੇ ਵਿੱਚ ਵੀ ਸ਼ਾਮਲ ਨਹੀਂ ਹੈ ਜਿਨ੍ਹਾਂ ਨੇ ਸੂਸਾਈਡ ਕਰ ਲਿਆ, ਉਹਦੀ ਮਾਂ ਦੀ ਇੱਕ ਬਿਮਾਰੀ ਦੇ ਚੱਲਦਿਆਂ ਮੌਤ ਹੋਈ ਹੈ। ਪਰ ਉਸ ਤੋਂ ਪਹਿਲਾਂ ਰੇਮਾ ਦੇ ਫਾਦਰ ਦੀ ਵੀ ਡੈਥ ਹੋ ਗਈ ਸੀ, ਉਹ ਵੀ ਇਸ ਹਿੰਮਤ ਦੇ ਵਿੱਚ ਆਪਣਾ ਜਿਹੜਾ ਦਮ ਤੋੜ ਗਏ ਸੀ, ਰੋਜ਼ਲ ਇਸਲਾਮ, ਕਿ ਉਹਨਾਂ ਦੀ ਧੀ ਕਦੇ ਵੱਡੀ ਬਣੂਗੀ, ਕਦੇ ਉਹ ਹੋਏਗੀ, ਅਤੇ ਪੇਪਰ ਲੀਕ ਦੀ ਖਬਰ ਸੁਣਨ ਤੋਂ ਪਹਿਲਾਂ ਹੀ ਉਹ ਚਲੇ ਗਏ ਸੀ। ਔਰ ਰੇਮਾ ਨੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਕਿ ਚੰਗਾ ਹੋਇਆ ਕਿ ਉਹਨਾਂ ਨੇ ਉਹ ਖਬਰ ਨਹੀਂ ਸੁਣੀ, ਨਹੀਂ ਤਾਂ ਉਹ ਉਸ ਵਕਤ ਜਿਸ ਕਿਸਮ ਦੇ ਨਾਲ ਟੁੱਟਦੇ ਉਹ ਮੈਂ ਨਹੀਂ ਸੀ ਦੇਖ ਸਕਦੀ। ਦੈਟਸ ਜਸਟ ਵਨ ਕੇਸ, ਇਹ ਸਿਰਫ ਇੱਕ ਕਹਾਣੀ ਹੈਗੀ ਹੈ। ਹੁਣ ਇੱਕ ਹੋਰ ਕਹਾਣੀ ਤੁਸੀਂ ਸੁਣੋ। ਇੱਕ ਹੋਰ ਕਹਾਣੀ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜੇ 23-24 ਲੱਖ ਜਾਂ ਹੁਣ ਇਸ ਵਾਰ ਜਿਹੜੇ 20 ਲੱਖ ਬੱਚੇ ਬੈਠੇ ਸੀ, ਉਹਨਾਂ ਨੇ 1,37,000 ਮੈਡੀਕਲ ਸੀਟਾਂ ਦੇ ਲਈ ਕੰਟੈਸਟ ਕਰਨਾ ਸੀ। ਇਹ ਤਾਂ ਸੱਚਾਈ ਹੈਗੀ ਹੈ ਹਿੰਦੁਸਤਾਨ ਦੀ ਕਿ ਮਹਿਜ 1,37,000 ਸੀਟਾਂ ਨੇ, ਉਹਨਾਂ ਦੇ ਲਈ ਉਹ ਬੱਚੇ ਫਾਈਟ ਕਰ ਰਹੇ ਨੇ। ਉਹ 1,37,000 ਪ੍ਰਾਈਵੇਟ ਜਾਂ ਸਰਕਾਰੀ ਕਾਲਜਾਂ ਦੀਆਂ ਨੇ, ਉੱਥੇ ਨਾਂ ਦੇ ਬਰਾਬਰ ਜਦੋਂ ਤੁਹਾਡਾ ਉਹ ਰੈਂਕ ਆਉਂਦਾ, AIR ਕਹਿੰਦੇ, ਆਲ ਇੰਡੀਆ ਰੈਂਕ, ਉਹ ਆਉਂਦਾ, ਤਾਂ ਤੁਹਾਨੂੰ ਨਾਂ ਦੇ ਬਰਾਬਰ ਦੀ ਫੀਸ ਹੈਗੀ ਹੈ ਜਾਂ ਸਕੋਲਰਸ਼ਿਪ ਦੇ ਉੱਤੇ ਵੀ ਤੁਸੀਂ ਚਲੇ ਜਾਂਦੇ ਹੈਗੇ ਹੋ। ਨਹੀਂ ਤਾਂ ਫਿਰ ਜੇ ਤੁਹਾਡਾ ਰੈਂਕ ਨਹੀਂ ਆਉਂਦਾ, ਫਿਰ ਜਿਹੜੇ ਬਹੁਤ ਧਨਾੜ ਹੈਗੇ ਨੇ ਉਹ ਜਾਂ ਤਾਂ ਵੀਜ਼ੇ ਵੂਜ਼ੇ ਲੈ ਕੇ ਕੋਈ ਯੂਕਰੇਨ ਕਰਨ ਚਲਾ ਗਿਆ MBBS ਦੀ ਡਿਗਰੀ, ਕੋਈ ਬਾਂਗਲਾਦੇਸ਼ ਤੋਂ ਵੀ ਕਰੇ ਆਉਂਦੇ ਨੇ, ਕੋਈ ਕਿਤੋਂ ਕਰੇ ਆਉਂਦੇ ਨੇ, ਕੋਈ ਕਿਤੋਂ ਕਰੇ ਆਉਂਦੇ ਨੇ, ਉਹੋ ਜਿਹੇ ਵੀ ਫਿਰ ਡਾਕਟਰ ਹੈਗੇ ਨੇ। ਰਾਜਸਥਾਨ ਦੇ ਵਿੱਚ ਰਾਜੇਸ਼ ਕੁਮਾਰ ਨਾਮ ਦਾ ਇੱਕ ਕਿਸਾਨ ਸੀ, ਉਹਨੇ ਆਪਣੀ ਜ਼ਮੀਨ ਜਿਹਨੂੰ ਮਾਂ ਕਿਹਾ ਜਾਂਦਾ, ਪਸ਼ਤੈਨੀ ਜ਼ਮੀਨ ਵੇਚ ਕੇ 11 ਲੱਖ ਰੁਪਏ ਦਾ ਕਰਜ਼ਾ ਚੁੱਕਿਆ, ਅਤੇ ਉਹਦਾ ਮੁੰਡਾ ਪ੍ਰਦੀਪ ਮੀਨਾ 3 ਸਾਲ ਨੀਟ ਦੀ ਕੋਚਿੰਗ ਹਾਸਲ ਕਰਦਾ ਰਿਹਾ ਪਲੱਸ ਟੂ ਮੈਡੀਕਲ ਕਰਨ ਤੋਂ ਬਾਅਦ। ਪਲੱਸ ਟੂ ਦੇ ਇੰਨੇ ਟਫ ਸਬਜੈਕਟ ਦੇ ਵਿੱਚ ਪ੍ਰਦੀਪ ਮੀਨਾ ਨੇ ਟੋਪ ਰੈਂਕ ਹਾਸਲ ਕੀਤਾ ਸੀਗਾ ਆਪਣੇ ਸਕੂਲ ਦੇ ਵਿੱਚ, ਆਪਣੇ ਜ਼ਿਲ੍ਹੇ ਦੇ ਵਿੱਚ। ਔਰ ਰਾਜੇਸ਼ ਕੁਮਾਰ ਕਹਿੰਦੇ ਨੇ ਕਿ 16 ਘੰਟੇ ਖੇਤਾਂ 'ਚੋਂ ਮਜ਼ਦੂਰੀ ਇਸ ਕਰਕੇ ਕਰ ਰਹੇ ਸੀ ਕਿਉਂਕਿ ਜ਼ਮੀਨ ਵੇਚ ਚੁੱਕੇ ਸੀ, ਆਪਦੀ ਜ਼ਮੀਨ ਹੈ ਨਹੀਂ ਸੀ, ਇਸ ਕਰਕੇ ਕਹਿ ਰਹੇ ਸੀਗੇ ਕਿਉਂਕਿ ਕੁਛ ਕੀ ਦਿਨ ਨੇ, ਇਹ ਜਿਹੜਾ ਹਨੇਰਾ ਇਹ ਛੱਡ ਜਾਣਾ, ਜਿੱਦਣ ਮੇਰਾ ਮੁੰਡਾ ਪ੍ਰਦੀਪ ਮੀਨਾ ਡਾਕਟਰ ਬਣ ਗਿਆ, ਮੇਰਾ ਬੁਢਾਪਿਆ ਜਿਹੜਾ ਹੈਗਾ ਉਹ ਘੱਟੋ ਘੱਟ ਆਸਾਨੀ ਦੇ ਨਾਲ ਲੰਘੂਗਾ। ਪ੍ਰੀਖਿਆ ਹੁੰਦੀ ਹੈ, 3 ਮਈ ਦਾ ਦਿਨ ਆਉਂਦਾ, ਪ੍ਰਦੀਪ ਮੀਨਾ 3 ਸਾਲ ਤੋਂ ਉਹ ਜਿਹੜੀ ਮਿਹਨਤ ਕਰ ਰਿਹਾ ਸੀਗਾ, ਬੜੀ ਮਿਹਨਤ ਦੇ ਨਾਲ ਐਗਜ਼ਾਮ ਦੇ ਕੇ ਆਉਂਦਾ, ਘਰ ਆ ਕੇ ਆਪਣੇ ਫਾਦਰ ਆਪਣੇ ਜਿਹੜਾ ਹੱਡੀ ਮਿਹਨਤ ਕਰਕੇ ਆਉਂਦਾ ਰਾਜੇਸ਼ ਕੁਮਾਰ ਨੇ, ਉਹਨਾਂ ਨੂੰ ਦੱਸਦਾ ਕਿ ਪਿਤਾ ਜੀ ਐਤਕੀ ਟੈਨਸ਼ਨ ਨਾ ਲਿਓ, ਸਾਰੇ ਰੋਣੇ ਧੋਣੇ ਚੱਕ ਦਿਆਂਗੇ, ਅਤੇ ਮੈਂ ਪੂਰੀ ਪ੍ਰੈਪਰੇਸ਼ਨ ਦੇ ਨਾਲ ਐਗਜ਼ਾਮ ਦੇ ਕੇ ਆਇਆ। ਔਰ ਗਲੇ ਲੱਗਦੇ ਨੇ ਉਹ ਆਪਣੇ ਫਾਦਰ ਦੇ ਪ੍ਰਦੀਪ ਮੀਨਾ ਕਿ ਹੁਣ ਤਾਂ ਰੱਬ ਵੀ ਮੈਨੂੰ ਡਾਕਟਰ ਬਣਨ ਤੋਂ ਰੋਕ ਨਹੀਂ ਸਕਦਾ। ਔਰ ਫਿਰ 12 ਮਈ ਦਾ ਕਲੈਣਾ ਦਿਨ ਆਉਂਦਾ, ਉਸ ਦਿਨ ਸਰਕਾਰ ਕਹਿੰਦੀ ਹੈ ਕਿ ਜਿਹੜੀ ਤੁਸੀਂ ਪ੍ਰੀਖਿਆ ਦੇ ਕੇ ਆਏ ਸੀ ਉਹ ਰੱਦ ਕਰ ਰਹੇ ਹਾਂ, ਨਵੇਂ ਸਿਰੇ ਤੋਂ ਐਗਜ਼ਾਮ ਦਿਓ। 22 ਸਾਲ ਦਾ ਪ੍ਰਦੀਪ ਮੀਨਾ ਆਪਣੇ ਘਰ ਦੇ ਵਿੱਚ ਹੀ ਆਤਮ ਹੱਤਿਆ ਕਰ ਲੈਂਦਾ। ਔਰ ਉਹਦਾ ਮਜ਼ਦੂਰ ਪਿਓ ਜਿਹੜਾ ਇਹ ਉਡੀਕ ਕਰ ਰਿਹਾ ਸੀ ਕਿ ਮੇਰਾ ਮੁੰਡਾ, ਮੇਰਾ ਹੁਣ ਬੁਢਾਪਾ ਕੱਟੂਗਾ, ਉਹ ਹੁਣ ਆਪਣੇ ਮੁੰਡੇ ਦੀ ਚਿਤਾ ਨੂੰ ਅੱਗ ਦੇ ਰਿਹਾ। ਉੱਤਰ ਪ੍ਰਦੇਸ਼,
ਇੱਕ ਹੋਰ

ਰਾਜਸਥਾਨ ਦੇ ਨਾਲ ਦਾ ਸੂਬਾ 21 ਸਾਲ ਦਾ ਮੁੰਡਾ ਰਿਤਿਕ ਮਿਸ਼ਰਾ ਆਪਣੇ ਪਿਤਾ ਅਨੂਪ ਕੁਮਾਰ ਮਿਸ਼ਰਾ ਦੇ ਨਾਲ ਐਗਜ਼ਾਮ ਦੇਣ ਜਾਂਦੇ ਨੇ ਖੁਸ਼ੀ ਖੁਸ਼ੀ ਐਗਜ਼ਾਮ ਦੇ ਕੇ ਆਉਂਦੇ ਨੇ ਕਿਉਂਕਿ ਜਿੰਨੀ ਟੈਨਸ਼ਨ ਉਹਨੂੰ ਐਗਜ਼ਾਮ ਦੇਣ ਤੋਂ ਪਹਿਲਾਂ ਸੀ ਉਨੀ ਹੁਣ ਨਹੀਂ ਸੀ ਅਨੂਪ ਮਿਸ਼ਰਾ ਨੇ ਵਾਪਸ ਆਉਂਦੇ ਹੋਏ ਆਪਣੇ ਮੁੰਡੇ ਨੂੰ ਜਦੋਂ ਐਗਜ਼ਾਮੀਨੇਸ਼ਨ ਸੈਂਟਰ ਤੋਂ ਸਕੂਟਰ ਦੇ ਉੱਤੇ ਵਾਪਸ ਆ ਰਹੇ ਸੀ ਘਰ ਨੂੰ ਤਾਂ ਪੁੱਛਿਆ ਵੀ ਕਿਵੇਂ ਗਿਆ ਪੇਪਰ ਕਹਿੰਦਾ ਜੀ ਪਿਤਾ ਜੀ ਵੀ ਬਹੁਤ ਵਧੀਆ ਗਿਆ ਅਤੇ ਹੁਣ ਕਹਿੰਦਾ ਮੇਰਾ ਪਲੈਨ ਇਹ ਹੈ ਕਿ ਮੈਂ ਹੁਣ ਆਪਣੇ ਦੋਸਤਾਂ ਦੇ ਨਾਲ ਕੁਛ ਕੁ ਦਿਨ ਘੁੰਮਾਂ ਫਿਰਾਂ ਅਤੇ ਫਿਰ ਜਿੱਦਣ ਰਿਜ਼ਲਟ ਆ ਗਿਆ ਉਹ ਤੋਂ ਬਾਅਦ ਫਿਰ ਮੈਂ ਪ੍ਰੈਪਰੇਸ਼ਨ ਦੇ ਵਿੱਚ ਲੱਗ ਜੂੰਗਾ ਤਾਂ ਕਿ ਅਗਲੀ ਜਿਹੜੀ ਵੀ ਪੜ੍ਹਾਈ ਜਿਹਦੇ 'ਚ ਵੀ ਮੈਂ ਜਾਣਾ ਉਹਦੇ ਲਈ ਫਿਰ ਮੈਂ ਤਿਆਰੀ ਕਰ ਸਕਾਂ ਅਤੇ ਮੈਂ ਸੈਲਫ ਸਟੱਡੀ ਦੇ ਉੱਤੇ ਜ਼ਿਆਦਾ ਧਿਆਨ ਦਊਂਗਾ ਕਿਉਂਕਿ ਕੋਚਿੰਗ ਦੇ ਉੱਤੇ ਮੈਂ ਤੁਹਾਡਾ ਬਹੁਤ ਖਰਚਾ ਕਰਵਾਤਾ ਰਿਤਿਕ ਮਿਸ਼ਰਾ ਵੀ ਕੋਈ ਬਹੁਤ ਅਮੀਰ ਪਰਿਵਾਰ 'ਚੋਂ ਨਹੀਂ ਅਨੂਪ ਮਿਸ਼ਰਾ ਜਿਹੜੇ ਉਹਦੇ ਫਾਦਰ ਸੀਗੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ 'ਚੋਂ ਕਹਿ ਸਕਦੇ ਹੋ ਖਬਰ ਆਉਂਦੀ ਹੈ ਕਿ ਪਰਚਾ ਰੱਦ ਹੋ ਗਿਆ ਉਹ ਤੋਂ ਅਗਲੇ ਦਿਨ ਰਿਤਿਕ ਮਿਸ਼ਰਾ ਆਪਣੀ ਜਾਨ ਲੈ ਲੈਂਦੇ ਨੇ ਅਤੇ ਅੱਜ ਦੀ ਤਰੀਕ ਦੇ ਵਿੱਚ ਅਨੂਪ ਮਿਸ਼ਰਾ ਇਸ ਧਰਨੇ ਦੇ ਵਿੱਚ ਜਾ ਕੇ ਜੰਤਰ ਮੰਤਰ 'ਤੇ ਜਿਹੜਾ ਚੱਲ ਰਿਹਾ ਸੀ ਉੱਥੇ ਉਹਨਾਂ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਸੀ ਸੋਨਮ ਵਾਗਚੁਕ ਜਾਂ ਹੋਰ ਆਇਸਾ ਦੇ ਮੈਂਬਰ ਉਹਨਾਂ ਨੂੰ ਗਲੇ ਲੱਗ ਕੇ ਬਸ ਇੰਨਾ ਕੁ ਕਹਿੰਦਾ ਥੈਂਕ ਯੂ ਮੇਰਾ ਮੁੰਡਾ ਤੁਹਾਨੂੰ ਥੈਂਕ ਯੂ ਕਹਿ ਰਿਹਾ ਉੱਪਰੋਂ ਇਹ ਉਹਨਾਂ ਦੀ ਕਹਾਣੀ ਔਰ ਐਸੇ ਪਤਾ ਹੀ ਨਹੀਂ ਹੋਰ ਕਿੰਨੇ ਕੁ ਬੱਚੇ ਜਿਨ੍ਹਾਂ ਦੀਆਂ ਅਲੱਗ ਅਲੱਗ ਕਹਾਣੀਆਂ ਜਿਨ੍ਹਾਂ ਦੇ ਮਾਂ ਪਿਓ ਅੱਗੇ ਵੀ ਨਹੀਂ ਆ ਸਕੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਨਾਲ ਇੱਕ ਧੋਖਾ ਹੋਇਆ ਇੱਕ ਵਿਸ਼ਵਾਸਘਾਤ ਹੋਇਆ ਪੂਰੀਆਂ ਤਿਆਰੀਆਂ ਦੇ ਨਾਲ ਉਹ ਬੱਚੇ ਜਾਂਦੇ ਨੇ ਅਤੇ ਪੇਪਰ ਰੱਦ ਹੋ ਜਾਂਦੇ ਨੇ ਔਰ ਪਹਿਲੀ ਵਾਰ ਨਹੀਂ ਹੋਇਆ ਦਿਸ ਇਜ਼ ਨੋਟ ਦੀ ਫਸਟ ਟਾਈਮ ਉਹਦੀ ਕਹਾਣੀ ਵੀ ਮੈਂ ਤੁਹਾਨੂੰ ਦੱਸਦਾ ਪਰ ਇੱਕ ਕਹਾਣੀ ਜਿਹੜੀ ਮੈਂ ਸੁਣ ਕੇ ਬਹੁਤ ਜ਼ਿਆਦਾ ਹਿੱਲ ਗਿਆ ਸੀ ਉਹ ਇਹ ਸੀ ਕਿ ਤਮਿਲਨਾਡੂ ਦੀ 17 ਸਾਲ ਦੀ ਇੱਕ ਛੋਟੀ ਬੱਚੀ ਐਸ ਅਨੀਤਾ ਉਹਨੇ ਵੀ ਐਗਜ਼ਾਮ ਤੋਂ ਬਾਅਦ ਜਾਂ ਪਰਚਾ ਰੱਦ ਹੋਣ ਤੋਂ ਬਾਅਦ ਆਤਮ ਹੱਤਿਆ ਕਰ ਲਈ ਸੀ ਪਰ ਉਹਨੇ ਮੌਤ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਇੱਕ ਅਰਜ਼ੀ ਪਾਈ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਹੈ ਉਹ ਜਿਹੜੇ ਪੇਂਡੂ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੱਕ ਬੋਝ ਪਾ ਦਿੰਦੀ ਹੈ ਮੈਂ ਪਤਾ ਨਹੀਂ ਰਹੂੰਗੀ ਨਹੀਂ ਰਹੂੰਗੀ ਮੈਂ ਸੁਪਰੀਮ ਕੋਰਟ ਤੋਂ ਇਹ ਉਮੀਦ ਕਰਦੀ ਹਾਂ ਕਿ ਜਿਹੜੇ ਦਿਹਾਤੀ ਇਲਾਕੇ ਦੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੰਨਾ ਬੋਝ ਨਹੀਂ ਪਊਗਾ ਹੁਣ ਦੋ ਤਿੰਨ ਚੀਜ਼ਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਣੀਆਂ ਨੇ ਉਹ ਐਸ ਅਨੀਤਾ ਦੀ ਅਰਜ਼ੀ ਦੀ ਮੈਂ ਗੱਲ ਕਿਉਂ ਕਰ ਰਿਹਾ ਨੰਬਰ ਇੱਕ ਉਹ ਬੱਚੀ ਨੇ ਮਰਨ ਤੋਂ ਪਹਿਲਾਂ ਹੀ ਬਹੁਤ ਦੂਰਦਰਸ਼ੀ ਸੋਚ ਮਤਲਬ ਕਿਆ ਕਮਾਲ ਦਾ ਵਿਜ਼ਨ ਰਿਹਾ ਹੋਣਾ ਉਸ ਬੱਚੀ ਦਾ ਜਿਹੜੀ ਡਾਕਟਰ ਬਣਨ ਦੀ ਤਿਆਰੀ ਕਰ ਰਹੀ ਸੀ ਪਰ ਜਾਨ ਦੇਗੀ ਅਤੇ ਉਹਦਾ ਵਿਜ਼ਨ ਇੰਨਾ ਵਧੀਆ ਸੀਗਾ ਕਿ ਉਹਨੂੰ ਪਤਾ ਸੀ ਕਿ ਸਰਕਾਰ ਅੱਗੇ ਕੀ ਕਰਨ ਜਾ ਰਹੀ ਹੈ ਔਰ ਐਗਜੈਕਟਲੀ ਜਿਹੜੀ ਗੱਲ ਦੀ ਡਿਮਾਂਡ ਉਹਨੇ ਸੁਪਰੀਮ ਕੋਰਟ 'ਚ ਰੱਖੀ ਹੈ ਆਈ ਡੋਂਟ ਨੋ ਮੈਨੂੰ ਹੁਣ ਕੋਈ ਆਈਡੀਆ ਨਹੀਂ ਹੈਗਾ ਕਿ ਉਹਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਵੀ ਕਰ ਰਹੀ ਹੈ ਕਿ ਨਹੀਂ ਕਿਉਂਕਿ ਸਰਕਾਰ ਤਾਂ ਬਿਲਕੁਲ ਉਹੋ ਜਿਹਾ ਨਹੀਂ ਕਰ ਰਹੀ ਹੈਗੀ ਉਹਦੀ ਪਟੀਸ਼ਨ ਤੋਂ ਬਿਲਕੁਲ ਉਲਟ ਕਦਮ ਚੁੱਕਣ ਲੱਗੀ ਹੈ ਤੁਹਾਨੂੰ ਲੱਗ ਰਿਹਾ ਹੋਏਗਾ ਕਿ ਜੰਤਰ ਮੰਤਰ ਦੇ ਉੱਤੇ ਇੱਕ ਧਰਨੇ ਹੋਏ 37 ਦਿਨ ਸਟੂਡੈਂਟਸ ਧਰਨਾ ਦਿੰਦੇ ਰਹੇ ਜਿਹੜਾ ਧਰਮਿੰਦਰ ਪ੍ਰਧਾਨ ਸੀ ਉਹਦਾ ਅਸਤੀਫਾ ਲੈਣਾ ਸੀ ਉਹ ਹੋ ਗਿਆ ਧਰਨਾ ਸਕਸੈਸਫੁਲ ਖਤਮ ਕਹਾਣੀ ਨਹੀਂ ਪਲੀਜ਼ ਇਹ ਸਮਝ ਕੇ ਚੱਲੇ ਉਹ ਗੱਲ ਕਹਾਣੀ ਇੰਨੀ ਕੁ ਨਹੀਂ ਹੈਗੀ ਪਹਿਲੀ ਗੱਲ ਤਾਂ ਇਹ ਧਰਨੇ ਦੀ ਲੋੜ ਹੀ ਕਿਉਂ ਪਈ ਇਹਦੇ ਪਿੱਛੇ ਜਾਣਨਾ ਇਹਦਾ ਮਕਸਦ ਜਾਣਨਾ ਬਹੁਤ ਜ਼ਰੂਰੀ ਹੈ ਉਹਦੀ ਇੱਕ ਉਹਦਾ ਕਹਾਣੀ ਦਾ ਇੱਕ ਹਿੱਸਾ ਇਹ ਹੈ ਇਹ ਜਿਹੜੇ ਬੱਚੇ ਸੁਸਾਈਡ ਕਰ ਗਏ ਇਹ ਬੱਚੇ ਜਿਹੜੇ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੇ ਗੜਬੜੀਆਂ ਦਾ ਸ਼ਿਕਾਰ ਹੋਏ ਨੇ ਇੱਕ ਇਹ ਵਜ੍ਹਾ ਹੈਗੀ ਹੈ ਦੂਜੀ ਵਜ੍ਹਾ ਇਹ ਹੈ ਕਿ ਹੁਣ ਇਸ ਤੋਂ ਬਾਅਦ ਜੋ ਵੀ ਕੁਛ ਹੋਣ ਜਾ ਰਿਹਾ ਹੈਗਾ ਜਦੋਂ ਅਨੰਦੋਲਨ ਹੋਇਆ ਸੀ ਉਹ ਤੋਂ ਬਾਅਦ ਇਹ ਗੱਲ ਹੋਈ ਸੀਗੀ ਕਿ ਲੋਕ ਆਯੁਕਤ ਬਣੂਗਾ ਭ੍ਰਿਸ਼ਟਾਚਾਰ ਦੇ ਮਾਮਲੇ ਖਤਮ ਹੋ ਜਾਣਗੇ ਮਾਮਲੇ ਖਤਮ ਹੋਏ ਭ੍ਰਿਸ਼ਟਾਚਾਰ ਖਤਮ ਹੋਇਆ ਨਹੀਂ ਸਰਕਾਰ ਬਦਲੀ ਅੰਦੋਲਨ ਸਕਸੈਸਫੁਲ ਸੀ ਆਈ ਡੋਂਟ ਨੋ ਤੁਸੀਂ ਦੱਸੋ ਜੰਤਰ ਮੰਤਰ ਵਾਲਾ ਅੰਦੋਲਨ ਦੇ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਇਆ ਬਟ ਉਹ ਅਸਲੀ ਮਸਲਾ ਨਹੀਂ ਹੈਗਾ ਉਹਦੇ ਵਿੱਚ ਅਸਲੀ ਮਸਲਾ ਜਾਂ ਅਸਲੀ ਮੰਗ ਜਿਹੜੀ ਸੀਗੀ ਉਹ ਇਹ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਲਈ ਜਾਂਦੀ ਹੈ ਨੀਟ ਵਰਗੀਆਂ ਹੋਰ ਜਿੰਨੀਆਂ ਵੀ ਪ੍ਰੀਖਿਆਵਾਂ NTA ਲੈਂਦੀ ਹੈ ਉਹ ਪਾਰਦਰਸ਼ੀ ਤਰੀਕੇ ਦੇ ਨਾਲ ਹੋਣ ਨਾ ਕਿ ਇਸ ਤਰ੍ਹਾਂ ਕਿ ਸਰਕਾਰ ਆਪਣਾ ਕਾਲਰ ਬਚਾ ਕੇ ਇਹਨਾਂ ਪ੍ਰੀਖਿਆਵਾਂ ਨੂੰ ਲਵੇ ਸਰਕਾਰ ਆਪਣਾ ਕਾਲਰ ਕਿਉਂ ਬਚਾ ਰਹੀ ਹੈ ਉਹਦਾ ਜਵਾਬ ਵੀ ਮੈਂ ਤੁਹਾਨੂੰ ਇਸੇ

ਉਹਨੇ 720 ਅੰਕ ਨੇ ਟੋਟਲ, ਉਹਨੇ ਸਾਰੇ 180 ਦੇ 180 ਸਹੀ ਹੱਲ ਕੀਤੇ ਹੋਣਗੇ, ਸੋ ਉਹਨੂੰ 720 ਅੰਕ ਮਿਲੇ ਹੋਣਗੇ, ਇਹ ਤਾਂ 100% ਰਿਜ਼ਲਟ ਹੋਇਆ। 718 ਦਾ ਕੀ ਮਤਲਬ ਹੋਇਆ? ਮੰਨ ਲਓ ਮੇਰਾ ਇੱਕ ਕੁਐਸਚਨ ਗਲਤ ਹੋ ਗਿਆ ਤਾਂ ਇਹਦਾ ਮਤਲਬ ਆਲਰੇਡੀ ਉਹਦੇ 4 ਨੰਬਰ ਤਾਂ ਹੋ ਗਏ, 716 ਰਹਿ ਗਏ, ਪਲੱਸ ਉਹਦਾ ਗਲਤ ਦਾ ਮਾਈਨਸ 1 ਕੱਟਣਾ ਚਾਹੀਦਾ, ਯਾਨੀ 715 ਰਹਿਣੇ ਚਾਹੀਦੇ ਨੇ ਨੰਬਰ। 718 ਦੇ 719 ਨੰਬਰ ਕਿਵੇਂ ਆ ਸਕਦੇ ਨੇ ਨੀਟ 'ਚ? ਦੈਟ ਹੈਪਨਡ ਇਨ 2024 ਇਨ ਨੀਟ ਐਗਜ਼ਾਮਸ। ਇਹਦੀ ਰਿਜ਼ਲਟਸ ਦੇ ਉੱਤੇ ਜਿਹੜਾ ਸੀ ਉਹ ਬਹੁਤ ਸਾਰੀ ਗੱਲ ਹੋਣ ਲੱਗ ਪਈ ਸੀ। ਹੁਣ ਆਲ ਇੰਡੀਆ ਰੈਂਕਿੰਗ ਜਿਹੜੀ ਹੈਗੀ ਹੈ ਉਹਦੇ ਅਕੋਰਡਿੰਗ ਕੌਂਸਲਿੰਗ ਹੁੰਦੀ ਹੈ, MCC ਜਿਹਨੂੰ ਮੈਡੀਕਲ ਕੌਂਸਲਿੰਗ ਕਮੇਟੀ ਕਹਿੰਦੇ ਨੇ, ਉਹ ਕਮੇਟੀ ਕਿਹੜੀ ਕੀ ਕਹਿੰਦੀ ਹੈ ਕਿ 15% ਤੁਸੀਂ ਦੇਸ਼ ਦੇ ਸਰਕਾਰੀ ਕਾਲਜਾਂ 'ਚ ਦਾਖਲਾ ਲੈਣਾ, 85% ਸਟੇਟ ਦਾ ਕੋਟਾ ਹੁੰਦਾ, ਜਿਵੇਂ ਪੰਜਾਬ ਦੇ ਵਿੱਚ BFUHS ਹੈ, ਉਹ ਹੈ ਆਪਣੇ 85% ਬੱਚੇ ਜਿਹੜੇ ਨੇ ਆਪਣੀ ਆਪਣੀ ਸਟੇਟ ਦੇ ਵਿੱਚ ਜਾ ਸਕਦੇ ਨੇ। ਤੁਹਾਡਾ ਕਿੰਨਾ ਰੈਂਕ ਹੈ, ਆਲ ਇੰਡੀਆ ਰੈਂਕ ਹੈ, ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਵੀ ਮੈਂ MBBS 'ਚ ਜਾਣਾ, ਮੈਂ BDS 'ਚ ਜਾਣਾ, ਉਹ ਤੁਹਾਡੀ ਮਰਜ਼ੀ ਹੁੰਦੀ ਹੈ। ਫਿਰ ਉਹ ਤੋਂ ਬਾਅਦ ਸੀਟ ਅਲਾਟਮੈਂਟ ਹੁੰਦੀ ਹੈ, ਨੀਟ ਦੇ ਰੈਂਕ ਦੇ ਅਕੋਰਡਿੰਗ ਤੁਹਾਨੂੰ ਉਸ ਕਾਲਜ 'ਚ ਐਡਮਿਸ਼ਨ ਮਿਲੂਗੀ ਨਹੀਂ ਮਿਲੇਗੀ, ਇਹ ਸੀਟ ਅਲਾਟਮੈਂਟ ਤੈਅ ਕਰਦੀ ਹੈ। ਇਹ ਤਾਂ ਸਾਰਾ ਤਰੀਕਾ ਹੋ ਗਿਆ। ਹੁਣ ਇਹ ਜਿਹੜੀ ਕਹਾਣੀ ਸਾਹਮਣੇ ਆਈ ਹੈ 2024 ਦੇ ਵਿੱਚ ਲੀਕ, ਉਦੋਂ ਵੀ ਹੋਇਆ ਸੀ ਨੀਟ ਦਾ ਪੇਪਰ, ਉਦੋਂ ਵੀ ਬਿਹਾਰ ਦੇ ਵਿੱਚ FIR ਦਰਜ ਹੋਈਆਂ ਸੀ, 13 ਲੋਕ ਗ੍ਰਿਫਤਾਰ ਹੋਏ ਸੀ, ਬਟ ਦੈਟਸ ਇਟ, ਉਸ ਤੋਂ ਅੱਗੇ ਕੁਛ ਵੀ ਨਹੀਂ। ਜਿਹੜੇ ਮੰਨ ਲਓ ਮੈਂ ਤਿਆਰੀ ਕਰ ਰਿਹਾ, ਮੈਂ ਇਸ ਐਗਜ਼ਾਮ ਦੀ ਰੱਜ ਕੇ ਤਿਆਰੀ ਕੀਤੀ ਹੈ ਔਰ ਬਿਲਕੁਲ ਜੈਨੂਅਨਲੀ ਮੈਂ ਐਗਜ਼ਾਮ ਦਿੱਤਾ ਅਤੇ ਮੇਰੇ 700 ਨੰਬਰ ਆਏ ਨੇ ਜਾਂ 690 ਨੰਬਰ ਆਏ ਨੇ, ਅਤੇ ਮੇਰੇ ਬਰਾਬਰ ਕੋਈ ਬੱਚਾ ਧਾਂਦਲੀ ਦੇ ਨਾਲ 718 ਨੰਬਰ ਲੈ ਜਾਂਦਾ, ਵਿਚ ਇਜ਼ ਨੋਟ ਈਵਨ ਪੋਸੀਬਲ, ਉਹ ਮੇਰੇ ਤੋਂ ਪਹਿਲਾਂ ਜਾ ਕੇ ਕਾਲਜ ਚੁਣ ਲੂਗਾ ਅਤੇ ਮੇਰੀ ਜਿਹੜੀ ਸੀਟ ਹੋਊਗੀ ਉਹ ਖਾ ਗਿਆ, ਇੱਕ ਅਨਡਿਜ਼ਰਵਿੰਗ ਬੱਚਾ ਖਾ ਗਿਆ। ਔਰ ਇਹਨਾਂ ਇਹਦੇ ਪਿੱਛੇ ਜ਼ਿੰਮੇਦਾਰ ਕੌਣ ਹੈ? ਕੀ ਐਜੂਕੇਸ਼ਨ ਮਿਨਿਸਟਰ ਨਹੀਂ ਹੈਗਾ? ਕੀ ਇਸ ਪੂਰਾ ਦਾ ਪੂਰਾ ਸਿਸਟਮ ਨਹੀਂ ਹੈਗਾ? ਇਹਦੇ ਬਾਰੇ ਹੰਗਾਮੇ ਪਹਿਲਾਂ ਵੀ ਹੁੰਦੇ ਰਹੇ ਨੇ, ਪਰ ਸੁਣੇ ਕੌਣ? ਜਵਾਬਦੇਹੀ ਕਿਹਦੀ ਹੈਗੀ ਹੈ? ਇਹ ਜਿਹੜਾ ਵੱਡਾ ਸਵਾਲ ਪੈਦਾ ਹੁੰਦਾ, ਅਤੇ ਹੁਣ ਪੰਜਾਬ ਦੀ ਜਵਾਬਦੇਹੀ ਕੀ ਹੈ ਇਹ ਮੈਂ ਤੁਹਾਨੂੰ ਦੱਸਦਾ। ਇਸ ਵਾਰ ਜਿਹੜੀ ਉਹ ਰੱਦ ਹੋਈ ਪ੍ਰੀਖਿਆ ਸੀ ਉਹਦਾ ਜਦੋਂ ਦੁਬਾਰਾ ਰਿਜ਼ਲਟ ਆਇਆ ਤਾਂ ਜਿਹੜਾ ਟੌਪ ਸਕੋਰ ਸੀਗਾ ਉਹ 99.99% ਸੀ, ਯਾਨੀ ਉਹ ਬੱਚੇ ਨੇ ਇੱਕ ਸਵਾਲ ਆਪਣਾ ਗਲਤ ਕੀਤਾ ਸੀ, ਸੋ ਉਹਦੇ 5 ਨੰਬਰ ਕੱਟ ਗਏ। 720 ਚੋਂ 715 ਵਾਲਾ ਜਿਹੜਾ ਸੀ ਟੌਪਰ ਸੀ, ਵੇਅਰ ਇਜ਼ ਦੈਟ ਟੌਪਰ ਫਰੋਮ? ਪੰਜਾਬ ਤੋਂ ਆਰਿਅਨ ਗੁਪਤਾ। ਵੇਅਰ ਇਜ਼ ਦੀ ਸੈਕਿੰਡ ਟੌਪਰ? ਇੱਕ ਹੋਰ ਬੱਚੇ ਦੇ 715 ਆਏ ਸੀ, ਪ੍ਰੰਸ਼ੂਲ ਬਾਂਸਲ, ਹਰਿਆਣਾ। ਉਹ ਦੋ ਸਟੇਟਾਂ ਪੰਜਾਬ ਅਤੇ ਹਰਿਆਣਾ ਜਿਹੜੀਆਂ ਕਿਸਾਨੀ ਅੰਦੋਲਨ ਦੇ ਵਿੱਚ ਸਿਖਰ 'ਤੇ ਸੀ, ਅਤੇ ਹੁਣ ਡਾਕਟਰ ਬਣਾਉਣ ਦੇ ਵਿੱਚ ਉਹ ਪਿੱਛੇ ਕਿਵੇਂ ਰਹਿ ਜਾਣ? ਇਹ ਕਿਵੇਂ ਹੋ ਸਕਦਾ ਕਿ ਪੰਜਾਬ ਨੂੰ ਡਾਕਟਰਾਂ ਦੀ ਲੋੜ ਨਹੀਂ ਹੈਗੀ? ਇਹ ਕਿਵੇਂ ਹੋ ਸਕਦਾ ਕਿ ਤੁਹਾਨੂੰ ਡਾਕਟਰ ਦੀ ਲੋੜ ਨਹੀਂ ਹੈਗੀ ਔਰ ਪੜ੍ਹੇ ਲਿਖੇ ਡਾਕਟਰ ਦੀ ਲੋੜ ਨਹੀਂ ਹੈਗੀ? ਸਵਾਲ ਸਿਰਫ ਨੀਟ ਦੀ ਗੜਬੜੀ ਦੇ ਉੱਤੇ ਨਹੀਂ ਹੈ, ਸਵਾਲ ਸਿਰਫ ਉਹ ਬੱਚਿਆਂ ਦੀਆਂ ਸੁਸਾਈਡਸ ਦੇ ਉੱਤੇ ਨਹੀਂ ਹੈ, ਸਵਾਲ ਇਸ ਪੂਰੇ ਐਗਜ਼ਾਮੀਨੇਸ਼ਨ ਪੈਟਰਨ ਦੇ ਉੱਤੇ ਹੈ। ਐਸ ਅਨੀਤਾ ਦੀ ਜਿਹੜੀ ਐਪਲੀਕੇਸ਼ਨ, ਉਸ 17 ਸਾਲ ਦੀ ਛੋਟੀ ਬੱਚੀ ਦੀ ਐਪਲੀਕੇਸ਼ਨ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਉਹ ਪਾ ਕੇ ਗਈ ਸੀ, ਉਹਦੇ ਬਾਰੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਰਕਾਰ ਹੁਣ ਇਹਦੇ ਲਈ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਉਣਾ ਚਾਹੁੰਦੀ ਹੈ ਔਰ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਕੀ ਸਫਲ ਰਹੂਗਾ? ਪਹਿਲੀ ਗੱਲ ਤਾਂ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਤੱਕ ਸਹੀ ਗੈਜਟਸ ਨਹੀਂ ਪਹੁੰਚ ਪਾਉਂਦੇ, ਪਿੰਡਾਂ ਦੇ ਵਿੱਚ ਉਹ ਬੱਚਿਆਂ ਤੱਕ ਜਿਹੜੇ ਪੂਰਾ ਜਿਹੜਾ ਸਿਸਟਮ ਹੀ ਉਪਲਬਧ ਨਹੀਂ ਹੈ, ਜਿਹੜੇ ਉਸ ਐਗਜ਼ਾਮੀਨੇਸ਼ਨ ਪੈਟਰਨ 'ਚ ਆਪਣੇ ਆਪ ਨੂੰ ਫਿੱਟੀ ਮਹਿਸੂਸ ਨਹੀਂ ਕਰਦੇ, OMR ਸ਼ੀਟ ਦੇ ਲਈ ਉਹਨਾਂ ਨੇ ਪ੍ਰੈਪਰੇਸ਼ਨ ਕੀਤੀ ਹੈ ਔਰ ਉਹਨਾਂ ਨੂੰ ਜੇ ਹੁਣ ਤੁਸੀਂ ਅਚਾਨਕ ਇਹ ਕਹਿ ਦੋਗੇ ਕਿ ਤੁਸੀਂ ਕੰਪਿਊਟਰ ਤੋਂ ਇਹ ਟੈਸਟ ਦੇਣਾ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਫਿਜ਼ੀਕਲ ਟੈਸਟ ਹੁੰਦੇ ਨੇ, ਜਿਹੜੇ ਪੈੱਨ ਐਂਡ ਪੇਪਰ ਮੋਡ ਦੇ ਵਿੱਚ ਯਾਨੀ ਆਫਲਾਈਨ ਮੋਡ ਦੇ ਵਿੱਚ ਐਗਜ਼ਾਮ ਹੁੰਦੇ ਨੇ, ਉਹ 'ਚ ਜੇ ਕਿਤੇ ਧਾਂਦਲੀ ਹੁੰਦੀ ਹੈ ਜਿਵੇਂ ਇਸ ਵਾਰ ਹੋਈ ਹੈ, ਉਹ ਫੜਨੀ ਬੜੀ ਆਸਾਨ ਹੈਗੀ ਹੈ। ਕੰਪਿਊਟਰ ਦੇ ਉੱਤੇ ਜਿਹੜੀਆਂ ਧਾਂਦਲੀਆਂ ਹੋਣਗੀਆਂ ਉਹਨੂੰ ਕੌਣ ਫੜੂਗਾ, ਕਿਵੇਂ ਫੜਿਆ ਜਾਊਗਾ? ਅਤੇ ਫਿਰ ਇਹ ਜਿਹੜਾ ਕੋਚਿੰਗ ਇੰਸਟੀਟਿਊਸ਼ਨ ਦਾ ਧੰਦਾ ਹੈਗਾ ਇਹ ਤਾਂ ਹੋਰ ਜ਼ਿਆਦਾ ਪ੍ਰਫੁੱਲਤ ਹੋਊਗਾ। ਕੋਈ ਕੋਚਿੰਗ ਇੰਸਟੀਟਿਊਸ਼ਨ MBBS ਦੇ ਵਾਸਤੇ ਨੀਟ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਤੁਹਾਡੇ ਤੋਂ 50,000 ਰੁਪਈਆ ਲੈਂਦਾ, 1,00,000 ਰੁਪਈਆ ਲੈਂਦਾ ਹੈ ਕਿ ਆਓ ਤੁਹਾਨੂੰ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰਵਾਵਾਂਗੇ, ਅਤੇ ਸਰਕਾਰ ਨੇ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਤਾ, ਤਾਂ ਇੰਸਟੀਚਿਊਟ ਕਹਿੰਦਾ ਹੈ ਕਿ 2,00,000 ਉੱਪਰ ਹੋਰ ਦੇਵੋ, ਤੁਹਾਡਾ ਟੈਸਟ ਵੀ ਕਲੀਅਰ ਕਰਵਾ ਦਾਂਗੇ। ਸਰਕਾਰ ਫੜ ਲੂਗੀ? ਨਹੀਂ ਫੜੂਗੀ। ਵਜ੍ਹਾ, ਕਿਉਂਕਿ ਉਹ ਜਿਹੜਾ 2,00,000 ਉੱਪਰ ਲਿਆ ਗਿਆ ਉਹ ਕਿਹਨੂੰ ਕਿਹਨੂੰ ਜਾਣਾ ਸਾਰੇ ਜਾਣਦੇ ਹਾਂ ਅਸੀਂ। ਆਫਲਾਈਨ ਸਿਸਟਮ ਦੇ ਵਿੱਚ ਇੰਨੀਆਂ ਗੜਬੜੀਆਂ ਪੋਸੀਬਲ

ਨਹੀਂ ਹੈਗੀਆਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਡੀਆ ਜਿਹੜਾ ਦਾਅਵਾ ਕਰਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਇਕਾਈ ਹੈ, ਇਲੈਕਸ਼ਨਸ ਕਰਵਾ ਰਹੇ ਨੇ ਐਡੇ ਵੱਡੇ ਪੱਧਰ ਦੇ ਉੱਤੇ, ਐਗਜ਼ਾਮੀਨੇਸ਼ਨਸ ਨਹੀਂ ਕਰਵਾ ਪਾ ਰਹੇ। ਚਾਈਨਾ ਇੰਡੀਆ ਦੇ ਬਰਾਬਰ ਹੀ ਆਬਾਦੀ ਵਾਲਾ ਮੁਲਕ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈਗਾ, ਕੁਛ ਕੁ ਕਰੋੜ ਦਾ ਹੋਏਗਾ, 140 ਕਰੋੜ ਦੋਹਾਂ ਦੇਸ਼ਾਂ ਦੀ ਆਬਾਦੀ ਹੈ, ਇੰਡੀਆ ਦੀ ਥੋੜ੍ਹੀ ਵੱਧ ਹੈਗੀ ਹੈ। ਚਾਈਨਾ ਦੇ ਵਿੱਚ ਸਭ ਤੋਂ ਟੌਪ ਦੀ ਐਗਜ਼ਾਮੀਨੇਸ਼ਨ, ਸਭ ਤੋਂ ਹਾਰਡ ਐਗਜ਼ਾਮੀਨੇਸ਼ਨ ਉੱਥੇ ਦੀ ਗਾਓਕਾਓ ਹੁੰਦੀ ਹੈ। ਗਾਓਕਾਓ ਦੇ ਜਿਹੜਾ ਤਰੀਕੇ ਹੈਗੇ ਨੇ ਉਹਦੇ ਲਈ ਚਾਈਨਾ ਨੇ ਪਿਛਲੇ ਕੁਛ ਸਮੇਂ ਦੇ ਵਿੱਚ, ਔਰ ਇਹ ਆਫਲਾਈਨ ਹੁੰਦੀ ਹੈ, ਚਾਈਨਾ ਕਦੇ ਵੀ ਉਹਨਾਂ ਨੂੰ ਆਨਲਾਈਨ ਨਹੀਂ ਕਰਵਾਏਗਾ। ਔਰ ਉਹਦੇ ਵਿੱਚ ਚਾਈਨਾ ਨੇ ਹਾਈ ਸਕੂਲ ਦੇ ਬੱਚੇ ਹੁੰਦੇ ਨੇ, ਸਾਰੇ ਸੈਕੰਡਰੀ ਸਕੂਲ ਦੇ ਬੱਚੇ ਹੁੰਦੇ ਨੇ ਜਿਹੜੇ ਐਗਜ਼ਾਮ ਦੇਣ ਜਾਂਦੇ ਨੇ। ਚੀਟਿੰਗ ਨੂੰ ਰੋਕਣ ਦੇ ਲਈ ਚਾਈਨਾ ਨੇ ਵਾਇਰਲੈਸ ਕਮਿਊਨੀਕੇਸ਼ਨ ਡਿਵਾਈਸ ਲਗਾਤੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ, ਕਿ ਇਹ ਜਿਹੜੇ ਡਿਵਾਈਸ ਹੈਗੇ ਨੇ ਤੁਹਾਡੀ ਸਮਾਰਟ ਵਾਚ, ਜੇ ਤੁਸੀਂ ਫੋਨ ਅੰਦਰ, ਵੈਸੇ ਤਾਂ ਅਲਾਊਡ ਹੀ ਨਹੀਂ ਹੈਗੇ, ਜੇ ਤੁਸੀਂ ਸਮਾਰਟ ਚਸ਼ਮੇ ਵੀ ਇਸਤੇਮਾਲ ਕਰ ਰਹੇ ਹੋ, ਤੁਹਾਡਾ ਡਿਵਾਈਸ ਫੜ ਲਏਗਾ, ਟੂੰ ਟੂੰ ਟੂੰ ਕਰੇਗਾ ਅਤੇ ਤੁਹਾਨੂੰ ਉੱਥੋਂ ਹੀ ਬਾਹਰ ਕਰ ਦੇਗਾ। ਡਜ਼ਨਟ ਮੈਟਰ, ਤੁਸੀਂ ਉਦੋਂ ਇਹ ਨਹੀਂ ਕਹਿ ਸਕਦੇ ਕਿ ਮੈਂ ਲਾ ਦਿੰਦਾ, ਐਗਜ਼ਾਮੀਨੇਸ਼ਨ 'ਚੋਂ ਹੀ ਬੈਨ ਹੋ ਗਿਆ ਤੁਸੀਂ। ਜਿਹੜਾ ਚੀਟਿੰਗ ਕੋਡ ਹੈਗਾ ਉਹ ਬੱਚਿਆਂ ਨੂੰ ਤਾ ਉਮਰ ਬੈਨ ਕਰ ਦਿੰਦਾ ਹੈਗਾ ਕਿ ਹੁਣ ਤੁਸੀਂ ਗਾਓਕਾਓ ਦੇ ਲਈ ਜਾ ਨਹੀਂ ਸਕਦੇ। ਇਸ ਸਾਲ ਮਈ ਮਹੀਨੇ ਦੇ ਵਿੱਚ ਇੰਡੀਆ ਨੇ ਨੀਟ ਕਰਵਾਏ ਸੀ, ਕੈਂਸਲ ਕੀਤੇ, ਦੁਬਾਰਾ ਕਰਵਾਏ। ਚਾਈਨਾ ਨੇ ਜੂਨ ਮਹੀਨੇ ਦੇ ਵਿੱਚ ਗਾਓਕਾਓ ਕਰਵਾਇਆ ਸੀ, 7900 ਪ੍ਰੀਖਿਆ ਕੇਂਦਰ ਸੀ ਔਰ 4 ਲੱਖ ਤੋਂ ਜ਼ਿਆਦਾ ਜਿਹੜੇ ਅਲੱਗ ਅਲੱਗ ਕਮਰੇ ਬਣੇ ਹੋਏ ਸੀਗੇ ਪੂਰੇ ਚਾਈਨਾ ਦੇ ਵਿੱਚ। ਹਰ ਇੱਕ ਕਮਰੇ ਦੇ ਬਾਹਰ ਇਸ ਕਿਸਮ ਦਾ ਐਂਟੀ ਚੀਟਿੰਗ ਸਿਸਟਮ ਜਿਹੜਾ ਤੈਨਾਤ ਰੱਖਿਆ ਗਿਆ ਸੀਗਾ ਔਰ 1 ਕਰੋੜ ਤੋਂ ਜ਼ਿਆਦਾ ਬੱਚਿਆਂ ਨੇ ਉੱਥੇ, 1 ਕਰੋੜ ਤੋਂ ਜ਼ਿਆਦਾ ਹਰ ਸਾਲ ਹੀ ਦਿੰਦੇ ਨੇ, ਐਤਕੀ 1 ਕਰੋੜ 30 ਲੱਖ ਬੱਚਿਆਂ ਨੇ ਉੱਥੇ ਐਗਜ਼ਾਮ ਦਿੱਤਾ ਹੈਗਾ। ਇੰਡੀਆ ਦੇ 24 ਲੱਖ ਬੱਚੇ ਆਫਲਾਈਨ ਮੋਡ 'ਚ ਐਗਜ਼ਾਮ ਦੇ ਕੇ ਆਏ ਨੇ, 20 ਲੱਖ ਦੇ ਕੇ ਆਏ ਨੇ। ਚਾਈਨਾ 'ਚ 1.25 ਕਰੋੜ ਤੋਂ ਜ਼ਿਆਦਾ ਹਰ ਸਾਲ ਦਿੰਦੇ ਨੇ ਔਰ ਹਰ ਸਾਲ ਬਕਾਇਦਾ ਗਾਓਕਾਓ ਜਿਹੜਾ ਹੈਗਾ ਬਗੈਰ ਚੀਟਿੰਗ ਤੋਂ ਹੁੰਦਾ। ਕਰੋਂਗੇ ਮੁਕਾਬਲਾ, ਦਿਓਗੇ ਜਵਾਬ ਉਹਨਾਂ ਬੱਚਿਆਂ ਦਾ ਜਿਹੜੇ ਸੁਸਾਈਡ ਕਰ ਗਏ ਨੇ, ਜਿਹੜੇ ਸਾਰਾ ਸਾਰਾ ਸਾਲ ਪ੍ਰੈਪਰੇਸ਼ਨ ਕਰਦੇ ਸੀ ਜੰਤਰ ਮੰਤਰ ਦੇ ਉੱਤੇ ਹੋਏ ਧਰਨੇ ਦੀ? ਅਹਿਮੀਅਤ ਘੱਟ ਨਹੀਂ ਹੈਗੀ, ਬਸ ਇਹ ਸਮਝਣਾ ਜ਼ਰੂਰੀ ਹੈ ਕਿ ਉਹਦੇ ਪਿੱਛੇ ਦੀ ਰੈਲੇਵੈਂਸ ਕੀ ਸੀ। ਸ਼ੋਅ ਇਸ ਕਰਕੇ ਕੀਤਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਇਦ ਇਹ ਇੱਕ ਇਟਸ ਜਸਟ ਐਨ ਅਨਦਰ ਐਗਜ਼ਾਮ। ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਬੱਚਾ ਇਸ ਦੀ ਪ੍ਰੈਪਰੇਸ਼ਨ ਕਰ ਰਿਹਾ ਹੁੰਦਾ ਅਤੇ ਉਹਦੀਆਂ ਅੱਖਾਂ ਦੇ ਥੱਲੇ ਆਏ ਕਾਲੇ ਟੋਏ ਜਿਹੜੇ ਤੁਸੀਂ ਦੇਖੇ ਹੋਏ ਹੁੰਦੇ, ਜਾਂ ਉਸ ਜਿਸ ਡਿਪਰੈਸ਼ਨ ਦੇ ਵਿੱਚੋਂ ਹੁਣ ਗੁਜ਼ਰ ਰਿਹਾ ਉਹ ਦੇਖਿਆ ਹੋਇਆ ਹੁੰਦਾ, ਤਾਂ ਸ਼ਾਇਦ ਤੁਸੀਂ ਇਹ ਗੱਲਾਂ ਨਾ ਕਰਦੇ। ਪਰ ਮੈਨੂੰ ਇਹ ਲੱਗ ਰਿਹਾ ਸੀ ਪਿਛਲੇ ਹਫ਼ਤੇ ਮੈਂ ਨਹੀਂ ਸੀ ਕੀਤਾ ਇਹ ਐਪੀਸੋਡ, ਕਿਉਂਕਿ 2 ਇਸ਼ੂ ਸੀਗੇ, 1 ਆਸਟ੍ਰੇਲੀਆ ਵਾਲਾ, 1 ਇੰਡੀਆ ਵਾਲਾ। ਮੈਂ ਸੋਚਿਆ ਕਿ ਚਲੋ ਛੱਡ ਦਿੰਦਾ। ਬਠਾਲੇ ਵੀ ਬਹੁਤ ਸਾਰੇ ਲੋਕਾਂ ਦੀਆਂ ਗਲਤ ਫਹਿਮੀਆਂ ਇਸ ਐਗਜ਼ਾਮੀਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ। ਧਰਨਾ ਸਕਸੈਸਫੁਲ ਸੀ ਨਹੀਂ ਸੀ, ਡਜ਼ਨਟ ਮੈਟਰ। ਆਮ ਆਦਮੀ ਪਾਰਟੀ ਕਰਵਾ ਰਹੀ ਸੀ, ਕਾਂਗਰਸ ਕਰਵਾ ਰਹੀ ਸੀ, ਸਿਆਸਤ ਸੀ ਉਹਦੇ ਵਿੱਚ, ਇਟ ਡਜ਼ਨਟ ਮੈਟਰ ਐਟ ਆਲ। ਆਈ ਡੋਂਟ ਈਵਨ ਕੇਅਰ, ਨੋ ਬਡੀ ਸ਼ੁੱਡ ਕੇਅਰ। ਉਹ ਸਿਆਸਤ ਦੇ ਇੱਕ ਤਰੀਕੇ ਹੈਗੇ ਨੇ, ਉਹ ਆਪਣੀਆਂ ਕੌਨਸਪੀਰੇਸੀਜ਼ ਹੈਗੀਆਂ ਨੇ, ਸਰਕਾਰ ਗਲਤ ਹੈ, ਵਿਰੋਧੀ ਧਿਰ ਗਲਤ ਹੈ, ਉਹ 'ਚ ਕਿਹਦੇ ਨਾਅਰੇ ਲੱਗੇ, ਹਿੰਦੂ ਦੇ ਧਰਮ ਦੇ ਨਾਅਰੇ ਲੱਗੇ, ਇਸਲਾਮਿਕ ਧਰਮ ਦੇ। ਇਟ ਡਜ਼ਨਟ ਮੈਟਰ ਐਟ ਆਲ, ਟਰੱਸਟ ਮੀ। ਦੀ ਥਿੰਗ ਵਿਚ ਮੈਟਰਸ ਦੀ ਮੋਸਟ ਇਜ਼ ਦੀ ਫਿਊਚਰ ਆਫ ਦਿਸ ਜਨਰੇਸ਼ਨ। ਇਸ ਪੀੜ੍ਹੀ ਦਾ ਭਵਿੱਖ ਕੀ ਹੋਊਗਾ, ਕੀ ਉਹਨਾਂ ਦਾ ਇੰਡੀਆ ਦੇ ਐਗਜ਼ਾਮੀਨੇਸ਼ਨ ਸਿਸਟਮਸ ਦੇ ਵਿੱਚ ਭਰੋਸਾ ਬਣੂਗਾ, ਕੀ ਉਹ ਉੱਦਾਂ ਹੀ ਤਿਆਰੀ ਕਰ ਸਕਣਗੇ, ਕੀ ਅਸੀਂ ਐਸੇ ਡਾਕਟਰ ਤੋਂ ਤੁਸੀਂ ਆਪਣਾ ਇਲਾਜ ਕਰਵਾਉਣਾ ਪਸੰਦ ਕਰੋਗੇ ਜੇ ਭਵਿੱਖ ਦੇ ਵਿੱਚ ਤੁਸੀਂ ਆਪਰੇਸ਼ਨ ਥੀਏਟਰ ਦੇ ਵਿੱਚ ਬੈਠੇ ਹੋਏ, ਜਿਹੜਾ ਉਹ 718 ਨੰਬਰ ਲੈ ਕੇ ਆਇਆ ਹੋਇਆ, ਐਸੇ ਡਾਕਟਰ ਤੋਂ ਆਪਰੇਸ਼ਨ ਸੱਚੀ ਸੱਚੀ ਦੱਸਿਓ, ਜਾਂ ਆਪਣੇ ਪੇਰੈਂਟਸ ਦਾ ਆਪਰੇਸ਼ਨ ਕਰਵਾ ਲਉਂਗੇ ਤੁਸੀਂ? ਇਹ ਜਿਹੜੀ ਧਾਂਦਲੀ ਹੈਗੀ ਹੈ, ਅਸਲ ਦੇ ਵਿੱਚ ਇਹ ਧਾਂਦਲੀ ਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਹੈਗੀ ਔਰ ਉੱਠੀ ਵੀ ਹੈ ਥੋੜ੍ਹੀ ਕਾਫੀ ਹੱਦ ਤੱਕ। ਪਰ ਮੈਨੂੰ ਲੱਗਦਾ ਨਹੀਂ ਕਿ ਬਹੁਤ ਸਾਰੇ ਲੋਕ ਕਿਹੜੇ ਜਿਹੜੇ ਕਹਿ ਰਹੇ ਨੇ ਕਿ ਇਹ ਧਰਨਾ ਸਫਲ ਹੋ ਗਿਆ। ਆਈ ਡੋਂਟ ਥਿੰਕ ਸੋ ਇਹ ਸਫਲ ਹੋਇਆ, ਸਫਲ ਨਹੀਂ ਹੋਇਆ, ਦੂਰ ਦੂਰ ਤੱਕ ਸਫਲ ਨਹੀਂ ਹੋਇਆ। ਧਰਮਿੰਦਰ ਪ੍ਰਧਾਨ ਨੂੰ ਹਟਾ ਕੇ ਅਕਾਊਂਟੇਬਿਲਟੀ ਸਰਕਾਰ ਦੀ ਤੈਅ ਨਹੀਂ ਹੋਈ, ਹਾਲੇ ਵੀ ਸਰਕਾਰ ਦੇ ਕੋਲ ਜਿਹੜੀ ਪਲੈਨਿੰਗ ਹੈਗੀ ਹੈ, ਇੱਕ ਹਾਈ ਪਾਵਰ ਟਾਸਕ ਫੋਰਸ ਬਣਾਤੀ ਹੈ, CBT 'ਚ ਲੈ ਜਾਂਗੇ, ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਹੋਵੇਗਾ, ਇਹਦੇ 'ਚ ਅਲੱਗ ਅਲੱਗ ਬੰਦੇ ਓਬਜ਼ਰਵ ਕਰਨਗੇ, ਸੁਪਰਵੀਜ਼ਨ ਕਰਨਗੇ, ਬਲਾ ਬਲਾ ਬਲਾ ਬਲਾ ਬਲਾ, ਨਥਿੰਗ। 2023 ਤੋਂ ਸਬਕ ਲਿਆ? ਨਹੀਂ। 24 ਤੋਂ ਲਿਆ? ਨਹੀਂ। 26 ਤੋਂ ਲਿਆ? ਨਹੀਂ।
ਅੱਗੇ ਲੈ ਲਉਂਗੇ ਸਬਕ? ਆਈ ਡੋਂਟ ਥਿੰਕ ਸੋ, ਮੈਂ ਤਾਂ ਨਹੀਂ ਗਰੰਟੀ ਚੱਕਦਾ। ਖੈਰ, ਅੱਜ ਦੇ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
3: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ। ਕਣਕਾਂ ਦੇ ਓਲੇ,
4: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
3: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
3: ਰਿਲੀਜ਼ਿੰਗ ਔਨ 31st July।
5: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
6: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 45555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 ਹੈ, ਅੱਜ 29 ਤਰੀਕ ਆ ਜੁਲਾਈ ਦਾ ਮਹੀਨਾ ਅਤੇ ਅੱਜ ਦਿਨ ਬੁੱਧਵਾਰ ਦਾ ਅਤੇ ਗੌਤਮ ਕਪਿਲ ਜੀ ਸਾਡੇ ਨਾਲ ਇਸ ਟਾਈਮ ਫੋਨ ਲਾਈਨ ਦੇ ਉੱਤੇ ਮੌਜੂਦ ਨੇ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ ਤੁਸੀਂ ਆਉਣੇ ਰਹੋ।
1: ਬਹੁਤ ਧੰਨਵਾਦ ਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਦਿਨ ਦੀਆਂ ਖਬਰਾਂ ਦੀ ਜਦੋਂ ਸਾਂਝ ਪਾਵਾਂਗੇ ਤੇ ਭਾਰਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਸ ਵਕਤ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਚੱਲ ਰਿਹਾ ਮੌਨਸੂਨ ਸੈਸ਼ਨ, ਇੱਥੇ ਇੰਨੀ ਬਾਰਿਸ਼ ਹੋ ਰਹੀ ਹੈ ਭਾਰਤ ਭਰ ਦੇ ਵਿੱਚ ਔਰ ਪਾਰਲੀਮੈਂਟ ਦੇ ਅੰਦਰ ਕਿਵੇਂ ਸੋਕਾ ਰਹਿ ਜਾਵੇ। ਜਿਹੜੇ ਲਾਂਛਨ ਲੱਗ ਰਹੇ ਨੇ ਇੱਕ ਦੂਸਰੇ ਦੇ ਉੱਤੇ, ਤੂੰ ਤੜਾਕ ਹੋ ਰਹੀ ਹੈ, ਸਵਾਲ ਉੱਠ ਰਹੇ ਨੇ ਵਿਰੋਧੀ ਧਿਰ ਜਿਸ ਤਰੀਕੇ ਦੇ ਨਾਲ ਸੱਤਾਧਾਰੀ ਧਿਰ ਨੂੰ ਪਿਛਲੇ 12 ਸਾਲਾਂ ਚ ਘੇਰ ਰਹੀ ਆ। ਅੱਜ ਤੱਕ ਕਦੇ ਕੋਈ ਐਸਾ ਪਾਰਲੀਮੈਂਟਰੀ ਸੈਸ਼ਨ ਨਹੀਂ ਗੁਜ਼ਰਿਆ ਜਿਸ ਦੇ ਵਿੱਚ ਵਿਰੋਧੀ ਧਿਰ ਸਰਕਾਰ ਦੇ ਉੱਤੇ ਹਾਵੀ ਹੋ ਰਹੀ ਹੋਵੇ। ਕੀ ਕੁਝ ਹੋਇਆ ਅੱਗੇ ਚੱਲ ਕੇ ਦੱਸਾਂਗੇ। ਆਸਟ੍ਰੇਲੀਆ ਦੇ ਵਿੱਚ ਵੀ ਸਰਕਾਰਾਂ ਦੇ ਉੱਤੇ ਸਰਕਾਰਾਂ ਹੀ ਹਾਵੀ ਪੈ ਰਹੀਆਂ ਨੇ, ਯਾਨੀ ਕਿ ਆਪਣਿਆਂ ਨੂੰ ਆਪਣੇ ਕਿਵੇਂ ਧੋਖਾ ਦੇ ਰਹੇ ਨੇ। ਵਿਕਟੋਰੀਆ ਦੀ ਦਾਸਤਾਨ ਤੁਹਾਨੂੰ ਸੁਣਾਵਾਂਗੇ, ਕਿਵੇਂ ਨਵੇਂ 5ਵੇਂ ਮੁੱਖ ਮੰਤਰੀ ਪ੍ਰੀਮੀਅਰ ਕਹਿ ਲੈਂਦੇ ਨੇ ਵੈਸੇ ਇੱਥੇ, ਉਹਨਾਂ ਨੇ ਹਲਫ ਲਿਆ। ਤੇ ਜੀਨਾ ਰਾਈਨਹਾਰਟ ਦੇ ਨਾਲ ਘੁੰਮਣ ਗਈ ਪੌਲਿਨ ਹੈਂਸਨ ਨੇ ਕੀ ਝੂਠ ਬੋਲਿਆ ਤੇ ਕੀ ਤੁਫਰ ਤੋਲਿਆ, ਇਹ ਵੀ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਖਬਰ। ਪਰ ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਪਹਿਲੀ ਖਬਰ ਜਾਪਾਨ ਦੇ ਨਾਲ ਜੁੜੀ, ਜਿੱਥੇ ਜਾਪਾਨ ਦੇ ਸਦਰਨ ਇਲਾਕੇ ਯਾਨੀ ਦੱਖਣੀ ਇਲਾਕੇ ਦੇ ਵਿੱਚ ਮੰਗਲਵਾਰ ਦੇ ਦਿਨ 7.1 ਦੀ ਤੀਬਰਤਾ ਵਾਲਾ ਭੂਚਾਲ ਆਉਣ ਦੇ ਨਾਲ ਦਹਿਸ਼ਤ ਫੈਲ ਗਈ। ਅਧਿਕਾਰੀਆਂ ਦੇ ਮੁਤਾਬਕ ਭੂਚਾਲ ਤੋਂ ਬਾਅਦ ਕੁਮਾਮੋਟੋ ਸਥਿਤ ਇੱਕ ਸ਼ਾਪਿੰਗ ਮਾਲ ਦੇ ਵਿੱਚ ਕਈ ਲੋਕ ਫਸ ਗਏ, ਕਈਆਂ ਦੇ ਜ਼ਖਮੀ ਹੋਣ ਦੀ ਵੀ ਖਬਰਾਂ ਹਾਸਲ ਹੋ ਰਹੀਆਂ ਨੇ। ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਭੂਚਾਲ ਤੋਂ ਬਾਅਦ ਕੁਮਾਮੋਟੋ ਦੇ ਏਆਨ ਮਾਲ ਦੇ ਵਿੱਚ ਵਿਸਫੋਟ ਹੋਣ ਦੀ ਸੂਚਨਾ ਮਿਲੀ ਸੀ, ਜਿਸ ਦੇ ਚੱਲਦਿਆਂ ਇੱਥੇ ਹੋਏ ਨੁਕਸਾਨ ਦੀ ਹਾਲੇ ਤੱਕ ਸਪਸ਼ਟ ਜਾਣਕਾਰੀਆਂ ਸਾਹਮਣੇ ਨਹੀਂ ਆ ਸਕੀਆਂ ਨੇ। ਵੈਸੇ ਭੂਚਾਲ ਦਾ ਸਮਾਂ ਜਾਪਾਨ ਦੇ ਸਥਾਨਕ ਸਮੇਂ ਦੇ ਮੁਤਾਬਕ ਸ਼ਾਮ 4:30 ਦਾ ਸੀ। ਇਹ ਭੂਚਾਲ ਕਿਊਸ਼ੂ ਟਾਪੂ ਦੇ ਅੰਦਰੂਨੀ ਹਿੱਸੇ ਦੇ ਵਿੱਚ ਆਇਆ ਦੱਸਿਆ ਗਿਆ ਔਰ ਭੂਚਾਲ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਇਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ, ਜਿਸ ਤੋਂ ਕਰੀਬ 1 ਘੰਟੇ ਦੇ ਵਾਪਸ ਇਸ ਨੂੰ ਵਾਪਸ ਵੀ ਲੈ ਲਿਆ ਗਿਆ। ਪਰ ਅਹਿਤਿਆਤ ਦੇ ਤੌਰ ਦੇ ਉੱਤੇ ਪ੍ਰਸ਼ਾਸਨ ਨੇ 1.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਦੇ ਉੱਤੇ ਪਹੁੰਚਾ ਤੇ ਰਾਹਤ ਕੈਂਪਾਂ ਦੇ ਵਿੱਚ ਜਾਣ ਦੇ ਨਿਰਦੇਸ਼ ਦੇ ਦਿੱਤੇ। ਜ਼ਿਕਰਯੋਗ ਹੈ ਕਿ ਜਾਪਾਨ ਦੁਨੀਆਂ ਦੇ ਸਭ ਤੋਂ ਵਧੇਰੇ ਭੂਚਾਲ ਪ੍ਰਭਾਵਿਤ ਦੇਸ਼ਾਂ ਦੇ ਵਿੱਚ ਸ਼ਾਮਲ ਹੈ, ਜਿੱਥੇ ਹਰ ਸਾਲ ਔਸਤਨ ਕਰੀਬ 1500 ਭੂਚਾਲ ਦਰਜ ਕੀਤੇ ਜਾਂਦੇ ਨੇ। ਵੈਸੇ ਦੁਨੀਆਂ ਇੱਕ ਹੋਰ ਭੂਚਾਲ ਦੀ ਖਬਰ ਦੇ ਲਈ ਤਿਆਰ ਨਹੀਂ ਸੀ ਕਿਉਂਕਿ ਪਿਛਲਿਆਂ ਹੀ ਦਿਨਾਂ ਦੇ ਦਰਮਿਆਨ, ਜੰਜ ਕਹਿ ਲਈਏ ਕਿ ਪਿਛਲੇ ਮਹੀਨੇ ਜਿਹੜਾ ਵੈਨਜ਼ੂਏਲਾ ਦੇ ਵਿੱਚ ਭੂਚਾਲ ਆਇਆ ਉਸਨੇ ਇੱਕ ਵੱਡੀ ਮਨੁੱਖੀ ਤਬਾਹੀ ਮਚਾਈ ਹੈ। ਕੁਦਰਤ ਦੀ ਇਸ ਤਬਾਹੀ ਦੇ ਅੱਗੇ ਹਾਲ ਫਿਲਹਾਲ ਮਨੁੱਖ ਦਾ ਕੋਈ ਵਾਹ ਨਹੀਂ ਚੱਲ ਰਿਹਾ। ਵੈਨਜ਼ੂਏਲਾ ਦੇ ਭੂਚਾਲ ਦਾ ਜਿਹੜਾ ਨੁਕਸਾਨ ਹੈ ਉਹ ਹਾਲੇ ਤੱਕ ਵੈਨਜ਼ੂਏਲਾ ਜਿਹੜਾ ਭੁਗਤ ਨਹੀਂ ਸਕਿਆ, ਬਲਕਿ ਕਿਹਾ ਜਾ ਰਿਹਾ ਕਿ ਆਉਣ ਵਾਲੇ ਕਈ ਸਾਲਾਂ ਤੱਕ ਵੈਨਜ਼ੂਏਲਾ ਉਸਦਾ ਨੁਕਸਾਨ ਭੁਗਤਦਾ ਰਹੇਗਾ। ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਮੁਲਾਕਾਤ ਦੇ ਲਈ ਵਾਈਟ ਹਾਊਸ ਪਹੁੰਚ ਕੀਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੇਲੈਂਸਕੀ ਨੇ ਵੀ ਵਾਈਟ ਹਾਊਸ ਰਵਾਨਾ ਹੋਣ ਤੋਂ ਪਹਿਲਾਂ ਜਿਹੜਾ ਆਪਣੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ, ਯਾਨੀ ਕਿ ਹੁਣ ਜੰਗ ਦੇ ਵਿੱਚ ਉਲਝੇ ਹੋਏ ਦੋ ਦੇਸ਼ਾਂ ਦੇ ਰਾਸ਼ਟਰਪਤੀ ਔਰ ਪ੍ਰਧਾਨ ਮੰਤਰੀ ਤੀਸਰੇ ਜੰਗ ਦੇ ਵਿੱਚ ਉਲਝੇ ਹੋਏ ਦੇਸ਼ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰ ਰਹੇ ਨੇ। ਵੈਸੇ ਇਹ ਤ੍ਰਿਕੋਣੀ ਮੁਲਾਕਾਤ ਨਹੀਂ ਹੈ, ਪਰ ਦੱਸ ਦਈਏ ਕਿ ਤੁਹਾਨੂੰ ਜ਼ੇਲੈਂਸਕੀ ਨੇ ਓਵਲ ਆਫਿਸ ਦੇ ਅੰਦਰ ਹੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸੀ। ਬੈਠਕ ਦੇ ਦਰਮਿਆਨ ਉਹਨਾਂ ਨੇ ਯੂਕਰੇਨ ਦੇ ਲਈ ਪੈਟਰੀਅਟ ਇੰਟਰਸੈਪਟਰ ਮਿਜ਼ਾਈਲਾਂ ਦੇ ਸਣੇ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ। ਯੂਕਰੇਨ ਇਸ ਵਕਤ ਵਧੇਰੇ ਹਥਿਆਰਾਂ ਦੀ ਤਵੱਕੋ ਕਰ ਰਹੇ ਹੈ, ਮੰਗ ਕਰ ਰਹੇ ਹੈ, ਔਰ ਇਜ਼ਰਾਈਲ ਜਿਹੜਾ ਕਿ ਹਥਿਆਰ ਬਣਾਉਣ ਦੀ ਇੱਕ ਮੰਡੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਉਹਦੇ ਵੀ ਪ੍ਰਧਾਨ ਮੰਤਰੀ ਉੱਥੇ ਮੌਜੂਦ ਨੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਆਪਣੀ ਗੱਦੀ ਵੀ ਬਚਾਉਣਾ ਚਾਹੁੰਦੇ ਨੇ ਕਿਉਂਕਿ ਇਸ ਸਾਲ ਇਜ਼ਰਾਈਲ ਦੇ ਵਿੱਚ ਚੋਣਾਂ ਵੀ ਹੋਣੀਆਂ ਨੇ। ਨੇਤਨਯਾਹੂ ਤੇ ਜ਼ੇਲੈਂਸਕੀ ਦੋਹਾਂ ਦੀ ਵਾਈਟ ਹਾਊਸ ਦੇ ਵਿੱਚ ਜਿਹੜੀ ਇੱਕ ਸਾਈਡ ਡੋਰ ਐਂਟਰੀ ਦੇ ਜ਼ਰੀਏ ਉਹਨਾਂ ਦੀ ਐਂਟਰੀ ਕਰਵਾਈ ਗਈ ਹੈ। ਮੀਡੀਆ ਦੇ ਵਿੱਚ ਹਾਲੇ ਤੱਕ ਆਮ ਤੌਰ ਦੇ ਉੱਤੇ ਟਰੰਪ ਕਿਸੇ ਨੇਤਾ ਦੇ ਪਹੁੰਚਣ ਤੋਂ ਪਹਿਲਾਂ ਹੀ ਜਿਹੜੇ ਸੰਬੋਧਨ ਕਰਨੇ ਸ਼ੁਰੂ ਕਰ ਦਿੰਦੇ ਨੇ। ਨੇਤਨਯਾਹੂ ਤੇ ਜ਼ੇਲੈਂਸਕੀ ਦੇ ਪਹੁੰਚਣ ਤੋਂ ਪਹਿਲਾਂ ਕੋਈ ਇਸ ਕਿਸਮ ਦੇ ਪ੍ਰੈਸ ਕਾਨਫਰੰਸਿਸ ਨਹੀਂ ਹੋਈਆਂ, ਬਲਕਿ ਨੇਤਨਯਾਹੂ ਦੇ ਵਾਈਟ ਹਾਊਸ ਦੌਰੇ ਤੋਂ ਪਹਿਲਾਂ ਉੱਥੇ ਬਾਹਰ ਜਿਹੜੇ ਵਿਰੋਧ ਪ੍ਰਦਰਸ਼ਨ ਹੋ ਰਹੇ ਸੀ ਉਹਨਾਂ ਨੇ ਇਸਦਾ ਮਜ਼ਾ ਜ਼ਰੂਰ ਕਿੜਕਿੜਾ ਕਰ ਦਿੱਤਾ ਹੋਏਗਾ। ਦਰਜਨ ਭਰ ਪ੍ਰਦਰਸ਼ਨਕਾਰੀ ਸੜਕਾਂ ਦੇ ਉੱਤੇ ਮਾਰਚ ਕਰਦੇ ਨਾਅਰੇ ਲਗਾਉਂਦੇ ਨਜ਼ਰ ਆਏ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਦੇ ਵਿੱਚ ਪੋਸਟਰ ਤੇ ਬੈਨਰ ਫੜੇ ਹੋਏ ਸੀ, ਕਈਆਂ ਦੇ ਹੱਥਾਂ 'ਚ ਫਲਸਤੀਨੀ ਝੰਡੇ ਵੀ ਫੜੇ ਹੋਏ ਸੀ, ਜਦਕਿ ਕੁਝ ਪ੍ਰਦਰਸ਼ਨਕਾਰੀ ਡਰੰਮ ਵਜਾ ਕੇ ਵਿਰੋਧ ਵੀ ਕਰ ਰਹੇ ਸੀ। ਵੈਸੇ ਨੇਤਨਯਾਹੂ ਹੁਣ ਅਮਰੀਕਾ ਨੂੰ ਕੁਝ ਨਹੀਂ ਕਹਿ ਰਹੇ, ਕਿਉਂਕਿ ਜਦੋਂ ਆਸਟ੍ਰੇਲੀਆ ਦੇ ਵਿੱਚ ਹਮਲੇ ਹੁੰਦੇ ਨੇ ਤਾਂ ਨੇਤਨਯਾਹੂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੂੰ ਕਾਇਰ ਡਰਪੋਕ ਕਹਿ ਦਿੰਦੇ ਨੇ, ਜਿਹੜੇ ਯਹੂਦੀਆਂ ਤੇ ਹਮਲੇ ਹੋਏ ਨੇ। ਪਰ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੇ ਯਹੂਦੀਆਂ ਦੇ ਉੱਤੇ ਹਮਲੇ ਹੋਏ ਨੇ ਉਹਨਾਂ ਨੂੰ ਜਾਂ ਤਾਂ ਦੱਬ ਲਿਆ ਗਿਆ ਖਬਰਾਂ ਨੂੰ, ਤੇ ਨਾ ਹੀ ਨੇਤਨਯਾਹੂ ਉਹਨਾਂ ਦੇ ਉੱਤੇ ਕੁਝ ਖੁੱਲ ਕੇ ਕਹਿ ਪਾ ਰਹੇ ਨੇ। ਨੇਤਨਯਾਹੂ ਤੇ ਜ਼ੇਲੈਂਸਕੀ ਵਾਸ਼ਿੰਗਟਨ ਦੇ ਵਿੱਚ ਸੈਨੇਟਰ ਲਿੰਡਜ਼ੇ ਗ੍ਰਾਹਮ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ। ਪਰ ਜ਼ਿਕਰਯੋਗ ਹੈ ਕਿ ਗ੍ਰਾਹਮ ਜਿਹੜੇ ਕਿ ਇਸਰਾਇਲ ਦੇ ਖੁੱਲ ਕੇ ਹਮਾਇਤੀ ਰਹੇ ਸੀ, ਉਹਨਾਂ ਦਾ ਇਸੇ ਮਹੀਨੇ ਦੇ ਦਰਮਿਆਨ ਦੇਹਾਂਤ ਹੋਇਆ ਸੀ। ਯੂਕਰੇਨ ਤੇ ਇਸਰਾਇਲ ਦੋਹਾਂ ਸੰਘਰਸ਼ਾਂ ਦੇ ਵਿੱਚ ਗ੍ਰਾਹਮ ਖੁੱਲ ਕੇ ਯੂਕਰੇਨ ਤੇ ਇਸਰਾਇਲ ਦੇ ਨਾਲ ਖੜੇ ਰਹੇ ਸੀ। ਹਾਲਾਂਕਿ ਉਹਨਾਂ ਦਾ ਜਿਹੜੀ ਹਮਾਇਤ ਸੀ ਉਹ ਜਦੋਂ ਡੋਨਾਲਡ ਟਰੰਪ ਪਹਿਲੀ ਵਾਰ ਰਾਸ਼ਟਰਪਤੀ ਬਣੇ ਸੀ ਤਾਂ ਉਦੋਂ ਡੋਨਾਲਡ ਟਰੰਪ ਤੋਂ ਉਲਟ ਸੀ, ਪਰ ਆਪਣੇ ਆਖਰੀ ਦਿਨਾਂ ਦੇ ਵਿੱਚ ਉਹ ਟਰੰਪ ਦੇ ਵੀ ਨੇੜੇ ਹੋ ਗਏ ਸੀ। ਖੈਰ, ਇਸਰਾਇਲ ਦੇ ਪ੍ਰਧਾਨ ਮੰਤਰੀ ਅਮਰੀਕਾ ਪਹੁੰਚੇ ਜ਼ਰੂਰ ਨੇ, ਪਰ ਇਸ ਦਰਮਿਆਨ ਇਸਰਾਇਲ ਦੇ ਪ੍ਰਧਾਨ ਮੰਤਰੀ ਨੇ ਇਰਾਨ ਜੰਗ ਤੋਂ ਬਾਅਦ ਪਹਿਲੀ ਵਾਰ ਵਾਈਟ ਹਾਊਸ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨੀ ਹੈ। ਔਰ ਇਸ ਮੁਲਾਕਾਤ ਤੋਂ ਪਹਿਲਾਂ ਹੀ ਟਰੰਪ ਨੇ ਤੁਰਕੀ ਦੇ ਖੁੱਲ ਕੇ ਬਚਾਅ ਵੀ ਕੀਤਾ ਔਰ ਨੇਤਨਯਾਹੂ ਨੂੰ ਖਰੀ ਖੋਟੀ ਵੀ ਸੁਣਾ ਦਿੱਤੀ। ਉਹਨਾਂ ਕਿਹਾ ਕਿ ਤੁਰਕੀ ਅਮਰੀਕਾ ਦਾ ਇੱਕ ਅਹਿਮ ਸਹਿਯੋਗੀ ਹੈ, ਸਾਫ਼ ਸਾਫ਼ ਕਿਹਾ ਕਿ ਇਸਰਾਇਲ ਜਾਂ ਕੋਈ ਦੂਸਰਾ ਦੇਸ਼ ਇਹ ਤੈਅ ਨਹੀਂ ਕਰੇਗਾ ਕਿ ਅਮਰੀਕਾ ਕਿਸ ਨੂੰ ਹਥਿਆਰ ਵੇਚਣਾ ਚਾਹੁੰਦਾ ਹੈ ਕਿਸ ਨੂੰ ਨਹੀਂ। ਦੱਸ ਦਈਏ ਕਿ ਅਮਰੀਕਾ F-35 ਲੜਾਕੂ ਜਹਾਜ਼ ਤੁਰਕੀ ਨੂੰ ਦੇਣ ਦੇ ਬਾਰੇ ਇੱਕ ਡੀਲ ਦੇ ਉੱਤੇ ਆਖਰੀ ਪੜਾਅ ਦੇ ਵਿੱਚੋਂ ਗੁਜ਼ਰ ਰਿਹਾ। ਵੈਸੇ ਮਿਸ਼ੀਗਨ ਜਾਂਦੇ ਸਮੇਂ ਏਅਰਫੋਰਸ 1 ਜਹਾਜ਼ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਟਰੰਪ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਇਸਰਾਇਲੀ ਪ੍ਰਧਾਨ ਮੰਤਰੀ ਤੁਹਾਨੂੰ ਮਿਲਣ ਆ ਰਹੇ ਨੇ, ਅਮਰੀਕਾ ਆ ਰਹੇ ਨੇ, ਤੇ ਉਹਨਾਂ ਨੇ ਹਾਲੇ ਕੁਝ ਘੰਟੇ ਪਹਿਲਾਂ ਹੀ ਬੈਂਜਮਿਨ ਨੇਤਨਯਾਹੂ ਨੇ ਕੁਝ ਘੰਟੇ ਪਹਿਲਾਂ ਹੀ ਤੁਰਕੀ ਦੇ F-35 ਸਟੈਲਥ ਲੜਾਕੂ ਜਹਾਜ਼ ਵੇਚਣ ਦੇ ਅਮਰੀਕੀ ਸੌਦੇ ਦੇ ਉੱਤੇ ਇਤਰਾਜ਼ ਜਤਾਏ ਸੀ। ਕੀ ਤੁਹਾਨੂੰ ਇਸ ਮੁੱਦੇ ਦਾ ਪਤਾ ਹੈ? ਇਸ ਦੇ ਉੱਤੇ ਹੀ ਟਰੰਪ ਨੇ ਤੁਰਕੀ ਦੇ ਰਾਸ਼ਟਰਪਤੀ ਰੈਚਪ ਤਈਬ ਅਰਦੋਆਨ ਦੀ ਤਾਰੀਫ ਕੀਤੀ। ਹਾਲਾਂਕਿ ਨੇਤਨਯਾਹੂ ਦਾ ਵਿਰੋਧ ਨਹੀਂ ਕੀਤਾ, ਪਰ ਉਹਨਾਂ ਇੰਨਾ ਜ਼ਰੂਰ ਕਹਿ ਦਿੱਤਾ ਕਿ ਇਹ ਤਾਂ ਅਮਰੀਕਾ ਤੈਅ ਕਰੇਗਾ ਕਿ ਕਿਸ ਨੂੰ ਹਥਿਆਰ ਵੇਚਣੇ ਨੇ ਕਿਸ ਨੂੰ ਨਹੀਂ, ਇਹ ਤਾਂ ਅਮਰੀਕਾ ਦਾ ਫੈਸਲਾ ਹੈ। ਤੁਰਕੀ ਇਜ਼ਰਾਈਲ ਦਾ ਕੋਈ ਬਹੁਤ ਵੱਡਾ ਹਮਾਇਤੀ ਨਹੀਂ ਹੈ, ਇਹ ਗੱਲ ਵੀ ਤੁਹਾਨੂੰ ਜਾਣੀ ਹੋਏਗੀ। ਔਰ ਤੁਰਕੀ ਇਸਰਾਇਲ ਦਾ ਵਿਰੋਧੀ ਵੀ ਹੈ, ਪਰ ਤੁਰਕੀ ਨੇਟੋ ਦਾ ਮੈਂਬਰ ਵੀ ਹੈ ਔਰ ਮੁਸਲਿਮ ਦੇਸ਼ ਹੋਣ ਦੇ ਨਾਤੇ ਸਾਊਦੀ ਅਰਬ ਵਰਗੇ ਦੇਸ਼ਾਂ ਦੇ ਨਾਲ ਤੁਰਕੀ ਖੜਾ ਵੀ ਨਜ਼ਰ ਆਉਂਦਾ ਹੈ। ਪਰ ਟਰੰਪ ਦੇ ਬਿਆਨਾਂ ਤੋਂ ਸਪਸ਼ਟ ਹੈ ਕਿ ਇਸਰਾਇਲ ਤੇ ਤੁਰਕੀ ਦੇ ਵਿਚਕਾਰ ਟਰੰਪ ਨੇ ਜੇਕਰ ਚੁਣਨਾ ਹੋਵੇ ਤਾਂ ਇਸ ਦੇ ਉੱਤੇ ਉਹ ਦੋਹਾਂ ਨੂੰ ਆਪਣੀ ਪਲੇਟ ਦੇ ਵਿੱਚ ਬਿਠਾ ਕੇ ਰੱਖਣਾ ਚਾਹੁੰਦੇ ਨੇ, ਕਿਸੇ ਇੱਕ ਨੂੰ ਵੱਧ ਪ੍ਰਾਇਓਰਿਟੀ ਉਹ ਨਹੀਂ ਦੇਣਾ ਚਾਹੁੰਦੇ। ਖੈਰ, ਇਹੀ ਅਮਰੀਕਾ ਦਾ ਅੰਦਾਜ਼ ਵੀ ਹੈ। ਅਮਰੀਕਾ ਦੀਆਂ ਖਬਰਾਂ ਤੋਂ ਉੱਭਰਦੇ ਹੋਏ ਹੁਣ ਦੁਨੀਆਂ ਦੇ ਵਿੱਚ ਆਲੇ ਦੁਆਲੇ ਵੀ ਬਹੁਤ ਕੁਝ ਹੋ ਰਿਹਾ, ਆਸਟ੍ਰੇਲੀਆ ਤੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹਾਂ। ਪਰ ਇੱਧਰ ਪਹਿਲਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਜਾਂ ਪਾਕਿਸਤਾਨ ਦੀ ਤਰਫ ਤੋਂ ਕਹੇ ਜਾਂਦੇ ਆਜ਼ਾਦ ਕਸ਼ਮੀਰ ਦੇ ਨਾਲ ਜੁੜੀ ਖਬਰ ਵੀ ਸਾਂਝੀ ਕਰ ਲਈ ਹੈ, ਜਿੱਥੇ ਇਸ ਪਾਕ ਆਕੂਪਾਈਡ ਕਸ਼ਮੀਰ ਦੇ ਵਿੱਚ ਪਹਿਲੇ ਗੇੜ ਦੀਆਂ ਚੋਣਾਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ 13 ਦੇ ਅੰਦਰੋਂ 9 ਸੀਟਾਂ ਦੇ ਵਿੱਚ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਸੋਮਵਾਰ ਦੇ ਦਿਨ ਹੋਈ ਚੋਣ ਦੇ ਵਿੱਚ ਪਹਿਲੇ ਗੇੜ ਦੇ ਅੰਦਰ ਵੱਡੇ ਪੈਮਾਨੇ ਦੇ ਉੱਤੇ ਹੇਰਾਫੇਰੀ ਦੇ ਦੋਸ਼ ਵੀ ਲੱਗੇ ਨੇ। ਬਾਕੀ ਸੀਟਾਂ ਪਾਕਿਸਤਾਨ ਪੀਪਲਸ ਪਾਰਟੀ ਯਾਨੀ PPP ਨੇ ਜਿੱਤੀਆਂ ਨੇ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਅਖੌਤੀ ਵਿਧਾਨ ਸਭਾ ਦੀਆਂ 45 ਸੀਟਾਂ ਦੇ ਲਈ ਚੋਣਾਂ 27 ਜੁਲਾਈ ਤੋਂ 10 ਅਗਸਤ ਦੇ ਦਰਮਿਆਨ 3 ਪੜਾਵਾਂ ਦੇ ਵਿੱਚ ਹੋਈਆਂ ਨੇ ਤੇ ਹੋ ਰਹੀਆਂ ਨੇ। ਚੋਣ ਕਮਿਸ਼ਨ ਵੱਲੋਂ ਮੰਗਲਵਾਰ ਦੇ ਦਿਨ ਜਾਰੀ ਸ਼ੁਰੂਆਤੀ ਨਤੀਜਿਆਂ ਦੇ ਮੁਤਾਬਕ ਪਹਿਲੇ ਗੇੜ ਦੀਆਂ ਚੋਣਾਂ ਦੇ ਵਿੱਚ ਸ਼ਰੀਫ ਭਰਾ, ਸ਼ਰੀਫ ਅਸਲ ਦੇ ਵਿੱਚ ਅੰਦਾਜ਼ ਦੇ ਨਾਲ ਨਹੀਂ, ਉਹਨਾਂ ਦਾ ਸਰਨੇਮ ਹੈ ਨਵਾਜ਼ ਸ਼ਰੀਫ ਤੇ ਸ਼ਾਬਾਜ਼ ਸ਼ਰੀਫ, ਇੱਕ ਇਸ ਵਕਤ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਦੂਸਰੇ ਪ੍ਰਧਾਨ ਮੰਤਰੀ ਨੂੰ ਚਲਾ ਰਹੇ ਨੇ। ਖੈਰ, ਸ਼ਰੀਫ ਭਰਾਵਾਂ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ 9 ਸੀਟਾਂ ਦੇ ਉੱਤੇ ਇਹ ਪਾਰਟੀ ਜੇਤੂ ਬਣ ਕੇ ਉਭਰੀ ਹੈ ਔਰ ਭੁੱਟੋ ਦੀ ਅਗਵਾਈ ਵਾਲੀ PPP ਨੇ ਹਾਲਾਂਕਿ 4 ਹੀ ਸੀਟਾਂ ਜਿੱਤੀਆਂ ਨੇ। ਪਰ ਫੈਡਰਲ ਪੱਧਰ ਦੇ ਉੱਤੇ ਜਾਂ ਕੌਮੀ ਪੱਧਰ ਦੇ ਉੱਤੇ ਦੋਵੇਂ ਪਾਰਟੀਆਂ ਗੱਠਜੋੜ ਭਾਈਵਾਲ ਨੇ, ਜਦਕਿ ਇਮਰਾਨ ਖਾਨ ਦੀ ਪਾਰਟੀ ਤਹਿਰੀਕੇ ਪਾਕਿਸਤਾਨ ਜਿਹੜੀ ਹੈ ਉਹ ਚੋਣਾਂ ਦਾ ਬਾਈਕਾਟ ਕਰ ਰਹੀ ਸੀਗੀ। ਵੈਸੇ ਉਹ ਦੇਸ਼ ਦੇ ਵਿੱਚ ਮੁੱਖ ਵਿਰੋਧੀ ਧਿਰ ਹੈ, ਪਰ ਮਕਬੂਜ਼ਾ ਕਸ਼ਮੀਰ ਦੇ ਹਾਲਾਤ ਕੁਝ ਵੱਖਰੇ ਨੇ। ਮਕਬੂਜ਼ਾ ਕਸ਼ਮੀਰ ਦੀ ਵਿਧਾਨ ਸਭਾ ਦੇ ਵਿੱਚ ਕੁੱਲ 53 ਸੀਟਾਂ ਨੇ, ਜਿਨ੍ਹਾਂ ਚੋਂ 45 ਦੇ ਉੱਤੇ ਸਿੱਧੀ ਚੋਣ ਹੁੰਦੀ ਹੈ। ਮਹਿਲਾਵਾਂ, ਟੈਕਨੋਕ੍ਰੈਟ ਤੇ ਮੌਲਵੀਆਂ ਦੇ ਲਈ 8 ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਨੇ। ਭਾਰਤ ਦੇ ਨਾਲ ਨਾਲ ਕਸ਼ਮੀਰ ਦੀ ਗੱਲ ਜਦੋਂ ਹੁਣ ਤੁਰੀ ਹੋਏ ਤਾਂ ਅਗਲੀ ਖਬਰ ਪਹਿਲਾਂ ਕਸ਼ਮੀਰ ਦੀ ਕਰਦੇ ਚਲੀਏ, ਕਿਉਂਕਿ ਫਿਰ ਪਾਰਲੀਮੈਂਟਰੀ ਸੈਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਹੋਣਗੀਆਂ। ਪੀਪਲਜ਼ ਡੈਮੋਕਰੇਟਿਕ ਪਾਰਟੀ ਯਾਨੀ ਪੀਡੀਪੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਜੰਤਰ ਮੰਤਰ ਦੇ ਉੱਤੇ ਦਿੱਤੇ ਆਪਣੇ ਉਸ ਬਿਆਨ ਦੇ ਲਈ ਮਾਫ਼ੀ ਮੰਗੀ ਜੋ ਕਿ ਕਸ਼ਮੀਰੀਆਂ ਵਿਰੁੱਧ ਤਾਕਤ ਦੀ ਵਰਤੋਂ ਨੂੰ ਜਾਇਜ਼ ਠਹਿਰਾਉਣ ਦਾ ਪ੍ਰਤੀਤ ਹੋ ਰਿਹਾ ਸੀ। ਉਹਨਾਂ ਸਪਸ਼ਟ ਕੀਤਾ ਕਿ ਉਹਨਾਂ ਦਾ ਮਤਲਬ ਤਾਂ ਇਹ ਸੀ ਕਿ ਵਾਦੀ ਦੇ ਵਿੱਚ ਅੱਤਵਾਦ ਕਰਕੇ ਸੁਰੱਖਿਆ ਬਲਾਂ ਦੇ ਕੋਲ ਬਹਾਨਾ ਹੁੰਦਾ। ਮੁਫਤੀ ਨੇ ਪਾਰਟੀ ਦੇ ਸਥਾਈਵੇਂ ਸਥਾਪਨਾ ਦਿਵਸ ਮੌਕੇ ਦੇ ਉੱਤੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਮੇਰੀਆਂ ਟਿੱਪਣੀਆਂ ਦੇ ਨਾਲ ਜੇਕਰ ਕਿਸੇ ਕਸ਼ਮੀਰੀ ਨੂੰ ਸੱਟ ਪਹੁੰਚੀ ਹੋਵੇ ਤਾਂ ਮੈਂ ਮੁਆਫ਼ੀ ਮੰਗਦੀ ਹਾਂ। ਜ਼ਿਕਰਯੋਗ ਹੈ ਕਿ ਮਹਿਬੂਬਾ ਕਥਿਤ ਪ੍ਰੀਖਿਆ ਬੇਨੀਮੀਆਂ ਦੇ ਖਿਲਾਫ ਜਿਹੜਾ ਕਾਂਗਰਸ ਜਨਤਾ ਪਾਰਟੀ ਦਾ ਦਿੱਲੀ ਚ ਜੰਤਰ ਮੰਤਰ ਚ ਪ੍ਰਦਰਸ਼ਨ ਚੱਲਿਆ ਸੀ ਉਸਦੀ ਹਮਾਇਤ ਦੇ ਲਈ 23 ਜੁਲਾਈ ਨੂੰ ਉੱਥੇ ਪਹੁੰਚੇ ਸੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਖਿਲਾਫ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਪੀਡੀਪੀ ਮੁਖੀ ਨੇ ਪਿਛਲੇ ਸਮੇਂ ਦੇ ਵਿੱਚ ਘਾਟੀ ਦੇ ਅੰਦਰ ਪੈਲੇਟ ਗਨਸ ਦੀ ਵਰਤੋਂ ਦਾ ਬਚਾਅ ਕਰਦਿਆਂ ਆਪਣਾ ਬਿਆਨ ਦਿੱਤਾ ਸੀ ਔਰ ਇਸੇ ਦੀ ਆਲੋਚਨਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ। ਖੈਰ ਉਧਰ ਦੁਨੀਆਂ ਦੀਆਂ ਖਬਰਾਂ ਤੋਂ ਬਾਅਦ ਹੁਣ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ। ਦੇਸ਼ ਦੇ ਵਿੱਚ ਨਵੇਂ ਸਿੱਖਿਆ ਮੰਤਰੀ ਮਿਲ ਗਏ ਨੇ ਪਰ ਕੀ ਨਵਾਂ ਸਿੱਖਿਆ

ਹੋ ਗਿਆ। ਸ਼ਨੀਵਾਰ ਦੇ ਦਿਨ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਦੇਸ਼ ਦਾ ਨਵਾਂ ਸਿੱਖਿਆ ਮੰਤਰੀ ਬਣਾਇਆ ਗਿਆ ਸੀ। ਬੀਤੇ 1 ਮਹੀਨੇ ਤੋਂ ਕਾਂਗਰਸ ਜਨਤਾ ਪਾਰਟੀ ਨੇ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਸੀ, ਪਰ ਇਸ ਤੋਂ ਬਾਅਦ ਸੱਤਾਧਾਰੀ ਧਿਰ ਦੀ ਤਰਫ ਤੋਂ ਜਿਸ ਚਿਹਰੇ ਨੂੰ ਸਿੱਖਿਆ ਮੰਤਰੀ ਬਣਾਇਆ ਗਿਆ ਉਸਦੇ ਉੱਤੇ ਹੀ ਰਾਹੁਲ ਗਾਂਧੀ ਨੇ ਗੰਭੀਰ ਦੋਸ਼ ਮੜੇ। ਪ੍ਰਹਲਾਦ ਜੋਸ਼ੀ ਨੂੰ ਲੈ ਕੇ ਉਹਨਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਦੇ ਬਲਾਤਕਾਰੀਆਂ ਦੀ ਰਿਹਾਈ ਦੀ ਹਮਾਇਤ ਕਰਨ ਵਾਲੇ ਨੂੰ ਸਿੱਖਿਆ ਮੰਤਰੀ ਬਣਾਉਣਾ ਕਿੱਥੋਂ ਤੱਕ ਜਾਇਜ਼ ਹੈ। ਪ੍ਰਹਲਾਦ ਜੋਸ਼ੀ ਨੇ ਪਾਰਲੀਮੈਂਟ ਦੇ ਵਿੱਚ ਇਸ ਬਿਆਨ ਦਾ ਖੰਡਿਤ ਕੀਤਾ ਤੇ ਪ੍ਰਿਯੰਕਾ ਗਾਂਧੀ ਤੋਂ ਵੀ ਮਾਫ਼ੀ ਦੀ ਮੰਗ ਕੀਤੀ। ਵੈਸੇ ਪ੍ਰਿਯੰਕਾ ਗਾਂਧੀ ਦੇ ਕੱਲ ਦੇ ਭਾਸ਼ਣ ਦੀ ਕਲਿਪਸ ਖਾਸੀਆਂ ਵਾਇਰਲ ਹੋ ਰਹੀਆਂ ਨੇ ਖਬਰਾਂ ਦੇ ਇਸ ਬੁਲੇਟਿਨ ਤੋਂ ਬਾਅਦ, ਤੁਸੀਂ ਜਾ ਕੇ ਸੁਣ ਸਕਦੇ ਹੋ ਕਿ ਕਿੰਨੀ ਬੇਬਾਕ ਦਿੱਲੀ ਦੇ ਨਾਲ ਵਿਰੋਧੀ ਧਿਰ ਇਸ ਵਕਤ ਸਰਕਾਰ ਦੇ ਉੱਤੇ ਹਾਵੀ ਹੋ ਰਹੀ ਹੈ। ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਕੀ ਕੁਝ ਹੋਇਆ ਉਹ ਖਬਰਾਂ ਤੁਹਾਨੂੰ ਦੱਸਦੇ ਹਾਂ, ਪਰ ਪਹਿਲਾਂ ਸੁਪਰੀਮ ਕੋਰਟ ਦੇ ਨਾਲ ਜੁੜੀ ਖਬਰ, ਜਿੱਥੇ ਸੁਪਰੀਮ ਕੋਰਟ ਨੇ ਅਲੱਗ ਅਲੱਗ ਸਟੇਟਸ ਨੂੰ ਹਾਲੀਆ ਦਿਨਾਂ ਦੇ ਵਿੱਚ ਹੋਏ ਵਿਦਿਆਰਥੀ ਅੰਦੋਲਨ ਦੇ ਦਰਮਿਆਨ ਪ੍ਰਦਰਸ਼ਨਕਾਰੀਆਂ ਦੇ ਵਿਰੁੱਧ ਕੋਈ ਵੀ ਸਖ਼ਤ ਕਾਰਵਾਈ ਕਰਨ ਤੋਂ ਰੋਕ ਦਿੱਤਾ ਹੈ। ਅਦਾਲਤ ਨੇ 18 ਸਾਲ ਤੋਂ ਘੱਟ ਉਮਰ ਦੇ ਗ੍ਰਿਫ਼ਤਾਰ ਕੀਤੇ ਸਾਰੇ ਨਾਬਾਲਗਾਂ ਨੂੰ ਇਸ ਸ਼ਰਤ ਦੇ ਉੱਤੇ ਰਿਹਾਅ ਕਰਨ ਦੇ ਨਿਰਦੇਸ਼ ਦਿੱਤੇ ਨੇ ਕਿ ਉਹਨਾਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਹੋਣਾ ਚਾਹੀਦਾ, ਪਰ ਪੁਲਿਸ ਨੂੰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਣ ਦਾ ਕੋਈ ਹੱਕ ਵੀ ਨਹੀਂ ਹੈ। ਪ੍ਰੀਖਿਆਵਾਂ ਦੇ ਵਿੱਚ ਬੇਨਿਯਮੀਆਂ ਤੇ ਨੀਟ ਪੇਪਰ ਲੀਕ ਦੇ ਵਿਰੁੱਧ ਹੋਏ ਪ੍ਰਦਰਸ਼ਨਾਂ ਦੇ ਦਰਮਿਆਨ ਪੁਲਿਸ ਜ਼ਬਰ ਦੇ ਦੋਸ਼ਾਂ ਵਾਲੀਆਂ ਪਟੀਸ਼ਨਾਂ ਦੇ ਉੱਤੇ ਸੁਣਵਾਈ ਕਰਦਿਆਂ ਹੋਇਆਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਮਾਮਲੇ ਦੇ ਉੱਤੇ ਨਿਰਪੱਖ ਤੇ ਆਜ਼ਾਦ ਜਾਂਚ ਦੀ ਲੋੜ ਦੇ ਉੱਤੇ ਜ਼ੋਰ ਦਿੱਤਾ ਹੈ। ਬੈਂਚ ਦੇ ਵਿੱਚ ਜਸਟਿਸ ਜਮੀਲੀਆ ਬਾਗਚੀ ਤੇ ਜਸਟਿਸ ਬੀ ਮੋਹਨਾ ਵੀ ਸ਼ਾਮਲ ਸੀ। ਬੈਂਚ ਨੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਪੈਲੇਟ ਗਨਸ, ਕਿੱਲਾਂ ਦੇ ਨਾਲ ਜੜੀਆਂ ਹੋਈਆਂ ਲਾਠੀਆਂ ਤੇ ਇਲੈਕਟ੍ਰਿਕ ਬੈਟਨ ਦਾ ਵਰਤੋਂ ਕਰਨ ਦਾ ਜਿਹੜਾ ਪੁਲਿਸ ਦੇ ਵਿਦਿਆਰਥੀਆਂ ਦੇ ਦੁਆਰਾ ਦੋਸ਼ ਲਗਾਇਆ ਗਿਆ ਸੀ। ਖਾਸ ਤੌਰ ਦੇ ਉੱਤੇ ਔਰਤਾਂ ਦੇ ਖਿਲਾਫ਼ ਗੰਭੀਰ ਸੱਟਾਂ ਪਹੁੰਚਾਉਣ ਦਾ ਪੁਲਿਸ ਦੇ ਜਿਹੜੀ ਇਹ ਕਾਰਵਾਈ ਸੀ ਉਸ ਦਾ ਸੁਪਰੀਮ ਕੋਰਟ ਨੇ ਨੋਟਿਸ ਲਿਆ। ਸੁਪਰੀਮ ਕੋਰਟ ਨੇ ਸੰਬੰਧਿਤ ਸੂਬਿਆਂ ਨੂੰ ਪ੍ਰਦਰਸ਼ਨ ਦੇ ਨਾਲ ਜੁੜੀ ਸੀਸੀਟੀਵੀ ਫੁਟੇਜ, ਡਰੋਨ ਰਿਕਾਰਡਿੰਗਸ ਤੇ ਬਾਡੀ ਕੈਮਰਾ ਫੁਟੇਜ, ਇਸ ਤੋਂ ਇਲਾਵਾ ਵਾਇਰਲੈਸ ਸੰਚਾਰ ਦੇ ਜਿੰਨੇ ਵੀ ਮਾਧਿਅਮ ਨੇ ਉਹਨਾਂ ਦੇ ਉੱਤੇ ਹੋਈਆਂ ਜਿੰਨੀਆਂ ਵੀ ਰਿਕਾਰਡਿੰਗਸ ਨੇ ਜਾਂ PCR ਦੇ ਲੌਗਸ ਨੇ, ਉਹ ਸਾਰੇ ਡਿਜੀਟਲ ਸਮੂਤਾਂ ਨੂੰ ਅੰਤਰਮ ਨਿਰਦੇਸ਼ ਦੇ ਦਿੱਤੇ ਨੇ ਕਿ ਇਹਨਾਂ ਨੂੰ ਸੁਰੱਖਿਅਤ ਰੱਖਿਆ ਜਾਵੇ। ਸੁਪਰੀਮ ਕੋਰਟ ਕਦੇ ਵੀ ਇਹਨਾਂ ਦੇ ਬਾਰੇ ਮੰਗ ਕਰ ਸਕਦੀ ਹੈ। ਵੈਸੇ ਵਿਦਿਆਰਥੀਆਂ ਦੀ ਤਰਫ ਤੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਇਸ ਇਹਨਾਂ ਵਾਅਦਿਆਂ ਦੇ ਬਾਵਜੂਦ ਉਹਨਾਂ ਦੇ ਨਾਲ ਧੋਖਾ ਕਰ ਰਹੀ ਹੈ। ਕਾਂਗਰਸ ਜਨਤਾ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਵਾਲੀ ਥਾਂ ਤੋਂ ਪੱਥਰਾਂ ਦੇ ਨਾਲ ਮਿਲਿਆ ਹੋਇਆ ਭਰਿਆ ਹੋਇਆ ਇੱਕ ਟਰੱਕ 4 ਦਿਨ ਤੱਕ ਦਿੱਲੀ ਪੁਲਿਸ ਦੀ ਕਸਟਡੀ ਦੇ ਵਿੱਚ ਸੀ। CJP ਨੇ ਇਹ ਵੀ ਦਾਅਵਾ ਨਿਊਜ਼ ਲਾਂਡਰੀ ਨਾਮ ਦੀ ਇੱਕ ਵੈਬਸਾਈਟ ਦੀ ਰਿਪੋਰਟ ਦੇ ਹਵਾਲੇ ਦੇ ਨਾਲ ਕੀਤਾ ਹੈ। CJP ਨੇ ਕਿਹਾ ਹੈ ਕਿ ਟਰੱਕ 20 ਜੁਲਾਈ ਤੋਂ ਪਹਿਲਾਂ 4 ਦਿਨਾਂ ਤੱਕ ਦਿੱਲੀ ਪੁਲਿਸ ਦੀ ਕੋਲ ਜਿਹੜੀਆਂ ਜ਼ਬਤ ਗੱਡੀਆਂ ਸੀ ਉਹਦੇ ਵਿੱਚ ਰਿਹਾ ਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ CJP ਨੇ ਲਿਖਿਆ ਕਿ ਸਾਡੇ ਜੰਤਰ ਮੰਤਰ ਦੇ ਉੱਤੇ ਜਿਹੜਾ ਪ੍ਰਦਰਸ਼ਨ ਵਾਲੀ ਥਾਂ ਸੀ ਉਸਦੇ ਕੋਲੋਂ ਇਹ ਰਹੱਸਮਈ ਤਰੀਕੇ ਦੇ ਨਾਲ ਦਿੱਲੀ ਪੁਲਿਸ ਦੇ ਕੋਲ ਕਿਵੇਂ ਰਹਿੰਦਾ, ਇਸ ਦਾ ਜਵਾਬ ਦਿੱਤਾ ਜਾਵੇ। ਇਸ ਦੇ ਬਾਰੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਔਰ ਪੋਸਟ ਦੇ ਵਿੱਚ CJP ਨੇ ਇਹ ਵੀ ਸਵਾਲ ਕੀਤਾ ਹੈ ਕਿ ਜ਼ਬਤ ਕੀਤੇ ਗਏ ਪੱਥਰਾਂ ਦੇ ਵਿੱਚ ਪੱਥਰਾਂ ਦੇ ਨਾਲ ਭਰੇ ਹੋਏ ਇਸ ਵਾਹਨ ਦੇ ਉੱਥੇ ਖੜੇ ਹੋਣ ਦੇ ਆਖਿਰਕਾਰ ਕੀ ਕਾਰਨ ਸੀ, ਦਿੱਲੀ ਪੁਲਿਸ ਇਸ ਦਾ ਕੋਈ ਜਵਾਬ ਦੇ ਸਕਦੀ ਹੈ ਜਾਂ ਨਹੀਂ। ਵੈਸੇ CJP ਨੇ ਸੁਪਰੀਮ ਕੋਰਟ ਦੇ ਉਸ ਅੰਤਰਿਮ ਆਦੇਸ਼ ਦੇ ਉੱਤੇ ਚਿੰਤਾ ਜਤਾਈ ਹੈ ਜੋ CJP ਦੇ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਜੁੜੀਆਂ ਹੋਈਆਂ ਪਟੀਸ਼ਨਾਂ ਦੇ ਬਾਰੇ ਸੁਣਵਾਇਆ ਗਿਆ ਸੀ। CJP ਨੇ ਕਿਹਾ ਹੈ ਕਿ ਇਸ ਹੁਕਮ ਦੇ ਵਿੱਚ ਸਰਕਾਰ ਨੂੰ ਮੌਜੂਦਾ FIR ਦੇ ਉੱਤੇ ਕਾਰਵਾਈ ਜਾਰੀ ਰੱਖਣ ਤੇ ਜਾਂਚ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। CJP ਦੇ ਪ੍ਰਮੁੱਖ ਬੁਲਾਰੇ ਸੌਰਵ ਦਾਸ ਨੇ ਇੱਕ ਅਧਿਕਾਰਕ ਬਿਆਨ ਸਾਂਝਾ ਕੀਤਾ ਜਿਸ ਦੇ ਵਿੱਚ ਸਰਕਾਰ ਨੂੰ ਫਿਰ ਤੋਂ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ। CJP ਨੇ ਆਪਣੇ ਬਿਆਨ ਚ ਕਿਹਾ ਹੈ ਕਿ ਇਹ ਨਿਰਦੇਸ਼ ਕੇਂਦਰ ਸਰਕਾਰ ਦੀ ਤਰਫ ਤੋਂ ਦਿੱਤੇ ਗਏ ਵਿਸ਼ਵਾਸਘਾਤ ਦੇ ਚੱਲਦਿਆਂ ਜਿਹੜਾ ਇਹ CJP ਜਿਹੜਾ ਇਸ ਕਿਸਮ ਦੇ ਬਿਆਨ ਦੇ ਰਹੀ ਹੈ, ਕਿਉਂਕਿ ਸਰਕਾਰ ਨੇ ਪਹਿਲਾਂ ਭਰੋਸਾ ਦਿੱਤਾ ਸੀ ਜਦੋਂ ਇਹ ਪ੍ਰਦਰਸ਼ਨ ਚੱਲ ਰਹੇ ਸੀ ਤੇ ਪ੍ਰਦਰਸ਼ਨ ਹਾਲੇ ਚੁੱਕਿਆ ਨਹੀਂ ਸੀ ਗਿਆ ਕਿ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਜਿੰਨੀਆਂ ਵੀ FIRs ਹੋਈਆਂ ਨੇ ਉਹ ਵਾਪਸ ਲੈ ਲਈਆਂ ਜਾਣਗੀਆਂ। ਔਰ ਨਾਲ ਹੀ ਇਹ ਵੀ ਕਿਹਾ ਸੀ ਕਿ ਇਹਨਾਂ ਅੰਦੋਲਨ ਦੇ ਦਰਮਿਆਨ ਕਿਸੇ ਵੀ ਵਿਅਕਤੀ ਨੂੰ, ਕਿਸੇ ਵੀ ਨੌਜਵਾਨ ਨੂੰ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਨਿਸ਼ਾਨਾ ਨਹੀਂ ਬਣਾਇਆ ਜਾਏਗਾ। ਇਹ ਭਰੋਸਾ ਜਦੋਂ ਦਿੱਤਾ ਸੀ ਤਾਂ ਹੀ ਅਸੀਂ ਇਸ ਪ੍ਰਦਰਸ਼ਨ ਨੂੰ ਖਤਮ ਕੀਤਾ ਸੀ, ਇਸ ਪ੍ਰੋਟੈਸਟ ਨੂੰ ਵਾਪਸ ਲਿਆ ਸੀ। ਹਾਲਾਂਕਿ ਕੇਂਦਰ ਸਰਕਾਰ ਤੇ ਭਾਜਪਾ ਸ਼ਾਸਤ ਸੂਬਿਆਂ ਦੀਆਂ ਸਰਕਾਰਾਂ ਸੁਪਰੀਮ ਕੋਰਟ ਦੇ ਹੁਕਮ ਦਾ ਇਸਤੇਮਾਲ ਕਰਕੇ ਹੁਣ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਨਵੇਂ ਮਾਮਲੇ ਦਰਜ ਕਰ ਰਹੀਆਂ ਨੇ ਔਰ ਉਹਨਾਂ ਦੇ ਤਹਿਤ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। CJP ਨੇ ਇਹ ਵੀ ਸਵਾਲ ਕੀਤਾ ਹੈ ਕਿ ਕੇਂਦਰ ਸਰਕਾਰ ਦੇ ਵਕੀਲਾਂ ਨੇ ਅੰਤਰਿਮ ਆਦੇਸ਼ ਦਾ ਵਿਰੋਧ ਕਿਉਂ ਨਹੀਂ ਕੀਤਾ ਜਦੋਂ ਕਿ ਸਰਕਾਰ ਤੇ CJP ਦੇ ਵਿਚਕਾਰ ਤਾਂ ਸਹਿਮਤੀ ਬਣ ਚੁੱਕੀ ਸੀ।

ਵੈਸੇ ਸੁਪਰੀਮ ਕੋਰਟ ਦੇ ਆਦੇਸ਼ ਦੇ ਖਿਲਾਫ ਜਾਣਾ ਸੀਜੇਪੀ ਨੂੰ ਭਾਰੀ ਵੀ ਪੈ ਸਕਦਾ ਹੈ, ਪਰ ਭਾਰਤ ਦੇ ਵਿੱਚ ਇਸ ਵਕਤ ਜਿਸ ਕਿਸਮ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਲੈ ਕੇ ਪਾਰਲੀਮੈਂਟ ਦੀ ਕਾਰਵਾਈ ਤਾਂ ਘੱਟੋ ਘੱਟ ਨਹੀਂ ਤੁਰ ਰਹੀ। ਲੋਕ ਸਭਾ ਦੇ ਵਿੱਚ ਮੰਗਲਵਾਰ ਦੇ ਦਿਨ ਪਬਲਿਕ ਐਗਜ਼ਾਮੀਨੇਸ਼ਨ ਸੋਧ ਬਿੱਲ 2026 ਦੇ ਉੱਤੇ ਚਰਚਾ ਕੀਤੀ ਗਈ। ਇਸ ਦਰਮਿਆਨ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਸਰਕਾਰ ਦੇ ਉੱਤੇ ਨੌਜਵਾਨਾਂ ਦੀ ਆਵਾਜ਼ ਦਬਾਉਣ ਦਾ ਦੋਸ਼ ਮੜਿਆ। ਉਹਨਾਂ ਨੇ ਲੋਕ ਸਭਾ ਚ ਪੁੱਛਿਆ ਕਿ ਕੀ ਲੋੜ ਸੀ ਕਿ ਵਿਦਿਆਰਥੀਆਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੱਡੇ ਜਾਣ, ਕੀ ਲੋੜ ਸੀ ਉਹਨਾਂ ਦੇ ਉੱਤੇ ਲਾਠੀਆਂ ਬਰਸਾਈਆਂ ਜਾਣ, ਕੀ ਲੋੜ ਸੀ ਕਿ ਨੌਜਵਾਨ ਲੜਕੀਆਂ ਨੂੰ ਜ਼ਲੀਲ ਕਰਦਿਆਂ ਹੋਇਆਂ ਉਹਨਾਂ ਦੇ ਕੱਪੜੇ ਫਾੜੇ ਜਾਣ ਤੇ ਉਹਨਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਜਾਵੇ, ਤੇ ਕੀ ਲੋੜ ਸੀ ਕਿ ਦੇਸ਼ ਦੇ ਨੌਜਵਾਨਾਂ ਦੇ ਉੱਤੇ ਪੈਲਟ ਗਨਸ AK-47 ਚਲਾਈਆਂ ਜਾਣ, ਕੀ ਉਹ ਅੱਤਵਾਦੀ ਸੀ? ਪੈਲਟ ਗਨ ਚਲਾਉਣ ਦਾ ਆਰਡਰ ਕਿਸਨੇ ਦਿੱਤਾ, ਪ੍ਰਧਾਨ ਮੰਤਰੀ ਨੇ ਜਾਂ ਗ੍ਰਹਿ ਮੰਤਰੀ ਨੇ? ਦੱਸ ਦਈਏ ਕਿ ਪੈਲਟ ਗਨ ਇੱਕ ਐਸਾ ਡਿਵਾਈਸ ਹੈ ਜਿਸ ਨੂੰ ਪੁਲਿਸ ਸਿਖਰਲੇ ਪੁਲਿਸ ਅਧਿਕਾਰੀ ਯਾਨੀ DGP ਦੇ ਆਦੇਸ਼ ਦੇ ਉੱਤੇ ਹੀ ਕਿਸੇ ਪ੍ਰੋਟੈਸਟ ਦੇ ਵਿੱਚ ਚਲਾਉਂਦੀ ਹੈ, ਔਰ DGP ਨੂੰ ਹੁਕਮ ਗ੍ਰਹਿ ਮੰਤਰੀ ਦੀ ਤਰਫ ਤੋਂ ਦਿੱਤੇ ਜਾਂਦੇ ਨੇ। ਅਜਿਹੇ ਦੇ ਵਿੱਚ ਹੁਣ ਦਿੱਲੀ ਦੀ ਪੁਲਿਸ ਜਿਸਦੇ ਗ੍ਰਹਿ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਨੇ, ਇਸ ਕਰਕੇ ਪ੍ਰਿਯੰਕਾ ਗਾਂਧੀ ਦੀ ਤਰਫ ਤੋਂ ਇਹ ਸਵਾਲ ਪੁੱਛੇ ਗਏ। ਉਹਨਾਂ ਕਿਹਾ ਕਿ ਇਹ ਸਵਾਲ ਸਿਰਫ ਕਾਂਗਰਸ ਪਾਰਟੀ ਦਾ ਨਹੀਂ ਬਲਕਿ ਪੂਰੇ ਦੇਸ਼ ਦਾ ਸਵਾਲ ਹੈ ਜਿਸਦੀ ਜ਼ਿੰਮੇਦਾਰੀ ਸਰਕਾਰ ਦੀ ਬਣਦੀ ਹੈ। ਦੇਸ਼ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਭਰ ਚੁੱਕੀਆਂ ਨੇ, ਕਈ ਬੱਚੇ ਦਬਾਅ ਦੇ ਵਿੱਚ ਆ ਕੇ ਜਾਨਾਂ ਦੇ ਦਿੰਦੇ ਨੇ, ਡਿਪਰੈਸ਼ਨ ਚ ਚਲੇ ਜਾਂਦੇ ਨੇ, ਪਰਿਵਾਰਾਂ ਦੇ ਉੱਤੇ ਭਾਰੀ ਦਬਾਅ ਹੈ, ਉਹਨਾਂ ਨੂੰ ਕਰਜ਼ ਲੈਣਾ ਪੈਂਦਾ, ਇਸ ਦੇ ਬਾਵਜੂਦ ਬੱਚਿਆਂ ਦੇ ਚੰਗੇ ਭਵਿੱਖ ਦੀ ਕੋਈ ਗਰੰਟੀ ਬਚੀ ਨਹੀਂ ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚਰਚਾ ਦੇ ਦਰਮਿਆਨ ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਸੀ ਕਿ ਪਬਲਿਕ ਐਗਜ਼ਾਮੀਨੇਸ਼ਨ ਸੋਧ ਬਿੱਲ ਭਾਰਤੀ ਸੰਸਦ ਦੇ ਇਤਿਹਾਸ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋ ਸਕਦਾ ਹੈ। ਵੈਸੇ ਭਾਰਤੀ ਮੀਡੀਆ ਹੋਰ ਬਹੁਤ ਸਾਰੀਆਂ ਖਬਰਾਂ ਦੇਣ ਦੇ ਵਿੱਚ ਰੁੱਝਿਆ ਹੋਇਆ ਸੀ, ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਸਟਾਗ੍ਰਾਮ ਦੇ ਉੱਤੇ ਕਿੰਨੇ ਫਾਲੋਅਰ ਵੱਧ ਗਏ, ਫੇਸਬੁੱਕ ਦੇ ਉੱਤੇ ਉਹਨਾਂ ਦੀ ਵੀਡੀਓ ਨੂੰ ਕਿੰਨੇ ਲਾਈਕ ਮਿਲੇ। ਵੈਸੇ ਫੇਸਬੁੱਕ ਦੀ ਵੀਡੀਓ ਜਿਹੜੀ ਉਹਨਾਂ ਨੇ ਸੈਲਫੀ ਅੰਦਾਜ਼ ਦੇ ਵਿੱਚ ਪਾਈ ਸੀ, ਉਸ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ ਮੈਟਾ ਨੇ ਭਾਰਤ ਦੇ ਵਿੱਚੋਂ ਇਸ ਨੂੰ ਕੁਝ ਸਮੇਂ ਦੇ ਲਈ ਹਟਾ ਵੀ ਦਿੱਤਾ। ਇਸ ਮਾਮਲੇ ਨੂੰ ਇਲੈਕਟ੍ਰੋਨਿਕਸ ਤੇ ਸੂਚਨਾ ਮਹਿਕਮੇ ਨੇ ਬੇਹੱਦ ਪਰੇਸ਼ਾਨ ਕਰਨ ਵਾਲਾ ਦੱਸਿਆ। ਬਾਅਦ ਦੇ ਵਿੱਚ ਕਿਹਾ ਗਿਆ ਕਿ ਮੈਟਾ ਦੀ ਤਰਫ ਤੋਂ ਇੱਕ ਗਲਿਚ ਆ ਗਿਆ ਸੀ, ਇਸ ਵੀਡੀਓ ਨੂੰ ਵਾਪਸ ਅਪਲੋਡ ਕਰ ਦਿੱਤਾ ਗਿਆ। ਹਾਲਾਂਕਿ ਇਸ ਵੀਡੀਓ ਨੂੰ ਵਾਪਸ ਅਪਲੋਡ ਕਰਨ ਦੇ ਨਾਲ ਇਸ ਦੀ ਕੋਈ ਰੀਚ ਨਹੀਂ ਵਧੀ, ਇਸ ਦੇ ਵਿਊ ਓਨੇ ਹੀ ਨੇ ਜੇ ਪਹਿਲਾਂ ਹੋਏ ਸੀ, ਪਰ ਇਸ ਦੇ ਵਿਊ ਕਾਫੀ ਜ਼ਿਆਦਾ ਹੋ ਗਏ ਨੇ। ਔਰ ਇਸੇ ਵਿਊ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਦੇ ਉੱਤੇ ਤੰਜ ਵੀ ਕਸਿਆ। ਉਹਨਾਂ ਕਿਹਾ ਕਿ ਕੈਮਰੇ ਦੇ ਐਂਗਲ ਬਦਲ ਬਦਲ ਕੇ ਵੀਡੀਓਜ਼ ਬਣਾਉਣ ਦੇ ਨਾਲ ਕੁਝ ਨਹੀਂ ਹੋਣ ਲੱਗਿਆ, ਅਸਲ ਦੇ ਵਿੱਚ ਤੁਹਾਨੂੰ ਆਪਣੇ ਦਿਲ ਦਾ ਐਂਗਲ ਬਦਲਣਾ ਹੋਏਗਾ। ਤੁਹਾਡੇ ਮਨਾਂ ਦੇ ਵਿੱਚ ਜਦੋਂ ਤੱਕ ਜਿਹੜੀ ਜੈਂਜੀ ਹੈ ਜਾਂ ਜਿਹੜੇ ਨੌਜਵਾਨ ਨੇ ਉਹ ਘਰ ਨਹੀਂ ਕਰਦੇ ਜਾਂ ਉਹਨਾਂ ਦੇ ਮਨਾਂ ਦੇ ਵਿੱਚ ਤੁਸੀਂ ਨਹੀਂ ਉਤਰਦੇ, ਉਦੋਂ ਤੱਕ ਐਂਗਲ ਬਦਲਣ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ। ਉੱਥੇ ਹੀ ਇੱਕ ਧਰਨੇ ਪ੍ਰਦਰਸ਼ਨ ਦੀ ਹੋਰ ਖਬਰ ਸਾਹਮਣੇ ਆ ਰਹੀ ਹੈ, ਇਹ ਵੀ ਭਾਰਤ ਦੇ ਨਾਲ ਹੀ ਜੁੜੀ, ਤੁਹਾਡੇ ਨਾਲ ਫਟਾਫਟ ਸਾਂਝੀ ਕਰਦੇ ਚੱਲੀਏ, ਜਿਹੜੀ ਕਿ ਮੱਧ ਪ੍ਰਦੇਸ਼ ਤੋਂ ਸਾਹਮਣੇ ਆਉਂਦੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਮੂੰਗ ਦੀ ਖਰੀਦ ਤੇ ਵੰਡ ਵਿਵਸਥਾ ਨੂੰ ਲੈ ਕੇ, ਜਿਹੜਾ ਇਸ ਦੇ ਵਿੱਚ ਸੁਧਾਰ ਕਰਨ ਦੀ ਮੰਗ ਨੂੰ ਲੈ ਕੇ ਸੂਬੇ ਭਰ ਦੇ ਵਿੱਚ 2000 ਕਿਸਾਨਾਂ ਨੇ ਕੱਲ ਦੇ ਦਿਨ ਰਾਜਧਾਨੀ ਭੋਪਾਲ ਦੇ ਵਿੱਚ ਪਹੁੰਚ ਕੀਤੀ। 19 ਕਿਸਾਨ ਸੰਗਠਨਾਂ ਦੇ ਬੈਨਰ ਥੱਲੇ ਇਕੱਠੇ ਹੋਏ ਕਿਸਾਨਾਂ ਨੇ ਮੁੱਖ ਮੰਤਰੀ ਦੇ ਰਿਹਾਇਸ਼ ਦਾ ਘਿਰਾਓ ਕੀਤਾ। ਕਿਸਾਨਾਂ ਨੇ ਲੰਬੇ ਅੰਦੋਲਨ ਦੀ ਸੰਭਾਵਨਾ ਨੂੰ ਦੇਖਦਿਆਂ ਹੋਇਆ ਆਪਣੇ ਨਾਲ 7 ਦਿਨਾਂ ਦਾ ਰਾਸ਼ਨ ਪਾਣੀ ਵੀ ਲਿਆਂਦਾ ਹੈ। ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਮੰਗਾਂ ਪੂਰੀ ਹੋਣ ਤੱਕ ਭੋਪਾਲ ਤੋਂ ਉਹ ਵਾਪਸ ਨਹੀਂ ਹਟਣ ਲੱਗੇ। ਕਿਸਾਨਾਂ ਨੇ ਭੋਪਾਲ ਦੇ ਵੱਲ ਜਿਵੇਂ ਹੀ ਕੁਝ ਕਰਨਾ ਸ਼ੁਰੂ ਕੀਤਾ ਤਾਂ ਰਾਜਧਾਨੀ ਦੇ ਆਲੇ ਦੁਆਲੇ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ। ਕਈ ਥਾਵਾਂ ਦੇ ਉੱਤੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ, ਬੈਰੀਕੇਡਿੰਗ ਕੀਤੀ ਗਈ। ਹਾਲਾਂਕਿ ਕੁਝ ਸਥਾਨਾਂ ਦੇ ਉੱਤੇ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਜਿਸ ਦਰਮਿਆਨ ਪੁਲਿਸ ਤੇ ਕਿਸਾਨਾਂ ਦੇ ਦਰਮਿਆਨ ਧੱਕਾ ਮੁੱਕੀ ਹੋਈ। ਮੱਧ ਪ੍ਰਦੇਸ਼ ਜਿੱਥੇ ਭਾਜਪਾ ਦੀ ਅਗਵਾਈ ਵਾਲੀ ਇਸ ਵਕਤ ਸੂਬਾਈ ਸਰਕਾਰ ਹੈ, ਉਸਦੇ ਖਿਲਾਫ ਕਿਸਾਨ ਸੰਗਠਨਾਂ ਨੇ ਦੋਸ਼ ਮੜਿਆ ਕਿ ਉਹਨਾਂ ਦੇ ਕਿਸਾਨ ਲੀਡਰਾਂ ਨੂੰ ਪੁਲਿਸ ਦੀ ਤਰਫ ਤੋਂ ਜਾਣਬੁੱਝ ਕੇ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ, ਜਦਕਿ ਇਸ ਅੰਦੋਲਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਮੁੱਖ ਦੀ ਤਰਫ ਤੋਂ ਦੋਸ਼ ਮੜਿਆ ਗਿਆ ਕਿ ਸਰਕਾਰ ਕਿਸਾਨਾਂ ਨੂੰ ਜਾਣਬੁੱਝ ਕੇ ਪਰੇਸ਼ਾਨ ਕਰ ਰਹੀ ਤੇ ਉਹਨਾਂ ਦੀ ਮੂੰਗ ਦੀ ਪੂਰੀ ਖਰੀਦ ਨਹੀਂ ਕੀਤੀ ਜਾ ਰਹੀ ਮੂੰਗ ਦੀ ਫਸਲ ਦੀ। ਉਹਨਾਂ ਕਿਹਾ ਕਿ ਖੇਤੀਬਾੜੀ ਮੰਤਰੀ ਦੇ ਨਾਲ ਗੱਲਬਾਤ ਵੀ ਕੀਤੀ ਗਈ ਸੀ ਜਿਹੜੀ ਕਿ ਬੇਨਤੀਜਾ ਰਹੀ, ਤੇ ਇਸੇ ਤੋਂ ਬਾਅਦ ਕਿਸਾਨਾਂ ਨੇ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਸੀ, ਔਰ ਕਿਸਾਨਾਂ ਦੇ ਵਿੱਚ ਨਾਰਾਜ਼ਗੀ ਹੁਣ ਵੱਧ ਰਹੀ ਹੈ। ਕਿਸਾਨ ਵੱਡੀ ਗਿਣਤੀ ਦੇ ਵਿੱਚ ਰਾਜਧਾਨੀ ਭੋਪਾਲ ਦੇ ਵਿੱਚ ਪਹੁੰਚ ਰਹੇ ਨੇ, ਕਈ ਕਿਲੋਮੀਟਰ ਤੱਕ ਸ਼ਹਿਰ ਦੇ ਬਾਹਰ ਬਾਹਰ ਤੱਕ ਜਾਮ ਵੀ ਲੱਗੇ ਹੋਏ ਨੇ। ਵੱਡੀ ਗਿਣਤੀ ਚ ਟਰੈਕਟਰ ਟਰਾਲੀਆਂ ਇੱਥੇ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚ ਰਹੇ ਨੇ।
ਉੱਥੇ ਹੀ ਆਖਰੀ ਖਬਰ ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਪੰਜਾਬ ਕਾਂਗਰਸ ਦੀ ਖਿੱਚੋਤਾਣ ਦੇ ਵਿਚਕਾਰ ਪੰਜਾਬ ਪਾਰਟੀ ਪੰਜਾਬ ਦੀ ਕਾਂਗਰਸ ਪਾਰਟੀ ਦੇ ਜਿਹੜੇ ਇੰਚਾਰਜ ਨੇ ਭੁਪੇਸ਼ ਬਘੇਲ, ਉਹ ਹੁਣ ਪੰਜਾਬ ਦਾ ਇੱਕ ਵਾਰ ਫਿਰ ਤੋਂ 9 ਦਿਨ ਦਾ ਦੌਰਾ ਕਰਨ ਜਾ ਰਹੇ ਨੇ। ਇਸ ਦਰਮਿਆਨ 16 ਜ਼ਿਲ੍ਹਿਆਂ ਦੇ ਵਿੱਚ ਉਹ ਮੀਟਿੰਗਾਂ ਕਰਨਗੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਦੀ ਤਰਫ ਤੋਂ ਨਾਰਾਜ਼ਗੀ ਦਿਖਾਈ ਜਾ ਰਹੀ ਹੈ, ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀ ਮੰਗ ਉੱਠ ਰਹੀ ਹੈ। ਹਾਲਾਂਕਿ ਜਦੋਂ ਮੀਡੀਆ ਦੇ ਵਿੱਚ ਸਵਾਲ ਚੰਨੀ ਤੋਂ ਪੁੱਛੇ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਕਿ ਐਸਾ ਕੁਝ ਨਹੀਂ ਹੈ, ਪਰ ਫਿਰ ਵੀ ਮੀਡੀਆ 'ਚ ਸੁਗਵਾਹਟ ਜਿਹੜੀ ਹੈ ਐਸੀ ਹੋਰ ਹੁੰਦੀ ਜ਼ਰੂਰ ਰਹਿੰਦੀ, ਖਬਰਾਂ ਜ਼ਰੂਰ ਧੱਕ ਦਿੱਤੀਆਂ ਜਾਂਦੀਆਂ ਨੇ ਮੀਡੀਆ ਦੇ ਵਿੱਚ ਕਿ ਚੰਨੀ ਧੜਾ ਨਾਰਾਜ਼ ਹੈ। ਔਰ ਐਸੇ ਜਮੂਦ ਦੇ ਕਾਰਨ ਹੁਣ ਬਘੇਲ ਨੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਤੋਂ ਪਹਿਲਾਂ ਪੰਜਾਬ ਦਾ ਇਹ ਜਿਹੜਾ ਦੌਰਾ ਕਰਨਾ ਹੈ, ਪੰਜਾਬ ਦੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਨੇ, ਭੁਪੇਸ਼ ਬਘੇਲ ਦੇ ਇਸ ਫੇਰੀ ਤੋਂ ਬਾਅਦ ਇਹ ਸਵਾਲ ਪੈਦਾ ਹੋਣ ਲੱਗ ਪਏ ਨੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜਿਹੜਾ ਵਿਰੋਧੀ ਧਿਰ ਹੈ ਉਹ ਬਘੇਲ ਦੇ ਨਾਲ ਮੀਟਿੰਗਾਂ ਦੇ ਵਿੱਚ ਚੰਨੀ ਧੜੇ ਦੇ ਨਾਲ ਸ਼ਾਮਿਲ ਰਹੇਗਾ ਕਿ ਨਹੀਂ। ਹਾਲਾਂਕਿ ਧੜੇ ਕਿੰਨੇ ਵੱਡੇ ਨੇ ਔਰ ਇਹ ਧੜੇਬੰਦੀ ਦਾ ਨੁਕਸਾਨ ਜਿਹੜਾ ਉਹ ਪੰਜਾਬ ਦੇ ਵਿੱਚ ਕਾਂਗਰਸ ਨੂੰ ਕਿੰਨਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਪਤਾ ਲੱਗ ਹੀ ਜਾਏਗਾ, ਪਰ ਹਾਲ ਫਿਲਹਾਲ ਕਾਂਗਰਸ ਦੇ ਲਈ ਸੂਬਾਈ ਇਕਾਈ ਜਿਹੜੀ ਹੈ ਉਹ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਇੱਕ ਜੋੜੇ ਦੇ ਨਾਲ ਜੁੜੀ ਹੋਈ। ਇਹ ਜੋੜਾ ਦੋ ਬੰਦਿਆਂ ਦਾ ਨਹੀਂ, ਦੋ ਬੰਦਿਆਂ ਦਾ, ਇੱਕ ਦੇਸ਼ ਦੀ ਸਿਖਰਲੀ ਅਮੀਰ ਸ਼ਖਸੀਅਤ ਤੇ ਦੂਸਰੀ ਦੇਸ਼ ਦੀ ਸਿਖਰਲੀ ਵਿਵਾਦਤ ਬਿਆਨ ਦੇਣ ਵਾਲੀ ਸ਼ਖਸੀਅਤ, ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਤੇ ਮਾਈਨਿੰਗ ਮੈਗਨੇਟ ਜੀਨਾ ਰਾਈਨਹਾਰਟ ਦਾ ਜਿਹੜਾ ਯੂਰਪ ਦੌਰਾ ਹੋਇਆ ਸੀ ਔਰ ਜਿਸ ਦੇ ਵਿੱਚ ਲਗਜ਼ਰੀ ਫੈਸ਼ਨ ਸ਼ੋਅ ਤੋਂ ਲੈ ਕੇ ਸਿਸਲੀ ਦੇ ਲਗਜ਼ਰੀ ਰਿਜ਼ੋਰਟ ਦੇ ਵਿੱਚ ਸ਼ੈਂਪੇਨ ਟਕਰਾਉਣ ਦੀਆਂ ਜਿਹੜੀਆਂ ਖਬਰਾਂ ਸੀ। ਪੌਲਿਨ ਹੈਨਸਨ ਦੀ ਫਲਾਈਟ ਲੰਡਨ ਤੋਂ ਸਿਸਲੀ ਵਾਇਆ ਰੋਮ ਹੋ ਕੇ ਜਾਣਾ, ਵਾਪਸ ਫੇਰ ਉੱਥੇ ਜਾਣਾ ਔਰ ਆਸਟ੍ਰੇਲੀਆ ਤੋਂ ਯੂਰਪ ਦਾ ਇਹ ਦੌਰਾ, ਕਿ ਇਸ ਸਾਰੇ ਦਾ ਖਰਚਾ ਉਹਨਾਂ ਨੇ ਬਤੌਰ ਸੈਨੇਟਰ ਹੁੰਦਿਆਂ ਆਪਣੇ ਜਿਹੜੇ ਪਬਲਿਕ ਫੰਡਿਡ ਜਿਹੜੇ ਖਰਚੇ ਨੇ ਉਹਨਾਂ ਦੇ ਵਿੱਚੋਂ ਚੁੱਕਿਆ ਜਾਂ ਫਿਰ ਇਹਦਾ ਖਰਚਾ ਜੀਨਾ ਰਾਈਨਹਾਰਟ ਨੇ ਚੁੱਕਿਆ। ਦੋਵੇਂ ਸਵਾਲ ਜਿਹੜੇ ਸੀ ਉਹ ਪਰੇਸ਼ਾਨ ਕਰਨ ਵਾਲੇ ਸੀ, ਇਸ ਕਰਕੇ ਇਸ ਦਾ ਬਚਾਅ ਕਰਦੇ ਹੋਇਆਂ ਪੌਲਿਨ ਹੈਨਸਨ ਨੇ ਤਾਂ ਪਿਛਲੇ ਦਿਨਾਂ 'ਚ ਮੀਡੀਆ 'ਚ ਇਹ ਕਹਿ ਦਿੱਤਾ ਕਿ ਜਿਹੜੀ 11 ਜੁਲਾਈ ਨੂੰ ਜਿਹੜਾ ਉਹਨਾਂ ਦਾ ਇਹ ਦੌਰਾ ਹੋਇਆ ਸੀ 11 ਤੋਂ 16 ਜੁਲਾਈ ਦੇ ਦਰਮਿਆਨ, ਉਹਦਾ ਸਾਰਾ ਖਰਚਾ ਉਹਨਾਂ ਨੇ ਆਪ ਚੁੱਕਿਆ ਸੀ। ਸੈਨੇਟਰ ਹੈਨਸਨ ਨੇ 9 ਨਿਊਜ਼, ਜਿਵੇਂ ਹੀ ਉਹ ਵਾਪਸ ਆਸਟ੍ਰੇਲੀਆ ਆਉਂਦੇ ਨੇ ਤੇ 9 ਨਿਊਜ਼ ਨੂੰ ਪੱਤਰਕਾਰ ਵਾਰਤਾ ਦੇ, ਪੱਤਰਕਾਰ ਵਾਰਤਾ ਨਹੀਂ ਬਲਕਿ ਇਹ ਬਿਆਨ ਉਹਨਾਂ ਤੋਂ ਜਦੋਂ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਦਿੱਤਾ ਸੀ। ਉਹਨਾਂ ਕਿਹਾ ਕਿ ਟੈਕਸਪੇਅਰ ਦਾ ਇੱਕ ਵੀ ਪੈਸਾ ਇਹਦੇ 'ਚ ਮੈਂ ਖਰਚ ਨਹੀਂ ਕਰਵਾਇਆ। ਹੁਣ ਇਧਰੋਂ ਤਾਂ ਪੌਲਿਨ ਹੈਨਸਨ ਬਚ ਗਏ, ਪਰ ਜਿਹੜਾ ਦੂਸਰਾ ਪਾਸਾ ਸੀ ਉਹ ਇਹ ਸੀ ਕਿ ਜੇ ਕਿਤੇ ਜੀਨਾ ਰਾਈਨਹਾਰਟ ਨੇ ਖਰਚਾ ਚੁੱਕਿਆ ਹੁੰਦਾ ਤਾਂ ਇਸਦੇ ਜਿਹੜੇ ਹੋਰ ਵੀ ਵੱਧ ਸਵਾਲ ਉੱਠਣੇ ਸੀ ਉਹ ਇਹ ਕਿ ਜੀਨਾ ਰਾਈਨਹਾਰਟ ਦੇ ਖਰਚੇ ਦੇ ਉੱਤੇ ਪੌਲਿਨ ਹੈਨਸਨ ਵਿਦੇਸ਼ਾਂ 'ਚ ਘੁੰਮਣ ਜਾਂਦੇ ਨੇ। ਜ਼ਾਹਰ ਜੀ ਗੱਲ ਹੈ ਕਿ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜਦੋਂ ਦੇਸ਼ ਦੇ ਵਿੱਚ ਸਰਕਾਰ ਦੇ ਵਿਰੋਧੀ ਆਵਾਜ਼ ਬਣੀ, ਇੱਕ ਨੇਤਾ ਨੂੰ ਆਪਣੀ ਇਸ ਤਰੀਕੇ ਦੇ ਨਾਲ ਖੁੱਲ੍ਹ ਕੇ ਹਮਾਇਤ ਦਿੰਦੀ ਹੈ ਤਾਂ ਅਗਲੀਆਂ ਚੋਣਾਂ ਦਾ ਭਵਿੱਖ ਕੀ ਹੋਏਗਾ, ਇਸ ਦੇ ਉੱਤੇ ਸਵਾਲ ਖੜੇ ਹੋ ਜਾਂਦੇ ਨੇ। ਵੈਸੇ ਅੱਜ ਦੀਆਂ ਸਾਰੀਆਂ ਖਬਰਾਂ ਪੂੰਜੀਪਤੀਆਂ ਤੇ ਸਰਕਾਰ ਜਾਂ ਸਿਆਸਤਦਾਨਾਂ ਦੇ ਨਾਲ ਜੁੜੇ ਹੋਏ ਜਿਹੜੇ ਸੰਬੰਧ ਨੇ ਉਹਨਾਂ ਦੇ ਉੱਤੇ ਹੀ ਨੇ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੇ ਦਾ ਖਰਚਾ ਸਾਰਾ ਜਿਹੜਾ ਹੈ ਉਹ ਜੀਨਾ ਰਾਈਨਹਾਰਟ ਨੇ ਚੁੱਕਿਆ, ਇਹ ਹੁਣ ਸਪਸ਼ਟੀਕਰਨ ਹੋਇਆ ਹੈ ਕਿਉਂਕਿ ਸੈਨੇਟ ਦੀ ਪਾਰਲੀਮੈਂਟਰੀ ਰਜਿਸਟਰ ਦੇ ਵਿੱਚ ਜਿਹੜੀਆਂ ਜਾਣਕਾਰੀਆਂ ਅਪਡੇਟ ਕੀਤੀਆਂ ਗਈਆਂ ਨੇ ਮੰਗਲਵਾਰ ਦੇ ਦਿਨ, ਉਹਦੇ ਵਿੱਚ ਤਾਂ ਘੱਟੋ ਘੱਟ ਇਹੀ ਕਿਹਾ ਗਿਆ ਕਿ ਚਾਹੇ ਡੋਲਚੀ ਗਵਾਨਾ ਦਾ ਫੈਸ਼ਨ ਸ਼ੋਅ ਹੋਵੇ ਸਿਸਲੀ 'ਚ, ਚਾਹੇ ਇਟਲੀ ਦੇ ਲਗਜ਼ਰੀ ਰਿਜ਼ੋਰਟ ਦੇ ਵਿੱਚ ਵਧੀਆ ਡਿਨਰ ਹੋਵੇ, ਚਾਹੇ ਇੱਥੋਂ ਉੱਥੇ ਤੱਕ ਦੀਆਂ ਫਲਾਈਟ ਹੋਣ, ਆਸਟ੍ਰੇਲੀਆ ਤੋਂ ਜਾਣ ਦਾ ਸਾਰਾ ਸੈਨੇਟਰ ਹੈਨਸਨ ਦਾ ਖਰਚਾ ਜੀਨਾ ਰਾਈਨਹਾਰਟ ਨੇ ਚੁੱਕਿਆ ਸੀ। ਔਰ ਅਰਬਪਤੀ ਰਾਈਨਹਾਰਟ ਦੇ ਹੱਕ ਦੇ ਵਿੱਚ ਪੌਲਿਨ ਹੈਨਸਨ ਤਾਂ ਪਹਿਲਾਂ ਹੀ ਬੋਲਦੇ ਰਹੇ ਨੇ, ਹਾਲਾਂਕਿ ਜੀਨਾ ਰਾਈਨਹਾਰਟ ਆਪਣੀ ਮਿਹਨਤ ਦੇ ਨਾਲ ਅਰਬਪਤੀ ਨਹੀਂ ਬਣੇ ਨੇ, ਉਹਨਾਂ ਨੂੰ ਉਹਨਾਂ ਦੇ ਪਿਤਾ ਦੀ ਵਿਰਾਸਤ ਦੇ ਵਿੱਚੋਂ ਹੈਨਕੌਕ ਪ੍ਰੋਸਪੈਕਟਿੰਗ ਨਾਮ ਦੀ ਜਿਹੜੀ ਇਹ ਖਦਾਨ ਕੰਪਨੀ ਸੀ ਇਹ ਮਿਲੀ ਸੀ, ਇਹ ਅੱਗੇ ਹੋਰ ਵੱਧਦੀ ਗਈ ਔਰ ਇੱਥੋਂ ਹੀ ਉਹ ਅਮੀਰ ਬਣੇ। ਪਰ ਪੌਲਿਨ ਹੈਨਸਨ ਨੂੰ ਉਹ ਇੱਕ ਸੰਘਰਸ਼ ਕਰਨ ਵਾਲੀ ਮਹਿਲਾ ਲੱਗਦੇ ਨੇ। ਪੌਲਿਨ ਹੈਨਸਨ ਵੈਸੇ ਨਾ ਇਸ ਹਫਤੇ ਦੇ ਦਰਮਿਆਨ ਖਾਸਾ ਉਲਝੇ ਇਸ ਕਰਕੇ ਵੀ ਰਹੇ ਨੇ ਕਿਉਂਕਿ ਫੈਡਰਲ ਕੋਰਟ ਨੇ ਆਪਣੀ ਇੱਕ ਸੁਣਵਾਈ ਦੇ ਵਿੱਚ ਗ੍ਰੀਨਸ ਪਾਰਟੀ ਦੀ ਨੇਤਾ ਮਹਿਰੀਨ ਫਰੀਕੀ ਦੇ ਖਿਲਾਫ ਨਸਲੀ ਟਿੱਪਣੀਆਂ ਕਰਨ ਦਾ ਦੋਸ਼ੀ ਸੈਨੇਟਰ ਹੈਨਸਨ ਨੂੰ ਪਾਇਆ ਸੀ। ਹਾਲਾਂਕਿ ਸੈਨੇਟਰ ਹੈਨਸਨ ਦੇ ਕੋਲ ਹੁਣ 28 ਦਿਨਾਂ ਦਾ ਸਮਾਂ ਕਿ ਉਹ ਇਸ ਨੂੰ ਦੇਸ਼ ਦੀ ਸਿਖਰਲੀ ਅਦਾਲਤ ਦੇ ਵਿੱਚ ਹਾਈਕੋਰਟ ਦੇ ਵਿੱਚ ਲੈ ਕੇ ਜਾਂਦੇ ਨੇ ਜਾਂ ਨਹੀਂ, ਪਰ ਪੌਲਿਨ ਹੈਨਸਨ ਨੇ ਕਹਿ ਜ਼ਰੂਰ ਦਿੱਤਾ ਹੈ ਕਿ ਉਹਨਾਂ ਦੇ ਖਿਲਾਫ ਜਿਹੜੀ ਇਹ ਟਿੱਪਣੀ ਕੀਤੀ ਗਈ ਹੈ। ਇਹਦੇ ਨਾਲ ਤਾਂ ਇੰਜ ਜ਼ਾਹਰ ਹੁੰਦਾ ਹੈ ਕਿ ਦੇਸ਼ ਦੇ ਵਿੱਚ
ਬੰਦਾ ਆਪਣੀ ਗੱਲ ਵੀ ਨਹੀਂ ਰੱਖ ਸਕਦਾ। ਖੈਰ ਬੰਦਾ ਆਪਣੀ ਗੱਲ ਤਾਂ ਰੱਖ ਸਕਦਾ, ਪਰ ਬੰਦੀ ਜਦੋਂ ਆਪਣੀ ਗੱਲ ਰੱਖਦੀ ਹੈ ਤਾਂ ਉਸਦੇ ਨਾਲ ਕਿੰਨੀ ਕੁ ਨਫ਼ਰਤ ਜਿਹੜੀ ਹੈ ਝਲਕਦੀ ਹੈ, ਉਹ ਜ਼ਰੂਰ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ। ਉਦੋਂ ਨੈਸ਼ਨਲ ਪਾਰਟੀ ਦੇ ਨੇਤਾ ਮੈਟ ਕੈਨਾਵਨ ਇਸੇ ਕਿਸਮ ਦੇ ਇੱਕ ਵਿਵਾਦ ਦੇ ਵਿੱਚ ਘਿਰਦੇ, ਇਸ ਤੋਂ ਪਹਿਲਾਂ ਹੀ ਉਹਨਾਂ ਨੇ ਸਪਸ਼ਟੀਕਰਨ ਦੇ ਦਿੱਤਾ ਹੈ। ਪੌਲਿਨ ਹੈਨਸਨ ਨੇ ਜੀਨਾ ਰਾਇਨਹਾਰਟ ਦੇ ਪੈਸੇ ਦੇ ਉੱਤੇ ਬੇਸ਼ੱਕ ਯੂਰਪ ਦਾ ਦੌਰਾ ਕੀਤਾ ਹੋਵੇ, ਪਰ ਮੈਟ ਕੈਨੇਵਨ ਨੇ ਕਿਹਾ ਕਿ ਉਹਨਾਂ ਨੂੰ ਵੀ ਯੂਰਪ ਦੇ ਦੌਰੇ ਦੇ ਲਈ ਇੱਕ ਅਰਬਪਤੀ ਦੀ ਤਰਫ ਤੋਂ ਅਪਰੋਚ ਕੀਤੀ ਗਈ ਸੀ। ਹਾਲਾਂਕਿ ਉਹਨਾਂ ਨੇ ਨਾਮ ਨਹੀਂ ਦੱਸਿਆ, ਪਰ ਉਹਨਾਂ ਇਹ ਜ਼ਰੂਰ ਕਿਹਾ ਕਿ ਉਹਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਖੈਰ ਮੈਟ ਕੈਨੇਵਨ ਦੇ ਨਾਲ ਜੁੜੀ ਹੋਈ ਇਹ ਜਿਹੜੀ ਖਬਰ ਹੈ, ਕਿਤੇ ਉਹਨਾਂ ਨੇ ਉੜਦਾ ਤੀਰ ਆਪਣੇ ਵੱਲ ਤਾਂ ਨਹੀਂ ਲੈ ਰਿਹਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗੀ। ਪਰ ਕੁਝ ਹੋਰਨਾਂ ਖਬਰਾਂ ਦੇ ਵੱਲ ਆਈਏ ਹੁਣ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਹੁਣ ਪ੍ਰਧਾਨ ਮੰਤਰੀ ਦੇ ਉੱਤੇ ਸਵਾਲ ਉੱਠਣ ਲੱਗ ਪਏ ਨੇ ਕਿ ਉਹ ਕਿਹੜੇ ਅਰਬਪਤੀ ਨੇ, ਲੱਖਪਤੀ ਨੇ, ਕਰੋੜਪਤੀ ਨੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਆਪਣੇ ਪ੍ਰਾਈਵੇਟ ਡਿਨਰ ਪਾਰਟੀਜ਼ ਦੇ ਉੱਤੇ ਬੁਲਾਉਂਦੇ ਨੇ, ਲੱਖਾਂ ਡਾਲਰ ਚੰਦੇ ਦੇ ਨਾਂ ਦੇ ਉੱਤੇ ਇਕੱਠਾ ਕਰ ਲੈਂਦੇ ਨੇ, ਤੇ ਫੇਰ ਜਿਹੜੇ ਇਸ ਕਿਸਮ ਦੀਆਂ ਖਬਰਾਂ ਵੀ ਬਾਹਰ ਨਹੀਂ ਆਉਣ ਦਿੱਤੀਆਂ ਜਾਂਦੀਆਂ। NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਤੋਂ ਵੀ ਜਦੋਂ ਇਹ ਪੁੱਛਿਆ ਜਾਂਦਾ ਕਿ ਉਹਨਾਂ ਨੇ ਵੀ ਜਿਹੜੇ ਡੋਨੇਸ਼ਨ ਡਿਨਰ ਕੀਤੇ ਨੇ ਉਹਨਾਂ ਦੇ ਬਾਰੇ ਉਹ ਮੀਡੀਆ ਨੂੰ ਕਿਉਂ ਨਹੀਂ ਦੱਸਦੇ, ਤਾਂ ਉਹ ਸਾਫ ਹੀ ਮੁੱਕਰ ਜਾਂਦੇ ਨੇ। ਅਜਿਹੇ ਦੇ ਵਿੱਚ ਲੇਬਰ ਪਾਰਟੀ ਜਿਹੜੀ ਹੈ ਉਹ ਲਿਬਰਲ ਪਾਰਟੀ ਦੀ ਤਰ੍ਹਾਂ ਹੁਣ ਡੋਨੇਸ਼ਨ ਫੰਡਿੰਗ ਦੇ ਮਾਮਲੇ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਵਨ ਨੇਸ਼ਨ ਪਾਰਟੀ ਦੇ ਨੇਤਾ ਤਾਂ ਖੁੱਲ ਕੇ ਇਹ ਕਹਿ ਵੀ ਦਿੰਦੇ ਨੇ ਕਿ ਜੀਨਾ ਰਾਇਨਹਾਰਟ ਉਹਨਾਂ ਦੀ ਸਹੇਲੀ ਨੇ। ਹੁਣ ਜੇ ਅਰਬਪਤੀ ਕੋਈ ਉਸ ਪਾਰਟੀ ਨੂੰ ਕੁਝ ਕਰੋੜ ਦੇ ਵੀ ਦਿੰਦੇ ਨੇ ਤਾਂ ਨਾ ਅਰਬਪਤੀ ਦਾ ਕੁਝ ਘਟਣ ਲੱਗਿਆ, ਹਾਂ ਪਾਰਟੀ ਜ਼ਰੂਰ ਮਜ਼ਬੂਤ ਹੋ ਜਾਣੀ ਹੈ। ਪਰ ਜੋ ਕਿ ਆਸਟ੍ਰੇਲੀਅਨ ਕਾਨੂੰਨਾਂ ਦੇ ਕਿੰਨਾ ਕੁ ਉਲੰਘਣ ਕਰਦਾ ਉਸ ਦੇ ਬਾਰੇ ਸਪਸ਼ਟੀਕਰਨ ਨਹੀਂ ਦਿੱਤਾ ਜਾਂਦਾ, ਕਿਉਂਕਿ ਪੌਲਿਨ ਹੈਨਸਨ ਕੁਝ ਹੀ ਦਿਨਾਂ ਦੇ ਵਿੱਚ $10 ਲੱਖ ਇਕੱਠੇ ਵੀ ਕੱਢ ਲੈਂਦੇ ਨੇ, ਤੇ ਉਸਦੇ ਬਾਰੇ ਇਹ ਕਹਿੰਦੇ ਨੇ ਕਿ ਆਹ ਦੇਖੋ ਲੇਬਰ ਪਾਰਟੀ ਨੂੰ ਅਸੀਂ ਸ਼ੀਸ਼ਾ ਦਿਖਾ ਦਿੱਤਾ। ਹੁਣ ਉਹੀ ਪੌਲਿਨ ਹੈਨਸਨ ਦੇ ਜਿਹੜੇ ਚੀਫ ਆਫ ਸਟਾਫ ਨੇ ਜੇਮਸ ਐਸ਼ਬੀ, ਉਹਨਾਂ ਨੇ ਪ੍ਰਧਾਨ ਮੰਤਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਹੈ ਕਿ ਛੱਜ ਤਾਂ ਬੋਲੇ ਛਾਲਨੀ ਵੀ ਬੋਲੇ, ਅਜਿਹੇ ਦੇ ਵਿੱਚ ਸਾਡੇ ਤੇ ਤਾਂ ਸਵਾਲ ਖੜੇ ਕਰ ਦਿੰਦੇ ਨੇ ਪ੍ਰਧਾਨ ਮੰਤਰੀ, ਪਰ ਚੋਣਾਂ ਤੋਂ ਪਹਿਲਾਂ ਜਦੋਂ ਕਹਿੰਦੇ ਨੇ ਕਿ ਉਹ ਬੜੀ ਓਨੈਸਟੀ ਦੇ ਨਾਲ ਬੜੀ ਟਰਾਂਸਪੇਰੈਂਸੀ ਦੇ ਨਾਲ ਆਪਣੇ ਰਾਜ ਨੂੰ ਚਲਾਣਗੇ ਤਾਂ ਉਹ ਕਿੱਥੇ ਜਾਂਦੇ ਨੇ। ਅਸਲ ਦੇ ਵਿੱਚ ਉਹਨਾਂ ਨੇ ਪਿਛਲੇ ਦਿਨਾਂ ਦੇ ਦਰਮਿਆਨ ਲੇਬਰ ਪਾਰਟੀ ਦੇ ਜਿਹੜਾ ਇੱਕ ਡੋਨੇਸ਼ਨ ਡਿਨਰ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਚਾਈਨਾ ਦੇ ਵਿੱਚ ਪੈਦਾ ਹੋਏ ਫਿਲਿਪ ਡੋਂਗ ਤੇ ਉਹਨਾਂ ਦੇ ਆਸਟ੍ਰੇਲੀਆ ਚ ਪੈਦਾ ਹੋਏ ਪੁੱਤਰ ਫੈਲਿਕਸ ਲੀ ਦੀ ਤਰਫ ਤੋਂ ਜਿਹੜਾ ਡੋਨੇਸ਼ਨ ਡਿਨਰ ਕੀਤਾ ਗਿਆ ਸੀ ਜਾਂ ਉਸ ਦੇ ਦਰਮਿਆਨ ਇੱਕ ਵੱਡੀ ਰਕਮ ਇਕੱਠੀ ਕੀਤੀ ਗਈ ਸੀ, ਉਸ ਦੇ ਉੱਤੇ ਸਵਾਲ ਖੜੇ ਕੀਤੇ ਨੇ। ਦੱਸ ਦਈਏ ਕਿ ਤੁਹਾਡੀ ਜਾਣਕਾਰੀ ਦੇ ਲਈ ਕਿ ਫਿਲਿਪ ਡੋਂਗ ਜਿਹੜੇ ਨੇ ਵੈਸੇ ਤਾਂ ਚੀਨ ਦੇ ਵਿੱਚ ਪੈਦਾ ਹੋਏ ਸੀ ਪਰ ਹੁਣ ਆਸਟ੍ਰੇਲੀਅਨ ਨਾਗਰਿਕ ਨੇ, ਪਰ ਉਹਨਾਂ ਨੇ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਨੂੰ $273 ਮਿਲੀਅਨ ਦੇ ਟੈਕਸ ਅਦਾ ਹੀ ਨਹੀਂ ਕੀਤੇ। ਇਸ ਦਾ ਸਵਾਲ ਜਿਹੜੇ ਨੇ ਬੜੀ ਵਾਰ ਪਹਿਲਾਂ ਵੀ ਉੱਠੇ ਨੇ। ਹੁਣ ਐਸੇ ਸ਼ਖਸ ਦੀ ਤਰਫ ਤੋਂ ਜਿਹੜਾ ਡਿਨਰ ਆਯੋਜਿਤ ਕੀਤਾ ਜਾਂਦਾ ਉਸਦੇ ਵਿੱਚ ਪ੍ਰਧਾਨ ਮੰਤਰੀ $1 ਲੱਖ ਲੈਂਦੇ ਨੇ ਜਾਂ $10 ਲੱਖ ਉਸਦੇ ਹੱਥੋਂ ਪੜਦੇ ਨੇ, ਕੀ ਫਰਕ ਪੈਂਦਾ, ਪਰ ਪ੍ਰਧਾਨ ਮੰਤਰੀ ਐਸੇ ਡਿਨਰ ਦੇ ਵਿੱਚ ਮੌਜੂਦ ਹੀ ਕਿਉਂ ਹੁੰਦੇ ਨੇ, ਇਹ ਸਵਾਲ ਉੱਠ ਰਹੇ ਨੇ। ਅਜਿਹੇ ਦੇ ਵਿੱਚ ਹੁਣ ਲੇਬਰ ਪਾਰਟੀ ਦੇ ਉੱਤੇ ਕੁਝ ਹੋਰਨਾਂ ਲੋਕਾਂ ਨੇ ਵੀ ਸਵਾਲ ਖੜੇ ਕੀਤੇ ਨੇ। ਸਾਬਕਾ ਸੈਨੇਟਰ ਤੇ ਟਰਾਂਸਪੇਰੈਂਸੀ ਦੇ ਕੈਂਪੇਨਰ ਰੈਕਸ ਪੈਟ੍ਰਿਕ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਤਾਂ ਆਪਣੇ ਪ੍ਰੀਮੀਅਰਸ ਤੋਂ ਜਵਾਬਦੇਹੀ ਲੈਣੀ ਚਾਹੀਦੀ ਹੈ, ਪਰ ਉਹਨਾਂ ਦੀ ਡਾਇਰੀ ਦੇ ਵਿੱਚ ਜੇਕਰ ਖੋਲ ਲਈ ਜਾਵੇ ਕਿ ਕਿਹੜੇ ਕਿਹੜੇ ਅਰਬਪਤੀ ਨੇ ਲੱਖਪਤੀ ਨੇ ਉਹਨਾਂ ਨੂੰ ਡੋਨੇਸ਼ਨ ਦਿੱਤੀ ਹੈ ਤਾਂ ਇਹ ਡਾਇਰੀ ਜਿਹੜੀ ਜੈਫਰੀ ਐਪਸਟੀਨ ਦੀ ਡਾਇਰੀ ਹੈ ਉਸ ਤੋਂ ਵੀ ਵੱਧ ਤਬਾਹੀ ਮਚਾ ਸਕਦੀ ਹੈ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਲੇਬਰ ਪਾਰਟੀ ਦਾ ਜਿਹੜਾ ਡਿਨਰ ਹੋਇਆ ਸੀ ਕਿਹਾ ਗਿਆ ਕਿ ਉਸ ਦੇ ਵਿੱਚ ਕੁਝ ਹਾਈ ਪ੍ਰੋਫਾਈਲ ਸ਼ਖਸੀਅਤਾਂ ਮੌਜੂਦ ਸੀ। ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼, ਕਾਮਨਵੈਲਥ ਬੈਂਕ ਦੇ ਬੌਸ ਮੈਟ ਕੋਮਿਨ, ਸਾਬਕਾ ਜਿਹੜੇ ਕਾਰਪੋਰੇਟ ਵਾਚ ਡੌਗ ਐਸਿਕ ਦੇ ਚੀਫ ਰਹੇ ਨੇ ਜੇਮਸ ਸ਼ਿਪਟਨ ਤੇ ਜਿਹੜੇ ਫਿਊਚਰ ਫੰਡ ਦੇ ਜਿਹੜੇ ਚੇਅਰਮੈਨ ਨੇ ਡੇਵਿਡ ਮੁਰੇ ਤੇ ਇਸ ਤੋਂ ਇਲਾਵਾ ਫੈਂਗਲੀ ਦੇ ਕੁਝ ਖਾਸ ਦੋਸਤ, ਜਿਹੜੇ ਦੋ ਤਿੰਨ ਦੋਸਤ ਸੀ ਜਿਹੜੇ ਕਿ ਲੱਖਪਤੀ ਕਰੋੜਪਤੀ ਨੇ, ਉਹ ਵੀ ਇਸ ਡਿਨਰ ਦੇ ਵਿੱਚ ਮੌਜੂਦ ਰਹੇ ਸੀ। ਵੈਸੇ ਇਸ ਡਿਨਰ ਦਾ ਸੱਦਾ ਖੁੱਲੇ ਤੌਰ ਤੇ ਨਹੀਂ ਦਿੱਤਾ ਗਿਆ। ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦਾ ਰਿਵਾਜ਼ ਇਹ ਹੈ ਕਿ ਜਿਹੜੇ ਡੋਨੇਸ਼ਨ ਡਿਨਰਸ ਹੁੰਦੇ ਨੇ ਜਾਂ ਫੰਡ ਰੇਜ਼ਰ ਡਿਨਰਸ ਹੁੰਦੇ ਨੇ ਉਹਨਾਂ ਦੇ ਉੱਤੇ ਜਿਹੜੀਆਂ ਪਾਰਟੀਆਂ ਨੇ ਖੁੱਲੇ ਸੱਦੇ ਦਿੰਦੀਆਂ ਹੁੰਦੀਆਂ ਨੇ ਤਾਂ ਕਿ ਲੋਕ ਆਉਣ ਤੇ ਉਹਨਾਂ ਦੀ ਪਾਰਟੀ ਦੀ ਗੱਲ ਸੁਣਨ ਤੇ ਉਹਨਾਂ ਨੂੰ ਆਪਣੀ ਹਮਾਇਤ ਦੇਣ। ਵੈਸੇ ਜਦੋਂ ਲੇਬਰ ਪਾਰਟੀ ਦੇ ਚੰਦੇ ਦੀ ਗੱਲ ਉੱਠੀ ਹੈ ਤੇ ਹੁਣ ਲਿਬਰਲ ਪਾਰਟੀ ਵੀ ਕਿੱਥੋਂ ਬਚ ਜਾਏ। ICAC ਯਾਨੀ ਕਿ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ਦੇ ਵਿੱਚ ਇੱਕ ਇਨਕੁਆਇਰੀ ਤੁਰ ਰਹੀ ਹੈ। ਇਹਨਾਂ ਦਿਨਾਂ ਦੇ ਵਿੱਚ ਜਿਹੜੀ ਇਨਕੁਆਇਰੀ ਤੁਰ ਰਹੀ ਹੈ ਉਸ ਇਨਕੁਆਇਰੀ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਦਾ ਨਾਮ ਘੜੀਸਿਆ ਗਿਆ।
ਕਿਹਾ ਗਿਆ ਹੈ ਕਿ NSW ਦੀ ਲਿਬਰਲ ਪਾਰਟੀ ਦੀ ਜਿਹੜੀ ਇਕਾਈ ਹੈ ਉਸ ਦੇ ਵਿੱਚ ਬ੍ਰਾਂਚ ਸਟੈਕਿੰਗ ਦੇ ਅੰਦਰ ਜਿਹੜਾ ਸਕੈਂਡਲ ਹੋਇਆ ਸੀ ਜਿਸ ਦੀ ਪੜਤਾਲ ਆਈਕੈਕ ਕਰ ਰਹੀ ਹੈ, ਉਸ ਦੇ ਵਿੱਚ ਐਂਗਸ ਟੇਲਰ ਦਾ ਨਾਮ ਹੁਣ ਸਾਹਮਣੇ ਆਇਆ। ਔਰ $15,000 ਦੀ ਨਗਦੀ ਤੇ $3,000 ਮਹੀਨਾਵਾਰ ਪੇਮੈਂਟ ਜਿਹੜੀ ਹੈ ਦੇਣ ਦਾ ਇਨਕਸ਼ਾਫ ਕੀਤਾ ਗਿਆ। ਅਸਲ ਦੇ ਵਿੱਚ ਇਸ ਇਨਕੁਆਇਰੀ ਦੇ ਅੰਦਰ ਰਿਫਾਰਮਰ ਨਾਮ ਦਾ ਇੱਕ ਕੰਜ਼ਰਵੇਟਿਵ ਗਰੁੱਪ ਹੈ, ਇਸ ਗਰੁੱਪ ਦੇ ਦੋ ਮੈਂਬਰਸ ਦੇ, ਦੋ ਜਾਂ ਦੋ ਤੋਂ ਵੱਧ ਮੈਂਬਰਸ ਦੀ ਆਪਸ ਦੇ ਵਿੱਚ ਹੋਈ ਜਿਹੜੀ ਟੈਕਸਟਿੰਗ ਹੈ ਯਾਨੀ ਸੁਨੇਹਿਆਂ ਦਾ ਆਦਾਨ ਪ੍ਰਦਾਨ ਹੈ, ਉਹ ਜਿਹੜੀ ਹੈ ਉਹ ਇਸ ਇਨਕੁਆਇਰੀ ਦੇ ਵਿੱਚ ਸਾਹਮਣੇ ਰੱਖਿਆ ਗਿਆ ਆਈਕੈਕ ਦੇ ਅੰਦਰ। ਭ੍ਰਿਸ਼ਟਾਚਾਰ ਵਿਰੋਧੀ ਜਿਹੜੀ ਇਹ ਕਮਿਸ਼ਨ ਹੈ ਇਸ ਦੇ ਸਾਹਮਣੇ ਇਹ ਸੁਨੇਹੇ ਰੱਖੇ ਗਏ, ਟੈਕਸ ਮੈਸੇਜ ਰੱਖੇ ਗਏ। ਇਸ ਦੇ ਵਿੱਚ ਕੈਥੋਲਿਕ ਸਕੂਲਸ NSW ਦੇ ਜਿਹੜੇ ਬੌਸ ਨੇ ਔਰ ਪਾਵਰ ਬ੍ਰੋਕਰ ਮੰਨੇ ਜਾਂਦੇ ਨੇ, ਲਿਬਰਲ ਪਾਰਟੀ ਦੇ ਨਾਲ ਜੁੜਿਆ ਹੋਇਆ ਚਿਹਰਾ ਵੀ ਰਹੇ ਨੇ, ਡਲਾਸ ਮੈਕੈਨੀ, ਉਹਨਾਂ ਨੇ ਕਿਹਾ ਕਿ ਉਹ ਐਂਗਸ ਟੇਲਰ ਤੋਂ ਜਿਹੜੇ $10,000 ਚਾਹੁੰਦੇ ਸੀ, ਇਸੇ ਕਰਕੇ ਉਹਨਾਂ ਨੇ ਇਹ ਜਿਹੜਾ ਕਦਮ ਚੁੱਕਿਆ। ਕਦਮ ਕੀ ਸੀ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਰਿਫਾਰਮਰਸ ਨਾਮ ਦੇ ਇਸ ਕੰਜ਼ਰਵੇਟਿਵ ਗਰੁੱਪ ਦੇ ਜਿਹੜੇ ਮੈਂਬਰ ਸੀ, ਇੱਕ ਤਾਂ ਡਲਾਸ ਮੈਕੇਨੀ ਤੇ ਦੂਸਰੇ ਡੈਲਨ ਵਿਟਲਾ, ਇਹਨਾਂ ਦੇ ਦਰਮਿਆਨ ਇਹ ਮੈਸੇਜਿਸ ਇੱਕ ਦੂਸਰੇ ਨੂੰ ਭੇਜੇ ਗਏ ਸੀ। ਡੈਲਨ ਵਿਟਲਾ ਨੇ ਮੰਨਿਆ ਕਿ ਲਿਬਰਲ ਪਾਰਟੀ ਆਸਟ੍ਰੇਲੀਆ ਦੇ ਖਾਸ ਤੌਰ ਤੇ ਨਿਊ ਸਾਊਥ ਵੇਲਸ ਦੇ ਕੈਥੋਲਿਕ ਸਕੂਲਾਂ ਦੇ ਵਿੱਚ ਜਿਹੜੀ ਇੱਕ ਕਿਸਮ ਦੀ ਧੜੇਬੰਦੀ ਕਰਨਾ ਚਾਹੁੰਦੀ ਸੀ, ਔਰ ਇਸ ਦੇ ਲਈ NSW ਦੀ ਜਿਹੜੀ ਲਿਬਰਲ ਪਾਰਟੀ ਦੀ ਇਕਾਈ ਹੈ ਉਹਨਾਂ ਨੇ ਬ੍ਰਾਂਚ ਸਟੈਕਿੰਗ ਵੀ ਕੀਤੀ ਹੈ। ਦੱਸ ਦਈਏ ਕਿ ਆਈਕੈਕ ਦੀ ਤਰਫ ਤੋਂ ਇਸ ਵਕਤ ਆਪਰੇਸ਼ਨ ਰੋਜ਼ਨੀ ਜਿਹੜਾ ਉਹ ਚਲਾਇਆ ਜਾ ਰਿਹਾ, ਇਸ ਆਪਰੇਸ਼ਨ ਦੇ ਤਹਿਤ NSW ਦੀ ਲਿਬਰਲ ਪਾਰਟੀ ਦੇ ਵਿੱਚ ਬ੍ਰਾਂਚ ਸਟੈਕਿੰਗ ਹੋਈ ਹੈ ਜਾਂ ਨਹੀਂ ਇਸ ਦੀ ਸੁਣਵਾਈ ਕੀਤੀ ਜਾ ਰਹੀ ਹੈ। ਵਿਟਲਾ ਜਿਹੜੇ ਕਿ ਪਹਿਲਾਂ ਲਿਬਰਲ ਪਾਰਟੀ ਦੇ ਸਟਾਫਰ ਵੀ ਰਹਿ ਚੁੱਕੇ ਨੇ, ਉਹਨਾਂ ਨੇ ਦੱਸਿਆ ਕਿ ਲਿਬਰਲ ਪਾਰਟੀ ਦੇ ਅੰਦਰ ਇੱਕ ਧੜਾ ਬਣਿਆ ਹੋਇਆ, ਲਿਬਰਲ ਪਾਰਟੀ ਦੇ ਅੰਦਰ, ਔਰ ਇਹ ਬੜੀ ਗੁਪਤ ਸੂਚਨਾ ਸੀ ਜਿਹੜੀ ਅੱਜ ਤੱਕ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆਈ। ਇਸ ਧੜੇ ਦਾ ਨਾਮ ਹੈ ਰੈਲਮ, RELM, ਔਰ ਇਹ ਗੁਪਤ ਧੜਾ ਇਸ ਕਰਕੇ ਹੈ ਕਿਉਂਕਿ ਇਹ ਬੇਹੱਦ ਕੱਟੜਵਾਦੀ ਲੋਕ ਨੇ ਜਿਹੜੇ ਇਸ ਧੜੇ ਦੇ ਨਾਲ ਜੁੜੇ ਹੁੰਦੇ ਨੇ, ਔਰ ਇਹਨਾਂ ਨੇ ਹੀ ਜਿਹੜਾ ਇਸ ਕਿਸਮ ਦੇ ਨਾਲ ਇਹ ਪੈਸਿਆਂ ਦਾ ਆਦਾਨ ਪ੍ਰਦਾਨ ਕਰਨਾ ਸ਼ੁਰੂ ਕੀਤਾ, ਔਰ ਫਿਰ ਪਤਾ ਚੱਲਿਆ ਕਿ $15,000 ਜਿਹੜੇ ਨੇ ਲਿਬਰਲ ਪਾਰਟੀ ਦੀ ਬ੍ਰਾਂਚ ਸਟੈਕਿੰਗ ਦੇ ਲਈ NSW ਦੇ ਕੈਥੋਲਿਕ ਜਿਹੜੀ ਇੱਕ ਬੋਡੀ ਉਸ ਦੀ ਤਰਫ ਤੋਂ ਦਿੱਤੇ ਗਏ। ਵੈਸੇ ਫਿਲਹਾਲ ਸਿੱਧੇ ਤੌਰ ਦੇ ਉੱਤੇ ਜਿਹੜੇ ਇਸ ਇਨਕੁਆਇਰੀ ਦੇ ਵਿੱਚ ਜੇ ਐਂਗਸ ਟੇਲਰ ਦਾ ਨਾਮ ਸਾਹਮਣੇ ਨਹੀਂ ਆਇਆ, ਔਰ ਐਂਗਸ ਟੇਲਰ ਨੂੰ ਆਈਕੈਕ ਨੇ ਦੋਸ਼ੀ ਵੀ ਨਹੀਂ ਠਹਿਰਾਇਆ, ਪਰ ਹੈਰਾਲਸਨ ਦੀ ਇਹ ਖਬਰ ਜਿਹੜੀ ਸੀ ਪ੍ਰਕਾਸ਼ਿਤ ਕੀਤੀ ਹੋਈ ਉਹ ਤੁਹਾਨੂੰ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਦੱਸੀ ਹੈ। ਹੁਣ ਉਸ ਖਬਰ ਦੇ ਵੱਲ ਆਈਏ ਜਿਹਨੇ ਬੜਾ ਧਿਆਨ ਖਿੱਚ ਕੇ ਰੱਖਿਆ ਪਿਛਲੇ 24 ਤੋਂ 48 ਘੰਟੇ ਜਿਹੜੇ ਨੇ ਉਹ ਕਾਫੀ ਜ਼ਿਆਦਾ ਕਿਓਟਿਕ ਰਹੇ ਨੇ ਵਿਕਟੋਰੀਆ ਦੀ ਸਿਆਸਤ ਦੇ ਲਿਹਾਜ਼ ਦੇ ਨਾਲ। ਅੱਜ ਤੋਂ 3 ਕੁ ਸਾਲ ਪਹਿਲਾਂ ਇੱਕ ਮੀਟਿੰਗ ਹੁੰਦੀ ਹੈ ਲੇਬਰ ਪਾਰਟੀ ਦੀ, ਔਰ ਸਪਤੰਬਰ ਦਾ ਮਹੀਨਾ ਸੀ, ਸਾਲ 2023 ਸੀ। ਡੈਨੀਅਲ ਐਂਡਰਿਊਜ਼ ਦੇਸ਼ ਦੇ ਸਭ ਤੋਂ ਵੱਧ ਲੰਮੇ ਸਮੇਂ ਤੱਕ ਪ੍ਰੀਮੀਅਰ ਰਹਿਣ ਵਾਲੇ ਪ੍ਰੀਮੀਅਰ ਦੀ ਗੱਦੀ ਦੇ ਉੱਤੇ ਇੱਕ ਰਿਕਾਰਡ ਬਣਾ ਕੇ ਚਿਹਰਾ ਬਣਦੇ ਨੇ, ਰਿਕਾਰਡ ਸਾਬਤ ਕਰਦੇ ਨੇ, ਪਰ ਫਿਰ ਅਚਾਨਕ ਉਹ ਸਪਤੰਬਰ ਦੇ ਵਿੱਚ ਐਲਾਨ ਕਰ ਦਿੰਦੇ ਨੇ ਕਿ ਉਹ ਅਸਤੀਫਾ ਦੇ ਰਹੇ ਨੇ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵੀ ਹੈਰਾਨ ਹੋ ਜਾਂਦੇ ਨੇ। ਹੁਣ ਹੈਰਾਲਸਨ ਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਉਸ ਦਿਨ ਪਾਰਟੀ ਰੂਮ ਬੈਠਕ ਦੇ ਵਿੱਚ ਕੁਝ ਖਾਸ ਹੋਇਆ ਸੀ। ਉਹ ਹੋਇਆ ਇਹ ਸੀ ਕਿ ਸੋਨੀਆ ਕਲਕੈਨੀ ਜਿਹੜੇ ਉਸ ਵਕਤ ਅਟਾਰਨੀ ਜਨਰਲ ਸੀ, ਉਹਨਾਂ ਨੇ ਲੇਬਰ ਦੀ ਉਸ ਬੰਦ ਕਮਰਾ ਬੈਠਕ ਦੇ ਵਿੱਚ ਆਪਣੀ ਟੋਪੀ ਸਿੱਟ ਦਿੱਤੀ ਕਿ ਮੈਂ ਪ੍ਰੀਮੀਅਰ ਬਣਨਾ ਚਾਹੁੰਦੀ ਹਾਂ ਅਗਲੀ। ਸੋਨੀਆ ਕਲਕੈਨੀ ਦੇ ਹੱਕ ਦੇ ਵਿੱਚ ਕੁਝ ਲੋਕ ਆਏ ਜਿਨ੍ਹਾਂ ਦੇ ਵਿੱਚ ਜੈਸਿੰਟਾ ਐਲਨ ਜਿਹੜੇ ਉਸ ਵਕਤ ਡਿਪਟੀ ਪ੍ਰੀਮੀਅਰ ਵੀ ਸੀ, ਤੇ ਉਸ ਵਕਤ 5 ਹੋਰ MP ਵੀ ਉਹਨਾਂ ਦੇ ਹੱਕ ਚ ਆਏ ਜਿਹੜੇ ਅੱਜ ਦੀ ਤਰੀਕ ਚ ਰਿਟਾਇਰ ਹੋ ਚੁੱਕੇ ਨੇ, ਔਰ ਉਹ ਖੱਬੇ ਪੱਖੀ ਧੜੇ ਦੇ ਨਾਲ ਜੁੜੇ ਹੋਏ MP ਸੀ। ਔਰ ਇਹ ਸਾਰੇ MPs ਜਿਹੜੇ ਨੇ ਇਹ ਸੋਨੀਆ ਕਲਕੈਨੀ ਨੂੰ ਪ੍ਰੀਮੀਅਰ ਬਣਾਉਣ ਦੇ ਲਈ ਤਿਆਰ ਹੋ ਜਾਂਦੇ ਨੇ, ਪਰ ਉਸ ਵਕਤ ਇੱਕ ਚਿਹਰਾ ਉੱਠਦਾ ਹੈ ਜਿਸਦੇ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ, ਬੈਨ ਕੈਰਲ। ਉਹ ਕਹਿੰਦੇ ਨੇ ਕਿ ਮੈਂ ਜਿਹੜੇ ਜੈਸਿੰਟਾ ਐਲਨ ਨੇ ਉਹਨਾਂ ਨੂੰ ਪ੍ਰੀਮੀਅਰ ਬਣਦਾ ਦੇਖਣਾ ਚਾਹੁੰਦਾ। ਜੈਸਿੰਟਾ ਐਲਨ ਦੀ ਅੱਖਾਂ ਦੇ ਵਿੱਚ ਅੱਥਰੂ ਆ ਜਾਂਦੇ ਨੇ, ਜੈਸਿੰਟਾ ਐਲਨ ਭਾਵਕ ਹੋ ਜਾਂਦੇ ਨੇ, ਤੇ ਫਿਰ ਸਾਰੇ ਦੇ ਸਾਰੇ ਲੋਕ ਪਲਟ ਜਾਂਦੇ ਨੇ ਤੇ ਜੈਸਿੰਟਾ ਐਲਨ ਪ੍ਰੀਮੀਅਰ ਬਣ ਜਾਂਦੇ ਨੇ। ਉਸ ਵਕਤ ਤਾਂ ਇਹ ਲੱਗ ਰਿਹਾ ਸੀ ਕਿ ਬੜਾ ਬੰਦ ਕਮਰਾ ਮੀਟਿੰਗ ਹੋਈ ਹੈ ਤੇ ਸਭ ਸਹਿਮਤੀ ਦੇ ਨਾਲ ਡੈਨੀਅਲ ਐਂਡਰਿਊਜ਼ ਨੇ ਅਸਤੀਫਾ ਦਿੱਤਾ ਹੈ, ਔਰ ਸਭ ਸਹਿਮਤੀ ਦੇ ਨਾਲ ਜੈਸਿੰਟਾ ਐਲਨ ਪ੍ਰੀਮੀਅਰ ਬਣੇ ਨੇ, ਪਰ ਸਾਰਾ ਕੁਝ ਇੰਨਾ ਪੱਧਰਾ ਨਹੀਂ ਸੀ। ਉਹ ਬੈਨ ਕੈਰਲ ਜਿਨ੍ਹਾਂ ਤੋਂ ਹਾਲੇ 2 ਦਿਨ ਪਹਿਲਾਂ ਮੀਡੀਆ ਇਹ ਕਹਿੰਦਾ ਹੈ ਕਿ ਕੀ ਤੁਸੀਂ
ਲੀਡਰਸ਼ਿਪ ਸਪਿੱਲ ਜਿਹੜਾ ਹੋ ਰਿਹਾ, ਜਸਿੰਟਾ ਐਲਨ ਨੂੰ ਗੱਦੀ ਤੋਂ ਲਾਇਆ ਜਾ ਰਿਹਾ, ਤੁਸੀਂ ਇਹਨਾਂ ਦੇ ਨਾਲ ਖੜੇ ਹੋ? ਬੈਨ ਕੈਰਲ ਕਹਿੰਦੇ ਨੇ ਕਿ ਹਾਂ ਬਿਲਕੁਲ, ਮੈਂ ਆਪਣੀ ਪ੍ਰੀਮੀਅਰ ਦੇ ਨਾਲ ਖੜਾ। ਮੀਡੀਆ ਦੇ ਵਿੱਚੋਂ ਇੱਕ ਪੱਤਰਕਾਰ ਇਹ ਕਹਿੰਦਾ ਹੈ ਕਿ ਪ੍ਰੀਮੀਅਰ ਦੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਇਹ ਗੱਲ ਕਹੋ ਕਿ ਤੁਸੀਂ ਉਹਨਾਂ ਦੇ ਨਾਲ ਖੜੇ ਹੋ। ਬੈਨ ਕੈਰਲ ਅੱਖਾਂ ਚ ਅੱਖਾਂ ਪਾ ਕੇ ਕਹਿ ਤਾਂ ਦਿੰਦੇ ਨੇ, ਹਾਲਾਂਕਿ ਅੱਖਾਂ ਚ ਅੱਖਾਂ ਕੁਝ ਕੁ ਸਕਿੰਟ ਲਈ ਪੈਂਦੀਆਂ ਨੇ, ਉਸ ਤੋਂ ਬਾਅਦ ਬੈਨ ਕੈਰਲ ਆਪਣੀਆਂ ਅੱਖਾਂ ਨੀਵੀਆਂ ਕਰ ਲੈਂਦੇ ਨੇ ਤੇ ਫਿਰ ਇਸ ਡਾਇਲੌਗ ਨੂੰ ਰਿਪੀਟ ਕਰਦੇ ਨੇ ਕਿ ਹਾਂ ਮੈਂ ਇਹਨਾਂ ਦੇ ਨਾਲ ਖੜਾ। ਸ਼ਾਰਟਕੱਟ ਟੂ 24 ਘੰਟੇ ਉਸ ਤੋਂ ਅੱਗੇ ਬੀਤਦੇ ਨੇ, ਪਾਰਟੀ ਰੂਮ ਬੈਠਕ ਹੁੰਦੀ ਹੈ, ਬੈਨ ਕੈਰਲ ਕਹਿੰਦੇ ਨੇ ਕਿ ਮੈਂ ਪ੍ਰੀਮੀਅਰ ਬਣਦਾ। ਇੱਕ ਵਾਰ ਫਿਰ ਤੋਂ ਜੈਸਿੰਟਾ ਐਲਨ ਦੀ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਨੇ, ਇਹਨਾਂ ਅੱਖਾਂ ਦੇ ਵਿੱਚ ਬੈਨ ਕੈਰਲ ਨੇ ਅੱਖਾਂ ਪਾਈਆਂ ਸੀ, ਉਹੀ ਅੱਖਾਂ ਉਹਨਾਂ ਨੂੰ ਧੋਖਾ ਦੇ ਗਈਆਂ ਔਰ ਸੂਬੇ ਦੇ 5ਵੇਂ ਪ੍ਰੀਮੀਅਰ ਬਣਦੇ ਨੇ ਬੈਨ ਕੈਰਲ। ਤੇ ਹੁਣ ਜਿਹੜੇ ਸਵਾਲ ਇਹ ਉੱਠਣ ਲੱਗੇ ਨੇ ਕਿ ਬੈਨ ਕੈਰਲ ਨਵੇਂ ਪ੍ਰੀਮੀਅਰ ਤਾਂ ਬਣ ਗਏ ਨੇ, ਪਰ ਇਹ ਜਿਹੜੀ ਕੰਡਿਆਂ ਦੀ ਥੋਰ ਹੈ ਜਿਹਦੇ ਉੱਤੇ ਉਹ ਬੈਠੇ ਨੇ, ਕਿਉਂਕਿ ਬੈਠਦਿਆਂ ਸਾਰ ਹੁਣ ਸਬਰਬਨ ਰੇਲ ਲੂਪ, ਇਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸਬਰਬਨ ਰੇਲ ਲੂਪ ਵਿਕਟੋਰੀਆ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਔਰ ਸਭ ਤੋਂ ਬੇਲਾਜ਼ਮੀ ਬੇਲੋੜਾ ਪ੍ਰੋਜੈਕਟ ਹੈ, ਜਿਹਨੇ ਸੂਬੇ ਨੂੰ ਹੋਰ ਜ਼ਿਆਦਾ ਕਰਜ਼ੇ ਚ ਧੱਕ ਦਿੱਤਾ। ਇਹਦੇ ਤੇ ਉਹ ਰਾਇਲ ਕਮਿਸ਼ਨ ਬਿਠਾਣਗੇ ਜਾਂ ਨਹੀਂ ਬਿਠਾਣਗੇ, ਜਾਂ ਇਸ ਪ੍ਰੋਜੈਕਟ ਨੂੰ ਚੱਲਦਾ ਕਰਨਗੇ, ਟ੍ਰੇਨ ਕਦੋਂ ਚੱਲੇਗੀ ਉਹ ਤਾਂ ਭਵਿੱਖ ਨੂੰ ਪਤਾ ਹੈ, ਪਰ ਜਿਹੜੇ ਬੰਦ ਹੋ ਰਹੇ ਪੁਲਿਸ ਥਾਣੇ ਨੇ, ਸੂਬੇ ਦੀ ਵਿਗੜ ਰਹੀ ਜਿਹੜੀ ਕਾਨੂੰਨ ਵਿਵਸਥਾ ਹੈ ਉਹਦੇ ਉੱਤੇ ਉਹ ਕੀ ਕਰਨਗੇ, ਮੈਲਬਨ ਏਅਰਪੋਰਟ ਰੇਲ ਨੂੰ ਫਾਸਟ ਟਰੈਕ ਕਰਦੇ ਨੇ ਜਾਂ ਨਹੀਂ ਕਰਦੇ ਨੇ, ਸੂਬੇ ਦੇ ਉੱਤੇ ਚੜ੍ਹਦਾ ਜਾ ਰਿਹਾ $200 ਬਿਲੀਅਨ ਦਾ ਕਰਜ਼ ਉਸਦੇ ਖਾਤਰ ਉਹ ਕੀ ਕਰਨਗੇ, ਜਿਹੜੀਆਂ ਬਿਜ਼ਨਸਿਸ ਨੂੰ ਹੋਰ ਉਤਸ਼ਾਹਿਤ ਕਰਨ ਦੇ ਲਈ ਟੈਕਸ ਬ੍ਰੈਕਟਸ ਦੇ ਵਿੱਚ ਕੀ ਛੋਟ ਲਿਆ ਸਕਦੇ ਨੇ, ਉਹਨਾਂ ਨੂੰ ਕੀ ਜਿਹੜੀ ਰਾਹਤ ਦੇ ਸਕਦੇ ਨੇ, ਕਿਉਂਕਿ ਵਿਕਟੋਰੀਆ ਇੱਕ ਐਸਾ ਸੂਬਾ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਜਿੱਥੇ ਸਭ ਤੋਂ ਜ਼ਿਆਦਾ ਬਿਜ਼ਨਸ ਬੰਦ ਹੋ ਰਹੇ ਨੇ। ਐਸੇ ਹਾਲਾਤ ਜਦੋਂ ਦੇਸ਼ ਦੇ ਦੂਸਰੇ ਕਿਸੇ ਵੀ ਸੂਬੇ ਦੇ ਵਿੱਚ ਪੈਦਾ ਨਹੀਂ ਹੋ ਰਹੇ ਕਿ ਵਿਕਟੋਰੀਆ ਦੇ ਵਿੱਚ ਬਿਜ਼ਨਸ ਕਰਨਾ ਆਸਾਨ ਨਹੀਂ ਰਿਹਾ, ਬੈਨ ਕੈਰਲ ਨੂੰ ਇਹ ਵੀ ਸਾਬਤ ਕਰਨਾ ਹੋਏਗਾ। ਤੇ 1036 ਦਿਨ ਆਪਣੀ ਪ੍ਰੀਮੀਅਰ ਜੈਸਿੰਟਾ ਐਲਨ ਦਾ ਹਰ ਗੱਲ ਦੇ ਵਿੱਚ ਸਾਥ ਦੇਣ ਵਾਲੇ ਬੈਨ ਕੈਰਲ ਹੁਣ ਅਗਲੇ 124 ਦਿਨਾਂ ਚ ਐਸਾ ਕੀ ਕਰ ਲੈਣਗੇ ਜਿਹਦੇ ਨਾਲ ਜਦੋਂ ਨਵੰਬਰ ਮਹੀਨੇ ਚ ਸਟੇਟ ਇਲੈਕਸ਼ਨ ਹੋਣਗੇ ਤਾਂ ਲੋਕ ਇੱਕ ਵਾਰ ਫਿਰ ਤੋਂ ਲੇਬਰ ਪਾਰਟੀ ਦੇ ਹੱਕ ਦੇ ਵਿੱਚ ਜਾਣ। ਇਹ ਸਵਾਲ ਜੈਸ ਵਿਲਸਨ ਨੇ ਤਾਂ ਕੀਤਾ ਹੀ, ਪਰ ਵਿਰੋਧੀ ਧਿਰ ਨੇਤਾ ਦੇ ਤੌਰ ਹੋਣ ਦੇ ਨਾਤੇ ਵੀ ਜੈਸ ਵਿਲਸਨ ਦਾ ਇਹ ਸਵਾਲ ਹਲਕਾ ਪੈ ਜਾਂਦਾ ਹੈ। ਬਲਕਿ ਮਾਡਲ ਜੈਕ ਬਡ ਨੇ ਜਿਹੜਾ ਸਵਾਲ ਕੀਤਾ ਹੈ ਉਹ ਕਾਫੀ ਜ਼ਿਆਦਾ ਮੀਡੀਆ ਚ ਚਰਚਾ ਦਾ ਵਿਸ਼ਾ ਬਣ ਜਾਂਦਾ। ਵੈਸੇ ਸਾਰੇ ਹੀ ਜਾਣਦੇ ਨੇ ਕਿ ਮਾਡਲ ਜੈਕ ਬਡ ਜਿਹੜੇ ਨੇ ਉਹ ਅਕਸਰ ਲੇਬਰ ਪਾਰਟੀ ਦੇ ਵਿਰੋਧੀ ਬਿਆਨ ਦਿੰਦੇ ਨੇ, ਪਰ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਹ ਮੀਡੀਆ ਚ ਕਾਫੀ ਚਰਚਾ ਦਾ ਵਿਸ਼ਾ ਬਣਿਆ। ਉਹਨਾਂ ਨੇ ਇਹ ਕਿਹਾ ਕਿ ਬੈਨ ਕੈਰਲ ਉਦੋਂ ਵੀ ਹਾਂ ਚ ਹਾਂ ਮਿਲਾਉਂਦੇ ਰਹੇ ਜਦੋਂ ਡੈਨੀਅਲ ਐਂਡਰਿਊਜ਼ ਉਹਨਾਂ ਦੇ ਪ੍ਰੀਮੀਅਰ ਸੀ, ਉਦੋਂ ਵੀ ਹਾਂ ਚ ਹਾਂ ਮਿਲਾਉਂਦੇ ਰਹੇ ਜਦੋਂ ਜੈਸਿੰਟਾ ਐਲਨ ਉਹਨਾਂ ਦੇ ਪ੍ਰੀਮੀਅਰ ਸੀ, ਤੇ ਹੁਣ ਵੀ ਉਹੀ ਕਰਨਗੇ। ਸਰਕਾਰ ਤਾਂ ਨਹੀਂ ਬਦਲੀ ਹੈ, ਲੇਬਰ ਪਾਰਟੀ ਤਾਂ ਨਹੀਂ ਬਦਲੀ ਹੈ, ਉਹਨਾਂ ਦੀਆਂ ਤਰਜੀਹਾਂ ਤਾਂ ਨਹੀਂ ਬਦਲੀਆਂ ਨੇ, ਇਸ ਕਰਕੇ ਉਹਨਾਂ ਤੋਂ ਉਮੀਦ ਵੀ ਕੀ ਰੱਖ ਸਕਦੇ ਹਾਂ। ਪਰ ਇਸ ਵਕਤ SRL ਯਾਨੀ ਸਬਰਬਨ ਰੇਲ ਲੂਪ ਦੇ ਵਿੱਚ ਪ੍ਰੀਮੀਅਰ ਬਣਦਿਆਂ ਸਾਰ ਅੱਜ ਸਵੇਰ ਵੇਲੇ ਦੀ ਤੁਹਾਨੂੰ ਇਹ ਖਬਰ ਦੱਸ ਰਹੇ ਹਾਂ ਕਿ ਬੈਨ ਕੈਰਲ ਨੇ ਕਿਹਾ ਕਿ $35 ਬਿਲੀਅਨ ਦੀ ਜਿਹੜੀ ਫਸਟ ਸਟੇਜ ਹੈ ਸਬਰਬਨ ਰੇਲ ਲੂਪ ਦੀ ਚੈਲਟਨਮ ਤੋਂ ਬੋਕਸਹਿਲ ਤੱਕ, ਉਹਨਾਂ ਦਾ ਟੀਚਾ ਇਹੀ ਹੋਏਗਾ ਕਿ ਇਸ ਮੈਗਾ ਪ੍ਰੋਜੈਕਟ ਦੇ ਵਿੱਚ ਡਿਲੇ ਕਿਹੜਾ ਹੋਇਆ, ਇੱਥੇ ਕਿੰਨੇ ਪੈਸੇ ਹੋਰ ਬਚਾਏ ਜਾ ਸਕਦੇ ਨੇ। ਇਸ ਤੋਂ ਇਲਾਵਾ ਮੈਲਬਨ ਏਅਰਪੋਰਟ ਰੇਲ ਲਿੰਕ ਨੂੰ ਜਿਹੜਾ ਕਿ ਬੜੇ ਲੰਮੇ ਚਿਰ ਤੋਂ ਕਈਆਂ ਦੇ ਤਾਂ ਧੌਲੇ ਵੀ ਆ ਗਏ ਨੇ, ਐਡਾ ਲੰਮਾ ਵਾਅਦਾ ਜਿਹੜਾ ਉਹ ਹਾਲੇ ਤੱਕ ਸਿਰੇ ਨਹੀਂ ਚੜ ਰਿਹਾ, ਇਹ ਸਾਰੇ ਵਾਅਦੇ ਜਿਹੜੇ ਨੇ ਉਹਨਾਂ ਨੂੰ ਉਹ ਸਿਰੇ ਚੜਾਣ, ਤੇ ਇਹਨਾਂ ਚ ਜਿੱਥੇ ਜਿੱਥੇ ਗੜਬੜੀਆਂ ਨੇ ਇਨਫਰਾਸਟ੍ਰਕਚਰ ਪ੍ਰਾਇਓਰਿਟੀਜ਼ ਨੂੰ ਉਹਨਾਂ ਗੜਬੜੀਆਂ ਨੂੰ ਦੂਰ ਕਰਕੇ ਮੁੱਖ ਰੱਖਣ। ਦੱਸ ਦਈਏ ਕਿ ਸਬਰਬਨ ਰੇਲ ਲੂਪ ਵੀ ਜਿਹੜਾ ਨਾ ਤਾਂ ਜੈਸਿੰਟਾ ਐਲਨ ਦਾ ਪ੍ਰੋਜੈਕਟ ਹੈ ਨਾ ਬੈਨ ਕੈਰਲ ਦਾ ਪ੍ਰੋਜੈਕਟ ਹੈ, ਇਹ ਵੀ ਡੈਨੀਅਲ ਐਂਡਰਿਊਜ਼ ਨੇ 2018 ਦੇ ਵਿੱਚ ਅਨਾਊਂਸ ਕੀਤਾ ਸੀ, ਔਰ ਉਦੋਂ ਅਨਾਊਂਸ ਕੀਤਾ ਸੀ ਜਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸੂਬੇ ਦੇ ਸਿਰ ਕਰਜ਼ਾ ਚੜ੍ਹਦਾ ਜਾ ਰਿਹਾ, ਇਸ ਕਰਕੇ ਉਹ $7 ਬਿਲੀਅਨ ਹੋਰ ਖਰਚ ਕੇ ਕਾਮਨਵੈਲਥ ਖੇਡਾਂ ਨਹੀਂ ਕਰਵਾਉਣਗੇ। ਹਾਲਾਂਕਿ ਬਾਅਦ ਦੇ ਵਿੱਚ ਪਤਾ ਚੱਲਿਆ ਕਿ $590 ਮਿਲੀਅਨ ਦਾ ਖਰਚਾ ਸੀ, $7 ਬਿਲੀਅਨ ਦਾ ਖਰਚਾ ਨਹੀਂ ਸੀ। ਲੇਬਰ ਪਾਰਟੀ ਨੇ ਜਾਂ ਡੈਨੀਅਲ ਐਂਡਰਿਊਜ਼ ਨੇ ਓਵਰ ਐਸਟੀਮੇਟ ਕਿਵੇਂ ਕਰ ਲਏ ਖਰਚੇ ਕਾਮਨਵੈਲਥ ਖੇਡਾਂ ਦੇ, ਇਹ ਨਹੀਂ ਪਤਾ ਚੱਲ ਸਕਿਆ। ਪਰ ਕਾਮਨਵੈਲਥ ਖੇਡਾਂ ਦੀ ਆੜ ਦੇ ਵਿੱਚ ਬਹੁਤ ਕੁਛ ਜਿਹੜਾ ਚੰਗਾ ਵੀ ਹੋ ਜਾਣਾ ਸੀ ਵਿਕਟੋਰੀਆ ਦੇ ਨਾਲ, ਖੈਰ ਨਹੀਂ ਹੋ ਸਕਿਆ। ਪਰ ਆਸਟ੍ਰੇਲੀਆ ਦੀ ਬਾਦਸ਼ਾਹਤ ਕਾਮਨਵੈਲਥ ਖੇਡਾਂ ਚ ਬਰਕਰਾਰ ਹੈ। ਆਖਰੀ ਖਬਰ ਦੀ ਸਾਂਝ ਪਾਈਏ ਖੇਡਾਂ ਦੇ ਨਾਲ ਜੁੜੀ ਹੋਈ, ਤਾਂ ਕੱਲ ਦਾ ਦਿਨ ਕਾਮਨਵੈਲਥ ਖੇਡਾਂ ਚ ਕਿਵੇਂ ਰਿਹਾ ਉਹ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ। ਪਰ 100 ਮੀਟਰ ਦੀ ਜਿਹੜੀ ਦੌੜ ਸੀ, ਇਹਨਾਂ ਖੇਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਨਿਗਾਹਾਂ ਜਿਹੜੀਆਂ ਨੇ ਇਸੇ ਤੇ ਰਹਿੰਦੀਆਂ ਨੇ। ਕੈਮਰੂਨ ਦੇ ਇਮੈਨੂਅਲ ਐਸਮੇ
ਤੇ ਨਿਊਜ਼ੀਲੈਂਡ ਦੇ ਜ਼ੋਏ ਹੌਬਸ। ਕੱਲ ਦੇ ਦਿਨ ਇਹਨਾਂ ਦੇ ਨਾਮ ਦੇ ਉੱਤੇ ਇਹ ਰਿਹਾ। ਐਸਮੇ ਨੇ ਮਰਦਾਂ ਦੀ ਸਪ੍ਰਿੰਟ ਦੇ ਵਿੱਚ 9.89 ਸੈਕਿੰਡ ਦਾ ਰਿਕਾਰਡ ਬਣਾ ਕੇ ਇਹਨਾਂ ਖੇਡਾਂ ਦੇ ਵਿੱਚ ਤਮਗਾ ਹਾਸਲ ਕੀਤਾ। ਵੈਸੇ ਆਸਟ੍ਰੇਲੀਆ ਦੇ ਲੈਕਲਨ ਕੈਨੇਡੀ ਨੇ ਵੀ ਆਪਣਾ ਜਿਹੜਾ ਜ਼ੋਹਰ ਦਿਖਾਇਆ 100 ਮੀਟਰ ਦੀ ਖੇਡ ਦੇ ਵਿੱਚ। ਪਰ ਕੱਲ ਦਾ ਦਿਨ ਭਾਰਤ ਤੇ ਆਸਟ੍ਰੇਲੀਆ ਦੇ ਨਾਮ ਕਿਸ ਤਰੀਕੇ ਦੇ ਨਾਲ ਰਿਹਾ, ਤਮਗਾ ਸੂਚੀ ਤੁਹਾਡੇ ਨਾਲ ਸਾਂਝੀ ਕਰਦੇ ਚੱਲਦੇ ਹਾਂ। ਆਸਟ੍ਰੇਲੀਆ ਨੇ 35 ਸੋਨੇ ਦੇ, 18 ਚਾਂਦੀ ਦੇ ਤੇ 27 ਤਾਂਬੇ ਦੇ ਤਮਗੇ ਜਿਹੜੇ ਨੇ ਉਹ ਹਾਸਲ ਕਰ ਲਏ ਨੇ। ਕੁੱਲ 80 ਮੈਡਲ, 80 ਅੰਗਰੇਜ਼ੀ ਦੇ ਵਿੱਚ 80 ਮੈਡਲ ਜਿਹੜੇ ਨੇ ਉਹ ਆਸਟ੍ਰੇਲੀਆ ਦੇ ਨਾਮ ਨੇ। ਔਰ ਆਸਟ੍ਰੇਲੀਆ ਦੀ ਕਾਮਨਵੈਲਥ ਖੇਡਾਂ ਚ ਬਾਦਸ਼ਾਹਤ ਬਰਕਰਾਰ ਹੈ। ਦੂਜੇ ਨੰਬਰ ਦੇ ਉੱਤੇ ਇੰਗਲੈਂਡ ਨੂੰ ਪਛਾੜ ਕੇ ਹੁਣ ਕੈਨੇਡਾ ਪਹੁੰਚ ਗਿਆ। ਕੈਨੇਡਾ ਦੇ ਕੋਲ 13 ਸੋਨੇ ਦੇ, 10 ਚਾਂਦੀ ਦੇ, ਹਾਲਾਂਕਿ ਇੰਗਲੈਂਡ ਦੇ ਨਾਲੋਂ ਘੱਟ ਨੇ, ਤੇ 12 ਬ੍ਰੋਂਜ਼ ਤਮਗੇ ਨੇ ਤੇ ਕੁੱਲ 35 ਤਮਗੇ ਨੇ। ਕੁੱਲ ਤਮਗਿਆਂ ਦੇ ਮਾਮਲੇ ਦੇ ਵਿੱਚ ਇੰਗਲੈਂਡ ਹਾਲੇ ਵੀ ਦੂਜੇ ਨੰਬਰ ਤੇ ਹੀ ਹੈ, ਪਰ ਸੋਨੇ ਦੇ ਤਮਗੇ ਕੈਨੇਡਾ ਦੇ ਨਾਲੋਂ ਘੱਟ ਨੇ। 10 ਸੋਨੇ ਦੇ, 18 ਚਾਂਦੀ ਦੇ ਤੇ 15 ਬ੍ਰੋਂਜ਼ ਤਮਗੇ ਹੋਣ ਦੇ ਚੱਲਦਿਆਂ ਇੰਗਲੈਂਡ ਦੇ ਕੋਲ ਟੋਟਲ 43 ਮੈਡਲ ਨੇ। ਔਰ ਇਸ ਸੂਚੀ ਦੇ ਵਿੱਚ ਭਾਰਤ ਹੁਣ ਪਛੜ ਗਿਆ, 9ਵੇਂ ਨੰਬਰ ਤੇ ਆ ਗਿਆ। 2 ਗੋਲਡ, 7 ਸਿਲਵਰ ਤੇ 3 ਬ੍ਰੋਂਜ਼ ਮੈਡਲ ਦੇ ਨਾਲ ਕੁੱਲ 12 ਮੈਡਲ ਦੇ ਨਾਲ ਭਾਰਤ ਇਸ ਸੂਚੀ ਚ 9ਵੇਂ ਨੰਬਰ ਤੇ ਹੈ। ਔਰ ਭਾਰਤ ਤੋਂ ਉੱਪਰ ਨਿਊਜ਼ੀਲੈਂਡ, ਅਫਰੀਕਾ, ਮਲੇਸ਼ੀਆ, ਨਾਈਜੀਰੀਆ, ਸਕਾਟਲੈਂਡ, ਇੰਗਲੈਂਡ, ਕੈਨੇਡਾ ਤੇ ਆਸਟ੍ਰੇਲੀਆ ਕ੍ਰਮਵਾਰ ਤਰੀਕੇ ਦੇ ਨਾਲ ਮੌਜੂਦ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ ਫਿਲਹਾਲ, ਦਿਓ ਇਜਾਜ਼ਤ, ਧੰਨਵਾਦ।

ਰੇਡੀਓ ਹਾਂਜੀ 1674 AM ਆਸ ਕਰਦੇ ਹਾਂ ਦਿਨ ਤੁਹਾਡਾ ਚੰਗਾ ਜਾ ਰਿਹਾ ਹੋਵੇਗਾ ਅਤੇ ਇਸ ਵਕਤ ਸਮਾਂ ਹੋ ਚੁੱਕਾ ਹੈ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦਾ ਸੋ ਆਓ ਦੇਖਦੇ ਹਾਂ ਤੇ ਸੁਣਦੇ ਹਾਂ ਕੀ ਕਹਿੰਦੀ ਅੱਜ ਦੀ ਕਹਾਣੀ ਅਤੇ ਕਿਹੜੀ ਸਿੱਖਿਆ ਤੁਸੀਂ ਇਸ ਕਹਾਣੀ ਚੋਂ ਲੈ ਕੇ ਜਾਂਦੇ ਹੋ। ਉਸ ਦਿਨ ਵੀ ਸਵਕਤ ਤੇ ਉੱਠਦਿਆਂ ਹੀ ਦੋਹਾਂ ਦੇ ਵਿੱਚ ਜੰਮ ਕੇ ਲੜਾਈ ਹੋਈ। ਚਾਹ ਦਾ ਕੱਪ ਜ਼ੋਰ ਨਾਲ ਥੱਲੇ ਮਾਰ ਉਹ ਘਰੋਂ ਨਿਕਲ ਗਿਆ। ਫਿਰ ਨਾਲ ਦੀ ਨੂੰ ਬੁਰਾ ਭਲਾ ਆਖਦਾ ਹੋਇਆ ਨੁੱਕਰ ਤੇ ਬਣੇ ਚਾਹ ਵਾਲੇ ਖੋਖੇ ਤੇ ਆਣ ਬੈਠਾ। ਉੱਥੋਂ ਤਾਜ਼ੀ ਬਣਾਈ ਚਾਹ ਦੇ ਕੱਪ ਦਾ ਘੁੱਟ ਭਰਦੇ ਹੋਏ ਨੇ ਕੋਲ ਪਿਆ ਅਖਬਾਰ ਚੁੱਕ ਲਿਆ ਅਤੇ ਫਿਰ ਪਏ ਕਲੇਸ਼ ਬਾਰੇ ਸੋਚ ਬਿਨਾਂ ਕੋਈ ਖਬਰ ਪੜੇ ਹੀ ਪਰਾਂ ਵਗਾ ਮਾਰਿਆ। ਇੰਨੀ ਠੰਡ ਵਿੱਚ ਵੀ ਚਾਹ ਬਾਹਰ ਪੀ ਰਿਹਾ ਪੁੱਤ, ਕਿੱਧਰੋਂ ਆਵਾਜ਼ ਆਈ। ਧੌਣ ਘੁਮਾ ਕੇ ਦੇਖਿਆ, ਪਿਛਲੇ ਬੈਂਚ ਤੇ ਬੈਠੇ ਚਿੱਟੀ ਦਾੜੀ ਵਾਲੇ ਬਾਬਾ ਜੀ ਉਸ ਨੂੰ ਮੁਖਾਤਿਬ ਸਨ। ਤੁਸੀਂ ਵੀ ਤੇ ਚਾਹ ਪੀ ਰਹੇ ਹੋ, ਇਸ ਵਿੱਚ ਕਿਹੜੀ ਅਜੀਬ ਗੱਲ ਹੈ? ਜੋਨਾ, ਮੈਂ ਰਿਹਾ ਕੱਲਾ ਕਾਰਾਂ, ਨਾ ਕੋਈ ਅੱਗੇ ਨਾ ਕੋਈ ਪਿੱਛੇ, ਪਰ ਤੂੰ ਤੇ ਵਿਆਹਿਆ ਮਰਿਆ ਪਰਿਵਾਰ ਵਾਲਾ ਲੱਗਦਾ ਹੈ। ਕੀ ਦੱਸਾਂ ਬਾਬਿਓ, ਘਰ ਦੀ ਜੀਣ ਨਹੀਂ ਦਿੰਦੀ, ਹਰ ਵੇਲੇ ਨਿੱਕੀ ਨਿੱਕੀ ਗੱਲ ਤੇ ਕਲਾ ਕਲੇਸ਼, 24 ਘੰਟੇ ਦੀ ਕਿਚ ਕਿਚ, ਬਾਹਰ ਨਾ ਪੀਵਾਂ ਤੇ ਹੋਰ ਕੀ ਕਰਾਂ, ਤੁਸੀਂ ਆਪ ਹੀ ਦੱਸੋ। ਇਸ ਵਾਰ ਬਜ਼ੁਰਗ ਥੋੜਾ ਹੋਰ ਸੰਜੀਦਾ ਜਿਹਾ ਹੋ ਗਏ। ਆਖਣ ਲੱਗੇ, ਜਿਉਣ ਨਹੀਂ ਦਿੰਦੀ ਕਮਲਿਆ, ਜ਼ਿੰਦਗੀ ਹੁੰਦੀ ਹੀ ਨਾਲ ਦੀ ਦੇ ਨਾਲ ਹੈ, ਦੁੱਖ ਸੁੱਖ ਵੇਲੇ ਹੋਰ ਕੋਈ ਭਾਵੇਂ ਲਾਗੇ ਨਾ ਲੱਗੇ, ਇਹ ਹਮੇਸ਼ਾ ਸਿਰਾਣੇ ਆਣ ਖਲੋਇਆ ਕਰਦੀ ਹੈ। ਇੱਧਰ ਵੇਖ ਮੇਰੇ ਵੱਲ, ਪੂਰੇ 8 ਵਰੇ ਹੋ ਗਏ ਨੇ ਗਈ ਨੂੰ, ਜਦੋਂ ਕੋਲ ਸੀ ਕਦੇ ਕਦਰ ਨਹੀਂ ਪਾਈ, ਹੁਣ ਚਲੀ ਗਈ ਹੈ ਤਾਂ ਕਰਮਾਂ ਵਾਲੀ ਦਾ ਚੇਤਾ ਆਉਣੋ ਹੀ ਨਹੀਂ ਹਟਦਾ, ਖਾਲੀ ਘਰ ਖਾਣ ਨੂੰ ਪੈਂਦਾ, ਧੀਆਂ ਪੁੱਤ ਸਾਕ ਸੰਬੰਧੀ ਸਭ ਆਪੋ ਆਪਣੀ ਜ਼ਿੰਦਗੀ ਵਿੱਚ ਮਸਤ ਹੋ ਗਏ, ਕਿਸੇ ਦੇ ਕੋਲ 2 ਘੜੀਆਂ ਕੋਲ ਬੈਠ ਗੱਲ ਕਰਨ ਦਾ ਵੀ ਟਾਈਮ ਹੈ ਨਹੀਂ। ਆਪਣਾ ਘਰ ਹੈ, ਪੈਸੇ ਧੇਲੇ ਦੀ ਵੀ ਕੋਈ ਕਮੀ ਨਹੀਂ, ਪਰ ਫਿਰ ਵੀ ਸਾਰੀ ਦਿਹਾੜੀ ਮਨ ਟਿਕਦਾ ਹੀ ਨਹੀਂ। ਉਸ ਦੇ ਜਾਣ ਮਗਰੋਂ ਇਹ ਅਹਿਸਾਸ ਹੋਇਆ ਕਿ ਧੜਕਣ ਸੀ ਉਹ ਮੇਰੀ ਤੇ ਮੇਰੇ ਰਹਿਣ ਬਸੇਰੇ ਦੀ ਵੀ। ਉਸ ਦੇ ਜਾਣ ਮਗਰੋਂ ਆਲਣੇ ਤੱਕ ਵੀ ਸੁੰਨੇ ਹੋ ਗਏ ਨੇ ਮੇਰੇ ਵਿਹੜੇ ਦੇ ਰੁੱਖਾਂ ਦੇ, ਸਾਰਾ ਕੁਝ ਬਸ ਇੱਕੋ ਝਟਕੇ ਦੇ ਵਿੱਚ ਬੇਜਾਨ ਜਿਹਾ ਕਰ ਗਈ ਕਰਮਾਂ ਵਾਲੀ। ਬਜ਼ੁਰਗ ਦੇ ਦਿਲ ਦੀ ਬੇਰੋ ਦੇ ਸੁਲਤਾਨ ਵਾਲੀ ਵੇਦਨਾ ਸਮੁੰਦਰ ਬਣ ਉਸ ਦੀਆਂ ਅੱਖੀਆਂ ਵਿੱਚੋਂ ਵਗਦੀ ਹੋਈ ਸਾਫ ਸਾਫ ਨਜ਼ਰ ਆ ਰਹੀ ਸੀ। ਇੰਨੀ ਗੱਲ ਸੁਣ ਉਹ ਕਾਹਲੀ ਜੀ ਨਾਲ ਉੱਠ ਖਲੋਤਾ, ਅੱਧ ਭਰਿਆ ਚਾਹ ਦਾ ਗਿਲਾਸ ਥੱਲੇ ਰੱਖਿਆ, ਪੈਸੇ ਦਿੱਤੇ, ਬਜ਼ੁਰਗਾਂ ਵੱਲ ਨਜ਼ਰ ਭਰ ਵੇਖਿਆ ਤੇ ਫਿਰ ਵਾਹੋਦਾਹੀ ਘਰ ਵੱਲ ਨੂੰ ਹੋ ਤੁਰਿਆ। ਕੀ ਵੇਖਿਆ ਕਿ ਚਿੰਤਾ ਦੇ ਸਮੁੰਦਰ ਵਿੱਚ ਡੁੱਬੀ ਹੋਈ ਨਾਲ ਦੀ ਬਰੂਹਾਂ ਤੇ ਖਲੋਤੀ ਹੈ ਉਸ ਨੂੰ ਉਡੀਕ ਰਹੀ ਸੀ। ਇੰਨਾ ਵੀ ਕਾਹਦਾ ਗੁੱਸਾ, ਜਾਣ ਲੱਗਿਆਂ ਜੈਕਟ ਤੱਕ ਵੀ ਨਹੀਂ ਪਾਈ ਤੁਸਾਂ ਤੇ ਉੱਤੋਂ ਪੈਰ ਵੀ ਬਿਨਾਂ ਜੁਰਾਬਾਂ ਦੇ, ਜੇ ਠੰਡ ਲੱਗ ਜਾਂਦੀ ਫਿਰ? ਉਹ ਕਿੰਨਾ ਕੁਝ ਇੱਕੋ ਸਾਏ ਬੋਲ ਗਈ, ਤੂੰ ਵੀ ਤੇ ਬਿਨਾਂ ਸਵੈਟਰ ਤੋਂ ਪਤਾ ਨਹੀਂ ਕਦੋਂ ਦੀ ਇੱਥੇ ਖਲੋਤੀ ਆ ਠੰਡ ਦੇ ਵਿੱਚ। ਮਗਰੋਂ ਪੱਸਰ ਗਈ ਚੁੱਪ ਵਿੱਚ ਦੋਹਾਂ ਨੇ ਵਰਿਆਂ ਬਾਅਦ ਸ਼ਾਇਦ ਪਹਿਲੀ ਵਾਰ ਇੱਕ ਦੂਜੇ ਨੂੰ ਇੰਨੇ ਗੌਹ ਨਾਲ ਤੱਕਿਆ ਸੀ, ਅਤੇ ਫਿਰ ਅਗਲੇ ਹੀ ਪਲ ਦੋਹਾਂ ਨੇ ਇੱਕ ਦੂਜੇ ਦੇ ਦਿਲਾਂ ਵਿੱਚੋਂ ਚਿਰਾਂ ਤੋਂ ਕੋ ਗਵਾਚ ਗਈ ਮੁਹੱਬਤ ਦੇ ਕਿੰਨੇ ਸਾਰੇ ਪੈਗਾਮ ਵੀ ਪੜ ਲਏ ਸਨ। ਥੋੜੇ ਚਿਰ ਮਗਰੋਂ ਨਿੱਘੇ ਥਾਂ ਬੈਠੇ ਹੋਏ ਉਹ ਦੋਵੇਂ ਅਦਰਕ ਇਲਾਚੀਆਂ ਵਾਲੀ ਗਰਮ ਚਾਹ ਦਾ ਲੁਤਫ ਲੈਂਦੇ ਹੋਏ ਪੁਰਾਣੀਆਂ ਯਾਦਾਂ ਦੀਆਂ ਪਰਤਾਂ ਫਰੋਲੀ ਜਾ ਰਹੇ ਸਨ। ਕੋਲ ਹੀ ਟੀਵੀ ਤੇ ਚੱਲ ਰਹੇ ਯਮਲੇ ਜੱਟ ਦੇ ਇੱਕ ਪੁਰਾਣੇ ਗੀਤ ਦੇ ਇਹ ਬੋਲ ਖੁਸ਼ਗਵਾਰ ਮਾਹੌਲ ਦੇ ਵਿੱਚ ਮਿਸ਼ਰੀ ਜਿਹੀ ਖੋਲੀ ਜਾ ਰਹੇ ਸਨ। ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀ ਵੇ, ਜੋ ਅੱਲੜ ਪੁਣੇ ਵਿੱਚ ਲਾਈਆਂ ਥੋੜ ਨਿਭਾਵੀ ਵੇ। ਸੋ ਦੋਸਤੋ, ਚੁਣੌਤੀ ਭਰਿਆ ਅੱਜ ਦਾ ਟਾਈਮ ਨਿੱਕੀ ਨਿੱਕੀ ਗੱਲ ਨੂੰ ਆਧਾਰ ਬਣਾ ਕੇ ਆਪਸ ਦੇ ਵਿੱਚ ਲੜਨ ਝਗੜਨ ਦਾ ਨਹੀਂ, ਸਗੋਂ ਇੱਕ ਦੂਜੇ ਨਾਲ ਦੁੱਖ ਸੁੱਖ ਦੀਆਂ ਘੜੀਆਂ ਸਾਂਝੀਆਂ ਕਰ ਔਖਾ ਵੇਲਾ ਟਪਾਉਣ ਦਾ ਹੈ, ਕਿਉਂਕਿ ਤੁਹਾਡੇ ਵਿਹੜੇ ਦੇ ਵਿੱਚ ਭੰਗੜਾ ਪਾਉਂਦੇ ਕਲੇਸ਼ ਨਾਮ ਦੇ ਕਲੰਦਰ ਨੂੰ ਤੁਹਾਡੀ ਜ਼ਿੰਦਗੀ ਨਰਕ ਬਣਾਉਣ ਦੀ ਮੁਹਾਰਤ ਹਾਸਲ ਹੁੰਦੀ ਹੈ। ਸੋ ਇਹ ਸੀ ਅੱਜ ਦੀ ਕਹਾਣੀ, ਆਈ ਹੋਪ ਕਿ ਚੰਗੀ ਲੱਗੀ ਹੋਵੇਗੀ ਅਤੇ ਕੁਝ ਨਾ ਕੁਝ ਜ਼ਰੂਰ ਇਸ ਕਹਾਣੀ ਦੇ ਵਿੱਚੋਂ ਸਿੱਖਿਆ ਹੋਵੇਗਾ।

ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ ਅੱਜ 29 ਤਰੀਕ ਆ, ਜੁਲਾਈ ਦਾ ਮਹੀਨਾ 2026। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲੀ, ਸੁਪਰੀਮ ਕੋਰਟ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਖਿਲਾਫ ਸਖ਼ਤ ਕਾਰਵਾਈ ਨਾ ਕਰੇ ਤੇ ਨਾਲ ਹੀ ਨਾਬਾਲਗਾਂ ਨੂੰ ਤੁਰਤ ਰਿਹਾ ਕਰਨ ਦੇ ਹੁਕਮ ਦਿੱਤੇ ਨੇ। ਉਧਰ CJP ਨੇ ਮੁੜ ਅੰਦੋਲਨ ਸ਼ੁਰੂ ਕਰਨ ਲਈ ਚੇਤਾਵਨੀ ਦਿੱਤੀ ਹੈ ਤੇ ਲੋਕ ਸਭਾ ਚ ਪੇਪਰ ਲੀਕ ਮਾਮਲੇ ਤੇ ਕੱਲ ਚਰਚਾ ਸ਼ੁਰੂ ਹੋ ਗਈ ਹੈ। ਕਾਂਗਰਸੀ MP ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੈਮਰੇ ਦੇ ਐਂਗਲ ਬਦਲਣ ਦੀ ਥਾਂ ਤੇ ਆਪਣੇ ਦਿਲ ਦੇ ਕੋਣ ਜਿਹੜੇ ਆ ਉਹ ਬਦਲਣ ਤੇ ਪੰਜਾਬ ਦੇ ਕਾਂਗਰਸ ਦੇ ਜਿਹੜੇ ਹੈਗੇ ਇੰਚਾਰਜ ਤੇ ਰਾਜਨੀਤਿਕ ਮਾਮਲਿਆਂ ਬਾਰੇ ਭੁਪੇਸ਼ ਬਘੇਲ 31 ਜੁਲਾਈ ਤੋਂ ਮੁੜ ਪੰਜਾਬ ਦੇ ਦੌਰੇ ਤੇ ਆ ਰਹੇ ਨੇ। ਪ੍ਰਧਾਨਗੀ ਦਾ ਰੇੜਕਾ ਅਜੇ ਜਾਰੀ ਹੈ ਤੇ ਉਧਰ ਚੰਨੀ ਧੜੇ ਦੇ ਹਮਾਇਤੀਆਂ ਦੀ ਬੰਗੇਲ ਦੇ ਦੌਰਿਆਂ ਤੋਂ ਜਿਹੜਾ ਹੈ ਦੂਰ ਰਹਿਣ ਦੀ ਸੰਭਾਵਨਾ ਤੇ BJP ਦੇ MP ਜੋ ਪਹਿਲਾਂ ਵੀ ਕਈ ਵਾਰੀ ਵਿਵਾਦ ਚ ਰਹਿੰਦੇ ਨੇ, ਕੰਗਣਾ ਰਣੌਤ ਨੇ ਹੁਣ ਮੁਜ਼ਾਹਰਾਕਾਰੀ ਨੌਜਵਾਨਾਂ ਨੂੰ ਜਨਰੇਸ਼ਨ ਗਟਰ ਦੱਸਿਆ। ਕਾਂਗਰਸ ਨੇ BJP MP ਦੇ ਇਸ ਬਿਆਨ ਦੀ ਨੁਕਤਾਚੀਨੀ ਕੀਤੀ ਹੈ ਤੇ ਉਧਰ ਪੰਜਾਬ ਸਰਕਾਰ ਨੇ ਕਿਹਾ ਕਿ 5 ਸਾਲ ਪੂਰੇ ਕਰਨ ਵਾਲੇ ਸਫਾਈ ਕਰਮਚਾਰੀ ਪੱਕੇ ਕੀਤੇ ਜਾਣਗੇ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਵਿਦਿਆਰਥੀਆਂ ਦੇ ਵਿਰੁੱਧ ਜਿਹੜੀ ਸਖ਼ਤ ਕਾਰਵਾਈ ਨਹੀਂ ਕੀਤੀ ਜਾਊਗੀ, ਸੋ ਇਹਦਾ ਮਤਲਬ ਇਹ ਕਿ ਵਾਹਵਾ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਜਾਂ ਇੱਦਾਂ ਦਾ ਕੁਛ ਫੇਸ ਕਰ ਰਹੇ ਹੀ ਵਿਦਿਆਰਥੀ?
1: ਉਹਦੇ ਅਸਲ ਦੇ ਵਿੱਚ ਜਿੱਦਾਂ ਪੁਲਿਸ ਦੀਆਂ ਸਟੇਟਮੈਂਟ ਲਗਾਤਾਰ ਆਈਆਂ ਜਾਂ ਪੁਲਿਸ ਨੇ ਜੋ ਜਿਹੜੀ ਸੀਗੀ ਇਨਪੁਟ ਜਿਹੜੀ ਆ ਉਹ ਦਿੱਤੀ, ਬਾਅਦ ਦੇ ਵਿੱਚ ਜਿਹੜੀ ਨਿਊਜ਼ ਦੇ ਵਿੱਚ ਵੀ ਗੱਲਾਂ ਸਾਹਮਣੇ ਆਈਆਂ ਕਿ ਇੰਨੇ ਕੇਸ ਦਰਜ ਕੀਤੇ ਗਏ ਨੇ, ਆਹ ਜਿਹੜਾ ਸਾਰਾ ਕੁਛ ਕੀਤਾ ਗਿਆ ਤੇ ਉਸ ਨੂੰ, ਕਿਉਂਕਿ ਇਹ ਸਾਰਾ ਜਦੋਂ ਪਟੀਸ਼ਨਸ ਗਈਆਂ ਸੀ ਸੁਪਰੀਮ ਕੋਰਟ ਵਾਲੇ ਕੋਲ ਤੇ ਉਸ ਵੇਲੇ ਭਾਵੇਂ ਤੁਰੰਤ ਇਹਦੇ ਤੇ ਕੋਈ ਸੁਪਰੀਮ ਕੋਰਟ ਨੇ ਨਹੀਂ ਸੀ ਕੀਤੀ ਤੇ ਉਹਨੂੰ ਕਿਹਾ ਸੀ ਕਿ ਅਗਲੇ ਦਿਨ ਜਿਹੜੀ ਇਹਦੇ ਤੇ ਅਸੀਂ ਸੁਣਵਾਈ ਕਰਾਂਗੇ। ਸੋ ਕੱਲ ਸੁਣਵਾਈ ਦੌਰਾਨ ਜਿਹੜਾ ਸੁਪਰੀਮ ਕੋਰਟ ਦਾ ਡਿਵੀਜ਼ਨ ਬੈਂਚ ਸੀ ਜਿਹੜਾ ਤੇ ਉਹਦੇ ਜਿਹਦੇ ਚ ਚੀਫ ਜਸਟਿਸ ਆਫ ਇੰਡੀਆ ਵੀ ਵਿੱਚ ਸ਼ਾਮਿਲ ਸੀਗੇ ਤੇ ਉਹਨਾਂ ਨੇ ਹੁਣ ਫਿਰ ਇਹ ਗੱਲ ਕੀਤੀ ਹੈ ਕਿ ਕੋਈ ਏਦਾਂ ਦੀ ਜਿਹੜੀ ਕਾਰਵਾਈ ਵਿਦਿਆਰਥੀਆਂ ਤੇ ਜਿਹਨੂੰ ਆਪਾਂ ਕੋਰਸਿਵ ਐਕਸ਼ਨ ਕਹਿੰਦੇ ਹਾਂ ਉਹ ਨਾ ਲਈ ਜਾਵੇ, ਜਿਸ ਕਰਕੇ ਉਹਨਾਂ ਦੇ ਫਿਊਚਰ ਦੇ ਉੱਤੇ ਕੋਈ ਅਸਰ ਪਵੇ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਮਾਈਨਰ ਨੇ, ਜਿਹੜੇ ਅਡਲਟ ਨਹੀਂ ਹੈ, ਨਾਬਾਲਗ ਜਿਹੜੇ ਪ੍ਰਦਰਸ਼ਨਕਾਰੀ ਪੁਲਿਸ ਨੇ ਹਿਰਾਸਤ ਵਿੱਚ ਲਏ ਹੋਏ ਨੇ, ਉਹਨਾਂ ਨੂੰ ਤੁਰਤ ਜਿਹੜਾ ਰਿਹਾ ਕਰਨ ਦੇ ਹੁਕਮ ਜਿਹੜੇ ਆ ਉਹ ਦਿੱਤੇ ਨੇ ਤੇ ਉਹਨਾਂ ਨੂੰ ਛੱਡਿਆ ਜਾਵੇ। ਤੇ ਇਹਦੇ ਚ ਇਹ ਕੱਲਾ ਜਿਹੜਾ ਦਿੱਲੀ ਜੰਤਰ ਮੰਤਰ ਵਾਲਾ ਇਸ਼ੂ ਨਹੀਂ ਹੈ, ਕਿਉਂਕਿ ਹੋਰ ਜਿਹੜੇ ਰਾਜ ਨੇ ਖਾਸ ਕਰਕੇ ਜਿਵੇਂ ਬਿਹਾਰ ਦੇ ਵਿੱਚ ਤੇ ਹੋਰਨਾਂ ਥਾਵਾਂ ਤੇ ਵੀ ਜਿੱਥੇ ਪ੍ਰਦਰਸ਼ਨ ਹੋਇਆ, ਜਿੱਥੇ ਪੁਲਿਸ ਨੇ ਲਾਠੀ ਚਾਰਜ ਕੀਤਾ ਜਾਂ ਆਪਣਾ ਜੋ ਪੂਰਾ ਜ਼ੋਰ ਸੀ ਉਹਨਾਂ ਦੇ ਉੱਤੇ ਆਪਣਾ ਅਜਮਾਇਆ ਤੇ ਉੱਥੇ ਵੀ ਜਿਹੜਾ ਹੈ ਏਦਾਂ ਰਾਊਂਡ ਅਪ ਕੀਤੇ ਗਏ ਲੀਡਰ ਕੁਛ ਵਿਦਿਆਰਥੀ ਆਗੂ ਤੇ ਉਹ ਫਿਰ ਇਹ ਸਾਰੇ ਮਾਮਲੇ ਇਕੱਠੇ ਜਿਹੜੇ ਕਰਕੇ ਉਹਨਾਂ ਨੂੰ ਇੱਕ ਤਰੀਕੇ ਦਾ ਕਲੱਬ ਕਰਕੇ ਜਿਹੜਾ ਸੀ ਉਹ ਲਿਆਂਦਾ ਗਿਆ ਤੇ ਇਹਦੇ ਤੇ ਫਿਰ ਇਹ ਸੁਪਰੀਮ ਕੋਰਟ ਨੇ ਹੁਣ ਇਹ ਗੱਲ ਜਿਹੜੀ ਆ ਉਹ ਕੀਤੀ ਹੈ ਤੇ ਉਹਦੇ ਤੇ ਹੁਣ ਅੱਗੋਂ ਫਿਰ ਅੱਗੇ ਚੱਲਣੀ ਹੈ ਖੈਰ ਕਾਰਵਾਈ ਤਾਂ। ਤੇ ਉਹਨਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਜਿਹੜਾ ਜੋ ਵੀ ਰਿਕਾਰਡਿੰਗ ਹੈ ਭਾਵੇਂ ਉਹ ਜਿੱਥੇ ਵੀ ਕਿਤੇ ਹੈਗੀ, ਕਿਉਂਕਿ ਪਟੀਸ਼ਨਰ ਨੇ ਵੀ ਕੁਛ ਰਿਕਾਰਡਿੰਗ ਆਪਣੀਆਂ ਰੱਖੀਆਂ ਨੇ ਤੇ ਨਾਲ ਹੀ ਸਰਕਾਰ ਨੂੰ ਜਾਂ ਪੁਲਿਸ ਨੂੰ ਕਿਹਾ ਕਿ ਉਹ ਪ੍ਰਜਰਵ ਕਰਕੇ ਜਿਹੜੀ ਆ ਉਹ ਰੱਖੀ ਜਾਵੇ ਤੇ ਉਹਨਾਂ ਨੂੰ ਕਿਤੋਂ ਹਟਾਇਆ ਨਾ ਜਾਵੇ, ਜਿੰਨੀ ਵੀ ਜੋ CCTV ਦੀ ਫੁਟੇਜ ਹੈ ਡਰੋਨ ਨਾਲ ਜੋ ਕੀਤੀ ਹੈ ਤੇ ਜਾਂ ਜਿਹੜੇ ਦੂਸਰੇ ਆਮ ਕੈਮਰੇ ਨੇ ਉਹਨਾਂ ਦੇ ਨਾਲ ਕੀਤੀ ਹੈ ਤੇ ਇਹ ਸਾਰੀ ਉਹਨਾਂ ਨੇ ਕਿਹਾ ਕਿ ਪ੍ਰਜਰਵ ਕਰਕੇ ਜਿਹੜੀ ਰੱਖੀ ਜਾਵੇ। ਤੇ ਇਹ ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਸੁਪਰੀਮ ਕੋਰਟ ਦਾ ਜਿਹੜਾ ਇਹ ਕਾਰਵਾਈ ਹੈ ਜਾਂ ਇਮੀਡੀਏਟ ਜਿਹੜੀ ਗੱਲ ਹੈ ਤੇ ਉਹਦੇ ਤੇ ਇੱਕ ਤਰੀਕੇ ਦਾ ਜੋ ਠੰਡਾ ਛਿੜਕਣ ਵਾਲੀ ਗੱਲ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਵਾਰੀ ਜਿਹੜਾ ਸੀ ਇਹ ਸਾਰਾ ਮਾਮਲਾ ਠੰਡਾ ਪੈ ਜੇ, ਸੁਪਰੀਮ ਕੋਰਟ ਨੇ ਵੀ ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਆ ਉਹ ਹੁਕਮ ਦਿੱਤੇ ਨੇ ਤੇ ਕਿਉਂਕਿ ਜਿਵੇਂ ਸ਼ੁਰੂ ਦੇ ਵਿੱਚ ਸੁਪਰੀਮ ਕੋਰਟ ਨੇ ਕੁਛ ਗੱਲਾਂ ਇਹਦੇ ਚ ਕੀਤੀਆਂ ਸੀ ਕਿ ਸਾਡੇ ਕੋਲ ਟਾਈਮ ਨੀ ਤੇ ਜਾਂ ਸਾਡਾ ਸਮਾਂ ਬਰਬਾਦ ਨਾ ਕਰੋ, ਸਾਡੇ ਕੋਲੇ ਇਹ ਵੀਡੀਓ ਦੇਖਣ ਦਾ ਇੰਨਾ ਟਾਈਮ ਨਹੀਂ ਹੈ ਤੇ ਇਸ ਤਰ੍ਹਾਂ ਦਾ, ਉਹ ਸਾਰਾ ਹੁਣ ਉਹਦੇ ਤੇ ਇੱਕ ਤਰੀਕੇ ਦਾ ਯੂ ਟਰਨ ਲੈ ਕੇ ਇਹਨਾਂ ਦੇ ਜਿਹੜਾ ਹੈ ਉਹ ਹੁਕਮ ਜਿਹੜੇ ਦਿੱਤੇ ਆ। ਤੇ ਨਾਲ ਹੀ ਉਧਰ ਸੀਬੀਆਈ ਨੇ ਵੀ ਜਿਹੜਾ ਹੈ ਪੇਪਰ ਲੀਕ ਕੇਸ ਦੇ ਵਿੱਚ ਜਿੱਦਾਂ ਦੱਸਿਆ ਸੀ ਕਿ ਉਹ ਫਾਸਟ ਟਰੈਕ ਜਿਹੜੀ ਅਦਾਲਤ ਸੀ ਪਹਿਲੇ ਦਿਨ ਸੀਬੀਆਈ ਦਾ ਕੋਈ ਵਕੀਲ ਵੀ ਨੀ ਗਿਆ ਤੇ ਨਾ ਹੀ ਉਹਨਾਂ ਵੱਲੋਂ ਕੋਈ ਹੁੰਗਾਰਾ ਮਿਲਿਆ ਤੇ ਹੁਣ ਉਧਰ ਜਿਹੜੀ ਆ ਉਹਦੇ ਚ ਚਾਰਜਸ਼ੀਟ ਆ ਜਿਹੜੀ ਉਹ ਦਾਖਲ ਕਰ ਦਿੱਤੀ ਹੈ ਜਿਹਨੂੰ ਫਰਦ ਜੁਰਮ ਕਹਿੰਦੇ ਆ ਤੇ ਉਹ ਹੁਣ ਇਹਦੇ ਤੇ ਅੱਗੋਂ ਚਲੋ ਉਹ ਤਾਂ ਫਾਸਟ ਟਰੈਕ ਅਦਾਲਤ ਨੇ ਜਿਹੜਾ ਫੈਸਲਾ ਜਿਹੜਾ ਉਹ ਲੈਣਾ ਤੇ ਇਹ ਇਹਦੇ ਤੇ ਹੁਣ ਜਿਹੜੀ ਇਹਦੇ ਨਾਲ ਹੀ ਜੁੜਦੀ ਜਿਹੜੀ ਖਬਰ ਹੈ ਜਿਹੜੀ ਸੀਜੇਪੀ ਹੈ ਜਿਹੜੀ ਕਾਕਰੋਚ ਜਨਤਾ ਪਾਰਟੀ ਉਹਨੇ ਕਿਹਾ ਕਿ ਜੇ ਜਿਸ ਤਰ੍ਹਾਂ ਵਾਅਦਾ ਕੀਤਾ ਗਿਆ ਸੀ ਉਹਨਾਂ ਦੇ ਨਾਲ ਕਿ ਸਾਰੇ ਕੇਸ ਜਿਹੜੇ ਆ ਉਹ ਵਾਪਸ ਲਏ ਜਾਣਗੇ ਤੇ ਜੇ ਉਹ ਨਾ ਜਿਹੜਾ ਇਹ ਵਾਅਦਾ ਪੂਰਾ ਕੀਤਾ ਗਿਆ ਤਾਂ ਉਹ ਦੁਬਾਰਾ ਫੇਰ ਜਿਹੜਾ ਉਹਦੇ ਤੇ ਅੰਦੋਲਨ ਦੁਬਾਰਾ ਉਹ ਸ਼ੁਰੂ ਕਰ ਸਕਦੇ ਆ ਤੇ ਕਿਉਂਕਿ ਜਿਸ ਤਰੀਕੇ ਦੀ ਪੁਲਿਸ ਆਪਣੀਆਂ ਜਿਹੜੀਆਂ ਪੁਲਿਸ ਨੇ ਵੀ ਜੋ ਮਿਸਲਾਂ ਤਿਆਰ ਕੀਤੀਆਂ ਨੇ ਤੇ ਜਾਂ ਜਿੱਦਾਂ ਦਾ ਹੁੰਦਾ ਨਕਸ਼ਾ ਪੰਚਨਾਵਾ ਵਗੈਰਾ ਤੇ ਉਹ ਕਾਗਜ਼ ਪੱਤਰ ਤਿਆਰ ਕੀਤੇ ਨੇ ਉਹ ਸੀਜੇਪੀ ਨੇ ਕਿਹਾ ਕਿ ਜੋ ਉਸ ਦਿਨ ਜਿਹੜਾ ਵਾਅਦਾ ਕੀਤਾ ਸੀ ਉਹ ਕਿ ਵਿਦਿਆਰਥੀਆਂ ਤੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਏਗੀ ਤੇ ਹੁਣ ਉਹਨਾਂ ਨੂੰ ਜਿਹੜਾ ਹੈਗਾ ਪਰਟੀਕੁਲਰ ਨਿਸ਼ਾਨਾ ਬਣਾਇਆ ਜਾ ਰਿਹਾ ਖਾਸ ਕਰਕੇ ਆਗੂਆਂ ਨੂੰ ਨਿਸ਼ਾਨਾ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਤੇ ਕਿਉਂਕਿ 25 ਜੁਲਾਈ ਨੂੰ ਸਰਕਾਰ ਨੇ ਪੂਰਾ ਭਰੋਸਾ ਦਿੱਤਾ ਸੀ ਜਿਹੜੀ ਗੱਲ ਇਹਦੇ ਉਲਟ ਹੈ ਤੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਦੇਖਦੇ ਹਾਂ ਤੇ ਉਸ ਤੋਂ ਬਾਅਦ ਨਹੀਂ ਫਿਰ ਅਸੀਂ ਦੁਬਾਰਾ ਜਿਹੜਾ ਹੈ ਅੰਦੋਲਨ ਸ਼ੁਰੂ ਕਰਾਂਗੇ ਜੇ ਸਾਰੇ ਇਹ ਕਾਰਵਾਈ ਬੰਦ ਨਹੀਂ ਕੀਤੀ ਜਾਂਦੀ ਜਾਂ ਜਿਹੜੇ ਰਿਹਾ ਨਹੀਂ ਕੀਤੇ ਜਾਂਦੇ ਖਾਸ ਕਰਕੇ ਉਹਨਾਂ ਦੀ ਜਿਹੜੇ ਕੇਸ ਫੌਜਦਾਰੀ ਕੇਸ ਦਰਜ ਕੀਤੇ ਗਏ ਨੇ ਤੇ ਉਹ ਕੇਸ ਜਿਹੜੇ ਆ ਉਹ ਰੱਦ ਨਹੀਂ ਕੀਤੇ ਜਾਂਦੇ
0: ਜੀ ਬਿਲਕੁਲ ਸਰ ਇੱਧਰ ਜਿਹੜੀ ਇੱਕ ਜਦੋਂ ਤੁਸੀਂ ਗੱਲ ਕਰ ਹੀ ਰਹੇ ਹੋ ਪਾਸਪੋਰਟਾਂ ਦੀ ਵੀ ਵਿੱਚ ਖਬਰ ਲੱਗੀ ਕਿ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਜਿਹੜੇ ਤੋੜ ਭੰਨ ਦੇ ਵਿੱਚ ਸ਼ਾਮਲ ਹੋਣਗੇ ਉਧਰੋਂ ਕੈਮਰਿਆਂ ਦੀਆਂ ਰਿਕਾਰਡਿੰਗਾਂ ਦੀ ਵੀ ਗੱਲ ਕੀਤੀ ਗਈ ਕਿ ਕੈਮਰਿਆਂ ਦੀ ਰਿਕਾਰਡਿੰਗ ਹੈਗੀ ਆ ਸੋ ਉਹਦੇ ਉੱਤੇ ਵੀ ਰੌਲਾ ਰਪਾ ਇਹ ਚੱਲ ਰਿਹਾ ਹੈ ਕਿ ਜੇਕਰ ਰਿਕਾਰਡਿੰਗ ਇੱਕ ਪਾਸੇ ਦੀ ਆ ਤਾਂ ਫਿਰ ਦੂਸਰੇ ਪਾਸੇ ਦੀ ਵੀ ਜ਼ਰੂਰ ਵੇਖ ਲਈ ਜਾਵੇ ਕਿ ਕਿਹਨੂੰ ਕਿਹਨੂੰ ਨਜਾਇਜ਼ ਪੁਲਿਸ ਨੇ ਕੁੱਟਿਆ ਕਿਹੜੇ ਕਿਹੜੇ ਇਹ ਵੀ ਦੋਸ਼ ਲੱਗ ਰਹੇ ਕਿ ਪੁਲਿਸ ਕਰਮੀ ਕਈ ਜਿਹੜੇ ਨੇ ਉਹ ਸਿਵਲ ਦੇ ਵਿੱਚ ਵੀ ਵਿੱਚ ਘੁੰਮ ਰਹੀ ਅਤੇ ਉਹ ਵੀ ਜਾਣ ਬੁੱਝ ਕੇ ਕੁੱਟਮਾਰ ਕਈ ਵਿਦਿਆਰਥੀਆਂ ਦੇ ਨਾਲ ਕਰ ਰਹੇ ਸੋ ਉਹਦੇ ਉੱਤੇ ਵੀ ਕੋਈ ਨਾਲ ਦੀ ਨਾਲ ਚੱਲ ਰਹੀ ਆ ਕੋਈ ਇਨਵੈਸਟੀਗੇਸ਼ਨ ਅਤੇ ਜਿਹੜੀ ਇਹ ਚੀਜ਼ ਆ ਗਈ ਕਿ ਫਿਰ ਦੁਬਾਰਾ ਤੋਂ ਉਹਨਾਂ ਨੂੰ ਕਹਿਣਾ ਪੈ ਰਿਹਾ ਕਿ ਆਪਾਂ ਫਿਰ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਪਿੱਛੇ ਕੀ ਰੀਜ਼ਨ ਨੇ ਹੁਣ ਕਿਹੜੀ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਫਿਰ ਦੁਬਾਰਾ ਤੋਂ ਭੱਖ ਗਈਆਂ ਨੇ ਅਤੇ ਹੋਰ ਭੱਖਣ ਦੇ ਆਸਾਰ ਨੇ
1: ਨਹੀਂ ਇਹਦੇ ਚ ਦੇਖੋ ਤਾਂ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਇਹ ਕਰ ਚੁੱਕੇ ਹਾਂ ਕਿ ਜਦੋਂ ਅੰਦੋਲਨ ਦੇ ਵਿੱਚ ਕੋਈ ਏਦਾਂ ਦੀ ਗੱਲ ਸ਼ੁਰੂ ਹੋ ਜਾਂਦੀ ਹੈ ਪੁਰਅਮਨ ਅੰਦੋਲਨ ਦੇ ਵਿੱਚ ਖਾਸ ਕਰਕੇ ਕਿਤੇ ਸਖ਼ਤੀ ਕੀਤੀ ਜਾਂਦੀ ਹੈ ਲਾਠੀਚਾਰਜ ਕੀਤਾ ਜਾਂਦਾ ਹੈ ਤੇ ਉਹਨੂੰ ਨਵੇਂ ਤਰੀਕੇ ਦੇ ਨਾਲ ਡੀਲ ਕੀਤਾ ਜਾਂਦਾ ਤੇ ਉਹਨੂੰ ਫਿਰ ਜਿਹੜੀਆਂ ਜਿਹੜਾ ਡਿਮਾਂਡ ਚਾਰਟ ਪਹਿਲਾਂ ਵਾਲਾ ਹੁੰਦਾ ਉਹ ਉਵੇਂ ਨਹੀਂ ਰਹਿੰਦਾ ਤੇ ਉਹਦੇ ਚ ਨਵੀਆਂ ਗੱਲਾਂ ਐਡ ਹੋ ਜਾਂਦੀਆਂ ਨੇ ਕਈ ਵਾਰੀ ਜਿਹੜਾ ਅਸਲੀ ਮੁੱਦਾ ਹੋ ਜਾਂਦਾ ਉਹ ਪਰੇ ਹੀ ਹੋ ਜਾਂਦਾ ਤੇ ਇਹੀ ਸਾਰੇ ਹਾਲਾਤ ਇੱਥੇ ਬਣੇ ਨੇ ਇੱਥੇ ਵੀ ਹੁਣ ਜਿਹੜੀਆਂ ਹੁਣ ਤਾਂ ਕਿਉਂਕਿ ਜਿਹੜੀ ਸੀਜੇਪੀ ਦੀ ਜਿਹੜੀ ਪਹਿਲਾਂ ਪੇਪਰ ਲੀਕ ਵਾਲੀ ਜਿਹੜੀ ਅਸਤੀਫੇ ਵਾਲੀ ਗੱਲ ਸੀ ਚਲੋ ਉਨੀ ਕੁ ਅਸਤੀਫੇ ਵਾਲੀ ਤਾਂ ਹੁਣ ਗੱਲ ਮੰਨ ਲਈ ਗਈ ਪਰ ਹੁਣ ਉਸਦੇ ਨਾਲ ਜਿਹੜੀਆਂ ਹੋਰ ਗੱਲਾਂ ਇਹ ਜੁੜ ਗਈਆਂ ਤੇ ਹੁਣ ਉਹਨਾਂ ਲਈ ਜਿਹੜਾ ਹੈ ਇਹ ਇੱਕ ਮੁੱਦਾ ਬਣ ਜਾਣਾ ਅੰਦੋਲਨ ਦਾ ਜੇ ਇਹਦੇ ਤੇ ਪੁਲਿਸ ਜਿਹੜੀ ਹੈ ਜਾਂ ਸਰਕਾਰ ਚਲੋ ਉਹ ਤਾਂ ਸਿੱਧਾ ਹੀ ਜਿਹੜੀ ਹੈ ਚੰਡੀਗੜ੍ਹ ਜਿਹੜੀ ਦਿੱਲੀ ਦੀ ਪੁਲਿਸ ਹੈ ਉਹ ਕੇਂਦਰ ਸਰਕਾਰ ਦੇ ਜਾਂ ਕੇਂਦਰ ਦੀ ਜਿਹੜੀ ਹੋਮ ਮਿਨਿਸਟਰੀ ਹੈ ਸਿੱਧਾ ਉਹਦੇ ਅਧੀਨ ਹੈ ਤੇ ਜੇ ਗ੍ਰਹਿ ਮੰਤਰੀ ਇਹ ਆਰਡਰ ਕਰਨ ਕਿ ਇਹ ਸਾਰਾ ਕੁਛ ਰਫਾ ਦਫਾ ਕਰੋ ਇਹਨੂੰ ਖਤਮ ਕਰੋ ਤੇ ਉਹ ਹੋ ਸਕਦਾ ਉਹਨਾਂ ਦੇ ਇੱਕ ਆਰਡਰ ਦੇ ਨਾਲ ਖਤਮ ਹੋ ਸਕਦਾ ਤੇ ਪਰ ਮੈਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਇਹ ਪ੍ਰਧਾਨ ਦਾ ਅਸਤੀਫਾ ਲੈਣਾ ਪਿਆ ਜਾਂ ਹੋਰ ਅੰਦਰੇ ਅੰਦਰ ਕਿਤੇ ਜਿਹੜਾ ਇਹ ਤੰਤਰ ਹੈ ਭਾਵੇਂ ਉਹਦੇ ਚੋਂ ਬੀਜੇਪੀ ਪੋਲੀਟੀਕਲ ਤੌਰ ਤੇ ਜੁੜੀ ਹੋਈ ਹੈ ਜਾਂ ਸਾਰੀ ਜਿਹੜੀ ਬਿਊਰੋਕਰੇਸੀ ਹੈ ਜਾਂ ਜਿਹੜਾ ਇਹ ਸਾਰਾ ਇਸ ਸਿਸਟਮ ਦੇ ਜਿਹੜਾ ਉਲਟ ਸੀ ਕਿ ਇੱਦਾਂ ਦਾ ਨਾ ਅਸਤੀਫਾ ਲਿਆ ਜਾਊਗਾ ਨਾ ਕੋਈ ਹੋਰ ਗੱਲ ਕੀਤੀ ਜਾਊਗੀ ਤੇ ਉਹ ਹੁਣ ਜਿਹੜਾ ਹੈ ਉਹ ਇਸ ਗੱਲ ਤੇ ਜ਼ਰੂਰ ਜਾਂ ਇਹਨੂੰ ਰਿਵਿਊ ਕਰ ਰਿਹਾ ਕਿ ਇਹਨੂੰ ਕਿਸ ਤਰ੍ਹਾਂ ਲਿਆ ਜਾਵੇ ਤੇ ਜਾਂ ਇਹ ਵੀ ਹੈ ਇਹਦਾ ਦੂਜਾ ਪੱਖ ਇਹ ਵੀ ਹੁੰਦਾ ਹੈ ਕਿ ਜਿਹੜੇ ਅੰਦੋਲਨ ਕਰਦੇ ਜਾਂ ਪ੍ਰਦਰਸ਼ਨ ਕਰਦੇ ਆ ਉਹਨਾਂ ਨੂੰ ਇੱਕ ਤਰੀਕੇ ਦਾ ਸਬਕ ਸਿਖਾਇਆ ਜਾਵੇ ਕਿ ਮੁੜ ਕੇ ਕੋਈ ਹੋਰ ਇਸ ਤਰ੍ਹਾਂ ਦੀ ਹਿੰਮਤ ਨਾ ਕਰੇ ਕਿ ਇਸ ਤਰ੍ਹਾਂ ਜਾ ਕੇ ਉੱਥੇ ਪ੍ਰਦਰਸ਼ਨ ਕਰਨਾ ਤੇ ਉਹਨਾਂ ਦਾ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਫਿਊਚਰ ਆ ਵਿਦਿਆਰਥੀਆਂ ਜਿਹੜਾ ਹੈ ਇਹ ਸੀਜੇਪੀ ਨੇ ਵੀ ਇਹ ਗੱਲ ਉਠਾਈ ਸੀ ਤੇ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਇਹਨਾਂ ਦਾ ਘੱਟੋ ਘੱਟ ਫਿਊਚਰ ਦਾ ਜਿਹੜਾ ਖਿਆਲ ਰੱਖਿਆ ਜਾਵੇ ਤੇ ਫੇਰ ਉਹ ਹੈ ਬੰਦਾ ਚਾਰ ਵਾਰੀ ਸੋਚਦਾ ਉੱਥੇ ਐਂਟਰੀ ਕਰਨ ਵੇਲੇ ਜਾਂ ਹੋਰ ਕਿ ਮੇਰਾ ਫਿਊਚਰ ਜਿਹੜਾ ਹੈ ਉਹ ਕੀ ਹੋਏਗਾ ਜਾਂ ਕਿਸ ਤਰ੍ਹਾਂ ਦਾ ਹੋਏਗਾ, ਕਿਉਂਕਿ ਇਹ ਵੀ ਤਾਂ ਹੁਣ ਸਾਡਾ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹਨੂੰ ਆਪਾਂ ਇਹ ਜੈਨ ਜ਼ੀ ਕਹਿੰਦੇ ਹਾਂ, ਉਹਦੇ ਤੇ ਇਹ ਵੀ ਤਾਂ ਇੱਕ ਪ੍ਰੈਸ਼ਰ ਹੈਗਾ ਤੇ ਆਪਣੇ ਫਿਊਚਰ ਨੂੰ ਲੈ ਕੇ ਵੀ ਇੱਕ ਪ੍ਰੈਸ਼ਰ ਹੈ ਵੱਡਾ, ਤੇ ਕਿਉਂਕਿ ਜਿਸ ਤੋਂ ਇਹ ਸਾਰੀਆਂ ਗੱਲਾਂ ਨਿਕਲੀਆਂ ਨੇ ਤੇ ਹੁਣ ਉਹ ਪੇਪਰ ਲੀਕ ਤੇ ਤਾਂ ਚਲੋ ਉਹ ਜਿਹੜਾ ਉਹ ਸਾਰਾ ਹੀ ਜਿਹੜਾ ਚੈਪਟਰ ਸੀ ਉਹ ਤਾਂ ਹੁਣ ਪਾਰਲੀਮੈਂਟ ਕੋਲੇ ਚਲਾ ਗਿਆ, ਉਹਦੇ ਤੇ ਬਹਿਸ ਸ਼ੁਰੂ ਹੋਈ ਹੈ, ਪਰ ਇੱਧਰ ਜੋ ਅੰਦੋਲਨ ਵਾਲਾ ਜਿਹੜਾ ਮਸਲਾ ਸੀ ਇਹਦੇ ਤੇ ਹੁਣ ਜਿਹੜੀਆਂ ਨਵੀਆਂ ਮੱਦਾਂ ਜੁੜ ਗਈਆਂ ਨੇ, ਹੁਣ ਇਹਦੇ ਤੇ ਜਿਹੜਾ ਹੈ ਉਹ ਕਿਵੇਂ ਅੱਗੋਂ ਕਿੰਨੀ ਕੁ ਇਹਦੇ ਤੇ ਨਰਮੀ ਵਰਤਦੀ ਹੈ ਪੁਲਿਸ ਜਾਂ ਜਿਹੜਾ ਹੈਗਾ ਮਿਨਿਸਟਰੀ ਹੋਮ ਮਿਨਿਸਟਰੀ, ਤੇ ਜੇ ਨਹੀਂ ਵਰਤਦੀ ਤਾਂ ਫਿਰ ਅੰਦੋਲਨ ਕਿਸ ਰੂਪ ਚ ਨਵੇਂ ਰੂਪ ਚ ਜਿਹੜਾ ਹੈ ਉਹ ਸਾਹਮਣੇ ਆ ਸਕਦਾ, ਇਹ ਹੁਣ ਸਾਰੀਆਂ ਜਿਹੜੀਆਂ ਇਹ ਚੀਜ਼ਾਂ ਨੇ ਤੇ ਹੁਣ ਤਾਂ ਇਹ ਅੱਗੋਂ ਦੀਆਂ ਘਟਨਾਵਾਂ ਜਿਹੜੀਆਂ ਡਿਵੈਲਪਮੈਂਟਸ ਕੀ ਹੁੰਦੀਆਂ ਉਹਦੇ ਤੇ ਜਿਹੜਾ ਹੈ ਉਹ ਨਿਰਭਰ ਕਰਦਾ।
0: ਬਿਲਕੁਲ, ਇੱਕ ਵੱਡਾ ਮੁੱਦਾ ਤੇ ਜ਼ਰੂਰ ਬਣ ਚੁੱਕਾ, ਜਿਹੜੀਆਂ ਚੀਜ਼ਾਂ ਪਹਿਲਾਂ ਛੋਟੇ ਮੋਟੇ ਪੱਧਰ ਦੇ ਉੱਤੇ ਐਵੇਂ ਰਫਾ ਦਫਾ ਕਰ ਦਿੱਤੀਆਂ ਜਾਂਦੀਆਂ ਸੀ, ਪੇਪਰ ਲੀਕ ਹੋ ਗਿਆ ਫਿਰ ਕਿਹੜੀ ਗੱਲ ਹੋ ਗਈ, ਬਾਅਦ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਕੀ ਰਿਪੋਰਟਾਂ ਆਈਆਂ, ਕਿਹੜੇ ਦੋਸ਼ੀ ਹੋਏ, ਕੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਪਰ ਹੁਣ ਇਹ ਆ ਕਿ ਇੱਕ ਵੱਡਾ ਮਸਲਾ ਬਣ ਚੁੱਕਾ ਵਾ ਅਤੇ ਜਿਹੜੀ ਚੀਜ਼ਾਂ ਵੱਡੇ ਮਸਲੇ ਦੇ ਰੂਪ ਦੇ ਵਿੱਚ ਆਉਂਦੀਆਂ ਨੇ ਉਹ ਫਿਰ ਕਿਤੇ ਨਾ ਕਿਤੇ ਕੁਛ ਨਾ ਕੁਛ ਅਤੇ ਉਹਦਾ ਹੱਲ ਜ਼ਰੂਰ ਸੋਚਣਾ ਪੈਂਦਾ ਸਰਕਾਰਾਂ ਨੂੰ। ਸੋ ਇਹਦੇ ਵਿੱਚ ਕੋਈ

0: ਦੇ ਨਾਲ ਹਾਸਾ ਮਜ਼ਾਕ ਵੀ ਕਹਿੰਦੇ ਕਿ ਚੱਲਦਾ ਰਿਹਾ ਵਾ ਕੈਮਰਿਆਂ ਨੂੰ ਲੈ ਕੇ ਉਹਨਾਂ ਦੀਆਂ ਫੋਟੋਆਂ ਖਿਚਾਉਣ ਨੂੰ ਲੈ ਕੇ ਸੋ ਇਹ ਸਭ ਕੁਛ ਦੇ ਵਿੱਚ ਆਪਾਂ ਫਿਰ ਕੀ ਇਹਨਾਂ ਦਾ ਕਾਂਗਰਸ ਦਾ ਆਪਾਂ ਕਹੀਏ ਕਿ ਇਹਨਾਂ ਦੇ ਹੱਥ ਵੀ ਕੁਛ ਲੱਗਾ ਸਿਆਸੀ ਤੌਰ ਦੇ ਉੱਤੇ ਕੋਈ ਗ੍ਰਾਫ ਇਹਨਾਂ ਦਾ ਵੀ ਕੋਤੇ ਥੱਲੇ ਹੋਇਆ
1: ਨਹੀਂ ਚਲੋ ਫਿਲਹਾਲ ਤਾਂ ਇਮੀਡੀਏਟ ਤਾਂ ਨਹੀਂ ਪੋਲੀਟੀਕਲੀ ਕੋਈ ਪਤਾ ਲੱਗਦਾ ਹੁੰਦਾ ਪਰ ਕਿਸੇ ਇਸ਼ੂ ਦੇ ਉੱਤੇ ਤੁਹਾਡਾ ਪੋਲੀਟੀਕਲ ਸਟੈਂਡ ਕੀ ਹੈ ਜਾਂ ਕਿਸ ਤਰ੍ਹਾਂ ਦੀ ਤੁਹਾਡੀ ਹੈਗੀ ਹੈ ਅੰਡਰਸਟੈਂਡਿੰਗ ਆ ਤੁਸੀਂ ਇਸ ਮੁੱਦੇ ਨੂੰ ਕਿਵੇਂ ਲੈਂਦੇ ਹੋ ਇਹ ਜ਼ਰੂਰ ਫਿਰ ਗੱਲਾਂ ਅੱਗੇ ਤੱਕ ਚੱਲਦੀਆਂ ਰਹਿੰਦੀਆਂ ਕਿਉਂਕਿ ਟਾਈਮ ਪਾ ਕੇ ਜਾਂ ਆਪਾਂ ਕਹਿੰਦੇ ਜਿਹੜੇ ਫਾਰ ਰੀਚਿੰਗ ਅਪਰੋਚ ਦੇ ਨਾਲ ਜਿਹੜੇ ਪੋਲੀਟੀਕਲ ਲੀਡਰ ਚੱਲਦੇ ਆ ਤੇ ਫਿਰ ਇਹਦਾ ਉਦੋਂ ਜਿਹੜੇ ਰਿਜ਼ਲਟ ਵੀ ਉਦੋਂ ਹੀ ਸਾਹਮਣੇ ਜਿਹੜੇ ਉਹ ਆਉਂਦੇ ਆ ਜਿਵੇਂ ਕਿਸਾਨ ਅੰਦੋਲਨ ਵੇਲੇ ਦੀ ਕਾਂਗਰਸ ਦਾ ਜਿਹੜਾ ਸੀ ਰਵੱਈਆ ਉਹ ਕਿਸਾਨਾਂ ਪੱਖੀ ਰਿਹਾ ਤੇ ਸ਼ਾਇਦ ਇਹੀ ਕਾਰਨ ਹੈ ਕਿ ਉਸ ਤੋਂ ਬਾਅਦ ਜਿਹੜੀਆਂ ਇਲੈਕਸ਼ਨ ਹੁੰਦੀਆਂ ਨੇ ਤੇ ਉਹਦੇ ਵਿੱਚ ਉਸ ਰੂਪ ਦੇ ਵਿੱਚ ਭਾਵੇਂ ਠੀਕ ਹੈ ਕਾਂਗਰਸ ਕੋਈ ਬਹੁਤਾ ਵੱਡਾ ਜਿਹੜਾ ਹੈ ਉਹ ਬਹੁਮਤ ਨਹੀਂ ਲਿਜਾ ਸਕੀ ਕਿਤੇ ਤੇ ਪਰ ਇਹ ਵੀ ਫਿਰ ਉਹਦੇ ਚ ਜਿਹੜਾ ਇੱਕ ਸੁਧਾਰ ਜਿਹੜਾ ਜਾਂ ਜ਼ਰੂਰ ਹੋਇਆ ਜਾਂ ਜਿੱਥੇ ਕਿਤੇ ਇਹ ਸਮਝਿਆ ਜਾਂਦਾ ਸੀ ਕਿ ਕਾਂਗਰਸ ਵੀ ਜਿਹੜੀ ਹੈ ਕਿਸਾਨਾਂ ਦੇ ਉਲਟ ਹੈ ਜਾਂ ਕਿਸਾਨਾਂ ਪ੍ਰਤੀ ਗੰਭੀਰ ਨਹੀਂ ਹੈ ਤੇ ਉਹਨੇ ਥੋੜਾ ਜਿਹਾ ਤਾਂ ਜਿਹੜਾ ਹੈ ਅਸਰ ਪੋਲੀਟੀਕਲੀ ਪਾਇਆ ਜਾਂ ਖਾਸ ਕਰਕੇ ਜਿੱਥੇ ਅਲੱਗ ਅਲੱਗ ਰੀਜਨ ਦੇ ਵਿੱਚ ਤੇ ਉੱਥੇ ਵੀ ਜਿਹੜਾ ਹੈ ਉਹਦਾ ਅਸਰ ਪੰਜਾਬ ਚ ਵੀ ਆਪਾਂ ਪ੍ਰਤੱਖ ਦੇਖ ਸਕਦੇ ਸੀ ਕਿ ਇੱਥੇ ਜਦੋਂ ਇਹ ਕਿਸਾਨ ਅੰਦੋਲਨ ਤੋਂ ਬਾਅਦ ਜਦੋਂ 2022 ਦੀ ਜਿਹੜੀ ਹੈ ਇਲੈਕਸ਼ਨ ਹੋਈ ਤੇ ਉੱਥੇ ਭਾਵੇਂ ਚਲੋ ਠੀਕ ਹੈ ਬਹੁਮਤ ਤਾਂ ਆਮ ਆਦਮੀ ਪਾਰਟੀ ਨੂੰ ਮਿਲਿਆ ਤੇ ਪਰ ਜੇ ਦੂਜੇ ਨੰਬਰ ਤੇ ਰਹੀ ਤਾਂ ਇੱਥੇ ਕਾਂਗਰਸ ਰਹੀ ਹਾਲਾਂਕਿ ਖੇਤਰੀ ਪਾਰਟੀ ਦਾ ਹੁਣ ਵੀ ਬੜਾ ਰੌਲਾ ਪੈ ਰਿਹਾ ਕਿ ਮਜ਼ਬੂਤ ਹੋਣੀ ਚਾਹੀਦੀ ਹੈ ਅਕਾਲੀ ਦਲ ਕਿਤੇ ਲੱਭਿਆ ਨਹੀਂ ਤੇ ਉਹਦੇ ਹੋਰ ਕਾਰਨ ਵੀ ਸੀ ਤੇ ਨਾਲ ਇੱਕ ਕਾਰਨ ਇਹ ਵੀ ਸੀ ਕਿ ਅਕਾਲੀ ਦਲ ਜਿਹੜਾ ਹੈਗਾ ਲੰਬਾ ਸਮਾਂ ਇਹ ਖੇਤੀ ਬਿੱਲ ਸੀ ਜਿਹੜੇ ਉਹਨਾਂ ਦੀ ਸਪੋਰਟ ਕਰਦਾ ਰਿਹਾ ਜਾਂ ਬੀਜੇਪੀ ਦੇ ਜੋ ਨਾਲ ਸੀ ਬਿਲਕੁਲ ਅਖੀਰ ਤੇ ਜਾ ਕੇ ਫਿਰ ਉਹਨਾਂ ਨੇ ਜਿਹੜਾ ਆਪਣਾ ਪੈਂਤਲਾ ਵੱਧ ਲਿਆ ਸੋ ਇਹ ਹੈ ਵੀ ਕਿਤੇ ਨਾ ਕਿਤੇ ਇਹਦਾ ਦੂਰ ਰਸ ਜਿਹੜਾ ਹੈਗਾ ਇਹਦਾ ਨਤੀਜਾ ਤੇ ਉਹ ਰਿਜ਼ਲਟ ਜ਼ਰੂਰ ਹੁੰਦਾ ਤੇ ਪਰ ਇਹ ਵੀ ਹੁਣ ਇਹ ਹੈ ਕਿ ਜਦੋਂ ਕੋਈ ਸੰਘਰਸ਼ ਜਾਂ ਅੰਦੋਲਨ ਚ ਆਵੇ ਉਦੋਂ ਤੁਹਾਡਾ ਸਟੈਂਡ ਕੀ ਹੈ ਜਾਂ ਤੁਸੀਂ ਕਿਹਦੇ ਨਾਲ ਖੜਦੇ ਹੋ ਤੇ ਉੱਥੇ ਮੈਨੂੰ ਲੱਗਦਾ ਕਿ ਕਾਂਗਰਸ ਜਿਹੜੀ ਹੈ ਠੀਕ ਦਿਸ਼ਾ ਦੇ ਵਿੱਚ ਜਾ ਰਹੀ ਹੈ
0: ਇੱਧਰ ਕਾਂਗਰਸ ਪੰਜਾਬ ਦੇ ਵਿੱਚ ਕਿਹੜੀ ਦਿਸ਼ਾ ਦੇ ਵਿੱਚ ਜਾ ਰਹੀ ਹੈ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੇ ਆਪਣੇ ਬਘੇਲ ਨੇ 31 ਤਰੀਕ ਤੋਂ ਪੰਜਾਬ ਦੌਰੇ ਦੇ ਉੱਤੇ ਆ ਰਹੇ ਨੇ ਚੰਨੀ ਅਤੇ ਉਹਨਾਂ ਦੇ ਜਿਹੜੇ ਸਹਿਯੋਗੀ ਨੇ ਉਹਨਾਂ ਦੇ ਨਾਲ ਆਲਰੇਡੀ ਦੂਰੀਆਂ ਨੇ ਸੋ ਇਸ ਸਮੇਂ ਰੌਲਾ ਰੱਪਾ ਇਹ ਆ ਜਾਂ ਫਿਰ ਹੁਣ ਇਹ ਚਰਚਾ ਚੱਲ ਰਹੀ ਆ ਕਿ ਕਿਹੜੇ ਤਰੀਕੇ ਦੇ ਨਾਲ ਇਹ ਸਹਿਯੋਗ ਦਿੰਦੇ ਨੇ ਜਾਂ ਨਹੀਂ ਦਿੰਦੇ ਜਾਂ ਪਰਾਂ ਰਹਿੰਦੇ ਨੇ ਜਾਂ ਕੀ ਇਹਦੇ ਵਿੱਚੋਂ ਕੁਛ ਕਾਂਗਰਸ ਖੱਟ ਪਾਉਂਦੀ ਹੈ ਜਾਂ ਉਲਟਾ ਨੁਕਸਾਨ ਕਰਾ ਕੇ ਚਲੀ ਜਾਂਦੀ ਹੈ ਕੀ ਲੱਗ ਰਿਹਾ ਭੁਪੇਸ਼ ਬਘੇਲ ਦੇ ਦੌਰੇ ਤੋਂ
1: ਨਹੀਂ ਦੇਖੋ ਇੱਕ ਤਾਂ ਜਿਹੜਾ ਹੈਗਾ ਇਹ ਜਿਹੜਾ ਦੌਰਾ ਇਹ ਪਹਿਲਾਂ ਨਾਲੋਂ ਖੈਰ ਜ਼ਿਆਦਾ ਲੰਬਾ ਹੈ ਪਹਿਲਾਂ ਹਫ਼ਤੇ ਲਈ ਉਹ ਆਏ ਸੀਗੇ ਤੇ ਹੁਣ ਜਿਹੜਾ ਇਹ ਦੌਰਾ ਇਹ 9 ਦਿਨਾਂ ਦਾ ਤੇ ਇਹਦੇ ਚ ਬਾਕੀ ਇਹ ਹੈ ਵੀ ਜਿਹੜਾ ਉਹਨਾਂ ਨੇ ਆਪਣੇ ਦੌਰੇ ਦਾ ਜਿਹੜਾ ਸ਼ਡਿਊਲ ਹੈ ਉਹੀ ਜ਼ਿਲ੍ਹੇ ਜਿਹੜੇ ਰੱਖੇ ਨੇ ਜਾਂ ਉਹ ਇਲਾਕੇ ਰੱਖੇ ਨੇ ਜਿਹੜੇ ਮਾਲਵੇ ਚ ਪੈਂਦੇ ਆ ਮਾਲਵਾ ਰੀਜਨ ਦੇ ਵਿੱਚ ਪੈਂਦੇ ਆ ਜਿੱਥੇ ਜਿਹੜਾ ਹੈ ਉਸ ਰੂਪ ਦੇ ਵਿੱਚ ਜਿਹੜਾ ਹੈ ਰਾਜਾ ਵੜਿੰਗ ਦਾ ਵਿਰੋਧ ਨਹੀਂ ਹੈ ਜਿਵੇਂ ਮਾਝੇ ਦੇ ਵਿੱਚ ਹੈ ਤੇ ਜਾਂ ਖਾਸ ਕਰਕੇ ਦੁਆਬੇ ਦੇ ਵਿੱਚ ਹੈ ਜਲੰਧਰ ਤੋਂ ਚੰਨੀ MP ਨੇ ਤੇ ਜਿੱਥੇ ਉਹ ਆਪਣੀ ਜਿਹੜੀ ਤਾਕਤ ਜਿਟਾਉਣ ਦੇ ਵਿੱਚ ਜਾਂ ਆਪਣੀ ਸ਼ਕਤੀ ਬਣਾਉਣ ਦੇ ਵਿੱਚ ਜਿਹੜਾ ਉਹ ਕਾਮਯਾਬ ਹੋ ਸਕਦੇ ਨੇ ਤੇ ਪਰ ਜਿਹੜਾ ਹੁਣ ਇਹ ਇਲਾਕਾ ਹੈ ਜਿਵੇਂ ਬਠਿੰਡਾ ਹੈ ਫਿਰੋਜ਼ਪੁਰ ਹੈ ਫਰੀਦਕੋਟ ਹੈ ਤੇ ਜਾਂ ਰਾਜਾ ਵੜਿੰਗ ਦਾ ਖੁਦ ਆਪਣਾ ਜਿਹੜਾ ਇਲਾਕਾ ਹੈ ਮਲੋਟ ਵਗੈਰਾ ਦਾ ਗਦੜਵਾ ਤੇ ਉਹ ਦੌਰਾ ਵੀ ਇਸ ਇਲਾਕੇ ਦੇ ਕਰ ਰਹੇ ਨੇ ਜਿਹਦੇ ਚ ਮਾਨਸਾ ਪਟਿਆਲੇ ਤੱਕ ਇੱਧਰ ਏਰੀਆ ਜਿਹੜਾ ਉਹ ਆਉਂਦਾ ਤੇ ਹੁਣ ਮਸਲਾ ਇੱਥੇ ਇਹ ਹੈ ਕਿ ਇਸ ਸਾਰੇ ਹੀ ਜਿਹੜਾ ਹੈ ਇਲਾਕੇ ਦੇ ਵਿੱਚ ਤੇ ਉਹਨਾਂ ਨੂੰ ਰਿਸਪੋਂਸ ਕਿੱਦਾਂ ਦਾ ਮਿਲਦਾ ਕਿ ਇੱਥੇ ਵੀ ਜਿਹੜਾ ਹੈਗਾ ਚੰਨੀ ਵਾਲੀ ਜਿਹੜੀ ਬਾਗੀ ਧਿਰ ਹੈ ਉਹਦਾ ਅਸਰ ਹੈ ਜਾਂ ਨਹੀਂ ਮੇਰਾ ਖਿਆਲ ਉਹ ਇਸੇ ਚੀਜ਼ ਨੂੰ ਅਸੈਸ ਕਰਨ ਵਾਸਤੇ ਇੱਥੇ ਜਿਹੜਾ ਹੈਗਾ ਉਹ ਆ ਰਹੇ ਨੇ ਕਿਉਂਕਿ ਜੇ ਹੁਣ ਆਉਣ ਵਾਲੀਆਂ ਜਿਹੜੀਆਂ ਚੋਣਾਂ ਦੀ ਗੱਲ ਲਗਾਤਾਰ ਜਿਹੜੀਆਂ ਚੱਲ ਰਹੀ ਹੈ ਜਿਹੜੀਆਂ ਅਗਲੇ ਸਾਲ ਹੋਣੀਆਂ ਨੇ ਤੇ 2027 ਦੇ ਸ਼ੁਰੂ ਵਿੱਚ ਹੀ ਤੇ ਉੱਥੇ ਜਿਹੜੀ ਗੱਲਬਾਤ ਚੱਲ ਰਹੀ ਹੈ ਕਿ ਜਿਹੜਾ ਇਹ ਮਾਲਵਾ ਰੀਜਨ ਹੈ ਜਾਂ ਇੱਥੇ ਕਾਂਗਰਸ ਦੀ ਪੋਜੀਸ਼ਨ ਕਿਸ ਤਰ੍ਹਾਂ ਦੀ ਹੈ ਜਾਂ ਕਾਂਗਰਸ ਦਾ ਜਿਹੜੇ ਇੱਥੋਂ ਦੇ ਜਿਹੜੇ ਲੀਡਰ ਨੇ ਲੋਕਲ ਲੀਡਰ ਨੇ ਜਾਂ ਜ਼ਿਲ੍ਹਾ ਪੱਧਰ ਦੇ ਜਾਂ ਹਲਕਾ ਪੱਧਰ ਦੇ ਤੇ ਉਹ ਕਿਹਦੇ ਨਾਲ ਨੇ ਕਿਉਂਕਿ ਜਿਹੜੀ ਪਹਿਲਾਂ ਰਿਪੋਰਟ ਇਹਨਾਂ ਨੇ ਦਿੱਤੀ ਸੀ ਉਹਦੇ ਚ ਇਹ ਕਿਹਾ ਸੀਗਾ ਕਿ ਜਿਹੜੇ ਵੱਧ ਤੋਂ ਵੱਧ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹ ਵੜਿੰਗ ਦੇ ਨਾਲ ਨੇ ਇਸੇ ਤਰ੍ਹਾਂ ਐਮ ਐਲ ਏ ਦੀ ਗੱਲ ਕੀਤੀ ਸੀ, ਇਸੇ ਤਰ੍ਹਾਂ ਐਮ ਪੀ ਦੀ ਗੱਲ ਕੀਤੀ ਸੀ ਕਿ ਵੜਿੰਗ ਦੇ ਨਾਲ ਜ਼ਿਆਦਾ ਜਿਹੜੇ ਨੇ ਐਮ ਪੀ ਨੇ, ਦੂਜੇ ਪਾਸੇ ਘੱਟ ਨੇ, ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਗੱਲਾਂ ਵੀ ਸਾਹਮਣੇ

0: ਸੀ। ਮੇਰਾ ਖਿਆਲ ਹੈ ਕਿ ਭੁਪੇਸ਼ ਬਘੇਲ ਹੁਣ ਇਹ ਸਾਰੀ ਚੀਜ਼ ਨੂੰ ਅਸੈਸ ਕਰਨ ਦੇ ਨਾਲ ਨਾਲ ਮੇਰਾ ਖਿਆਲ ਇਹ ਇੱਕ ਮੈਸੇਜ ਵੀ ਜਿਹੜਾ ਹੈ ਉਹ ਲੈ ਕੇ ਆਇਆ ਕਿ ਧੜੇਬੰਦੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਤੇ ਜੇ ਇਹਦੇ ਚ ਕਾਮਯਾਬ ਹੋ ਜਾਂਦੇ ਆ ਫਿਰ ਕੁਦਰਤੀ ਤੌਰ ਤੇ ਕਿ ਜਿਹੜਾ ਹੈ ਚੰਨੀ ਵਾਲਾ ਧੜਾ ਉਹਨੂੰ ਠੰਡਾ ਹੀ ਪੈਣਾ ਪਏਗਾ। ਤੇ ਕਿਉਂਕਿ ਉਹ ਥੋੜਾ ਜਿਹਾ ਰਵੱਈਆ ਤਾਂ ਆਪਣਾ ਰੁੱਖ ਤਾਂ ਉਹ ਬਦਲ ਹੀ ਗਿਆ ਜਦੋਂ ਉਹਨਾਂ ਨੂੰ ਬੜੀ ਚੜ੍ਹਾਈ ਕਰਕੇ ਗਏ ਸੀ। ਇਹ ਲੱਗਦਾ ਸੀ ਕਿ ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਇਹ ਮੈਸੇਜ ਦੇਣਗੇ ਕਿ ਉਹਨਾਂ ਦੀ ਗੱਲ ਪ੍ਰੋਪਰ ਸੁਣੀ ਜਾ ਰਹੀ ਹੈ। ਤੇ ਉੱਥੇ ਹੁਣ ਇਹ ਲੱਗਦਾ ਕਿ ਚਲੋ ਉਦਾਂ ਜਿਹੜਾ ਹੈਗਾ ਇਨਫੋਰਮਲ ਤਰੀਕੇ ਨਾਲ ਭਾਵੇਂ ਸੈਸ਼ਨ ਚੱਲ ਰਿਹਾ ਉੱਥੇ ਰਾਹੁਲ ਗਾਂਧੀ ਉਹਨਾਂ ਨੂੰ ਮਿਲਦੇ ਆ ਜਾਂ ਮਿਲੇ ਆ। ਤੇ ਪਰ ਜਦੋਂ ਬਕਾਇਦਾ ਪੰਜਾਬ ਦੀ ਪੋਲੀਟੀਕਲ ਸਿਚੁਏਸ਼ਨ ਨੂੰ ਲੈ ਕੇ ਉਹ ਗਏ ਸੀ ਪੂਰਾ ਇੱਕ ਆਪਣਾ ਗੁੱਟ ਬਣਾ ਕੇ ਤੇ ਉੱਥੇ ਉਹ ਗੱਲ ਉਹਨਾਂ ਦੇ ਨਾਂ ਬਣਨ ਕਰਕੇ ਤੇ ਫਿਰ ਥੋੜੇ ਜਿਹੇ ਮੇਰਾ ਖਿਆਲ ਹੈ ਕਿ ਉਹ ਛਿੱਥੇ ਜੇ ਜਿਹੜੇ ਇੱਕ ਵਾਰੀ ਪਏ ਹੋਏ ਆ। ਤੇ ਹੁਣ ਇਸ ਦੌਰੇ ਦੇ ਦੌਰਾਨ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਹੈ ਕਿੰਨਾ ਕੁ ਅਸਰ ਹੁੰਦਾ ਹੈ ਇਹਦੇ ਨਿਰਭਰ ਕਰਦਾ। ਹਾਲਾਂਕਿ ਜਿਹੜੀ ਹੈ ਪੰਜਾਬ ਕਾਂਗਰਸ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਆਮ ਆਗੂਆਂ ਦੇ ਨਾਲ ਤੇ ਉਹ ਚੰਨੀ ਨੂੰ ਇਹ ਸਮਝਿਆ ਕਿ ਜੇ ਚੰਨੀ ਅੱਗੇ ਆਉਂਦਾ ਤਾਂ ਕਾਂਗਰਸ ਨੂੰ ਜਿਹੜਾ ਉਹ ਫਾਇਦਾ ਹੋ ਸਕਦਾ। ਤੇ ਪਰ ਜਥੇਬੰਧਕ ਤੌਰ ਤੇ ਪਾਰਟੀ ਕਿਵੇਂ ਸੋਚਦੀ ਹੈ, ਹਾਈਕਮਾਂਡ ਕਿਵੇਂ ਸੋਚਦੀ ਹੈ, ਜਾਂ ਸੂਬੇ ਦੇ ਵਿੱਚ ਇਹ ਧੜੇਬੰਦੀ ਜਿਹੜੀ ਹੈ ਇਹ ਕਿਸ ਤਰ੍ਹਾਂ ਖਤਮ ਕੀਤੀ ਜਾ ਸਕਦੀ ਹੈ, ਤੇ ਉਹ ਆਪਣੇ ਉਸ ਐਂਗਲ ਤੋਂ ਜਿਹੜਾ ਉਹ ਦੇਖਦੇ ਆ ਕਿ ਜੇ ਬਦਲਾਂ ਵੀ ਪਿਆ ਕੀ ਰਾਜਾ ਬੜਿੰਗ ਦਾ ਜਿਹੜਾ ਬਦਲ ਹੈ ਉਹ ਚੰਨੀ ਹੋਏਗਾ, ਤੇ ਜੇ ਚੰਨੀ ਹੋਏਗਾ ਤਾਂ ਫਿਰ ਧੜੇਬੰਦੀ ਹੋਰ ਉੱਭਰ ਸਕਦੀ ਹੈ, ਤੇ ਜਾਂ ਫਿਰ ਕੋਈ ਹੋਰ ਜਿਹੜਾ ਹੈਗਾ ਵਿੱਚ ਵਿਚਾਲੇ ਦਾ ਦੇਖਿਆ ਜਾਵੇਗਾ ਕਿ ਹੋਰ ਕੋਈ ਤੀਜਾ ਬੰਦਾ ਜਾਂ ਤੀਜਾ ਆਗੂ ਕੋਈ ਲਿਆਂਦਾ ਜਾਵੇ। ਤੇ ਸੋ ਉਹ ਇਸ ਵੇਲੇ ਜਿਹੜੇ ਹੈਗੇ ਉਹ ਦਾਤੇ ਨੇ, ਭਾਵੇਂ ਉਹ ਸੁਖੀ ਰੰਧਾਵਾ ਹੋਣ, ਭਾਵੇਂ ਉਧਰੋਂ ਜਿਹੜੇ ਹੈਗੇ ਪ੍ਰਤਾਪ ਸਿੰਘ ਬਾਜਵਾ ਹੋਣ, ਤੇ ਇੱਧਰ ਰਾਣਾ ਗੁਰਜੀਤ ਦਾ ਨਾਂ ਵੀ ਹੁਣ ਕਾਫੀ ਜਿਹੜਾ ਹੈਗਾ ਉਹ ਚੱਲ ਰਿਹਾ ਚਰਚਾ ਦੇ ਵਿੱਚ ਹੈ ਕਿ ਉਹ ਆਪਸ ਦੇ ਵਿੱਚ ਮੀਟਿੰਗਾਂ ਦੇ ਵਿੱਚ ਖੈਬੜਦੇ ਰਹੇ ਹੈ, ਤੇ ਚਰਨਜੀਤ ਚੰਨੀ ਦੇ ਨਾਲ ਇਹ ਗੱਲਾਂ ਵੀ ਜਿਹੜੀਆਂ ਨਾਲ ਨਾਲ ਚੱਲ ਰਹੀਆਂ ਨੇ। ਤੇ ਪਰ ਇਹ ਹੈ ਕਿ ਕਾਂਗਰਸੀਆਂ ਨੂੰ ਇਹ ਤਾਂ ਲੱਗਦਾ ਹੈ ਕਿ ਆਉਣ ਵਾਲੀਆਂ ਜਿਹੜੀਆਂ 27 ਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਉਹ ਚੰਗੀ ਕਾਰਗੁਜ਼ਾਰੀ ਦਿਖਾ ਸਕਦੀ ਹੈ, ਜਾਂ ਜੇ ਇੱਥੇ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ ਤਾਂ ਉਹ ਕਾਂਗਰਸ ਦਾ ਹੀ ਹੈ ਅੱਜ ਦੀ ਤਰੀਕ ਚ। ਤੇ ਫਿਰ ਉਹਨਾਂ ਨੂੰ ਇਹ ਲੱਗਦਾ ਕਿ ਜਿੱਤਦੇ ਆ ਤਾਂ ਵੀ ਸਾਡਾ ਜਿਹੜਾ ਹੈਗਾ ਉਹ ਸਾਰੇ ਹੀ ਜਿਹੜਾ ਹੈਗਾ ਸਟੇਕ ਤੇ ਲੱਗੀ ਹੋਈ ਆ ਸਾਡੀ ਰਾਜਨੀਤੀ, ਜੇ ਸਾਨੂੰ ਕੁਛ ਨਹੀਂ ਲੱਭਦਾ ਉਹਦੇ ਚੋਂ ਕੋਈ ਵੱਡੀ ਪੋਸਟ ਨਹੀਂ ਲੱਭਦੀ ਤੇ ਫਿਰ ਜਿਹੜਾ ਹੈ ਸਾਡਾ ਸਾਰਾ ਰਾਜਨੀਤੀ ਦਾ ਹੁਣ ਤੱਕ ਦਾ ਕੈਰੀਅਰ ਦਾ ਕੀ ਬਣੇਗਾ। ਸੋ ਇਹ ਜਿਹੜੇ ਇਹ ਪੱਖ ਨੇ ਉਹ ਫਿਰ ਜਥੇਬੰਦੀ ਨੂੰ ਕਮਜ਼ੋਰ ਕਰਦੇ ਆ। ਤੇ ਹਾਲਾਂਕਿ ਜਿੱਦਾਂ ਆਪਾਂ ਪਹਿਲਾਂ ਕਿੰਨੇ ਵਾਰੀ ਚਰਚਾ ਕਰ ਚੁੱਕੇ ਹਾਂ ਕਿ ਕਾਂਗਰਸ ਦੇ ਵਿੱਚ ਧੜੇਬੰਦੀ ਰਹਿੰਦੀ ਹੈ, ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਖੇਤਰੀ ਲੈਵਲ ਤੇ ਧੜੇਬੰਦੀ ਰੱਖ ਕੇ ਹੀ ਉਹਨਾਂ ਨੂੰ ਫਾਇਦਾ ਹੁੰਦਾ ਹਾਈਕਮਾਂਡ ਨੂੰ, ਤੇ ਹਾਈਕਮਾਂਡ ਦੀ ਗੱਲ ਹੀ ਤਾਂ ਸੁਣੀ ਜਾਂਦੀ ਹੈ ਜੇ ਗੁੱਟ ਹੋਣਗੇ ਆਪਸ ਚ ਧੜੇਬੰਦੀ ਹੋਊਗੀ, ਨਹੀਂ ਤਾਂ ਕਈ ਵਾਰੀ ਫਿਰ ਇਹ ਹੁੰਦਾ ਜੇ ਰੀਜਨਲ ਤੁਹਾਡੀ ਯੂਨਿਟ ਬਹੁਤ ਸਟਰੋਂਗ ਹੈ ਉੱਥੇ ਕੋਈ ਵੱਡਾ ਆਗੂ ਜਿਹੜਾ ਹੈਗਾ ਉਹ ਉੱਭਰ ਰਿਹਾ ਤੇ ਉਹ ਫਿਰ ਅੱਖਾਂ ਦਿਖਾਉਣ ਲੱਗ ਜਾਂਦਾ ਕਈ ਵਾਰੀ ਹਾਈਕਮਾਂਡ, ਤੇ ਉੱਥੇ ਫਿਰ ਨੈਸ਼ਨਲ ਲੈਵਲ ਤੇ ਕੁਛ ਨਾ ਕੁਛ ਮੰਗਦਾ, ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ। ਤੇ ਪਰ ਹੁਣ ਕਿਉਂਕਿ ਕਹਿਣ ਨੂੰ ਤਾਂ ਭਾਵੇਂ ਚੰਨੀ ਧੜਾ, ਤੇ ਪਰ ਫਿਰ ਉਹਦੇ ਚ ਵੀ ਅੱਗੋਂ ਗਰੁੱਪ ਦੇ ਵਿੱਚ ਵਿਦ ਇਨ ਗਰੁੱਪ ਅੱਗੇ ਫਿਰ ਗਰੁੱਪ ਨੇਗੇ, ਤੇ ਉਹਨਾਂ ਨੂੰ ਕੀ ਲੱਗਦਾ ਕਿ ਇਸ ਧੜੇ ਦੇ ਨਾਲ ਰਹਿ ਕੇ ਫਾਇਦਾ ਜਾਂ ਉਹ ਲਾਂਭੇ ਹੋ ਕੇ ਫਾਇਦਾ, ਫਿਰ ਉਹ ਵੀ ਹੁਣ ਜਿਹੜਾ ਹੈਗਾ ਵੱਖਰੀ ਲਾਈਨ ਤੇ ਸੋਚ ਸਕਦੇ ਆ। ਤੇ ਪਰ ਕਿਉਂਕਿ 31 ਤੋਂ ਬਾਅਦ ਭੁਪੇਸ਼ ਬਘੇਲ ਨੂੰ ਰਿਸਪੋਂਸ ਕਿੱਦਾਂ ਦਾ ਮਿਲਦਾ ਪੰਜਾਬ ਦੇ ਵਿੱਚ, ਜਿਹੜੇ ਉਹਨਾਂ ਨੇ ਵੱਖ ਵੱਖ ਜ਼ਿਲ੍ਹਿਆਂ ਚ ਖਾਸ ਕਰਕੇ ਜਿਹੜੇ ਇਹ ਮਾਲਵਾ ਇਲਾਕੇ ਦੇ ਵਿੱਚ ਜਿਹੜਾ ਹੈ ਜਾਣਾ, ਕਿਉਂਕਿ ਮਾਝੇ ਦੇ ਵਿੱਚ ਤਾਂ ਉਹ ਕਿਤੇ ਵੀ ਨਹੀਂ ਜਾ ਰਹੇ, ਤੇ ਮਾਝੇ ਦੇ ਵਿੱਚ ਜਿਹੜੀ ਹੈਗੀ ਉਹ ਸਟਰੈਂਥ ਉਵੇਂ ਦੀ ਬਹੁਤੀ ਹੈ ਵੀ ਨੀ, ਚਾਰ ਪੰਜ ਜਿਹੜੇ ਹੈ ਉਹ ਜ਼ਿਲ੍ਹੇ ਪੈਂਦੇ ਆ, ਤੇ ਉੱਥੇ ਦੀ ਬਜਾਏ ਫਿਰ ਉਹ ਇੱਧਰ ਜ਼ਿਆਦਾ ਧਿਆਨ ਕੇਂਦਰ ਤੇ ਇਸੇ ਕਰਕੇ ਕਰ ਰਹੇ। ਪਰ ਅਸਲੀ ਤਸਵੀਰ ਜਿਹੜੀ ਹੈ ਰਣਜੋਤ ਜੀ ਉਹ ਉਦੋਂ ਹੀ ਜਿਹੜੀ ਆ ਉਹ ਸਾਹਮਣੇ ਆਉਣੀ ਹੈ।
1: ਬਿਲਕੁਲ, ਇਹ ਹੁਣ ਆਇਆ ਹੀ ਪਤਾ ਲੱਗਣਾ ਅਤੇ ਕੀ ਹੁੰਦਾ ਵਾ ਅਤੇ ਕੀ ਅੱਗੇ ਸਿੱਟੇ ਨਿਕਲਦੇ ਨੇ, ਕੀ ਫਾਇਦਾ ਕੀ ਨੁਕਸਾਨ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ
1: ਜੀ। ਦੋਸਤੋ, ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ ਸਭ ਖੁੱਲਦੀ ਲੰਘ ਜਾਂਦੇ ਨੇ
2: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
2: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
1: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
2: ਰਿਲੀਜ਼ਿੰਗ ਔਨ 31st ਜੁਲਾਈ
1: ਦੱਸੋ
0: किचन का स्टाइल डल लगदा बाथरूम वैनिटी सिंपल जिया हुन टेंशन खत्म करो आ गया जी जे स्टोन मेसन पार्टी करनु बनाए एकदम क्लासी असी बनाने हां डिजाइनर स्टोन बेंच टॉप्स फॉर किचन स्टाइलिश वैनिटी अते मॉडर्न लॉन्ड्री ओ वी पोर्सिलिन अते मार्बल नाल जिथे एलिगेंस मिलदी है ड्यूरेबिलिटी नाल हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल कॉल करो 0410-045-555 या आज ही विजिट करो 104 कॉलिंस रोड मेल्टन
4: वाओ तेरी सब्जी दी खुशबू अते टेस्ट विच कुछ ता कमाल है मेनू भी दस दे सीक्रेट
5: अमृत ए कमाल है गोल्ड लीफ डेयरी दे प्योर न्यूजीलैंड टी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
4: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com
0: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੌਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
6: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
0: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपनियां दा एक मजबूत कर हाउस एंड लैंड एक्सपर्ट्स Orbit Homes अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो Orbit Homes डिस्प्ले सेंटर्स या कॉल करो हरपन चौहान नो 0433-280-252 ते 4334654 92
7: ਮੈਨੂੰ ਇੱਕ ਮੋਟਰਸਾਈਕਲ ਦਿਲਾ ਦੋ ਨਾ
8: ਕੁਛ ਹੋਰ ਮੰਗ ਲੈਣਾ ਮੋਟਰਸਾਈਕਲ ਲੋ
9: ਦਿਲਾ ਦੀ ਜੀ ਨਾ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
1: ਕਹਾਣੀ ਕਣਕਾਂ ਦੇ ਓਲੇ।

0: 31st July.
1: Dasso.
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
2: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: This station is now the ultimate power in the universe.
8: Radio Haji 1674.

ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। 29 ਜੁਲਾਈ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਔਰ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਵੀ ਸਾਂਝੀਆਂ ਕਰਾਂਗੇ। ਖਬਰ ਜਾਪਾਨ ਦੇ ਭੂਚਾਲ ਦੇ ਨਾਲ ਜੁੜੀ ਹੋਈ। ਅੱਜ ਸਵੇਰ ਵੇਲੇ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਜਾਪਾਨ ਦੇ ਦੱਖਣ ਪੱਛਮੀ ਹਿੱਸੇ ਦੇ ਵਿੱਚ ਇੱਕ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ, ਪਰ ਸਵੇਰ ਵੇਲੇ ਦੀ ਖਬਰਾਂ ਦੇ ਵਿੱਚ ਵਧੇਰੇ ਜਾਣਕਾਰੀਆਂ ਜਿਹੜੀਆਂ ਅਪਡੇਟ ਹੋ ਕੇ ਨਹੀਂ ਸੀ ਆਈਆਂ। ਹੁਣ ਪਤਾ ਚੱਲ ਰਿਹਾ ਕਿ ਇਹਨਾਂ ਭੂਚਾਲ ਦੇ ਘਟਨਾਵਾਂ ਦੇ ਚਲਦਿਆਂ 13 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਜਾਪਾਨ ਦੀ ਪ੍ਰਧਾਨ ਮੰਤਰੀ ਸਨਾਈ ਤਕਾਈਚੀ ਨੇ ਕਿਹਾ ਹੈ ਕਿ ਰਾਹਤ ਤੇ ਬਚਾਅ ਦੇ ਕੰਮ ਲਗਾਤਾਰ ਚੱਲ ਰਹੇ ਨੇ। ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ ਕੱਲ੍ਹ ਸ਼ਾਮ 4:30 ਦੇ ਆਸਪਾਸ ਕਿਊਸ਼ੂ ਟਾਪੂ ਦੇ ਅੰਦਰੂਨੀ ਹਿੱਸੇ ਦੇ ਵਿੱਚ ਇਹ ਭੂਚਾਲ ਆਇਆ ਸੀ, ਜਿਸਦੀ ਅਮਰੀਕੀ ਜੀਓਲੋਜੀਕਲ ਸਰਵੇ ਨੇ ਤੀਬਰਤਾ 6.8 ਰਿਕਟਰ ਪੈਮਾਨੇ ਦੇ ਉੱਤੇ ਦੱਸੀ ਹੈ। ਭੂਚਾਲ ਦੇ ਚਲਦਿਆਂ ਹੋਇਆਂ ਕੁਮਾਮੋਤੋ ਸ਼ਹਿਰ ਦੇ ਇੱਕ ਸ਼ਾਪਿੰਗ ਮਾਲ ਦੇ ਵਿੱਚ ਕਈ ਲੋਕਾਂ ਦੇ ਫਸੇ ਹੋਣ ਦੀ ਸ਼ੰਕਾ ਵੀ ਜ਼ਾਹਰ ਕੀਤੀ ਜਾ ਰਹੀ ਸੀ। ਮਾਲ ਦੀ ਦੂਸਰੀ ਮੰਜ਼ਿਲ ਡਿੱਗ ਪਈ। ਜਾਪਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਲ ਦੇ ਵਿੱਚ ਜਿੰਨੇ ਲੋਕਾਂ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਉਨੇ ਉਹ ਨਹੀਂ ਮਿਲ ਪਾ ਰਹੇ ਨੇ, ਜਦਕਿ ਇੱਕ ਹੋਰ ਫੈਕਟਰੀ ਦੀ ਚਿਮਨੀ ਡਿੱਗਣ ਦੇ ਨਾਲ ਵੀ ਕੁਝ ਲੋਕ ਜ਼ਖਮੀ ਹੋਏ ਨੇ। ਕੁਮਾਮੋਤੋ ਸੂਬੇ ਦੇ ਮੁਤਾਬਕ 9,872 ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਦਿੱਤਾ ਗਿਆ। 36,000 ਤੋਂ ਵਧੇਰੇ ਘਰਾਂ ਦੀ ਬਿਜਲੀ ਇਸ ਵਕਤ ਵੀ ਗੁੱਲ ਦੱਸੀ ਜਾ ਰਹੀ ਹੈ। ਉੱਥੇ ਹੀ ਅਗਲੀ ਖਬਰ ਅਮਰੀਕੀ ਪ੍ਰਸ਼ਾਸਨ ਦੇ ਨਾਲ ਜੁੜੀ ਹੋਈ, ਜਿੱਥੇ ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਦੇ ਦਿਨ ਅਮਰੀਕਾ ਦੇ ਵਿੱਚ ਹਿਊਮਨਾਈਡ ਰੋਬਟ ਤੋਂ ਜਿਹੜਾ ਇੰਪੋਰਟ ਟੈਕਸ ਹੈ ਉਸ ਦੇ ਉੱਤੇ ਪਾਬੰਦੀ ਲਗਾਉਣ ਦਾ ਹੁਣ ਐਲਾਨ ਕਰ ਦਿੱਤਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰੋਬਟ ਦੇਸ਼ ਦੀ ਸੁਰੱਖਿਆ ਦੇ ਲਈ ਜੋਖਮ ਪੈਦਾ ਕਰ ਸਕਦੇ ਨੇ, ਇਸ ਕਰਕੇ ਇਹਨਾਂ ਦੀ ਇੰਪੋਰਟ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਇਹਨਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹ ਪਾਬੰਦੀ ਜਿਹੜੇ ਡਿਵੈਲਪ ਕੀਤੇ ਗਏ ਰੋਬੋਟਸ ਨੇ ਉਹਨਾਂ ਦੇ ਉੱਤੇ ਲਾਗੂ ਹੋਏਗੀ, ਜਿਨ੍ਹਾਂ ਦੇ ਵਿੱਚ ਹਿਊਮਨਾਈਡ ਜਾਂ 4 ਪੈਰਾਂ ਦੇ ਉੱਤੇ ਚੱਲਣ ਵਾਲੇ ਰੋਬੋਟ ਸ਼ਾਮਲ ਨੇ। ਇਹਨਾਂ ਦੇ ਵਿੱਚ ਕਈ ਰੋਬੋਟ ਚੀਨ ਦੇ ਵਿੱਚ ਬਣਾਏ ਗਏ ਨੇ। ਚੀਨ ਤੇ ਅਮਰੀਕਾ ਇਸ ਸਮੇਂ ਰੋਬੋਟਿਕਸ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ AI ਦੇ ਖੇਤਰ ਦੇ ਵਿੱਚ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ। ਅਮਰੀਕੀ ਸੰਚਾਰ ਕਮਿਸ਼ਨ FSFCC ਨੇ ਪਾਵਰ ਇਨਵਰਟਰ ਦੇ ਉੱਤੇ ਵੀ ਇੰਪੋਰਟ ਦੇ ਉੱਤੇ ਰੋਕ ਲਗਾ ਦਿੱਤੀ ਹੈ। ਇਨਵਰਟਰ ਦਾ ਇਸਤੇਮਾਲ ਡੇਟਾ ਸੈਂਟਰ ਤੇ ਸੋਲਰ ਪੈਨਲ ਦੇ ਵਿੱਚ ਕੀਤਾ ਜਾਂਦਾ ਹੈ।

ਸਥਾਨਕ ਵਪਾਰਾਂ ਦੇ ਉੱਤੇ ਅਸਰ ਜ਼ਰੂਰ ਪਏਗਾ। FCC ਨੇ ਕਿਹਾ ਹੈ ਕਿ ਇਹਨਾਂ ਰੋਬੋਟਸ ਅਤੇ ਇਨਵਰਟਰਸ ਨੂੰ ਆਪਣੀ ਕਵਰਡ ਲਿਸਟ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਕਵਰਡ ਲਿਸਟ ਦੇ ਵਿੱਚ ਉਹਨਾਂ ਵਸਤਾਂ ਜਾਂ ਉਹਨਾਂ ਸੇਵਾਵਾਂ ਨੂੰ ਰੱਖਿਆ ਜਾਂਦਾ ਜੋ ਅਮਰੀਕੀ ਕੌਮੀ ਹਿੱਤ ਦੀ ਹਿੱਤ ਦੇ ਲਈ ਖਤਰਾ ਮੰਨੇ ਜਾਂਦੇ ਨੇ ਜਾਂ ਸੰਭਾਵਿਤ ਖਤਰਾ ਹੁੰਦੇ ਨੇ। ਹਾਲੇ ਤੱਕ ਚੀਨ ਦੀ ਤਰਫ ਤੋਂ ਇਹਨਾਂ ਦੇ ਉੱਤੇ ਕੋਈ ਅਧਿਕਾਰਕ ਟਿੱਪਣੀ ਸਾਹਮਣੇ ਨਹੀਂ ਆਈ ਹੈ। ਉਧਰ ਅਮਰੀਕੀ ਫੌਜ ਨੇ ਦਾਅਵਾ ਕੀਤਾ ਹੈ ਕਿ ਈਰਾਨ ਨੇ ਮੱਧ ਪੂਰਬ ਦੇ ਵਿੱਚ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਅਚਾਨਕ ਹਮਲਾ ਕੀਤਾ ਹੈ ਔਰ ਇਸ ਦੇ ਵਿੱਚ ਕਈ ਬਲੈਸਟਿਕ ਮਿਜ਼ਾਈਲਾਂ ਤਾਕੀਆਂ ਨੇ। ਹਾਲਾਂਕਿ ਅਮਰੀਕੀ ਫੌਜ ਦਾ ਕਹਿਣਾ ਹੈ ਕਿ ਇਹ ਸਾਰੀਆਂ ਮਿਜ਼ਾਈਲਾਂ ਨੂੰ ਸਫਲਤਾਪੂਰਵਕ ਇੰਟਰਸੈਪਟ ਕਰ ਦਿੱਤਾ ਗਿਆ ਸੀ, ਯਾਨੀ ਹਵਾ ਦੇ ਵਿੱਚ ਹੀ ਫੁੰਡ ਦਿੱਤਾ ਗਿਆ ਸੀ। ਅਮਰੀਕੀ ਸੈਂਟਰਲ ਕਮਾਂਡ ਦੇ ਮੁਤਾਬਕ ਇਹ ਹਮਲਾ ਮੰਗਲਵਾਰ ਸ਼ਾਮ ਨੂੰ ਹੋਇਆ। ਸੰਭਾਵਿਤ ਨਿਸ਼ਾਨੇ ਜਾਂ ਟਿਕਾਣਿਆਂ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਇਸ ਦੇ ਜਵਾਬ ਦੇ ਵਿੱਚ ਅਮਰੀਕਾ ਅਤੇ ਸਾਊਦੀ ਅਰਬ ਦੀਆਂ ਫੌਜਾਂ ਨੇ ਇਰਾਕ ਦੇ ਵਿੱਚ ਈਰਾਨ ਦੀ ਹਮਾਇਤ ਦੇ ਨਾਲ ਚੱਲਦੇ ਅੱਤਵਾਦੀ ਟਿਕਾਣਿਆਂ ਦੇ ਉੱਤੇ ਨਿਸ਼ਾਨਾ ਬਣਾਇਆ। ਸੈਂਟਕੌਮ ਨੇ ਕਿਹਾ ਹੈ ਕਿ ਇਹ ਕਾਰਵਾਈ ਪਿਛਲੇ 72 ਘੰਟਿਆਂ ਦੇ ਵਿੱਚ ਅਮਰੀਕੀ ਟਿਕਾਣਿਆਂ ਦੇ ਉੱਤੇ ਹੋਏ 30 ਡਰੋਨ ਹਮਲਿਆਂ ਦੇ ਜਵਾਬ 'ਚ ਕੀਤੀ ਗਈ ਹੈ, ਜਿਸ ਦੇ ਪਿੱਛੇ ਈਰਾਨ ਦੀ ਹਮਾਇਤ ਹੋਣ ਦਾ ਦੋਸ਼ ਮੜਿਆ ਗਿਆ। ਅਮਰੀਕਾ ਨੇ ਕੋਈ ਇਸ ਦੇ ਲਈ ਸਬੂਤ ਵੀ ਪੇਸ਼ ਨਹੀਂ ਕੀਤੇ ਨੇ। ਤਹਿਰਾਨ ਨੇ ਵੀ ਇਹਨਾਂ ਦੋਸ਼ਾਂ ਦੀ ਹਾਲੇ ਤੱਕ ਕੋਈ ਟਿੱਪਣੀ ਨਹੀਂ ਦਿੱਤੀ ਹੈ ਨਾ ਪੁਸ਼ਟੀ ਕੀਤੀ ਹੈ, ਪਰ ਕਿਹਾ ਗਿਆ ਹੈ ਕਿ ਕਥਿਤ ਮਿਜ਼ਾਈਲ ਹਮਲਿਆਂ ਦੇ ਉੱਤੇ ਦੇ ਨਾਲ ਜਿਹੜਾ ਕਿੰਨਾ ਨੁਕਸਾਨ ਹੋਇਆ ਇਸ ਦੇ ਬਾਰੇ ਵੀ ਅਮਰੀਕਾ ਨੇ ਕੋਈ ਜਵਾਬ ਨਹੀਂ ਦਿੱਤਾ। ਪਰ ਇਹ ਜੰਗ ਜਦੋਂ ਤੋਂ ਸ਼ੁਰੂ ਹੋਈ ਹੈ ਉਦੋਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਊਦੀ ਅਰਬ ਨੇ ਅਮਰੀਕਾ ਦਾ ਸਾਥ ਜੰਗ ਦੇ ਵਿੱਚ ਦਿੱਤਾ ਹੋਵੇ। ਹੁਣ ਤੱਕ ਤਾਂ ਸਾਊਦੀ ਅਰਬ ਸਿਰਫ ਆਪਣੇ ਫੌਜੀ ਅੱਡਿਆਂ ਨੂੰ ਅਮਰੀਕਾ ਤੱਕ ਸਪੁਰਦ ਕਰਕੇ ਹੀ ਅਸਿੱਧੇ ਤਰੀਕੇ ਦੇ ਨਾਲ ਸਾਥ ਦੇ ਰਿਹਾ ਸੀ, ਪਰ ਹੁਣ ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ 29 ਜੁਲਾਈ ਨੂੰ ਉਹਨਾਂ ਨੇ ਅਮਰੀਕਾ ਦੇ ਨਾਲ ਸਾਥ ਦੇ ਕੇ ਇਰਾਕ ਦੇ ਵਿੱਚ ਈਰਾਨ ਦੇ ਹਮਾਇਤ ਦੇ ਨਾਲ ਚੱਲਦੇ ਮਿਲਸ਼ੀਆ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ। ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਰਾਕ ਦੀ ਤਰਫ ਤੋਂ ਉਡਾਏ ਗਏ ਕਈ ਡਰੋਨਸ ਨੂੰ ਰਾਹ ਦੇ ਵਿੱਚ ਹੀ ਫੁੰਡ ਦਿੱਤਾ ਗਿਆ ਸੀ। ਇਹ ਡਰੋਨ ਪਹਿਲਾਂ ਸਾਊਦੀ ਅਰਬ ਦੀਆਂ ਤੇਲ ਰਿਫਾਈਨਰੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਭੇਜੇ ਗਏ ਸੀ। ਉੱਥੇ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਸਾਊਦੀ ਅਰਬ ਨੇ ਇੱਕ ਲੜਾਕੂ ਜਹਾਜ਼ ਦੇ ਨਾਲ ਵੀ ਪੂਰਬੀ ਇਰਾਕ ਦੇ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸਾਊਦੀ ਅਰਬ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਸਾਊਦੀ ਅਰਬ ਤਣਾਅ ਨਹੀਂ ਵਧਣ ਦੇਣਾ ਚਾਹੁੰਦਾ, ਇਸ ਲਈ ਉਸ ਦੇ ਖਿਲਾਫ ਹੋਣ ਵਾਲੇ ਕਿਸੇ ਵੀ ਹਮਲੇ ਦਾ ਜਵਾਬ ਪਹਿਲਾਂ ਹੀ ਦਿੱਤਾ ਜਾਏਗਾ। ਉੱਥੇ ਕੌਮਾਂਤਰੀ ਖਬਰਾਂ ਤੋਂ ਬਾਅਦ ਹੁਣ ਭਾਰਤ ਦੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲੀਏ, ਜਿੱਥੇ ਯੂਕਰੇਨ ਸਥਿਤ ਭਾਰਤੀ ਸਫਾਰਤਖਾਨੇ ਨੇ ਕਾਰਗੋ ਜਹਾਜ਼ MV ਐਜੀਜ਼ਨ ਰੋਗਰ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਹੁਣ ਬਿਆਨ ਜਾਰੀ ਕੀਤਾ ਹੈ। ਸਫਾਰਤਖਾਨੇ ਨੇ ਐਕਸ ਦੇ ਉੱਤੇ ਬਿਆਨ ਜਾਰੀ ਕਰਦਿਆਂ ਕਿ MVGN ਰੋਗਰ ਦੇ ਨਾਲ ਜੁੜੇ ਘਟਨਾਕ੍ਰਮ ਦੇ ਉੱਤੇ ਅਸੀਂ ਲਗਾਤਾਰ ਨਜ਼ਰ ਰੱਖ ਰਹੇ ਹਾਂ। ਇਹ ਜਹਾਜ਼ ਬੀਤੀ ਕੱਲ੍ਹ ਓਡੀਸ਼ਾ ਬੰਦਰਗਾਹ ਦੇ ਉੱਤੇ ਹਮਲੇ ਦੀ ਲਪੇਟ ਦੇ ਵਿੱਚ ਆ ਗਿਆ ਸੀ। ਬਿਆਨ ਦੇ ਮੁਤਾਬਕ 25 ਜੁਲਾਈ ਨੂੰ MV AGN ਰੋਗਰ ਦੇ ਉੱਤੇ ਓਡੀਸ਼ਾ ਪੋਰਟ ਦੇ ਕੋਲ ਜਦੋਂ ਹਮਲਾ ਹੋਇਆ ਤਾਂ ਉਸ ਦੇ ਵਿੱਚ 4 ਭਾਰਤੀ ਮਲਾਹ ਸਵਾਰ ਸੀ। ਬਲੈਕ ਸੀ ਦੇ ਵਿੱਚ ਸਥਿਤ ਇਹ ਯੂਕਰੇਨ ਦਾ ਸਭ ਤੋਂ ਵੱਡਾ ਪੋਰਟ ਜਾਂ ਬੰਦਰਗਾਹ ਕਿਹਾ ਜਾ ਸਕਦਾ। ਸਾਲ 2022 ਤੋਂ ਸ਼ੁਰੂ ਹੋਈ ਰੂਸ ਦੇ ਨਾਲ ਜੰਗ ਦੇ ਵਿੱਚ ਇਹ ਕਈ ਵਾਰ ਨਿਸ਼ਾਨੇ ਦੇ ਉੱਤੇ ਆ ਚੁੱਕਿਆ। ਸਫਾਰਤਖਾਨੇ ਨੇ ਕਿਹਾ ਕਿ ਜਹਾਜ਼ ਦੇ ਉੱਤੇ 4 ਭਾਰਤੀ ਮਲਾਹ ਜਿਹੜੇ ਸੀ ਉਹਨਾਂ ਦੀ ਪੁਸ਼ਟੀ ਕਰ ਦਿੱਤੀ ਗਈ ਔਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਵੀ ਸੰਪਰਕ ਸਾਧ ਲਿਆ ਗਿਆ। ਸਫਾਰਤਖਾਨੇ ਨੇ ਇਹ ਵੀ ਕਿਹਾ ਹੈ ਕਿ ਖੋਜ ਤੇ ਬਚਾਅ ਦੀ ਮੁਹਿੰਮ ਜਾਰੀ ਹੈ ਤਾਂ ਕਿ ਇਸ ਹਮਲੇ ਦੇ ਵਿੱਚ ਕੋਈ ਹੋਰ ਜੇਕਰ ਮਲਾਹ ਸ਼ਾਮਲ ਸੀ ਤਾਂ ਉਸਦੇ ਬਾਰੇ ਪਤਾ ਕੀਤਾ ਜਾ ਸਕੇ। ਭਾਰਤ ਦੇ ਵਿੱਚ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਦਾ ਅੱਜ 10ਵਾਂ ਦਿਨ ਹੈ। ਮੰਗਲਵਾਰ ਦੇ ਦਿਨ ਕਈ ਅਹਿਮ ਬਿੱਲਾਂ ਦੇ ਉੱਤੇ ਚਰਚਾ ਹੋਈ, ਜਿਸ ਦੇ ਵਿੱਚ ਐਂਟੀ ਪੇਪਰ ਲੀਕ ਬਿੱਲ ਖਾਸ ਰਿਹਾ, ਵਿਰੋਧੀ ਧਿਰ ਦੇ ਹੰਗਾਮੇ ਤੇ ਸਰਕਾਰ ਦੀ ਜਿੱਦ ਦੇ ਦਰਮਿਆਨ ਇਸ ਬਿੱਲ ਦੇ ਉੱਤੇ ਚਰਚਾ ਜ਼ਰੂਰ ਹੋਈ, ਪਰ ਲੋਕ ਪ੍ਰੀਖਿਆ ਸੋਧ ਬਿੱਲ 2026 ਦੇ ਉੱਤੇ ਲੋਕ ਸਭਾ ਦੇ ਵਿੱਚ ਅੱਜ ਦੇ ਦਿਨ ਵੀ ਚਰਚਾ ਜਾਰੀ ਰਹੇਗੀ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਇਸ ਬਿੱਲ ਦੇ ਉੱਤੇ ਚਰਚਾ 'ਚ ਹਿੱਸਾ ਲੈਣਗੇ। ਦੁਪਹਿਰ 12:30 ਵਜੇ ਭਾਰਤੀ ਸਮੇਂ ਦੇ ਮੁਤਾਬਕ ਇਸ ਬਿੱਲ ਦੇ ਉੱਤੇ ਆਪਣੀ ਗੱਲ ਰੱਖ ਸਕਦੇ ਨੇ। ਚਰਚਾ ਤੋਂ ਬਾਅਦ ਇਸ ਬਿੱਲ ਨੂੰ ਸਦਨ ਦੇ ਵਿੱਚ ਵੋਟਿੰਗ ਦੇ ਲਈ ਲਿਆਂਦਾ ਜਾਏਗਾ। ਲੋਕ ਸਭਾ ਦੇ ਵਿੱਚ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਤਾਂ ਇਸ ਨੂੰ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਜਾਣਾ। ਦੱਸ ਦਈਏ ਕਿ ਜਤਿੰਦਰ ਸਿੰਘ ਨੇ ਸਦਨ ਦੇ ਵਿੱਚ ਜਨਤਕ ਪ੍ਰੀਖਿਆ ਬਿੱਲ 2026 ਪੇਸ਼ ਕੀਤਾ ਸੀ। ਇਸ ਬਿੱਲ ਦਾ ਮਕਸਦ ਪ੍ਰੀਖਿਆਵਾਂ ਦੇ ਵਿੱਚ ਪੇਪਰ ਲੀਕ, ਧੋਖਾਧੜੀ, ਚੀਟਿੰਗ ਸਣੇ ਹੋਰਨਾਂ ਗੈਰ ਲਾਜ਼ਮੀ ਤਰੀਕਿਆਂ ਨੂੰ ਰੋਕਣ ਦੇ ਲਈ ਮਜ਼ਬੂਤ ਉਪਾਅ ਤਿਆਰ ਕਰਨਾ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਦੇ ਵਿੱਚ ਦਲ ਵਿਰੋਧੀ ਨਵਾਂ ਕਾਨੂੰਨ ਇਸ ਦੇ ਉੱਤੇ ਚਰਚਾ ਦੇ ਲਈ ਪ੍ਰਸਤਾਵ ਦਾ ਨੋਟਿਸ ਲਿਆ। ਇਹ ਕਾਨੂੰਨ ਅਫਸਰਵਾਦ ਤੋਂ ਪ੍ਰੇਰਿਤ ਹੋ ਕੇ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਪਾਰਟੀ ਬਦਲ ਕੇ ਦੂਸਰੀ ਪਾਰਟੀ ਦੇ ਵਿੱਚ ਚਲੇ ਜਾਣ ਵਾਲੇ ਲੋਕਾਂ ਨੂੰ ਲੈ ਕੇ ਲਿਆਂਦਾ ਜਾਂ MPs ਨੂੰ ਲੈ ਕੇ ਲਿਆਂਦਾ ਜਾ ਰਿਹਾ। ਉਧਰ ਕਾਂਗਰਸ ਦੇ ਸੰਸਦ ਮੈਂਬਰ ਪ੍ਰਵੀਨ ਚੱਕਰਵਰਤੀ ਨੇ ਰਾਜ ਸਭਾ ਦੇ ਵਿੱਚ ਨੋਟਿਸ ਦਿੱਤਾ। ਇਸ ਦੇ ਵਿੱਚ ਕਾਵੇਰੀ ਜਿਹੜਾ ਨਦੀ ਦਾ ਵਿਵਾਦ ਹੈ ਉਸ ਨੂੰ ਲੈ ਕੇ 27 ਜੁਲਾਈ 2026 ਨੂੰ ਜਲ ਸ਼ਕਤੀ ਮੰਤਰਾਲੇ ਦੇ ਦੁਆਰਾ ਪਾਰਲੀਮੈਂਟ ਦੇ ਵਿੱਚ ਦਿੱਤੀ ਗਈ ਗੁੰਮਰਾਹਕੁੰਨ ਜਾਣਕਾਰੀ ਦਾ ਤੇ ਕਰਨਾਟਕ ਨੂੰ ਤੁਰੰਤ 4 TMC ਫਿੱਟ ਪਾਣੀ ਛੱਡਣ ਦੇ ਨਿਰਦੇਸ਼ ਦੇਣ ਵਾਲਾ ਕਾਵੇਰੀ ਜਲ ਨਿਯਮ

ਦੇ ਉੱਤੇ ਚਰਚਾ ਕਰਨ ਦੀ ਮੰਗ ਕੀਤੀ ਗਈ ਹੈ। ਉਧਰ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਨੇ ਪੇਪਰ ਲੀਕ ਰੋਕਣ ਦੇ ਲਈ ਸੋਧ ਬਿੱਲ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ। ਉਹਨਾਂ ਪੁੱਛਿਆ ਕਿ ਮੌਜੂਦਾ ਕਾਨੂੰਨ ਦੇ ਤਹਿਤ ਹੁਣ ਤੱਕ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ, ਜ਼ਿੰਮੇਦਾਰ ਮੌਜੂਦਾ ਸਰਕਾਰ ਦੀ ਜ਼ਿੰਮੇਦਾਰੀ ਮੌਜੂਦਾ ਸਰਕਾਰ ਦੀ ਹੈ ਤੇ ਸਭ ਤੋਂ ਜ਼ਿਆਦਾ ਪੇਪਰ ਲੀਕ ਵੀ ਭਾਜਪਾ ਦੇ ਸ਼ਾਸਨ ਕਾਲ ਦੇ ਦਰਮਿਆਨ ਹੀ ਹੋਏ ਨੇ। ਜਨਤਾ ਇਹ ਜਾਣਨਾ ਚਾਹੁੰਦੀ ਹੈ ਕਿ ਆਖਰ ਇੰਨੀ ਵੱਡੀ ਗਿਣਤੀ ਦੇ ਵਿੱਚ ਪੇਪਰ ਲੀਕ ਕਿਵੇਂ ਹੋਏ ਨੇ ਔਰ ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਦੋਂ ਦਿੱਲੀ ਦੇ ਵਿੱਚ ਜੁਟੇ ਨੇ ਤਾਂ ਉਹਨਾਂ ਦੀ ਗੱਲ ਨੂੰ ਕਿਉਂ ਨਹੀਂ ਸਾਹਮਣੇ ਰੱਖਿਆ ਜਾ ਰਿਹਾ। ਇਹ ਬਿੱਲ ਮੌਜੂਦਾ ਕਾਨੂੰਨ ਦੇ ਵਿੱਚ ਸੋਧ ਹੈ, ਪਹਿਲਾਂ ਵਾਲੇ ਕਾਨੂੰਨ ਦੇ ਤਹਿਤ ਕਿੰਨੇ ਲੋਕਾਂ ਨੂੰ ਅਸਲ ਦੇ ਵਿੱਚ ਗ੍ਰਿਫਤਾਰ ਕਰਕੇ ਮਾਮਲਾ ਉਹਨਾਂ ਦੇ ਉੱਤੇ ਆਇਦ ਕੀਤਾ ਗਿਆ ਸੀ। ਸਿਰਫ ਉੱਤਰ ਪ੍ਰਦੇਸ਼ ਦੇ ਵਿੱਚ ਹੀ 20 ਤੋਂ ਜ਼ਿਆਦਾ ਪੇਪਰ ਲੀਕ ਦੀਆਂ ਘਟਨਾਵਾਂ ਵਾਪਰੀਆਂ ਨੇ। ਅਖਿਲੇਸ਼ ਯਾਦਵ ਨੇ ਇਹ ਵੀ ਕਿਹਾ ਕਿ ਉਹਨਾਂ ਮਾਮਲਿਆਂ ਦੇ ਵਿੱਚ ਕਿੰਨਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਇਸ ਦੇ ਬਾਰੇ ਵੀ ਸਰਕਾਰ ਨੂੰ ਦੱਸਣਾ ਚਾਹੀਦਾ। ਮੰਗਲਵਾਰ ਦੇ ਦਿਨ ਪਬਲਿਕ ਐਗਜ਼ਾਮੀਨੇਸ਼ਨ ਸੋਧ ਬਿੱਲ 2026 ਦੇ ਪੇਸ਼ ਹੋਣ ਤੋਂ ਬਾਅਦ ਬਹਿਸ ਦੇ ਦਰਮਿਆਨ ਕਾਂਗਰਸ ਦੀ ਹੀ MP ਪ੍ਰਿਯੰਕਾ ਗਾਂਧੀ ਨੇ ਵੀ ਸਰਕਾਰ ਦੇ ਉੱਤੇ ਨੌਜਵਾਨਾਂ ਦੀ ਆਵਾਜ਼ ਦਬਾਉਣ ਦਾ ਦੋਸ਼ ਮੜਿਆ। ਮੰਗਲਵਾਰ ਦੀ ਰਾਤ ਪਾਰਲੀਮੈਂਟ ਦੇ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਕੀਰਤੀ ਚਿਦੰਬਰਮ ਅਤੇ BJP ਦੇ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਦੇ ਦਰਮਿਆਨ ਬਹਿਸ ਹੋ ਗਈ। ਰਾਤ ਕਰੀਬ 10 ਵਜੇ ਨਿਸ਼ੀਕਾਂਤ ਦੁਬੇ ਨੇ ਐਕਸ ਦੇ ਉੱਤੇ ਪੋਸਟਕਾਰਡ ਲਿਖਿਆ ਕਿ ਉਹਨਾਂ ਨੇ ਸਵੀਕਾਰ ਕੀਤਾ ਹੈ ਕਿ ਸੰਸਦ ਬ੍ਰਿਟਿਸ਼ ਕੰਪਨੀ ਦੇ ਵਿੱਚ ਡਾਇਰੈਕਟਰ ਸੀ। NIE ਦੇ ਦੁਆਰਾ ਜਾਰੀ ਵੀਡੀਓ ਦੇ ਵਿੱਚ ਕੀਰਤੀ ਚਿਦੰਬਰਮ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਨੇ ਕਿ ਨੋਮੀਨੀ ਡਾਇਰੈਕਟਰ ਕੰਪਨੀ ਦੇ ਨਾਲ ਲਿੰਕ ਹੁੰਦਾ। ਇਸ ਦੇ ਉੱਤੇ ਨਿਸ਼ੀਕਾਂਤ ਦੁਬੇ ਸਵਾਲ ਕਰ ਰਹੇ ਸੀ ਕਿ ਡਾਇਰੈਕਟਰ ਕਿਉਂ ਹੈ। ਇਸ ਦੇ ਜਵਾਬ 'ਚ ਕੀਰਤੀ ਚਿਦੰਬਰਮ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਸੀ ਕਿ ਮੈਂ ਤੁਹਾਨੂੰ ਵਿਸਤਾਰ ਦੇ ਨਾਲ ਸਮਝਾਵਾਂਗਾ ਕਿ ਕੰਪਨੀਆਂ ਕੰਮ ਕਿਵੇਂ ਕਰਦੀਆਂ। ਦਰਅਸਲ ਉਸ ਸਮੇਂ ਕੀਰਤੀ ਚਿਦੰਬਰਮ ਸੰਸਦ ਜਾ ਰਹੇ ਸੀ ਤੇ ਨਿਸ਼ੀਕਾਂਤ ਦੁਬੇ ਆਪਣੀ ਕਾਰ ਦੇ ਵਿੱਚ ਬੈਠੇ ਹੋਏ ਸੀ। ਬਾਅਦ ਦੇ ਵਿੱਚ ਕੀਰਤੀ ਚਿਦੰਬਰਮ ਨੇ ਇਹ ਨੂੰ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਦੁਬੇ ਨੂੰ ਇਹ ਸਮਝ ਹੈ ਕਿ ਬਰਤਾਨੀਆ 'ਚ ਕੰਪਨੀਆਂ ਕਿਵੇਂ ਰਜਿਸਟਰ ਹੁੰਦੀਆਂ ਨੇ, ਕਿੱਥੇ ਹੁੰਦੀਆਂ ਨੇ ਤੇ ਕਿਵੇਂ ਚਲਾਈ ਜਾਂਦੀਆਂ। ਮੈਂ ਸਿਰਫ ਉਹਨਾਂ ਨੂੰ ਮੁਫ਼ਤ ਦੇ ਵਿੱਚ ਟਿਊਟੋਰੀਅਲ ਦੇਣ ਦੀ ਗੱਲ ਕਰਨ ਦੇ ਲਈ ਤਿਆਰ ਹੋਇਆ ਸੀ। ਦਰਅਸਲ ਨਿਸ਼ੀਕਾਂਤ ਦੁਬੇ ਨੇ ਦੋਸ਼ ਮੜਿਆ ਸੀ ਕਿ ਇੱਕ ਭਾਰਤੀ ਸੰਸਦ ਮੈਂਬਰ ਹੈ ਜਿਨ੍ਹਾਂ ਨੇ 2003 ਦੇ ਵਿੱਚ ਬੈਕਸ ਲਿਮਿਟਡ UK ਨਾਮ ਦੀ ਆਪਣੀ ਇੱਕ ਕੰਪਨੀ ਰਜਿਸਟਰ ਕਰਾਈ ਸੀ। ਇਸ ਰਜਿਸਟਰਡ ਪਤਾ ਜਿਹੜਾ 2 Frangle Way ਲੰਡਨ ਦੱਸਿਆ ਗਿਆ ਸੀ। ਇਸ ਦੇ 2 ਡਾਇਰੈਕਟਰ ਨੇ ਜਿਨ੍ਹਾਂ 'ਚੋਂ ਇੱਕ ਦਾ ਨਾਮ ਲਵਗਰੋਵ ਅਤੇ ਦੂਸਰੇ ਦਾ ਮੈਕਨਾਈਟ ਹੈ। ਲਵਗਰੋਵ 1056 ਕੰਪਨੀਆਂ ਦੇ ਵਿੱਚ ਡਾਇਰੈਕਟਰ ਹੈ ਜਦਕਿ ਮੈਕਨਾਈਟ ਕਰੀਬ 256 ਕੰਪਨੀਆਂ ਦਾ ਡਾਇਰੈਕਟਰ। ਇਸ ਤੋਂ ਇਲਾਵਾ ਉਸੇ ਪਤੇ 2 Frangle Way ਦੇ ਉੱਤੇ 60 ਹੋਰਨਾਂ ਕੰਪਨੀਆਂ ਨੂੰ ਵੀ ਰਜਿਸਟਰ ਹੋਣ ਦੀ ਖਬਰ ਉਹਨਾਂ ਨੇ ਸਾਂਝੀ ਕੀਤੀ ਸੀ। ਉਹਨਾਂ 60 ਕੰਪਨੀਆਂ ਦੇ ਵਿੱਚ ਕਈ TV ਚੈਨਲ ਵੀ ਸ਼ਾਮਲ ਨੇ ਜਿਸ ਦੇ ਵਿੱਚ ਇਕਲੌਤਾ ਕੰਮ ਭਾਰਤ ਦੇ ਵਿੱਚ ਘਟਨਾਵਾਂ ਨੂੰ ਸਨਸਨੀਖੇਜ਼ ਬਣਾਉਣਾ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਇਕਜੁੱਟ ਕਰਨਾ। ਇਸ ਲਈ ਮੈਂ ਸੰਸਦ ਦੇ ਸਾਹਮਣੇ ਇਹ ਪੂਰਾ ਮਾਮਲਾ ਚੁੱਕਾਂਗਾ ਕਿ ਉਹ ਸੰਸਦ ਮੈਂਬਰ ਕੌਣ ਨੇ ਔਰ ਉਹਨਾਂ ਨੇ ਇਹ ਕੰਪਨੀ ਆਪਣੀ ਰਜਿਸਟਰ ਕਿਵੇਂ ਕਰਵਾਈ, ਉਹਨਾਂ ਦਾ ਲਵਗਰੋ ਤੇ ਮੈਕਨਾਈਟ ਦੇ ਨਾਲ ਸੰਬੰਧ ਕੀ ਹੈ। ਇਸੇ ਨੂੰ ਲੈ ਕੇ ਕੀਰਤੀ ਚਿਦੰਬਰਮ ਆਪਣੀ ਜਵਾਬਦੇਹੀ ਦੇ ਰਹੇ ਸਨ। ਉੱਥੇ ਅਗਲੀ ਖਬਰ ਜੰਤਰ ਮੰਤਰ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਦਿੱਲੀ ਪੁਲਿਸ ਦੀ IFSO ਯਾਨੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਆਪਰੇਸ਼ਨ ਯੂਨਿਟ ਨੇ ਜੰਤਰ ਮੰਤਰ ਵਿਖੇ ਹੋਏ CJP ਦੇ ਪ੍ਰਦਰਸ਼ਨ ਦੇ ਦਰਮਿਆਨ ਹਿੰਸਾ ਦੇ ਨਾਲ ਸੰਬੰਧਤ ਭਰਮਾਊ ਸਮੱਗਰੀ ਫੈਲਾਉਣ ਵਾਲਿਆਂ ਦੇ ਵਿਰੁੱਧ ਹੁਣ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਦੁਨੀਆ ਭਰ ਦੇ ਵਿੱਚ 4 ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ, ਫੇਸਬੁੱਕ, ਇੰਸਟਾਗ੍ਰਾਮ ਤੇ ਯੂਟਿਊਬ ਨੂੰ ਭਾਰਤੀ ਨਿਆਂ ਸੰਹਿਤਾ ਯਾਨੀ BNS ਦੀ ਧਾਰਾਵਾਂ ਦੇ ਤਹਿਤ ਨੋਟਿਸ ਜਾਰੀ ਕੀਤੇ ਨੇ। ਪੁਲਿਸ ਦੇ ਮੁਤਾਬਕ ਜੰਤਰ ਮੰਤਰ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਦਿੱਲੀ ਦੇ ਵਿੱਚ ਹੋਈ ਹਿੰਸਾ ਦੇ ਬਾਰੇ ਇਹਨਾਂ ਪਲੇਟਫਾਰਮਸ ਦੇ ਉੱਤੇ ਕਈ ਫਰਜ਼ੀ ਵੀਡੀਓ, ਗਲਤ ਜਾਣਕਾਰੀਆਂ ਤੇ ਭਰਮਾਊ ਸਮੱਗਰੀ ਸਾਂਝੀ ਕੀਤੀ ਗਈ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਇਹਨਾਂ ਕੰਪਨੀਆਂ ਨੂੰ ਅਜਿਹੀਆਂ ਸਾਰੀਆਂ ਪੋਸਟ ਤੇ ਵੀਡੀਓਜ਼ ਨੂੰ ਤੁਰੰਤ ਹਟਾਉਣ ਦਾ ਨਿਰਦੇਸ਼ ਦਿੱਤਾ ਤਾਂ ਕਿ ਦੇਸ਼ ਦੇ ਵਿੱਚ ਮਾਹੌਲ ਖਰਾਬ ਨਾ ਹੋਵੇ। ਉੱਥੇ ਦਿੱਲੀ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 7 ਅਗਸਤ ਤੋਂ 11 ਅਗਸਤ ਤੱਕ ਚੱਲੇਗਾ। ਮੰਗਲਵਾਰ ਦੇ ਦਿਨ ਇੱਕ ਅਧਿਕਾਰਕ ਬਿਆਨ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਦਿੱਲੀ ਸਕੱਤਰੇਤ ਦੇ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਦੇ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ। ਇਸ ਵਿੱਚ ਕਿਹਾ ਗਿਆ ਕਿ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 7 ਅਗਸਤ ਤੋਂ 11 ਅਗਸਤ ਤੱਕ 3 ਦਿਨਾਂ ਦੇ ਲਈ ਚੱਲਣਾ ਹੈ ਔਰ ਇਸ ਦਰਮਿਆਨ ਦਿੱਲੀ ਦੇ ਵਿਕਾਸ, ਲੋਕ ਭਲਾਈ ਯੋਜਨਾਵਾਂ ਦੇ ਨਾਲ ਸੰਬੰਧਿਤ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਜਾਏਗੀ। ਜਨਤਕ ਹਿੱਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਕਈ ਜ਼ਰੂਰੀ ਫੈਸਲੇ ਲਏ ਜਾਣਗੇ। ਵੈਸੇ ਦਿੱਲੀ ਤੋਂ ਬਾਅਦ ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਪੰਜਾਬ ਤੋਂ, ਜਿੱਥੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਅੰਦਰ ਇੱਕ 26 ਸਾਲਾ ਸਕਾਲਰ ਲੜਕੀ ਦਾ ਬਿਜਲੀ ਦਾ ਝਟਕਾ ਲੱਗਣ ਦੇ ਚੱਲਦਿਆਂ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ 'ਚ ਵਿਦਿਆਰਥੀ ਚਾਹੁੰਦੇ ਨੇ ਕਿ ਯੂਨੀਵਰਸਿਟੀ ਜਵਾਬਦੇਹੀ ਤੈਅ ਕਰੇ ਅਤੇ ਸੁਰੱਖਿਆ ਮਾਨਕ ਹੋਰ ਮਜ਼ਬੂਤ ਕੀਤੇ ਜਾਣ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮਾਈਕਰੋਬਾਇਓਲੋਜੀ ਡਿਪਾਰਟਮੈਂਟ ਦੀ ਸਕਾਲਰ ਜੋਤੀ ਦੀ ਬਿਜਲੀ ਦਾ ਕਰੰਟ ਲੱਗਣ ਦੀ ਵਜ੍ਹਾ ਦੇ ਚੱਲਦਿਆਂ ਮੌਤ ਹੋਈ ਸੀ ਅਤੇ ਇਸੇ ਤੋਂ ਬਾਅਦ ਕਾਲਜ ਪ੍ਰਸ਼ਾਸਨ ਦੇ ਖਿਲਾਫ਼ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।
ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰ ਰਹੇ ਨੇ। ਵਿਦਿਆਰਥੀ ਚਾਹੁੰਦੇ ਨੇ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇ ਔਰ ਜਿਹੜੇ ਜ਼ਿੰਮੇਦਾਰ ਲੋਕ ਨੇ ਉਹਨਾਂ ਨੂੰ ਜ਼ਿੰਮੇਦਾਰ ਠਹਿਰਾ ਕੇ ਉਹਨਾਂ ਦੇ ਖਿਲਾਫ਼ FIR ਦਰਜ ਕੀਤੀ ਜਾਵੇ। ਪੁਲਿਸ ਨੇ ਇਸ ਮਾਮਲੇ 'ਚ ਇੱਕ FIR ਦਰਜ ਤਾਂ ਕੀਤੀ ਹੈ, ਜਾਂਚ ਕੀਤੀ ਵੀ ਜਾ ਰਹੀ ਹੈ ਕਿ ਕਿਸੇ ਦੀ ਲਾਪਰਵਾਹੀ ਦੀ ਵਜ੍ਹਾ ਦੇ ਚੱਲਦੇ ਵੱਡਾ ਹਾਦਸਾ ਹੋਇਆ ਜਾਂ ਕੀ ਹੋਰ ਵਜ੍ਹਾ ਸੀ। ਇਸ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿਗ ਦਾ ਵੀ ਬਿਆਨ ਸਾਹਮਣੇ ਆਇਆ। ਉਹਨਾਂ ਨੇ ਇਸ ਹਾਦਸੇ ਦੇ ਉੱਤੇ ਸੋਗ ਜ਼ਾਹਰ ਕੀਤਾ। ਰੇਨੂ ਵਿਗ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਇਸ ਹਾਦਸੇ ਦੀ ਵਜ੍ਹਾ ਦੇ ਚੱਲਦਿਆਂ ਇੱਕ ਭਾਰੀ ਨੁਕਸਾਨ ਵੀ ਹੋਇਆ। ਮੈਂ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੀ ਸੰਵੇਦਨਾ ਜ਼ਾਹਰ ਕਰਦੀ ਹਾਂ। ਪੰਜਾਬ ਯੂਨੀਵਰਸਿਟੀ ਨੇ ਉਹਨਾਂ ਦੇ ਪਰਿਵਾਰ ਦੇ ਇੱਕ ਕਾਬਲ ਮੈਂਬਰ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਵੀ ਕੀਤਾ ਤੇ ਨਾਲ ਹੀ ਯੂਨੀਵਰਸਿਟੀ ਨੇ ਪੀੜਤ ਪਰਿਵਾਰ ਨੂੰ 1,00,000 ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸ ਮਾਮਲੇ 'ਚ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਵੀ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਜੋਤੀ ਦੇ ਇਸ ਦੇਹਾਂਤ ਦੇ ਉੱਤੇ ਉਹਨਾਂ ਨੂੰ ਧੱਕਾ ਲੱਗਿਆ। ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਯੂਨੀਵਰਸਿਟੀ ਇਸ ਮਾਮਲੇ ਦੇ ਵਿੱਚ ਜਵਾਬਦੇਹੀ ਤੈਅ ਕਰੇ। ਉੱਥੇ ਆਸਟ੍ਰੇਲੀਆ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ 'ਚ ਪਹਿਲੀ ਖਬਰ ਵੈਸਟਰਨ ਆਸਟ੍ਰੇਲੀਆ ਸਟੇਟ ਦੇ ਨਾਲ ਜੁੜੀ ਹੋਈ, ਜਿੱਥੇ ਫੈਡਰਲ ਸਰਕਾਰ ਅਤੇ ਵੈਸਟਰਨ ਆਸਟ੍ਰੇਲੀਆ ਦੀ ਸੂਬਾਈ ਸਰਕਾਰ ਨੇ ਰਲ ਕੇ ਫਿਊਲ ਕ੍ਰਾਈਸਿਸ ਯਾਨੀ ਊਰਜਾ ਦੇ ਪੈਦਾ ਹੋਏ ਸੰਕਟ ਨੂੰ, ਜਿਹੜਾ ਕਿ ਕਿਹਾ ਜਾ ਰਿਹਾ ਕਿ ਵੰਸ ਇਨ ਜਨਰੇਸ਼ਨ ਹੈ ਯਾਨੀ ਇੱਕ ਪੀੜ੍ਹੀ ਦੇ ਵਿੱਚ ਇੱਕ ਵਾਰ ਐਸਾ ਸੰਕਟ ਪੈਦਾ ਹੁੰਦਾ, ਇਸ ਦੇ ਹੱਲ ਕਰਨ ਦੇ ਲਈ ਹੁਣ ਇੱਕ ਨਵੀਂ ਆਇਲ ਰਿਫਾਈਨਰੀ ਨੂੰ ਸਪੋਰਟ ਕਰਨ ਦਾ ਫੈਸਲਾ ਕੀਤਾ ਤੇ ਨਾਲ ਹੀ ਆਇਲ ਇੰਪੋਰਟ ਕਰਨ ਦਾ ਵੀ ਫੈਸਲਾ ਕੀਤਾ। ਵੈਸੇ ਤਾਂ ਆਇਲ ਇੰਪੋਰਟ ਹੁੰਦਾ ਪਰ ਇਸ ਆਇਲ ਰਿਫਾਈਨਰੀ ਨੂੰ ਚੱਲਦਾ ਕਰਕੇ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੇ ਕਿਹਾ ਕਿ ਕਰਾਥਾ ਦੀ ਇਸ ਆਇਲ ਰਿਫਾਈਨਰੀ ਦੇ ਜ਼ਰੀਏ ਹੀ ਵੱਡੀ ਗਿਣਤੀ ਦੇ ਵਿੱਚ ਕੱਚਾ ਤੇਲ ਜਿਹੜਾ ਉਹ ਇੰਪੋਰਟ ਕੀਤਾ ਜਾਏਗਾ, ਇੱਥੋਂ ਸੋਧ ਕੇ ਦੇਸ਼ ਭਰ ਦੇ ਵਿੱਚ ਇਸ ਨੂੰ ਭੇਜਿਆ ਜਾਏਗਾ। ਉਧਰ ਰੀਓ ਟਿੰਟੋ ਨਾਮ ਦੀ ਖਦਾਨ ਕੰਪਨੀ ਦੀ ਤਰਫ ਤੋਂ ਆਪਣੇ ਪਿਛਲੇ 4 ਸਾਲਾਂ ਦੇ ਵਿੱਚ ਸਭ ਤੋਂ ਵੱਡੇ ਹਾਫ ਈਅਰਲੀ ਫਾਇਦੇ ਦੀ ਗੱਲ ਕੀਤੀ ਗਈ ਹੈ। ਅਸਲ 'ਚ ਕੰਪਨੀ ਦੀ ਤਰਫ ਤੋਂ ਆਪਣਾ ਮੁਨਾਫਾ ਸਾਂਝਾ ਕੀਤਾ ਗਿਆ। ਦੁਨੀਆ ਦੇ ਵਿੱਚ ਸਭ ਤੋਂ ਵੱਡੀ ਆਇਰਨ ਓਰ ਦੀ ਕੰਪਨੀ ਚਲਾਉਣ ਵਾਲੀ ਰੀਓ ਟਿੰਟੋ ਦੀ ਤਰਫ ਤੋਂ ਕਿਹਾ ਗਿਆ ਕਿ ਕਾਪਰ ਤੇ ਐਲੂਮੀਨੀਅਮ ਨੂੰ ਰਲਾ ਕੇ ਇਹਨਾਂ ਦੀ ਬਾਜ਼ਾਰ ਦੇ ਵਿੱਚ ਹੁਣ 56% ਹਿੱਸੇਦਾਰੀ ਹੋ ਚੁੱਕੀ ਹੈ। ਜੇ ਰੀਓ ਟਿੰਟੋ ਦੀ ਕਮਾਈ ਦੀ ਗੱਲ ਕਰੀਏ ਤਾਂ 6.85 ਬਿਲੀਅਨ ਅਮਰੀਕੀ ਡਾਲਰ ਦੇ ਵਿੱਚ ਇਹਨਾਂ ਦੀ ਪਿਛਲੇ 6 ਮਹੀਨਿਆਂ ਦੀ ਕਮਾਈ ਦਰਸਾਈ ਗਈ ਹੈ, ਯਾਨੀ ਕਿ ਉਸ ਤੋਂ ਪਿਛਲੇ ਇੱਕ ਤਿਮਾਹੀ ਦੇ ਨਾਲੋਂ 43% ਜ਼ਿਆਦਾ, ਜੋ ਕਿ 4.81 ਬਿਲੀਅਨ ਡਾਲਰ US ਡਾਲਰ ਜਿਹੜੀ ਸੀ ਦੱਸੀ ਗਈ ਸੀ। ਜ਼ਾਹਰ ਜੀ ਗੱਲ ਹੈ ਕਿ ਰੀਓ ਟਿੰਟੋ ਨੇ ਇੱਕ ਵੱਡਾ ਮੁਨਾਫਾ ਕਮਾਇਆ ਔਰ ਇਸ ਦਰਮਿਆਨ ਕੰਪਨੀ ਦਾ ਪੋਰਟਫੋਲੀਓ ਹੋਰ ਵੱਡਾ ਹੋਇਆ ਦੱਸਿਆ ਗਿਆ ਹੈ। ਉੱਥੇ ਫਾਈਨੈਂਸ ਸੈਕਟਰ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅਗਸਤ ਮਹੀਨੇ ਦੇ ਵਿੱਚ RBI ਦੀ ਤਰਫ ਤੋਂ ਜਿਹੜਾ ਫੈਸਲਾ ਇੰਟਰਸਟ ਰੇਟ ਵਧਾਏ ਜਾਣ ਜਾਂ ਸਥਿਰ ਰੱਖਣ ਦਾ ਜਿਹੜਾ ਲਿਆ ਜਾਣਾ, ਉਸ ਨੂੰ ਲੈ ਕੇ ਹੁਣ ਇੱਕ ਖਬਰ ਸਾਹਮਣੇ ਆਈ ਹੈ। ਦੇਸ਼ ਦੇ ਅੰਦਰ ਮਹਿੰਗਾਈ ਦਰ ਵਧੀ ਹੈ। ਦੱਸ ਦਈਏ ਕਿ ਐਨੂਅਲ ਇਨਫਲੇਸ਼ਨ ਇਸ ਵਕਤ ਜੂਨ ਮਹੀਨੇ ਦੇ 3.8% ਦੀ ਬਜਾਏ 4.1% ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਅਗਸਤ ਦੇ ਦੂਜੇ ਹਫ਼ਤੇ ਦੇ ਦਰਮਿਆਨ ਜਦੋਂ RBI ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਬੈਠਕ ਹੋਏਗੀ ਅਤੇ ਉਸ ਵਕਤ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਦੇਸ਼ ਦੇ ਵਿੱਚ ਵਧੀ ਹੋਈ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ ਵਿਆਜ ਦਰਾਂ ਦੇ ਵਿੱਚ ਵੀ ਵਾਧਾ ਕਰ ਦਿੱਤਾ ਜਾਵੇ। ਉੱਧਰ ਦੇਸ਼ ਦੇ ਫੈਡਰਲ ਟ੍ਰੈਜਰ ਜਿਮ ਚਾਮਸ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਸਰਕਾਰ ਦੀ ਤਰਫ ਤੋਂ ਮਿਡਲ ਈਸਟ ਸੰਕਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜਿਹੜੀ ਐਕਸਾਈਜ਼ ਡਿਸਕਾਊਂਟ ਡਿਊਟੀ ਜਿਹੜੀ ਸੀ ਉਹ ਦਿੱਤੀ ਜਾ ਰਹੀ ਸੀ ਜਾਂ ਇੱਕ ਕਿਸਮ ਦਾ ਕੱਟ ਲਗਾ ਕੇ ਫਿਊਲ ਐਕਸਾਈਜ਼ ਦਿੱਤਾ ਜਾ ਰਿਹਾ ਸੀ ਉਹ ਹੁਣ 2 ਅਗਸਤ ਤੋਂ ਬਾਅਦ ਅੱਗੇ ਨਹੀਂ ਵਧਾਇਆ ਜਾਏਗਾ। ਦੱਸ ਦਈਏ ਕਿ ਪਿਛਲੇ 1 ਮਹੀਨੇ ਤੋਂ ਇਹ 16 ਸੈਂਟ ਪ੍ਰਤੀ ਲੀਟਰ ਪੈਟਰੋਲ ਤੁਹਾਨੂੰ ਸਸਤਾ ਕਰਕੇ ਜਿਹੜਾ ਦਿੱਤਾ ਜਾ ਰਿਹਾ ਉਹ ਸਰਕਾਰ ਦੀ ਤਰਫ ਤੋਂ ਇਸ ਫਿਊਲ ਐਕਸਾਈਜ਼ ਡਿਸਕਾਊਂਟ ਦੀ ਵਜ੍ਹਾ ਦੇ ਚੱਲਦਿਆਂ ਮਿਲ ਰਿਹਾ, ਨਹੀਂ ਤੇ ਆਸਟ੍ਰੇਲੀਆ ਦੇ ਵਿੱਚ ਤੇਲ ਦੀਆਂ ਡੀਜ਼ਲ ਦੀਆਂ ਕੀਮਤਾਂ ਹੋਰ ਵੀ ਜ਼ਿਆਦਾ ਵਧੀਆ ਦਿਖਾਈ ਦੇਣਗੀਆਂ। ਪਰ 2 ਅਗਸਤ ਤੋਂ ਤਾਂ ਇਹ ਤੁਹਾਨੂੰ ਜ਼ਾਹਰ ਹੋ ਹੀ ਜਾਏਗਾ। ਮੱਧ ਪੂਰਬ ਦੇ ਵਿੱਚ ਲੱਗੀ ਹੋਈ ਜੰਗ ਦਾ ਅਸਰ ਆਸਟ੍ਰੇਲੀਆ ਦੇ ਵਿੱਚ ਆਮ ਪਰਿਵਾਰਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਪੈ ਰਿਹਾ, ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਫੈਡਰਲ ਸਰਕਾਰ ਦੀ ਤਰਫ ਤੋਂ ਇਹ ਫੈਸਲਾ ਲਿਆ ਗਿਆ ਸੀ। ਉੱਥੇ ਫੈਡਰਲ ਟ੍ਰੈਜਰ ਜਿਮ ਚਾਮਸ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਸਰਕਾਰ ਦੀ ਤਰਫ ਤੋਂ ਕੀਤੇ ਜਾਂਦੇ ਬੇਲੋੜੇ ਖਰਚਿਆਂ ਨੂੰ ਉਹ ਵਾਜਬ ਦੱਸਦੇ ਨੇ ਤਾਂ ਜਿਮ ਚਾਮਸ ਨੇ ਕਿਹਾ ਕਿ ਇਸ ਕਿਸੇ ਵੀ ਜਿਹੜੀ ਸਪੈਂਡਿੰਗ ਉਸ ਨੂੰ ਉਹ ਬੇਲੋੜਾ ਨਹੀਂ ਦੱਸਦੇ। ਸਬਸਟੈਂਸ਼ੀਅਲ ਸਪੈਂਡਿੰਗ ਜਿਹੜੀ ਹੈ ਯਾਨੀ ਕਿ ਮਹੱਤਵਪੂਰਨ ਨਿਵੇਸ਼ ਜਿਹੜਾ ਸੂਬੇ ਦੇ ਵਿੱਚ ਕੀਤਾ ਗਿਆ ਔਰ ਇਹ ਚਾਹੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਕਿਉਂ ਨਾ ਹੋਵੇ ਪਰ ਇਸ ਦੇ ਨਾਲ ਕੋਈ ਸੂਬੇ ਦੇ ਖਜ਼ਾਨੇ ਦੇ ਉੱਤੇ ਵਾਧੂ ਬੋਝ ਨਹੀਂ ਪਿਆ। ਉੱਧਰ ਇਸ ਦਰਮਿਆਨ ਸਰਕਾਰ ਨੇ ਜਿੰਨਾ ਸੋਚਿਆ ਸੀ ਉਸ ਦੇ ਨਾਲੋਂ ਮਹਿੰਗਾਈ ਵਧੀ ਹੈ। ਇਸ ਸਵਾਲ ਦੇ ਜਵਾਬ 'ਚ ਜਿਮ ਚਾਮਸ ਨੇ ਕਿਹਾ ਕਿ ਇਨਫਲੇਸ਼ਨ ਦਾ ਸਾਲਾਨਿਆਂ
ਵਾਧਾ ਦਰ ਦੇ ਉੱਤੇ ਧਿਆਨ ਦਿੱਤਾ ਜਾਵੇ ਤਾਂ ਇਹ ਕਾਫੀ ਕੰਟਰੋਲ ਦੇ ਵਿੱਚ ਰਹੀ ਹੈ। ਹਾਂ ਇਹ ਜ਼ਰੂਰ ਹੈ ਕਿ ਮਹੀਨਾਵਾਰ ਜਿਹੜਾ ਇਨਫਲੇਸ਼ਨ ਦਾ ਇੱਕ ਵਾਧਾ ਹੋਇਆ ਉਹ ਵਧਿਆ ਹੋਇਆ ਜ਼ਰੂਰ ਦਿਖਾਈ ਦਿੰਦਾ। ਉੱਥੇ ਅਗਲੀ ਖਬਰ ਇਹ ਵੀ ਦੱਸ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਡੇਟਾ ਸੈਂਟਰਸ ਦਾ ਨਿਰਮਾਣ ਹੋ ਰਿਹਾ ਜਾਂ ਜਿਹੜੇ ਸ਼ੁਰੂ ਹੋਣਗੇ ਉਹਨਾਂ ਦੇ ਲਈ ਰਿਨਿਊਬਲ ਐਨਰਜੀ ਸੈਂਟਰਸ ਦੇ ਅੰਦਰ ਨਿਵੇਸ਼ ਵਧਾਇਆ ਜਾ ਰਿਹਾ ਹੈ। ਐਨਰਜੀ ਤੇ ਕਲਾਈਮੇਟ ਚੇਂਜ ਮਿਨਿਸਟਰੀਅਲ ਕੌਂਸਲ ਦੀ ਤਰਫ ਤੋਂ ਮੰਗਲਵਾਰ ਦੇਰ ਸ਼ਾਮ ਤੱਕ ਇਸ ਕਿਸਮ ਦਾ ਫੈਸਲਾ ਸਾਹਮਣੇ ਆਉਂਦਾ। ਆਸਟ੍ਰੇਲੀਅਨ ਐਨਰਜੀ ਮਾਰਕੀਟ ਕਮਿਸ਼ਨ ਦੇ ਨਾਲ ਹੋਈ ਬੈਠਕ ਤੋਂ ਬਾਅਦ ਇਹ ਗੱਲ ਦੱਸੀ ਜਾਂਦੀ ਹੈ ਕਿ ਦੇਸ਼ ਦੇ ਵਿੱਚ ਡੇਟਾ ਸੈਂਟਰਸ ਦੇ ਅੰਦਰ ਜਿਹੜਾ ਵੀ ਬਿਜਲੀ ਦੀ ਖਪਤ ਹੋਏਗੀ ਅਤੇ ਉਸਦੇ ਚੱਲਦਿਆਂ ਦੇਸ਼ ਦੇ ਅੰਦਰ ਬਿਜਲੀ ਦੀ ਮਹਿੰਗੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਉਸੇ ਨੂੰ ਕੰਟਰੋਲ ਦੇ ਵਿੱਚ ਰੱਖਦਿਆਂ ਹੋਇਆਂ ਜਿੰਨੇ ਵੀ ਡੇਟਾ ਸੈਂਟਰਸ ਆਸਟ੍ਰੇਲੀਆ 'ਚ ਹੋਣਗੇ ਕਦੋਂ ਤੋਂ ਇਹ ਨਹੀਂ ਪਤਾ, ਪਰ ਉਹਨਾਂ ਦੇ ਵਿੱਚ ਰਿਨਿਊਬਲ ਐਨਰਜੀ ਦਾ ਇਸਤੇਮਾਲ ਕੀਤਾ ਜਾਏਗਾ ਉਹਨਾਂ ਦੇ ਸਰਵਰਸ ਨੂੰ ਚੱਲਦਾ ਰੱਖਣ ਦੇ ਲਈ। ਉੱਥੇ ਮੌਰਿਸ ਬਲੈਕਬਰਨ ਲਾਇਰ ਨਾਮ ਦੀ ਕੰਪਨੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਕੁਆਂਟਸ ਦੀ ਤਰਫ ਤੋਂ ਕੱਢੇ ਗਏ ਕਾਮਿਆਂ ਦੇ ਨਾਲ ਜੁੜੇ ਹੋਏ ਇੱਕ ਮਾਮਲੇ ਦੇ ਵਿੱਚ ਜਦੋਂ ਅਦਾਲਤ ਨੇ ਕੁਆਂਟਸ ਨੂੰ $120 million ਦੇ ਪੇ ਆਊਟ ਕਰਨ ਦਾ ਐਲਾਨ ਕੀਤਾ ਸੀ ਤਾਂ ਇਸ ਫੈਸਲੇ ਦੇ ਵਿੱਚ ਜਿਹੜਾ ਕੰਪਨਸੇਸ਼ਨ ਸੀ ਕੁਆਂਟਸ ਦੇ ਕਾਮਿਆਂ ਨੂੰ ਫੈਡਰਲ ਕੋਰਟ ਨੇ ਬਲੈਕਬਰਨ ਲਾਇਰ ਦੇ ਹਵਾਲੇ ਦੇ ਨਾਲ ਮੌਰਿਸ ਬਲੈਕਬਰਨ ਲਾਇਰ ਦੇ ਹਵਾਲੇ ਦੇ ਨਾਲ ਕਰਨ ਦੇ ਬਾਰੇ ਕਿਹਾ ਸੀ। ਹਾਲਾਂਕਿ ਹਾਲੇ ਤੱਕ ਮੌਰਿਸ ਬਲੈਕਬਰਨ ਲਾਇਰ ਜਿਹੜੇ ਨੇ ਉਹ ਮੁਆਵਜ਼ਾ ਦੇ ਜ਼ਰੂਰ ਰਹੇ ਨੇ ਪਰ ਉਹ ਕਾਫੀ ਡਿਲੇ ਦੇ ਨਾਲ ਦਿੱਤਾ ਜਾ ਰਿਹਾ। ਜਦੋਂ ਤੋਂ ਇਹ ਫੈਸਲਾ ਸਾਹਮਣੇ ਆਇਆ ਫੈਡਰਲ ਕੋਰਟ ਦਾ ਫੈਸਲਾ ਲਗਭਗ 4 ਸਾਲ ਹੋ ਚੁੱਕੇ ਨੇ, ਅਜਿਹੇ ਦੇ ਵਿੱਚ ਕਾਮਿਆਂ ਦੇ ਵੱਲ ਹਾਲੇ ਵੀ $40 million ਤੋਂ ਵੱਧ ਦਾ ਜਿਹੜਾ ਬਕਾਇਆ ਕੁਆਂਟਸ ਦਾ ਉਹ ਲਟਕ ਰਿਹਾ ਹੈ। ਉੱਥੇ ਅਗਲੀਆਂ ਖਬਰਾਂ ਦੀ ਕੁਝ ਸਾਂਝ ਪਾਈਏ ਆਸਟ੍ਰੇਲੀਆ ਦੇ ਇਲਾਵਾ, ਜੇਕਰ ਕਾਮਨਵੈਲਥ ਖੇਡਾਂ ਦੇ ਨਾਲ ਜੁੜੀ ਹੋਈ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੇ ਲਈ ਜਿਹੜਾ ਕਾਮਨਵੈਲਥ ਖੇਡਾਂ ਦੇ ਵਿੱਚ ਪਿਛਲੇ ਕੁਝ ਘੰਟੇ ਕਾਫੀ ਜ਼ਿਆਦਾ ਕਾਮਯਾਬ ਰਹੇ। ਭਾਰਤ ਦੇ ਸਟਾਰ ਦੌੜਾਕ ਗੁਲਬੀਰ ਸਿੰਘ ਨੇ ਗਲਾਸਗੋ ਦੇ ਵਿੱਚ ਚੱਲ ਰਹੀਆਂ ਕਾਮਨਵੈਲਥ ਖੇਡਾਂ ਦੇ ਵਿੱਚ ਮੰਗਲਵਾਰ ਦੇ ਦਿਨ ਇਤਿਹਾਸ ਰਚ ਦਿੱਤਾ। ਸਾਲ 2026 ਦੀਆਂ ਇਹਨਾਂ ਖੇਡਾਂ ਦੇ ਵਿੱਚ ਪੁਰਸ਼ਾਂ ਦੀ 10,000 meter ਭੱਜਣ ਦੀ ਕੈਟਾਗਰੀ ਦੇ ਵਿੱਚ ਉਹਨਾਂ ਨੇ ਸਿਲਵਰ ਮੈਡਲ ਜਿੱਤ ਕੇ ਪਹਿਲੇ ਭਾਰਤੀ ਬਣਨ ਦਾ ਮਾਣ ਹਾਸਲ ਕੀਤਾ। 27 ਸਾਲਾ ਗੁਲਵੀਰ ਸਿੰਘ ਨੇ 27:49 ਅਤੇ ਇਸ ਦੇ 78ਵੇਂ ਹਿੱਸੇ ਦਾ ਸਮਾਂ ਕੱਢ ਕੇ ਦੂਸਰੇ ਸਥਾਨ 'ਤੇ ਰਹਿ ਕੇ ਸਿਲਵਰ ਮੈਡਲ ਭਾਰਤ ਦੇ ਨਾਮ ਕੀਤਾ। ਇਸ ਕੈਟਾਗਰੀ ਦੇ ਵਿੱਚ ਸੋਨੇ ਦਾ ਮੈਡਲ ਆਸਟ੍ਰੇਲੀਆ ਦੇ ਕਾਈ ਰੋਬਿਨਸਨ ਨੇ ਜਿੱਤਿਆ, ਜਦਕਿ ਡੇਵਿਡ ਮੁਲਾਰਕੀ ਨੇ ਕਾਂਸੇ ਦਾ ਤਮਗਾ ਆਪਣੇ ਨਾਂ ਕੀਤਾ। ਇਹ ਉਪਲਬਧੀ ਇਸ ਕਰਕੇ ਵੀ ਖਾਸ ਰਹੀ ਹੈ ਕਿਉਂਕਿ ਲੰਬੀ ਦੂਰੀ ਦੀ ਦੌੜ ਦੇ ਵਿੱਚ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਮਜ਼ਬੂਤ ਮੰਨੇ ਜਾਣ ਵਾਲੇ ਕੀਨੀਆ ਅਤੇ ਯੁਗਾਂਡਾ ਦੇ ਧਾਵਕ ਇਸ ਵਾਰ ਪੋਡੀਅਮ ਦੇ ਵਿੱਚ ਥਾਂ ਵੀ ਨਹੀਂ ਬਣਾ ਸਕੇ। ਗੁਲਵੀਰ ਸਿੰਘ ਨੂੰ ਭਾਰਤ ਦਾ ਸਭ ਤੋਂ ਲੰਮੀ ਦੂਰੀ ਦਾ ਦੌੜਾਕ ਵੀ ਮੰਨਿਆ ਜਾਂਦਾ ਹੈ ਔਰ ਗਲਾਸਗੋ ਦੇ ਵਿੱਚ ਉਹਨਾਂ ਦਾ ਇਹ ਪ੍ਰਦਰਸ਼ਨ ਕਰੀਅਰ ਦੀ ਸਭ ਤੋਂ ਵੱਡੀ ਉਪਲਬਧੀਆਂ ਦੇ ਵਿੱਚੋਂ ਇੱਕ ਵੀ ਸੀ। ਕਾਮਨਵੈਲਥ ਖੇਡਾਂ 2026 ਦੇ 6ਵੇਂ ਦਿਨ ਭਾਰਤ ਨੇ ਇਹ ਦੂਜਾ ਮੈਡਲ ਜਿੱਤਿਆ ਸੀ। ਇਸ ਤੋਂ ਪਹਿਲਾਂ ਨਾਭਾ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਮਹਿਲਾ ਕੈਟਾਗਰੀ 'ਚ 69 kg ਦੀ ਵੇਟ ਲਿਫਟਿੰਗ ਦੇ ਅੰਦਰ ਦੂਸਰਾ ਸਥਾਨ ਹਾਸਲ ਕੀਤਾ ਸੀ। ਖਾਸ ਗੱਲ ਇਹ ਰਹੀ ਕਿ ਇੱਥੇ ਵੀ ਆਸਟ੍ਰੇਲੀਆ ਦੀ ਜਿਹੜੀ ਵੇਟ ਲਿਫਟਰ ਸੀ ਉਹ ਭਾਰਤ ਦੀ ਹਰਜਿੰਦਰ ਕੌਰ ਨੂੰ ਇੱਕ ਚੰਗੀ ਟੱਕਰ ਦੇ ਰਹੇ ਸੀ। ਉੱਥੇ ਇਸ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਵੀ ਜਾਰੀ ਰਹਿਣਗੀਆਂ। ਧੰਨਵਾਦ।

ਨਵਾਂ ਗਾਣਾ ਨਹੀਂ ਹੈਗਾ। ਆਮ ਤੌਰ ਦੇ ਉੱਤੇ ਡਰਾਈਵ ਬੈਕ ਸ਼ੋਅ ਦੇ ਵਿੱਚ ਨਵੇਂ ਗਾਣੇ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਅੱਜ ਨਵੇਂ ਗਾਣੇ ਚਲਾਉਣੇ ਹੀ ਨਹੀਂ, ਬਲਕਿ ਅੱਜ ਜੇ ਆਪਾਂ ਗਾਣੇ ਹੀ ਨਾ ਚਲਾਈਏ ਗੱਲ ਨਹੀਂ ਬਣ ਜੂ। ਲਓ ਜੀ ਰੇਡੀਓ ਹਾਂਜੀ 1674 AM ਦੇ ਉੱਤੇ ਡਰਾਈਵ ਬੈਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਪੰਜਾਬੀ ਫਿਲਮ ਕਣਕਾਂ ਦੇ ਓਹਲੇ ਰਿਲੀਜ਼ ਹੋ ਰਹੀ ਹੈਗੀ ਆ। ਇਹਦੇ ਨਾਲ ਜੁੜੀ ਦੋ ਇੰਟਰਵਿਊਜ਼ ਅਸੀਂ ਕੱਲ੍ਹ ਦੇ ਦਿਨ 'ਚ ਕੀਤੀਆਂ ਸੀ, ਰਿਕਾਰਡਿਡ ਇੰਟਰਵਿਊ ਸੀ। ਇੱਕ ਗੁਰਪ੍ਰੀਤ ਘੁੱਗੀ ਜਿਹੜੇ ਇਸ ਫਿਲਮ ਦੇ ਲੀਡ ਕਲਾਕਾਰ ਨੇ ਅਤੇ ਦੂਸਰੇ ਤਾਨਿਆ ਜਿਹੜੇ ਫਿਲਮ ਦੇ ਵਿੱਚ ਐਕਟਰੈਸ ਨੇ। ਹੁਣ ਅੱਜ ਕਿਹੜੀ ਚਲਾਈ ਹੈ ਇੰਟਰਵਿਊ ਤੁਸੀਂ ਦੱਸੋ। ਇੱਕ ਇੰਟਰਵਿਊ ਕੱਲ੍ਹ ਨੂੰ ਤੁਹਾਨੂੰ ਸੁਣਾਵਾਂਗੇ ਰੇਡੀਓ ਹਾਂਜੀ 1674 ਦੇ ਸਿਡਨੀ ਸਟੂਡੀਓ ਤੋਂ, ਇੱਕ ਅੱਜ ਸੁਣਾ ਦਿੰਦੇ, ਦੇਖ ਲੈਂਦੇ ਹਾਂ ਸਮਾਂ ਕਿੰਨਾ ਕੁ ਬਾਕੀ ਹੈ, ਕਿਉਂਕਿ ਸ਼ਾਮ ਨੂੰ 5 ਵਜੇ ਆਰਜੇ ਮਨਤੇਜ ਸਾਡੇ ਨਾਲ ਹੋਣਗੇ ਅਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਲੈ ਕੇ ਆ ਰਿਹਾ ਹੈਗਾ, ਬੇਕਾਰ ਖਬਰਾਂ ਦਾ ਉਹ ਬੁਲੇਟਿਨ, ਪਰ ਚੰਗੇ ਤਰੀਕੇ ਦੇ ਨਾਲ ਤੁਹਾਨੂੰ ਸੁਣਾਉਂਦੇ ਹੁੰਦੇ। ਬੁਲੇਟਿਨ ਦਾ ਕਾਹਦਾ ਹੈ, ਪ੍ਰੋਗਰਾਮ ਹੀ ਬੜਾ ਘੈਂਟ ਹੈਗਾ ਜਦੋਂ ਘੈਂਟ ਬੰਦਾ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੋਏਗਾ। ਫਿਲਹਾਲ ਸੁਣਾਵਾਂ ਇਹ ਗਾਣਾ, ਵੈਸੇ ਪੁਰਾਣਾ ਗਾਣਾ ਹੈ ਸੁਦੇਸ਼ ਕੁਮਾਰੀ ਅਤੇ ਹਰਭਜਨ ਸ਼ੇਰਾ ਦਾ।

ਦਾ ਗਾਣਾ ਵੀ ਹੈਗਾ ਰੋਟੀ, ਇਹ ਵੀ ਗਾਣਾ ਵਧੀਆ। ਐਂ ਨਹੀਂ ਕਹਿ ਰਿਹਾ ਕਿ ਮੈਂ ਉਹ ਗਾਣਾ ਜ਼ਿਆਦਾ ਵਧੀਆ ਜਾਂ ਇਹ ਜ਼ਿਆਦਾ ਵਧੀਆ। ਰੋਟੀ ਦੇ ਉੱਤੇ ਬੜੇ ਸਾਰੇ ਗਾਣੇ ਹੈਗੇ ਨੇ, ਪਰ ਸਾਰੇ ਹੀ ਵਧੀਆ ਹੈਗੇ ਨੇ। ਘੈਂਟ ਕੰਮ ਹੋ ਗਿਆ। ਮੈਨੂੰ ਤਾਂ ਆਈਡੀਆ ਨਹੀਂ ਸੀਗਾ ਕਿ ਅਮਰ ਸਿੰਘ ਵੀ ਇੰਨਾ ਵਧੀਆ ਗਾਣਾ ਲੈ ਕੇ ਆਊਗਾ, ਪਰ ਵਧੀਆ ਗਾਣਾ ਕਪਤਾਨ ਦਾ ਲਿਖਿਆ ਹੋਇਆ। ਖੈਰ, ਬੈਕ ਟੂ ਬੈਕ ਗਾਣੇ ਸੁਣੋ, ਫਿਰ ਅੱਗੇ ਗੁਰਪ੍ਰੀਤ ਘੋਗੀ ਦੀ ਇੰਟਰਵਿਊ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ।

0: जी हाँ जी 1674
1: ऑस्ट्रेलिया विच इमिग्रेशन का मसला ना जाओ इधर उधर सीधे आओ आईएमई एडवाइजर अपनी मां बोली विच समझण तुहाडी लोड़ नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जो स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो आईएमई एडवाइजर कॉल 02 9063 1618 और पैरामेटा सिडनी अति न्यू दिल्ली विच भी आईएमई एडवाइजर
2: हां जी रेडियो
3: रेडियो हाँ जी 1674 एम दे उत्ते तुहाडा सारयां दा स्वागत जी मैं गौतम कपिल और अज प्रोग्राम एक खास मुलाकात लेके आया हां तुहाडे तक फिल्म आ रही है पंजाबी कणकां दे ओले 31 जुलाई नूं फिल्म रिलीज़ हो रही और फिल्म दे जिहड़े जिहड़े फिल्म नूं अपने मोढ़ियां दे उत्ते लैके चल रहे ने गुरप्रीत घुग्गी भाजी उह साडे नाल अज इस इंटरव्यू दे विच होणगे हाज़र उहनां दे नाल फिल्म दे नाल जुड़े हुए सवाल जवाब करदे भाई सति श्री अकाल जी आयां नूं रेडियो हाँ जी दे उत्ते
4: ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਔਰ ਤੁਹਾਡੇ ਸਾਰੇ ਰੇਡੀਓ ਹਾਂਜੀ ਸੁਣਨ ਵਾਲੇ ਸਰੋਤਿਆਂ ਨੂੰ ਵੀ ਬਹੁਤ ਅਦਬ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ
3: ਧੰਨਵਾਦ ਭਾਜੀ ਬਹੁਤ ਸ਼ੁਕਰੀਆ ਫਿਲਮ ਨੂੰ ਲੈ ਕੇ ਤੁਸੀਂ ਪ੍ਰਮੋਸ਼ਨ ਕਰ ਰਹੇ ਹੋ ਇਹਨਾਂ ਦਿਨਾਂ ਦੇ ਵਿੱਚ ਤੇ ਕਿੱਦਾਂ ਮੈਂ ਫਿਲਮ ਬਾਰੇ ਕੁਛ ਕੁਐਸਚਨ ਕਰਨੇ ਸੀਗੇ ਪਰ ਅੱਜ ਕੱਲ੍ਹ ਸੁਣਿਆ ਕਿ ਗੁਰਪ੍ਰੀਤ ਘੁੱਗੀ ਫਿਲਮ ਚੂਜ਼ ਕਰਦੇ ਨੇ ਫਿਲਮ ਮੇਕਰ ਜਿਹੜੇ ਨੇ ਉਹ ਨਹੀਂ ਚੂਜ਼ ਕਰਦੇ ਕਿ ਗੁਰਪ੍ਰੀਤ ਘੁੱਗੀ ਹੋਣਗੇ ਸੋ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਫਿਲਮ ਚੂਜ਼ ਕੀਤੀ ਜੀ ਕਿਵੇਂ ਹਾਊ ਡਿਡ ਇਟ ਕਮ ਟੂ ਯੂ
4: ਨਹੀਂ ਏਦਾਂ ਦੀ ਕੋਈ ਗੱਲ ਨੀ ਇਹ ਗੱਲ ਤਾਂ ਬਹੁਤ ਵੱਡੀ ਹੋ ਜਾਂਦੀ ਹੈ ਮੈਂ ਤਾਂ ਕਹਿਣਾ ਹੁੰਦਾ ਇਹ ਗੱਲ ਕਿ ਮੈਂ ਕੰਮ ਕਰ ਬਹੁਤ ਲਿਆ ਜੀ ਮੇਰਾ ਨਾ ਹੁਣ ਇੱਕ ਅੰਦਰ ਇੱਕ ਲਲਕ ਹੁੰਦੀ ਜਿਹੜੀ ਉਹ ਮਤਲਬ ਹੁਣ ਓਦਾਂ ਦੀ ਨਹੀਂ ਰਹੀ ਕਿ ਬਹੁਤ ਕੰਮ ਕਰਨਾ
3: ਹਨਾ
4: ਤੇ ਉਹ ਹੁਣ ਮਸਲਾ ਜਿਹੜਾ ਬੇਸਿਕ ਮਸਲਾ ਹੁੰਦਾ ਹੱਲ ਹੋ ਗਿਆ ਹੋਇਆ ਇੱਕ ਉਮਰ ਹੋ ਗਈ ਕੰਮ ਕਰਦਿਆਂ ਬੰਦੇ ਨੇ ਕਿ ਸ਼ਾਂਤੀ ਜੀ ਅੰਦਰੋਂ ਕੰਮ ਦੀ ਵੀ ਮਿਲਦੀ ਹੁਣ ਮੈਂ ਸਰ ਜੇ ਉਹ ਕਰ ਰਿਹਾ ਨਾ ਜੀ ਸਿਰਫ ਮੈਂ ਚਾਹੁੰਦਾ ਕਿ ਮੈਂ ਸਬਜੈਕਟਸ ਤੇ ਕੰਮ ਕਰਾਂ ਹੁਣ ਮੈਂ ਐਸਾ ਸਿਨੇਮਾ ਕਰਾਂ ਜਿਹੜਾ ਭਾਵੇਂ ਮੈਂ ਘੱਟ ਕਰਾਂ ਪਰ ਉਹ ਯਾਦਗਾਰੀ ਹੋਵੇ ਉਹਦੀਆਂ ਐਗਜ਼ਾਮਪਲਸ ਨੇ ਮੈਂ ਐਵੇਂ ਨੀ ਕਹਿ ਰਿਹਾ ਜਿੱਦਾਂ ਤੁਸੀਂ ਸਾਡੀ ਫਿਲਮ ਦੇਖੀ ਸੀ ਮਸਤਾਨੇ
3: ਜੀ
4: ਅਕਾਲ
3: ਜੀ
4: ਫਿਰ ਗੁਰੂ ਨਾਨਕ
3: ਜਹਾਜ਼
4: ਕੌਮਾਗਟਮ ਸ਼ਿਪ ਬਣੀ ਸੀ ਫਿਰ ਪੁਰਾਣੀਆਂ ਹੋਰ ਵੀ ਕਈ ਫਿਲਮਾਂ ਮੇਰੀ ਦਾਣਾ ਪਾਣੀ ਲਾ ਲਓ ਤੁਸੀਂ ਚੱਲ ਜ਼ਿੰਦਗੀ ਲਾ ਲਓ ਹੁਣੇ ਬੰਬੂ ਕਾਰ ਚ ਇੱਕ ਡਿਫਰੈਂਟ ਤਰ੍ਹਾਂ ਦਾ ਰੋਲ ਸੀ
3: ਸੋ
4: ਮੈਂ ਟਰਾਈ ਕਰ ਰਿਹਾ ਕਿ ਡਿਫਰੈਂਟ ਤਰ੍ਹਾਂ ਦੀਆਂ ਚੀਜ਼ਾਂ ਲਾਈਫ ਚ ਕਰਾਂ ਮੈਂ ਹੁਣੇ 40 ਦਿਨ ਵਰਗੀ ਫਿਲਮ ਇੱਕ ਆਈ ਸੀ ਬਹੁਤ
3: ਡਿਫਰੈਂਟ
4: ਤਰ੍ਹਾਂ ਦੀ ਫਿਲਮ ਸੀ
3: ਸੋ
4: ਮੈਨੂੰ ਡਿਫਰੈਂਟ ਤਰ੍ਹਾਂ ਦਾ ਸਿਨੇਮਾ ਮੈਂ ਇੰਜੋਏ ਕਰ ਰਿਹਾ ਤੋ ਜਿਹੜੀ ਇਹ ਫਿਲਮ ਹੈ ਕਣਕਾਂ ਦੇ ਉਹ ਇਹ ਵੀ ਉਹਦੇ ਵਿੱਚ ਇੱਕ ਕਮਾਲ ਦਾ ਅਧਿਆਇ ਹੈ
3: ਕੀ ਸਟੋਰੀ ਕੀ ਹੈ ਭਾਜੀ ਜੇ ਇਫ ਯੂ ਡੋਨਟ ਮਾਈਂਡ ਮਤਲਬ ਮੈਂ ਉਦਾਂ ਨਹੀਂ ਕਹਿ ਰਿਹਾ ਕਿ ਰਿਵੀਲ ਕਰ ਦੋ ਤੇ ਆਪਾਂ ਦੇਖਣ ਨਾ ਜਾਣ ਬਟ ਇੱਕ ਮਤਲਬ ਕਿਸ ਤਰੀਕੇ ਦਾ ਸਿਨਾਪਸਿਸ ਜਿਹੜੇ ਆਸਟ੍ਰੇਲੀਆ ਬੈਠੇ ਸਰੋਤੇ ਨੇ ਜੇ ਉਹ ਦੇਖਣਾ ਚਾਹਣ ਫਿਲਮ ਤੇ ਕਿਵੇਂ ਅਟਰੈਕਟ ਕਰੇਗੀ ਵਨ ਲਾਈਨਰ
4: ਪਿੰਡਾਂ ਦੀਆਂ ਉਹਨਾਂ ਘਟਨਾਵਾਂ ਦੇ ਵਿੱਚੋਂ ਕਿ ਜਿਹੜੀਆਂ ਹੁਣ ਪਿੰਡਾਂ ਚ ਭਾਵੇਂ ਰੇਅਰ ਹੁੰਦੀਆਂ ਸੀ ਪਰ ਇਹ ਬਹੁਤ ਹੋਈਆਂ ਨੇ ਔਰ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਪਿੱਛੇ ਲੈ ਜਾਏਗੀ ਆਪਣੇ ਪਿਛੋਕੜ ਨਾਲ ਜੋੜ ਕੇ ਆਪਣੇ ਆਲੇ ਦੁਆਲੇ ਸੱਜੇ ਖੱਬੇ ਝਾਤੀ ਮਾਰਨ ਲਈ ਮਜਬੂਰ ਕਰੇਗੀ ਕਿ ਹਾਂ ਅਸੀਂ ਆਪਣੇ ਪਿੰਡ ਵੀ ਏਦਾਂ ਦੀ ਗੱਲ ਸੁਣੀ ਸੀ ਜਾਂ ਏਦਾਂ ਦੀ ਗੱਲ ਦੇਖੀ ਸੀ ਜਾਂ ਸਾਡੇ ਪਿੰਡ ਵੀ ਏਦਾਂ ਹੋਇਆ ਸੀ ਸੋ ਇਹ ਬਹੁਤ ਇੱਕ ਕਾਮਨ ਪ੍ਰੋਬਲਮ ਦੇ ਉੱਤੇ ਬਟ ਬੜੀ ਇੱਕ ਅਜੀਬ ਤਰ੍ਹਾਂ ਦੀ ਪ੍ਰੋਬਲਮ ਦੇ ਉੱਤੇ ਫਿਲਮ ਹੈ ਤੇ ਜਿਹਨੂੰ ਦੇਖ ਕੇ ਲੋਕ ਪਹਿਲੇ ਦੋ ਸੀਨਾਂ ਚ ਫਿਲਮ ਦੇ ਨਾਲ ਇੰਨਾ ਜੁੜ ਜਾਣਗੇ ਕਿ ਐਂਡ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਉਹਨਾਂ ਦਾ ਮੂਵੀ ਵਾਚਿੰਗ ਦਾ ਸਫ਼ਰ ਕਿਵੇਂ ਲੰਘਿਆ 2.5 ਘੰਟੇ ਦਾ
3: ਕਿਆ ਬਾਤ ਤੁਹਾਡਾ ਫਰਜੰਦ ਵੀ ਭਾਜੀ ਇਸ ਫਿਲਮ ਦੇ ਵਿੱਚ ਹੈ ਸੈਕਿੰਡ ਮੂਵੀ ਆਫਟਰ 40 ਦਿਨ ਹਨਾ ਤੁਹਾਡਾ ਯੰਗਰ ਵਰਜ਼ਨ ਆਈ ਗੈਸ ਟ੍ਰੇਲਰ ਤੋਂ ਜਿੰਨਾ ਕੁ ਪਤਾ ਲੱਗਦਾ ਹੈਗਾ ਨਿਭਾ ਰਹੇ ਨੇ
4: ਉਹਦੇ ਚ ਉਹਦੀ ਗੈਸਟ ਅਪੀਅਰੈਂਸ ਹੈ ਕਿਉਂਕਿ ਇਹ ਫਿਲਮ ਪਹਿਲਾਂ ਬਣੀ ਸੀ ਦਿਨ ਹੋ ਗਏ 2.5 ਸਾਲ ਬਣੀ ਨਾ ਤੇ ਉਹਦੀ ਆਪਣੀ ਜਿਹੜੀ ਫਿਲਮ ਹੈ 40 ਦਿਨ ਉਹ ਬਾਅਦ ਚ ਆਈ ਸੀ ਉਹਦੇ ਵਿੱਚ ਉਹਦਾ ਕਾਫੀ ਅੱਛਾ ਕਰੈਕਟਰ ਸੀ ਹਨਾ ਤੇ ਇਹ ਫਿਲਮ ਦੇ ਵਿੱਚ ਉਹਨੇ ਗੈਸਟ ਦੀ ਤਰ੍ਹਾਂ ਰੋਲ ਕੀਤਾ ਸੀ ਕਿਉਂਕਿ ਇਸ ਫਿਲਮ ਦੇ ਵਿੱਚ ਉਹ ਅਸਿਸਟ ਕਰ ਰਿਹਾ ਸੀ ਫਿਲਮ ਮੇਕਿੰਗ ਸਿੱਖ ਰਿਹਾ ਸੀ ਉਹਨਾਂ ਦੇ ਨਾਲ ਤੇ ਉਦੋਂ ਜਦੋਂ ਉਹਨੂੰ ਆਵਾਜ਼ ਪਈ ਕਿ ਆ ਇੱਕ ਅਪੀਅਰੈਂਸ ਤੇਰੀ ਚਾਹੀਦੀ ਹੈ ਤਾਂ ਫਿਰ ਲੀੜੇ ਪਾ ਕੇ ਤਿਆਰ ਹੋ ਗਿਆ ਉਹਨੇ ਉਹ ਵੀ ਕਰ ਦਿੱਤਾ ਪਰ ਉਦੋਂ ਫਿਲਮ ਮੇਕਿੰਗ ਦਾ ਉਹ ਆਪਣਾ ਤਜਰਬਾ ਲੈ ਰਿਹਾ ਸੀ ਤੇ ਉਹਨੇ ਇੱਕ ਤਰ੍ਹਾਂ ਦਾ ਕੈਮੀਓ ਕੀਤਾ ਫਿਲਮ ਦੇ ਵਿੱਚ
3: ਮੈਂ ਕੈਲਕੂਲੇਟ ਕਰ ਰਿਹਾ ਸੀ ਭਾਜੀ 40 ਤਾਂ ਨਹੀਂ ਪਰ 42 ਦਿਨ ਬਾਅਦ ਇਹ ਦੂਜੀ ਫਿਲਮ ਰਿਲੀਜ਼ ਹੋ ਰਹੀ ਹੈ ਉਹਦੀ ਤੁਹਾਨੂੰ ਆਈ ਡੋਂਟ ਨੋ ਇਫ ਯੂ ਨੋ ਦੈਟ 29 ਜੂਨ ਨੂੰ ਹੋਈ ਸੀਗੀ ਤੇ ਇਹ ਹੁਣ 31 ਜੁਲਾਈ ਨੂੰ ਇਹ ਹੋਣੀ ਹੈ ਤੇ ਐਜ਼ ਅ ਫਾਦਰ ਤੁਸੀਂ ਕਿਸ ਤਰੀਕੇ ਦੇ ਨਾਲ ਇਵੈਲਿਊਏਟ ਕਰਦੇ ਹੈਗੇ ਹੋ ਉਹਦਾ ਸਕਰੀਨ ਅਪੀਅਰੈਂਸ ਨੂੰ ਉਹਦੇ ਕੰਮ ਨੂੰ ਕਿਉਂਕਿ ਐਜ਼ ਅ ਆਡੀਅੰਸ ਸਾਨੂੰ ਵਧੀਆ ਮਤਲਬ ਐਜ਼ ਅ ਆਡੀਅੰਸ ਇੱਕ ਅਲੱਗ ਪ੍ਰਿਜ਼ਮ ਹੁੰਦਾ ਦੇਖਣ ਦਾ ਫਾਦਰ ਦਾ ਇੱਕ ਅਲੱਗ ਨਜ਼ਰੀਆ ਹੁੰਦਾ ਅਬਜ਼ਰਵ ਕਰਨ ਦਾ ਆਪਣੇ ਬੱਚਿਆਂ ਨੂੰ
4: ਦੇਖੋ ਇਹ ਉਦਾਂ ਹੀ ਯਾਰ ਬੱਚੇ ਦਾ ਜਦੋਂ ਇੱਕ ਵਾਰੀ ਬੱਚਾ ਤੁਹਾਡੇ ਘਰ ਜੰਮਦਾ ਤੁਹਾਨੂੰ ਉਦੋਂ ਉਹਦੇ ਪਰਵਰਿਸ਼ ਦੀ ਫਿਕਰ ਹੁੰਦੀ ਹੈ, ਉਹਦੇ ਵੱਡੇ ਹੋਣ ਤੱਕ ਦੀ ਸਾਰੀ ਜ਼ਿੰਮੇਵਾਰੀ ਹੁੰਦੀ। ਪਰ ਜਦੋਂ ਪ੍ਰੋਫੈਸ਼ਨਲੀ ਕੋਈ ਨਵੀਂ ਚੀਜ਼ ਕਰਦਾ ਨਾ, ਉਦੋਂ ਵੀ ਤੁਹਾਡੇ ਅੰਦਰ ਡਰ ਹੁੰਦਾ ਕਿ ਇਹਨੇ ਜੇ ਲੋਕਾਂ ਦੇ ਸਾਹਮਣੇ ਆਉਣਾ। ਤਾਂ ਇੱਕ ਤਾਂ ਲੋਕਾਂ ਦੇ ਸਾਹਮਣੇ ਬੜੀ ਕਾਮਯਾਬੀ ਦੇ ਨਾਲ ਆਇਆ, ਔਰ ਲੋਕ ਉਹਦਾ ਜਿਹੜਾ ਸੋਸ਼ਲ ਮੀਡੀਆ ਤੇ ਵਿਚਰਨਾ ਵੀ ਪਸੰਦ ਕਰ ਰਹੇ ਨੇ। ਔਰ ਦੂਸਰੀ ਗੱਲ ਇਹ ਹੈ ਕਿ ਮੈਨੂੰ ਜਿਹੜਾ ਡਰ ਸੀਗਾ ਕਿ ਉਹਦੇ ਚੋਂ ਮੇਰੀ ਰਿਫਲੈਕਸ਼ਨ ਜਾਂ ਮੇਰੀ ਕਾਪੀ ਨਾ ਚੱਲ ਕੇ ਕਿਤੇ ਵੀ ਲੋਕੀ ਇਹ ਨਾ ਕਹਿਣ ਕਿ ਉੱਥੋਂ ਹੀ ਕੰਟੀਨਿਊ ਕੀਤਾ ਹੈ। ਤੇ ਉਹਦਾ ਆਪਣਾ, ਉਹਦੀ ਆਪਣੀ ਇੱਕ ਸ਼ੈਲੀ ਹੈ, ਉਹਦਾ ਆਪਣਾ ਇੱਕ ਸਟਾਈਲ ਹੈ ਜਿਹਨੂੰ ਲੈ ਕੇ ਮੈਂ ਬਹੁਤ ਖੁਸ਼ ਹਾਂ ਕਿ ਉਹ ਆਪਣਾ ਹਲ ਵਾਹ ਕੇ ਰੋਟੀ ਖਾਣਾ ਚਾਹੁੰਦਾ। ਪਿਛਲੇ 3 ਸਾਲ ਤੋਂ ਸਟੱਡੀ ਕਰ ਰਿਹਾ ਸੀ, ਉਹਨੇ ਵਿੱਚ ਫਿਲਮਾਂ ਅਸਿਸਟ ਕੀਤਾ, ਪਿਛਲੇ 4 ਸਾਲਾਂ ਚ ਉਹਨੇ 6-7 ਫਿਲਮਾਂ ਚ ਅਸਿਸਟ ਕੀਤਾ, ਭੱਜਿਆ ਦੌੜਿਆ ਸੈੱਟਾਂ ਦੇ ਉੱਤੇ, ਉਹਨੇ ਸਿੱਖਿਆ ਤੇ ਤਾਂ ਇੱਧਰ ਆਇਆ, ਤੇ ਕਾਫੀ ਚੀਜ਼ਾਂ ਨੂੰ ਇਲਮ ਲੈ ਕੇ ਉਹਨਾਂ ਦਾ ਸਾਹਮਣੇ ਆਇਆ। ਮੈਨੂੰ ਬਹੁਤ ਖੁਸ਼ੀ ਹੈ, ਔਰ ਆਪਣੇ ਸਟਾਈਲ ਚ ਆਇਆ, ਮੈਨੂੰ ਇਸ ਤੋਂ ਜ਼ਿਆਦਾ ਖੁਸ਼ੀ ਹੈ।
3: ਵਾਹ ਵਾਹ, ਇਲਮ ਦੀ ਗੱਲ ਕੀਤੀ ਹੈ ਭਾਜੀ, ਤੁਹਾਡੇ ਪਿੱਛੇ ਖਜ਼ਾਨਾ ਹੈ, ਇਹ ਤੁਹਾਡੀ ਪਰਸਨਲ, ਮੈਨੂੰ ਲੱਗਦਾ ਤੁਹਾਡਾ ਆਪਣਾ ਰੂਮ ਹੈ, ਤੁਹਾਡੀ ਲਾਇਬ੍ਰੇਰੀ ਹੈਗੀ। ਇਹ ਚ ਕੋਈ ਸ਼ੱਕ ਨਹੀਂ ਹੈਗਾ ਕਿ ਗੁਰਪ੍ਰੀਤ ਘੁੱਗੀ ਨੂੰ ਕਿਤਾਬਾਂ ਤੋਂ ਵੱਡ ਕਰਕੇ ਨਹੀਂ, ਕਿਉਂਕਿ ਜਿੱਥੋਂ ਮਰਜ਼ੀ ਦੇਖ ਲਓ ਤੁਹਾਡੀਆਂ ਰੈਫਰੈਂਸਿਸ ਜਿਹੜੀਆਂ ਹੁੰਦੀਆਂ ਨੇ ਤੁਹਾਡੀ ਪਰਸਨਲ ਲਾਈਫ ਦੀਆਂ, ਤੇ ਜਿੰਨੇ ਵੀ ਤੁਸੀਂ ਆਪਣਾ ਇਨਲਾਈਟਮੈਂਟ ਕਰਦੇ ਹੈਗੇ ਹੋ ਅਲੱਗ ਅਲੱਗ ਪੋਡਕਾਸਟ ਦੇ ਵਿੱਚ, ਗੱਲਾਂ ਕਿਤਾਬਾਂ ਦੇ ਨਾਲ ਜੁੜਤ ਦਿਖਦੀ ਹੈਗੀ ਹੈ, ਇਹ ਕਿਵੇਂ
4: ਇਹਦੇ ਵਿੱਚ? ਹਾਂਜੀ,
3: ਉਹ ਨਹੀਂ, ਤੁਸੀਂ ਕਰੋ ਕੰਟੀਨਿਊ, ਮੈਂ ਉਹੀ ਪੁੱਛ ਰਿਹਾ।
4: ਹਜ਼ਾਰਾਂ ਸਾਲਾਂ ਦੀ, ਲੋਕਾਂ ਦੀ ਹਜ਼ਾਰਾਂ ਸਾਲਾਂ ਦੀ ਖੋਜਬੀਨ ਦਾ ਸਿੱਟਾ ਹੁੰਦੀਆਂ ਨੇ ਕਿਤਾਬਾਂ, ਹਨਾ। ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਿਤਾਬਾਂ ਤੋਂ ਵਧੀਆ ਕੋਈ ਦੋਸਤ ਨਹੀਂ ਹੁੰਦਾ ਤੁਹਾਡਾ। ਸੋ ਬਹੁਤ ਸਾਰੇ ਲੋਕ ਕਿਤਾਬਾਂ ਦੇ ਨਾਲ ਹੀ ਜ਼ਿੰਦਗੀ ਕੱਟ ਜਾਂਦੇ ਨੇ। ਕਿਤਾਬ ਕਦੇ ਧੋਖਾ ਨਹੀਂ ਦਿੰਦੀ, ਕਿਤਾਬ ਤੁਹਾਨੂੰ ਕਦੇ ਟਿਚ ਨਹੀਂ ਕਰਦੀ, ਹਨਾ। ਤੁਸੀਂ ਕਿਤਾਬ ਨੂੰ ਜਿਸ ਤਰ੍ਹਾਂ ਸਾਇਲੈਂਟ ਹੋਣ ਨੂੰ ਕਹਿੰਦੇ ਹੋ, ਸਾਇਲੈਂਟ ਹੋ ਜਾਂਦੀ ਹੈ। ਜਦੋਂ ਉਹਨੂੰ ਗੱਲਾਂ ਕਰਨ ਨੂੰ ਕਹਿੰਦੇ ਹੋ ਤਾਂ ਗੱਲਾਂ ਕਰਨ ਲੱਗ ਪੈਂਦੀ ਤੁਹਾਡੇ ਨਾਲ। ਤੁਸੀਂ ਕਿਤਾਬ ਨੂੰ ਕੋਈ ਸਵਾਲ ਕਰਦੇ ਹੋ, ਉਹ ਜਵਾਬ ਦਿੰਦੀ ਹੈ। ਸੋ ਮੈਨੂੰ ਲੱਗਦਾ ਕਿ ਕਿਤਾਬ ਤੱਕ ਪਹੁੰਚਣਾ ਥੋੜਾ ਜਿਹਾ ਔਖਾ ਹੁੰਦਾ, ਜਦੋਂ ਪਹੁੰਚ ਗਏ ਫਿਰ ਤੁਹਾਨੂੰ ਮਜ਼ਾ ਬਹੁਤ ਜ਼ਿੰਦਗੀ ਦਾ ਇੱਕ ਅਲੱਗ ਤਰ੍ਹਾਂ ਦਾ ਆਉਂਦਾ ਇਹਦੇ ਵਿੱਚ।
3: ਇਹ ਗੱਲ ਹੈ, ਕਿਤਾਬ ਤੱਕ ਪਹੁੰਚਣਾ ਔਖਾ, ਉਹ ਸਫ਼ਰ ਔਖਾ ਹੈਗਾ, ਉਸ ਤੋਂ ਬਾਅਦ ਦਾ ਥੋੜਾ ਸਾ। ਇਹ ਗੱਲ ਮੈਂ ਅੱਜ ਕੱਲ ਦੇ ਬੱਚਿਆਂ ਦੇ ਨਾਲ ਜੁੜ ਕੇ ਦੇਖਦਾ। ਪਰ ਭਾਜੀ, ਮੀ ਬੀਂਗ ਐਨ 80s ਕਿਡ, ਮੈਂ ਤੁਹਾਨੂੰ ਰੌਣਕ ਮੇਲਾ ਤੋਂ, ਹਨਾ, ਉਦੋਂ ਤੋਂ ਜ਼ਿਆਦਾ ਚਾਚਾ ਰੌਣਕੀ ਰਾਮ ਤੋਂ, ਉਦੋਂ ਤੋਂ ਅਸੀਂ ਅਬਜ਼ਰਵ ਕਰਦੇ ਹਾਂ ਛੋਟੇ ਹੁੰਦੇ। ਅਸੀਂ ਦੂਰਦਰਸ਼ਨ ਦੇ ਉੱਤੇ ਇੱਕ ਵਧੀਆ, ਮਤਲਬ ਜਿਹਦੇ ਤੋਂ ਐਂਟਰਟੇਨਮੈਂਟ ਸਾਰੇ ਦਿਨ ਦੀ ਮਿਹਨਤ ਮੁਸ਼ਕਤ ਤੋਂ ਬਾਅਦ ਸਾਡੇ ਪਿਓ, ਸਾਡੇ ਬਜ਼ੁਰਗ ਚਾਚੇ ਤਾਏ ਜਿੰਨੇ ਵੀ ਕਮਰੇ 'ਚ ਬੈਠ ਕੇ ਉਹਨਾਂ ਨੇ ਜਲੰਧਰ ਦੂਰਦਰਸ਼ਨ ਦੇਖਣਾ, ਅਤੇ ਰੌਣਕ ਮੇਲਾ ਦੇ ਨਾਲ ਉਹ ਸਾਰੀ ਲੱਥ ਜਾਂਦੀ ਹੁੰਦੀ ਸੀਗੀ। ਉਹ ਦਿਨਾਂ ਦੇ ਵਿੱਚ ਕੋਮੇਡੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਤੁਹਾਡਾ ਸਟਾਇਰ ਬੇਸਡ ਹੁੰਦੀ ਸੀ, ਹਨਾ। ਅੱਜ ਕੱਲ੍ਹ ਦੀ ਤਰ੍ਹਾਂ ਫਿਜ਼ੀਕਲ ਕੋਮੇਡੀ ਨਹੀਂ, ਜਾਂ ਕੋਈ ਕਸਵਰਡਸ ਨਹੀਂ, ਕੋਈ ਮਾੜੀ ਸ਼ਬਦਾਵਲੀ ਨਹੀਂ। ਜਿਹੜੀਆਂ ਅੱਜ ਕੱਲ੍ਹ ਜਿਹੜੀਆਂ ਇਹ ਕੋਮੇਡੀ ਮੂਵੀਜ਼ ਪੰਜਾਬ ਦੇ ਵਿੱਚ ਬਣ ਰਹੀਆਂ ਨੇ, ਆਰ ਯੂ ਹੈਪੀ ਟੂ ਬੀ ਪਾਰਟ ਆਫ ਦੀਜ਼ ਮੂਵੀਜ਼? ਉਸ ਕਿਸਮ ਦੀ ਕੋਮੇਡੀ ਦਾ ਤੁਸੀਂ ਹਿੱਸਾ ਬਣਦੇ ਹੋ? ਫਰਕ ਕਿਵੇਂ ਮਹਿਸੂਸ ਕਰਦੇ?
4: ਆਪਾਂ ਪਾਰਟੀਕੁਲਰ ਇੱਕ ਮੂਵੀ ਦੀ ਗੱਲ ਨਹੀਂ ਕਰਦੇ, ਆਪਾਂ ਪਾਰਟੀਕੁਲਰ ਗੱਲ ਕਰਦੇ ਹਾਂ ਕਿ ਸੋਸਾਇਟੀ 'ਚ ਸਮੇਂ ਦੇ ਹਿਸਾਬ ਨਾਲ ਬਦਲਿਆ ਬਹੁਤ ਕੁਛ ਹੈ। ਉਦੋਂ ਦੀ ਜਦੋਂ ਤੁਸੀਂ ਗੱਲ ਕਰਦੇ ਨਾ, ਉਦੋਂ ਲੋਕਾਂ 'ਚ ਪੇਸ਼ੈਂਸ ਬਹੁਤ ਹੁੰਦੇ ਸੀ, ਲੋਕਾਂ 'ਚ ਬਰਦਾਸ਼ਤ ਵੀ ਬਹੁਤ ਹੁੰਦਾ ਸੀ, ਲੋਕ ਆਪਣੇ ਤੇ ਵਿਅੰਗ ਸਹਿ ਜਾਂਦੇ ਸੀ, ਔਰ ਅੱਗੋਂ ਹੱਸਦੇ ਸੀ ਕਿ ਇਹਨੇ ਸਾਡੇ ਤੇ ਵਿਅੰਗ ਕੀਤਾ। ਅੱਜ ਕੱਲ੍ਹ ਕੋਈ ਨਹੀਂ ਬਰਦਾਸ਼ਤ ਕਰਦਾ, ਤੁਸੀਂ ਕਿਸੇ ਤੇ ਕਟਾਕਸ਼ ਕਰਕੇ ਦੇਖੋ, ਵਿਅੰਗ ਕਰਕੇ ਦੇਖੋ, ਉਹ ਅੱਗੋਂ ਲੜਾਈ ਵਾਲੇ ਮੋਡ ਤੇ ਸੈੱਟ ਹੋ ਜਾਂਦਾ ਕਿ ਸਾਡੇ ਬਾਰੇ ਇੰਨੀ ਗੱਲ ਕਹਿਤੀ, ਮੇਰੇ ਬਾਰੇ ਇੰਨੀ ਗੱਲ ਕਹਿਤੀ। ਸੋ ਵਿਅੰਗ ਵਾਲਾ ਤਾਂ ਸਿਲਸਿਲਾ ਖਤਮ ਹੋ ਗਿਆ। ਪਰ ਜਿਹੜੀ ਤੁਸੀਂ ਕਾਮੇਡੀ ਦੀ ਗੱਲ ਕਰ ਰਹੇ ਹੋ, ਮੈਂ ਅੱਜ ਵੀ ਸਟੈਂਡ ਇਸ ਗੱਲ ਤੇ ਕਰਦਾ ਕਿ ਸਾਡੀਆਂ ਫਿਲਮਾਂ ਫਿਰ ਵੀ ਫਾਰ ਫਾਰ ਫਾਰ ਬੈਟਰ ਨੇ, ਕਿਉਂਕਿ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਕਿ ਇੱਦਾਂ ਦੀ ਕਾਮੇਡੀ ਹੁਣ ਇੱਥੇ ਜਿਹੜੇ ਸਟੈਂਡ ਅਪ ਸ਼ੋਅਜ਼ ਹੋਣ ਲੱਗ ਪਏ ਨੇ, ਮਤਲਬ ਮੈਂ ਦੇਖਦਾ ਹੁੰਦਾ ਕਈ ਵਾਰੀ ਨੈੱਟ ਤੇ ਵੀ, ਆਪਣੇ ਆਲੇ ਦੁਆਲੇ ਵੀ, ਬਿਲੋ ਦਾ ਬੈਲਟ ਕਾਮੇਡੀ ਹੋਣ ਲੱਗ ਪਈ ਸਾਰੀ। ਲੋਕਾਂ ਦਾ ਮਾਇੰਡ ਸੈੱਟ ਯੰਗਸਟਰਸ ਦਾ ਇੱਦਾਂ ਦਾ ਕਿ ਨਥਿੰਗ ਰੋਂਗ ਇਨ ਇਟ। ਜਦੋਂ ਤੁਸੀਂ ਫਿਲਮ ਬਣਾਉਂਦੇ ਹੋ ਨਾ, ਤੇ ਤੁਸੀਂ ਫਿਲਮ ਦੇ ਵਿੱਚ ਬਿਲਕੁਲ ਹੀ ਤੁਸੀਂ ਬਿਲੋ ਦਾ ਬੈਲਟ ਨਾ ਜਾਂਦੇ ਹੋਏ, ਇੱਕ ਮਰਿਆਦਾ ਰੱਖਦੇ ਹੋਏ, ਅੱਜ ਦੇ ਯੁੱਗ ਦੇ ਹਿਸਾਬ ਨਾਲ ਕਾਮੇਡੀ ਨੂੰ ਅਗਰ ਅੱਛੇ ਤਰੀਕੇ ਨਾਲ ਕੈਰੀ ਕਰਦੇ ਹੋ ਵਿਦ ਅ ਲਿਟਲ ਬਿਟ ਲਿਬਰਟੀ, ਤਾਂ ਮੈਨੂੰ ਲੱਗਦਾ ਕਿ ਦੇਰ ਇਜ਼ ਨਥਿੰਗ ਰੋਂਗ ਇਨ ਇਟ, ਕਿਉਂਕਿ ਸਮੇਂ ਨਾਲ ਪਰਿਵਰਤਨ ਸਾਡੇ ਪਹਿਰਾਵੇ 'ਚ, ਸਾਡੇ ਖਾਣ ਪੀਣ 'ਚ ਆਇਆ। ਜਿਹੜੀਆਂ ਰੋਟੀਆਂ ਮਾਂ ਕੋਲੋਂ ਮੰਗਦੇ ਹੁੰਦੇ ਸੀ, ਹੁਣ ਸਵਿਗੀ ਕੋਲੋਂ ਮੰਗੀਆਂ ਜਾਂਦੀਆਂ ਇੱਥੇ, ਹਨਾ। ਜਿਹੜੀ ਚੀਜ਼ਾਂ ਭਾਪੇ ਕੋਲੋਂ ਮੰਗਦੇ ਹੁੰਦੇ ਸੀ, ਉਹ ਜ਼ੋਮੈਟੋ ਕੋਲੋਂ ਮੰਗਦੇ ਨੇ, ਹਨਾ। ਤੇ ਪੈਸੇ ਵੀ ਅੱਗੇ ਦਾਦੇ ਨੇ, ਦਾਦੀ ਨੇ, ਨਾਨੇ ਨੇ, ਨਾਨੀ ਨੇ, ਮੰਮੀ ਨੇ, ਡੈਡੀ ਨੇ ਦੇਣੇ ਹੁੰਦੇ ਸੀ, ਹੁਣ ਮੋਬਾਈਲ ਹੀ ਸਭ ਕੁਛ ਹੈ, ਘਰੋਂ ਹੀ ਕੜਾਚ ਜਿਹਾ ਕਰਦੇ ਨੇ, ਪੈਸੇ ਚਲੇ ਗਏ ਘਰ ਆ ਕੇ, ਤੁਹਾਨੂੰ ਬੱਚਿਆਂ ਨੂੰ ਵਿੰਡੋ 'ਚੋਂ ਫੜਾ ਜਾਂਦੇ ਰਾਤੀ 3:30 ਖਾਣ ਪੀਣ ਵਾਲਾ ਸਮਾਨ। ਸੋ ਸਮੇਂ ਨਾਲ ਜਿੱਦਾਂ ਸਾਰਾ ਕੁਛ ਬਦਲਿਆ ਨਾ ਜੀ, ਇੱਦਾਂ ਹੀ ਹਰ ਚੀਜ਼ 'ਚ ਪਰਿਵਰਤਨ ਆਉਂਦਾ।
3: ਸਹੀ ਗੱਲ ਹੈ ਜੀ, ਉਦੋਂ ਉਦੋਂ ਰੋਟੀ ਅੱਡ ਕਮਰੇ ਚ ਖਾਣਾ ਮਤਲਬ ਕੋਈ ਬੰਦਾ ਰੁੱਸਿਆ ਹੋਇਆ ਤੇ ਅੱਜ ਕੱਲ ਬੜਾ ਕਾਮਨ ਹੈਗਾ ਕਿ ਪਾਓ ਆਪਣੀ ਆਪਣੀ ਰੋਟੀ
4: ਦਿੰਦੇ ਨੀ ਸੀ ਦੇਣਾ ਇੱਥੇ ਆ ਕੇ ਮਰ ਲੈ ਜੇ ਮਰਨੀ ਉੱਥੇ ਨੀ ਧੋਸੇ ਫੜਾਉਣ ਆਉਣਾ ਤੈਨੂੰ ਕਿਸੇ
3: ਬਦਲਾ ਤਾਂ ਹੈ ਭਾਜੀ ਹਾਂ ਅੱਛਾ ਇੱਕ ਮੇਰੇ ਤੁਸੀਂ ਉਹਦੇ ਤੇ ਗੱਲ ਦੱਸੀ ਅੱਗੇ ਪੇਸ਼ੈਂਸ ਲੈਵਲ ਦੀ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਮੈਂ ਹਲੇ ਕੱਲ ਪਰਸੋਂ ਹੀ ਕਿਸੇ ਦੇ ਨਾਲ ਗੱਲ ਕਰ ਰਿਹਾ ਸੀ ਤੁਹਾਡੇ ਸਾਥੀ ਵੀਰ ਸੀਨੀਅਰ ਵੀ ਸੀਗੇ ਜਸਵਿੰਦਰ ਭੱਲਾ ਹੋਰੀ ਤੇ ਉਹਨਾਂ ਦਾ ਛਣਕਾਟਾ ਜਦੋਂ ਆਉਂਦਾ ਹੁੰਦਾ ਸੀ ਤੇ ਮੈਂ ਉਹੀ ਗੱਲ ਕਰ ਰਿਹਾ ਸੀ ਮੈਂ ਉਸ ਵਕਤ ਤਾਂ ਸਰਕਾਰੇ ਬਦਲਤੀ ਸੀਗੀ ਛਣਕਾਟਾ ਨੇ ਹਨਾ ਤੇ ਆਪਣਾ ਕੈਪਟਨ ਸਾਹਿਬ ਚਲੇ ਗਏ ਸੀ ਬਾਦਲ ਸਾਹਿਬ ਆ ਗਏ ਸੀ ਤੇ ਫਿਰ ਬਕਾਇਦਾ ਉਹਦੇ ਤੇ ਵੀ ਤੰਜ ਕਸਿਆ ਸੀ ਔਰ ਬਹੁਤ ਲਾਈਟਲੀ ਸਭ ਨੇ ਬੜਾ ਵਧੀਆ ਤਰੀਕੇ ਦੇ ਨਾਲ ਲੈਂਦੇ ਹੁੰਦੇ ਸੀ ਕਾਮੇਡੀ ਹੁਣ ਅੱਜ ਦੀ ਤਰੀਕ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਟਸ ਅ ਸੀਰੀਅਸ ਮੈਟਰ ਸੀਰੀਅਸ ਬਿਜ਼ਨਸ ਹੋ ਚੁੱਕਿਆ
4: ਨਹੀਂ ਮੈਨੂੰ ਲੱਗਦਾ ਮੈਂ ਸਮਝਦਾ ਕਾਮੇਡੀ ਇਜ਼ ਅ ਸੀਰੀਅਸ ਬਿਜ਼ਨਸ ਬਟ ਹੁਣ ਨਾਨ ਸੀਰੀਅਸ ਬਿਜ਼ਨਸ ਹੁੰਦਾ ਜਾ ਰਿਹਾ ਕਿਉਂਕਿ ਲਿਬਰਟੀ ਜਿਹੜੇ ਸਟੈਂਡ ਅਪ ਕਮੇਡੀਅਨਸ ਇੰਨੀ ਜ਼ਿਆਦਾ ਲੈ ਚੁੱਕੇ ਨੇ ਉਹਨਾਂ ਦੀ ਵੀ ਮਜਬੂਰੀ ਇਹ ਹੈ ਕਿ ਉਹਨਾਂ ਨੂੰ ਬੰਚ ਵਿੱਚ ਲੋਕ ਦੇਖਣ ਆਉਂਦੇ ਨੇ ਛੋਟੇ ਛੋਟੇ ਹਾਲ ਬਣੇ ਹੋਏ ਨੇ ਦੋ ਦੋ ਸੌ ਡੇਢ ਡੇਢ ਸੌ ਦੀ ਪੰਜਾਹ ਪੰਜਾਹ ਸੱਠ ਸੱਠ ਲੋਕਾਂ ਦੀ ਸਪੈਸ਼ਲੀ ਕਾਰਪੋਰੇਟ ਲੋਕਾਂ ਦੀ ਆਡੀਅੰਸ ਆਉਂਦੀ ਹੈ ਦੇਖਣ ਉਹ ਕਹਿੰਦੇ ਸਾਨੂੰ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਜਿੱਦਾਂ ਮਰਜ਼ੀ ਹਸਾਓ ਬਿਲੋ ਦਾ ਬੈਲਟ ਜਾਓ ਭਾਵੇਂ ਬੈਲਟ ਤੋੜ ਹੀ ਦਿਓ ਭਾਵੇਂ ਕਹਿੰਦੇ ਕੋਈ ਗੱਲ ਨੀ ਤੇ ਸਾਨੂੰ ਫਰਕ ਨੀ ਪੈਂਦਾ ਹਸਾਓ ਸੋ ਗੋਰਿਆਂ ਵਾਲਾ ਸਿਸਟਮ ਹੁੰਦਾ ਜਾ ਰਿਹਾ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਹੁਣ ਨਾਨ ਸੀਰੀਅਸ ਬਿਜ਼ਨਸ ਹੋ ਗਿਆ ਹੋਇਆ ਹੋ ਰਿਹਾ ਮਤਲਬ ਹੌਲੀ ਹੌਲੀ ਬਟ ਫਿਰ ਵੀ ਉਹਦੇ ਚ ਜਿਹੜੇ ਕਾਮੇਡੀ ਨੂੰ ਸੀਰੀਅਸਲੀ ਲੈ ਕੇ ਸਮਾਜਿਕ ਮਾਨਦੰਡ ਨੂੰ ਧਿਆਨ ਚ ਰੱਖ ਕੇ ਸੋਸਾਇਟੀ ਨੂੰ ਧਿਆਨ ਚ ਰੱਖ ਕੇ ਅਜੇ ਵੀ ਜਿਹੜੇ ਫਿਲਮਾਂ ਬਣਾਉਂਦੇ ਆ ਜਾਂ ਸਟੇਜ ਤੇ ਕਾਮੇਡੀ ਕਰਦੇ ਆ ਮੈਂ ਉਹਨਾਂ ਨੂੰ ਬਹੁਤ ਰਿਗਾਰਡਸ ਦਿੰਦਾ ਇਸ ਗੱਲ ਦਾ
3: ਸੀਰੀਅਸ ਦੀ ਗੱਲ ਤੋਂ ਭਾਜੀ ਥੋੜੇ ਕੁਝ ਚ ਮੈਂ ਕੁਐਸਚਨ ਪੁੱਛਦਾ ਜਿਵੇਂ ਅੱਜ ਕੱਲ ਤੁਸੀਂ ਬੜੀਆਂ ਜ਼ਹੀਨ ਫਿਲਮਾਂ ਕਰ ਰਹੇ ਹੋ ਆਪਾਂ ਪਹਿਲਾਂ ਹੀ ਤੁਸੀਂ ਜ਼ਿਕਰ ਕੀਤਾ ਅਕਾਲ ਅਰਦਾਸ ਹੋਰ ਬਹੁਤ ਸਾਰੀਆਂ ਫਿਲਮਾਂ ਪੰਜਾਬੀ ਦੇ ਵਿੱਚ ਹੁਣ ਤੁਹਾਡਾ ਸਿਨੇਮਾ ਲਗਭਗ ਉਹ ਜਿਹਾ ਹੀ ਹੁੰਦਾ ਜਾ ਰਿਹਾ ਜਿਸ ਤਰ੍ਹਾਂ ਦੀ ਇਹ ਫਿਲਮ ਹੈਗੀ ਹੈ ਪਿਛਲੀਆਂ ਫਿਲਮਾਂ ਨੇ ਹੁਣ ਏਦਾਂ ਹੀ ਤੁਸੀਂ ਡੈਲੀਬਰੇਟਲੀ ਅੱਗੇ ਨੂੰ ਵੀ ਫਿਊਚਰ ਚ ਵੀ ਚੂਜ਼ ਕਰਨੀ ਹੈ ਜਾਂ ਇੱਕ ਮੇਨ ਸਟ੍ਰੀਮ ਕਮਰਸ਼ੀਅਲ ਸਿਨੇਮਾ ਜਿਹੜਾ ਪੰਜਾਬੀ ਦਾ ਹੈਗਾ ਉਹ ਵੀ ਕੰਟੀਨਿਊ ਨਾਲ ਨਾਲ ਰੱਖਣਾ
4: ਨਹੀਂ ਦੇਖੋ ਕਾਮੇਡੀ ਤਾਂ ਮੇਰੇ ਬਲੱਡ ਚੋਂ ਤਾਂ ਮੈਂ ਹਟ ਨਹੀਂ ਸਕਦਾ ਉਹ ਤਾਂ ਕਰੀ ਜਾਊਂਗਾ ਜੀ ਲੋਕਾਂ ਨੂੰ ਹੱਸਦੇ ਦੇਖਣਾ ਤਾਂ ਮੈਨੂੰ ਜ਼ਿੰਦਗੀ ਚ ਨਸ਼ਾ ਹੀ ਇੱਕੋ ਹੈ ਬਸ ਹੋਰ ਕੋਈ ਨਸ਼ਾ ਹੀ ਨਹੀਂ ਲਾਈਫ ਚ ਚਾਹ ਤੋਂ ਇਲਾਵਾ ਦੂਜਾ ਨਸ਼ਾ ਵੀ ਪੁੱਛੇ ਤੋਂ ਹੈਗਾ ਵੀ ਲੋਕਾਂ ਨੂੰ ਹੱਸਦੇ ਦੇਖਣ ਦਾ ਨਸ਼ਾ ਮੈਨੂੰ ਹਨਾ ਤਾਂ ਉਹ ਮੈਂ ਕਾਮੇਡੀ ਫਿਲਮਾਂ ਤਾਂ ਕਰਦਾ ਹੀ ਰਵਾਂਗਾ ਪਰ ਨਾਲ ਨਾਲ ਮੈਂ ਸਬਜੈਕਟਸ ਇੱਦਾਂ ਦੇ ਚੂਜ਼ ਇਹ ਨਹੀਂ ਕਿ ਜਿਹੜਾ ਮੇਰੇ ਕੋਲ ਆਇਆ ਜਿਹੜੀ ਮਰਜ਼ੀ ਫਿਲਮ ਮੈਂ ਸਾਈਨ ਕਰ ਲਈ ਤੇ ਮੈਂ ਕਰ ਲਈ ਹੁਣ ਮੈਂ OTT ਤੇ ਮੇਰੀ ਇੱਕ ਫਿਲਮ ਆਈ ਹੈ ਟੌਪ ਕੌਪ ਹਨਾ
3: ਹਾਂਜੀ ਹਾਂ
4: ਉਹਦੇ ਚ ਮਰਡਰ ਮਿਸਟਰੀ ਇਨਵੈਸਟੀਗੇਟ ਕਰ ਰਿਹਾ ਮੈਂ ਹਨਾ ਉਹ ਇੱਕ ਡਿਫਰੈਂਟ ਜੋਨਰ ਹੈ ਮੈਂ ਇੱਦਾਂ ਦੀਆਂ ਚੀਜ਼ਾਂ ਟਰਾਈ ਕਰਨਾ ਚਾਹੁੰਦਾ ਹੁਣ ਇੱਕ ਹੋਰ ਵੈਬ ਸੀਰੀਜ਼ ਪੰਜਾਬੀ ਚ ਆਏਗੀ ਸਾਡੀ ਉਹਦੇ ਵਿੱਚ ਕੋਰਟ ਰੂਮ ਡਰਾਮਾ ਹੈ ਵਕੀਲਾਂ ਦਾ ਇੱਕ ਹਾਂ ਉਹ ਬੜੀ ਕਮਾਲ ਚੀਜ਼ ਹੈ ਸੋ ਕਹਿਣ ਦਾ ਮਤਲਬ ਕਿ ਮੈਂ ਇੱਦਾਂ ਦੇ ਜੋਨਰ ਇੱਦਾਂ ਦੀਆਂ ਚੀਜ਼ਾਂ ਹੁਣ ਟਰਾਈ ਕਰ ਰਿਹਾ ਆਈ ਐਮ ਲਵਿੰਗ ਇਟ
3: ਡੰਕੀ ਦੇ ਵਿੱਚ ਵੀ ਮੈਂ ਸੁਣਿਆ ਸੀਗਾ ਪਾਰਟ 2 ਜਿਹੜਾ ਬਾਲੀਵੁੱਡ ਦਾ ਰਿਹਾ ਉਹ ਚ ਵੀ ਕੋਈ ਗੱਲਬਾਤ ਚੱਲ ਰਹੀ ਹੈ ਉਹਦੀ
4: ਭਾਜੀ ਡੰਕੀ ਚ ਮੈਂ ਵੈਸੇ ਗੈਸਟ ਅਪੀਅਰੈਂਸ ਕੀਤੀ ਸੀ ਕੈਮੀਓ ਕੀਤਾ ਸੀ ਉਹਦੇ ਵਿੱਚ ਤੇ ਹੁਣ ਸ਼ਾਇਦ ਗੱਲ ਚੱਲ ਰਹੀ ਪਰ ਮੈਂ ਹੁਣ ਹਿੰਦੀ ਫਿਲਮਾਂ ਤਾਂ ਸਿਰਫ ਇਹੀ ਹੈ ਕਿ ਉਹਦੀ ਰੇਂਜ ਬਹੁਤ ਵੱਡੀ ਹੈ ਪਰ ਟਾਈਮ ਬਹੁਤ ਲੈਂਦੇ ਨੇ ਟਾਈਮ ਬਹੁਤ ਵੇਸਟ ਕਰਦੇ ਟਾਈਮ ਬਹੁਤ ਕੰਜ਼ਿਊਮ ਕਰਦੇ ਨੇ ਇੱਥੇ ਹੀ ਮੈਂ ਮਾਰ ਖਾ ਜਾਂਦਾ ਮੇਰੇ ਕੋਲ ਇੰਨਾ ਜ਼ਿੰਦਗੀ ਚ ਵੇਸਟ ਕਰਨ ਨੂੰ ਟਾਈਮ ਨਹੀਂ ਹੈਗਾ ਸੋ ਮੈਂ ਆਈ ਐਮ ਵੈਰੀ ਮੱਚ ਹੈਪੀ ਵਿਦ ਮਾਈ ਪੰਜਾਬੀ ਸਿਨੇਮਾ ਮੈਨੂੰ ਪੰਜਾਬੀ ਨਾਲ ਇੰਨਾ ਪਿਆਰ ਮੁਹੱਬਤ ਇਸ਼ਕ ਹੈ ਤੇ ਮੈਂ ਪੰਜਾਬੀ ਸਿਨੇਮੇ ਚ ਬਹੁਤ ਜ਼ਿਆਦਾ ਸਕੂਨ ਬਹੁਤ ਜ਼ਿਆਦਾ ਮੈਂ ਖੁਸ਼ੀ ਮਹਿਸੂਸ ਕਰਦਾ ਤੇ ਮੈਂ ਜ਼ਿਆਦਾ ਇੱਧਰ ਬਿਜ਼ੀ ਹਾਂ ਟਾਈਮ ਹੋਇਆ ਅਗਰ ਕਰੈਕਟਰ ਅੱਛਾ ਟਾਈਮ ਹੋਇਆ ਤਾਂ ਜ਼ਰੂਰ ਕਰਾਂਗੇ
3: ਗੁਬੇ ਭਾਜੀ ਇੱਕ ਨਾ ਬੜਾ ਸੀਰੀਅਸ ਕੁਐਸਚਨ ਮੈਨੂੰ ਇਹ ਲੱਗਦਾ ਕਿ ਅਕਸਰ ਉਹ ਮਿਸ ਹੁੰਦਾ ਹੈ ਯੂ ਬੀਂਗ ਅੱਜ ਦੀ ਡੇਟ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਵਨ ਆਫ ਦੀ ਮੋਸਟ ਸੀਨੀਅਰ ਜਿਹੜਾ ਇੱਕ ਚਿਹਰਾ ਹੈਗੇ ਹੋ ਔਰ ਬਹੁਤ ਜ਼ਿੰਮੇਵਾਰੀ ਤੁਹਾਡੇ ਤੇ ਤੁਸੀਂ ਨਰੇਟ ਕਰਦੇ ਹੋ ਫਿਲਮਾਂ ਨੂੰ ਤੁਸੀਂ ਫਿਲਮ ਨੂੰ ਅੱਗੇ ਲੈ ਕੇ ਜਾਂਦੇ ਹੈਗੇ ਹੋ ਪੰਜਾਬੀ ਦੇ ਵਿੱਚ ਇੱਕ ਇਸ਼ੂ ਦੇ ਉੱਤੇ ਸ਼ਾਇਦ ਗੱਲ ਨਹੀਂ ਕਰਦੇ ਫਿਲਮ ਮੇਕਰ ਜੇ ਆਪਾਂ ਕਰਨਾ ਨਹੀਂ ਚਾਹੁੰਦੇ ਜਾਂ ਮੀਡੀਆ ਦੇ ਵਿੱਚ ਵੀ ਨਹੀਂ ਗੱਲ ਹੁੰਦੀ ਫਿਲਮਾਂ ਸ਼ੈਲਫ ਬਹੁਤ ਹੋ ਰਹੀਆਂ ਨੇ ਜਿੰਨੀਆਂ ਸਾਲ ਦੀ ਸ਼ੁਰੂਆਤ ਦੇ ਵਿੱਚ ਅਨਾਊਂਸ ਹੋ ਜਾਂਦੀਆਂ ਐਂਡ ਤੁਹਾਡਾ ਨਾਮ ਲੈ ਕੇ ਵੀ ਬੜੀਆਂ ਸਾਰੀਆਂ ਫਿਲਮਾਂ ਵਿੱਚ ਤੁਹਾਨੂੰ ਵੀ ਪਾਰਟ ਬਣਾਇਆ ਜਾਂਦਾ ਹੈ ਪਰ ਉਹ ਫਿਲਮਾਂ ਜਿਹੜੀਆਂ ਸ਼ੈਲਫ ਹੋ ਜਾਂਦੀਆਂ ਨੇ ਕਰਨਾ ਨਹੀਂ ਚਾਹੁੰਦੇ ਜਾਂ ਮੀਡੀਆ ਦੇ ਵਿੱਚ ਵੀ ਨਹੀਂ ਗੱਲ ਹੁੰਦੀ ਫਿਲਮਾਂ ਸ਼ੈਲਫ ਬਹੁਤ ਹੋ ਰਹੀਆਂ ਨੇ ਜਿੰਨੀਆਂ ਸਾਲ ਦੀ ਸ਼ੁਰੂਆਤ ਦੇ ਵਿੱਚ ਅਨਾਊਂਸ ਹੋ ਜਾਂਦੀਆਂ ਐਂਡ ਤੁਹਾਡਾ ਨਾਮ ਲੈ ਕੇ ਵੀ ਬੜੀਆਂ ਸਾਰੀਆਂ ਫਿਲਮਾਂ ਵਿੱਚ ਤੁਹਾਨੂੰ ਵੀ ਪਾਰਟ ਬਣਾਇਆ ਜਾਂਦਾ ਹੈ ਪਰ ਉਹ ਫਿਲਮਾਂ ਜਿਹੜੀਆਂ ਸ਼ੈਲਫ ਹੋ ਜਾਂਦੀਆਂ ਨੇ ਉਹ ਨੁਕਸਾਨਦੇਹ ਨਹੀਂ ਹੈਗਾ ਪੰਜਾਬੀ ਇੰਡਸਟਰੀ ਦੇ ਲਈ
4: ਬਿਲਕੁਲ ਸਰ ਦੇਖੋ ਗੱਲ ਇਹਦੇ ਦੋ ਤਰੀਕੇ ਨਾਲ ਆਨਸਰ ਕਰ ਸਕਦਾ ਮੈਂ ਪਹਿਲੀ ਗੱਲ ਤਾਂ ਕਿਸੇ ਵੀ ਐਕਟਰ ਦਾ ਨਾਮ ਲੈ ਕੇ ਚਾਹੇ ਉਹ ਮੇਰਾ ਕੋਈ ਫਿਲਮ ਅਨਾਊਂਸ ਕਰ ਦੇਵੇ ਜਦ ਤੱਕ ਸਾਡੇ ਨਾਲ ਡਨ ਨਹੀਂ ਕੁਛ ਹੋਇਆ ਤੇ ਉਹ ਅਨਾਊਂਸ ਕਰ ਦੇਵੇ ਪੋਸਟਰ ਕੋਈ ਪਾ ਦਿੰਦੇ ਨੇ ਤੁਹਾਨੂੰ ਇੱਕ ਵਾਰੀ ਕੰਸੈਂਟ ਵੀ ਲੈ ਲੈਂਦੇ ਹਾਂ ਇਹ ਕਰਾਂਗੇ ਅਨਾਊਂਸ ਵੀ ਕਰ ਦਿੰਦੇ ਬਾਅਦ ਚ ਬਣਦੀਆਂ ਨੀ ਲੋਕਾਂ ਨੂੰ ਲੱਗਦਾ ਸ਼ਾਇਦ ਉਹ ਸ਼ੈਲਫ ਹੋ ਗਈ ਫਿਲਮ ਹਨਾ ਕੁਛ ਫਿਲਮਾਂ ਬਾਕੀ ਸ਼ੈਲਫ ਵੀ ਹੋ ਰਹੀਆਂ ਨੇ ਉਹ ਤਾਂ ਹੋ ਰਹੀਆਂ ਨੇ ਕਿ ਕਈ ਵਾਰੀ ਪ੍ਰੋਡਿਊਸਰ ਨੂੰ ਮਿਸਗਾਈਡ ਕਰਕੇ ਫਿਲਮ ਕੋਈ ਬਣਵਾ ਦਿੰਦਾ ਤਾਂ ਉਹ ਜਿੰਨਾ ਬਜਟ ਉਹਨੂੰ ਦੱਸਿਆ ਹੁੰਦਾ ਹੌਲੀ ਹੌਲੀ ਵਧਣ ਲੱਗ ਉਹ ਕਹਿੰਦਾ ਯਾਰ ਜਿੰਨੇ ਮੇਰੇ ਲੱਗ ਗਏ ਠੀਕ ਆ ਕੋਈ ਗੱਲ ਨੀ ਆਪਾਂ ਇਹਨੂੰ ਖਤਮ। ਸੋ ਇਹਦੀ ਇੱਕ ਚੱਲਣ ਚੱਲਿਆ ਪਿੱਛੇ ਜੇ ਇੱਦਾਂ ਕਈ ਰੀਜ਼ਨ ਨੇ ਇਹਦੇ। ਔਰ ਦੂਜੀ ਗੱਲ ਆਪਾਂ ਪੰਜਾਬੀ ਚ ਨੀ ਇਹ ਕਹਿ ਸਕਦੇ, ਤੁਸੀਂ ਹਿੰਦੀ ਚ ਦੇਖੋ ਪਿਛਲੇ ਪੂਰੇ ਸਾਲ ਦੇ ਵਿੱਚ ਧੁਰੰਧਰ ਹਨਾ ਆਈ ਸੀ ਜਾਂ ਆਈ ਸੀ ਬਾਰਡਰ ਟੂ, ਜਿਹੜੀਆਂ ਫਿਲਮਾਂ ਨੇ ਧੱਕ ਪਾਈ।
3: ਬਿਲਕੁਲ ਠੀਕ,
4: ਮੈਨੂੰ ਬਾਲੀਵੁੱਡ ਦੀਆਂ ਵੀ ਕੋਈ ਫਿਲਮਾਂ ਦੱਸ ਦੋ ਜਿਹਨਾਂ ਨੇ ਧੱਕ ਪਾਈ ਜਾਂ ਬਹੁਤ ਹਿੱਟ ਹੋਈਆਂ। ਨਹੀਂ, ਇਹ ਸਿਨੇਮੇ ਦਾ ਥੋੜਾ ਸਿਨੈਰੀਓ ਵੀ ਪਿੱਛੇ ਚੇਂਜ ਹੋਇਆ। ਲੋਕ ਜਿਹੜੀ ਚੀਜ਼ ਨਾਲ ਜੁੜਦੇ ਨੇ ਉਹਨੂੰ ਦੇਖਣ ਜਾਂਦੇ ਨੇ, ਗਲੈਮਰਾਈਜ਼ ਹੋ ਕੇ ਨਹੀਂ ਦੇਖਣ ਜਾਂਦੇ। ਹੁਣ ਵੀ ਫਲਾਣੇ ਐਕਟਰ ਦੇ ਨਾਂ ਤੇ ਦੇਖਣ ਚਲੇ ਗਏ ਜਾਂ ਟ੍ਰੇਲਰ ਚ ਬਹੁਤ ਲਚਕ ਪਚਕ ਦਿਖਾਤੀ ਤਾਂ ਦੇਖਣ ਚਲੇ ਗਏ। ਨਹੀਂ, ਹੁਣ ਜਿਹੜੀ ਚੀਜ਼ ਲੋਕਾਂ ਨੂੰ ਅਪੀਲ ਕਰਦੀ ਹੈ, ਭਾਵੇਂ ਸਾਲ ਚ ਦੋ ਹਿੱਟ ਕਰਨ, ਲੋਕੀ ਚਾਰ ਹਿੱਟ ਕਰਨ, ਜਿਹੜਾ ਕੰਟੈਂਟ ਸਮਝ ਆਉਂਦਾ ਲੋਕਾਂ ਨੂੰ ਉਹਨੂੰ ਹੀ ਦੇਖਣ ਜਾਂਦੇ ਨੇ। ਇੱਕ ਇਹ ਵੀ ਰੀਜ਼ਨ ਹੈ। ਔਰ ਇਕੱਲੇ ਪੰਜਾਬ ਨਾਲ ਨੀ, ਸਾਊਥ ਦੀਆਂ ਵੀ ਫਿਲਮਾਂ ਅਸੀਂ ਜਦੋਂ ਦੇਖ ਕਹਿੰਦੇ ਸਾਊਥ ਬਹੁਤ ਅੱਗੇ ਲੰਘ ਗਿਆ, ਪਰ ਸਾਊਥ ਦੀ ਵੀ ਪੁਸ਼ਪਾ ਆਉਂਦੀ ਹੈ ਤੇ ਹਿੱਟ ਹੋ ਜਾਂਦੀ ਹੈ ਜਾਂ ਬਾਹੂਬਲੀ ਆਈ ਹਿੱਟ ਹੋ ਗਈ, ਪਰ ਆਰ ਆਰ ਆਰ ਹਨਾ ਇੱਦਾਂ ਕੁਛ ਹੋਰ ਫਿਲਮਾਂ ਨੇ, ਪਰ ਹਰ ਫਿਲਮ ਤਾਂ ਨੀ ਸਾਊਥ ਦੀ ਵੀ ਹਿੱਟ ਹੋ
3: ਰਹੀ ਹੈ।
4: ਹਾਂ, ਜਿਹੜਾ ਅੱਛਾ ਲੋਕਾਂ ਤੱਕ ਪਹੁੰਚਦਾ, ਜਿਹੜਾ ਲੋਕਾਂ ਦੇ ਅੰਦਰ ਵੜ ਜਾਂਦਾ ਸਿਨੇਮਾ, ਉਹੀ ਲੋਕੀ ਉਹਨੂੰ ਹੀ ਹਿੱਟ ਕਰ ਰਹੇ ਨੇ। ਇਹ ਗਲੈਮਰਾਈਜ਼ ਹੋ ਕੇ ਜਾਂ ਇਕੱਲੇ ਟ੍ਰੇਲਰ ਤੋਂ ਪ੍ਰਭਾਵਿਤ ਹੋ ਕੇ ਕਿਸੇ ਨੂੰ ਨਹੀਂ ਕਰ ਰਹੇ। ਔਰ ਮੈਂ ਸਰਪ੍ਰਾਈਜ਼ਿੰਗਲੀ ਤਾਂ ਦੱਸਣਾ ਚਾਹੁੰਦਾ ਕਿ 40 ਦਿਨ ਫਿਲਮ ਇੱਕ ਨੋਵਲ ਤੇ ਬਣੀ, ਤੁਹਾਨੂੰ ਲੱਗਦਾ ਸੀ ਕਿ ਲੋਕ ਇਹਨੂੰ ਘਰੋਂ ਉੱਠ ਕੇ ਤਿਆਰ ਹੋ ਕੇ ਸਿਨੇਮੇ ਚ ਦੇਖਣ ਜਾਣਗੇ?
3: ਆਸਟ੍ਰੇਲੀਆ ਤਾਂ ਬਹੁਤ ਲੋਕੀ ਗਏ ਨੇ ਜੀ ਦੇਖਣ। ਹਾਂਜੀ,
4: ਕੈਨੇਡਾ ਵੀ, ਇੰਡੀਆ ਵੀ, ਦੇਖੋ ਤਿੰਨ ਹਫ਼ਤੇ ਤੱਕ ਤਾਂ ਸੁਖਨੂ ਨੇ ਸਿਨੇਮੇ ਚ ਜਾ ਕੇ ਲੋਕਾਂ ਨੂੰ ਮਿਲਦੇ ਰਹੇ ਨੇ। ਸੋ ਲੋਕੀ ਮਾਇੰਡ ਸੈਟ ਆਪਣਾ ਅਲੱਗ ਚੇਂਜ ਕਰ ਚੁੱਕੇ ਨੇ। ਉਹ ਕਹਿੰਦੇ ਸਾਨੂੰ ਇਕੱਲੇ ਐਕਟਰ ਜਾਂ ਹੀਰੋ ਜਾਂ ਟ੍ਰੇਲਰ ਦੀ, ਹੁਣ ਆਹ ਸਾਡੀ ਫਿਲਮ ਹੈ ਦੇਖੋ ਜਿਹੜੀ 31 ਜੁਲਾਈ ਨੂੰ ਸਾਡੀ ਰਿਲੀਜ਼ ਹੋ ਰਹੀ ਹੈ ਕਣਕਾਂ ਦੇ ਓਲੇ
3: ਜੀ,
4: ਉਹ ਇਹ ਲੋਕਾਂ ਦੇ ਦੇਖੋ ਇਮੋਸ਼ਨ ਹੀ ਦਿਲ ਚ ਵੜ ਗਿਆ ਨਾ। ਲੋਕ ਜਿਹੜਾ ਪੋਸਟਰ ਹੈ ਉਹ ਲੋਕਾਂ ਦੀ ਰੂਹ ਚ ਉਤਰ ਗਿਆ, ਟ੍ਰੇਲਰ ਜਿਹੜਾ ਟੀਜ਼ਰ ਆਇਆ ਸੀ ਪਹਿਲੋਂ। ਸੋ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਲੋਕਾਂ ਨੂੰ ਅਸਰ ਕਰਦੀਆਂ ਤੇ ਲੋਕ ਸਿਨੇਮੇ ਤੱਕ ਜਾਂਦੇ ਨੇ। ਔਰ ਆਈ ਐਮ ਸ਼ੋਰ ਕਿ ਕਣਕਾਂ ਦੇ ਓਲੇ ਲੋਕ ਥੀਏਟਰ ਚ ਜਾ ਕੇ ਫੈਮਲੀਆਂ ਦੇ ਨਾਲ ਬਹਿ ਕੇ ਇਹਨੂੰ ਦੇਖਣਗੇ, ਇੰਜੋਏ ਕਰਨਗੇ, ਕਿਉਂਕਿ ਲੋਕਾਂ ਦੇ ਇਹ ਦਿਮਾਗ ਚ ਇਹ ਚੀਜ਼ ਕਲਿੱਕ ਕਰ ਗਈ ਕਿ ਇਟਸ ਅ ਗੁੱਡ ਸਿਨੇਮਾ। ਔਰ ਕਣਕਾਂ ਦੇ ਓਲੇ ਕੁਛ ਨਵਾਂ, ਕੁਛ ਵੱਖਰਾ, ਕੁਛ ਵਧੀਆ, ਕੁਛ ਪੋਜ਼ਿਟਿਵ, ਕੁਛ ਅਲੱਗ ਲੈ ਕੇ ਆ ਰਹੀ ਹੈ। ਸੋ ਲੋਕ ਇਸ ਕਰਕੇ ਵੀ ਜ਼ਿਆਦਾ ਐਕਸਾਈਟਿਡ ਨੇ ਇਸ ਫਿਲਮ ਨੂੰ ਲੈ ਕੇ।
3: ਵਾਕਈ ਭਾਜੀ, ਔਰ ਪੰਜਾਬੀ ਆਡੀਅੰਸ ਹੁਣ ਇਸ ਚੀਜ਼ ਨੂੰ ਖੁੱਲ ਦਿਲੀ ਦੇ ਨਾਲ ਅਪਣਾ ਰਹੀ ਹੈ ਕਿ ਸਿਰਫ ਨੱਚਣ ਟੱਪਣ ਤੋਂ ਇਲਾਵਾ ਵੀ ਜਿਹੜੀਆਂ ਸੰਜੀਦਾ ਫਿਲਮਾਂ ਹੈਗੀਆਂ ਉਹਨਾਂ ਨੂੰ ਵੀ ਓਨਾ ਹੀ ਸਿਨੇਮਿਆਂ ਦੇ ਵਿੱਚ ਜੇ ਕੰਟੈਂਟ ਚੰਗਾ ਤਾਂ ਪਸੰਦ ਕੀਤਾ ਜਾ ਰਿਹਾ ਹੈਗਾ ਡੈਫੀਨੇਟਲੀ। ਪਰ ਤੁਸੀਂ ਜ਼ਿਕਰ
4: ਕੀਤਾ ਸਤਲੁਜ, ਦੇਖ ਲਓ ਸਤਲੁਜ ਸਿਨੇਮਿਆਂ ਚ ਨਹੀਂ ਵੀ ਲੱਗੀ ਤੇ ਕੋਈ ਬੰਦਾ ਦੱਸ ਦੋ ਜਿਹਨੇ ਨਹੀਂ ਦੇਖੀ?
3: ਕੋਈ ਸ਼ੱਕ ਨੀ, ਹਾਂ
4: ਹਨਾ। ਲੋਕ ਕਹਿੰਦੇ ਕੰਟੈਂਟ ਚੰਗਾ ਸਾਡੇ ਤੱਕ ਜਿੱਦਾਂ ਵੀ ਪਹੁੰਚੇਗਾ ਅਸੀਂ ਦੇਖਾਂਗੇ। ਸੋ ਲੋਕ ਦੇਖਦੇ ਨੇ, ਚੀਜ਼ ਅਪੀਲਿੰਗ ਹੈ, ਲੋਕ ਜ਼ਰੂਰ ਦੇਖਦੇ ਨੇ।
3: ਵਾਕਈ ਭਾਜੀ, ਆਈ ਹੈਵ ਬੀਨ ਟੋਲਡ ਕਿ ਤੁਹਾਡੇ ਨਾਲ ਤੁਸੀਂ ਬਿਜ਼ੀ ਬਹੁਤ ਚੱਲ ਰਹੇ, ਤੁਹਾਡਾ ਪ੍ਰੋਮੋਸ਼ਨਲ ਟੂਰ ਵੀ ਚੱਲ ਰਹੇ ਹੈਗੇ ਨੇ ਅਲੱਗ ਅਲੱਗ ਥਾਂ ਤੇ, ਪਰ ਮੈਂ ਜੇ ਕਿਸੇ ਦਿਨ ਆਸਟ੍ਰੇਲੀਆ ਇੱਥੇ ਅੱਡ ਤੋਂ ਬੈਠਾਂਗਾ ਤੇ ਰੌਣਕ ਮੇਲਾ ਤੋਂ ਛਾਵੇਂ ਤੱਕ
4: ਘੰਟਾ ਗੱਲ ਕਰਕੇ ਬੜਾ ਮਜ਼ਾ ਆ ਰਿਹਾ
3: ਤੁਸੀਂ ਦੱਸ ਦਿਓ ਮੈਨੂੰ
4: ਪਰ ਅਗਲਾ ਲਾਈਨ ਡਾਪ ਐਕਸ
3: ਕਰਕੇ। ਹਾਂਜੀ ਹਾਂਜੀ, ਕਿ ਅੱਜ ਕਣਕਾਂ ਦੇ ਓਲੇ ਤੱਕ ਰੱਖਦੇ ਹੈਗੇ ਪਰ ਫਿਲਮ 31 ਜੁਲਾਈ ਨੂੰ ਆ ਰਹੀ ਹੈ, ਤੁਸੀਂ ਜ਼ਰੂਰ ਦੇਖਣ ਜਾਇਓ। ਥੈਂਕ ਯੂ ਸੋ ਮਚ ਭਾਜੀ ਫਾਰ ਯੋਰ ਟਾਈਮ, ਬਹੁਤ ਸ਼ੁਕਰੀਆ
4: ਤੁਹਾਡਾ। ਸ਼ੁਕਰੀਆ ਜੀ, ਧੰਨਵਾਦ ਜੀ, ਧੰਨਵਾਦ, ਬਹੁਤ ਸ਼ੁਕਰੀਆ,
3: ਧੰਨਵਾਦ ਜੀ। ਸੋ ਇਹ ਸੀ ਗੁਰਪ੍ਰੀਤ ਘੁੱਗੀ ਜੀ ਸਾਡੇ ਨਾਲ, ਫਿਲਮ ਕਣਕਾਂ ਦੇ ਓਲੇ ਦੇ ਨਾਲ ਜੁੜੀ ਹੋਈ।

ਗੱਲਬਾਤ ਤੁਹਾਡੇ ਨਾਲ ਕੀਤੀ ਹੈ। ਫਿਲਮ ਦਾ ਇੱਕ ਗਾਣਾ ਮੈਂ ਰੇਡੀਓ ਦੀ ਆਡੀਅੰਸ ਹੈ ਜਿਹੜੀ ਉਹਨਾਂ ਦੇ ਲਈ ਛੱਡ ਕੇ ਜਾਣਾ, ਟਾਈਟਲ ਸੌਂਗ ਤੇ ਫਿਲਮ ਦੇ ਬਾਰੇ ਜਿਵੇਂ ਵੀ ਤੁਹਾਨੂੰ ਲੱਗੀ ਅਗਲੇ ਹਫ਼ਤੇ ਸਾਨੂੰ ਰਿਵਿਊ ਆਪਣੇ ਰੇਡੀਓ ਦੇ ਉੱਤੇ ਜ਼ਰੂਰ ਦਿਓ। ਸੁਣੋ ਟਾਈਟਲ ਸੌਂਗ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ। ਮੈਨੂੰ ਯਾਨੀ ਗੌਤਮ ਕਪਿਲ ਨੂੰ ਦਿਓ ਇਜਾਜ਼ਤਾਂ। ਇਹ ਇੰਟਰਵਿਊ ਕਿਵੇਂ ਲੱਗੀ ਇਹਦੇ ਬਾਰੇ ਵੀ ਜ਼ਰੂਰ ਦੱਸਿਓ। 0472-6174 ਜਾਂ facebook.com/ਹਾਂਜੀ ਸਿਡਨੀ ਜਾਂ info@ਹਾਂਜੀ.com.au ਦੇ ਉੱਤੇ। ਧੰਨਵਾਦ ਜੀ।

ਜੇ ਤੁਸੀਂ ਮੈਲਬਨ ਸਟੂਡੀਓ ਤੋਂ ਸਾਨੂੰ ਸੁਣ ਰਹੇ ਹੈਗੇ ਹੋ ਤੇ ਉਧਰੋਂ ਫਿਰ ਸਵਿਚ ਕਰ ਲਓ, ਕਿਉਂਕਿ ਹੁਣ ਮੈਲਬਨ ਸਟੂਡੀਓ ਤੋਂ ਇਹ ਪ੍ਰੋਗਰਾਮ ਨਹੀਂ ਚੱਲਣਾ, ਇਹਨੂੰ ਤੁਸੀਂ ਸਿਰਫ ਸਿਡਨੀ ਸਟੂਡੀਓ ਤੋਂ ਹੀ ਸੁਣ ਸਕਦੇ ਹੋ। ਤੇ ਆਹ ਆਖਰੀ ਗਾਣਾ ਸੁਣ ਲਓ ਤੇ ਫਿਰ ਆਰ ਜੇ ਮੋਂਟੀ ਸਾਡੇ ਨਾਲ ਹੈਗੇ ਨੇ।

0: ਆਪਣੇ ਉਤਾਰੇ ਜਿੱਦਾਂ ਉੱਥੇ ਸਲਮਾਨ ਖਾਨ ਗਾਇ ਕਰਦਾ ਮੰਤੇਜ ਵੱਲੋਂ ਮੋਂਟੀ ਵੱਲੋਂ ਤੇ ਜਿਹੜਾ ਤੁਸੀਂ ਕਹਿੰਦੇ ਹੋ ਆਰ ਜੇ
1: ਆਰ ਜੇ ਮੋਂਟੀ
0: ਆਰ ਜੇ ਤੋਂ ਇੱਕ ਹੋਰ ਵੀ ਬੰਦਾ ਰੂਹਾਨੀ ਜਪਵੰਤ ਆਰ ਜੇ ਮੋਂਟੀ ਆ ਗਏ ਨੇ ਤੇ ਸ਼ੋ ਸਾਡਾ ਇੰਟਰਵਿਊ ਸੁਣਦਾ ਪਿਆ ਸੀ ਤੇ ਉਹ ਮਤਲਬ ਘੁੱਗੀ ਭਾਜੀ ਕਹਿ ਰਹੇ ਸੀ ਨਾ ਫਿਰ ਤੁਸੀਂ ਕਹਿਣਾ ਭਾਜੀ ਭਾਜੀ ਕਿਹਾ ਨਾ ਠੀਕ ਹੈ ਨਾ ਹੁਣ ਤਾਂ ਮੈਂ ਸਾਰਿਆਂ ਨੂੰ ਭਾਜੀ ਕਹਿ ਸਕਦਾ ਨਾ ਹਾਂ ਤੇ ਉਹ ਕਹਿ ਰਹੇ ਸੀ ਨਾ ਵੀ ਅੱਜ ਕੱਲ ਜਿਹੜੀ ਕਿਸੇ ਤੇ ਤਵਾ ਜਿੱਦਾਂ ਲਾਈਦਾ ਉਹ ਅੱਜ ਕੱਲ ਬੜੀ ਛੇਤੀ ਬੁਰਾ ਬਣਾ ਦਿੰਦੇ ਆ ਲੋਕੀ
1: ਪਹਿਲਾਂ ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚ ਕਰਕੇ ਚਲੇ ਜਾਈਦੇ ਮਾਫੀ ਨਹੀਂ ਮੰਗੀ ਤੈਨੂੰ ਪਤਾ ਛਤਰ ਤਾਂ ਪੈਣੀ
0: ਤਾਈਓ ਮੈਂ ਪਹਿਲੇ ਕਹਿਤਾ ਵੀ ਅਸੀਂ ਬੇਕਾਰ ਬੰਦੇ ਆ ਕੋਈ ਵੀ ਬੇਕਾਰ ਸਾਨੂੰ ਕਹਿ ਸਕਦਾ ਵਾ ਕੋਈ ਨੀ
1: ਉਹ ਸਮੇਂ ਰਹਿਣਾ ਦੀ ਤਰ੍ਹਾਂ ਉਹ ਨਾ ਸ਼ੋਅ ਨਹੀਂ ਸੀ ਕੀਤਾ ਜਿਹੜਾ
0: ਉਹ ਅੱਛਾ
1: ਕਹਿੰਦਾ ਕਹਿੰਦਾ ਇੱਕ ਨਾਨ ਵੈਜੀਟੇਰੀਅਨ ਬੰਦਾ ਵੈਜੀਟੇਰੀਅਨ ਖਾ ਸਕਦਾ ਵੈਜੀਟੇਰੀਅਨ ਜਦ ਵੀ ਨਾਨ ਵੈਜੀਟੇਰੀਅਨ ਖਾਏਗਾ ਉਲਟੀ ਕਰੇਗਾ ਕਹਿੰਦਾ ਘਟੀਆ ਬੰਦਾ ਜਿਹੜਾ ਹੁੰਦਾ ਨਾ ਉਹ ਹਮੇਸ਼ਾ ਘਟੀਆ ਗੱਲਾਂ ਹੀ ਕਰਦਾ ਉਹਦੇ ਤੋਂ ਲੋਕੀ ਉਮੀਦ ਹੀ ਨਹੀਂ ਕਰਦੇ ਵੀ ਵਧੀਆ ਗੱਲ ਕਰੀ
0: ਉਹ ਲੱਗੇਗਾ ਯਾਰ ਇਹਨੇ ਤੇ ਘਟੀਆ
1: ਨਾ ਇਹ ਜਿਹੀ ਕਰਨੀ ਸੀ ਸਸਕਾਰ ਚੈਨਲ ਲਗਾਓ ਆਸਥਾ ਲਗਾਓ ਬਾਬਾ ਜੀ ਦੇ
0: ਮਤਲਬ ਜਿਹੜਾ ਸੰਸਕਾਰ ਉਹਦਾ ਨਾਂ ਚੈਨਲ ਦਾ ਨਾ ਸੰਸਕਾਰ ਉਹ ਯਾਰ ਇਹ ਕਿੱਦਾਂ ਦਾ ਲਾਵਾ ਸੰਸਕਾਰ
1: ਉਹਦੇ ਚ ਬਿੰਦੀ
0: ਨਹੀਂ
1: ਪੈਂਦੀ
0: ਯਾਰ
1: ਜਿਹੜਾ ਆਪਾਂ ਦਾਹ ਸੰਸਕਾਰ ਕਰਨ ਜਾਂਦੇ ਹੁੰਦੇ ਨਾ ਉਹ ਚ ਬਿੰਦੀ ਨੀ ਪੈਂਦੀ ਜਾਂ ਪੰਜਾਬੀ ਚ ਕਹਿ ਲਈਏ ਵੀ ਟਿੱਪੀ ਨੀ ਪੈਂਦੀ
0: ਅੱਛਾ
1: ਤੇ ਜਿਹੜਾ ਹਿੰਦੀ ਦਾ ਹੁੰਦਾ ਉਹਨੂੰ ਕਹਿੰਦੇ ਹੁੰਦੇ ਆ ਸੰਸਕਾਰ ਸੰਸਕਾਰ
0: ਅੱਛਾ ਸੰਸਕਾਰੀ
1: ਦੇ ਨਾਲ ਸੰਸਕਾਰੀ ਦੇ ਨਾਲ
0: ਅੱਛਾ
1: ਬੜਾ ਸੰਸਕਾਰੀ ਹੈ ਬੜਾ ਸੱਭਿਆਚਾਰੀ ਹੈ
0: ਜਿੱਦਾਂ ਮੈਂ ਸੰਸਕਾਰੀ
1: ਭਾਜੀ ਹੁਣ ਤੁਹਾਨੂੰ ਮੈਨੂੰ ਲੱਗਦਾ ਹਿੰਦੀ ਵੀ ਸਿਖਾਉਣੀ ਪੈਣੀ ਅੰਗਰੇਜ਼ੀ ਦੇ ਨਾਲ
0: ਮੈਂ ਉਹੀ ਕਹਿਣ ਲੱਗਾ ਮੈਂ ਵਾਹ ਕਿਤੇ ਅੰਗਰੇਜ਼ੀ ਸਿੱਖਣ ਲੱਗਿਆ ਉਹਦੀ ਦੀਦੀ ਵਾਰੀ ਹੈਗੀ ਯਾਰ ਕੀ ਆ ਦਸ ਕੁ ਸਾਲ ਹੋਰ ਆਪਣੇ ਕੋਲ ਹੈਗੇ ਆ ਪੰਜ ਸਾਲ ਹਿੰਦੀ ਦੇ ਪੰਜ ਸਾਲ ਇੰਗਲਿਸ਼ ਦੇ ਪਰ ਹਿੰਦੀ ਭਾਜੀ ਮੈਨੂੰ ਸਿਖਾ ਦਿਓ ਕਿਉਂਕਿ ਹੁਣ ਫਾਇਦਾ ਨੀ ਹੈ ਕਿਉਂਕਿ ਬੇਇੱਜ਼ਤੀ ਇੰਨੀ ਵਾਰੀ ਮੇਰੀ ਹੋ ਚੁੱਕੀ ਹੈ ਨਾ ਹਿੰਦੀ ਚ ਉਹ ਤੁਹਾਨੂੰ ਮੈਂ ਪਹਿਲਾਂ ਵੀ ਸ਼ਾਇਦ ਦੱਸਿਆ ਸੀ ਪਤਾ ਨੀ ਰੇਡੀਓ ਤੇ ਵੀ ਦੱਸਿਆ ਸੀ ਕਿੱਦਾਂ ਕਿ ਨਹੀਂ ਮੈਂ ਨਾ ਜਦੋਂ ਬੀਟਾ ਕਰਦਾ ਹੁੰਦਾ ਸੀ
1: ਦੱਸਦਾ
0: ਸੀ ਨਾ ਜਾਂਦੇ ਸਮੇਂ ਕਹਿੰਦਾ ਬੂਹਾ ਬੰਦ
1: ਕਰਦਾ
0: ਛੱਡੋਗਾ ਇਸ ਕਰਕੇ ਹਿੰਦੀ ਮਾਰੇ ਹੁਣ ਕੀ ਸਿੱਖ ਰਹੀ ਹੈ ਯਾਰ ਜਿਹਦੀ ਕਿ ਹੈਗੀ ਆਪਣੇ ਕੋਲ ਉਹੀ ਪੰਜਾਬੀ ਸਿੱਖ ਲਈ ਬਸ ਚੰਗੀ ਤਰ੍ਹਾਂ
1: ਪਹਿਲਾਂ ਪੰਜਾਬੀ ਸਿੱਖ
0: ਪਹਿਲਾਂ ਪੰਜਾਬੀ ਸਿੱਖ
1: ਸੁੱਖ ਜੀ ਦਾ ਸ਼ੋਅ ਸੁਣ ਲਿਆ ਕਰੋ ਪੰਜਾਬੀ ਦੇ ਅੱਖਰ ਦੱਸਦੇ ਆ
0: ਕਰੋ ਉਹ ਵੀ ਬੜੇ ਔਖੇ ਔਖੇ ਕਈ ਵਾਰੀ ਅੱਖਰ ਦੱਸਦੇ ਆ ਬਈ ਨਹੀਂ ਪਤਾ ਲੱਗਦਾ ਵੀ ਹਾਂ ਛੇ ਵੀ ਹੁੰਦੇ ਪੰਜਾਬੀ ਚ
1: ਉਦਣ ਲੱਗਦਾ ਯਾਰ ਮੇਰੇ ਘਰਦੇ ਨੇ ਮੈਨੂੰ ਪੜ੍ਹਾਇਆ ਵੀ ਹੈ ਉਦਣ ਲੱਗਦਾ ਵੀ ਜਿਹੜੀ ਸਕੂਲਾਂ ਨੂੰ ਫੀਸ ਦਿੱਤੀ ਸੀ ਉਹ ਨਜਾਇਜ਼ ਦਿੱਤੀ ਗਈ
0: ਸਹੀ ਗੱਲ ਆ ਸਾਡੇ ਸਕੂਲ ਵਿੱਚ ਵੀ ਸਹੀ ਗੱਲ ਜਿਹੜੀ

0: ਮੈਂ ਜਦ ਤੁਹਾਨੂੰ ਕਹਿਤਾ ਟੈਂਸ ਕਰਕੇ ਆ ਰਹੇ
1: ਯਾਰ,
0: ਜਿਹਨੇ ਜਿਹਨੇ ਟੈਂਸ਼ਨ ਨਹੀਂ ਕਿਤੇ ਹੈਗੇ ਖੜੇ ਹੋ ਜਾਓ,
1: ਉਹਨੂੰ ਮੈਂ ਟੈਂਸ਼ਨ ਦੇ ਦੇਣੀ ਆ ਫਿਰ
0: ਚਾਹੀਦਾ
1: ਪਹਿਲੇ ਚਾਰ ਹੀ ਨਾ ਸਿੰਪਲ,
0: ਉੱਥੇ ਗੱਲ ਮੁੱਕ ਜਾਣੀ ਚਾਹੀਦੀ,
1: ਉਹਨਾਂ ਕੇ ਪਾਸੇ ਕਰ ਦੋ, ਅੱਗੇ ਲੱਤਾਂ ਕੱਟਣ ਤੇ ਕੀ ਹੁੰਦਾ ਜੀ, ਮਤਲਬ ਸਾਨੂੰ ਹਲੇ ਪਹਿਲੇ ਨੀ ਤੇ ਲਾਏ ਹਲੇ ਚੱਕਰ ਮਾਸਟਰਾਂ
0: ਨੇ ਸਾਨੂੰ ਨਾ ਇਹ ਰੂਲ ਵੀ ਏਦਾਂ ਸਿਖਾਇਆ ਸੀ, ਜਿਵੇਂ ਆਪਾਂ ਉਹ ਨੀ ਕਹਿੰਦੇ ਹੁੰਦੇ ਨਾਈਫ ਨੋਨ, ਹਨਾ, ਉਹ ਕਹਿੰਦੇ ਵੀ ਅਸੀਂ ਇੱਕ ਸਾਡੇ ਚ ਸ਼ਰਾਰਤੀ ਜਵਾਕ ਤੇ ਉਦਣ ਸਾਡਾ ਮਾਸਟਰ ਵੀ ਉਹ ਪੂਰੇ ਮੂਡ ਚ,
1: ਅੱਛਾ ਜੀ,
0: ਕਹਿੰਦਾ ਮਾਸਟਰ ਜੀ ਇਹ ਕਨਾਈਫ ਕਾਤੇ ਨੀ ਹੁੰਦਾ, ਕਨੋ ਕਾਤੇ ਨੀ ਹੁੰਦਾ, ਹਨਾ, ਕਹਿੰਦਾ ਤੁਹਾਡੀ ਤੁਹਾਡੀ ਭੂਆ ਦੇ ਨਾਲ ਬਣਦੀ ਹੈ, ਕਹਿੰਦਾ ਨਹੀਂ ਜੀ, ਕਹਿੰਦਾ ਐਂ ਸਮਝ ਲਾ ਵੀ ਕੇ ਤੁਹਾਡਾ ਬਾਪੂ ਹੈ ਤੇ ਐਨ ਤੁਹਾਡੀ ਭੂਆ, ਤੇ ਕਹਿੰਦਾ ਜਿੱਥੇ ਭੂਆ ਆ ਗਈ ਉੱਥੇ ਬਾਪੂ ਚੁੱਪ ਕਰ ਜਾਂਦਾ,
1: ਮੈਨੂੰ
0: ਕਿਉਂ ਲੱਗਦਾ ਕਿ ਤੁਸੀਂ ਹੌਲੀ ਬੋਲਦੇ,
1: ਮੇਰੀ ਆਵਾਜ਼ ਆ
0: ਲੈ, ਆਹ ਦੇਖੋ ਹੁਣ ਬਣੇ ਨਾ ਮੁਹੰਮਦ ਰਫੀ,
1: ਉਹ ਮੈਂ ਪਹਿਲਾਂ ਨਾ ਜਿਆਦਾ ਫਰੈਂਕ ਜਿਹਾ ਹੋ ਗਿਆ, ਆਰਾਮ ਲੈਂਦਾ ਕਰਕੇ ਬੈਠਾ,
0: ਨਹੀਂ ਫਿਰ ਮਾਈਕ ਪਿੱਛੇ ਲੈ ਜਾਓ,
1: ਮੈਨੂੰ ਸਮਝ ਨਹੀਂ ਆਈ ਮੈਂ ਕਿੱਥੇ ਰੇਡੀਓ ਚ ਜਾਂ ਮੈਂ ਆਰਾਮ ਨਾਲ ਕਿਤੇ ਇੰਟਰਵਿਊ ਦੇ,
0: ਤੁਸੀਂ ਬੈਠੋ, ਤੁਸੀਂ ਆਰਾਮ ਨਾਲ ਬੈਠੋ, ਤੁਸੀਂ ਤਾਂ ਪੂਰੀਆਂ ਦਰਿੰਦਰ ਸ਼ਾਸਤਰੀ ਵਾਲੀਆਂ ਫੀਲਿੰਗਾਂ ਲੈ ਰਹੇ ਸੀਗੇ ਗੋਡੇ ਤੇ ਗੋਡਾ ਰੱਖ ਕੇ, ਆ ਤੁਹਾਡਾ ਨੰਬਰ ਬਤਾ ਦੇ ਯਾਰ,
1: ਭਾਈ ਅੰਗਰੇਜ਼ੀ ਦੀ ਗੱਲ
0: ਹੋਈ, ਉੱਪਰ ਲੈ ਗਾ ਉੱਤਰ,
1: ਚਲੋ ਪਤਾ ਨੀ ਕਿੱਦਾਂ ਪਾਸ ਹੋ
0: ਗਏ,
1: ਦਿੱਤਾ ਤੇ ਮਵੀ ਆ ਪਰ ਇਹ ਨੀ ਪਤਾ ਵੀ ਕਿੱਦਾਂ ਪਾਸ ਹੋ ਗਏ ਆਪਾਂ, ਤੇ ਉਹ ਜਿਹੜੇ ਆ ਨਾ ਹਾਲੇ ਤੱਕ ਮੈਨੂੰ ਇਹ ਨੀ ਸਮਝ ਆਇਆ ਵੀ ਪਹਿਲਾਂ ਆਪਾਂ ਸਾਰਾ ਪੈਰਾ ਪੜ੍ਹਨਾ ਜਾਂ ਪਹਿਲਾਂ ਪੈਰਾ ਪੜ੍ਹ ਕੇ ਕੁਐਸਚਨ ਵੇਖਣੇ ਆ, ਉਹਦਾ ਹਾਲੇ ਤੱਕ ਨੀ ਮੈਨੂੰ ਸਮਝ ਆਇਆ,
0: ਸਾਡੇ ਮਾਸਟਰ ਨੇ ਸਾਨੂੰ ਦੱਸਿਆ ਸੀ, ਉਹ ਕਹਿੰਦਾ ਜੀ ਕੀ ਵਰਡਸ ਤੇ ਧਿਆਨ ਦਿਓ, ਜਿਹੜੇ ਕੁਐਸਚਨ ਦੇ ਵਿੱਚ ਕੀ ਵਰਡਸ ਨੇ ਨਾ ਉਹ ਐਗਜੈਕਟਲੀ ਉਹ ਨੀ ਹੋਣਗੇ

0: ਜਿਹੜੇ ਪੈਰਾਗ੍ਰਾਫ ਚ ਹੋਣਗੇ ਉਹਨਾਂ ਦੇ ਸਿਨੋਨੀਅਮ ਹੋਣਗੇ। ਜਿਵੇਂ ਬਿਊਟੀਫੁਲ ਲਿਖਿਆ ਹੋਇਆ ਤਾਂ ਹੋ ਸਕਦਾ ਪੈਰਾਗ੍ਰਾਫ ਦੇ ਵਿੱਚ ਕਿਤੇ
1: ਨਹੀਂ ਬਿਊਟੀਫੁਲ ਸਮਾਰਟ ਜਾਂ ਨਹੀਂ ਸਮਾਰਟ ਵੀ ਹੋ ਸਕਦਾ,
0: ਸਮਾਰਟ ਬੰਦਾ ਹੁੰਦਾ,
1: ਸਮਾਰਟ ਬੰਦਾ
0: ਹੋਰ ਕਰੋ ਕੋਸ਼ਿਸ਼
1: ਬਿਊਟੀਫੁਲ
0: ਬਿਊਟੀਫੁਲ ਦਾ ਸਿਨੋਨੀਅਮ
1: ਮੈਂ ਨਾ ਪਹਿਲਾਂ ਅਗਲੀ ਕਹਿਣ ਲੱਗਾ ਹਾਲੇ ਅਗਲੀ ਤੇ ਉਲਟਾ ਹੋ ਜਾਂਦਾ ਵਾ
0: ਅਗਲੀ ਪਿਛਲੀ।
1: ਅੱਛਾ ਯਾਰ ਸਿਨੋਨੀਅਮ ਤੇ ਉਹਨੂੰ ਐਂਟੋਨੀਅਮ ਕਹਿੰਦੇ ਆ ਨਾ,
0: ਐਂਟੋਨੀਅਮ ਉਲਟਾ
1: ਉਲਟਾ ਹੁੰਦਾ
0: ਸਿਨੋਨੀਅਮ ਸੇਮ।
1: ਅੱਛਾ ਬਿਊਟੀਫੁਲ ਦਾ ਸਿਨੋਨੀਅਮ
0: ਕਿਆ ਕਹਿੰਦੇ ਹੁੰਦੇ ਸੀ,
1: ਸਮਾਨ
0: ਸਮਾਇਵਾਚੀ
1: ਸਮਾਇਵਾਚੀ
0: ਕੁਛ ਕੁਛ
1: ਪਿਆ ਛੱਡੋ ਹਿੰਦੀ ਛੱਡੋ ਅੱਜ ਇੰਗਲਿਸ਼ ਹੀ ਕਰਦੇ
0: ਆ। ਹਾਂ
1: ਹੱਦ ਹੋ ਗਈ ਯਾਰ, ਇੰਨੇ ਗਰੀਬ ਹੋ ਗਏ ਆਪਾਂ ਭਾਜੀ,
0: ਜਲਦੀ ਬੋਲ ਨਿਕਲ
1: ਬਿਊਟੀਫੁਲ।
0: ਉਹ ਦੱਸੋ ਜਰਾ ਆਪਣਾ ਕਿੰਨੀ ਕੁ ਦੇਰ ਚ ਦੱਸੋਗੇ ਤਾਂ ਕਿ ਫਿਰ ਮੈਂ ਆਪਣੀ ਅਗਲੀ ਖਬਰ ਪੜ੍ਹਨੀ ਸ਼ੁਰੂ ਕਰਾਂ।
1: ਗੋਰਜੀਅਸ ਤੇ ਗੋਰਾ ਗੋਰਾ ਗੋਰਾ
0: ਗੋਰਾ
1: ਗੋਰਜੀਅਸ ਤੇ ਏਦਾਂ ਹੀ ਆ ਭਾਜੀ, ਲੱਗਦਾ ਪੰਜਾਬੀ ਤੋਂ ਹੀ
0: ਹੋਇਆ।
1: ਬਿਊਟੀਫੁਲ ਬਿੱਲੋ ਪੰਜਾਬੀ ਗਾਣੇ ਘੱਟ ਸੁਣਦਾ, ਆਪਣੇ ਕੋਲ ਟਾਈਮ ਨੀ ਹੈਗਾ ਯਾਰ
0: ਭਾਈ, ਤੁਸੀਂ ਗਾਲਾਂ ਤੋਂ ਇਲਾਵਾ ਹੋਰ ਕੀ ਸੁਣਦੇ ਹੋ?
1: ਉਹ ਜਿਹੜਾ ਹੋਣੇ ਤੇ
0: ਦੁਬਈ ਹੁੰਦੇ ਸੀ। ਅੱਛਾ ਦੁਬਈ ਤੋਂ ਗੱਲ ਯਾਦ ਆਈ,
1: ਦੁਬਈ ਤੋਂ ਗੱਲ ਯਾਦ ਆਈ,
0: ਪਹਿਲੀ ਖਬਰ ਸਾਡੀ ਦੁਬਈ ਦੇ ਨਾਲ ਹੀ ਜੁੜੀ ਹੋਈ।
1: ਅੱਛਾ ਲੈ ਆਪਾਂ ਤੇ ਖਬਰਾਂ ਵੀ ਦੱਸਣੀਆਂ ਸੀ।
0: ਪ੍ਰੋਗਰਾਮ ਹੀ ਖਬਰਾਂ ਦਾ ਹੈਗਾ,
1: ਏਦਾਂ ਨਾ ਕਰਿਆ ਕਰੋ।
0: ਪਹਿਲੀ ਖਬਰ ਪੇਸ਼ ਖਿਦਮਤ, ਦੁਬਈ ਦੇ ਨਾਲ ਜੁੜੀ ਹੋਈ ਹੈ।
1: ਦੁਬਈ,
0: ਸੋ ਕਹਿੰਦੇ ਕਿ ਦੁਬਈ ਤੁਸੀਂ ਤਾਂ ਜਾਣਦੇ ਹੀ ਹੋ, ਉੱਥੇ DET ਜਿਹੜਾ ਹੈਗਾ ਦੁਬਈ ਇਕਨੋਮਿਕ ਟੂਰਿਜ਼ਮ ਟੂਰਿਜ਼ਮ ਡਿਪਾਰਟਮੈਂਟ ਹੈ ਜਿਹੜਾ ਦੁਬਈ ਦਾ।
1: ਹਾਂ ਮੈਂ ਕਰਵਾ ਕੇ ਆਈ ਸ਼ੁਰੂ ਟੂਰਿਜ਼ਮ ਉੱਥੇ। ਹਾਂਜੀ,
0: ਉਦੋਂ ਕਰਵਾ ਕੇ ਆਏ ਸੀ, ਹੁਣ ਤੁਸੀਂ ਬੰਦ ਕਰਾ ਤਾ ਜੀ।
1: ਓਏ ਹੋਏ ਯਾਰ, ਹਾਦੋ ਕੀ
0: ਉਹਨਾਂ ਨੇ ਨਾ ਭਾਜੀ ਇੱਕ ਸਪੈਸ਼ਲ ਇਨੀਸ਼ੀਏਟ ਸ਼ੁਰੂ ਕੀਤਾ।
1: ਅੱਛਾ ਜੀ,
0: ਤੇ ਉਹ ਕਹਿੰਦੇ ਕਿ UAE ਦੇ ਵਿੱਚ ਜੇ ਤੁਹਾਡੇ ਜਿਹੜੇ ਵੀ ਦੋਸਤ ਰਹਿੰਦੇ ਨੇ, ਜੇ ਤੁਸੀਂ ਉੱਥੇ ਰਹਿੰਦੇ ਹੁੰਦੇ,
1: ਮੇਰੇ ਦੋ ਤੇ ਦੋਸਤ ਹਲੇ ਵੀ ਰਹਿੰਦੇ ਆ।
0: ਹਾਂ, ਫਿਰ ਜਾਓ
1: ਉਹ ਲਈ ਜਾਓ ਨਹੀਂ, ਉਹਨਾਂ ਨੂੰ ਦੱਸਾਂਗੇ ਖਬਰ।
0: ਆਓ ਕਮੀ ਹਵੇਲੀ ਪੇ, ਉੱਥੇ ਜਾਓਗੇ ਵਾਪਸ ਨਹੀਂ ਆਓਗੇ
1: ਕਦੇ।
0: UAE ਨੇ ਇਹ ਕਿਹਾ ਕਿ ਜੇ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਦੋਸਤ ਸਾਡੇ ਇੱਥੇ ਰਹਿੰਦੇ ਨੇ ਦੁਬਈ
1: ਦੁਬਈ ਚ, ਹਾਂ,
0: ਉਹਨਾਂ ਦਾ ਤਾਂ ਪਤਾ ਨਹੀਂ ਕਦੋਂ ਈਰਾਨ ਨੇ ਸਾਡੇ ਤੇ ਮਿਜ਼ਾਈਲ ਛੱਡ ਦਿੱਤੇ, ਪਰ ਤੁਹਾਡਾ ਤਾਂ ਕੁਛ ਸੋਚੀਏ ਨਾ।
1: ਅੱਛਾ, ਜਿਹੜੇ ਬਾਹਰ ਰਹਿੰਦੇ ਆ,
0: ਹਾਂ, ਜਿਹੜੇ ਬਾਹਰ ਰਹਿੰਦੇ ਨੇ,
1: ਹਾਂ,
0: ਉਹ ਕਹਿੰਦੇ 3,000 dirham ਦੇ ਫ੍ਰੀ ਵਾਊਚਰ ਦੇ ਰਹੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕਲ ਉੱਥੇ ਰਹਿ ਰਹੇ ਨੇ,
1: ਉੱਥੇ ਜਾ ਕੇ ਵਸੋਲ ਲਈ।
0: ਨਹੀਂ ਨਹੀਂ, ਘੁੰਮਣ ਆਓ, ਤੇ ਇਹ ਤਾਂ ਹੈ ਜੇ ਤੁਸੀਂ UAE ਦੀਆਂ ਕਿਹੜੀਆਂ ਫਲਾਈਟਸ ਹੈਗੀਆਂ ਉੱਥੇ ਦੀ, ਉਹ ਕਿਹੜੀ ਹੈ ਦੁਬਈ ਦੀ, ਜਿਹੜੇ ਐਮੀਰੇਟ ਏਅਰਵੇਜ਼
1: ਵੀ, ਹਾਂ,
0: ਐਮੀਰੇਟ ਦੀ ਬੁਕਿੰਗ ਕਰਦੇ ਹੋ 20 July ਤੋਂ ਲੈ ਕੇ 31 October ਤੱਕ।
1: ਅੱਛਾ ਜੀ,
0: ਤਾਂ ਉੱਥੇ ਜਿਹੜੇ ਤੁਹਾਡੇ ਲੋਕਲ ਬੰਦੇ ਬੈਠੇ ਨੇ ਜਿਹੜਾ ਤੁਹਾਨੂੰ ਬੁਲਾ ਰਿਹਾ ਵੀ ਆ ਜਾ
1: ਘੁੰਮਣ ਆ ਜਾ, ਹਾਂ,
0: ਤਾਂ ਉਹਨੂੰ 3,000 dirham ਦੇਵਾਂਗੇ ਤੇ ਉਹ ਤੁਹਾਡੇ ਘੁੰਮਣ ਫਿਰਨ ਤੇ ਖਰਚਾ ਖੁਰਚਾ ਸਾਰਾ ਉਹ ਚੱਕ ਸਕੂ।
1: ਵਾਹ ਜੀ ਵਾਹ ਵਾਹ, ਯਾਨੀ ਕਿ 3,000 ਫ੍ਰੀ ਆਰਾਮ
0: ਦੇਵਾਂਗੇ।
1: ਵਾਹ,
0: ਪਰ ਇਹ ਤੁਹਾਡੇ ਤੇ ਹੀ ਲੱਗਣਾ ਸਾਰਾ, ਮਤਲਬ ਉਹਨਾਂ ਨੇ ਦਿੱਤਾ ਆਪਣੇ ਲੋਕਾਂ ਨੂੰ, ਪਰ ਲੱਗਣਾ ਉਹ ਬਾਹਰਲੇ ਲੋਕਾਂ ਤੇ।
1: ਪਹਿਲੇ ਦਿੱਤਾ ਮਤਲਬ ਜਿਹੜੇ ਉੱਥੇ ਰਹਿੰਦੇ ਹੈ ਤੇ ਇੰਡੀਅਨ ਹੀ ਉੜ ਗਏ ਨਾ।
0: ਪਰ ਗੱਲ ਇਹ ਹੈ ਭਾਜੀ ਕਿ ਐਡਾ ਮਾੜਾ ਹਾਲ ਹੋ ਗਿਆ ਦੁਬਈ, ਗੱਲ ਉਹ ਨੀ, ਖਬਰ ਦੇ ਵੱਲ ਆਈਏ ਹੁਣ ਅਸੀਂ।
1: ਗੱਲ, ਹਾਂ,
0: ਖਬਰ ਇਹ ਹੈਗੀ ਹੈ ਕਿ ਦੁਬਈ ਦੁਬਈ ਦੀਆਂ ਇਨਵੈਸਟਮੈਂਟ ਕਰ ਲੋ ਜੀ, ਇਹ ਕਰ ਲੋ ਜੀ, ਹਲੇ ਵੀ ਐਡਾਂ ਚਲਾਈ ਜਾਂਦੇ ਨੇ ਬੇਸ਼ਰਮ ਹੋ ਗਈ ਸਰ, ਜਦ ਧਰਤੀ ਹੀ ਨਹੀਂ ਬਚੇਗੀ ਪ੍ਰੋਪਰਟੀ ਕਰ ਰਹੇ।
1: ਐਕਚੁਅਲੀ ਇਸ ਕਰਕੇ ਹੋਇਆ ਨਾ, ਹੋ ਸਕਦਾ ਕੋਈ ਬੰਦੇ ਨੇ ਖਬਰ ਕੋਈ ਹਲੇ ਤੱਕ ਪੜ੍ਹੀ ਲੋ ਹੋਵੇ ਉਹ ਬੇਚਾਰਾ
0: ਇਹਨੂੰ ਕੋਈ ਐਸਾ ਮਾਸੂਮ ਬੰਦਾ ਵੀ ਹੋਵੇ ਜਿਹਦੇ ਕੋਲ $10-20 lakh ਪਏ ਨੇ ਹਨਾ ਪਰ ਉਹਨੂੰ ਇਹ ਨੀ ਪਤਾ what the hell is attack what the hell is Iran
1: ਭਾਜੀ ਜਿਹੜੇ ਹੁਣ ਬੰਦੇ ਉੱਥੇ ਮਤਲਬ ਫਸੇ ਤੇ ਨਹੀਂ ਚਲੋ ਹੁਣ ਉਹ ਤੇ ਠੀਕ ਹੋ ਗਿਆ ਲੱਗੇ ਨਹੀਂ ਕਿ ਹਲੇ ਵੀ ਮਤਲਬ
0: UAE ਦੀ ਤਕਦੀਰ ਤਸਵੀਰ ਮੈਥੋਂ ਲਿਖ ਕੇ ਲੈ ਲਓ ਇੱਕ ਵਾਰ ਜਿਹੜੀ ਚੀਜ਼ ਐਕਸਪੋਜ਼ ਹੋ ਜਾਂਦੀ ਹੈ ਨਾ ਜਿੰਨੀ ਚਿਰ ਪਰਦੇ ਜਿਵੇਂ ਆਪਾਂ ਕਹਿੰਦੇ ਨਾ ਢਕੀ ਆ ਤਾਂ ਢਕੀ
1: ਰਹਿੰਦੀ
0: ਹੁਣ ਤੱਕ ਢਕਿਆ ਹੋਇਆ ਸੀਗਾ ਤਾਂ ਠੀਕ ਸੀਗਾ
1: ਹੁਣ
0: ਹੁਣ ਉਹ ਝੱਗੇ ਚੱਕੇ ਗਏ ਨੇ ਤੇ ਢਿੱਡ ਨੰਗੇ ਹੋ ਗਏ ਨੇ ਤੇ ਹੁਣ ਤੁਸੀਂ ਦੇਖੋ ਸ਼ੇਖ ਕਿੰਨੀ ਸੇਰ ਤੱਕ ਆਪਣੀ ਜਾਨ ਬਚਾ ਸਕਦੇ ਨੇ ਗੱਲ ਇਹ ਨੀ ਹੈਗੀ ਕਿ ਉਹ ਸੇਫ ਰਹਿਣਗੇ ਸੇਫ ਹੀ ਰਹਿਣਗੇ ਐਡੀ ਇਨਵੈਸਟਮੈਂਟ ਦੁਨੀਆਂ ਦੇ ਵੱਡੇ ਵੱਡੇ ਇਨਵੈਸਟਰ ਦੀ ਹੋਈ ਹੋਈ ਆ ਨਾ
1: ਦੁਨੀਆਂ ਦੇ ਮੇਰੇ ਤੇ ਚਾਰ ਚਾਰ ਪੰਜ ਜਿਹੜੇ ਬਗਲੇ ਹੀ ਸਾਰੇ ਮੈਂ ਉੱਥੇ ਉਹ ਨੀ ਜਿੱਥੇ ਸ਼ਾਹਰੁਖ ਖਾਨ ਦਾ ਬਗਲਾ
0: ਤੁਸੀਂ ਬੰਗਲਿਆਂ ਤੇ ਮੈਨੂੰ ਲੱਗਿਆ ਤੁਸੀਂ ਕਹੋਗੇ ਤਿੰਨ ਚਾਰ ਮੇਰੇ ਐਮੀਰੇਟ ਦੇ ਜਿਹੜੇ
1: ਨਹੀਂ ਇੰਨਾ ਜ਼ਿਆਦਾ ਨੀ ਮਾਰੀ ਦੀ ਨਾ ਬਗਲੇ ਠੀਕ ਹੈ ਨਾ ਮਤਲਬ ਹੁਣ ਜੇ ਮੈਂ ਇੰਨਾ ਕਹਿ ਦਿੰਦਾ ਤਾਂ ਤੁਸੀਂ
0: ਸ਼ਾਹਰੁਖ ਖਾਨ ਨੇ ਵੀ ਜਿਹੜਾ ਲਿਆ
1: ਉਹਦੇ ਲਾਗੇ ਜਿਹੜਾ ਵਾ
0: ਤੁਰਕੇ ਨੀ ਜਾ ਸਕਦਾ
1: ਉਹਦੇ ਬਾਅਦ ਬੰਦਾ ਵਾਪਸ ਨੀ ਆ ਸਕਦਾ ਉਧਰ ਨੀ ਜਾ
0: ਉਧਰ ਨੂੰ ਨੀ ਜਾ ਪਾਉਂਦਾ
1: ਤੇ ਉੱਥੇ ਮੈਂ ਆਪਣੇ
0: ਟੀਸੀ ਤੇ ਤੁਹਾਡਾ ਘਰ ਆ
1: ਮੈਂ ਹੁਣ ਕਹਿੰਦਾ ਵੀ ਮੈਂ ਵੇਚ ਦਵਾਂ ਮੈਂ ਵੀ ਇਹਨਾਂ ਇਨਵੈਸਟਰਾਂ ਨਾਲ ਗੱਲ ਨਾ ਕਰਾਂ ਨਹੀਂ ਤਾਂ
0: ਕਿਉਂਕਿ ਮੈਨੂੰ ਇਹਨੂੰ ਕਹਿੰਦੇ ਵੀ ਬੰਦਾ ਪਾਮ ਨੂੰ ਕੀ ਕਹਿੰਦੇ ਹੁੰਦੇ ਪੰਜਾਬੀ ਚ ਖਜੂਰ
1: ਖਜੂਰ ਦਾ ਪੇੜ
0: ਇਹਨੂੰ ਕਹਿੰਦੇ ਵੀ ਖਜੂਰ ਦੇ ਝਾੜ ਤੇ ਕਿਵੇਂ ਚੜਾਈ ਦੇ
1: ਖਜੂਰ ਪੇਟ
0: ਬੜਾ ਹੁਆ ਤੋ ਕਿਆ ਹੁਆ ਜੈਸੇ ਪੇੜ ਖਜੂਰ ਪੰਛੀ ਕੋ ਛਾਇਆ ਨਹੀਂ ਫੱਲਾ ਕੇ ਅਤੀ ਦੂਰ
1: ਉਧਰ ਉੱਠ ਤੋਂ ਗਿਰਿਆ ਤੇ ਖਜੂਰ ਤੇ ਟਮਕੀ ਸੀ ਉਹ ਇੱਕ
0: ਆਸਮਾਨ ਤੇ ਗਿਰੇ ਖਜੂਰ
1: ਆਸਮਾਨ ਤੇ ਗਿਰੇ ਤੇ ਖਜੂਰ ਪੇ ਅਟਕੇ ਅੱਛਾ ਖਜੂਰ ਤੋਂ ਯਾਦ ਹੈ ਭਾਜੀ ਮੈਂ ਜਿੱਦਾਂ ਟੈਲੀਕਾਮ ਚ ਕਰਦਾ ਹੁੰਦਾ ਨਾ ਜੋਬ ਉੱਥੇ ਦੱਸਾਂ ਕੀ ਹੋਇਆ ਨਹੀਂ
0: ਕੀ ਕਰਦੇ ਖਜੂਰ ਤੇ ਚੜ ਕੇ ਨੈਟਵਰਕ ਲਾ ਹੈਲੋ ਆਵਾਜ਼ ਆ ਰਹੀ
1: ਹਾਂ ਇਹ ਵੀ ਦੱਸਣ ਲੱਗਾ ਸੀ ਇਹ ਵੀ ਦੱਸਣ ਲੱਗਾ ਸੀ ਉਹ ਇੱਥੇ ਦੇ ਜਿੱਦਾਂ ਆਪਣੇ
0: ਟਾਵਰ
1: ਲੱਗੇ ਆ
0: ਉੱਥੇ ਖਜੂਰਾਂ ਤੇ ਚੜਾਉਂਦੇ
1: ਉੱਥੇ ਨਹੀਂ ਨਹੀਂ ਉੱਥੇ ਨਕਲੀ ਖਜੂਰ ਬਣਾਏ ਆ ਉੱਥੇ ਕੀ ਆ ਮਤਲਬ ਜਿਹੜੇ ਟੈਲੀਕਾਮ ਦੇ ਵੱਡੇ ਵੱਡੇ ਐਂਟੀਨੇ ਜਿੱਥੇ ਲੱਗੇ ਆ ਨਾ ਕਿਉਂਕਿ ਉੱਥੇ ਉਹਨਾਂ ਨੇ ਨਕਲੀ ਖਜੂਰ ਦੇ ਪੇੜ ਬਣਾਏ ਆ ਉਹ ਪੂਰਾ ਨਕਲੀ ਆ ਠੀਕ ਹੈ
0: ਉਹਦਾ
1: ਸਾਰਾ ਉਹਦੇ
0: ਦੁਬਈ ਨਕਲੀ ਇੱਧਰ ਚਾਈਨਾ ਨਕਲੀ ਅਸਲੀ ਕਿੱਥੇ
1: ਨਹੀਂ ਉੱਥੇ ਸੱਚੀ ਉਹ
0: ਵਿਚਕਾਰ ਜਮਾ ਇੰਡੀਆ
1: ਦੁਬਈ ਦੀ ਨੀ ਆ ਉਹ ਕਿਉਂ ਕੱਲੀ ਉਧਰ ਚਲੇ ਗਈ ਆ
0: ਉਹਦਾ ਫਸਟ ਨੇਮ ਹੀ ਸ਼ੇਖ ਹੈ ਨਾਲੇ ਉਹਦੇ ਸਰਨੇਮ ਤੇ ਨਾ ਜਾਇਓ ਹਸੀਨਾ ਹਸੂਨਾ ਹੈ ਨੀ ਪਿਛਲੀ ਵਾਰ ਉਹ ਫੈਜ਼ਲਾਬਾਦ ਵਾਲੀਆਂ ਜੁਗਤਾਂ ਮੜ ਰਹੇ ਸੀ ਮੂੰਹ ਇਹੋ ਜਿਹਾ ਜਿਵੇਂ ਬੋਤਲ ਦਾ ਢੱਕਣ
1: ਸਹੀ ਗੱਲ ਇਹ ਉਹ ਵਾਲੀ ਨੀ ਹੈ ਜਿਹੜੀ ਕਿ ਦੂਜੀ ਸ਼ੇਖ ਹਸੀਨਾ ਹਾਂ ਠੀਕ ਚਲੋ ਕੋਈ ਮਤਲਬ ਦੂਜੀ ਵੱਲੋਂ
0: ਦੁਬਈ ਆਣ ਜਾਣ ਦੀ ਟਿਕਟ ਵੀ ਤੁਹਾਨੂੰ ਦੇ ਰਹੇ ਨੇ ਮਤਲਬ ਜਾਣ ਦੀ ਜਾਣ ਦੀ ਗਰੰਟੀ ਤੇ ਆਣ ਦੀ ਟਿਕਟ
1: ਆਉਣਾ ਨੀ ਹੈ ਉਹ ਤੋਂ ਇਹਦਾ ਮਤਲਬ
0: ਤੁਹਾਨੂੰ ਲੱਗਦਾ ਅੱਛਾ ਮੇਰੀ ਗੱਲ ਸੁਣੋ ਭਾਈ ਮੈਂ ਤੁਹਾਡੀ ਟਿਕਟ ਕਰਦਾ ਤੁਸੀਂ ਜਾਓਗੇ ਦੁਬਈ ਏਅਰ ਇੰਡੀਆ ਦੀ ਜਿਹੜੀ ਇਕੋਨਮੀ ਹੈ ਉਹ ਚ ਤੁਹਾਨੂੰ ਐਮੀਰੇਟ ਦੀ ਬਿਜ਼ਨਸ
1: ਯਾਰ ਇੱਕ ਵਾਰੀ ਹੋ ਹੀ ਹੋਈ ਹੈ ਭਾਜੀ ਆਪਾਂ ਝੂਠੇ ਲਾਉਂਦੇ
0: ਆ ਹੋ ਆਈਏ ਨੀ
1: ਹੋ ਆ ਕੇ
0: ਚਲੀਏ ਜਾਈਏ
1: ਅਸੀਂ ਏਦਾਂ ਨੀ ਕਰਾ ਸਕਦੇ ਵੀ ਆਪਾਂ ਉਹਦਾ ਨੂੰ ਕਹੀਏ ਵੀ ਟਿਕਟ ਕਰਾ ਲਈ ਆ ਪੈਸੇ ਉਹਨਾਂ ਨੂੰ ਦੇ ਦੋ ਆਪਣੇ ਸਾਡੇ ਜਿਹੜੇ ਰਿਸ਼ਤੇਦਾਰ ਕੈਂਸਲ ਕਰਾ ਦਈਏ ਆਪਾਂ ਤੇ ਫਿਰ ਇਹ ਵੀ ਗੁੱਡ ਹੋ ਸਕਦਾ ਭਾਈ ਦਿਮਾਗ
0: ਇਹਨੂੰ ਇਹੀ ਕਹਿ ਕੇ ਤਾਂ ਤੁਸੀਂ ਦੁਬਈ ਛੱਡ ਕੇ ਮਾਨਣਾ ਮਾਨਣਾ ਉਡੀਕ ਰਹੇ ਸੀ ਵੀ ਤੇਜਾ ਕਦੋਂ ਆਊ ਕਦੋਂ ਆਊ ਮਿਲਾਨ ਲਈ ਲੈ ਕੇ ਆਇਆ
1: ਤੁਸੀਂ ਤਾਂ ਕੁਛ ਚਾਹ ਦਾ
0: ਲੈ ਕੇ
1: ਥੋੜਾ ਦੁੱਧ ਵੀ ਪਾ ਕੇ ਥੋੜਾ ਇਹਨੂੰ ਚਾਹ ਵੀ ਬਣਾ ਸਕਦੇ ਆਪਾਂ
0: ਚਾਹ ਤੋਂ ਗੱਲ ਯਾਦ ਆਈ ਅਗਲੀ ਖਬਰ ਵੀ ਹੁਣ ਤੁਸੀਂ ਸੁਣ ਲਓ ਖਬਰ ਦੀ ਪਰ
1: ਚਾਹੇ
0: ਪਰ ਜੇ ਸਾਰੀਆਂ ਗੱਲਾਂ ਸਾਡੀਆਂ ਹੀ ਹੋਈ ਗਈਆਂ ਤੇ ਲੋਕਾਂ ਨੇ ਗਾਣੇ ਨਾ ਸੁਣੇ ਅੱਜ 90s ਦਾ ਮੂਡ
1: ਕਿੰਨਾ
0: ਅਖਾੜੇ ਦੀ ਮੁਖੀ ਨੀ ਬਣ ਗਈ
1: ਗਾਣਾ ਸੁਣੋ
0: ਇਹ ਚ ਮਨਾਸੀ ਸਾਧਰੀ
1: ਨਹੀਂ
0: ਲਾ ਲਓ ਮੇਰੇ ਨਾਲ

0: ਡਾਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
5: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।

0: 21st July.
1: Dasso.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ
3: ਹਾਂਜੀ 1674

0: ਜਦੋਂ ਮੈਂ ਮਨਤੇਜ ਭਾਜੀ ਨੂੰ ਸਰੋਤਿਆਂ ਨੂੰ ਦੱਸਦੀ ਸੀ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਕਰ ਰਹੇ, ਤੇ ਮੈਂ ਜਦੋਂ ਮਨਤੇਜ ਭਾਜੀ ਨੂੰ ਪੁੱਛਿਆ ਵੀ ਭਾਜੀ ਫੇਵਰੇਟ ਗਾਣਾ ਕਿਹੜਾ, ਕਹਿੰਦੇ ਕਾਲੀ ਕਾਲੀ, ਮੈਂ ਕਿਹਾ ਉਹ ਮੇਰੀ ਕਾਲੀ ਐਕਟਿਵ ਹੈ, ਮੈਂ ਕਿਹਾ ਭਾਜੀ 90s ਦੇ ਹਿੰਦੀ ਗਾਣੇ ਨੇ,
1: ਉਹ ਹਿੰਦੀ ਗਾਣੇ ਤੋਂ ਯਾਦ ਹੈ ਅੱਜ ਹੀ ਜਦੋਂ ਮੈਂ ਜੱਪਾ ਨੂੰ ਸਕੂਲ ਤੋਂ ਲੈਣ ਗਿਆ ਤੇ ਸਾਡੇ ਨਾਲ ਗੁਆਂਢੀ ਹੈ, ਉਹ ਕਹਿੰਦੇ ਯਾਰ ਕਹਾਂ ਜਾਣਾ, ਮੈਂ ਕਿਹਾ ਮੈਂ ਰੇਡੀਓ ਹਾਂਜੀ ਜਾ ਰਹਾ ਹੂੰ, ਤੋ ਉਹ ਕਹਿੰਦਾ ਫਿਰ ਸ਼ੋਅ ਆਪ ਹਿੰਦੀ ਮੇ ਕਰਤੇ ਹੋ, ਮੈਂ ਕਿਹਾ ਨਹੀਂ ਯਾਰ ਪੰਜਾਬੀ ਮੇ ਕਰਤੇ ਹੈ, ਤੋ ਉਹ ਕਹਿੰਦਾ ਵੀ ਯਾਰ ਹਿੰਦੀ ਮੇ ਕਬ ਕਰਤੇ ਹੋ ਫਿਰ, ਮੈਂ ਕਿਹਾ ਨਹੀਂ ਨਹੀਂ ਆਪਾਂ ਹਿੰਦੀ ਚ ਨਹੀਂ ਕਰਦੇ, ਆਪਾਂ ਪੰਜਾਬੀ ਮੇ ਕਰਦੇ
0: ਹਾਂ, ਸੁਪਨੇ ਮੇ ਕਰਤੇ ਹੈ ਵੋ,
1: ਤੋ ਉਹ ਮੈਂ ਉਹਨੇ ਕਹਿਣਾ ਵੀ ਉਹਨੇ ਕਹਿਣਾ ਲੈ ਗਾਣੇ ਤੋਂ ਹੀ ਸਾਰੇ ਹਿੰਦੀ ਲਾਉਂਦੇ ਹੋ,
0: ਵੈਸੇ ਤਾਂ ਨਹੀਂ ਨਹੀਂ ਉਹ ਤਾਂ ਸਾਡੇ ਮੇਰੀ ਆਵਾਜ਼ ਹੀ ਮੂਡ ਦੇ ਨਾਲ ਲਗਾਉਂਦੇ
1: ਆ, ਮੇਰੀ ਆਵਾਜ਼ ਕਿਉਂ ਨਹੀਂ ਸੁਣਦੀ ਪਈ ਮੈਨੂੰ,
0: ਕਿਉਂ ਨਹੀਂ ਸੁਣਦੀ
1: 1 2 3 1 2 3
0: ਹਲੇ ਵੀ ਨਹੀਂ ਸੁਣਦੀ,
1: ਹੈਲੋ ਹੈਲੋ ਹੈਲੋ,
0: ਤੁਹਾਡਾ ਹੈਡਫੋਨ ਬੰਦ ਹੋ ਗਿਆ,
1: ਅੱਛਾ ਬੰਦ ਹੋ ਗਿਆ, ਮੇਰੀ ਆਵਾਜ਼ ਤੇ ਆ ਰਹੀ ਹੈ ਨਾ ਬਸ
0: ਪੂਰੀ, ਗੜਾਕੇ ਦੇ ਨਾਲ,
1: ਬਸ ਇਹ ਨਾ ਵੇਖ ਬਈ ਉਹਦੇ ਸ਼ੋਅ ਚ ਤੁਸੀਂ ਬਸ ਬੋਲੀ ਜਾਓ, ਮਗਰ ਯਾਰ ਵਿੱਚ ਗੈਪ ਜਿਹਾ ਕਿਹਦਾ ਆਈ ਜਾ ਰਿਹਾ, ਉਹ ਗੈਪ ਵਿੱਚ ਮੈਂ ਬੋਲ ਰਿਹਾ ਹੋਊਗਾ, ਹਾਂ
0: ਤੇ ਸਰ ਹੁਣ ਖਾਣ ਪੀਣ ਦੀਆਂ ਗੱਲਾਂ ਕਰ
1: ਲਈਏ, ਯਾਰ ਨਾ ਖਾਣ ਪੀਣ ਦੀਆਂ ਨਾ ਗੱਲਾਂ, ਖਾਣ ਪੀਣ ਦੀਆਂ ਗੱਲਾਂ ਤੋਂ ਯਾਦ ਆਇਆ, ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ,
0: ਖਾਣ ਦੀ ਵਜ੍ਹਾ ਪੀਣ ਦੀਆਂ ਹੀ ਗੱਲਾਂ,
1: ਨਹੀਂ ਪੀਣ ਦੀਆਂ ਨਹੀਂ ਖਾਣ ਦੀਆਂ, ਖਾਣ ਦੀਆਂ ਪਹਿਲਾਂ, ਹੁਣ ਬਿਫੋਰ 1 hour ਆਈ ਹੈਡ ਕਾਬਲੀ ਚਨੇ, ਕਾਬਲੀ ਛੋਲੇ,
0: ਕਾਬਲੀ ਚਨੇ,
1: ਅੰਗਰੇਜ਼ੀ ਤੇ ਔਖੀ ਬੜੀ ਹੁੰਦੀ, ਚਿਕਪੀਸ ਐਂਡ ਚਾਵਲ ਰਾਈਸ, ਨਹੀਂ ਤੁਹਾਨੂੰ ਇੰਨੇ ਸਵਾਦ ਬਣਾਏ ਸੀ, ਇੰਨੇ ਸਵਾਦ ਬਣਾਏ ਸੀ, ਮੈਂ ਤੁਹਾਡੇ ਲਿਆਉਣਾ ਹੀ ਭੁੱਲ ਗਿਆ,
0: ਮੈਂ ਲੈ ਗਿਆ ਢਿੱਡ ਚ, ਹਰ ਵਾਰ ਤੁਸੀਂ ਕਦ ਮਤਲਬ ਤੁਹਾਨੂੰ ਹੁਣ ਮਤਲਬ ਸਮਝ ਆ ਜਾਣੀ
1: ਚਾਹੀਦੀ ਹੈ, ਬੜੀ ਸਵਾਦ ਬਣਾਇਆ ਸੀ, ਇਸ ਕਰਕੇ ਮੈਂ ਨਾ
0: ਨਹੀਂ ਹਰ ਵਾਰ ਤੁਸੀਂ ਕਹਿੰਦੇ ਹੋ ਆ ਚੀਜ਼ ਸਵਾਦ ਸੀਗੀ ਪਰ ਮੈਂ ਲਿਆਣੇ ਭੁੱਲ ਗਿਆ,
1: ਮੈਂ ਤਾਰੀਫ
0: ਤੁਸੀਂ ਬਸ ਇੰਨਾ ਕਿ ਕਹਿ ਦਿਆ ਕਰੋ ਨਾ ਕਿ ਮੈਂ ਖਾ ਕੇ ਆਇਆ ਸਵਾਦ ਸੀ,
1: ਅੱਛਾ
0: ਜਦੋਂ ਤੁਸੀਂ ਇਹ ਕਹਿ ਦਿੰਦੇ ਮੈਂ ਲਿਆਣੇ ਭੁੱਲ ਗਿਆ, ਇਹ ਸਾਹਮਣੇ ਵਾਲੇ ਬੰਦੇ ਨੂੰ ਲੱਗਦਾ ਵੀ ਬੇਇੱਜ਼ਤੀ ਹੋਏ, ਹਰ ਵਾਰ ਕਹਿ ਦਿੰਦੇ ਵੀ ਲੈ ਕੇ ਆਣੇ ਸੀ, ਲੈ ਕੇ ਆਣੇ, ਇਹਨੂੰ ਮੈਂ ਨਹੀਂ ਯਾਦ ਰਹਿੰਦਾ ਕਿ ਇਹਨੂੰ ਖਾ ਪੀ ਕੇ ਕੁਝ ਯਾਦ ਹੀ ਨਹੀਂ ਰਹਿੰਦਾ,
1: ਇਹਨੂੰ ਖਾ ਪੀ ਕੇ ਕੁਝ ਯਾਦ ਨਹੀਂ ਰਹਿੰਦਾ, ਕੁਝ ਕਰਨਾ ਵੀ ਹੁੰਦਾ, ਹਾਂ
0: ਕਰਨਾ ਵੀ ਹੁੰਦਾ,
1: ਚਲੋ ਅੱਛਾ ਇਹ
0: ਜ਼ਰੂਰੀ ਹੈ,
1: ਅੱਛਾ ਨਹੀਂ ਨਹੀਂ ਤੁਸੀਂ ਕਹਿਣ ਡੇ ਖਾਣ ਪੀਣ ਵਾਲੀ ਕੋਈ ਖਬਰ ਹੈਗੀ ਆ ਤੇ ਪੀਣ ਵਾਲੀ ਖਬਰ ਆ ਕਹਿੰਦੇ ਹੋ ਤੁਸੀਂ, ਲੈ ਲੋ ਜੀ ਖਾਣ ਪੀਣ ਤੋਂ ਯਾਦ ਆਇਆ ਕਿ ਸਾਡੇ ਕੋਲ ਪੀਣ ਵਾਲੀ ਖਬਰ ਵੀ ਹੈਗੀ ਆ ਤੇ ਦੇਖਦੇ ਆ,
0: ਇਹ ਤੁਹਾਡੀ ਭੂਮਿਕਾ,
1: ਇਹ ਇਹ ਵੀ ਦੁਬਈ ਦੀ ਖਬਰ ਹੈ,
0: ਨਹੀਂ ਸਰ,
1: ਹਾਂ ਇਹ ਹੋਰ ਕਿ ਇਹ ਇਟਲੀ ਦੀ ਹੈ,
0: ਇਹ ਘਰ ਘਰ ਦੀ ਖਬਰ,
1: ਘਰ ਘਰ ਘਰ
0: ਕਹਾਣੀ, ਘਰ ਘਰ ਕੀ,
1: ਲੋ ਜੀ ਸਾਡੇ ਨਾਲ ਸੀਰੀਅਸ ਵੀ ਸੀਰੀਅਲ ਵੀ ਚਾਲੂ ਹੋ ਗਏ ਆ, ਚਲੋ ਓ ਸ਼ੁਰੂ ਕਰਤੀ ਹੈ,
0: ਇੰਸਟਾਗ੍ਰਾਮ ਦੇ ਉੱਤੇ ਵਾਇਰਲ ਹੋ ਰਹੀ ਸੀ ਅੱਜ ਕੱਲ ਵੀਡੀਓ,
1: ਅੱਛਾ ਵਾਇਰਲ
0: ਖਬਰਾਂ ਵੀ ਬਣ ਗਈਆਂ ਨੇ,
1: ਉਹ ਲੈ ਦੇਖੋ ਇੰਨਾ ਖਬਰਾਂ ਵੀ ਬਣ ਗਈਆਂ ਤੇ ਵਾਇਰਲ ਹੋਣ ਲੱਗ ਪਈ,
0: ਇਹ ਖਬਰ ਕੀ ਸੀਗੀ,
1: ਹਾਂਜੀ
0: ਮੇਰੇ ਚਾਹ ਇੱਕ ਟੱਪੜੀ ਪੇ,
1: ਟੱਪੜੀ ਦੀ ਖਬਰ ਹੈ,
0: ਚਾਹੇ ਦੀ ਖਬਰ ਹੈ, ਚਾਹੇ
1: ਚਾਹੇ ਉਹ
0: ਚਾਹੇ ਵਾਲੇ ਦੀ ਨਹੀਂ, ਚਾਹੇ ਦੀ,
1: ਮਤਲਬ ਪ੍ਰਧਾਨ ਮੰਤਰੀ ਜੀ ਸਾਹਿਬ ਦੀ ਖਬਰ ਹੈ ਚਾਹੇ ਵਾਲੇ ਦੀ,
0: ਉਹਨੂੰ ਤਾਂ ਚਾਹ ਨਹੀਂ ਬਣਾਉਣੀ ਆਉਂਦੀ,
1: ਜਿਹੜੀ
0: ਇੱਕ ਵੀਡੀਓ ਹੋਈ ਸੀ ਵਾਇਰਲ ਔਰ ਮੇਰੇ ਵੀ ਸਾਹਮਣੇ ਆਈ ਸੀ ਪਰ ਮੈਂ ਹੁਣ ਨਿਊਜ਼ ਸਾਹਮਣੇ ਆ ਗਈ, ਮਤਲਬ
1: ਤੁਸੀਂ ਜਦੋਂ
0: ਇਹਦੀ ਜਿਹੜੀ ਸ਼ਾਰਟਸ ਜੋ ਵੀ ਚੱਲਦੀਆਂ ਹੋਣਗੀਆਂ,
1: ਠੀਕ ਹੈ,
0: ਸੋਸ਼ਲ ਮੀਡੀਆ ਤੋਂ ਮੇਰੇ ਵੀ ਸਾਹਮਣੇ ਆਈ,
1: ਅੱਛਾ ਜੀ,
0: ਔਰ ਇਹ ਹੈਗੀ ਹੈ ਕਿ ਚਾਹ ਬਣਾਈ ਕਿਵੇਂ ਜਾਂਦੀ ਹੈ, ਵਾਇਰਲ ਟੀ ਹੈਕ,
1: ਚਾਹ ਬਣਾਈ ਕਿਵੇਂ ਜਾਂਦੀ ਹੈ, ਹੱਦ ਹੋ ਗਈ ਭਾਜੀ, ਤੁਸੀਂ ਇਹ ਖਬਰ ਸੁਣਾਓ, ਆਹ ਕਿਹੜੀ ਖਬਰ ਹੈ,
0: 20 lakh ਲੋਕਾਂ ਨੇ ਹੁਣ ਤੱਕ ਇਹਦੇ ਤੇ ਲਾਈਕ ਕਰ ਦਿੱਤਾ ਹੈ ਜਿਹੜੀ ਵੀਡੀਓ ਤੇ, 45,000 ਤੋਂ ਜ਼ਿਆਦਾ ਲੋਕਾਂ ਨੇ ਸ਼ੇਅਰ ਵੀ ਕੀਤੀ ਹੈ ਵੀ ਚਾਹ ਕਿਵੇਂ ਬਣਾਈ ਦੀ ਹੈ,
1: ਇਹ ਕਿਹਨਾਂ ਨੇ ਸ਼ੇਅਰ ਕੀਤੀ ਹੈ ਤੇ ਕਿਹਨਾਂ ਨੂੰ ਕੀਤੀ ਆ, ਇਹ
0: ਤੁਸੀਂ ਇਹ ਪੁੱਛਣਾ ਚਾਹੀਦਾ ਸੀ, ਤੁਹਾਡਾ ਸਵਾਲ ਇਹ ਹੋਣਾ ਚਾਹੀਦਾ ਸੀ ਵੀ ਚਾਹ ਬਣਦੀ ਕਿਵੇਂ ਹੈ,
1: ਇਹ ਕੋਈ ਇਰਾਨੀ ਚਾਹੇ ਆ ਜਾਂ ਕਿਹੜੀ
0: ਚਾਹੇ,
1: ਦਸ ਹੱਦ
0: ਇਰਾਨੀ
1: ਚਾਹ ਦੇ ਵਿੱਚ ਸਿੰਪਲ ਪਾਓ, ਜਿੱਦਾਂ
0: ਮੇਰੇ ਕਿਵੇਂ ਬਣਾਉਂਦੇ ਤੁਸੀਂ ਚਾਹ ਦੱਸੋ,
1: ਭਾਜੀ ਮੈਂ ਚਾਹ ਦੇ ਵਿੱਚ ਫਸਟ ਪਾਣੀ ਗਰਮ ਕਰੀਦਾ,
0: ਨਹੀਂ ਨਹੀਂ ਸਰ ਐਵੇਂ ਹੋਈ ਨੀ ਸਰ, ਪਹਿਲਾਂ ਤੁਸੀਂ ਭਾਂਡਾ ਲਓਗੇ,
1: ਅੱਛਾ ਹਾਂ ਨਹੀਂ ਪਹਿਲਾਂ ਸੋਚਾਂਗਾ ਭਾਂਡਾ ਕਿੱਥੋਂ ਲਵਾਂ,
0: ਉਸ ਤੋਂ ਪਹਿਲਾਂ ਤੁਸੀਂ ਕਿਚਨ ਚ ਜਾਣ ਬਾਰੇ ਹਿੰਮਤ ਕਰੋ,
1: ਉਸ ਤੋਂ ਵੀ ਜ਼ਿਆਦਾ ਪਹਿਲਾਂ ਉੱਠਾਂਗੇ ਨਾ, ਪਹਿਲਾਂ ਤਾਂ ਸੌਣ ਤੋਂ ਪਹਿਲਾਂ ਉੱਠਣਾ ਵੀ ਤਾਂ ਚਾਹੀਦਾ ਹੈ ਨਾ,
0: ਅੱਛਾ
1: ਹਾਂ ਠੀਕ ਹੈ,
0: ਸ਼ੁਰੂ ਸੇ ਬਤਾਓ,
1: ਸ਼ੁਰੂ
0: ਸੇ, ਮੇਰਾ ਜਨਮ 6 September 1900, ਅਰੇ ਇਤਨਾ ਵੀ ਸ਼ੁਰੂ ਸੇ ਨਹੀਂ ਭਾਈ, ਕਮਰੇ ਚ ਉੱਠਣ ਤੋਂ ਦੱਸਤਾ, ਹੁਣ ਦੱਸੋ ਕਿਵੇਂ ਬਣਾਉਂਦੇ ਹੋ ਚਾਹ,
1: ਬਈ ਚਾਹ ਦੇ ਵਿੱਚ ਉਹਦੀ ਪਾਣੀ ਗਰਮ ਕਰੋ, ਅਦਰਕ ਇਲਾਚੀਆਂ ਪਾਓ, ਵਿੱਚ ਪੱਤੀ ਪਾਓ ਤੇ ਬਾਅਦ ਚ,
0: ਨਹੀਂ ਨਹੀਂ ਗਲਤ ਹੋ, ਗਲਤ ਹੋ, ਗੈਸ ਤਾਂ ਓਨ ਨਹੀਂ ਕੀਤੀ,
1: ਓਹੋ ਅੱਛਾ ਸੋਰੀ, ਪਹਿਲਾਂ ਉੱਠ ਕੇ, ਪਹਿਲਾਂ ਉੱਠ, ਅੱਛਾ ਸਾਰੇ ਸਟੈਪ ਤੁਹਾਨੂੰ ਚਾਹੀਦੇ ਆ,
0: ਕੱਲੀ ਕੱਲੀ ਚੀਜ਼,
1: ਸਟੈਪ 1
0: ਕਿਉਂਕਿ ਇਹੀ ਸਟੈਪ ਤੁਹਾਨੂੰ ਦੱਸਣਾ ਫਿਰ ਮੈਂ,
1: ਓ ਅੱਛਾ ਸਟੈਪ ਵੱਲ ਇਹ ਹੈਗਾ ਪਹਿਲਾਂ ਤਾਂ ਆਪਣਾ ਮੂਡ ਬਣ ਗਿਆ ਚਾਹ ਦਾ, ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਮੈਂ ਕਰਾਂਗਾ ਗੈਸ ਆਨ, ਠੀਕ ਹੈ, ਉਸ ਤੋਂ ਪਹਿਲਾਂ ਪਾਣੀ ਪਾ ਕੇ ਉਹਦੇ ਵਿੱਚ ਫਰਾਈ ਪੈਨ ਚ ਤੇ ਗੈਸ ਤੇ ਰੱਖ ਦਾਂਗਾ, ਠੀਕ ਹੈ।
0: ਤੁਸੀਂ ਕਾਹਦੇ ਚ ਬਣਾਉਂਦੇ ਹੋ ਚਾਹ, ਕੁੱਕਰ ਵਾਲੀ ਖੁੱਲੇ ਭਾਂਡੇ ਵਾਲੀ?
1: ਨਹੀਂ ਨਹੀਂ, ਕੁੱਕਰ ਚ ਕਿੱਥੋਂ ਚਾਹ ਬਣਾਉਂਦੇ?
0: ਕੁੱਕਰ ਚ ਵੀ ਚਾਹ ਬਣਦੀ ਸਰ,
1: ਉਹ ਹੱਦ ਹੋ ਗਈ ਹੈ ਭਾਜੀ।
0: ਕੁੱਕਰ ਵਾਲੀ ਚਾਹ ਨਹੀਂ ਪੀਤੀ ਤੁਸੀਂ?
1: ਕੁੱਕਰ ਵਾਲੀ ਚਾਹ ਕਿਹੜੀ ਹੋ ਗਈ ਯਾਰ,
0: ਮੈਂ ਕਿਹਾ
1: ਕਿੰਨੀਆਂ ਸੀਟੀਆਂ ਤੋਂ ਦੇ ਉਹਦੇ ਆ,
0: ਹੋਸਟਲ ਚ ਨੀ ਰਹੇ ਫਿਰ ਕਦੇ?
1: ਅੱਛਾ, ਹੋਸਟਲ ਵਾਲੀ ਚਾਹ?
0: ਹੋਸਟਲ ਚ ਇੱਕੋ ਹੀ ਕੁੱਕਰ ਹੁੰਦਾ ਸੀ ਸਾਡੇ ਕੋਲ,
1: ਠੀਕ ਹੈ,
0: ਉਹ ਚ ਚਾਹ ਬਣਦੀ ਸੀ, ਉਹ ਚ ਆਲੂ।
1: ਨਹੀਂ ਤੁਸੀਂ ਏਦਾਂ ਕਹੋ ਨਾ, ਤੁਹਾਡੇ ਕੋਲ ਫਿਰ ਉਹ ਦੂਜਾ ਨਾ ਹੀ ਹੁੰਦਾ ਹੋਏਗਾ, ਤੁਹਾਡੇ ਕੋਲ ਚਾਹ ਬਣਾਉਣ ਵਾਲਾ ਪਤੀਲਾ ਨਹੀਂ ਹੁੰਦਾ ਹੋਏਗਾ, ਕੁੱਕਰ ਹੀ ਸਾਰਾ
0: ਹੈ, ਪਰ ਉਹ ਸਾਡੇ ਇੱਕ ਨੇ ਫੂਕਤਾ ਸੀ,
1: ਫੂਕ ਤੇ ਬਵੀ ਦਿੱਤਾ ਸੀ ਇੱਕ, ਕੀ ਆਇਆ
0: ਉਹ ਚ ਉਹਨੇ ਆਂਡੇ ਧਰਤੇ ਤੇ ਪਾਣੀ ਉਬਲ ਗਿਆ ਉਬਲ ਗਿਆ ਉਬਲ ਗਿਆ ਉਬਲ ਗਿਆ ਉਬਲ ਗਿਆ,
1: ਸੇਮ ਚੀਜ਼ ਮਿਲਣਾ ਹੋਈ ਸੀ, ਉਹ ਸਾਰਾ ਥੱਲੇ ਉਹ ਜਿਹੜਾ
0: ਸਾਰੇ ਲੱਗ
1: ਗਿਆ ਹੋ ਗਿਆ। ਹਾਂ ਅੱਛਾ, ਚਲੋ ਕੁੱਕਰ ਚ ਬਣਾ ਲਈ ਲਿਆ, ਕੁੱਕਰ ਚ ਪਾਇਆ ਪਾਣੀ?
0: ਨਹੀਂ ਨਹੀਂ, ਚਲੋ ਕੋਈ ਨੀ, ਖੁੱਲੇ ਭਾਂਡੇ ਚ ਪਾਣੀ ਪਾ ਕੇ ਗਰਮ ਕੀਤਾ,
1: ਗਰਮ ਕੀਤਾ,
0: ਫਿਰ ਸਭ ਤੋਂ ਪਹਿਲਾਂ ਕੀ ਪਾਉਂਦੇ ਹੋ?
1: ਸਭ ਤੋਂ ਪਹਿਲਾਂ ਉਹ ਤੱਕ ਕੁੱਟ ਲਈਦਾ, ਜਿੱਦਾਂ ਅਦਰ ਉਹ
0: ਕੁੱਟਣਾ ਤੁਸੀਂ
1: ਉਹ ਲਈ ਯਾਰ, ਉਹ ਭਾਜੀ ਉਹਨੂੰ ਕੀ ਕਹਿੰਦੇ ਜਿਹੜਾ
0: ਆਦਾ ਮਸਾਲਾ,
1: ਮਸਾਲਾ ਉਹ ਚ ਥੋੜਾ ਪਾਤਾ ਲੌਂਗ, ਲਾਚੀ, ਹਰੀ ਲਾਚੀ, ਕਾਲੀ ਲਾਚੀ, ਕੁਛ ਵੀ, ਉਹਨੂੰ ਕੱਚ ਕੱਚ ਕੱਚ ਕੱਚ ਕੱਚ ਉਹ ਕਰਤਾ
0: ਮੂੰਹ ਦੇ ਨਾਲ,
1: ਮੂੰਹ ਦੇ ਨਾਲ ਨਹੀਂ, ਮਤਲਬ ਉਹ ਮੈਂ ਮਿਊਜ਼ਿਕ ਇਸ ਕਰਕੇ ਵਜਾ ਰਿਹਾ ਵੀ ਉਹ ਹੁਣ ਮੈਂ ਏਦਾਂ ਏਦਾਂ ਨੀ ਨਾ ਕਰ ਸਕਦਾ, ਫਿਰ ਉਹਨੂੰ ਤਦ ਤੱਕ ਪਾਣੀ ਉਬਲ ਜਾਏਗਾ ਤੇ ਫਿਰ ਉਹਨੂੰ ਉਹਦੇ ਵਿੱਚ ਪਾਤਾ, ਫਿਰ ਜਦੋਂ ਬੁੜਗੜ ਬੁੜਗੜ ਬੁੜ ਕਰੇਗਾ ਫਿਰ ਥੋੜੀ ਜਿਹੀ ਪੱਤੀ ਪਾਤੀ,
0: ਓਕੇ,
1: ਫਿਰ ਪਾਣੀ ਦਾ ਰੰਗ ਜਿਹੜਾ ਥੋੜਾ ਜਿਹਾ ਉਹ ਹੋ ਜਾਏਗਾ, ਪਤੀ
0: ਗੰਦਾ ਜਿਹਾ,
1: ਗੰਦਾ ਜਿਹਾ ਕਾਲਾ ਟਾਈਪ ਹੈ, ਤੇ ਫਿਰ ਉਹ ਚ ਪਾਣਾ ਹੈ ਆਪਾਂ ਦੁੱਧ, ਨਹੀਂ ਨਹੀਂ ਦੁੱਧ ਵੀ ਕੀ ਪਾਣਾ, ਪਹਿਲਾਂ ਮਲਾਈ
0: ਖੰਡ ਨੀ ਮਾਰੀ
1: ਕਰਦੀ ਹੈ, ਖੰਡ ਪਾਉਂਦੇ ਆ ਪਰ ਪਹਿਲਾਂ ਕੀ, ਹੁਣ ਕਿਉਂਕਿ ਡਾਕਟਰ ਕਹਿੰਦੇ ਨਾ ਖੰਡ ਇੰਨੀ ਜ਼ਿਆਦਾ ਘੋਲੀ ਚਾਹੀਦੀ ਆ,
0: ਹਾਂ, ਤੇ ਡਾਕਟਰ ਨੀ ਕਹਿੰਦੇ, ਯੂਟਿਊਬਰ ਕਹਿੰਦੇ, ਬਹੁਤ ਕੁਛ ਕਹਿੰਦੇ ਨੇ ਉਹ ਤਾਂ,
1: ਤੇ ਫਿਰ ਵਿੱਚ ਖੰਡ ਜਾਂ ਉਹ ਪਾ ਦੋ, ਸ਼ੱਕਰ ਪਾ ਦੋ, ਗੁੜ ਪਾ ਦੋ, ਠੀਕ ਹੈ,
0: ਠੀਕ ਹੈ,
1: ਤੇ ਉਸ ਤੋਂ ਬਾਅਦ ਜਦੋਂ ਦੁੱਧ ਪਾਣਾ ਫਿਰ ਚਮਚ ਨਾਲ ਥੋੜੀ ਜਿਹੀ ਐਂ ਕਰਕੇ ਹਿਲਾਣੀ ਆ, ਥੋੜਾ ਜਿਹਾ ਐਂ ਰਾਜੇ, ਜਦੋਂ ਫਿਰ ਵੇਖੀ ਜਾਣਾ ਚਾਹ ਨੂੰ, ਐਂ ਵੇਖੀ ਜਾਓ
0: ਕਦੋਂ ਬਾਹਰ ਆਊਗੀ, ਕਦੋਂ ਅੱਖਾਂ ਦਿਖਾਣੀਆਂ ਨੇ,
1: ਨਹੀਂ ਐਕਚੁਅਲੀ ਜਦੋਂ ਤੋਂ ਗੈਸ ਤੁਹਾਡਾ ਘੱਟ ਹੋਏਗਾ ਤੁਸੀਂ ਤੇ ਫਿਰ ਗੁੱਸੇ ਹੋ ਗਏ ਯਾਰ, ਕੀ ਯਾਰ ਉਬਲ
0: ਆਉਣਾ ਹੀ ਨਹੀਂ,
1: ਫਿਰ ਤੁਸੀਂ ਉਹਨੂੰ ਹਾਏ ਕਰ ਦੋਗੇ,
0: ਠੀਕ ਆ,
1: ਫਿਰ ਤੁਸੀਂ ਵੇਖੀ ਜਾਣਾ, ਵੇਖੀ ਜਾਣਾ, ਵੇਖੀ ਜਾਣਾ, ਵੇਖੀ ਜਾਣਾ, ਯਾਰ ਹਾਲੇ ਵੀ ਨਹੀਂ ਆ ਰਹੀ,
0: ਜਿਵੇਂ ਬਾਹਰ ਆਉਣ ਲੱਗੀ
1: ਉਦੋਂ ਤੁਹਾਡਾ ਕੰਮ ਪੈ ਜਾਣਾ, ਬਾਹਰ ਦਾ ਬੈਲ ਵੱਜਣੀ,
0: ਉਹਨੂੰ ਫੇਰ ਹੌਲੀ ਕਰ ਦੇਣ,
1: ਐ ਕਰਕੇ ਨਾ ਹੌਲੀ ਥੱਲੇ, ਹੌਲੀ ਥੱਲੇ ਐ ਹੁੰਦਾ,
0: ਮਚਾਈ ਜੇ ਜਾਣਾ,
1: ਐ ਕਰਕੇ ਫਿਰ ਡੁਬਕੀਆਂ ਜੇ ਮਾਰ ਕੇ ਚਮਚ ਲਾ ਕੇ ਫਿਰ ਐ ਉੱਤੋਂ ਦੀ ਪਾ ਕੇ ਨਾ ਐ ਕਰਕੇ ਗਰ ਜਿਹਦੀ ਝੱਗ ਵੀ
0: ਫੈਂਟਣੀ ਆ, ਫੈਂਟਣੀ
1: ਫਿਰ ਐ ਕਰਕੇ ਆਰਾਮ ਨਾਲ ਗਰਮ ਗਰਮ ਪੀਓ, ਇਹ ਹੈਗਾ ਸਾਡਾ ਫਾਰਮੂਲਾ,
0: ਇਹ ਬੰਦੇ ਦੀ ਚਾਹ ਹੁਣ ਕਿਵੇਂ ਬਣੀ ਆ,
1: ਸਾਡਾ ਤੇ ਹਿੱਟ ਹੋਇਆ ਨਹੀਂ ਹੈ ਭਾਜੀ ਫਾਰਮੂਲਾ, ਕਦੀ ਇਹ ਕਿੱਦਾਂ ਇਹ ਲਾਹੇ ਹੋ ਗਿਆ,
0: ਇਹ ਫਲਾਪ ਹੈ ਫਾਰਮੂਲਾ।
1: ਅੱਛਾ, ਇਹਨੇ ਕੀ ਬਣਾਇਆ, ਕੀ ਹੈ, ਚਾਹ ਹੀ ਬਣਾਈ?
0: ਇਹਨੇ ਚਾਹ ਹੀ ਬਣਾਈ, ਇਹਨੇ ਕੀ ਕੀਤਾ,
1: ਹਾਂਜੀ,
0: ਕਿ ਸਭ ਤੋਂ ਪਹਿਲਾਂ ਤਾਂ ਇਹਨੇ ਗਰਮ ਭਾਂਡਾ,
1: ਗਰਮ ਭਾਂਡਾ ਨਹੀਂ,
0: ਭਾਂਡਾ ਮਤਲਬ ਗੈਸ ਤੇ ਧਰ ਕੇ,
1: ਠੀਕ ਹੈ,
0: ਕੋਈ ਪਾਣੀ ਨੀ ਪਾਇਆ,
1: ਉਹ ਤੁਹਾਡਾ ਓਇਲ
0: ਹੈ, ਹਲਕਾ ਜਿਹਾ ਸਿਮ ਤੇ ਕਰਕੇ, ਠੀਕ ਹੈ, ਫਿਰ ਉਹਦੇ ਚ ਪਾਈ ਇਹਨੇ ਖੰਡ,
1: ਪਾਣੀ ਤੋਂ ਪਹਿਲਾਂ ਹੀ,
0: ਸਭ ਖਾਸੇ ਤੋਂ ਪਹਿਲਾਂ, ਪਹਿਲਾਂ ਪਾਈ ਖੰਡ,
1: ਅੱਛਾ,
0: ਠੀਕ ਹੈ, ਫਿਰ ਉਹ ਚ ਪਾਈ ਇਹਨੇ ਪੱਤੀ, ਤੇ ਫਿਰ ਉਹ ਪੱਤੀ ਦੇ ਵਿੱਚ ਚਾਰ ਕੁ ਛਿੱਟੇ ਪਾਤੇ ਪਾਣੀ ਦੇ, ਜਿਵੇਂ ਆਏ ਚਮਚ ਨੀ ਪਾਉਂਦੇ ਹੁੰਦੇ, ਆਏ
1: ਭਾਈ ਜਿੱਦਾਂ ਪਾਣੀ ਆਇਆ ਭਾਈ ਪਤਾ ਲੱਗਾ,
0: ਚਮਚ ਵੀ ਜ਼ਿਆਦਾ ਕਹਿਤਾ ਉਹਨੇ, ਆਏ ਛਿੱਟੇ ਜੇ ਪਾਤੇ,
1: ਦੇਖਣ ਲਈ ਵੀ ਉਹ ਗਰਮ ਹੋ ਗਿਆ ਕਿ ਨਹੀਂ,
0: ਫਿਰ ਉਹੀ ਚਮਚ ਜਿਹਦੇ ਨਾਲ ਤੁਸੀਂ ਆਏ ਚਾਹ ਕੱਢਣੀ ਸੀਗੀ, ਉਹੀ ਚਮਚ ਲੈ ਕੇ ਇਹਨੇ ਪੱਤੀ ਤੇ ਖੰਡ ਨੂੰ ਆਏ ਤੜਕਾ ਲਗਾਇਆ,
1: ਪੂਰਾ ਉਹ ਲੱਗ ਗਿਆ ਇਹਦਾ
0: ਤੜਕਾ ਲਗਾਤਾ,
1: ਓਹ ਅੱਛਾ,
0: ਪੂਰਾ ਐਨ ਕੱਢ ਲਿਆ, ਫਿਰ ਉਹਦੇ ਚ ਥੋੜਾ ਜਿਹਾ ਵੱਧ ਪਾਣੀ ਪਾਤਾ,
1: ਹੌਲੀ ਹੌਲੀ ਹੌਲੀ ਹੌਲੀ,
0: ਫਿਰ ਉਹ ਚਾਹ ਵਾਲਾ ਪਾਣੀ ਪਾਤਾ,
1: ਠੀਕ ਹੈ ਠੀਕ,
0: ਹੁਣ ਉਹ ਪਾਣੀ ਪਿਆ, ਪੱਤੀ ਪਈ ਹੈ, ਖੰਡ ਪਈ ਹੈ, ਹੁਣ ਇਹਦੇ ਚ ਪਾਏ ਨੇ ਉਹਨੇ ਆਦਾ
1: ਆਦਾ
0: ਲਾਚੀ,
1: ਠੀਕ ਹੈ,
0: ਤੇ ਜੋ ਵੀ ਹੋਰ ਪਾਣਾ ਉਹਨੂੰ ਕੁੱਟ ਕੇ
1: ਕੁੱਟ ਕੇ,
0: ਤੇ ਉਹ ਖੰਡਾਤੇ ਉਹਦੇ,
1: ਠੀਕ ਹੈ ਠੀਕ,
0: ਠੀਕ ਹੈ, ਹੁਣ ਥੋੜਾ ਜਿਹਾ ਪਾਣੀ ਹੈਗਾ ਉਹਦੇ ਚ,
1: ਥੋੜਾ ਜਿਹਾ,
0: ਤੇ ਹਾਂ
1: ਠੀਕ ਹੈ,
0: ਤੇ ਉਹ ਹੈਗਾ, ਤੇ ਹੁਣ ਇਹਦੇ ਚ ਪਾਣੀ ਹੈ ਦੁੱਧ,
1: ਦੁੱਧ ਲਾਸਟ ਰਹਿ ਗਿਆ,
0: ਤੇ ਦੁੱਧ ਪਾਣਾ ਹੈ ਰੱਜ ਕੇ, ਮਤਲਬ ਇਹ ਹੈਗੀ ਹੈ ਦੁੱਧ ਪੱਤੀ,
1: ਦੁੱਧ ਪੱਤੀ ਬਣਾਈ,
0: ਇਹ ਚ ਦੁੱਧ ਪਾਤਾ ਤੇ ਬਸ, ਫੇਰ ਦਿੱਤੀਆਂ ਉਬਾਲੀਆਂ, ਤੇ ਮਤਲਬ ਵੀਡੀਓ ਚ ਤਾਂ ਇਹ ਹੈ, ਬਟ ਅਦਰਵਾਈਜ਼ ਤਰੀਕਾ ਇਹ ਹੈਗਾ ਕਿ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਫੈਂਟੀ ਦੇਣੀ ਚਾਹੀਦੀ, ਚਾਹ ਉਦੋਂ ਤੱਕ ਚਾਹ ਨਹੀਂ ਸਵਾਦ ਦਿੰਦੀ ਹੈਗੀ ਜਦੋਂ ਤੱਕ ਚਾਹ ਨੂੰ ਤੁਸੀਂ ਉਬਾਲਣ ਤੋਂ ਬਾਅਦ ਨਵੇਂ ਭਾਂਡੇ ਚ ਨਹੀਂ ਪਾਉਂਦੇ,
1: ਵਾਇਰਲ
0: ਚਾਹ, ਵਾਇਰਲ ਹੋ ਰਹੀ ਹੈ ਹੁਣ ਪੂਰੀ ਦੁਨੀਆ ਦੇ
1: ਵਿੱਚ, ਯਾਰ ਅੱਜ ਭਾਜੀ ਫਿਰ ਮੈਂ ਵਾਇਰਲ ਸਬਜ਼ੀ ਵੀ ਬਣਾ ਸਕਦਾ,
0: ਆਹੋ ਬਗੈਰ ਪਾਣੀ ਪਾਏ
1: ਪਹਿਲਾਂ ਏਦਾਂ ਕਰਕੇ
0: ਪਰ ਗੋਭੀ ਤਾਂ ਬਣਦੀ ਹੋ ਏਦਾਂ ਮੈਂ ਸੁਣਿਆ
1: ਤੜਕਾ ਤੁੜਕਾ ਲਾ ਕੇ ਸਾਰੀ ਗੋਭੀ ਵਿੱਚ ਸੁੱਟੋ
0: ਮੈਂ ਹੌਲੀ ਹੌਲੀ ਹੌਲੀ ਸਵਾਦ ਹੀ ਉਹਦਾ ਹੋਰ
1: ਭੁੱਲੀ ਹੋਈ ਚਾਲੀ ਯਾਰ
0: ਪਕੌੜੇ ਜੇ ਟਾਈਪ ਸਵਾਦ ਆਉਂਦਾ
1: ਪਕੌੜੇ ਤੋਂ ਯਾਦ ਆਇਆ ਸਾਰੇ ਜਿਹੜੇ ਕਹਿੰਦੇ ਵੀ ਉਹ ਨਾ ਖਾਇਆ ਕਰੋ ਫਰਾਈਡ ਚੀਜ਼ਾਂ ਇੱਥੇ ਤੁਹਾਡੇ ਲਾਗੇ ਇੰਨੀ ਦੁਕਾਨ ਲੱਗੀ ਹੁੰਦੀ ਹੈ ਫਰਾਈਡ ਹੀ ਫਰਾਈਡ ਖਾਂਦੇ ਆ ਸਾਰੇ ਭਾਜੀ ਕਹਿੰਦੇ ਲੋਕੀ ਕੁਝ ਫਰਾਈਡ ਖਾ ਰਹੇ ਨੀ ਚਾਹੀਦੇ ਤੇ ਗੋਰੇ ਸਾਰੇ ਫਰਾਈਡ ਹੀ ਖਾਂਦੇ ਯਾਰ
0: ਨਾਮ ਹੀ ਫਰਾਈਡ ਬ੍ਰਦਰ ਮਤਲਬ ਇਹ ਐਸੀ ਸ਼ੋਪ ਹੈ
1: ਅੱਛਾ ਹੁਣ ਮੈਂ ਨਾ ਇਹ ਹਲੇ ਤੱਕ ਟੇਸਟ ਨਹੀਂ ਕੀਤਾ
0: ਮੈਨੂੰ
1: ਕੀ ਕਹੋਗੇ
0: ਮੈਨੂੰ ਲੱਗਦਾ ਸਿਰਫ NSW ਚ ਆਈ ਡੋਂਟ ਨੋ ਜੇ ਕੋਈ ਵਿਕਟੋਰੀਆ ਤੋਂ ਸਾਨੂੰ ਸੁਣ ਰਿਹਾ ਭਾਈ ਜਾਂ ਕੁਇਨਜ਼ਲੈਂਡ ਤੋਂ ਜਾਂ ਕਿਤੋਂ ਹੋਰ ਤਾਂ ਦੱਸਿਓ ਵੀ ਫਰਾਈਡ ਬ੍ਰਦਰ ਤੁਹਾਡੇ ਹੈਗਾ ਅਸੀਂ ਐਵੇਂ ਮਸ਼ਹੂਰੀ ਕਰੀ ਜਾਂਦੇ
1: ਕੋਈ ਨੀ
0: ਗੰਦਾ ਹੈ
1: ਹਾਂ ਯਾਰ ਮੈਂ ਉਹੀ ਕਹਿਣਾ
0: ਬਹੁਤ ਗੰਦਾ ਮਤਲਬ ਗੰਦਾ ਇਨ ਦੇ
1: ਸੈਂਸ
0: ਉਹਦਾ ਜਿਹੜਾ ਮਤਲਬ ਉਹ ਖਾਣ ਤੋਂ ਬਾਅਦ ਜੋ ਤੁਹਾਡੇ ਨਾਲ ਹੋਣਾ
1: ਪਰ
0: ਉੱਥੇ ਭਾਜੀ ਆਪਣਾ ਨਾ ਤੁਹਾਡੇ ਘਰਾਂ ਦੇ ਲਾਗੇ ਐਤਕੀ ਮੈਂ ਗਿਆ ਉਹ ਜਿਹੜਾ ECQ ਨੀ ਹੈਗਾ
1: ECQ
0: ਉਹ ਜਿਹੜਾ ਈਸਟਰਨ ਕ੍ਰੀਕ ਚ ਬਣਿਆ ਉਹ
1: ਅੱਛਾ ਉਧਰਲੇ ਪਾਸੇ ਈਸਟਰਨ ਕ੍ਰੀਕ
0: ਡਾਇਰੈਕਟ ਫੈਮਿਲੀ ਨਾ ਡਾਇਰੈਕਟ ਫੈਕਟਰੀ ਆਊਟਲੈਟ ਜਿਹੜਾ ਬਣਿਆ
1: ਹਾਂਜੀ ਹਾਂਜੀ
0: ਹਾਂ ਉਹ GT ਰੋਡ ਤੇ
1: ਹਾਂ GT ਰੋਡ ਤੇ ਦੁਹਾਈਏ
0: ਉਹ ਉਹਦੇ ਚ ਹੈਗੀਆਂ ਇੱਕ ਦੋ ਸ਼ਾਪਸ ਭਾਜੀ ਉਹ ਕਮਾਲ ਦਾ
1: ਉਹ ਵਧੀਆ ਵਧੀਆ ਵਾਲਾ ਮਤਲਬ ਬਿਨਾਂ ਤੇਲ ਵਾਲੇ ਤੋਂ ਹੈ
0: ਨਹੀਂ ਨਹੀਂ ਨਹੀਂ ਕੱਲੇ ਮਤਲਬ ਆਹੀ ਨਹੀਂ ਸਿਰਫ ਪਕੌੜੇ ਨਹੀਂ ਪਰ ਉੱਥੇ
1: ਸਾਰੇ ਅਲੱਗ ਅਲੱਗ
0: ਤਰ੍ਹਾਂ ਤਰ੍ਹਾਂ ਦੇ ਰੈਸਟੋਰੈਂਟ ਟਰਾਈ ਕੀਤੇ ਉੱਥੇ ਦੇ ਫੂਡ ਕੋਰਟ ਦੇ ਵਿੱਚ
1: ਸਪੈਸ਼ਲੀ
0: ਇੱਕ ਆਈਸਕ੍ਰੀਮ ਉਹ ਐਡੀ ਵੱਡੀ ਆਈਸਕ੍ਰੀਮ ਦਿੰਦੇ ਨੇ ਐਡੀ
1: ਅੱਛਾ
0: ਚੰਡੀਗੜ੍ਹ ਯਾਦ ਕਰਾਤਾ ਹੀ ਸਰਦੀਆਂ ਚ ਆਈਸਕ੍ਰੀਮ ਖਾਣ ਦਾ ਨਜ਼ਾਰਾ ਹੀ ਚਲੋ ਆਈਸਕ੍ਰੀਮ ਤੋਂ ਯਾਦ ਆਇਆ ਅਗਲੀ ਆਖਰੀ ਖਬਰ ਜਿਹੜੀ ਹੈ
1: ਆਈਸਕ੍ਰੀਮ ਤੋਂ ਵੀ ਯਾਦ ਆਇਆ
0: ਆਖਰੀ ਖਬਰ ਆਈਸਕ੍ਰੀਮ ਦੇ ਨਾਲ ਹੀ ਜਿਹੜੀ
1: ਯਾਰ ਕਿਆ ਇਹਦੇ ਭਾਈ ਜਿੱਦਾਂ ਉਹਦਾ ਨਾ ਤੁੱਕ ਤੇ ਤੁੱਕ ਭੱਜ ਜਾਂਦੀ ਹੈ ਅੱਜ ਤੁਸੀਂ
0: ਤੁੱਕੇ ਤੇ ਤੁੱਕਾ ਲੱਗਦਾ
1: ਪਹਿਲਾਂ ਚਾਹ ਦੀ ਹੋ ਗਈ ਹੁਣ ਆਈਸਕ੍ਰੀਮ ਦੀ ਹੋ ਗਈ ਹੈ
0: ਇਹ ਨਾ ਖਬਰ ਆਈ ਸੀਗੀ ਤੇ ਚਲੋ ਆਪਾਂ ਹੁਣ ਤੁਹਾਡੀ ਰਸੋਈ ਦੇ ਬਾਰੇ ਅੱਜ ਸਾਰੀਆਂ ਗੱਲਾਂ ਕਰ ਰਹੇ ਹਾਂ ਤੇ ਰਸੋਈ ਵਾਲੀ ਗੱਲ ਅੱਗੇ ਤੋਰੀਏ
1: ਹਾਂਜੀ
0: ਤੇ ਬੈਸਟ ਪ੍ਰੋਡਕਟ ਆਫ ਦੀ ਈਅਰ ਦੇ ਅਵਾਰਡ ਮਿਲ ਚੁੱਕੇ ਨੇ
1: ਆਈਸਕ੍ਰੀਮ ਨੂੰ
0: ਨਹੀਂ ਨਹੀਂ ਸਾਰੇ ਪ੍ਰੋਡਕਟ ਤੁਹਾਡੇ ਕਿਚਨ ਚ ਗ੍ਰੋਸਰੀ ਪ੍ਰੋਡਕਟ ਕਿਹੜੇ ਕਿਹੜੇ ਪ੍ਰੋਡਕਟ ਦੀ ਗੱਲ ਆਪਾਂ ਕਰਾਂਗੇ ਇੱਥੇ ਇੱਕ ਤਾਂ ਆਈਸਕ੍ਰੀਮ ਜਿਹੜੀ ਪਹਿਲੇ ਨੰਬਰ ਤੇ ਆਈ ਹੈਗੀ ਉਹ ਕੈਡਬਰੀ ਆਈਸਕ੍ਰੀਮ ਟੱਬ 2026 ਨੂੰ ਕੈਨਸਟਾਰ ਦਾ ਟੋਪ ਅਵਾਰਡ ਮਿਲਿਆ ਹੈਗਾ ਆਈਸਕ੍ਰੀਮ ਦੀ ਕੈਟਾਗਰੀ ਦੇ ਵਿੱਚ ਫਿਰ ਵੈਟੀਜ਼ ਬੇਕਡ ਬੀਨਸ ਇਹ ਜਿਹੜੇ ਉਹ ਕੈਨ ਨਹੀਂ ਹੁੰਦੇ ਹੁੰਦੇ ਬੇਕਡ ਬੀਨਸ ਦੇ ਛੋਟੇ ਛੋਟੇ ਉਹ ਕੈਨ ਜਿਹੇ ਹੁੰਦੇ ਹੁੰਦੇ ਨੇ $2 $2.50 ਦੇ ਮਿਲਦੇ
1: ਹੁੰਦੇ ਨੇ ਬੀਨਸ ਹੁੰਦੇ ਉਹਦੇ ਵਿੱਚ
0: ਹਾਂ
1: ਅੱਛਾ ਜੀ
0: ਉਹ ਵਾਲਾ ਉਹ ਨੰਬਰ 1 ਤੇ ਰਹੇ ਆ ਕਰੋਲ ਬੇਕਡ ਬੀਨਸ ਆਲਡੀ ਵਾਲੇ ਨੰਬਰ 1 ਤੇ ਆਏ ਨੇ ਤੇ ਜਿਹੜਾ ਓਲਿਵ ਆਇਲ ਹੈ ਜਿਹਨੂੰ ਹਰ ਘਰ ਚ ਵਰਤਿਆ ਜਾਂਦਾ ਆਈ ਹੋਪ ਕਿ ਵੈਜੀਟੇਬਲ ਆਇਲ ਨਹੀਂ ਵਰਤਦੇ ਹੁਣ ਲੋਕ ਪਤਾ ਲੱਗ ਗਿਆ ਨਾ ਉਹਦੀ ਪੋਲ ਖੁੱਲ ਗਈ ਆ
1: ਵੈਜੀਟੇਬਲ
0: ਰਿਫਾਈਨਡ ਆਇਲਸ ਦੀ
1: ਅੱਛਾ ਉਹ ਜਿਹੜੇ ਹਾਂ
0: ਜਿਹਨੇ ਵੀ ਰਿਫਾਈਨਡ ਆਇਲ ਨੇ ਡੋਂਟ ਯੂਜ਼ ਦੈਮ ਤੇ ਆਪਾਂ ਇੰਡੀਅਨ ਸ਼ਾਪਾਂ ਤੋਂ ਜਾਂਦੇ ਹਾਂ ਉੱਥੋਂ ਚੱਕ ਕੇ ਲੈ ਆਉਂਦੇ
1: ਸਹੀ ਗੱਲ ਆ
0: ਬੈਸਟ ਇਹ ਹੈਗਾ ਕਿ ਜਾਂ ਤਾਂ ਘਿਓ ਚ ਬਣਾ ਲਓ ਆਪਣੀਆਂ ਸਬਜ਼ੀਆਂ ਜਾਂ ਫਿਰ ਜੇ ਔਖਾ ਸੌਖਾ ਹੋਣਾ ਹੀ ਆ ਤਾਂ ਓਲਿਵ ਆਇਲ ਚ
1: ਓਲਿਵ ਆਇਲ ਹਾਂ ਠੀਕ ਹੈ
0: ਤੇ ਘਿਓ ਵੀ ਕਹਿੰਦੇ ਉਹ ਵਧੀਆ ਹੁੰਦਾ ਜਿਹੜਾ ਜਿਵੇਂ ਤੁਸੀਂ ਦੁੱਧ ਲੈ ਆਉਂਦੇ ਹੋ ਉਹ ਤੋਂ ਬਾਅਦ ਫਿਰ ਦਹੀਂ ਜਮਾ ਲੈਂਦੇ ਹੋ ਘਰੇ ਤੇ ਉਹ ਦਹੀਂ ਦਾ ਫਿਰ ਮੱਖਣ ਬਣਾਉਂਦੇ ਹੋ ਫੈਂਟੀ ਲਗਾ ਕੇ
1: ਅੱਛਾ ਜਿਹੜਾ
0: ਫਿਰ ਉਹ ਮੱਖਣ ਤੋਂ ਫਿਰ ਜਿਹੜਾ ਤੁਸੀਂ ਘਿਓ ਬਣਾਉਂਦੇ ਹੋ
1: ਤੇ ਜਿਹੜਾ ਆਪਾਂ ਅਸੀਂ ਬਣਾਉਂਦੇ ਆ ਉਹ ਵਧੀਆ ਨਹੀਂ ਹੁੰਦਾ ਗਰਮ ਕਰਕੇ ਘਿਓ ਬਣਾਈ ਜਾ ਰਹੀ ਆ
0: ਉਹ ਫੈਟ ਹੈ ਉਹ ਫਿਰ ਸੈਚੂਰੇਟਿਡ ਮਤਲਬ ਗੱਲ ਇਹ ਹੈ ਕਿ ਫੈਟ ਤਾਂ ਹੁੰਦੀ ਹੋਇਆ ਚਲੋ
1: ਜਦੋਂ ਗਰਮ ਗੁਰਮ ਕਰਕੇ ਉਹ ਦੇਸੀ ਘਿਓ ਬਹੁਤ ਜ਼ਿਆਦਾ ਕਲਰ ਵੀ ਉਹਦਾ ਦੇਸੀ ਘਿਓ ਵਾਂਗੂ ਆਉਂਦਾ
0: ਉਹ ਤਾਂ ਬਣੇਗਾ ਹੀ
1: ਹੈ ਤੇ ਠੀਕ ਹੈ ਨਾ ਖਾ ਸਕਦੇ ਆਪਾਂ
0: ਮੇਨ ਇਹ ਹੈ ਕਿ ਉਹਦੇ ਚ ਸੈਚੂਰੇਟਿਡ ਫੈਟ ਤਾਂ ਫਿਰ ਠੀਕ ਹੈਗੀ ਹੈ ਮੇਨ ਚੀਜ਼ ਜਿਹੜੀ ਦੇਖਣੀ ਹੁੰਦੀ ਹੈ ਟਰਾਂਸ ਫੈਟ ਨਹੀਂ ਹੋਣੀ ਚਾਹੀਦੀ
1: ਅੱਛਾ ਟਰਾਂਸ ਫੈਟ
0: ਖਤਰਨਾਕ ਹੈਗੀ ਹੈਗੀ ਸੈਚੂਰੇਟਿਡ ਫੈਟ ਵੀ ਖਤਰਨਾਕ ਹੈ ਪਰ ਟਰਾਂਸ ਫੈਟ ਤਾਂ ਮਤਲਬ ਨਿਰੀ ਉਹ ਜ਼ਹਿਰ ਹੈ ਪਰ ਜਿੰਨੀ ਜ਼ਿਆਦਾ ਹੋਏਗੀ ਉਹ ਤੁਹਾਡਾ ਫੈਟੀ ਲੀਵਰ ਜਾਂ ਹੋਰ ਦਿਲ ਦੀਆਂ ਬਿਮਾਰੀਆਂ ਕੋਲੈਸਟ੍ਰੋਲ ਵਧਣਾ ਇਹ ਬਹੁਤ ਲੱਲੇ ਭੱਬੇ ਉਹ ਜੁੜ ਜਾਂਦੇ ਨੇ ਫਿਰ।
1: ਪਰ ਡਾਕਟਰ ਸਾਹਿਬ ਤੁਸੀਂ ਇਹ ਦੱਸੋ ਵੀ
2: ਓਲੀਵ ਆਇਲ ਸਰ
1: ਓਲੀਵ ਆਇਲ ਤਾਂ ਕਿਉਂ
0: ਓਲੀਵ ਆਇਲ ਦੇ ਵਿੱਚ ਸਬਜ਼ੀਆਂ ਬਣਾ ਲਓ ਨਾ ਫਿਰ
1: ਓਲੀਵ ਆਇਲ ਦਾ ਬੱਖਰ ਕੱਢੀ ਅੱਬਾ
0: ਤੇ ਉਹ ਕਹਿੰਦੇ ਉਹ ਆਇਆ ਹੈਗਾ ਨੰਬਰ 1 ਦੇ ਉੱਤੇ ਦੋ ਬ੍ਰਾਂਡਸ ਆਏ ਸੀ ਉਸ ਕੈਟੇਗਰੀ ਚ ਚੋਇਸ ਦੀ ਕੈਟੇਗਰੀ ਚ ਐਕਸਟਰਾ ਵਰਜਿਨ ਆਇਲ ਓਲੀਵ ਆਇਲ ਦੀਆਂ ਕੈਟੇਗਰੀ ਚ ਆਲਡੀ ਤੇ ਵੂਲਵਰਸ ਦੇ ਜਿਹੜੇ ਹੋਮ ਬ੍ਰਾਂਡ ਨੇ ਮਤਲਬ ਦੇਖੋ ਇਹਦੇ ਚ ਆਸਟ੍ਰੇਲੀਆ ਦੀਆਂ ਜਿਹੜੀਆਂ ਕੰਪਨੀ ਆਸਟ੍ਰੇਲੀਆ ਦੇ ਵਿੱਚ ਜਿਹੜੇ ਕੰਜ਼ਿਊਮਰਸ ਦੇ ਨਾਲ ਜੁੜਿਆ ਹੋਇਆ ਅਦਾਰਾ ਹੈ ਨਾ ਕੈਂਸਟਰ
1: ਜੀ ਜੀ
0: ਇਹ ਲਿਸਟ ਮੈਂ ਪੂਰੀ ਧਿਆਨ ਦੇ ਨਾਲ ਦੇਖੀ ਇਹਦੇ ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਨੇ ਤੇ ਸਾਡਾ ਸਾਨੂੰ ਇਹ ਲੱਗਦਾ ਕਿ ਬ੍ਰਾਂਡਿਡ ਚੱਕੀਏ ਠੀਕ ਹੈ ਕੁਛ ਕੁ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਵਰਤ ਵਰਤ ਕੇ ਹੀ ਪਤਾ ਲੱਗਦੀਆਂ ਨੇ ਕੁਛ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਉਹ ਸਸਤੀਆਂ ਵੀ ਹੁੰਦੀਆਂ ਨੇ ਨਾਲੇ ਤੁਹਾਡਾ ਬਜਟ ਵੀ ਠੀਕ ਕਰ ਦੇਣਗੀਆਂ ਰਸੋਈ ਦਾ ਨਾਲੇ ਤੁਹਾਡਾ ਹੈਲਥ ਦੇ ਲਈ ਵੀ ਸੋ ਜਿਹੜਾ ਆਲਡੀ ਦਾ ਹੋਮ ਬ੍ਰਾਂਡ ਐਕਸਟਰਾ ਵਰਜਿਨ ਓਲਿਵ ਆਇਲ ਹੈ ਉਹ ਨੰਬਰ 1 ਤੇ ਰਿਹਾ
1: ਆਲਡੀ ਦਾ ਐਕਸਟਰਾ ਵਰਜਿਨ ਓਲਿਵ ਆਇਲ ਲੋ ਜੀ
0: ਘਰ ਦੇ ਵਿੱਚ
1: ਆਪਾਂ ਲੈ ਕੇ ਆਇਆ ਕਰਾਂਗੇ ਹੁਣੇ
0: ਤੇ ਆਖਰੀ ਖਬਰ ਵੀ ਫਿਰ ਹੁਣ ਮੈਂ ਦੱਸਦਾ ਹੀ ਚੱਲਾਂ ਕਿਉਂਕਿ ਟਾਈਮ ਹੈਗਾ ਹਲੇ ਆਪਣੇ ਕੋਲ ਤੇ ਆਖਰੀ ਖਬਰ ਦੇ ਵਿੱਚ ਮੈਕਡੋਨਲਡ ਤੇ KFC ਦੇ ਵਿੱਚ ਕੰਪੀਟੀਸ਼ਨ ਚੱਲ ਪਿਆ
1: ਅੱਛਾ ਜੀ
0: ਗਰਮੀਆਂ ਤੋਂ ਪਹਿਲਾਂ ਹੀ ਇਹਨਾਂ ਕੰਪਨੀਆਂ ਨੇ ਨਾ ਆਪਣੀ ਸਟ੍ਰੈਟਜੀ ਪਲਾਨ ਕਰਨੀ ਹੁੰਦੀ ਹੈ ਮਰਚੈਂਡਾਈਜ਼ਿੰਗ ਪਲੈਨਿੰਗ ਕਰਨੀ ਹੁੰਦੀ ਹੈ ਸੋ ਮੈਕਡੋਨਲਡ ਤੇ KFC ਇਹਨਾਂ ਗਰਮੀਆਂ ਦੇ ਵੈਸੇ ਤਾਂ ਉਹਨਾਂ ਨੇ ਆਲਰੇਡੀ ਸ਼ੁਰੂ ਕਰਤਾ ਇੱਕ ਬਹੁਤ ਵੱਡੀ ਰੇਂਜ ਉਹ ਡਰਿੰਕਸ ਦੀ ਲੈ ਕੇ ਆਏ ਨੇ ਸੋ ਜੇ ਤੁਸੀਂ ਕੋਕ ਨਹੀਂ ਪੀਣਾ ਤਾਂ ਕੋਕ ਤਾਂ ਵੈਸੇ ਹੀ ਨਹੀਂ ਪੀਣਾ ਚਾਹੀਦਾ
1: ਸਹੀ ਗੱਲ ਹਾਂ
0: ਕੋਕ ਇਹ ਉਹ ਲੱਲੇ ਭੱਬੇ ਪਰ ਫਿਰ ਵੀ ਜੇ ਕਦੇ ਕਦਾਈ ਤੁਹਾਡਾ ਚੀਟ ਕਰਨ ਦਾ ਮਨ ਕਰਦਾ ਗੰਦ ਮੰਦ ਪੀਣਾ ਹੀ ਹੈ ਤਾਂ KFC ਨੇ ਆਪਣੀ ਕੁਐਂਚ ਲਾਂਚ ਕੀਤੇ ਨੇ ਤਿੰਨ ਅਲੱਗ ਅਲੱਗ ਤਰ੍ਹਾਂ ਦੇ ਡਰਿੰਕ ਨੇ
1: ਕੁਐਂਚ
0: ਘੈਂਡ ਮਤਲਬ ਯਮੀ
1: ਮਤਲਬ ਆ ਗਏ ਜਾਂ ਹਲੇ ਲਾਂਚ
0: ਕਰਤੇ ਨੇ
1: ਕਰਤੇ ਅੱਛਾ ਹੁਣ ਦੁਕਾਨਾਂ
0: ਤੇ ਮੈਕਡੋਨਲਡ ਨੇ ਆਪਣੇ 6 ਡਰਿੰਕ ਲਾਂਚ ਕੀਤੇ ਨੇ ਸੋ ਉੱਥੇ ਹੁਣ ਤੁਹਾਨੂੰ ਸਿਰਫ ਕੋਕ ਇਹ ਬੋ ਲੱਲੇ ਭੱਬੇ ਨਹੀਂ ਮਿਲਨੇ ਹੈਗੇ
1: ਮਤਲਬ ਹੋਰ ਵੀ ਉਹਨਾਂ ਦੇ
0: ਬੜੇ ਕਿਸਮ ਦੇ ਅਲੱਗ ਅਲੱਗ ਕਿਸਮ ਦੇ ਤੁਹਾਨੂੰ ਬੜੇ ਫਲੇਵਰਡ ਡਰਿੰਕ ਜਿਹੜੇ ਨੇ ਉਹ ਮਿਲਣਗੇ ਤੇ ਇਹ ਗਰਮੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਨੇ ਸ਼ੁਰੂ ਕੀਤਾ ਹੈਗਾ ਔਰ ਮੈਕਡੋਨਲਡ ਕਹਿੰਦੇ ਕਿ 10 ਸਾਲ ਬਾਅਦ ਉਹ ਡਰਿੰਕ ਲੈ ਕੇ ਆਇਆ ਪਹਿਲਾਂ ਹੁੰਦੇ ਸੀ ਬੜੇ ਫੇਮਸ ਹੁੰਦੇ ਸੀ ਦੁਬਾਰਾ ਆਏ ਨੇ
1: ਲਓ ਜੀ ਤੇ ਜੇ ਕਿਸੇ ਨੇ ਲੱਸੀ ਪੀਣੀ ਹੈ ਤੇ ਸਾਡੇ ਘਰ ਆ ਜੇ ਫਿਰ
0: ਅਸੀਂ ਵੀ ਲੱਸੀ ਕਰ ਦਿੰਦੇ
1: ਹਾਂ ਨਹੀਂ ਸਾਲੋ ਦੇ ਡਰਿੰਕ ਵੈਸੇ ਦੱਸਾਂ ਕੀ ਹੈ ਜਿੱਦਾਂ ਤੁਸੀਂ ਕਹਿੰਦੇ ਕੋਕ
0: ਲੱਸੀ ਦੀ ਗੱਲ ਸੁਣ ਲਓ ਚਲੋ ਮੈਂ ਕਾਹਨੂੰ ਪ੍ਰਮੋਟ ਕਰਨਾ ਫਿਰ ਇੱਕ ਤਾਂ ਤੁਹਾਨੂੰ ਮੈਂ ਲੱਸੀ ਦੀ ਇੱਕ ਸ਼ਾਪ ਖੁੱਲੀ ਇੱਥੇ ਬਲੈਕ ਟਾਊਨ ਦੇ ਵਿੱਚ
1: ਇੱਥੇ ਆਪਣੇ
0: ਪੂਰੀ ਗੱਲ ਨਾ ਪੁੱਛਿਓ ਮੇਰੇ ਤੋਂ ਬ੍ਰੈਂਡਿੰਗ ਹੋ ਜਾਂਦੀ ਹੈ
1: ਠੀਕ ਹੈ
0: ਉਹਨਾਂ ਕੋਲ 8-10 ਤਰ੍ਹਾਂ ਦੀਆਂ ਲੱਸੀਆਂ ਨੇ ਸਾਡੀਆਂ ਲੱਸੀਆਂ ਹੈਲਦੀ ਨੇ ਜਿਹਨੂੰ ਸਿਰਫ ਮੈਂਗੋ ਲੱਸੀ ਤੇ ਇੱਕ ਦੋ ਨੂੰ ਹੋਰ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਲੱਸੀਆਂ ਨੇ ਜਿਵੇਂ ਪਿਸਤਾਸ਼ੀਓ ਹੈ ਰੋਜ਼ ਲੱਸੀ ਹੈ ਅਮੈਰੀਕਨ ਨਟਸ ਹੈ ਪਤਾ ਨੀ ਕੀ ਕੀ ਹੈਗਾ ਹਨਾ ਮਿਕਸ ਫਰੂਟ ਹੈ ਇਹ ਉਹ ਕਰਕੇ ਉਹ ਤਰ੍ਹਾਂ ਤਰ੍ਹਾਂ ਦੀਆਂ 8-10 ਲੱਸੀਆਂ ਹੈਗੀਆਂ ਨੇ ਉਹਨਾਂ ਦੇ ਕੋਲ
1: ਅੱਛਾ ਉਹਨਾਂ ਵਿੱਚ ਡਰਾਈ ਫਰੂਟ ਪਾਏ ਉਹਦੇ ਵਿੱਚ ਸਾਰੇ
0: ਹਾਂ ਉਹ ਤੁਸੀਂ ਟੋਪਿੰਗ ਕਰਵਾ ਸਕਦੇ ਹੋ ਜਿਵੇਂ ਉਹ ਨਹੀਂ ਹੁੰਦੇ ਉਹ ਜਿਹੜਾ ਡਰਿੰਕ ਵਾਲਾ ਇੱਕ ਬ੍ਰਾਂਡ ਹੈਗਾ ਗੋਚਾ ਗੋਚਾ ਕੀ ਹੁੰਦਾ ਉਹ
1: ਗੋਚਾ
0: ਹਾਂ ਉਹ ਉਹਨਾਂ ਤੋਂ ਜਿਵੇਂ ਤੁਸੀਂ ਉਹ ਟੋਪਿੰਗ ਨਹੀਂ ਕਰਵਾ ਲੈਂਦੇ ਹੁੰਦੇ ਪਰਲਸ ਵਗੈਰਾ ਪਵਾ ਕੇ ਏਦਾਂ ਇਹਨਾਂ ਦੀ ਟੋਪਿੰਗ ਤੁਸੀਂ ਕਰਵਾ ਸਕਦੇ ਹੋ ਲੱਸੀ ਦੇ ਉੱਤੇ ਪਿਸਿਆ ਹੋਇਆ ਬਦਾਮ ਪਵਾਉਣਾ ਪਿਸੇ ਹੋਏ ਕਾਜੂ ਪਵਾਉਣੇ ਹਨਾ ਪਿਸਤਾ ਪਵਾਉਣਾ ਜੋ ਮਰਜ਼ੀ ਮੈਂ ਤੁਹਾਨੂੰ ਜਾਂਦੇ ਹੋਏ ਸ਼ੌਪ ਦੱਸਦਾ ਤੇ $6 ਦੀ ਲੱਸੀ ਹੈ ਜਾਂਦੇ ਹੋਏ ਲੈ ਕੇ
1: ਲਓ ਜੀ ਆਪਾਂ ਲੱਸੀ ਵੀ ਪੀਣੀ ਹੈ ਤੇ ਆਪਾਂ ਕੋਕ ਕਾਕ ਤੇ ਮੈਂ ਘੱਟ ਹੀ ਪੀਣਾ ਤੇ ਉਹ ਜਿਹੜੀਆਂ ਕਿਹੜੀ ਚੀਜ਼ੀ ਚੂਜੀ ਡਰਿੰਕ ਉਹ ਤਾਂ
0: ਪੀਣੀ ਨਹੀਂ ਚਾਹੀਦੇ ਹੈਗੇ ਕੋਕ ਕਾਕ
1: ਕੋਕ ਤਾਂ ਮਤਲਬ ਪਤਾ ਨੀ ਲੋਕੀ ਕਿਉਂ ਮਤਲਬ ਪੀਂਦੇ ਆ
0: ਅੱਜ ਕੱਲ ਉਹਦਾ ਟ੍ਰੈਂਡ ਨੀ ਚੱਲ ਪਿਆ ਹੈਗਾ ਵੀ ਕੋਕ ਮਾੜਾ ਹੈ ਜ਼ੀਰੋ ਮਾੜਾ ਡਾਇਟ ਪੀਓ
1: ਡਾਇਟ
0: ਕੋਕ ਵਰਗਾ ਕੋਕ ਇਹਦੇ ਨਾਲ ਨਾ ਤੁਹਾਡੇ ਫੈਟ ਨਾ ਉਹ ਭਰਾਵਾ ਇਨਸੂਲਿਨ ਤਾਂ ਇੰਸਟਿੰਕਟ ਉਹ ਹੁੰਦੇ ਨੇ ਟ੍ਰਿਗਰ ਹੁੰਦੇ ਨੇ
1: ਬਸ ਜਿਹੜੀ ਚੀਜ਼ ਨਹੀਂ ਚੱਲਦੀ ਨਵਾਂ ਨਾ ਦੇ ਕੇ ਚਲਾ ਦਿੰਦੇ ਆ
0: ਜਿਵੇਂ ਉਹ ਪਿੱਛੇ ਜੇ ਮਾਚਾ ਹੋ ਗਈ ਸੀ ਹਰ ਇੱਕ ਚੀਜ਼ ਮਾਚਾ ਦਾ ਕੇਕ ਮਾਚਾ ਦਿਓ ਚਲੋ
1: ਚਲੋ ਜੀ
0: ਬਾਦਾਮ ਵੀ ਨੀ ਲੈ ਕੇ ਆਏ ਬਾਹਰੋਂ?
1: ਉਹ ਯਾਰ ਓਹੋ ਬਦਾਮ ਤੇ ਚੱਲ ਕੋਈ ਨੀ, ਹੁਣ ਆਪਾਂ ਬਾਅਦ ਚੋਂ ਖਾ ਲੈਂਦੇ ਹਾਂ ਬਦਾਮ ਤੇ
0: ਮੈਕਡੇਮੀਆ ਬਦਾਮ ਕਾਜੂ ਭਾਜੀ ਦਾ ਇੰਤਜ਼ਾਰ।
1: ਅੱਜ ਆਪਣੀਆਂ ਪੂਰੀ ਹੈਲਦੀ ਹੈਲਦੀ ਖਬਰਾਂ ਸੀ ਤੇ ਚਾਹ ਵੀ ਬਣਾਈ ਆ ਤੁਹਾਨੂੰ ਸਿਖਾਉਣੀ ਤੇ
0: ਦੁੱਧ ਵੀ ਬਣਾਉਂਗੇ ਏਦਾਂ ਚਾਹ ਵੈਸੇ
1: ਯਾਰ ਏਦਾਂ ਗੋਡ ਬਣਾਏਗਾ ਏਦਾਂ ਤੇ ਪਹਿਲਾਂ ਛੇਤਰੀ ਪੈਣਗੇ ਮੈਨੂੰ ਫਿਰ
0: ਭਾਂਡਾ ਫੂਕਦਾ ਹੀ ਮੇਰਾ ਬਾਂਦਰ ਜਿਹਾ।
1: ਪਰ ਜਿਹੜਾ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਸਾਰਾ ਕੁਝ ਅੰਦਰ ਜਲਾ ਤਾ ਉਹਨੇ, ਉਹ ਤਾਂ ਖਰਾਬ ਹੋ ਜਾਂਦਾ ਏਦਾਂ ਤੇ
0: ਉਹਦੇ ਚ ਨਾ ਸਿਮ ਦੇ ਉੱਤੇ ਕਰਕੇ ਤੁਸੀਂ ਪਹਿਲਾਂ ਖੰਡ ਪਾਣੀ ਆ ਤੇ ਉਹ ਤੇ ਮੇਰੇ ਖਿਆਲ ਦੇ ਨਾਲ ਉਹ ਸ਼ੱਕਰ ਵਾਲਾ ਕਨਸੈਪਟ ਨਹੀਂ ਚੱਲਣਾ।
1: ਪਾਣੀ ਚ ਖੰਡ ਪਾਓ ਫਿਰ ਵੀ ਠੀਕ ਹੈ,
0: ਪਾਣੀ ਦਾ
1: ਉਹ ਤੇ ਉਸੇ ਵੇਲੇ ਗਰਮ ਹੋ ਜਾਂਦਾ
0: ਇਕੱਠੀ ਜੀ ਹੋਣ ਲੱਗ ਜਾਂਦੀਆਂ। ਉਹਨੇ ਬੇਸਿਕਲੀ ਉਹ ਬਣਾਤੀ, ਉਹ ਕੀ ਕਹਿੰਦਾ ਨਹੀਂ ਕੈਰੇਮਲ
1: ਪ੍ਰੋਗਰਾਮ ਸੁਣਦੇ ਰਹੋ ਖਬਰ ਬੜੀ ਬੇਕਾਰ ਬੇਕਾਰ ਅਸੀਂ ਵੀ ਨਹੀਂ ਗੱਲਾਂ ਬੇਕਾਰ ਕਹਿੰਦੇ ਨਾ ਤੁਸੀਂ ਉਹ ਜਿਹੜਾ ਕੀ ਗੱਜਾ ਜਿਹੜਾ ਬੋਲਦਾ ਸੀ
2: ਬੇਕਾਰ
1: ਬੇਕਾਰ ਓਕੇ ਬਾਏ ਬਾਏ ਟਾਟਾ ਸਾਰੇ ਜਾਨ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਮੇਰੇ ਨਾਲ ਆ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਨਾਲੇ ਕੱਲ੍ਹ ਦੇ ਗੁੱਸੇ ਗਿਲੇ ਕਿਉਂ, ਅੱਜ ਵਾਲੇ ਵੀ ਸਵੇਰ ਮੇਰੀ ਤਾਂ 5 ਵਜੇ ਹੋ ਜਾਂਦੀ ਹੈ।
0: ਸਵੇਰੇ ਸਵੇਰੇ ਕਰ ਲਏ ਜੇ ਇਕੱਠੇ,
1: ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ 2 ਘੰਟੇ ਹੁੰਦੇ।
0: ਕਿਸੇ ਦੇ ਉੱਠਣ ਤੋਂ ਪਹਿਲਾਂ ਨਿਕਲ ਆਈਦਾ ਹੁੰਦਾ?
1: ਉਹ ਨਹੀਂ, ਆ ਫੋਨ ਤਾਂ ਨਾਲ ਹੀ ਹੁੰਦਾ, ਉਧਰ ਕੈਨੇਡਾ ਚ ਚਾਨਣ ਹੋ ਜਾਂਦਾ। ਅਸੀਂ ਵੀ
0: ਨਾ ਨਾ ਫੋਨ ਵੇਖੀ ਤਾਂ ਨਹੀਂ ਸਵੇਰੇ ਸਵੇਰੇ। ਸਵੇਰੇ ਤੁਸੀਂ ਫੋਨ ਵੇਖ ਲਿਆ, ਇਹਦਾ ਮਤਲਬ ਵੀ ਕੰਮ ਸ਼ੁਰੂ ਹੋ ਗਿਆ।
1: ਲੱਗੇ ਨਾ 70 ਕਿਲੋਮੀਟਰ ਡਰਾਈਵ ਕਰਨ ਲੱਗ ਪਤਾ ਜਾਏਗਾ।
0: ਫੋਨ ਵੇਖੋ ਰੱਖੀਦਾ ਇੱਕ ਪਾਸੇ,
1: ਸਵੇਰੇ
0: ਸਵੇਰੇ ਹਾਂ ਰੱਬ ਰੱਬ ਕਰਦੇ ਤੇ ਫੋਨ ਵੇਖੀਦਾ 12 ਵਜੇ ਤੋਂ ਬਾਅਦ। ਉਹਨੇ ਜੋ ਹੁੰਦਾ ਹੁੰਦਾ ਰਵੇ, ਉਹਨੇ ਜਦੋਂ ਟਰੰਪ ਟਰੁੰਪ ਐਲਾਨ ਕਰ ਲਏ ਜਿਹੜਾ ਕਰਨਾ
1: ਚਾਹ ਗੈਸ ਤੇ। ਹਾਂ
0: ਚਲੋ ਆਓ ਫਿਰ ਬੱਚਿਆਂ ਨੂੰ ਆਪਾਂ ਪਹਿਲਾਂ ਵਿਹਲੇ ਕਰ ਦਈਏ ਅਤੇ ਸਾਡੀਆਂ ਇਹੋ ਜਿਹੀਆਂ ਸ਼ੁਰੂ ਹੋਣੀਆਂ 10 ਵਜੇ, ਉਦੋਂ ਫਿਰ ਤੁਸੀਂ ਸਾਂਝਾ ਬਣਾ ਕੇ ਰੱਖਿਓ ਅਤੇ ਆਪਾਂ ਵੱਧਦੇ ਹਾਂ ਅੱਗੇ ਅਤੇ ਬੱਚਿਆਂ ਨੂੰ ਪਹਿਲਾਂ ਵਿਹਲੇ ਕਰਦੇ। ਅਰਨਵ ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਦੇ ਰਹੋ ਅਤੇ ਉਸ ਤੋਂ ਬਾਅਦ ਫਿਰ ਤੇਗ ਤੁਹਾਡੀ ਵਾਰੀ ਆ। ਸਤਿ ਸ਼੍ਰੀ ਅਕਾਲ ਅਰਨਵ।
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ
0: ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲ?
0: ਸਾਡਾ ਵੀ ਬਹੁਤ ਵਧੀਆ ਜੀ, ਤੁਹਾਡਾ ਕੀ ਹਾਲ ਚਾਲ ਆ ਤੇ ਕੀ ਖਾਧਾ ਤੇ ਕੀ ਪੀਤਾ?
2: ਮੇਰੀ ਆਵਾਜ਼ ਡਬਲ ਹੁੰਦੀ ਤੁਹਾਨੂੰ ਮਿਲਣ ਦਾ।
0: ਅੱਛਾ ਹੁਣ ਠੀਕ ਹੈ ਕਿ ਪਹਿਲਾਂ ਠੀਕ ਸੀ?
2: ਮੈਂ ਲਾ ਕੇ ਨਾ, ਨਹੀਂ ਥੋੜੀ ਜੀ ਹੈ।
0: ਅੱਛਾ ਉਹ ਨਾਲ ਦੂਸਰੀ ਲਾਈਨ ਤੇ ਪੁੱਤ ਚੱਲਣ ਦੀ ਆ ਗੱਲ
1: ਜ਼ਰੂਰੀ ਕੋਈ?
0: ਆਹੋ
2: ਓਕੇ
0: ਹਾਂਜੀ
2: ਚਲੋ।
0: ਮੈਨੇਜੇਬਲ ਆ ਕਿ ਨਹੀਂ ਤੁਹਾਡੇ ਲਈ?
2: ਹਾਂਜੀ ਠੀਕ ਹੈ।
0: ਓਕੇ ਓਕੇ ਕੀ ਸੁਣਾਓਗੇ ਫਿਰ?
2: ਅੱਜ ਸੁਣਾਉਂਗੇ ਇੱਕ ਬੁਝਾਰਤ।
0: ਹਾਂਜੀ।
2: ਗੋਲਾ ਪਰ ਗੇਂਦ ਨਹੀਂ, ਰੋਸ਼ਨੀ ਦਿੰਦਾ ਸਾਰਿਆਂ ਨੂੰ, ਠੰਡ ਆਪਾਂ ਨੂੰ ਠੰਡ ਵਿੱਚ ਲੋੜ ਆ।
0: ਇਹ ਤਾਂ ਸੌਖਾ ਬੜਾ ਯਾਰ, ਇਹ ਤੇ
2: ਹਾਂਜੀ ਸੌਖਾ ਹੀ।
0: ਹੋਰ ਕੀ, ਬਲਬ
2: ਨਹੀਂ?
0: ਹਾਂ ਏਡਾ ਵੀ ਨਹੀਂ ਸੌਖਾ,
1: ਸਾਰਿਆਂ ਨੂੰ ਰੋਸ਼ਨੀ ਤੇ ਦਾ ਦਿਮਾਗ।
0: ਹਾਂ ਓਹੋ
1: ਰੋਸ਼ਨ ਦਿਮਾਗ,
0: ਉਹ ਵੀ ਸਾਰਿਆਂ ਦਾ ਨਹੀਂ ਹੋਣਾ। ਇਹ ਫਿਰ ਸੂਰਜ ਬਰਖਾਤ ਗਿਆ ਜਿਹਾ ਟਾਈਪ ਲੱਗਦਾ ਕੋਈ। ਚੱਲ
1: ਐਕਟਰ ਨਹੀਂ, ਕੋਈ ਐਕਟਰ ਨਹੀਂ ਦਾ ਨਾਲ ਹੈ,
0: ਹੈ ਐਕਟਰ ਨਹੀਂ ਤਾਂ ਸੂਰਜ ਹੁੰਦਾ ਹੀ ਨਹੀਂ ਹੈ। ਐਕਟਰ ਨਹੀਂ ਕਹਾ ਤੋ ਚਾਂਦ ਹੋ ਗਿਆ ਨਾ,
1: ਨਾਟੀ ਨਾਟੀ।
0: ਸੂਰਜ ਵੀ ਨਹੀਂ ਹੈ,
2: ਲੋਹੜੀ
0: ਮਨਾਈ ਸੀ
1: ਸੁੰਦਰ ਮੁੰਦਰੀ ਓ ਕੀਤਾ?
0: ਹਾਂ ਪੁੱਤੋ ਸਾਡੀ ਟੀਮ ਦੀ ਹੁੰਦੀ ਆ ਲੋਹੜੀ, ਓ ਰੇਡੀਓ ਤੇ ਜਿਹੜੇ ਕੰਮ ਕਰਦੇ ਨਾ ਉਹਨਾਂ ਸਾਰਿਆਂ ਦੀ ਹੁੰਦੀ ਆ ਤੇ ਆਪਾਂ ਤੁਹਾਡਾ ਜਦੋਂ ਬਣਾਵਾਂਗੇ ਪ੍ਰੋਗਰਾਮ ਫਿਰ ਤੁਹਾਨੂੰ ਬੁਲਾਵਾਂਗੇ। ਠੀਕ ਆ,
2: ਠੀਕ
0: ਹੈ। ਥੈਂਕ ਯੂ,
2: ਥੈਂਕ ਯੂ, ਥੈਂਕ ਯੂ,
0: ਥੈਂਕ ਯੂ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਤੇਗ ਆ ਤੇ ਉਸ ਤੋਂ ਬਾਅਦ ਫਿਰ ਮੰਨਤ ਫਤਿਹ, ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
3: ਸਤਿ
0: ਸ਼੍ਰੀ ਅਕਾਲ ਤੇਗ ਜੀ,
1: ਸਤਿ ਸ਼੍ਰੀ ਅਕਾਲ ਤੇਗ ਜੀ,
0: ਤੁਸੀਂ ਸੁਣਾਓ ਤਿਆਰ ਹੋ ਗਏ?
1: ਬ੍ਰੇਕਫਾਸਟ ਕਰ ਲਿਆ ਵਧੀਆ ਜਿਹਾ?
0: ਕੀ ਗੱਲ, ਬ੍ਰੇਕਾਂ ਕੀ ਲੱਗਦੀਆਂ ਵਿੱਚ?
1: ਬ੍ਰੇਕਫਾਸਟ ਲੱਗ ਗਿਆ ਹੁਣ,
0: ਅੱਛਾ ਅੱਛਾ ਕੁਛ ਕਰ ਰਹੇ ਹੋ ਨਾਲ ਨਾਲ? ਕੱਲੀ ਬੈਠੀ ਆ? ਓਕੇ ਤੇ ਅੰਬਰ ਕੀ ਕਰਦੀ ਆ?
4: ਅੰਬਰ ਬ੍ਰੇਕਫਾਸਟ ਕਰ ਲਿਆ।
0: ਓਹ ਓਕੇ, ਤੇ ਤੁਸੀਂ ਪਹਿਲਾਂ ਕਰ ਲਿਆ?
4: ਹਾਂਜੀ ਮੈਂ ਅਰਲੀ ਹੁੰਦੀ ਆ, ਅੰਬਰ ਲੇਟ ਹੁੰਦੀ ਆ।
0: ਓਹੋ ਤੇ ਫਿਰ ਤੁਹਾਡੇ ਵਾਲੀ ਪਲੇਟ 'ਚ ਹੀ ਉਹ ਖਾ ਲੈਂਦੀ ਆ ਕਿ ਵੱਖਰੀ ਲੈਂਦੀ ਆ?
4: ਵੱਖਰੀ।
0: ਓਹ ਬੱਲੇ,
4: ਆਪਾਂ ਸੀਰੀਅਲ ਕਰਦੇ ਹੁੰਦੇ ਆ।
0: ਅੱਛਾ
4: ਸਵੇਰੇ ਕੁਇਕਲੀ ਫਿਰ ਜੇ ਅੰਬਰ ਤੇ ਮੇਰੇ ਸੀਰੀ ਕੱਟੇ ਕੱਟੇ ਹੋ ਗਏ ਤੇ ਫਿਰ ਹੋਰ ਕੁਛ ਬਚ ਜਾਣਾ।
0: ਓਕੇ ਠੀਕ ਠੀਕ ਠੀਕ ਏਡੀ ਸਿਆਣੀ ਕੁੜੀ ਆ। ਕੀ ਸੁਣਾਓਗੇ ਫਿਰ?
4: ਅੱਜ ਮੈਂ ਸੁਣਾਉਗੀ ਇੱਕ ਬਜਾਰੇ।
0: ਹਾਂਜੀ
4: ਇੱਕ ਹਾਥੀ ਦਰਖਤ ਚੜਿਆ ਥੱਲੇ ਖੇਮੇ ਉਤਰਿਆ।
0: ਅੱਛਾ ਹਾਥੀ ਦਰਖਤ ਤੇ ਚੜਿਆ ਤੇ ਥੱਲੇ ਕਿੱਦਾਂ ਉਤਰਿਆ?
4: ਹਾਂਜੀ
0: ਤੁਸੀਂ ਦੱਸੋ ਪਹਿਲਾਂ ਵੀ ਉੱਤੇ ਕਿੱਦਾਂ ਚੜਿਆ ਸੀ ਪਹਿਲਾਂ ਥੱਲੇ ਤੇ ਫੇਰ ਲਾਵਾਂਗੇ ਉਹਨੂੰ ਪਹਿਲਾਂ ਉੱਤੇ ਕਿੱਦਾਂ ਚੜ ਗਿਆ
4: ਐਵੇਂ
0: ਹੈ ਤੇ ਥੱਲੇ ਵੀ ਫਿਰ ਐਵੇਂ ਹੀ ਆਜੂਗਾ।
4: ਹਾਂਜੀ
0: ਹੈ ਇਹੋ ਹੀ ਆਨਸਰ ਹੀ
1: ਹਾਥੀ ਨੂੰ ਫਰਿੱਜ ਕਿਵੇਂ ਰੱਖੋਗੇ ਯਾਰ?
0: ਆਹ ਉਹ ਗੱਲ ਹੋ ਗਈ
4: ਸਿੱਧਾ ਹੀ ਹਾਥੀ ਦਰਖਤ ਤੇ ਚੜ ਗਿਆ ਤੇ ਫਿਰ ਵਾਪਸ ਹੀ ਚਲੂਗਾ ਜਿਵੇਂ ਪਹਿਲਾਂ ਚੜਿਆ ਸੀ।
1: ਠੰਡ
0: ਆ ਤੇ ਹੁਣ ਉਹ ਰੁੱਖਾਂ ਤੇ ਚੜਨ ਲੱਗ ਪਿਆ।
1: ਇਹ ਵੀ
0: ਬੱਲੇ ਉਹ ਹਾਥੀ
1: ਮੱਛੀ ਵਾਲਾ ਹੀ ਕੰਮ ਹੋਇਆ ਪਿਆ।
0: ਹੋਰ ਤੇ ਕਿਹੜਾ ਬੋਡੀ ਪਾਰਟ ਕਿਹੜਾ
4: ਅੱਜ ਆਪਣਾ ਸਭ ਤੋਂ ਵੱਡਾ ਬੋਨ
1: ਟਿੱਬਿਆਂ ਦੇ ਕੋਲ ਟਿੱਬੀਆਂ ਦੇ ਕੋਲ।
0: ਅੱਛਾ ਹਾਂ ਤੇ ਕੁੜੀ ਬੜੀ ਇਨਫੋਰਮੇਸ਼ਨ ਤੁਸੀਂ ਇਕੱਠੀ ਕੀਤੀ ਆ। ਵੈਰੀ ਨਾਈਸ ਥੈਂਕ ਯੂ। ਤੇ ਐਂਬਰ ਵੀ ਆ ਗਈ ਅੱਜ? ਅੱਛਾ ਬ੍ਰੇਕਫਾਸਟ ਨਹੀਂ ਕੀਤਾ। ਚਲੋ ਫਿਰ ਉਹਨਾਂ ਚਿਰ ਆਪਾਂ ਨੈਕਸਟ ਲੈ ਲਈਏ ਫਿਰ ਉਹਨਾਂ ਚਿਰ
1: ਭੂਤਾਂ ਕੱਢਣ ਵਾਲੇ ਤਾਂਤਰਿਕਾਂ ਕੋ
4: ਫੇਰ
0: ਨਹੀਂ ਕਰਨੀ। ਓਕੇ ਚਲੋ ਠੀਕ ਆ। ਸਤਿ ਸ਼੍ਰੀ ਅਕਾਲ ਕਰ ਦਿਓ ਸਾਡੀ ਐਂਬਰ ਨੂੰ ਤੇ ਲਾਹੀ ਨੂੰ ਸਤਿ ਸ਼੍ਰੀ ਅਕਾਲ। ਤੇ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ, ਉਸ ਤੋਂ ਬਾਅਦ ਫਿਰ ਯੁਵਰਾਜ ਤੁਹਾਡੀ ਵਾਰੀ ਆ। ਹਾਂਜੀ ਐਂਬਰ ਓ ਮੰਨਤ ਰਾਤੀ ਪਿਆ ਸੀ ਵੈਸੇ ਹਨਾ ਫਤਿਹ, ਰਾਤੀ ਤੁਹਾਡੇ ਆਲੇ ਪਾਸੇ ਮੀਂਹ ਪੈਣ ਡਿਆ ਸੀ,
1: ਨੇਰ ਵੀ ਬੜਾ ਵਗਿਆ।
0: ਰਾਤੀ ਮੈਂ ਫਤਿਹ ਦੇ ਘਰ ਦੇ ਬਾਹਰੋਂ ਲੰਘਿਆ ਹਾਂ ਤੇ ਮੀਂਹ ਪਈ ਜਾਂਦਾ ਸੀ ਉੱਥੇ।
1: ਸਫੈਦੇ ਮੇਰਾ ਖਿਆਲ ਕੋਠਿਆਂ ਨੂੰ ਹੱਥ ਲਾ ਲਾ ਕੇ ਸਿੱਧੇ ਹੁੰਦੇ ਸੀ।
0: ਨਹੀਂ ਨੇਰੀ ਨਹੀਂ ਹੀ ਨਹੀਂ
4: ਸਾਡੀ ਅੰਕਲ ਨੇ ਸਾਡਾ ਗੇਟ ਖੜਾ
1: ਕਰਤਾ
4: ਲਾਈਕ ਨੋਕ ਕਰਕੇ ਉੱਪਰ ਚਲੇ ਗਏ ਸੀਗੇ।
0: ਨਹੀਂ ਨਹੀਂ ਮੈਂ ਗੇਟ ਨਹੀਂ ਕੀਤਾ, ਮੈਂ ਫਿਰ ਮੀਂਹ ਪੈਣ ਲੱਗ ਪਿਆ ਨਾ ਮੈਂ ਉਤਰਿਆ ਨਹੀਂ ਹਾਂ ਮੈਂ।
4: ਹਾਂ ਤੁਸੀਂ ਨਹੀਂ ਇੱਕ ਹੋਰ ਪਾਪਾ ਦੇ ਫਰੈਂਡ ਨੇ ਉੱਪਰ ਵਾਲੇ ਉਹਨਾਂ ਨੇ ਸਾਡੇ ਘਰ ਗਏ ਸੀ ਤੇ ਉਹਨਾਂ ਨੇ ਗੇਟ ਨੋਕ ਕੀਤਾ 3 ਵਜੇ। ਪਾਪਾ ਨੇ ਦੇਖਿਆ ਦੀਦੀ ਨੂੰ ਪਹਿਲੀ ਜੋ ਬੈਲ ਵਜੀ ਉਦੋਂ ਜਾਗ ਗਈ, ਮੰਮਾ ਗਰਾਜ ਚ ਬੈਠੇ ਗਰਾਜ ਵੀ ਨੋਕ ਕਰਕੇ ਮੰਮਾ ਡਰ ਲੱਗਣ ਲੱਗ ਗਿਆ।
0: ਓਕੇ ਓਕੇ ਉਹਨੂੰ ਲੱਗਾ ਹੋਣਾ ਨਾ ਵੀ ਹਲੇ ਸਾਰੇ ਸੁੱਤੇ ਆ ਤੇ ਕੀ ਠਾਉਣਾ ਹਨਾ,
1: ਇਹ ਵੀ ਹੋ ਸਕਦਾ।
4: ਯਾ ਦੀਦੀ ਨੇ ਤਾਂ ਹੀ ਨੀ ਮੰਮਾ ਨੇ ਪਾਪਾ ਉਠਾਇਆ ਕਿਉਂਕਿ ਪਾਪਾ ਤੁਰ ਕੇ ਪਾਪਾ ਨੇ ਆਪ ਦੇਖ ਲਏ ਤੇ ਪਾਪਾ ਫੋਨ ਦੇਖਦੇ ਕਿਉਂਕਿ ਪਾਪਾ ਨੇ ਮੇਰੇ ਦੀ ਰਿੰਗ ਕੈਮਰਾ ਦੇਖਦੇ ਕਿਉਂਕਿ ਪਾਪਾ ਦਾ ਫੋਨ ਚੈਪ ਆ।
0: ਮੈਨੂੰ ਲੱਗਿਆ ਪਤਾ ਇਹ ਨਾ ਸਵੇਰੇ ਸਵੇਰੇ ਬਣਾਉਂਦੇ ਸੀ ਲੱਡੂ ਸ਼ੱਕਰ ਪਾਰੇ ਮੰਮੀ ਤੇ ਉਹ ਕੋਈ ਲੰਘੀ ਜਾਂਦਾ ਸੀ ਤੇ ਉਹਨੂੰ ਸਵਾਦੀ ਬੜੀ ਲੱਗੀ, ਉਹਨੂੰ
1: ਖੁਸ਼ਬੂ
0: ਹਾਂ ਉਹਨੂੰ ਆ ਗਈ ਖੁਸ਼ਬੂ ਤੇ ਉਹਨੇ ਵੇਖਿਆ ਹੋਣਾ ਵੀ ਸਵੇਰੇ ਸਵੇਰੇ ਜੇ ਮਿਲ ਹੀ ਜਾਵੇ ਇੱਕ ਅੱਧਾ ਲੱਡੂ ਤੇ
1: ਮਿਹਨਤ ਤਰ ਲਿਆ ਕੰਮ ਹੈ
0: ਲੱਡੂ ਵੀ ਕੌਣ ਬਣਾਉਂਦਾ
4: ਅੱਜ ਮੈਂ ਸੁਣਾਉਣਾ ਇੱਕ ਗੱਡੀ ਬਾਰੇ ਤੇ ਮੈਂ ਐਵਰੀ ਵੈਂਜੇ ਕੋਈ ਗੱਡੀ ਬਾਰੇ ਦੱਸਣਾ ਵਾ
0: ਓਏ ਹੋਏ ਹੋ ਹੋ ਹੋ ਖਰਚਾ ਕਰਾਓਗੇ ਫਿਰ ਸਾਡਾ ਹੈ ਅੱਛਾ
4: ਠੀਕ ਹੈ ਮੈਂ ਦੱਸਦਾ ਹਾਂ ਸੋ ਇੱਕ ਮੁੰਡਾ ਸੀ ਗੋਰਾ ਉਹਦਾ ਨਾਮ ਹੈਨਰੀ ਸੀ ਉਹ 9 ਸਾਲਾਂ ਦਾ ਸੀ ਉਹਦੇ ਉਹਦੀ ਭੈਣ ਤੇ ਉਹਦੇ ਡੈਡੀ ਫਲਾਵਰ ਸੇਲ ਕਰਦੇ ਤੇ ਫਿਰ ਉਹਨਾਂ ਪਰ ਜਿਹੜਾ ਹੈਨਰੀ ਸੀ ਉਹਨੂੰ ਉਹਨੂੰ ਬਿਜ਼ਨਸ ਦੇ ਸ਼ੌਂਕ ਸੀਗਾ ਫਿਰ ਉਹਨੇ ਬੁਗਾਟੀ ਦੇ ਫਿਰ ਉਹਨੇ ਰੋਜ਼ ਰੋਜ਼ ਦਾ ਖੋਲਿਆ ਹੀ ਬਿਜ਼ਨਸ ਪਰ ਉਹਦੇ ਡੈਡੀ ਪਾਸ ਹੋਏ ਗਏ ਉਹਨੇ ਡੈਡੀ ਦੀ ਡੈਥ ਹੋ ਗਈ ਸੀ ਤੇ ਫਿਰ ਉਹਨੇ ਬਾਅਦ ਚ ਰੋਜ਼ ਰੋਜ਼ ਦੀ ਵੱਡੀ ਕੰਪਨੀ ਬਣਾ ਲਈ ਸੀ ਪਰ ਉਹਨੂੰ ਪਤਾ ਨੀ ਸੀ ਵੀ ਉਹਨੇ ਬਾਅਦ ਚ ਇੰਨੀ ਐਕਸਪੈਂਸਿਵ ਕੰਪਨੀ ਬਣਾ ਲੈਣੀ ਆ ਤੇ ਜਿਵੇਂ ਰੋਜ਼ ਰੋਜ਼ ਕੋਲ ਉਹਨੇ ਸੋਹਣੀਆਂ ਗੱਡੀਆਂ ਬਣਾਈਆਂ ਸੀ ਤੇ ਬਾਕੀ ਤੁਹਾਨੂੰ ਥੋੜੀਆਂ ਚੀਜ਼ਾਂ ਦੀਦੀ ਦੱਸਣਗੇ
0: ਰੋਜ਼
4: ਰੋਜ਼ ਕੋਲ ਬਾਰੇ
1: ਲੜੀ ਜੋੜਨ ਲਈ ਦੇਖੋ
4: ਚੁਟਕਲਾ ਵੀ ਸੁਣਾਉਣਾ ਵਾ ਮੇਰੇ ਵਾਂਗੂ ਸਾਰਾ ਕੁਛ ਨੀ ਦੱਸਣਾ ਲੋਕ ਚੀਜ਼ਾਂ ਹੀ ਦੱਸਣੀਆਂ ਨੇ
0: ਓਕੇ ਓਕੇ ਓਕੇ ਠੀਕ ਹੈ ਜੀ
1: ਬੜਾ ਵਧੀਆ ਪਲਾਨ ਹੈ
4: ਦੀਦੀ ਨਾਲ ਗੱਲ ਕਰ ਲਓ
0: ਐਵੇਂ ਥੋੜੀ ਏਡੀਆਂ ਮਹਿੰਗੀਆਂ ਇਹ ਫਾਈਨਾਂ ਕਰਦਾ ਮੁੰਡਾ ਗੱਡੀਆਂ ਵੀ ਮਹਿੰਗੀਆਂ ਦੀਆਂ ਗੱਲਾਂ ਕਰਦਾ ਨਾ ਹਾਂਜੀ ਦੀਦੀ
4: ਅੰਕਲ ਜੀ ਨਾਲੇ ਮਾਮਾ ਜੀ
0: ਸਤਿ ਸ੍ਰੀ ਅਕਾਲ ਮਨਤ ਕੀ ਹਾਲ ਹੈ
4: ਮੈਂ ਠੀਕ ਹਾਂ ਤੁਸੀਂ ਕਿਵੇਂ ਹੋ
0: ਬਹੁਤ ਵਧੀਆ ਫਤਿਹ ਕਹਿੰਦਾ ਮੈਂ ਬਗਾਟੀ ਲੈ ਕੇ ਦੇਣੀ ਆ ਮਨਤ ਨੂੰ
1: ਨਹੀਂ ਰੋਲਸ ਰੋਇਸ ਕਿਹਾ ਹੈ
0: ਹੈ
4: ਉਹਨਾਂ ਨੇ ਆਸਟ੍ਰੇਲੀਆ ਵਿੱਚ ਅਲੀਗਲ ਆ ਕਿਉਂਕਿ ਉਹ ਖੱਬੇ ਸਾਈਡ ਵਾਲੀ ਸਟੀਅਰਿੰਗ ਵੀ
0: ਆਹਾ ਤਾਂ ਫਿਰ ਉਹਨੇ ਨਹੀਂ ਨਾ ਲੈ ਕੇ ਦਿੱਤੀ ਹਲੇ
1: ਰੋਲਸ ਰੋਇਸ ਦਾ ਵੀ ਇਦਾਂ ਹੀ ਆ
0: ਨਹੀਂ ਉਹ ਤਾਂ ਹੈਗੀ ਇੱਥੇ ਕਈਆਂ ਕੋ ਫਿਰ ਉਹ ਲੈ ਦੇ
1: ਮੰਨਤ
0: ਪ੍ਰੈਕਟੀਕਲ ਉਹਨੂੰ ਪਤਾ ਵੀ ਆ ਤੇ ਚਲੋ ਡੂਏ ਬਲਿਆ ਦਾ
1: ਛੋਟੀ ਜਿਹੀ ਚੀਜ਼ ਤਾਂ ਲੈ ਵੀ ਜਾਊਗਾ ਬਾਲੀਆਂ ਵੱਡੀਆਂ ਚੀਜ਼ਾਂ ਮੁਸ਼ਕਿਲ ਹੋ ਜਾਂਦੀਆਂ
0: ਵੈਰੀ ਸਮਾਰਟ ਮੰਨਤ
1: ਮੈਂ ਨੀ ਕਹਿ ਵੱਡੀ ਚੀਜ਼ ਦੱਸ ਕਹਿੰਦਾ ਫਿਰ ਐਮ ਆਰ ਐਫ ਦੇ ਟਾਇਰ ਲੈ ਦੇ
0: ਹਾਂਜੀ ਕੀ ਸੁਣਾਓਗੇ
4: ਅੱਜ ਮੈਂ ਪਹਿਲਾਂ ਤੁਹਾਨੂੰ ਜਿਹੜੀ ਫਤਿਹ ਕਹਿੰਦਾ ਸੀਗਾ ਫੈਕਟ ਉਹ ਦੱਸਣੀ ਹੈ ਇੱਕ ਜਿਹੜੇ ਅਮਰਿੰਦਰ ਗਿੱਲ ਦੇ ਮੁੰਡੇ ਆ ਨਾ ਉਹਨਾਂ ਨੇ ਰੋਜ਼ ਰੋਜ਼ ਸਕੂਲ ਉਹਨਾਂ ਦੇ ਲਈ ਇੱਕ ਗਾਣਾ ਵੀ ਬਣਾਇਆ ਤਾਂ ਉਹਨਾਂ ਨੇ ਯੂਜ਼ ਵੀ ਕੀਤੀ ਸੀ ਗਾਣੇ ਵਿੱਚ
0: ਅੱਛਾ
1: ਤੁਹਾਡੇ ਵਾਲੀ ਵੀ ਸੀ ਉਹ
0: ਨਹੀਂ ਫਤਿਹ ਵਾਲੀ ਸੀਗੀ
4: ਕੋਈ ਤਾਂ ਹੈ ਨਹੀਂ
0: ਫਤਿਹ ਵਾਲੀ ਫਤਿਹ ਵਾਲੀ
4: ਵੱਡਾ ਘਰ ਪਾ ਲੈਣਾ ਗੱਡੀਆਂ ਲੈ ਲੈਣੀਆਂ ਬਹੁਤ ਪੈਸਾ ਹੋਵੇ ਤੇ ਉਹਦੇ ਚ ਸਿਰਫ ਇੱਕੋ ਸੁਪਨਾ ਪੂਰਾ ਹੋਇਆ ਮੇਰਾ ਸਮ ਦਾ ਅੱਛਾ ਉਹ ਕਿਹੜਾ ਸੀ ਪੱਪੂ
0: ਸੱਠ ਸਾਲ ਜਦੋਂ ਕੋਈ ਕਹਿੰਦਾ ਨਾ ਤੇ ਆਮਿਰ ਖਾਨ ਚੇਤੇ ਆ ਜਾਂਦਾ
1: ਉਹ ਤਾਂ ਭਰਾ ਪਹਿਲੇ ਨਾ ਵੀ ਵਰਤੀ ਵਰਤੀ ਜਾਂਦੇ ਆ ਉਹਨਾਂ ਨਾ ਕਰੋ ਤੁਸੀਂ
0: ਥੈਂਕ ਯੂ ਮਨਤ
4: ਸਾਡੇ
0: ਨਾਲ ਸੀ ਕੌਣ

0: ਨਿਆਣਿਆਂ ਨੂੰ ਪਤਾ ਨੀ ਕਿਉਂ ਨੀ ਠੰਡ ਲੱਗਦੀ,
1: ਇਹ ਤਾਂ ਨਿੱਕਰਾਂ ਪਾਈ ਫਿਰਦੇ ਆ ਸਕੂਲਾਂ ਚ।
0: ਆਹੋ ਹੈ ਯੁਵਰਾਜ।
2: ਨਹੀਂ ਮੈਂ ਨਿੱਕਰ, ਮੈਂ ਨਿੱਕਰ ਨਹੀਂ ਪਾਉਂਦਾ, ਮੈਂ ਆਮ ਪਜਾਮਾ ਪਾਉਂਦਾ।
1: ਦੂਜੇ ਬੱਚਿਆਂ ਦੀ ਗੱਲ ਕਰਦਾ ਜਿਹੜਾ, ਉਹ ਫਤਿਹ ਨੀ ਦੱਸ ਕੇ ਗਿਆ ਵੀ ਗੋਰਾ ਸੀ, ਉਹਦਾ ਨਾਮ ਹੈਨਰੀ ਸੀ।
0: ਉਹ ਪਾਉਂਦੇ ਆ ਅੱਧੀਆਂ ਬਾਹਾਂ ਵਾਲੀ ਨਿੱਕਰ।
2: ਹਾਂਜੀ ਮੇਰੀ ਕਲਾਸ ਚ ਵੀ ਆ ਕਲਿੰਟਨ, ਉਹ ਵੀ ਨਿੱਕਰਾਂ ਹੀ ਪਾਉਂਦਾ ਹਰ ਵਾਰੀ।
0: ਉਹਨੂੰ ਕਿਹਾ ਕਰ ਵੀ ਗੋਡੇ ਤੇ ਤੇਲ ਵੀ ਲਾ ਲਿਆ ਕਰ,
1: ਸਲਾਈਡ ਕਰਕੇ ਕੈਚ ਕਰਦਾ
0: ਜੇ ਨਿੱਕਰ ਪਾਉਣੀ, ਉਹਨੂੰ ਕਿਹਾ ਗੋਡੇ ਤੇ ਖੁਸ਼ਕੀ ਲੈ ਕੇ ਨਾ ਆ ਕਰ,
1: ਸਲਾਈਡ ਟੈਕਲ ਕਰਦਾ ਸਭ ਕੁਝ। ਹਾਂ
2: ਲੇਡੀ ਜਾ ਰਹੀ ਹੁੰਦੀ ਆ ਸਕੂਟਰ ਚ, ਤੇ ਉਹ ਰੈਡ ਲਾਈਟ ਜੰਪ ਕਰ ਜਾਂਦੀ ਆ, ਤੇ ਫਿਰ ਉਹ ਪੁਲਿਸ ਵਾਲਾ ਉਹਨੂੰ ਰੋਕਦਾ ਤੇ ਕਹਿੰਦਾ ਵੀ ਤੂੰ ਰੈਡ ਲਾਈਟ ਕਿਉਂ ਜੰਪ ਕੀਤੀ, ਤੈਨੂੰ ਫਾਈਨ ਮਿਲੂਗਾ। ਤੇ ਫਿਰ ਉਹ ਕੁੜੀ ਕਹਿੰਦੀ ਵੀ ਮੈਨੂੰ ਜਾਣ ਦੋ, ਮੈਂ ਸਕੂਲ ਲਈ ਲੇਟ ਹੋ ਰਹੀ ਆ, ਮੈਂ ਇੱਕ ਟੀਚਰ ਆ। ਤੇ ਫਿਰ ਪੁਲਿਸ ਕਹਿੰਦਾ ਅੱਛਾ ਤੂੰ ਇਸ ਦਿਨ ਦਾ ਹੀ ਇੰਤਜ਼ਾਰ ਸੀਗਾ ਉਹਨੂੰ, ਜੇ ਤੂੰ ਮੁਰਗਾ ਨੀ ਬਣਨਾ ਫਿਰ 100 ਵਾਰੀ ਲਿਖ ਕੇ ਦੇ ਸੋਨੀ ਹੈਂਡ ਰਾਈਟਿੰਗ ਚ, ਮੈਂ ਕਦੇ ਨਾਲ ਰਾਈ ਤੇ ਜੰਪ ਨਹੀਂ ਕਰੂਗੀ।
1: ਇਦਾਂ ਦੇ ਫਾਈਨ ਉਹਨੂੰ ਵੀ ਪਹਿਲਾਂ ਮਿਲਦੇ ਰਹੇ ਆ।
0: ਥੈਂਕ ਯੂ ਯੁਵਰਾਜ,
2: ਥੈਂਕ ਯੂ। ਹੈਵ ਅ ਨਾਈਸ ਡੇ। ਤੇ ਮੇਰੀ ਦੀਦੀ ਸੁਣਾਓਗੀ?
0: ਹਾਂਜੀ ਹਾਂਜੀ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਦੀਦੀ, ਕੋਈ ਸਕੂਲ ਸਕਾਲ ਵੀ ਚੱਲ ਜਾ ਕਰੋ ਕਦੇ।
1: ਹਾਂਜੀ
0: ਕੀ ਸੁਣਾਓਗੇ?
3: ਇੱਕ ਚੁਟਕਲਾ। ਪਤਨੀ ਘਰੇ ਆਉਂਦੀ ਆ ਸ਼ੋਪਿੰਗ ਸੈਂਟਰ ਤੋਂ, ਤੇ ਪਤੀ ਕਹਿੰਦਾ ਚੱਲ ਅੱਜ ਕੀ ਲੈ ਕੇ ਆਈ ਆ, ਤੇ ਪਤਨੀ ਕਹਿੰਦੀ ਆ ਦੇਖੋ ਤੁਹਾਡੇ ਲਈ ਇੰਨੀ ਸੋਹਣੀ ਸ਼ਰਟ ਲੈ ਕੇ ਆਈ ਆ। ਤੇ ਪਤੀ ਕਹਿੰਦਾ ਹਾਂ ਸ਼ਰਟ ਤਾਂ ਸੋਹਣੀ ਆ, ਕਿੰਨੇ ਦੀ ਆਈ? ਪਤਨੀ ਕਹਿੰਦੀ ਬਸ 500 ਦੀ ਆਈ ਆ। ਤੇ ਪਤੀ ਕਹਿੰਦਾ ਇੰਨੀ ਮਹਿੰਗੀ? ਪਤਨੀ ਕਹਿੰਦੀ ਹਾਂ ਪਰ ਇਹ ਨਾ ਫ੍ਰੀ ਆਈ ਆ, ਮੇਰੀ ਜਿਹੜੀ ਸਾੜੀ ਆ ਉਹਨੂੰ ਉਹ ਲੈਣੀ ਪਈ ਮੈਨੂੰ 500 ਦੀ, ਤੇ ਫਿਰ ਉਹਦੇ ਨਾਲ ਫ੍ਰੀ ਮਿਲੀ ਤੇ ਮੈਨੂੰ ਸ਼ਰਟ ਇੰਨੀ ਸੋਹਣੀ ਲੱਗੀ ਵੀ ਮੈਨੂੰ ਸਾੜੀ ਵੀ ਲੈਣੀ।
0: ਹਾਏ ਇਹੋ ਜਿਹੀ ਪਤਨੀ ਲੱਭਣੀ ਕਿਤੇ, ਏਡੀ ਚਿੰਤਾ ਵਾਲੀ। ਇੰਨੀ ਜ਼ਿਆਦਾ ਪਸੰਦ ਆ ਗਈ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਅਸੀਸ ਕੌਰ, ਤੁਸੀਂ ਆਉਂਦੇ ਰਹੋ। ਹੈਲੋ,
4: ਸਤਿ ਸ਼੍ਰੀ ਅਕਾਲ ਜੋਤ ਅੰਕਲ ਜੀ ਤੇ ਪ੍ਰੀਤਿੰਦਰ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
4: ਮੈਂ ਠੀਕ ਆ, ਤੁਸੀਂ ਕਿਵੇਂ ਹੋ?
0: ਅਸੀਂ ਵੀ ਠੀਕ ਆ। ਸੋਮਨ ਹੋ ਗਏ ਹੋ, ਉੱਠ ਪਏ ਹੋ?
4: ਯੈਸ।
0: ਚਾਹ ਪਾਣੀ ਪੀ ਲਿਆ?
4: ਮੈਂ ਚਾਹ ਪਾਣੀ ਪੀ ਲਿਆ, ਬਸ ਮੈਂ ਦੁੱਧ ਪੀਤਾ ਸੀ।
0: ਹਾਂ, ਕਿੰਨੇ ਲੀਟਰ?
4: ਹਾਂਜੀ ਦੁੱਧ ਪੀਤਾ ਸੀ ਮੈਂ, ਆਲਮੋਸਟ 1 ਕੱਪ।
0: ਹਾਂ
1: 1 ਕੱਪ।
0: ਓਏ ਹੋਏ ਹੋਏ,
4: ਮੈਂ ਨਾਲ ਐਗ ਖਾਦਾ ਸੀ
0: ਨਾਲ ਹੀ। ਓਏ ਕੱਪ ਵੀ ਖਾ ਗਏ ਨਾਲ ਹੀ?
4: ਕੱਪ ਖਾਣਾ ਨਹੀਂ, ਦੁੱਧ ਪੀਣਾ ਜਿਹੜਾ ਉਹਦੇ ਵਿੱਚ ਹੈ।
1: ਅੱਛਾ, ਦੁੱਧ ਨੂੰ ਚੀਰਾ ਦਿੱਤਾ, ਐਗ ਖਾਦਾ।
0: ਅੱਛਾ, ਐਗ ਖਾਦਾ ਤੇ ਕੱਪ ਪੀਤਾ।
1: ਓਹੋ,
4: ਕੱਪ ਦੇ
1: ਅੰਡਾ ਪੀਤਾ ਤੇ ਦੁੱਧ ਖਾਦਾ?
4: ਦੁੱਧ ਪੀਤਾ
0: ਨਹੀਂ, ਪਰ ਅੰਡਾ ਥੋੜੀ ਉਹ ਕੈਂਡੀ ਪੀਤਾ ਵਾ, ਉਹ ਕੈਂਡੀ ਮੈਂ ਦੁੱਧ ਪੀਤਾ।
1: ਅੱਛਾ ਫਿਰ ਦੁਬਾਰਾ ਬੋਲੋ ਜੀ।
4: ਹਾਂਜੀ ਅੰਡਾ ਖਾਦਾ ਦੁੱਧ ਪੀਤਾ ਗਲਾਸ ਦੇ ਵਿੱਚ ਸੀ।
0: ਨਾਲੇ ਤੁਸੀਂ ਕੱਪ ਕਿਹਾ ਵਾ ਪਹਿਲਾਂ, ਹੁਣ ਤੁਸੀਂ ਗਲਾਸ ਕਹਿੰਦੇ ਜੀ।
1: ਕੋਈ ਗੱਲ ਨਹੀਂ,
0: ਇਹ ਟ੍ਰਿਕ ਕਰਦੀ ਸਾਨੂੰ ਕੁੜੀ।
1: ਚਲੋ ਦੱਸ ਦੋ, ਕੱਪ ਸੀ ਗਲਾਸ
4: ਸੀ? ਉੱਠੀ ਸੀ।
0: ਅੱਛਾ 6:30 ਉੱਠੀ ਸੀ, ਓਕੇ, ਤਾਂਹੀਓ ਫਿਰ ਅੱਜ ਦੁੱਧ ਪੀਤਾ ਸਵੇਰੇ ਸਵੇਰੇ ਉੱਠ ਕੇ। ਤੇ ਨਾਲ ਬੇਸਨ ਨਹੀਂ ਖਾਦਾ?
4: ਨਹੀਂ।
0: ਲੈ ਪਿੰਨੀ ਕਿਹਨੇ ਖਾਣੀ ਫਿਰ?
4: ਕਿਸੇ ਨੇ,
1: ਖੋਏ ਵਾਲੀ।
0: ਹੈਂ?

0: ਹੋਰ ਕੀ
1: ਬੇਸਣ ਵਾਲੀ ਬੇਸਣ ਵਾਲੀ ਬਰਫੀਆਂ ਖਾਣੀ
0: ਆਹੋ ਤੇ ਉਹ ਜਿਹੜੀ ਬਣਾਈ ਮੰਮੀ ਨੇ ਉਹ ਨਹੀਂ ਖਾਦੀ
1: ਪਰ ਉਹ ਬਣੀ ਨਹੀਂ ਸਾਡੇ ਘਰ ਨਾ ਫਿਰ ਮੈਂ ਖਾਂਦੀ ਨਹੀਂ
0: ਓਏ ਹੋਏ ਅੱਛਾ ਲੇਟ ਹੋ ਗਈ ਆ ਕਿ ਮੁੱਕ ਗਈ ਆ
1: ਲੇਟ ਨਹੀਂ
0: ਤੁਸੀਂ ਮੰਮਾ ਨਾਲ ਆ ਕੇ ਬਣਾ ਲਿਓ ਨਾ
1: ਓਕੇ ਬਣਾ ਲਾਂਗੇ ਮੰਮਾ ਓਏ ਹਾਂਜੀ ਬਣਾ ਲਾਂਗੇ
0: ਤੁਹਾਨੂੰ ਪਿੰਨੀਆਂ ਵਟਣੀਆਂ ਆਉਂਦੀਆਂ ਪਿੰਨੀਆਂ ਵਟਣੀਆਂ ਆਉਂਦੀਆਂ
2: ਬਰਫੀ
0: ਪਿੰਨੀ ਕਹਦੇ
1: ਮਤਲਬ ਸੋਨੂੰ ਮੈਂ ਵੀਰੇ ਨੂੰ ਛੱਡਣਾ ਫੇਰ ਮੈਂ ਸਕੂਲ ਜਾਊ ਸੋਨੂੰ ਐਕਸਟਰਾ ਟਾਈਮ ਮਿਲ ਗਿਆ ਮੇਰੇ ਨਾਲ ਗੱਲ ਕਰਨ ਲਈ
0: ਥੈਂਕ ਯੂ ਲੱਕੀ ਅਸ ਵਾਹ
2: ਸੱਚ ਅ ਪ੍ਰਿਵਿਲੇਜ ਇਟ ਇਜ਼
1: ਮੈਨੂੰ ਬੜਾ ਪ੍ਰੀਤ ਰੱਖੜੀ ਤੁਸੀਂ ਬੜੇ ਹੌਲੀ ਬੋਲੇ ਮੈਨੂੰ ਖਲੀ ਜੋ ਅੰਕਲ ਜੀ ਦੀ ਆਵਾਜ਼ ਆ ਰਹੀ
0: ਆਹੋ
2: ਮੈਂ ਘੱਟ ਬੋਲ ਰਿਹਾ ਨਾ ਤਾਂ ਕਰਕੇ
0: ਇਹ ਤੁਹਾਡੀਆਂ ਗੱਲਾਂ ਸੁਣਨੀਆਂ ਪਸੰਦ ਕਰਦੇ
2: ਮੈਂ ਕਿਹਾ ਇੱਕ ਆਈਡੀਆ ਲਵਾਂ
1: ਸੁਣਨੀਆਂ ਪਸੰਦ ਕਰਦੇ ਬਟ ਮੈਨੂੰ ਹਾਂ ਸੁਣਨੀਆਂ ਪਸੰਦ
0: ਕਰੋ ਆਨਸਰ ਕੁੜੀ ਨੂੰ
2: ਹਾਂ ਦੱਸੋ ਜੀ ਕੀ ਕੁਐਸਚਨ ਪੁੱਛਿਆ ਸੀਗਾ
0: ਸਿਆਣੇ ਆ ਬੁੱਤ ਇਹ ਪੜ੍ਹੇ ਲਿਖੇ ਡਾਕਟਰ ਨੇ ਨਾ ਇਹ ਚੰਗੀ ਤਰ੍ਹਾਂ ਸੁਣਦੇ ਸਾਡੇ ਥੋੜੇ ਵਿੱਚ ਬੋਲੀ ਜਾਂਦੇ ਆ
1: ਆਪਾਂ
0: ਤੇ ਬੋਲੀ ਜਾਂਦੇ ਆ ਖੰਘ ਵੀ ਆਉਂਦੀ ਆ ਹਨਾ ਤੇ ਗਲਾ ਵੀ ਪੀੜ ਹੁੰਦਾ ਵਾ ਤੇ ਕੰਨਾਂ ਚ ਵੀ ਟੀ ਟੀ ਜੀ ਹੁੰਦੀ ਆ ਹੈਨਾ ਆਪਾਂ ਤੇ ਕਿੰਨਾ ਕੁਛ ਬੋਲੀ ਜਾਂਦੇ ਆ ਤੇ ਉਹ ਅੱਗੋਂ ਕਹਿੰਦੇ ਲਿਖਤੀ ਦਵਾਈ ਬਸ ਇੰਨੀ ਗੱਲ ਕਰਦੇ
2: ਹਾਂ ਜਾ ਕੇ ਥੱਲੇ ਲੈ ਲਿਓ ਫਾਰਮੇਸੀ ਤੋਂ
1: ਹਾਂਜੀ ਇੰਨੀ ਗੱਲ ਕਰਦੇ
0: ਹਾਂ ਤੇ ਇੰਨੇ ਪੈਸੇ ਲੈ ਲੈਂਦੇ ਵੇਖ ਲਾ
1: ਚਲੋ
0: ਤੁਸੀਂ ਡਾਕਟਰ ਬਣਨਾ ਮੰਗਦੇ
2: ਨਹੀਂ ਇਹ ਤਾਂ ਬੋਲਣਾ ਮੰਗਦੀ
1: ਹੁਣ ਮੈਂ ਬੋਲੀ ਸੁਣੋ
0: ਓਕੇ ਉਹਨੇ ਮੈਂ ਤਾਂ ਇਸ ਮੁੱਦੇ ਤੇ ਗੱਲ ਵੀ ਨਹੀਂ ਕਰਨਾ ਚਾਹੁੰਦੀ
2: ਕਦੇ ਹੂੰ ਕਰਕੇ
0: ਹਾਂ ਜੇ ਜੇ ਇਸ ਪ੍ਰੋਫੈਸ਼ਨ ਚ ਚੁੱਪ ਰਹਿਣਾ ਪੈਂਦਾ ਤੇ ਆਈ ਡੋਂਟ ਕੇਅਰ ਹਾਂਜੀ
1: ਮੈਂ ਬੋਲੀ ਸੁਣਾਉਣੀ ਮਾਮਾ ਮਾਮਾ ਸਾਡਾ ਪੋਲਾ ਪਾਲਾ ਮਾਮੀ ਸਾਡੀ ਚੰਟ ਮਾਮਾ ਸਾਡਾ ਪੋਲਾ ਪਾਲਾ ਮਾਮੀ ਸਾਡੀ ਚੰਟ ਮਾਮਾ ਚੁੱਪ ਕੀਤਾ ਮਾਮੀ ਛੜੇ ਕਰੰਟ
0: ਮਾਮਾ ਚੁੱਪ ਕੀਤਾ ਮਾਮੀ ਛੜੇ ਕਰੰਟ ਮਾਮਾ ਚੁੱਪ ਕੀਤਾ
1: ਮਾਮੀ ਛੜੇ ਕਰੰਟ ਬੱਲੇ ਬੱਲੇ ਬੱਲੇ ਬੱਲੇ
0: ਨਾ ਨਾ ਨਾ ਨਾ ਨਾ ਰੇ ਨਾ ਰੇ
1: ਨਾ
0: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
1: ਨਾ
0: ਰੇ ਨਾ ਨਾ ਨਾ ਨਾ ਨਾ ਨਾ ਨਾ ਸਾਡੇ ਨਾਲ ਮਾਮੀ ਮਾਮੀ ਮਾਮੀ ਮਾਮੀ ਮਾਮੀ ਮਾਮੀ ਮਾਮੀ ਮਾਮੀ
2: ਮਾਮੀਆਂ ਦੀ ਵੈਸੇ ਡਿਫਾਲਟ ਸੈਟਿੰਗ ਹੁੰਦੀ
0: ਮੰਮੀ ਮੰਮੀ ਮੰਮੀ ਮਾਮੀ ਮੰਮੀ ਮਾਮੀ ਤਵਨੀਤ ਐਂਡ ਸਿਬਲਿੰਗ ਉਸ ਤੋਂ ਬਾਅਦ ਫਿਰ ਜਪਮਨ ਜੀ ਤੁਹਾਡੀ ਵਾਰੀ ਤੇ ਤਵਨੀਤ ਸਤਿ ਸ੍ਰੀ ਅਕਾਲ
1: ਸਸ਼ੀਕਾਲ ਅੰਕਲ ਜੀ ਤੇ ਤਾਇਆ ਜੀ।
0: ਸਸ਼ੀਕਾਲ, ਕੀ ਹਾਲ ਹੈ ਤਵਨੀਤ ਜੀ?
1: ਮੈਂ ਤਵਨੀਤ ਹੈਗੇ।
0: ਹਾਂ ਜੀ, ਅੱਛਾ ਤੁਸੀਂ ਤਵਨੀਤ। ਓਕੇ, ਤੁਸੀਂ ਤਵਨੀਤ ਹੈਗੇ। ਓਕੇ,
1: ਤੁਸੀਂ ਕੀ ਕਰਦੇ?
0: ਅਸੀਂ ਬਸ ਐਵੇਂ ਵਿਹਲੇ ਹੈਗੇ। ਜਬਾਨ ਨਿੱਗੀ ਜੀ ਥਾਂ ਤੇ ਰਹਿੰਦੀ ਆ, ਨਹੀਂ ਤੇ ਬੋਲਣ ਤੋਂ ਨਾ ਕਰੇ
2: ਨਵਰਾ ਜੀਭਾਂ ਕੱਢ ਕੱਢ ਕੇ ਰੋਨੇ ਹੋ।
0: ਇੰਨੀ ਠੰਡ ਆ ਤਵਨੀਤ?
1: ਹਾਂਜੀ, ਅਸੀਂ 5 ਵਜੇ ਹੀਟਿੰਗ ਲਾਈ।
2: ਠੰਡ ਬਹੁਤ ਹੋ ਗਈ ਸੀ ਨਾ ਸਵੇਰੇ ਸਵੇਰੇ।
0: ਕੀ ਕੀਤਾ? 5 ਵਜੇ ਹੀਟਿੰਗ ਲਾਈ?
1: ਪੰਜ
0: ਵਾਰੀ
2: ਕਦੇ ਬੰਦ ਹੋ ਜਾਂਦੀ ਆਪੇ ਹੀ ਮੈਨੂੰ ਲੱਗਦਾ।
0: ਅੱਛਾ ਅੱਛਾ, ਓਕੇ,
2: ਥਰਮਿਸਟਰ ਸੈੱਟ ਕੀਤਾ ਹੋਣਾ ਨਾ।
0: ਅੱਜ ਜ਼ਿਆਦਾ ਠੰਡ ਆ?
1: ਹਾਂਜੀ।
0: ਓਕੇ ਓਕੇ,
1: ਇੱਥੇ ਮੀਂਹ ਪਊਗਾ 80%।
0: ਓ ਹੋ ਹੋ ਹੋ, ਕਿੱਥੇ
1: ਤੁਹਾਡੇ
0: ਇਲਾਕੇ ਚ ਹੈਗੇ ਆ ਕਿ ਨਹੀਂ ਉਹ ਤੁਸੀਂ ਵੇਖ ਲਿਓ ਨਾ।
1: ਸਾਡੇ ਇਲਾਕੇ ਚ
0: ਰਾਤੀ ਪਿਆ ਸੀ ਤੁਹਾਡੇ ਘਰ ਮੀਂਹ ਥੋੜਾ ਥੋੜਾ
1: ਜਿਹਾ? ਨਹੀਂ, ਹਵਾ ਹਵਾ।
0: ਅੱਛਾ, ਹਵਾ ਹੀ ਪਈ ਬਸ ਵਗੀ ਹੈ ਨਾ।
2: ਮੀਂਹ ਪਹਿਲਾਂ ਹਵਾ ਕਰਦਾ ਫਿਰ ਪੈਂਦਾ।
1: ਬਾਹਰ ਮੇਰੇ ਚ ਬਾਲਟੀ ਪਈ ਸੀ, ਉਹ ਗਿਰ ਗਈ।
0: ਅੱਛਾ, ਉਹ
2: ਤਾਂ ਖੜਕਾ ਬਹੁਤ ਆਇਆ ਨਾ ਫਿਰ।
1: ਨਹੀਂ, ਗਿਰ ਗਈ
0: ਉਹ ਫਿਰ ਹਵਾ ਹੀ ਤਾਂ ਹੀ ਵਗੀ ਸੀ ਨਾ। ਉਹਨਾਂ ਨੇ ਤੁਹਾਡੀ ਬਾਲਟੀ ਸੁੱਟਣੀ ਸੀ,
2: ਪਲਾਸਟਿਕ ਦੀ ਹੋਣੀ।
0: ਹਵਾ ਬੜੀ ਸ਼ਤਾਨ ਹੈ। ਕੀ ਸੁਣਾਓਗੇ ਫਿਰ ਅੱਜ?
1: ਇੱਕ ਬੋਲੀ।
0: ਓਕੇ,
2: ਪਿੱਛੋਂ ਕਿਸ ਨੇ ਕਿਹਾ
1: ਬੱਲੇ ਬੱਲੇ ਵੀ ਵੈਨ ਤੇ ਚੜ ਕੇ ਜੀਜਾ ਚਾ ਆਇਆ, ਵੈਨ ਤੇ ਚੜ ਕੇ ਜੀਜਾ ਆਇਆ, ਪਾ ਕੇ ਕਾਲੇ ਕਾਲੇ ਬੂਟ, ਪਾ ਕੇ ਕਾਲੇ
0: ਬੂਟ,
1: ਜੀਜੀ ਦੀ ਮੁੱਛ ਕਾਲੇ ਕੁੱਤੇ ਦੀ
0: ਪੂਛ,
1: ਮੁੱਛ ਕਾਲੇ ਕੁੱਤੇ ਦੀ ਪੂਛ, ਜੀਜੇ ਦੀ
2: ਮੁੱਛ
1: ਕਾਲੇ ਕੁੱਤੇ ਦੀ ਪੂਛ, ਜੀਜੇ ਦੀ ਮੁੱਛ ਕਾਲੇ ਕੁੱਤੇ ਦੀ ਪੂਛ, ਕਾਲੇ ਕੁੱਤੇ ਦੀ ਪੂਛ,
2: ਕਾਲੇ ਕੁੱਤੇ ਦੀ ਪੂਛ, ਕਾਲੇ ਚਿੱਟੇ ਕੁੱਤੇ ਦੀ ਪੂਛ,
0: ਬਲੈਕ ਡੌਗ। ਇਹ ਤਾਂ ਕੱਲ ਕਰੇ ਐਸ਼ਲੀਨ ਨੇ ਵੀ ਸੁਣਾਈ ਸੀ। ਇਹ ਠੰਡ ਬੜੀ ਆ ਨਾ, ਦੋ ਵਾਰੀ ਬੋਲੀ ਜਾਂਦੇ ਆਪਾਂ।
1: ਕੰਮ
0: ਖਰਾਬ। ਨੈਕਸਟ ਕਿਹਦੀ ਵਾਰੀ ਆ?
1: ਵੀਰ ਜੀ
0: ਲਿਆਓ ਫਿਰ, ਵੀਰ ਜੀ ਨੂੰ ਵੀ ਕਰਾਓ ਗੱਲ ਜਰਾ। ਸਤਿ ਸ੍ਰੀ ਅਕਾਲ ਵੀਰ ਜੀ।
1: ਅੱਜ
0: ਤੇ ਨੀ ਲੜਾਈ ਲੜੂਈ ਹੋਈ ਕੋਈ?
1: ਮੈਂ ਐਸ਼ਲੀਨ ਹੈਗੇ।
0: ਅੱਛਾ, ਐਸ਼ਲੀਨ ਹੈਗੀ। ਓਕੇ, ਤੇ ਕਿਆ ਤੁਸੀਂ ਵੀਰ ਜੀ ਤੇ ਵਾਰੀ ਤੁਸੀਂ ਆਪ ਲੈ ਲਈ? ਵੀਰ ਜੀ ਨਾਲ ਤੁਸੀਂ ਧੱਕਾ ਬੜਾ ਕਰਦੀਆਂ ਕੁੜੀਓ। ਸਰਦਾਰ ਜੀ ਨਾਲ ਕਰ ਜਾਂਦੀਆਂ ਧੱਕੇ? ਉਹ ਕੱਲਾ ਆ ਨਾ
1: ਵੀਰ ਜੀ, ਸਾਨੂੰ ਕਰਦਾ।
0: ਅੱਛਾ, ਕੱਲਾ ਤੁਹਾਡੇ ਨਾਲ ਧੱਕੇ ਕਰ ਜਾਂਦਾ?
1: ਹਾਂਜੀ।
0: ਚਲੋ ਫਿਰ ਆਪਾਂ ਵੀਰ ਜੀ
1: ਸਾਨੂੰ ਪੁਸ਼ ਕਰਦਾ।
0: ਓਹੋ,
1: ਤੇ ਸਾਡਾ ਸਮਾਨ ਛੇਲਦਾ।
0: ਓਏ ਹੋਏ, ਇਹ ਤਾਂ ਬੜਾ ਫਿਰ ਬੰਦਾ ਤੇਜ਼ ਆ। ਹੈਂ
1: ਹੈਂ।
0: ਕੀ ਲਿਆਏ ਹੋ ਤੁਸੀਂ?
1: ਇੱਕ ਬੁਜਾਲ
0: ਓਕੇ
1: ਕਿਹੜੀ ਚੀਜ਼ ਹੈ ਜਿਹਦੇ ਕੋ ਇੱਕ ਅੰਗੂਠਾ ਹੈਗਾ ਤੇ ਚਾਰ ਉਂਗਲਾਂ ਹੈਗੇ ਤੇ ਲਾਈਵ ਜ਼ਿੰਦਾ ਨਹੀਂ ਹੈਗਾ?
0: ਅੱਛਾ, ਇੱਕ ਅੰਗੂਠਾ ਹੈਗਾ ਉਹਦੇ ਕੋਲ ਤੇ ਚਾਰ ਉਂਗਲਾਂ ਹੈਗੀਆਂ ਤੇ ਪਰ ਜ਼ਿੰਦਾ ਨਹੀਂ ਹੈਗਾ ਉਹ? ਇਹ ਮਰਿਆ ਹੱਥ ਲੱਗਦਾ ਮੈਨੂੰ,
1: ਨਹੀਂ
0: ਕਾਂਗਰਸ ਤੇ ਨਹੀਂ ਕਿਤੇ
2: ਸੀਰੀਅਲ ਵੈਨਸਡੇ ਤਾਂ ਨਹੀਂ ਦੇਖ ਲਈ
0: ਠੰਡ ਚ ਘਰੋਂ ਨਿਕਲੇ ਗਰਾਜ ਚ ਗੱਡੀ ਚ ਬਹਿ ਗਏ, ਠੰਡ ਕਿਹੜੇ ਟਾਈਮ ਲੱਗਣੀ ਆ, ਉੱਥੇ ਉਤਰੇ ਭੱਜ ਕੇ ਸਕੂਲ ਵੜ ਗਏ, ਏਦਾਂ ਹੀ ਹੁੰਦਾ ਅਸ਼ਲੀਨ? ਗਰਮੀ ਚ ਗਰਮੀ ਲੱਗੇ ਕਿ ਨਹੀਂ ਲੱਗਦੀ ਹੁੰਦੀ ਉਦੋਂ ਵੀ? ਅੱਛਾ ਉਦੋਂ ਗੁੱਡ ਹੈ ਫਿਰ ਤੇ, ਹਾਂ ਫਿਰ ਤੇ ਤੁਸੀਂ ਬੜੇ ਫਰਿੱਜ ਵਰਗੇ ਜੇ। ਥੈਂਕ ਯੂ ਅਸ਼ਲੀਨ। ਵੀਰ ਜੀ ਇਹ ਕੁੜੀਆਂ ਕਹਿੰਦੀਆਂ ਵਾ ਵੀ ਇਹ ਸਾਨੂੰ ਪੁੱਛ ਬੜਾ ਕਰਦਾ ਵਾ,
2: ਲੜਦਾ
1: ਜਦੋਂ ਮੈਂ ਬਾਥਰੂਮ ਚ ਕਿਸੇ ਦਿਨ ਲਾਈਕ ਬਾਥਰੂਮ ਚ ਬ੍ਰਸ਼ ਕਰਦੇ ਸੀ ਉਦੋਂ ਛੋਟੀ ਮੈਨੂੰ ਮੁੱਕਾ ਟਿੱਡ ਤੇ ਮਾਲਿਆ ਤੇ ਲੱਤ ਟਿੱਡ ਤੇ ਮਾਲਿਆ।
0: ਓਹੋ
2: ਤਾਂ ਬਹੁਤ ਗਲਤ ਗੱਲ ਆ
0: ਯਾਰ, ਇਦਾਂ ਕਿਉਂ ਕੀਤਾ ਉਹਨੇ?
2: ਮੰਮਾ ਨੂੰ ਦੱਸਣਾ
1: ਮੈਨੂੰ ਪਤਾ ਨੀ।
0: ਓਹੋ
2: ਤੁਸੀਂ ਤਾਂ ਨੀ ਕੁਛ ਉਹਦੇ ਤੇ ਕੀਤਾ ਪਹਿਲਾਂ, ਤੁਸੀਂ ਕੋਈ ਪੰਗਾ ਲਿਆ ਹੋਵੇ?
1: ਨਹੀਂ
0: ਨਹੀਂ, ਉਹ ਪਹਿਲਾਂ ਕਹਿੰਦੀ ਹੋਣੀ ਆ ਵੀ ਮੈਂ ਪਹਿਲਾਂ ਬ੍ਰਸ਼ ਕਰਨਾ,
2: ਇਹ ਗੱਲ ਹੋਈ ਸੀ।
1: ਹਾਂਜੀ
0: ਪਰ ਵੀਰ ਜੀ ਤੇ ਬੀਬਾ ਹੈ ਨਾ, ਇਹ ਪਹਿਲਾਂ ਕਹਿੰਦਾ ਮੈਂ ਪਹਿਲਾਂ ਕਰ ਲੈਣਾ।
1: ਉਹ ਬਲੀ ਤੇਜ ਹੈ ਛੋਟੀ ਦੀਦੀ।
0: ਪਰ ਵੀਰ ਜੀ ਤੇ ਬ੍ਰਸ਼ ਹੀ ਕਰਨ ਡਿਆ ਸੀ, ਇਹ ਕੀ ਗਲਤ ਕਰਨ ਡਿਆ ਸੀ ਭਲਾ? ਉਹ ਤੇ ਚਾਹੁੰਦਾ ਵੀ ਮੇਰੇ ਦੰਦ ਸਾਫ਼ ਹੋ ਜਾਣ।
2: ਇਨਵੈਸਟੀਗੇਟ ਕਰਦੇ ਆ, ਦੰਦਾਂ ਤੇ ਮੌਨਸਟਰ ਲੱਗੇ ਹੁੰਦੇ ਨਾ।
1: ਕਿਹੜੀ ਚੀਜ਼ ਹੈ ਜਿਹਦੇ ਥੱਲੇ ਜਾਂਦੀ ਬਟ ਉੱਪਰ ਨਹੀਂ ਜਾਂਦੀ?
0: ਅੱਛਾ ਥੱਲੇ ਜਾਂਦੀ ਆ ਪਰ ਉੱਪਰ ਨਹੀਂ ਜਾਂਦੀ, ਟੂਟੀ ਚੋਂ ਪਾਣੀ?
1: ਹਾਂਜੀ
0: ਟੂਟੀ ਚੋਂ ਪਾਣੀ, ਟੂਟੀ ਚੋਂ ਪਾਣੀ।
1: ਹਾਂਜੀ ਦੇ ਇੱਕ ਹੋਰ ਵੀ ਹੈਗੀ
0: ਥੁੱਕ
1: ਪੈਨਸਲ, ਇੱਕ ਹੋਰ
2: ਸਹੀ ਵਿਸ਼ਵਾਸ ਹੁੰਦਾ ਸਾਡੀ ਪਹਿਲੀ ਠੀਕ ਹੋ
0: ਗਈ। ਇਹ ਫਿਰ ਥੁੱਕ ਜਦੋਂ ਆਪਾਂ ਬ੍ਰਸ਼ ਕਰਕੇ ਥੂ ਕਰਦੇ ਆ ਤੇ ਉਹ ਥੱਲੇ ਨੂੰ ਜਾਂਦਾ,
2: ਚਣ ਤੇ ਥੁੱਕੇ ਆਪਣੇ ਤੇ ਪੈਂਦਾ।
1: ਅਸੀਂ ਬਾਲ ਜਾਂਦੇ ਫੇ ਅਸੀਂ ਲਾਈਕ ਅੰਦਰ ਜਾਂਦੇ ਫੇ ਅਸੀਂ ਕਦੀ ਕਦੀ ਬਾਲ ਨਹੀਂ ਜਾਂਦੇ, ਬਿਕੋਜ਼ ਮੈਂ ਜਿਹਦੇ ਲਾਈਕ ਉਹ ਕਿਹੜੀ ਚੀਜ਼ ਹੈ ਜਿਹਦੇ ਮੈਂ ਵੈਟ ਹੁੰਦੇ?
0: ਕਿਹੜੀ ਚੀਜ਼ ਹੈ ਜਿਹੜੀ ਵੈਟ ਹੁੰਦੀ ਆ?
1: ਹਾਂਜੀ
0: ਵੈਟ ਟਿਸ਼ੂ।
1: ਨਹੀਂ
0: ਹਾਂ ਹੋਰ ਕੀ ਹੁੰਦੀ ਆ? ਤੌਲੀਆ, ਤੌਲੀਆ
1: ਗਿਵ ਅਪ ਹੋ ਗਏ।
0: ਤੌਲੀਆ ਤੌਲੀਆ
1: ਨਹੀਂ,
0: ਸਾਬਣ
2: ਬੂਟੇ
1: ਨਹੀਂ ਨਹੀਂ
0: ਹਾਂ
2: ਅੱਛਾ
0: ਹੋਰ ਕਿਹੜੀ ਹੁੰਦੀ ਆ ਯਾਰ ਵੈਟ ਜਿਹੜੀ ਹੁੰਦੀ ਆ? ਸਰਦਾਰ ਜੀ ਬੱਲੇ ਬੱਲੇ ਜਿੰਦਾਬਾਦ, ਸਰਦਾਰ ਜੀ ਜਿੰਦਾਬਾਦ,
1: ਬੱਲੇ ਬੱਲੇ। ਤੇ ਵੈਸੇ ਅਸੀਸ ਨੇ ਜਿੰਦਾਬਾਦ ਕਿਉਂ ਕਿਹਾ?
0: ਉਹ ਉਹਨੂੰ ਵਧੀਆ ਲੱਗਦਾ ਨਾ ਵੀ ਸਰਦਾਰ ਜੀ ਕਰਦੇ ਆ ਜਿੰਦਾਬਾਦ, ਤੇ ਉਹ ਕਹਿੰਦੀ ਵੀ ਮੈਂ ਵੀ ਕਰਿਆ ਕਰੂੰਗੀ ਵੀ ਮੈਨੂੰ ਬੜਾ ਵਧੀਆ ਲੱਗਦਾ ਵਾ। ਕਿੱਥੇ ਬਹੁਤ ਵਧੀਆ, ਫਿਰ ਤਾਂ ਫਿਰ ਰੋਟੀ ਖਵਾਉਣੇ ਕਿਸੇ ਦਿਨ ਸੱਦ ਕੇ ਤਾਏ ਨਾ ਨੀ ਬਣਦੀ ਅੱਛਾ ਤਾਈ ਨਾ ਨੀ ਬਣਦੀ
2: ਥੈਂਕ
0: ਯੂ ਸਰਦਾਰ ਜੀ, ਸਤਿ ਸ੍ਰੀ ਅਕਾਲ ਜੀ। ਤੇ ਨੈਕਸਟ ਸਾਡੇ ਨਾਲ ਨੇ ਜਪਮਨ ਜੀ, ਸਤਿ ਸ੍ਰੀ ਅਕਾਲ ਜਪਮਨ ਜੀ, ਕੀ ਹਾਲ ਚਾਲ ਨੇ ਤੁਹਾਡੇ ਸਿਰਨੀ ਵਾਲੇ, ਉਹ ਠੀਕ ਠਾਕ ਹੈ ਉਹ? ਹੈਲੋ,
2: ਹੋਈ ਜਾਂਦਾ ਬਵਾ।
0: ਹੈਲੋ, ਹਾਂਜੀ ਸਤਿ ਸ੍ਰੀ ਅਕਾਲ। ਇਹ ਤੇ ਜਪਮਨ ਨੀ ਜਾਪਦਾ ਮੈਨੂੰ, ਇਹ ਤੇ ਜਪਮਨ ਦਾ ਨੰਬਰ ਆ।
2: ਇਹ ਆਵਾਜ਼ ਬਦਲ ਕੇ ਤਾਂ ਨੀ ਜਪਮਨ ਕਿਤੇ ਗੱਲ ਕਰਨ ਲੱਗ ਗਿਆ?
0: ਇਹ ਤੇ ਹੋਰ ਹੀ ਆ ਗਈ ਪੈਰੀ ਪੈਰੀ ਜੀ ਆਵਾਜ਼ ਕੋਈ, ਇਹ ਕਿਹਦੀ ਮਿੱਠੀ ਮਿੱਠੀ ਜੀ ਆਵਾਜ਼ ਆ, ਯੰਮੀ ਯੰਮੀ ਜੀ। ਅੱਛਾ ਨਿੱਕੀ ਭੈਣ ਆ, ਓ ਅੱਛਾ ਜਪਮਨ ਦੀ ਨਿੱਕੀ ਭੈਣ ਆ। ਓਕੇ, ਤੁਸੀਂ ਤੇ ਬੜੀ ਸੋਹਣੀ ਗੱਲ ਕਰ ਲੈਂਦੇ ਜੀ। ਅੱਛਾ ਤੂਫਾਨੀ ਹੋ ਤੁਸੀਂ, ਓਕੇ ਓਕੇ, ਤੁਸੀਂ ਤੇ ਵਾਹਵਾ ਵੱਡੇ ਹੋ ਗਏ ਮੈਨੂੰ ਲੱਗਦਾ। ਤੁਹਾਡਾ ਕਿੰਨਾ ਬਰਥਡੇ ਹੋਇਆ ਸੀ? 5 ਸਾਲ ਦੀ, ਬੱਲੇ ਬੱਲੇ ਬੱਲੇ, 5 ਹੈ, ਕਿਨੂੰ ਤੰਗ ਕਰਦੇ ਹੋ? ਵੀਰ ਜੀ ਨੂੰ ਵੀ ਤੰਗ ਕਰਦੀਆਂ? ਓਹੋ, ਤੰਗ ਥੋੜੀ ਕਰਦੇ ਤੁਸੀਂ, ਲਾਡੀਆਂ ਕਰਦੇ ਹੋ ਤੁਸੀਂ, ਤੇ ਪਿਆਰ ਕਰਦੇ ਵੀਰ ਜੀ ਨੂੰ। ਹੈ ਕੁੱਟਦੇ ਵੀ ਆ? ਓ ਚੱਲ ਕਰਦੇ ਵੀਰ ਜੀ ਨਾਲ ਗੱਲ, ਜਿਹੜਾ ਵੀਰ ਜੀ ਖਰਾਬ ਹੋਇਆ ਨਾ। ਤੁਸੀਂ ਕੀ ਸੁਣਾਓਗੇ ਅੱਜ? ਤੁਸੀਂ ਤੇ ਬੀਬੇ ਪੋਤੇ ਹੋ, ਕੀ ਸੁਣਾਓਗੇ? ਹਾਂਜੀ, ਮਛਲੀ ਵਾਲੀ
1: ਰੋਟੀ ਗੋਲ ਗੋਲ,
0: ਗੋਲ ਗੋਲ ਗੋਲ ਗੋਲ
2: ਗੋਲ ਮਟੋਲ,
0: ਗੋਲ ਮੋਲ ਗੋਲ ਮਟੋਲ, ਗੋਲ ਮਟੋਲ ਗੋਲ ਮਟੋਲ, ਥੈਂਕ ਯੂ। ਆਹ ਤੇ ਬੜੀ ਸੋਹਣੀ ਸੀ ਗੋਲ ਮਟੋਲ। ਹਾਂਜੀ ਲਿਆਓ ਲਿਆਓ।
2: ਹਾਂਜੀ ਜਪਮਨ ਜੀ, ਕੀ ਹਾਲ ਚਾਲ?
1: ਨਿਊ ਲਾਈਟ ਵੀ ਲੱਗੀ ਆ, ਨਿਊ ਸ਼ਾਵਰ ਵੀ ਲੱਗੀ ਆ, ਨਿਊ ਟੋਇਲੇਟ ਲੱਗ ਗਏ ਹੁਣ, ਤੇ ਜੈਟ ਵੀ ਲੱਗੀ ਆ ਟੋਇਲੇਟ ਤੇ,
2: ਜੈਟ ਦੇ ਨਾਲ ਨਿੱਗ ਜਿਹਾ ਵੀ ਆਉਂਦਾ ਹੋਣਾ।
1: ਹਾਂਜੀ, ਤੇ ਪਾਣੀ ਵੀ ਗਰਮ ਹੁੰਦਾ ਔਰ ਸ਼ਾਵਰ ਚ, ਤੇ ਟੂਟੀਆਂ ਬਣ ਗਈਆਂ ਤੇ ਬਹੁਤ ਅੱਛਾ ਹੈ ਸਾਰਾ।
0: ਟੱਚ ਟੱਚ ਸਕਰੀਨ ਸ਼ੀਸ਼ਾ,
1: ਓ ਹਾਂ ਉਹੀ ਹੈਗਾ ਲਾਈਟ ਵਾਲਾ
0: ਵੇਖਿਆ।
2: ਤੇ ਪੁੱਤਰ ਟਾਇਲਟ ਦੇ ਨੇੜੇ ਕੋਈ ਉਹ ਫੋਨ ਫੜਨ ਨੂੰ ਵੀ ਹੈਂਡਲ ਜਿਹਾ ਵੀ ਲਵਾਓ,
0: ਉੱਥੇ ਬਲੂਟੂਥ ਵਾਲੇ ਸਪੀਕਰ ਵੀ ਚਾਹੀਦੇ ਹਨਾ।
2: ਹਾਂ, ਤੇ ਨਾਲ ਸਟੀਅਰਿੰਗ ਵੀ ਚਾਹੀਦਾ, ਉੱਥੇ ਬਹਿ ਕੇ ਗੱਡੀ ਚਲਾਈ ਜਾਓ। ਹੈ
0: ਆਓ, ਨਹਾਉਂਦੇ ਨਹਾਉਂਦੇ ਨਾਲੇ ਗਾਣੇ ਸੁਣ ਲਓ,
2: ਨਹਾਤੇ ਨਹਾਤੇ ਲਵ ਹੋ ਜਾਏ।
0: ਜਪਮਨ ਹੈਪੀ ਹੋ ਗਿਆ ਫਿਰ?
1: ਹਾਂਜੀ ਮੈਂ ਬਹੁਤ ਹੈਪੀ ਹੋ ਗਿਆ।
0: ਚਲੋ ਗੁੱਡ ਹੋ ਗਿਆ, ਤੇ ਕੀ ਸੁਣਾਓਗੇ ਫਿਰ?
1: ਬਜਾਲਤ
0: ਹਾਂਜੀ
1: ਹੁਣ ਪਤਾ ਹੁਣ ਮੈਨੂੰ ਨਾ ਪਤਾ ਕਿ ਉਦੋਂ ਨਾ ਵਨ ਟੋਇਲਟ ਬਣਿਆ ਸੀਗਾ ਨਾ ਰੂਹਾਨੀ ਨੇ ਉਦੋਂ ਮੈਂ ਜਾਣਾ ਸੀਗਾ ਰੂਹਾਨੀ ਚੱਲ ਜਾਂਦੀ ਸੀ ਹੁਣ
0: ਨਾਮ
1: ਦੱਸੋ ਜਿਹੜੇ ਵਿਚ ਜਿਹੜਾ ਮਤਲਬ ਅੰਗਰੇਜ਼ੀ ਚ ਜ਼ਿਆਦਾ ਹੁੰਦਾ
2: ਜਿਹਨੂੰ ਜ਼ਿਆਦਾ ਅੰਗਰੇਜ਼ੀ ਆਉਂਦੀ
0: ਹਾਂਜੀ ਉਹ ਪੰਛੀ ਦਾ ਨਾਮ ਦੱਸੋ
1: ਜਿਹੜਾ ਮਤਲਬ ਅੰਗਰੇਜ਼ੀ ਵਿੱਚ ਜ਼ਿਆਦਾ ਹੁੰਦਾ
0: ਮੋਰ
2: ਜੇ ਤੇ ਮੰਗੇ ਮੋਰ
0: ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ
2: ਯੇ ਮੰਗੇ ਮੋਰ ਉੱਥੋਂ ਚੇਤੇ
1: ਆ ਮੈਂ ਇਜ਼ੀ ਦਿੱਤੀ ਸੀਗੀ
0: ਹਾਂ ਥੈਂਕ ਯੂ ਪਤਾ ਤੇ ਬਹੁਤ ਈਜ਼ੀ ਸੀ ਤੇ ਜਾਂਦੇ ਜਾਂਦੇ ਚਲੋ ਇੱਕ ਤੇ ਬੁੱਝ ਲਈ ਥੈਂਕ ਯੂ ਜਪਨ
1: ਬਾਏ ਹੈਵ ਅ ਨਾਈਸ ਡੇ ਆਈ ਹਾਈ ਓਏ ਹੋਏ ਬੱਡੋ ਵੱਡੀ ਬਾਏ ਬਾਏ ਬਾਏ ਬਾਏ
0: ਜਪਨ ਥੈਂਕ ਯੂ ਕਹਿੰਦੇ ਕੈਮ ਵੈਨ ਦੇ ਉੱਤੇ ਐਕਸੀਡੈਂਟ ਹੋਇਆ ਜੇ ਤੇ ਹਾਈ ਸਟਰੀਟ ਤੇ ਐਗਜ਼ਿਟ ਦੇ ਲਾਗੇ ਇੱਕ ਲੇਨ ਬੰਦ ਕੀਤੀ ਜੇ ਥੈਂਕ ਯੂ ਤੁਹਾਡਾ ਮਨਪ੍ਰੀਤ ਜੀ ਮੈਂ ਵੈਸੇ ਮਿਸ ਕਰ ਗਿਆ ਤੁਹਾਡਾ ਇਹ ਤੇ ਘੰਟਾ ਕੁ ਪਹਿਲਾਂ ਦੀ ਅਪਡੇਟ ਤੇ ਜਿਹੜੇ ਲੇਟ ਸੁਣ ਰਹੇ ਨੇ ਜਾਂ ਫਿਰ ਰਿਪੀਟ ਸੁਣ ਰਹੇ ਉਹ ਥੋੜ੍ਹਾ ਜਿਹਾ ਧਿਆਨ ਦਿਓ ਇਹ ਸਵੇਰ ਦੀ ਅਪਡੇਟ ਆ ਲਗਭਗ ਇਹ 7:30 ਦੇ ਸੂਰਤ ਹਾਲ ਨੇ ਪਰ ਹਾਲੇ ਵੀ ਮੈਂ ਵੇਖ ਰਿਹਾ ਵੀ ਟ੍ਰੈਫਿਕ ਇੱਥੇ ਹੈਗੀ ਆ ਸੋ ਇਸ ਕਰਕੇ ਤੁਸੀਂ ਥੋੜ੍ਹਾ ਜਿਹਾ ਖਿਆਲ ਰੱਖਿਓ ਹਾਲੇ ਦਾ ਮਤਲਬ ਇਹ ਵੀ ਜੇ ਤੁਸੀਂ ਰਿਪੀਟ ਸੁਣ ਰਹੇ ਹੋਗੇ ਤਾਂ ਸ਼ਾਮ ਦੇ ਸਮੇਂ ਨਹੀਂ ਇਹ ਸਵੇਰ ਦੇ ਸਮੇਂ ਦੀਆਂ ਗੱਲਾਂ ਬਾਤਾਂ ਨੇ ਅਤੇ ਧੰਨਵਾਦ ਭਾਈ ਜੇ ਤੁਸੀਂ ਟ੍ਰੈਫਿਕ 'ਚੋਂ ਅਤੇ ਫਿਰ ਥੋੜ੍ਹਾ ਜਿਹਾ ਖਿਆਲ ਆਪਣਾ ਰੱਖਿਓ ਅਤੇ ਬਹੁਤ ਮਿਹਰਬਾਨੀ ਜੀ 295 ਲਾਸਟ ਕਾਲਰ ਹੋਣਗੇ ਜੀ ਸਾਡੇ ਫਿਰ ਆਪਾਂ ਲਵਾਂਗੇ ਇਜਾਜ਼ਤ 295 ਤੁਸੀਂ ਆਉਂਦੇ ਰਹੋ ਹਾਂਜੀ 295 ਤੀਸਰਾ ਅਤੇ ਆਖਰੀ ਸੱਦਾ
3: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੌਣ ਬੋਲਦਾ ਜਗਫਤਿਹ ਸਿੰਘ ਬੱਲੇ ਤੁਸੀਂ ਤੇ ਹੁਣ ਕਲੀਅਰ ਬੋਲਣ ਲੱਗ ਪਏ ਓਏ ਹੈਂ ਕਿੰਨੇ ਸਾਲਾਂ ਦਾ ਹੋ ਗਿਆ ਜਗਫਤਿਹ ਚਾਰ ਹੈਂ ਗੱਲਾਂ ਕਿਹਦੇ ਕੋਲ ਸਿੱਖੀਆਂ ਪਾਪਾ ਕੋ ਕਿ ਮੰਮਾ ਕੋ ਪਾਪਾ ਕੋਲੋਂ ਓਹੋ ਤੇ ਮੰਮਾ ਕੋਲੋਂ ਕੀ ਸਿੱਖਿਆ ਮੰਮਾ ਕੋਲੋਂ ਪਾਪਾ ਪਾਪਾ ਕਹਿਣਾ ਸਿੱਖਿਆ ਤੇ ਅੱਜ ਪੋਇਮ ਕਿਹਦੇ ਕੋਲ ਸਿੱਖੀ ਮੰਮਾ ਕੋ ਕਿ ਪਾਪਾ ਕੋ ਹਾਂ ਕਿਉਂਕਿ ਮੰਮੀ ਲਾਗੇ ਆ ਨਾ ਇਸ ਕਰਕੇ ਊਂ ਸੋਚਣਾ ਪਿਆ ਬੱਲੇ ਤੁਹਾਡੇ ਬੜਾ ਤੂੰ ਬੜਾ ਖਰਾਬ ਹੈ ਓਏ ਕੀ ਸੁਣਾਓਗੇ ਫਿਰ
1: ਮਛਲੀ
0: ਮਛਲੀ ਓਕੇ ਓਕੇ ਸੁਣਾਓ ਫਿਰ
1: ਮਛਲੀ ਦਿਲ ਕੀ ਰਾਣੀ ਹੈ ਜਿਵੇਂ ਉਸਕਾ ਪਾਣੀ ਹੈ ਹੱਥ ਲਾਓ ਡਰ ਜਾਏਗੀ
0: ਮਰ ਜਾਏਗੀ ਓ ਹਾਏ ਮਛਲੀ ਤੁਸੀਂ ਵੇਖੀ ਫਿਸ਼ ਵੇਖੀ ਤੁਸੀਂ
1: ਮੰਮਾ ਰੋਟੀ
0: ਹੈ
2: ਕਿਉਂਕਿ
0: ਇਹ ਫਨੀ ਆ ਨਾ ਗੋਲ ਗੋਲ
1: ਤੁਹਾਨੂੰ
0: ਚਲੋ ਇਹ ਕੱਲ ਕੱਲ ਸੁਣਾਇਓ ਇਹ ਯਾਦ ਕਰਕੇ ਚੰਗੀ ਤਰ੍ਹਾਂ ਠੀਕ ਆ ਥੈਂਕ ਯੂ ਪੁੱਤਰ ਥੈਂਕ ਯੂ ਮਨਜੀਤ ਬਟਾਲਾ ਜੀ ਧੰਨਵਾਦ ਤੁਹਾਡਾ ਦਿੱਲੀ ਜੂਲਰ ਵਾਲੇ ਨਾਪਰੇ ਜੀ ਕਹਿੰਦੇ ਨੇ 178 ਰੇਟ ਹੋਇਆ ਜਾਣੀ ਕਿ ਥੋੜਾ ਜਿਹਾ ਡਾਊਨ ਹੋਇਆ ਫਿਰ ਸੋਨਾ ਤੇ ਥੈਂਕ ਯੂ ਤੇ ਲੱਕੀ ਆਸੀ ਜੀ ਗੁੱਡ ਮਾਰਨਿੰਗ ਭੇਜਦੇ ਨੇ ਕਹਿੰਦੇ ਪੁਲਿਸ ਤੇਰੇ ਸਾਹਮਣੇ ਚੋਰ ਉਸ ਲੜਕੀ ਦਾ ਪਰਸ ਖੋ ਕੇ ਲੈ ਗਿਆ ਤੇ ਉਸਦੀ ਕੋਈ ਮਦਦ ਕਿਉਂ ਨਹੀਂ ਕੀਤੀ ਮੁੰਡਾ ਮੈਂ ਉਸ ਲੜਕੀ ਨੂੰ ਜਾਣਦਾ ਉਸਨੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਲਿਖਿਆ ਹੈ ਆਈ ਕੈਨ ਹੈਂਡਲ ਮਾਈ ਪ੍ਰੋਬਲਮਸ ਮਾਈਂਡ ਯੂਅਰ ਬਿਜ਼ਨਸ ਡੋਂਟ ਅੰਡਰ ਐਸਟੀਮੇਟ ਪਾਵਰ ਆਫ ਵਿਮਨ ਪੁਲਿਸ ਚੱਲ ਠੀਕ ਆ ਫਿਰ ਰੁਪਿੰਦਰ ਜੀ ਕਹਿੰਦੇ ਕਿ ਚੜ੍ਹਦੀ ਕਲਾ 'ਚ ਰਹੋ ਖੁਸ਼ ਰਹੋ ਅਤੇ ਸਰਪੰਚ ਦੇ ਭਲੇ ਦੀ ਅਰਦਾਸ ਕਰਦੇ ਨੇ ਕ੍ਰੇਗੀ ਬੰਨ ਤੋਂ ਅਤੇ ਬਹੁਤ ਮਿਹਰਬਾਨੀ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਕੱਲ੍ਹ ਕਹਿੰਦੇ ਨੇ ਕਿ ਡਿਨਰ ਵਾਜ ਆਲੂ ਗੋਭੀ ਸਬਜ਼ੀ ਵਿਦ ਆਟਾ ਮਿਕਸ ਮੱਕੀ ਆਟਾ ਰੋਟੀ ਅਤੇ ਬੀਟਰੂਟ ਅਨੀਅਨ ਅਤੇ ਲੀਫ ਕੈਰਟ ਅਤੇ ਲੈਮਨ ਜੂਸ ਵਿਦ ਸੈਸਮੀ ਸੀਡ ਸਲਾਦ ਵਾਜ ਵਾ ਔਖੇ ਰਿਪੋਰਟ ਹੋ ਗਿਆ ਕੰਮ 'ਤੇ ਮੰਡ ਸਾਹਿਬ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਮਾਈਲ ਦੇ ਨਾਲ ਸਾਰਿਆਂ ਨੂੰ ਐਡੀਲੇਡ ਤੋਂ ਬਹੁਤ ਮਿਹਰਬਾਨੀ ਜੀ ਅਤੇ ਕੁਲਦੀਪ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਤੁਹਾਡਾ ਅਤੇ ਹਰਮਨ ਜੀ ਕਹਿੰਦੇ ਨੇ ਕਿ ਧੰਨਵਾਦ ਦਿਨ ਵਧੀਆ ਰਹੇ ਸੇਖੂ ਸਾਹਿਬ ਗੁੱਡ ਮੋਰਨਿੰਗ ਭੇਜਦੇ ਨੇ ਜਤਿੰਦਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੀ ਖੁਸ਼ੀ ਤੰਦਰੁਸਤੀ ਦੀ ਚੜ੍ਹਦੀ ਕਲਾ ਕਰਦੇ ਨੇ ਗੁਰਸੇਵਕ ਸਿੰਘ ਸਿੱਧੂ ਜੀ ਮਨਿੰਦਰ ਕੌਰ ਰੱਖੜਾ ਜੀ ਕਰਨ ਜੀ ਬਹੁਤ ਬਹੁਤ ਧੰਨਵਾਦ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
3: Set, go! Chadston Ford. Dandenong Road de tuhanu udik rahe hai. Ford Ranger, Ranger Super Duty, Everest de Sadabahar Mustang. Brand new demo de quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 3 saal de free service. Chadston Ford. Ready, set, go!
4: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
5: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
4: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
6: ਸੋਨਾ ਚਾਹੀਦਾ
7: ਭਰੋਸਾ ਚਾਹੀਦਾ
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493-536-042
8: ਓ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
9: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
10: ਫਿਰ ਲਵਾਈਏ ਕਿੱਥੋਂ
9: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
10: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
11: ਅਟੈਂਸ਼ਨ ਟ੍ਰੈਵਲਰਸ The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
12: Orbit Homes apne iradiyan vaang sirf imarat nahi balki apne har ek grahak layi banaunde ne unna de supnean da ek majboot ghar house and land experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock aaj hi pahuncho Orbit Homes display centers ya call karo Harpan Chauhan nu 0433-280-252 te 0433-280-252 te
13: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
7: ਟੈਨਸ਼ਨ ਟੈਨਸ਼ਨ ਨਹੀਂ ਦੀ ਟੈਨਸ਼ਨ
14: ਕੀ ਹੋਇਆ
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
14: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿੱਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-97-33
14: ਜਾਂ ਈਮੇਲ info@vyimmigration.com.au
7: ਯਾਦ ਰੱਖੋ 9077-9733
14: VY Immigration and Education Consultant
7: ਹਰ ਕਦਮ ਤੁਹਾਡੇ ਨਾਲ
1: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ ਸਭ ਖੋਲਦੇ ਲੰਘ ਜਾਂਦੇ ਨੇ
15: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
16: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
15: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
1: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
15: ਰਿਲੀਜ਼ਿੰਗ ਔਨ 31 ਜੁਲਾਈ
1: ਦੱਸੋ
17: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
18: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
19: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
20: ਆ ਕਿੱਥੇ ਵੱਜ ਗਈ ਤੇਰੀ ਗੱਡੀ
21: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
22: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
23: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸਵੇ ਰੈਵਨ ਹਾਲ
24: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
25: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
26: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
27: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
28: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪਾ ਹੈ
27: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
29: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
27: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ
29: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
27: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
30: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
31: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
30: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com

ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। 29 ਜੁਲਾਈ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਔਰ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਵੀ ਸਾਂਝੀਆਂ ਕਰਾਂਗੇ। ਪਹਿਲੀ ਖਬਰ ਜਾਪਾਨ ਦੇ ਭੂਚਾਲ ਦੇ ਨਾਲ ਜੁੜੀ ਹੋਈ। ਅੱਜ ਸਵੇਰ ਵੇਲੇ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਜਾਪਾਨ ਦੇ ਦੱਖਣ ਪੱਛਮੀ ਹਿੱਸੇ ਦੇ ਵਿੱਚ ਇੱਕ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ, ਪਰ ਸਵੇਰ ਵੇਲੇ ਦੀ ਖਬਰਾਂ ਦੇ ਵਿੱਚ ਵਧੇਰੇ ਜਾਣਕਾਰੀਆਂ ਜਿਹੜੀਆਂ ਅਪਡੇਟ ਹੋ ਕੇ ਨਹੀਂ ਸੀ ਆਈਆਂ। ਹੁਣ ਪਤਾ ਚੱਲ ਰਿਹਾ ਹੈ ਕਿ ਇਹਨਾਂ ਭੂਚਾਲ ਦੇ ਘਟਨਾਵਾਂ ਦੇ ਚੱਲਦਿਆਂ 13 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਜਾਪਾਨ ਦੀ ਪ੍ਰਧਾਨ ਮੰਤਰੀ ਸਨਾਈ ਤਕਾਈਚੀ ਨੇ ਕਿਹਾ ਹੈ ਕਿ ਰਾਹਤ ਤੇ ਬਚਾਅ ਦੇ ਕੰਮ ਲਗਾਤਾਰ ਚੱਲ ਰਹੇ ਨੇ। ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ ਕੱਲ੍ਹ ਸ਼ਾਮ 4:30 ਦੇ ਆਸਪਾਸ ਕਿਊਸ਼ੂ ਟਾਪੂ ਦੇ ਅੰਦਰੂਨੀ ਹਿੱਸੇ ਦੇ ਵਿੱਚ ਇਹ ਭੂਚਾਲ ਆਇਆ ਸੀ, ਜਿਸ ਦੀ ਅਮਰੀਕੀ ਜੀਓਲੋਜੀਕਲ ਸਰਵੇ ਨੇ ਤੀਬਰਤਾ 6.8 ਰਿਕਟਰ ਪੈਮਾਨੇ ਦੇ ਉੱਤੇ ਦੱਸੀ ਹੈ। ਭੂਚਾਲ ਦੇ ਚੱਲਦਿਆਂ ਹੋਇਆਂ ਕੁਮਾਮੋਤੋ ਸ਼ਹਿਰ ਦੇ ਇੱਕ ਸ਼ਾਪਿੰਗ ਮਾਲ ਦੇ ਵਿੱਚ ਕਈ ਲੋਕਾਂ ਦੇ ਫਸੇ ਹੋਣ ਦੀ ਸ਼ੰਕਾ ਵੀ ਜ਼ਾਹਰ ਕੀਤੀ ਜਾ ਰਹੀ ਸੀ। ਮਾਲ ਦੀ ਦੂਸਰੀ ਮੰਜ਼ਿਲ ਡਿੱਗ ਪਈ। ਜਾਪਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਲ ਦੇ ਵਿੱਚ ਜਿੰਨੇ ਲੋਕਾਂ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਉਨੇ ਉਹ ਨਹੀਂ ਮਿਲ ਪਾ ਰਹੇ ਨੇ, ਜਦਕਿ ਇੱਕ ਹੋਰ ਫੈਕਟਰੀ ਦੀ ਚਿਮਨੀ ਡਿੱਗਣ ਦੇ ਨਾਲ ਵੀ ਕੁਝ ਲੋਕ ਜ਼ਖਮੀ ਹੋਏ ਨੇ। ਕੁਮਾਮੋਤੋ ਸੂਬੇ ਦੇ ਮੁਤਾਬਕ 9,872 ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਦਿੱਤਾ ਗਿਆ। 36,000 ਤੋਂ ਵਧੇਰੇ ਘਰਾਂ ਦੀ ਬਿਜਲੀ ਇਸ ਵਕਤ ਵੀ ਗੁੱਲ ਦੱਸੀ ਜਾ ਰਹੀ ਹੈ। ਉੱਥੇ ਹੀ ਅਗਲੀ ਖਬਰ ਅਮਰੀਕੀ ਪ੍ਰਸ਼ਾਸਨ ਦੇ ਨਾਲ ਜੁੜੀ ਹੋਈ, ਜਿੱਥੇ ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਦੇ ਦਿਨ ਅਮਰੀਕਾ ਦੇ ਵਿੱਚ ਹਿਊਮਨਾਈਡ ਰੋਬਟ ਤੋਂ ਜਿਹੜਾ ਇੰਪੋਰਟ ਟੈਕਸ ਹੈ ਉਸ ਦੇ ਉੱਤੇ ਪਾਬੰਦੀ ਲਗਾਉਣ ਦਾ ਹੁਣ ਐਲਾਨ ਕਰ ਦਿੱਤਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰੋਬਟ ਦੇਸ਼ ਦੀ ਸੁਰੱਖਿਆ ਦੇ ਲਈ ਜੋਖਮ ਪੈਦਾ ਕਰ ਸਕਦੇ ਨੇ, ਇਸ ਕਰਕੇ ਇਹਨਾਂ ਦੀ ਇੰਪੋਰਟ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਇਹਨਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹ ਪਾਬੰਦੀ ਜਿਹੜੇ ਡਿਵੈਲਪ ਕੀਤੇ ਗਏ ਰੋਬੋਟਸ ਨੇ ਉਹਨਾਂ ਦੇ ਉੱਤੇ ਲਾਗੂ ਹੋਏਗੀ, ਜਿਨ੍ਹਾਂ ਦੇ ਵਿੱਚ ਹਿਊਮਨਾਈਡ ਜਾਂ 4 ਪੈਰਾਂ ਦੇ ਉੱਤੇ ਚੱਲਣ ਵਾਲੇ ਰੋਬੋਟ ਸ਼ਾਮਲ ਨੇ। ਇਹਨਾਂ ਦੇ ਵਿੱਚ ਕਈ ਰੋਬੋਟ ਚੀਨ ਦੇ ਵਿੱਚ ਬਣਾਏ ਗਏ ਨੇ। ਚੀਨ ਤੇ ਅਮਰੀਕਾ ਇਸ ਸਮੇਂ ਰੋਬੋਟਿਕਸ ਤੇ ਆਰਟੀਫਿਸ਼ਲ ਇੰਟੈਲੀਜੈਂਸ ਯਾਨੀ AI ਦੇ ਖੇਤਰ ਦੇ ਵਿੱਚ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ। ਅਮਰੀਕੀ ਸੰਚਾਰ ਕਮਿਸ਼ਨ FCC ਨੇ ਪਾਵਰ ਇਨਵਰਟਰ ਦੇ ਉੱਤੇ ਵੀ ਇੰਪੋਰਟ ਦੇ ਉੱਤੇ ਰੋਕ ਲਗਾ ਦਿੱਤੀ ਹੈ। ਇਨਵਰਟਰ ਦਾ ਇਸਤੇਮਾਲ ਡੇਟਾ ਸੈਂਟਰ ਤੇ ਸੋਲਰ ਪੈਨਲ ਦੇ ਵਿੱਚ ਕੀਤਾ ਜਾਂਦਾ ਹੈ। FCC ਦਾ ਕਹਿਣਾ ਹੈ ਕਿ ਉਪਕਰਨ ਅਮਰੀਕੀ ਅਰਥ ਵਿਵਸਥਾ ਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਜ਼ੋਖਮ ਪੈਦਾ ਕਰ ਸਕਦੇ ਨੇ। FCC ਦੇ ਪ੍ਰਮੁੱਖ ਬ੍ਰੈਂਡਨ ਕਾਰਡ ਨੇ ਕਿਹਾ ਹੈ ਕਿ ਏਜੰਸੀ ਅਮਰੀਕਾ ਦੀ ਮਹੱਤਵਪੂਰਨ ਸਪਲਾਈ ਚੇਨ ਨੂੰ ਸੁਰੱਖਿਅਤ ਕਰਨ ਦੇ ਲਈ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਬਸ, ਪਰ ਇਸ ਦਾ ਸਥਾਨਕ ਵਪਾਰਾਂ ਦੇ ਉੱਤੇ ਅਸਰ ਜ਼ਰੂਰ ਪਏਗਾ। FCC ਨੇ ਕਿਹਾ ਹੈ ਕਿ ਇਹਨਾਂ ਰੋਬੋਟਸ ਅਤੇ ਇਨਵਰਟਰਸ ਨੂੰ ਆਪਣੀ ਕਵਰਡ ਲਿਸਟ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਕਵਰਡ ਲਿਸਟ ਦੇ ਵਿੱਚ ਉਹਨਾਂ ਵਸਤਾਂ ਜਾਂ ਉਹਨਾਂ ਸੇਵਾਵਾਂ ਨੂੰ ਰੱਖਿਆ ਜਾਂਦਾ ਜੋ ਅਮਰੀਕੀ ਕੌਮੀ ਹਿੱਤ ਦੇ ਲਈ ਖਤਰਾ ਮੰਨੇ ਜਾਂਦੇ ਨੇ ਜਾਂ ਸੰਭਾਵਿਤ ਖਤਰਾ ਹੁੰਦੇ ਨੇ। ਹਾਲੇ ਤੱਕ ਚੀਨ ਦੀ ਤਰਫ ਤੋਂ ਇਹਨਾਂ ਦੇ ਉੱਤੇ ਕੋਈ ਅਧਿਕਾਰਕ ਟਿੱਪਣੀ ਸਾਹਮਣੇ ਨਹੀਂ ਆਈ ਹੈ। ਉਧਰ ਅਮਰੀਕੀ ਫੌਜ ਨੇ ਦਾਅਵਾ ਕੀਤਾ ਹੈ ਕਿ ਈਰਾਨ ਨੇ ਮੱਧ ਪੂਰਬ ਦੇ ਵਿੱਚ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਅਚਾਨਕ ਹਮਲਾ ਕੀਤਾ ਹੈ ਔਰ ਇਸ ਦੇ ਵਿੱਚ ਕਈ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਨੇ। ਹਾਲਾਂਕਿ ਅਮਰੀਕੀ ਫੌਜ ਦਾ ਕਹਿਣਾ ਹੈ ਕਿ ਇਹ ਸਾਰੀਆਂ ਮਿਜ਼ਾਈਲਾਂ ਨੂੰ ਸਫਲਤਾਪੂਰਵਕ ਇੰਟਰਸੈਪਟ ਕਰ ਦਿੱਤਾ ਗਿਆ ਸੀ, ਯਾਨੀ ਹਵਾ ਦੇ ਵਿੱਚ ਹੀ ਫੁੰਡ ਦਿੱਤਾ ਗਿਆ ਸੀ। ਅਮਰੀਕੀ ਸੈਂਟਰਲ ਕਮਾਂਡ ਦੇ ਮੁਤਾਬਕ ਇਹ ਹਮਲਾ ਮੰਗਲਵਾਰ ਸ਼ਾਮ ਨੂੰ ਹੋਇਆ। ਸੰਭਾਵਿਤ ਨਿਸ਼ਾਨੇ ਜਾਂ ਟਿਕਾਣਿਆਂ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਇਸ ਦੇ ਜਵਾਬ ਦੇ ਵਿੱਚ ਅਮਰੀਕਾ ਅਤੇ ਸਾਊਦੀ ਅਰਬ ਦੀਆਂ ਫੌਜਾਂ ਨੇ ਇਰਾਕ ਦੇ ਵਿੱਚ ਈਰਾਨ ਦੀ ਹਮਾਇਤ ਦੇ ਨਾਲ ਚੱਲਦੇ ਅੱਤਵਾਦੀ ਟਿਕਾਣਿਆਂ ਦੇ ਉੱਤੇ ਨਿਸ਼ਾਨਾ ਬਣਾਇਆ। ਸੈਂਟਕੌਮ ਨੇ ਕਿਹਾ ਹੈ ਕਿ ਇਹ ਕਾਰਵਾਈ ਪਿਛਲੇ 72 ਘੰਟਿਆਂ ਦੇ ਵਿੱਚ ਅਮਰੀਕੀ ਟਿਕਾਣਿਆਂ ਦੇ ਉੱਤੇ ਹੋਏ 30 ਡਰੋਨ ਹਮਲਿਆਂ ਦੇ ਜਵਾਬ 'ਚ ਕੀਤੀ ਗਈ ਹੈ, ਜਿਸ ਦੇ ਪਿੱਛੇ ਈਰਾਨ ਦੀ ਹਮਾਇਤ ਹੋਣ ਦਾ ਦੋਸ਼ ਮੜਿਆ ਗਿਆ। ਅਮਰੀਕਾ ਨੇ ਕੋਈ ਇਸ ਦੇ ਲਈ ਸਬੂਤ ਵੀ ਪੇਸ਼ ਨਹੀਂ ਕੀਤੇ ਨੇ। ਤਹਿਰਾਨ ਨੇ ਵੀ ਇਹਨਾਂ ਦੋਸ਼ਾਂ ਦੀ ਹਾਲੇ ਤੱਕ ਕੋਈ ਟਿੱਪਣੀ ਨਹੀਂ ਦਿੱਤੀ ਹੈ ਨਾ ਪੁਸ਼ਟੀ ਕੀਤੀ ਹੈ, ਪਰ ਕਿਹਾ ਗਿਆ ਹੈ ਕਿ ਕਥਿਤ ਮਿਜ਼ਾਈਲ ਹਮਲਿਆਂ ਦੇ ਉੱਤੇ ਦੇ ਨਾਲ ਜਿਹੜਾ ਕਿੰਨਾ ਨੁਕਸਾਨ ਹੋਇਆ ਇਸ ਦੇ ਬਾਰੇ ਵੀ ਅਮਰੀਕਾ ਨੇ ਕੋਈ ਜਵਾਬ ਨਹੀਂ ਦਿੱਤਾ। ਪਰ ਇਹ ਜੰਗ ਜਦੋਂ ਤੋਂ ਸ਼ੁਰੂ ਹੋਈ ਹੈ ਉਦੋਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਊਦੀ ਅਰਬ ਨੇ ਅਮਰੀਕਾ ਦਾ ਸਾਥ ਜੰਗ ਦੇ ਵਿੱਚ ਦਿੱਤਾ ਹੋਵੇ। ਹੁਣ ਤੱਕ ਤਾਂ ਸਾਊਦੀ ਅਰਬ ਸਿਰਫ ਆਪਣੇ ਫੌਜੀ ਅੱਡਿਆਂ ਨੂੰ ਅਮਰੀਕਾ ਤੱਕ ਸਪੁਰਦ ਕਰਕੇ ਹੀ ਅਸਿੱਧੇ ਤਰੀਕੇ ਦੇ ਨਾਲ ਸਾਥ ਦੇ ਰਿਹਾ ਸੀ, ਪਰ ਹੁਣ ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ 29 ਜੁਲਾਈ ਨੂੰ ਉਹਨਾਂ ਨੇ ਅਮਰੀਕਾ ਦੇ ਨਾਲ ਸਾਥ ਦੇ ਕੇ ਇਰਾਕ ਦੇ ਵਿੱਚ ਈਰਾਨ ਦੇ ਹਮਾਇਤ ਦੇ ਨਾਲ ਚੱਲਦੇ ਮਿਲਸ਼ੀਆ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਹੈ। ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਰਾਕ ਦੀ ਤਰਫ ਤੋਂ ਉਡਾਏ ਗਏ ਕਈ ਡਰੋਨਸ ਨੂੰ ਰਾਹ ਦੇ ਵਿੱਚ ਹੀ ਫੁੰਡ ਦਿੱਤਾ ਗਿਆ ਸੀ। ਇਹ ਡਰੋਨ ਪਹਿਲਾਂ ਸਾਊਦੀ ਅਰਬ ਦੀਆਂ ਤੇਲ ਰਿਫਾਈਨਰੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਭੇਜੇ ਗਏ ਸੀ। ਉੱਥੇ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਸਾਊਦੀ ਅਰਬ ਨੇ ਇੱਕ ਲੜਾਕੂ ਜਹਾਜ਼ ਦੇ ਨਾਲ ਵੀ ਪੂਰਬੀ ਇਰਾਕ ਦੇ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸਾਊਦੀ ਅਰਬ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਸਾਊਦੀ ਅਰਬ ਤਣਾਅ ਨਹੀਂ ਵਧਣ ਦੇਣਾ ਚਾਹੁੰਦਾ, ਇਸ ਲਈ ਉਸ ਦੇ ਖਿਲਾਫ ਹੋਣ ਵਾਲੇ ਕਿਸੇ ਵੀ ਹਮਲੇ ਦਾ ਜਵਾਬ ਪਹਿਲਾਂ ਹੀ ਦਿੱਤਾ ਜਾਏਗਾ। ਉੱਥੇ ਕੌਮਾਂਤਰੀ ਖਬਰਾਂ ਤੋਂ ਬਾਅਦ ਹੁਣ
ਭਾਰਤ ਦੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲੀਏ ਜਿੱਥੇ ਯੂਕਰੇਨ ਸਥਿਤ ਭਾਰਤੀ ਸਫਾਰਤਖਾਨੇ ਨੇ ਕਾਰਗੋ ਜਹਾਜ਼ ਐਮਬੀ ਐਜੀਜ਼ਨ ਰੋਗਰਰ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਹੁਣ ਬਿਆਨ ਜਾਰੀ ਕੀਤਾ ਹੈ ਸਫਾਰਤਖਾਨੇ ਨੇ ਐਕਸ ਦੇ ਉੱਤੇ ਬਿਆਨ ਜਾਰੀ ਕਰਦਿਆਂ ਕਿਹਾ ਐਮਵੀਜੀਐਨ ਰੋਗਰ ਦੇ ਨਾਲ ਜੁੜੇ ਘਟਨਾਕ੍ਰਮ ਦੇ ਉੱਤੇ ਅਸੀਂ ਲਗਾਤਾਰ ਨਜ਼ਰ ਰੱਖ ਰਹੇ ਹਾਂ ਇਹ ਜਹਾਜ਼ ਬੀਤੀ ਕੱਲ੍ਹ ਓਡੀਸ਼ਾ ਬੰਦਰਗਾਹ ਦੇ ਉੱਤੇ ਹਮਲੇ ਦੀ ਲਪੇਟ ਦੇ ਵਿੱਚ ਆ ਗਿਆ ਸੀ ਬਿਆਨ ਦੇ ਮੁਤਾਬਕ 25 ਜੁਲਾਈ ਨੂੰ ਐਮਵੀ ਏਜੀਐਨ ਰੋਗਰ ਦੇ ਉੱਤੇ ਓਡੀਸ਼ਾ ਪੋਰਟ ਦੇ ਕੋਲ ਜਦੋਂ ਹਮਲਾ ਹੋਇਆ ਤਾਂ ਉਸ ਦੇ ਵਿੱਚ 4 ਭਾਰਤੀ ਮਲਾਹ ਸਵਾਰ ਸੀ ਬਲੈਕ ਸੀ ਦੇ ਵਿੱਚ ਸਥਿਤ ਇਹ ਯੂਕਰੇਨ ਦਾ ਸਭ ਤੋਂ ਵੱਡਾ ਪੋਰਟ ਜਾਂ ਬੰਦਰਗਾਹ ਕਿਹਾ ਜਾ ਸਕਦਾ ਸਾਲ 2022 ਤੋਂ ਸ਼ੁਰੂ ਹੋਈ ਰੂਸ ਦੇ ਨਾਲ ਜੰਗ ਦੇ ਵਿੱਚ ਇਹ ਕਈ ਵਾਰ ਨਿਸ਼ਾਨੇ ਦੇ ਉੱਤੇ ਆ ਚੁੱਕਿਆ ਸਫਾਰਤਖਾਨੇ ਨੇ ਕਿਹਾ ਕਿ ਜਹਾਜ਼ ਦੇ ਉੱਤੇ 4 ਭਾਰਤੀ ਮਲਾਹ ਜਿਹੜੇ ਸੀ ਉਹਨਾਂ ਦੀ ਪੁਸ਼ਟੀ ਕਰ ਦਿੱਤੀ ਗਈ ਔਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਵੀ ਸੰਪਰਕ ਸਾਧ ਲਿਆ ਗਿਆ ਸਫਾਰਤਖਾਨੇ ਨੇ ਇਹ ਵੀ ਕਿਹਾ ਹੈ ਕਿ ਖੋਜ ਤੇ ਬਚਾਅ ਦੀ ਮੁਹਿੰਮ ਜਾਰੀ ਹੈ ਤਾਂ ਕਿ ਇਸ ਹਮਲੇ ਦੇ ਵਿੱਚ ਕੋਈ ਹੋਰ ਜੇਕਰ ਮਲਾਹ ਸ਼ਾਮਲ ਸੀ ਤਾਂ ਉਸਦੇ ਬਾਰੇ ਪਤਾ ਕੀਤਾ ਜਾ ਸਕੇ ਭਾਰਤ ਦੇ ਵਿੱਚ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਦਾ ਅੱਜ 10ਵਾਂ ਦਿਨ ਹੈ ਮੰਗਲਵਾਰ ਦੇ ਦਿਨ ਕਈ ਅਹਿਮ ਬਿੱਲਾਂ ਦੇ ਉੱਤੇ ਚਰਚਾ ਹੋਈ ਜਿਸ ਦੇ ਵਿੱਚ ਐਂਟੀ ਪੇਪਰ ਲੀਕ ਬਿੱਲ ਖਾਸ ਰਿਹਾ ਵਿਰੋਧੀ ਧਿਰ ਦੇ ਹੰਗਾਮੇ ਤੇ ਸਰਕਾਰ ਦੀ ਜਿੱਦ ਦੇ ਦਰਮਿਆਨ ਇਸ ਬਿੱਲ ਦੇ ਉੱਤੇ ਚਰਚਾ ਜ਼ਰੂਰ ਹੋਈ ਪਰ ਲੋਕ ਪ੍ਰੀਖਿਆ ਸੋਧ ਬਿੱਲ 2026 ਦੇ ਉੱਤੇ ਲੋਕ ਸਭਾ ਦੇ ਵਿੱਚ ਅੱਜ ਦੇ ਦਿਨ ਵੀ ਚਰਚਾ ਜਾਰੀ ਰਹੇਗੀ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਇਸ ਬਿੱਲ ਦੇ ਉੱਤੇ ਚਰਚਾ 'ਚ ਹਿੱਸਾ ਲੈਣਗੇ ਉਹ ਦੁਪਹਿਰ 12:30 ਵਜੇ ਭਾਰਤੀ ਸਮੇਂ ਦੇ ਮੁਤਾਬਕ ਇਸ ਬਿੱਲ ਦੇ ਉੱਤੇ ਆਪਣੀ ਗੱਲ ਰੱਖ ਸਕਦੇ ਨੇ ਚਰਚਾ ਤੋਂ ਬਾਅਦ ਇਸ ਬਿੱਲ ਨੂੰ ਸਦਨ ਦੇ ਵਿੱਚ ਵੋਟਿੰਗ ਦੇ ਲਈ ਲਿਆਂਦਾ ਜਾਏਗਾ ਲੋਕ ਸਭਾ ਦੇ ਵਿੱਚ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਤਾਂ ਇਸ ਨੂੰ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਜਾਣਾ ਦੱਸ ਦਈਏ ਕਿ ਜਤਿੰਦਰ ਸਿੰਘ ਨੇ ਸਦਨ ਦੇ ਵਿੱਚ ਜਨਤਕ ਪ੍ਰੀਖਿਆ ਬਿੱਲ 2026 ਪੇਸ਼ ਕੀਤਾ ਸੀ ਇਸ ਬਿੱਲ ਦਾ ਮਕਸਦ ਪ੍ਰੀਖਿਆਵਾਂ ਦੇ ਵਿੱਚ ਪੇਪਰ ਲੀਕ ਧੋਖਾਧੜੀ ਚੀਟਿੰਗ ਸਣੇ ਹੋਰਨਾਂ ਗੈਰ ਲਾਜ਼ਮੀ ਤਰੀਕਿਆਂ ਨੂੰ ਰੋਕਣ ਦੇ ਲਈ ਮਜ਼ਬੂਤ ਉਪਾਅ ਤਿਆਰ ਕਰਨਾ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਦੇ ਵਿੱਚ ਦਲ ਵਿਰੋਧੀ ਨਵਾਂ ਕਾਨੂੰਨ ਇਸ ਦੇ ਉੱਤੇ ਚਰਚਾ ਦੇ ਲਈ ਪ੍ਰਸਤਾਵ ਦਾ ਨੋਟਿਸ ਲਿਆ ਇਹ ਕਾਨੂੰਨ ਅਫਸਰਵਾਦ ਤੋਂ ਪ੍ਰੇਰਿਤ ਹੋ ਕੇ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਪਾਰਟੀ ਬਦਲ ਕੇ ਦੂਸਰੀ ਪਾਰਟੀ ਦੇ ਵਿੱਚ ਚਲੇ ਜਾਣ ਵਾਲੇ ਲੋਕਾਂ ਨੂੰ ਲੈ ਕੇ ਲਿਆਂਦਾ ਜਾਂ ਐਮਪੀਜ਼ ਨੂੰ ਲੈ ਕੇ ਲਿਆਂਦਾ ਜਾ ਰਿਹਾ ਉਧਰ ਕਾਂਗਰਸ ਦੇ ਸੰਸਦ ਮੈਂਬਰ ਪ੍ਰਵੀਨ ਚੱਕਰਵਰਤੀ ਨੇ ਰਾਜ ਸਭਾ ਦੇ ਵਿੱਚ ਨੋਟਿਸ ਦਿੱਤਾ ਇਸ ਦੇ ਵਿੱਚ ਕਾਵੇਰੀ ਜਿਹੜਾ ਨਦੀ ਦਾ ਵਿਵਾਦ ਹੈ ਉਸ ਨੂੰ ਲੈ ਕੇ 27 ਜੁਲਾਈ 2026 ਨੂੰ ਜਲ ਸ਼ਕਤੀ ਮੰਤਰਾਲੇ ਦੇ ਦੁਆਰਾ ਪਾਰਲੀਮੈਂਟ ਦੇ ਵਿੱਚ ਦਿੱਤੀ ਗਈ ਗੁੰਮਰਾਹਕੁੰਨ ਜਾਣਕਾਰੀ ਦਾ ਤੇ ਕਰਨਾਟਕ ਨੂੰ ਤੁਰੰਤ 4 TMC ਫਿੱਟ ਪਾਣੀ ਛੱਡਣ ਦੇ ਨਿਰਦੇਸ਼ ਦੇਣ ਵਾਲਾ ਕਾਵੇਰੀ ਜਲ ਨਿਯਮ ਇਸ ਦੇ ਉੱਤੇ ਚਰਚਾ ਕਰਨ ਦੀ ਮੰਗ ਕੀਤੀ ਗਈ ਹੈ ਮਾਫ ਕਰਨਾ ਉਧਰ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਨੇ ਪੇਪਰ ਲੀਕ ਰੋਕਣ ਦੇ ਲਈ ਸੋਧ ਬਿੱਲ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ ਉਹਨਾਂ ਪੁੱਛਿਆ ਕਿ ਮੌਜੂਦਾ ਕਾਨੂੰਨ ਦੇ ਤਹਿਤ ਹੁਣ ਤੱਕ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਹੈ ਤੇ ਸਭ ਤੋਂ ਜ਼ਿਆਦਾ ਪੇਪਰ ਲੀਕ ਵੀ ਭਾਜਪਾ ਦੇ ਸ਼ਾਸਨ ਕਾਲ ਦੇ ਦਰਮਿਆਨ ਹੀ ਹੋਏ ਨੇ ਜਨਤਾ ਇਹ ਜਾਣਨਾ ਚਾਹੁੰਦੀ ਹੈ ਕਿ ਆਖਰ ਇੰਨੀ ਵੱਡੀ ਗਿਣਤੀ ਦੇ ਵਿੱਚ ਪੇਪਰ ਲੀਕ ਕਿਵੇਂ ਹੋਏ ਨੇ ਔਰ ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਦੋਂ ਦਿੱਲੀ ਦੇ ਵਿੱਚ ਜੁਟੇ ਨੇ ਤਾਂ ਉਹਨਾਂ ਦੀ ਗੱਲ ਨੂੰ ਕਿਉਂ ਨਹੀਂ ਸਾਹਮਣੇ ਰੱਖਿਆ ਜਾ ਰਿਹਾ ਇਹ ਬਿੱਲ ਮੌਜੂਦਾ ਕਾਨੂੰਨ ਦੇ ਵਿੱਚ ਸੋਧ ਹੈ ਪਹਿਲਾਂ ਵਾਲੇ ਕਾਨੂੰਨ ਦੇ ਤਹਿਤ ਕਿੰਨੇ ਲੋਕਾਂ ਨੂੰ ਅਸਲ ਦੇ ਵਿੱਚ ਗ੍ਰਿਫਤਾਰ ਕਰਕੇ ਮਾਮਲਾ ਉਹਨਾਂ ਦੇ ਉੱਤੇ ਆਇਦ ਕੀਤਾ ਗਿਆ ਸੀ ਸਿਰਫ ਉੱਤਰ ਪ੍ਰਦੇਸ਼ ਦੇ ਵਿੱਚ ਹੀ 20 ਤੋਂ ਜ਼ਿਆਦਾ ਪੇਪਰ ਲੀਕ ਦੀਆਂ ਘਟਨਾਵਾਂ ਵਾਪਰੀਆਂ ਨੇ ਅਖਿਲੇਸ਼ ਯਾਦਵ ਨੇ ਇਹ ਵੀ ਕਿਹਾ ਕਿ ਉਹਨਾਂ ਮਾਮਲਿਆਂ ਦੇ ਵਿੱਚ ਕਿੰਨਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੇ ਬਾਰੇ ਵੀ ਸਰਕਾਰ ਨੂੰ ਦੱਸਣਾ ਚਾਹੀਦਾ ਮੰਗਲਵਾਰ ਦੇ ਦਿਨ ਪਬਲਿਕ ਐਗਜ਼ਾਮੀਨੇਸ਼ਨ ਸੋਧ ਬਿੱਲ 2026 ਦੇ ਪੇਸ਼ ਹੋਣ ਤੋਂ ਬਾਅਦ ਬਹਿਸ ਦੇ ਦਰਮਿਆਨ ਕਾਂਗਰਸ ਦੀ ਹੀ MP ਪ੍ਰਿਯੰਕਾ ਗਾਂਧੀ ਨੇ ਵੀ ਸਰਕਾਰ ਦੇ ਉੱਤੇ ਨੌਜਵਾਨਾਂ ਦੀ ਆਵਾਜ਼ ਦਬਾਉਣ ਦਾ ਦੋਸ਼ ਮੜਿਆ ਉੱਥੇ ਮੰਗਲਵਾਰ ਦੀ ਰਾਤ ਪਾਰਲੀਮੈਂਟ ਦੇ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਕੀਰਤੀ ਚਿਦੰਬਰਮ ਅਤੇ ਬੀਜੇਪੀ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਦੇ ਦਰਮਿਆਨ ਬਹਿਸ ਹੋ ਗਈ ਰਾਤ ਕਰੀਬ 10 ਵਜੇ ਨਿਸ਼ੀਕਾਂਤ ਦੁਬੇ ਨੇ ਐਕਸ ਦੇ ਉੱਤੇ ਪੋਸਟ ਕਾਰਡ ਲਿਖਿਆ ਕਿ ਉਹਨਾਂ ਨੇ ਸਵੀਕਾਰ ਕੀਤਾ ਹੈ ਕਿ ਸੰਸਦ ਬ੍ਰਿਟਿਸ਼ ਕੰਪਨੀ ਦੇ ਵਿੱਚ ਡਾਇਰੈਕਟਰ ਸੀ ਐਨਆਈ ਦੇ ਦੁਆਰਾ ਜਾਰੀ ਵੀਡੀਓ ਦੇ ਵਿੱਚ ਕੀਰਤੀ ਚਿਦੰਬਰਮ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਨੇ ਕਿ ਨੋਮੀਨੀ ਡਾਇਰੈਕਟਰ ਕੰਪਨੀ ਦੇ ਨਾਲ ਲਿੰਕ ਹੁੰਦਾ ਇਸ ਦੇ ਉੱਤੇ ਨਿਸ਼ੀਕਾਂਤ ਦੁਬੇ ਸਵਾਲ ਕਰ ਰਹੇ ਸੀ ਕਿ ਡਾਇਰੈਕਟਰ ਕਿਉਂ ਹੈ ਇਸ ਦੇ ਜਵਾਬ 'ਚ ਕੀਰਤੀ ਚਿਦੰਬਰਮ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਸੀ ਕਿ ਮੈਂ ਤੁਹਾਨੂੰ ਵਿਸਤਾਰ ਦੇ ਨਾਲ ਸਮਝਾਵਾਂਗਾ ਕਿ ਕੰਪਨੀਆਂ ਕੰਮ ਕਿਵੇਂ ਕਰਦੀਆਂ ਦਰਅਸਲ ਉਸ ਸਮੇਂ ਕੀਰਤੀ ਚਿਦੰਬਰਮ ਸੰਸਦ ਜਾ ਰਹੇ ਸੀ ਅਤੇ ਨਿਸ਼ੀਕਾਂਤ ਦੁਬੇ ਆਪਣੀ ਕਾਰ ਦੇ ਵਿੱਚ ਬੈਠੇ ਹੋਏ ਸੀ ਬਾਅਦ ਦੇ ਵਿੱਚ ਕੀਰਤੀ ਚਿਦੰਬਰਮ ਨੇ ਇਹ ਨੂੰ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਦੁਬੇ ਨੂੰ ਇਹ ਸਮਝ ਹੈ ਕਿ ਬਰਤਾਨੀਆ 'ਚ ਕੰਪਨੀਆਂ ਕਿਵੇਂ ਰਜਿਸਟਰ ਹੁੰਦੀਆਂ ਨੇ ਕਿੱਥੇ ਹੁੰਦੀਆਂ ਨੇ ਅਤੇ ਕਿਵੇਂ ਚਲਾਈ ਜਾਂਦੀਆਂ ਮੈਂ ਸਿਰਫ ਉਹਨਾਂ ਨੂੰ ਮੁਫ਼ਤ ਦੇ ਵਿੱਚ ਟਿਊਟੋਰੀਅਲ ਦੇਣ ਦੀ ਗੱਲ ਕਰਨ ਦੇ ਲਈ ਤਿਆਰ ਹੋਇਆ ਸੀ ਦਰਅਸਲ ਨਿਸ਼ੀਕਾਂਤ ਦੁਬੇ ਨੇ ਦੋਸ਼ ਮੜਿਆ ਸੀ ਕਿ ਇੱਕ ਭਾਰਤੀ ਸੰਸਦ ਮੈਂਬਰ ਹੈ ਜਿਨ੍ਹਾਂ ਨੇ 2003 ਦੇ ਵਿੱਚ ਬੈਕਸ ਲਿਮਿਟਡ UK ਨਾਮ ਦੀ ਆਪਣੀ ਇੱਕ ਕੰਪਨੀ ਰਜਿਸਟਰ ਕਰਾਈ ਸੀ ਇਸ ਰਜਿਸਟਰਡ ਪਤਾ ਜਿਹੜਾ 2 Frangle Way ਲੰਡਨ ਦੱਸਿਆ ਗਿਆ ਸੀ ਇਸ ਦੇ 2 ਡਾਇਰੈਕਟਰ ਨੇ ਜਿਨ੍ਹਾਂ 'ਚੋਂ ਇੱਕ ਦਾ ਨਾਮ ਲਵਗਰੋਵ ਅਤੇ ਦੂਸਰੇ ਦਾ ਮੈਕਨਾਈਟ ਹੈ
ਲਵਗਰੋ 1056 ਕੰਪਨੀਆਂ ਦੇ ਵਿੱਚ ਡਾਇਰੈਕਟਰ ਹੈ, ਜਦਕਿ ਮੈਕਨਾਈਟ ਕਰੀਬ 256 ਕੰਪਨੀਆਂ ਦਾ ਡਾਇਰੈਕਟਰ। ਇਸ ਤੋਂ ਇਲਾਵਾ ਉਸੇ ਪਤੇ 2 ਫਰੰਗਲ ਵੇ ਦੇ ਉੱਤੇ 60 ਹੋਰਨਾਂ ਕੰਪਨੀਆਂ ਨੂੰ ਵੀ ਰਜਿਸਟਰ ਹੋਣ ਦੀ ਖਬਰ ਉਹਨਾਂ ਨੇ ਸਾਂਝੀ ਕੀਤੀ ਸੀ। 59 ਕੰਪਨੀਆਂ ਦੇ ਵਿੱਚ ਕਈ ਟੀਵੀ ਚੈਨਲ ਵੀ ਸ਼ਾਮਲ ਨੇ, ਜਿਸ ਦੇ ਵਿੱਚ ਇਕਲੌਤਾ ਕੰਮ ਭਾਰਤ ਦੇ ਵਿੱਚ ਘਟਨਾਵਾਂ ਨੂੰ ਸਨਸਨੀਖੇਜ਼ ਬਣਾਉਣਾ ਤੇ ਦੇਸ਼ ਵਿਰੋਧੀ ਤਾਕਤਾਂ ਨੂੰ ਇਕਜੁੱਟ ਕਰਨਾ। ਇਸ ਲਈ ਮੈਂ ਸੰਸਦ ਦੇ ਸਾਹਮਣੇ ਇਹ ਪੂਰਾ ਮਾਮਲਾ ਚੁੱਕਾਂਗਾ ਕਿ ਉਹ ਸੰਸਦ ਮੈਂਬਰ ਕੌਣ ਨੇ ਔਰ ਉਹਨਾਂ ਨੇ ਇਹ ਕੰਪਨੀ ਆਪਣੀ ਰਜਿਸਟਰ ਕਿਵੇਂ ਕਰਵਾਈ, ਉਹਨਾਂ ਦਾ ਲਵਗਰੋ ਤੇ ਮੈਕਨਾਈਟ ਦੇ ਨਾਲ ਸੰਬੰਧ ਕੀ ਹੈ। ਇਸੇ ਨੂੰ ਲੈ ਕੇ ਕੀਰਤੀ ਚਿਦੰਬਰਮ ਆਪਣੀ ਜਵਾਬਦੇਹੀ ਦੇ ਰਹੇ ਸਨ। ਉੱਥੇ ਅਗਲੀ ਖਬਰ ਜੰਤਰ ਮੰਤਰ ਤੋਂ ਸਾਹਮਣੇ ਆਉਂਦੀ ਹੈ, ਜਿੱਥੇ ਦਿੱਲੀ ਪੁਲਿਸ ਦੀ IFSO ਯਾਨੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਆਪਰੇਸ਼ਨ ਯੂਨਿਟ ਨੇ ਜੰਤਰ ਮੰਤਰ ਵਿਖੇ ਹੋਏ CJP ਦੇ ਪ੍ਰਦਰਸ਼ਨ ਦੇ ਦਰਮਿਆਨ ਹਿੰਸਾ ਦੇ ਨਾਲ ਸੰਬੰਧਿਤ ਭਰਮਾਊ ਸਮੱਗਰੀ ਫੈਲਾਉਣ ਵਾਲਿਆਂ ਦੇ ਵਿਰੁੱਧ ਹੁਣ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਦੁਨੀਆਂ ਭਰ ਦੇ ਵਿੱਚ 4 ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ, ਫੇਸਬੁੱਕ, ਇੰਸਟਾਗ੍ਰਾਮ ਤੇ ਯੂਟਿਊਬ ਨੂੰ ਭਾਰਤੀ ਨਿਆਂ ਸੰਹਿਤਾ ਯਾਨੀ BNS ਦੀ ਧਾਰਾਵਾਂ ਦੇ ਤਹਿਤ ਨੋਟਿਸ ਜਾਰੀ ਕੀਤੇ ਨੇ। ਪੁਲਿਸ ਦੇ ਮੁਤਾਬਕ ਜੰਤਰ ਮੰਤਰ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਦਿੱਲੀ ਦੇ ਵਿੱਚ ਹੋਈ ਹਿੰਸਾ ਦੇ ਬਾਰੇ ਇਹਨਾਂ ਪਲੇਟਫਾਰਮਸ ਦੇ ਉੱਤੇ ਕਈ ਫਰਜ਼ੀ ਵੀਡੀਓ, ਗਲਤ ਜਾਣਕਾਰੀਆਂ ਤੇ ਭਰਮਾਊ ਸਮੱਗਰੀ ਸਾਂਝੀ ਕੀਤੀ ਗਈ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਇਹਨਾਂ ਕੰਪਨੀਆਂ ਨੂੰ ਅਜਿਹੀਆਂ ਸਾਰੀਆਂ ਪੋਸਟ ਤੇ ਵੀਡੀਓਜ਼ ਨੂੰ ਤੁਰੰਤ ਹਟਾਉਣ ਦਾ ਨਿਰਦੇਸ਼ ਦਿੱਤਾ ਤਾਂ ਕਿ ਦੇਸ਼ ਦੇ ਵਿੱਚ ਮਾਹੌਲ ਖਰਾਬ ਨਾ ਹੋਵੇ। ਉੱਥੇ ਦਿੱਲੀ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 7 ਅਗਸਤ ਤੋਂ 11 ਅਗਸਤ ਤੱਕ ਚੱਲੇਗਾ। ਮੰਗਲਵਾਰ ਦੇ ਦਿਨ ਇੱਕ ਅਧਿਕਾਰਕ ਬਿਆਨ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਦਿੱਲੀ ਸਕੱਤਰੇਤ ਦੇ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਦੇ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ। ਇਸ ਵਿੱਚ ਕਿਹਾ ਗਿਆ ਕਿ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 7 ਅਗਸਤ ਤੋਂ 11 ਅਗਸਤ ਤੱਕ 3 ਦਿਨਾਂ ਦੇ ਲਈ ਚੱਲਣਾ ਹੈ ਔਰ ਇਸ ਦਰਮਿਆਨ ਦਿੱਲੀ ਦੇ ਵਿਕਾਸ, ਲੋਕ ਭਲਾਈ ਯੋਜਨਾਵਾਂ ਦੇ ਨਾਲ ਸੰਬੰਧਿਤ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਜਾਏਗੀ। ਜਨਤਕ ਹਿੱਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਕਈ ਜ਼ਰੂਰੀ ਫੈਸਲੇ ਲਏ ਜਾਣਗੇ। ਵੈਸੇ ਦਿੱਲੀ ਤੋਂ ਬਾਅਦ ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਪੰਜਾਬ ਤੋਂ, ਜਿੱਥੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਅੰਦਰ ਇੱਕ 26 ਸਾਲਾ ਸਕਾਲਰ ਲੜਕੀ ਦਾ ਬਿਜਲੀ ਦਾ ਝਟਕਾ ਲੱਗਣ ਦੇ ਚੱਲਦਿਆਂ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ 'ਚ ਵਿਦਿਆਰਥੀ ਚਾਹੁੰਦੇ ਨੇ ਕਿ ਯੂਨੀਵਰਸਿਟੀ ਜਵਾਬਦੇਹੀ ਤੈਅ ਕਰੇ ਤੇ ਸੁਰੱਖਿਆ ਮਾਨਕ ਹੋਰ ਮਜ਼ਬੂਤ ਕੀਤੇ ਜਾਣ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮਾਈਕਰੋਬਾਇਓਲੋਜੀ ਡਿਪਾਰਟਮੈਂਟ ਦੀ ਸਕਾਲਰ ਜੋਤੀ ਦੀ ਬਿਜਲੀ ਦਾ ਕਰੰਟ ਲੱਗਣ ਦੀ ਵਜ੍ਹਾ ਦੇ ਚੱਲਦਿਆਂ ਮੌਤ ਹੋਈ ਸੀ ਤੇ ਇਸੇ ਤੋਂ ਬਾਅਦ ਕਾਲਜ ਪ੍ਰਸ਼ਾਸਨ ਦੇ ਖਿਲਾਫ਼ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰ ਰਹੇ ਨੇ। ਵਿਦਿਆਰਥੀ ਚਾਹੁੰਦੇ ਨੇ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇ ਔਰ ਜਿਹੜੇ ਜ਼ਿੰਮੇਦਾਰ ਲੋਕ ਨੇ ਉਹਨਾਂ ਨੂੰ ਜ਼ਿੰਮੇਦਾਰ ਠਹਿਰਾ ਕੇ ਉਹਨਾਂ ਦੇ ਖਿਲਾਫ਼ FIR ਦਰਜ ਕੀਤੀ ਜਾਵੇ। ਪੁਲਿਸ ਨੇ ਇਸ ਮਾਮਲੇ 'ਚ ਇੱਕ FIR ਦਰਜ ਤਾਂ ਕੀਤੀ ਹੈ, ਜਾਂਚ ਕੀਤੀ ਵੀ ਜਾ ਰਹੀ ਹੈ ਕਿ ਕਿਸੇ ਦੀ ਲਾਪਰਵਾਹੀ ਦੇ ਵਜ੍ਹਾ ਦੇ ਚੱਲਦਿਆਂ ਵੱਡਾ ਹਾਦਸਾ ਹੋਇਆ ਜਾਂ ਕੀ ਹੋਰ ਵਜ੍ਹਾ ਸੀ। ਇਸ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿਗ ਦਾ ਵੀ ਬਿਆਨ ਸਾਹਮਣੇ ਆਇਆ। ਉਹਨਾਂ ਨੇ ਇਸ ਹਾਦਸੇ ਦੇ ਉੱਤੇ ਸੋਗ ਜ਼ਾਹਰ ਕੀਤਾ। ਰੇਨੂ ਵਿਗ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਇਸ ਹਾਦਸੇ ਦੀ ਵਜ੍ਹਾ ਦੇ ਚੱਲਦਿਆਂ ਇੱਕ ਭਾਰੀ ਨੁਕਸਾਨ ਵੀ ਹੋਇਆ। ਮੈਂ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੀ ਸੰਵੇਦਨਾ ਜ਼ਾਹਰ ਕਰਦੀ ਹਾਂ। ਪੰਜਾਬ ਯੂਨੀਵਰਸਿਟੀ ਨੇ ਉਹਨਾਂ ਦੇ ਪਰਿਵਾਰ ਦੇ ਇੱਕ ਕਾਬਲ ਮੈਂਬਰ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਵੀ ਕੀਤਾ ਤੇ ਨਾਲ ਹੀ ਯੂਨੀਵਰਸਿਟੀ ਨੇ ਪੀੜਤ ਪਰਿਵਾਰ ਨੂੰ 21 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸ ਮਾਮਲੇ 'ਚ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਵੀ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਜੋਤੀ ਦੇ ਇਸ ਦੇਹਾਂਤ ਦੇ ਉੱਤੇ ਉਹਨਾਂ ਨੂੰ ਧੱਕਾ ਲੱਗਿਆ। ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਯੂਨੀਵਰਸਿਟੀ ਇਸ ਮਾਮਲੇ ਦੇ ਵਿੱਚ ਜਵਾਬਦੇਹੀ ਤੈਅ ਕਰੇ। ਉੱਥੇ ਆਸਟ੍ਰੇਲੀਆ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ 'ਚ ਪਹਿਲੀ ਖਬਰ ਵੈਸਟਰਨ ਆਸਟ੍ਰੇਲੀਆ ਸਟੇਟ ਦੇ ਨਾਲ ਜੁੜੀ ਹੋਈ, ਜਿੱਥੇ ਫੈਡਰਲ ਸਰਕਾਰ ਅਤੇ ਵੈਸਟਰਨ ਆਸਟ੍ਰੇਲੀਆ ਦੀ ਸੂਬਾਈ ਸਰਕਾਰ ਨੇ ਰਲ ਕੇ ਫਿਊਲ ਕ੍ਰਾਈਸਿਸ ਯਾਨੀ ਊਰਜਾ ਦੇ ਪੈਦਾ ਹੋਏ ਸੰਕਟ ਨੂੰ, ਜਿਹੜਾ ਕਿ ਕਿਹਾ ਜਾ ਰਿਹਾ ਕਿ ਵੰਸ ਇਨ ਜਨਰੇਸ਼ਨ ਹੈ ਯਾਨੀ ਇੱਕ ਪੀੜ੍ਹੀ ਦੇ ਵਿੱਚ ਇੱਕ ਉਹ ਆਰ ਐਸਾ ਸੰਕਟ ਪੈਦਾ ਹੁੰਦਾ, ਇਸ ਦੇ ਹੱਲ ਕਰਨ ਦੇ ਲਈ ਹੁਣ ਇੱਕ ਨਵੀਂ ਆਇਲ ਰਿਫਾਈਨਰੀ ਨੂੰ ਸਪੋਰਟ ਕਰਨ ਦਾ ਫੈਸਲਾ ਕੀਤਾ ਤੇ ਨਾਲ ਹੀ ਆਇਲ ਇੰਪੋਰਟ ਕਰਨ ਦਾ ਵੀ ਫੈਸਲਾ ਕੀਤਾ। ਵੈਸੇ ਤਾਂ ਆਇਲ ਇੰਪੋਰਟ ਹੁੰਦਾ ਪਰ ਇਸ ਆਇਲ ਰਿਫਾਈਨਰੀ ਨੂੰ ਚੱਲਦਾ ਕਰਕੇ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੇ ਕਿਹਾ ਕਿ ਕਰਾਥਾ ਦੀ ਇਸ ਆਇਲ ਰਿਫਾਈਨਰੀ ਦੇ ਜ਼ਰੀਏ ਹੀ ਵੱਡੀ ਗਿਣਤੀ ਦੇ ਵਿੱਚ ਕੱਚਾ ਤੇਲ ਜਿਹੜਾ ਉਹ ਇੰਪੋਰਟ ਕੀਤਾ ਜਾਏਗਾ, ਇੱਥੋਂ ਸੋਧ ਕੇ ਦੇਸ਼ ਭਰ ਦੇ ਵਿੱਚ ਇਸ ਨੂੰ ਭੇਜਿਆ ਜਾਏਗਾ। ਉਧਰ ਰੀਓ ਟਿੰਟੋ ਨਾਮ ਦੀ ਖਦਾਨ ਕੰਪਨੀ ਦੀ ਤਰਫ ਤੋਂ ਆਪਣੇ ਪਿਛਲੇ 4 ਸਾਲਾਂ ਦੇ ਵਿੱਚ ਸਭ ਤੋਂ ਵੱਡੇ ਹਾਫ ਈਅਰਲੀ ਫਾਇਦੇ ਦੀ ਗੱਲ ਕੀਤੀ ਗਈ ਹੈ। ਅਸਲ 'ਚ ਕੰਪਨੀ ਦੀ ਤਰਫ ਤੋਂ ਆਪਣਾ ਮੁਨਾਫਾ ਸਾਂਝਾ ਕੀਤਾ ਗਿਆ। ਦੁਨੀਆ ਦੇ ਵਿੱਚ ਸਭ ਤੋਂ ਵੱਡੀ ਆਇਰਨ ਓਰ ਦੀ ਕੰਪਨੀ ਚਲਾਉਣ ਵਾਲੀ ਰੀਓ ਟਿੰਟੋ ਦੀ ਤਰਫ ਤੋਂ ਕਿਹਾ ਗਿਆ ਕਿ ਕਾਪਰ ਤੇ ਐਲੂਮੀਨੀਅਮ ਨੂੰ ਰਲਾ ਕੇ ਇਹਨਾਂ ਦੀ ਬਾਜ਼ਾਰ ਦੇ ਵਿੱਚ ਹੁਣ 56% ਹਿੱਸੇਦਾਰੀ ਹੋ ਚੁੱਕੀ ਹੈ। ਜੇ ਰੀਓ ਟਿੰਟੋ ਦੀ ਕਮਾਈ ਦੀ ਗੱਲ ਕਰੀਏ ਤਾਂ 6.85 ਬਿਲੀਅਨ ਅਮਰੀਕੀ ਡਾਲਰ ਦੇ ਵਿੱਚ ਇਹਨਾਂ ਦੀ ਪਿਛਲੇ 6 ਮਹੀਨਿਆਂ ਦੀ ਕਮਾਈ ਦਰਸਾਈ ਗਈ ਹੈ, ਯਾਨੀ ਕਿ ਉਸ ਤੋਂ ਪਿਛਲੇ ਇੱਕ ਤਿਮਾਹੀ ਦੇ ਨਾਲੋਂ 43% ਜ਼ਿਆਦਾ, ਜੋ ਕਿ 4.81
ਬਿਲੀਅਨ ਡਾਲਰ US ਡਾਲਰ ਜਿਹੜੀ ਸੀ ਦੱਸੀ ਗਈ ਸੀ। ਜ਼ਾਹਰ ਜੀ ਗੱਲ ਹੈ ਕਿ ਰਿਓ ਟਿੰਟੋ ਨੇ ਇੱਕ ਵੱਡਾ ਮੁਨਾਫਾ ਕਮਾਇਆ ਔਰ ਇਸ ਦਰਮਿਆਨ ਕੰਪਨੀ ਦਾ ਪੋਰਟਫੋਲੀਓ ਹੋਰ ਵੱਡਾ ਹੋਇਆ ਦੱਸਿਆ ਗਿਆ ਹੈ। ਉੱਥੇ ਫਾਈਨੈਂਸ ਸੈਕਟਰ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅਗਸਤ ਮਹੀਨੇ ਦੇ ਵਿੱਚ RBI ਦੀ ਤਰਫ ਤੋਂ ਜਿਹੜਾ ਫੈਸਲਾ ਇੰਟਰਸਟ ਰੇਟ ਵਧਾਏ ਜਾਣ ਜਾਂ ਸਥਿਰ ਰੱਖਣ ਦਾ ਜਿਹੜਾ ਲਿਆ ਜਾਣ ਉਸ ਨੂੰ ਲੈ ਕੇ ਹੁਣ ਇੱਕ ਖਬਰ ਸਾਹਮਣੇ ਆਈ ਹੈ। ਦੇਸ਼ ਦੇ ਅੰਦਰ ਮਹਿੰਗਾਈ ਦਰ ਵਧੀ ਹੈ। ਦੱਸ ਦਈਏ ਕਿ ਐਨੂਅਲ ਇਨਫਲੇਸ਼ਨ ਇਸ ਵਕਤ ਜੂਨ ਮਹੀਨੇ ਦੇ 3.5

ਤੇ ਉਸ ਵਕਤ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਦੇਸ਼ ਦੇ ਵਿੱਚ ਵਧੀ ਹੋਈ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ ਵਿਆਜ ਦਰਾਂ ਦੇ ਵਿੱਚ ਵੀ ਵਾਧਾ ਕਰ ਦਿੱਤਾ ਜਾਵੇ ਉਧਰ ਦੇਸ਼ ਦੇ ਫੈਡਰਲ ਟ੍ਰੈਜਰ ਜਿਮ ਚਾਮਸ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਸਰਕਾਰ ਦੀ ਤਰਫ ਤੋਂ ਮਿਡਲ ਈਸਟ ਸੰਕਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜਿਹੜੀ ਐਕਸਾਈਜ਼ ਡਿਸਕਾਊਂਟ ਡਿਊਟੀ ਜਿਹੜੀ ਸੀ ਉਹ ਦਿੱਤੀ ਜਾ ਰਹੀ ਸੀ ਜਾਂ ਇੱਕ ਕਿਸਮ ਦਾ ਕੱਟ ਲਗਾ ਕੇ ਫਿਊਲ ਐਕਸਾਈਜ਼ ਦਿੱਤਾ ਜਾ ਰਿਹਾ ਸੀ ਉਹ ਹੁਣ 2 ਅਗਸਤ ਤੋਂ ਬਾਅਦ ਅੱਗੇ ਨਹੀਂ ਵਧਾਇਆ ਜਾਏਗਾ ਦੱਸ ਦਈਏ ਕਿ ਪਿਛਲੇ 1 ਮਹੀਨੇ ਤੋਂ ਇਹ 16 ਸੈਂਟ ਪ੍ਰਤੀ ਲੀਟਰ ਪੈਟਰੋਲ ਤੁਹਾਨੂੰ ਸਸਤਾ ਕਰਕੇ ਜਿਹੜਾ ਦਿੱਤਾ ਜਾ ਰਿਹਾ ਉਹ ਸਰਕਾਰ ਦੀ ਤਰਫ ਤੋਂ ਇਸ ਫਿਊਲ ਐਕਸਾਈਜ਼ ਡਿਸਕਾਊਂਟ ਦੀ ਵਜ੍ਹਾ ਦੇ ਚੱਲਦਿਆਂ ਮਿਲ ਰਿਹਾ ਨਹੀਂ ਤੇ ਆਸਟ੍ਰੇਲੀਆ ਦੇ ਵਿੱਚ ਤੇਲ ਦੀਆਂ ਡੀਜ਼ਲ ਦੀਆਂ ਕੀਮਤਾਂ ਹੋਰ ਵੀ ਜ਼ਿਆਦਾ ਵਧੀਆ ਦਿਖਾਈ ਦੇਣਗੀਆਂ ਪਰ 2 ਅਗਸਤ ਤੋਂ ਤਾਂ ਇਹ ਤੁਹਾਨੂੰ ਜ਼ਾਹਰ ਹੋ ਹੀ ਜਾਏਗਾ ਮੱਧ ਪੂਰਬ ਦੇ ਵਿੱਚ ਲੱਗੀ ਹੋਈ ਜੰਗ ਦਾ ਅਸਰ ਆਸਟ੍ਰੇਲੀਆ ਦੇ ਵਿੱਚ ਆਮ ਪਰਿਵਾਰਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਪੈ ਰਿਹਾ ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਫੈਡਰਲ ਸਰਕਾਰ ਦੀ ਤਰਫ ਤੋਂ ਇਹ ਫੈਸਲਾ ਲਿਆ ਗਿਆ ਸੀ ਉੱਥੇ ਫੈਡਰਲ ਟ੍ਰੈਜਰ ਜਿਮ ਚਾਮਸ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਸਰਕਾਰ ਦੀ ਤਰਫ ਤੋਂ ਕਿਤੇ ਜਾਂਦੇ ਬੇਲੋੜੇ ਖਰਚਿਆਂ ਨੂੰ ਉਹ ਵਾਜਬ ਦੱਸਦੇ ਨੇ ਤਾਂ ਜਿਮ ਚਾਮਸ ਨੇ ਕਿਹਾ ਕਿ ਇਸ ਕਿਸੇ ਵੀ ਜਿਹੜੀ ਸਪੈਂਡਿੰਗ ਆ ਉਸਨੂੰ ਉਹ ਬੇਲੋੜਾ ਨਹੀਂ ਦੱਸਦੇ ਸਬਸਟੈਂਸ਼ੀਅਲ ਸਪੈਂਡਿੰਗ ਜਿਹੜੀ ਹੈ ਯਾਨੀ ਕਿ ਮਹੱਤਵਪੂਰਨ ਨਿਵੇਸ਼ ਜਿਹੜਾ ਸੂਬੇ ਦੇ ਵਿੱਚ ਕੀਤਾ ਗਿਆ ਔਰ ਇਹ ਚਾਹੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਕਿਉਂ ਨਾ ਹੋਵੇ ਪਰ ਇਸ ਦੇ ਨਾਲ ਕੋਈ ਸੂਬੇ ਦੇ ਖਜ਼ਾਨੇ ਦੇ ਉੱਤੇ ਵਾਧੂ ਬੋਝ ਨਹੀਂ ਪਿਆ ਉਧਰ ਇਸ ਦਰਮਿਆਨ ਸਰਕਾਰ ਨੇ ਜਿੰਨਾ ਸੋਚਿਆ ਸੀ ਉਸ ਦੇ ਨਾਲੋਂ ਮਹਿੰਗਾਈ ਵਧੀ ਹੈ ਇਸ ਸਵਾਲ ਦੇ ਜਵਾਬ 'ਚ ਜਿਮ ਚਾਮਸ ਨੇ ਕਿਹਾ ਕਿ ਇਨਫਲੇਸ਼ਨ ਦਾ ਸਾਲਾਨਿਆਂ ਵਾਧਾ ਦਰ ਦੇ ਉੱਤੇ ਧਿਆਨ ਦਿੱਤਾ ਜਾਵੇ ਤਾਂ ਇਹ ਕਾਫ਼ੀ ਕੰਟਰੋਲ ਦੇ ਵਿੱਚ ਰਹੀ ਹੈ ਹਾਂ ਇਹ ਜ਼ਰੂਰ ਹੈ ਕਿ ਮਹੀਨਾਵਾਰ ਜਿਹੜਾ ਇਨਫਲੇਸ਼ਨ ਦਾ ਇੱਕ ਵਾਧਾ ਹੋਇਆ ਉਹ ਵਧਿਆ ਹੋਇਆ ਜ਼ਰੂਰ ਦਿਖਾਈ ਦਿੰਦਾ ਉੱਥੇ ਅਗਲੀ ਖ਼ਬਰ ਇਹ ਵੀ ਦੱਸ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਡੇਟਾ ਸੈਂਟਰਸ ਦਾ ਨਿਰਮਾਣ ਹੋ ਰਿਹਾ ਜਾਂ ਜਿਹੜੇ ਸ਼ੁਰੂ ਹੋਣਗੇ ਉਹਨਾਂ ਦੇ ਲਈ ਰਿਨਿਊਬਲ ਐਨਰਜੀ ਸੈਂਟਰਸ ਦੇ ਅੰਦਰ ਨਿਵੇਸ਼ ਵਧਾਇਆ ਜਾ ਰਿਹਾ ਹੈ ਐਨਰਜੀ ਤੇ ਕਲਾਈਮੇਟ ਚੇਂਜ ਮਿਨਿਸਟਰੀਅਲ ਕੌਂਸਲ ਦੀ ਤਰਫ ਤੋਂ ਮੰਗਲਵਾਰ ਦੇਰ ਸ਼ਾਮ ਤੱਕ ਇਸ ਕਿਸਮ ਦਾ ਫੈਸਲਾ ਸਾਹਮਣੇ ਆਉਂਦਾ ਆਸਟ੍ਰੇਲੀਅਨ ਐਨਰਜੀ ਮਾਰਕੀਟ ਕਮਿਸ਼ਨ ਦੇ ਨਾਲ ਹੋਈ ਬੈਠਕ ਤੋਂ ਬਾਅਦ ਇਹ ਗੱਲ ਦੱਸੀ ਜਾਂਦੀ ਹੈ ਕਿ ਦੇਸ਼ ਦੇ ਵਿੱਚ ਡੇਟਾ ਸੈਂਟਰਸ ਦੇ ਅੰਦਰ ਜਿਹੜਾ ਵੀ ਬਿਜਲੀ ਦੀ ਖਪਤ ਹੋਏਗੀ ਅਤੇ ਉਸਦੇ ਚੱਲਦਿਆਂ ਦੇਸ਼ ਦੇ ਅੰਦਰ ਬਿਜਲੀ ਦੀ ਮਹਿੰਗੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਸੇ ਨੂੰ ਕੰਟਰੋਲ ਦੇ ਵਿੱਚ ਰੱਖਦਿਆਂ ਹੋਇਆਂ ਜਿੰਨੇ ਵੀ ਡੇਟਾ ਸੈਂਟਰਸ ਆਸਟ੍ਰੇਲੀਆ 'ਚ ਹੋਣਗੇ ਕਦੋਂ ਤੋਂ ਇਹ ਨਹੀਂ ਪਤਾ ਪਰ ਉਹਨਾਂ ਦੇ ਵਿੱਚ ਰਿਨਿਊਬਲ ਐਨਰਜੀ ਦਾ ਇਸਤੇਮਾਲ ਕੀਤਾ ਜਾਏਗਾ ਉਹਨਾਂ ਦੇ ਸਰਵਰਸ ਨੂੰ ਚੱਲਦਾ ਰੱਖਣ ਦੇ ਲਈ ਉੱਥੇ ਮੌਰਿਸ ਬਲੈਕਬਰਨ ਲਾਇਰ ਨਾਮ ਦੀ ਕੰਪਨੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਕੁਆਂਟਸ ਦੀ ਤਰਫ ਤੋਂ ਕੱਢੇ ਗਏ ਕਾਮਿਆਂ ਦੇ ਨਾਲ ਜੁੜੇ ਹੋਏ ਇੱਕ ਮਾਮਲੇ ਦੇ ਵਿੱਚ ਜਦੋਂ ਅਦਾਲਤ ਨੇ ਕੁਆਂਟਸ ਨੂੰ $120 million ਦੇ ਪੇ ਆਊਟ ਕਰਨ ਦਾ ਐਲਾਨ ਕੀਤਾ ਸੀ ਤਾਂ ਇਸ ਫੈਸਲੇ ਦੇ ਵਿੱਚ ਜਿਹੜਾ ਕੰਪਨਸੇਸ਼ਨ ਸੀ ਕੁਆਂਟਸ ਦੇ ਕਾਮਿਆਂ ਨੂੰ ਫੈਡਰਲ ਕੋਰਟ ਨੇ ਬਲੈਕਬਰਨ ਲਾਇਰ ਦੇ ਹਵਾਲੇ ਦੇ ਨਾਲ ਮੌਰਿਸ ਬਲੈਕਬਰਨ ਲਾਇਰ ਦੇ ਹਵਾਲੇ ਦੇ ਨਾਲ ਕਰਨ ਦੇ ਬਾਰੇ ਕਿਹਾ ਸੀ ਹਾਲਾਂਕਿ ਹਾਲੇ ਤੱਕ ਮੌਰਿਸ ਬਲੈਕਬਰਨ ਲਾਇਰ ਜਿਹੜੇ ਨੇ ਉਹ ਮੁਆਵਜ਼ਾ ਦੇ ਜ਼ਰੂਰ ਰਹੇ ਨੇ ਪਰ ਉਹ ਕਾਫ਼ੀ ਡਿਲੇ ਦੇ ਨਾਲ ਦਿੱਤਾ ਜਾ ਰਿਹਾ ਜਦੋਂ ਤੋਂ ਇਹ ਫੈਸਲਾ ਸਾਹਮਣੇ ਆਇਆ ਫੈਡਰਲ ਕੋਰਟ ਦਾ ਫੈਸਲਾ ਲਗਭਗ 4 ਸਾਲ ਹੋ ਚੁੱਕੇ ਨੇ ਅਜਿਹੇ ਦੇ ਵਿੱਚ ਕਾਮਿਆਂ ਦੇ ਵੱਲ ਹਾਲੇ ਵੀ $40 million ਤੋਂ ਵੱਧ ਦਾ ਜਿਹੜਾ ਬਕਾਇਆ ਕੁਆਂਟਸ ਦਾ ਉਹ ਲਟਕ ਰਿਹਾ ਹੈ ਉੱਥੇ ਅਗਲੀਆਂ ਖ਼ਬਰਾਂ ਦੀ ਕੁਝ ਸਾਂਝ ਪਾਈ ਹੈ ਆਸਟ੍ਰੇਲੀਆ ਦੇ ਇਲਾਵਾ ਜੇਕਰ ਕਾਮਨਵੈਲਥ ਖੇਡਾਂ ਦੇ ਨਾਲ ਜੁੜੀ ਹੋਈ ਖ਼ਬਰ ਦੀ ਸਾਂਝ ਪਾਈਏ ਤਾਂ ਭਾਰਤ ਦੇ ਲਈ ਜਿਹੜਾ ਕਾਮਨਵੈਲਥ ਖੇਡਾਂ ਦੇ ਵਿੱਚ ਪਿਛਲੇ ਕੁਝ ਘੰਟੇ ਕਾਫ਼ੀ ਜ਼ਿਆਦਾ ਕਾਮਯਾਬ ਰਹੇ ਭਾਰਤ ਦੇ ਸਟਾਰ ਦੌੜਾਕ ਗੁਲਬੀਰ ਸਿੰਘ ਨੇ ਗਲਾਸਗੋ ਦੇ ਵਿੱਚ ਚੱਲ ਰਹੀਆਂ ਕਾਮਨਵੈਲਥ ਖੇਡਾਂ ਦੇ ਵਿੱਚ ਮੰਗਲਵਾਰ ਦੇ ਦਿਨ ਇਤਿਹਾਸ ਰਚ ਦਿੱਤਾ ਸਾਲ 2026 ਦੀਆਂ ਇਹਨਾਂ ਖੇਡਾਂ ਦੇ ਵਿੱਚ ਪੁਰਸ਼ਾਂ ਦੀ 10,000 ਮੀਟਰ ਭੱਜਣ ਦੀ ਕੈਟਾਗਰੀ ਦੇ ਵਿੱਚ ਉਹਨਾਂ ਨੇ ਸਿਲਵਰ ਮੈਡਲ ਜਿੱਤ ਕੇ ਪਹਿਲੇ ਭਾਰਤੀ ਬਣਨ ਦਾ ਮਾਣ ਹਾਸਲ ਕੀਤਾ 27 ਸਾਲਾ ਗੁਲਵੀਰ ਸਿੰਘ ਨੇ 27:49 ਅਤੇ ਇਸ ਦੇ 78ਵੇਂ ਹਿੱਸੇ ਦਾ ਸਮਾਂ ਕੱਢ ਕੇ ਦੂਸਰੇ ਸਥਾਨ 'ਤੇ ਰਹਿ ਕੇ ਸਿਲਵਰ ਮੈਡਲ ਭਾਰਤ ਦੇ ਨਾਮ ਕੀਤਾ ਇਸ ਕੈਟਾਗਰੀ ਦੇ ਵਿੱਚ ਸੋਨੇ ਦਾ ਮੈਡਲ ਆਸਟ੍ਰੇਲੀਆ ਦੇ ਕਾਈ ਰੋਬਿਨਸਨ ਨੇ ਜਿੱਤਿਆ ਜਦਕਿ ਡੇਵਿਡ ਮੁਲਾਰਕੀ ਨੇ ਕਾਂਸੇ ਦਾ ਤਮਗਾ ਆਪਣੇ ਨਾਂ ਕੀਤਾ ਹੈ ਇਹ ਉਪਲਬਧੀ ਇਸ ਕਰਕੇ ਵੀ ਖਾਸ ਰਹੀ ਹੈ ਕਿਉਂਕਿ ਲੰਬੀ ਦੂਰੀ ਦੀ ਦੌੜ ਦੇ ਵਿੱਚ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਮਜ਼ਬੂਤ ਮੰਨੇ ਜਾਣ ਵਾਲੇ ਕੀਨੀਆ ਅਤੇ ਯੁਗਾਂਡਾ ਦੇ ਧਾਵਕ ਇਸ ਵਾਰ ਪੋਡੀਅਮ ਦੇ ਵਿੱਚ ਥਾਂ ਵੀ ਨਹੀਂ ਬਣਾ ਸਕੇ ਗੁਲਵੀਰ ਸਿੰਘ ਨੂੰ ਭਾਰਤ ਦਾ ਸਭ ਤੋਂ ਲੰਮੀ ਦੂਰੀ ਦਾ ਦੌੜਾਕ ਵੀ ਮੰਨਿਆ ਜਾਂਦਾ ਹੈ ਔਰ ਗਲਾਸਗੋ ਦੇ ਵਿੱਚ ਉਹਨਾਂ ਦਾ ਇਹ ਪ੍ਰਦਰਸ਼ਨ ਕਰੀਅਰ ਦੀ ਸਭ ਤੋਂ ਵੱਡੀ ਉਪਲਬਧੀਆਂ ਦੇ ਵਿੱਚੋਂ ਇੱਕ ਵੀ ਸੀ ਕਾਮਨਵੈਲਥ

ਖੇਡਾਂ 2026 ਦੇ 6ਵੇਂ ਦਿਨ ਭਾਰਤ ਨੇ ਇਹ ਦੂਜਾ ਮੈਡਲ ਜਿੱਤਿਆ ਸੀ ਇਸ ਤੋਂ ਪਹਿਲਾਂ ਨਾਭਾ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਮਹਿਲਾ ਕੈਟਾਗਰੀ 'ਚ 69 ਕਿਲੋਗ੍ਰਾਮ ਦੀ ਵੇਟ ਲਿਫਟਿੰਗ ਦੇ ਅੰਦਰ ਦੂਸਰਾ ਸਥਾਨ ਹਾਸਲ ਕੀਤਾ ਸੀ ਖਾਸ ਗੱਲ ਇਹ ਰਹੀ ਕਿ ਇੱਥੇ ਵੀ ਆਸਟ੍ਰੇਲੀਆ ਦੀ ਜਿਹੜੀ ਵੇਟ ਲਿਫਟਰ ਸੀ ਉਹ ਭਾਰਤ ਦੀ ਹਰਜਿੰਦਰ ਕੌਰ ਨੂੰ ਇੱਕ ਚੰਗੀ ਟੱਕਰ ਦੇ ਰਹੇ ਸੀ ਉੱਥੇ ਇਸ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਵੀ ਜਾਰੀ ਰਹਿਣਗੀਆਂ ਧੰਨਵਾਦ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
2: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535 ਪੰਤਾਲੀ ਤੇ
3: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ ਸਭ ਖੁੱਲ ਦੇ ਲੰਘ ਜਾਂਦੇ ਨੇ
4: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
5: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
4: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
3: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
4: ਰਿਲੀਜ਼ਿੰਗ ਔਨ 31st ਜੁਲਾਈ
3: ਦੱਸੋ
6: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
7: ਰੇਡੀਓ ਹਾਂਜੀ 1674 AM ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਸਮਾਂ ਹੋ ਗਿਆ ਅੱਜ ਦੀ ਕਹਾਣੀ ਦਾ ਕਹਿੰਦੇ ਨੇ ਇੱਕ ਵਾਰੀ ਇੱਕ ਗੁਰੂ ਦੇ ਕੋਲ ਆਸ਼ਰਮ ਦੇ ਵਿੱਚ ਕੁਛ ਚੇਲੇ ਰਹਿੰਦੇ ਸੀ ਪਹਿਲੀਆਂ ਦੇ ਵਿੱਚ ਪੜ੍ਹਾਈ ਵੀ ਇਸੇ ਤਰ੍ਹਾਂ ਹੁੰਦੀ ਸੀ ਕੋਈ ਸਕੂਲ ਨਹੀਂ ਸੀ ਕੋਈ ਕਾਲਜ ਨਹੀਂ ਸੀ ਯੂਨੀਵਰਸਿਟੀਆਂ ਨਹੀਂ ਸੀ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣੀ ਹੁੰਦੀ ਖਾਸ ਤੌਰ ਦੇ ਉੱਤੇ ਹੁੰਦੇ ਵੀ ਵੱਡੇ ਘਰਾਂ ਦੇ ਕੋਈ ਰਾਜਿਆਂ ਦੇ ਪੁੱਤ ਜਾਂ ਕੋਈ ਵੱਡੇ ਧਨਾੜ ਉਹਨਾਂ ਨੂੰ ਪਰਿਵਾਰ ਦੇ ਨਾਲੋਂ ਵੱਖ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਲੋਕਾਂ ਦੇ ਦੁੱਖ ਦਰਦ ਕਿੱਦਾਂ ਸਮਝਣੇ ਉਹ ਜਿਨ੍ਹਾਂ ਦੇ ਕੋਲ ਪਰਿਵਾਰ ਨਹੀਂ ਹੈਗੇ ਉਹ ਜਿਨ੍ਹਾਂ ਦੇ ਕੋਲ ਖਾਣ ਲਈ ਕੁਛ ਨਹੀਂ ਹੈਗਾ ਉਹ ਜਿਨ੍ਹਾਂ ਦੇ ਲਈ ਹੋਰ ਕੋਈ ਕੁਛ ਕਰਨ ਵਾਲਾ ਨਹੀਂ ਹੈ ਉਹਨਾਂ ਦਾ ਦੁੱਖ ਦਰਦ ਸਮਝੇ ਬਿਨਾਂ ਤੁਸੀਂ ਸਹੀ ਤਰੀਕੇ ਦੇ ਨਾਲ ਕਿਸੇ ਦੇ ਦਿਲ ਨੂੰ ਜਿੱਤ ਨਹੀਂ ਸਕਦੇ ਰਾਜ ਕਰ ਨਹੀਂ ਸਕਦੇ ਸੋ ਪਰਿਵਾਰ ਦਾ ਮੋਹ ਤੋੜ ਕੇ ਉਹਨਾਂ ਨੂੰ ਆਸ਼ਰਮ ਦੇ ਵਿੱਚ ਛੱਡ ਦਿੱਤਾ ਜਾਂਦਾ ਜਿੱਥੇ ਉਹਨਾਂ ਨੂੰ ਵੇਦ ਪੜ੍ਹਾਏ ਜਾਂਦੇ ਹੋਰ ਦੁਨੀਆਂ ਦੇ ਕਈ ਸੱਚ ਜਿਹੜੇ ਪਰਿਵਾਰ ਦੇ ਵਿੱਚ ਰਹਿ ਕੇ ਉਹ ਨਹੀਂ ਸੀ ਸਿੱਖ ਸਕਦੇ ਉਹ ਸਾਰੇ ਸਿਖਾਏ ਜਾਂਦੇ ਇਸ ਗੁਰੂ ਨੇ ਆਪਣੇ 5 ਚੇਲੇ ਚੁਣੇ ਅਤੇ ਉਹਨਾਂ ਨੂੰ ਕਿਹਾ ਤੁਸੀਂ ਜੰਗਲ ਦੇ ਐਨ ਵਿੱਚੋਂ ਵਿੱਚ ਸੰਘਣੀ ਥਾਂ ਦੇ ਉੱਤੇ ਜਾ ਕੇ ਉਨੀ ਦੇਰ ਤੱਕ ਉੱਥੇ ਰਹਿਣਾ ਜਿੰਨੀ ਦੇਰ ਤੱਕ ਤੁਸੀਂ ਸਾਰਾ ਕੁਛ ਨੋਟ ਨਹੀਂ ਕਰ ਲੈਂਦੇ ਕਿ ਜੰਗਲ ਦੇ ਵਿੱਚ ਕੀ ਹੋ ਰਿਹਾ ਕੀ ਵਾਪਰ ਰਿਹਾ ਜਾਓ ਇੱਕ ਮਹੀਨੇ ਦਾ ਸਮਾਂ ਤੁਹਾਡੇ ਕੋਲ ਸਾਰਾ ਕੁਛ ਚੰਗੀ ਤਰ੍ਹਾਂ ਦੇ ਨਾਲ ਵੇਖ ਚੱਕ ਕੇ ਵਾਪਸ ਆ ਕੇ ਮੈਨੂੰ ਤੁਸੀਂ ਦੱਸਣਾ ਇਸ ਇਮਤਿਹਾਨ ਦੇ ਵਿੱਚ ਜਦੋਂ ਮਹੀਨੇ ਬਾਅਦ ਇਹ 5 ਵਾਪਸ ਆਏ ਅਤੇ ਆ ਕੇ ਸਾਰਿਆਂ ਨੇ ਆਪਣੀ ਕਹਾਣੀ ਦੱਸੀ ਉੱਥੇ ਆਪਾਂ ਹੋਰ ਤਰ੍ਹਾਂ ਤਰ੍ਹਾਂ ਦੇ ਰੁੱਖ ਵੇਖੇ ਨੇ ਜੋ ਇੱਥੇ ਜੰਗਲ ਦੇ ਬਾਹਰ ਬਾਹਰ ਨਹੀਂ ਮਿਲਦੇ ਇਹੋ ਇਹੋ ਜਿਹੇ ਆਪਾਂ ਪੰਛੀ ਵੇਖੇ ਨੇ ਜਿਹਨਾਂ ਦੇ ਵਿੱਚ ਬਹੁਤ ਕਈ ਖਤਰਨਾਕ ਵੀ ਨੇ ਕਈ ਜਾਨਵਰ ਵੇਖੇ ਨੇ ਜਿਹੜੇ ਇੱਥੇ ਆਪਾਂ ਨਹੀਂ ਵੇਖ ਸਕਦੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਕੇ ਗੁਰੂ ਨੂੰ ਐਕਸਪਲੇਨ ਕਰਦੇ ਨੇ ਅਤੇ ਗੁਰੂ ਨੇ ਕਿਹਾ ਇੱਕ ਵਾਰੀ ਫਿਰ ਜਾਓ ਅਤੇ ਇੱਕ ਮਹੀਨਾ ਫਿਰ ਬਿਤਾ ਕੇ ਆਓ ਜਿਹੜੀਆਂ ਚੀਜ਼ਾਂ ਰਹਿ ਗਈਆਂ ਨੇ ਉਹ ਵੇਖ ਕੇ ਉਹ ਸੁਣ ਕੇ ਆਓ ਜਿਹੜੀਆਂ ਤਰਦੀਆਂ ਤੁਸੀਂ ਦੱਸੀਆਂ ਨੇ ਇਹਨਾਂ ਨੂੰ ਹੁਣ ਰਹਿਣ ਦਿਓ ਫਿਰ ਦੁਬਾਰਾ ਜਾਂਦੇ ਨੇ ਫਿਰ ਨੋਟ ਕਰਕੇ ਆਉਂਦੇ ਨੇ ਕਿ ਇਸ ਵਾਰੀ ਗੁਰੂ ਜੀ ਹੋਰ ਕੁਛ ਆਪਾਂ ਨਵਾਂ ਵੇਖਿਆ ਵਾ ਇਸ ਵਾਰੀ ਆਪਾਂ ਕੋਸ਼ਿਸ਼ ਕੀਤੀ ਹੈ ਉਹ ਹਵਾਵਾਂ ਦੀਆਂ ਗੱਲਾਂ ਸੁਣਨ ਦੀ ਉਹ ਜਦੋਂ ਹਵਾ ਚੱਲਦੀ ਹੈ ਅਤੇ ਉਹ ਪੱਤਿਆਂ ਦੀਆਂ ਆਵਾਜ਼ਾਂ ਜਦੋਂ ਜਾਨਵਰ ਦੌੜਦੇ ਨੇ ਅਤੇ ਉਹਨਾਂ ਦੇ ਦੌੜਨ ਦੇ ਨਾਲ ਇੱਕ ਪੈਦਾ ਹੁੰਦਾ ਮਿਊਜ਼ਿਕ ਇੱਕ ਸੰਗੀਤ ਤੇ ਕੁਛ ਇੱਕ ਹੋਰ ਜਾਨਵਰਾਂ ਦੀਆਂ ਆਪਾਂ ਆਵਾਜ਼ਾਂ ਤੋਂ ਇਹ ਵੀ ਅੰਦਾਜ਼ਾ ਲਾਇਆ ਕਿ ਸ਼ਾਇਦ ਉਹ ਖਾਸ ਤਰ੍ਹਾਂ ਦਾ ਕੋਈ ਖਤਰਾ ਹੋਣ ਦੇ ਉੱਤੇ ਇੱਦਾਂ ਇੱਦਾਂ ਦੀਆਂ ਆਵਾਜ਼ਾਂ ਕੱਢਦੇ ਨੇ। ਖਰੇ ਉਹ ਇੱਕ ਦੂਸਰੇ ਨੂੰ ਸਮਝਦੇ ਹੋਣ। ਗੁਰੂ ਨੂੰ ਵਾਪਸ ਆ ਕੇ ਦੱਸਿਆ ਤੇ ਗੁਰੂ ਨੇ ਫੇਰ ਕਿਹਾ ਜਾਓ ਇੱਕ ਮਹੀਨਾ ਹੋਰ। ਤੇ ਜਦੋਂ ਇੱਕ ਮਹੀਨਾ ਹੋਰ ਕਿਹਾ ਬਹੁਤ ਜਾਣੇ ਤਾਂ ਉਦੋਂ ਹੀ ਚੜ ਗਏ, ਦੋ ਜਾਣੇ ਬਚੇ। ਤਿੰਨਾਂ ਨੇ ਕਿਹਾ ਨਹੀਂ ਗੁਰੂ ਜੀ ਤੁਸੀਂ ਕੁਛ ਜ਼ਿਆਦਾ ਧੱਕਾ ਕਰ ਰਹੇ ਹੋ, ਜੋ ਅਸੀਂ ਸੁਣਨਾ ਸੀ ਉਹ ਅਸੀਂ ਸੁਣ ਲਿਆ, ਜੋ ਅਸੀਂ ਨੋਟ ਕੀਤਾ ਉਹ ਤੁਹਾਨੂੰ ਲਿਆ ਕੇ ਦੱਸ ਦਿੱਤਾ, ਆਪਾਂ ਨਹੀਂ ਜਿੱਤਣਾ ਇਸ ਇਮਤਿਹਾਨ ਚੋਂ, ਇੰਨਾ ਕੀ ਬੜਾ। ਬੜੇ ਧਿਆਨ ਦੇ ਨਾਲ ਵੇਖਿਆ ਹੋਰ ਇਸ ਤੋਂ ਵੱਧ ਹੋਰ ਕੀ ਹੋ ਸਕਦਾ, ਇਹਨਾਂ ਨੇ ਜਾਣਾ ਤਾਂ ਚਲੇ ਜਾਣ। ਗੁਰੂ ਨੇ ਗੁੱਸਾ ਨਹੀਂ ਮੰਨਿਆ ਤੇ ਜਿਹੜੇ ਦੋ ਰੈਡੀ ਹੋਏ ਉਹਨਾਂ ਨੂੰ ਫੇਰ ਭੇਜ ਦਿੱਤਾ। ਮਹੀਨਾ ਰਹਿ ਕੇ ਫਿਰ ਦੁਬਾਰਾ ਤੋਂ ਨੋਟ ਕਰਕੇ ਆਏ ਕਿ ਆਖਿਰਕਾਰ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਪਹਿਲਾਂ ਨਹੀਂ ਵੇਖ ਸਕੇ, ਹੁਣ ਕੀ ਵੇਖਣਾ। ਕੋਸ਼ਿਸ਼ ਕੀਤੀ ਕਿ ਆਪਾਂ ਸੌਣ ਦੇ ਸਮੇਂ ਵੀ ਬਦਲੀਏ, ਆਪਾਂ ਰਾਤ ਨੂੰ ਨਾ ਸੋਈਏ। ਹੋ ਸਕਦਾ ਹੈ ਕਿ ਉਹ ਰਾਤ ਨੂੰ ਵਾਪਰਦਾ ਹੋਵੇ ਜੋ ਗੁਰੂ ਸੁਣਨਾ ਚਾਹੁੰਦਾ। ਜਦੋਂ ਵਾਪਸ ਆਏ ਮਹੀਨੇ ਬਾਅਦ ਤਾਂ ਫਿਰ ਗੁਰੂ ਨੇ ਕਿਹਾ ਤੁਸੀਂ ਹਾਲੇ ਵੀ ਉਹ ਨਹੀਂ ਸੁਣ ਕੇ ਆਏ ਜੋ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ। ਖਰੇ ਕੀ ਗੁਰੂ ਸੁਣਾਉਣਾ ਚਾਹੁੰਦਾ? ਅਤੇ ਇੱਕ ਜਣਾ ਹੋਰ ਚੜ ਗਿਆ, ਉਹਨੇ ਕਿਹਾ ਜਿਹੜੇ ਬਾਕੀ ਤਿੰਨ ਸੀ ਉਹ ਸੱਚ ਹੀ ਬੋਲਦੇ ਸੀ, ਬਚਿਆ ਇੱਕ ਜਿਹਦਾ ਹੌਸਲਾ ਬਰਕਰਾਰ ਸੀ, ਜਿਹਦਾ ਸਿਰੜ ਬਰਕਰਾਰ ਸੀ। ਅਤੇ ਫਿਰ ਦੁਬਾਰਾ ਤੋਂ ਭੇਜ ਦਿੱਤਾ ਅਤੇ ਦੁਬਾਰਾ ਦੁਬਾਰਾ ਦੁਬਾਰਾ ਕਰਦਿਆਂ ਕਹਿੰਦੇ ਨੇ ਲਗਭਗ 2 ਸਾਲ ਬੀਤ ਗਏ। ਅਤੇ ਇਸ ਵਾਰੀ ਮਹੀਨਾ ਨਹੀਂ, ਇਹ ਵਿਦਿਆਰਥੀ ਇਹ ਸ਼ਿਸ਼ 6 ਮਹੀਨੇ ਵਾਪਸ ਨਹੀਂ ਮੁੜਿਆ। ਬੜਿਆਂ ਨੂੰ ਚਿੰਤਾ ਵੀ ਹੋਣ ਲੱਗ ਪਈ ਕਿ ਖਰੇ ਮਾਰ ਮੁਕਾ ਨਾ ਗਿਆ ਹੋਵੇ, ਪਤਾ ਨਹੀਂ ਕੀ ਘਟਨਾ ਵਾਪਰੀ ਹੋਊਗੀ। ਪਰ ਜਦੋਂ ਇਹ ਆਇਆ ਆਪਣੇ ਗੁਰੂ ਨੂੰ ਆ ਕੇ ਸਾਰੀ ਵਿਥਿਆ ਸੁਣਾਈ ਤੇ ਗੁਰੂ ਨੇ ਘੁੱਟ ਕੇ ਗੱਲ ਦੇ ਨਾਲ ਲਾ ਲਿਆ। ਹਾਂ ਇਹੋ ਹੀ ਸੀ ਜੋ ਮੈਂ ਸੁਣਨਾ ਚਾਹੁੰਦਾ ਸੀ, ਇਹੋ ਹੀ ਆ ਜੋ ਤੂੰ ਵੇਖ ਕੇ ਆਇਆ, ਤੇ ਹੁਣ ਤੂੰ ਇਸ ਪ੍ਰੀਖਿਆ ਚੋਂ ਪਾਸ ਹੈ, ਤੂੰ ਇਸ ਦੁਨੀਆਦਾਰੀ ਦੀ ਪ੍ਰੀਖਿਆ ਦੇ ਵਿੱਚੋਂ ਪਾਸ ਹੈ, ਮੈਨੂੰ ਮਾਣ ਹੈ ਤੇਰੇ ਉੱਤੇ। ਆਖਿਰਕਾਰ ਕੀ ਇੱਦਾਂ ਦਾ ਵੇਖ ਕੇ ਆਇਆ ਇਹ? ਚੇਲੇ ਨੇ ਆ ਕੇ ਦੱਸਿਆ ਗੁਰੂ ਜੀ ਬਹੁਤ ਸਾਰਾ ਕੁਛ ਤਾਂ ਪਹਿਲਾਂ ਹੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ, ਪਰ ਇਸ ਮੇਰੀ ਯਾਤਰਾ ਦੇ ਉੱਤੇ, ਇਸ ਯਾਤਰਾ ਦੇ ਦਰਮਿਆਨ ਮੈਂ ਸੁਣੀਆਂ ਰਾਤਾਂ ਦੇ ਵਿੱਚ ਠਹਿਰੇ ਹੋਏ ਪਾਣੀ ਦੀਆਂ ਗੱਲਾਂ, ਮੈਂ ਸੁਣੀਆਂ ਫੁੱਲਾਂ ਦੀਆਂ ਕਲੀਆਂ ਨੂੰ ਖਿਲਦਿਆਂ ਉਹ ਕੀ ਗੱਲਾਂ ਕਰਦੀਆਂ ਨੇ, ਬਿਨਾਂ ਆਵਾਜ਼ ਕੀਤਿਆਂ ਉਹ ਮੈਂ ਸੁਣੀਆਂ ਨੇ, ਰਾਤਾਂ ਨੂੰ ਸੁੱਤੇ ਹੋਏ ਜਾਨਵਰਾਂ ਦੀਆਂ ਗੱਲਾਂ ਸੁਣੀਆਂ ਨੇ ਮੈਂ। ਉਹ ਪੰਛੀ ਜਦੋਂ ਰਾਤ ਨੂੰ ਆਪਣੇ ਆਲ੍ਹਣਿਆਂ ਦੇ ਵਿੱਚ ਬੈਠ ਜਾਂਦੇ ਨੇ, ਬਿਲਕੁਲ ਸ਼ਾਂਤ ਮਾਹੌਲ, ਮੈਂ ਸੁਣੀਆਂ ਨੇ ਉਹਨਾਂ ਦੀਆਂ ਸੁੱਤਿਆਂ ਪਿਆਂ ਦੀਆਂ ਗੱਲਾਂ, ਮੈਂ ਸੁਣੀਆਂ ਨੇ ਰੁੱਖਾਂ ਦੀਆਂ ਗੱਲਾਂ ਜਦੋਂ ਤਣੇ ਆਪਣੇ ਪੱਤਿਆਂ ਦੇ ਨਾਲ ਟਾਹਣੀਆਂ ਦੇ ਨਾਲ ਗੱਲਾਂ ਕਰਦੇ ਨੇ, ਮੈਂ ਸੁਣੀਆਂ ਨੇ ਸੂਰਜ ਦੀਆਂ ਕਿਰਨਾਂ ਦੀਆਂ ਗੱਲਾਂ ਜਦੋਂ ਪਹਾੜਾਂ ਦੇ ਉੱਤੇ ਪੈਂਦੀਆਂ ਨੇ, ਪਹਾੜਾਂ ਦੀਆਂ ਅਤੇ ਉਹਨਾਂ ਕਿਰਨਾਂ ਦੀਆਂ ਆਪਸ ਦੇ ਵਿੱਚ ਕੀ ਗੱਲਾਂ, ਮੈਂ ਸੁਣੀਆਂ ਰਾਤ ਦੇ ਸਮੇਂ ਉਸ ਠਹਿਰੇ ਹੋਏ ਚੰਨ ਦੀਆਂ ਗੱਲਾਂ, ਅਤੇ ਇਸ ਵਾਰੀ ਮੈਂ ਤਾਰਿਆਂ ਦਾ ਆਪਸ ਦੇ ਵਿੱਚ ਵਾਰਤਾਲਾਪ ਵੀ ਸੁਣ ਕੇ ਆਇਆ। ਗੁਰੂ ਨੇ ਬਾਕੀਆਂ ਨੂੰ ਵੀ ਦੱਸਿਆ ਅਤੇ ਇਹ ਵੀ ਦੱਸਿਆ ਕਿ ਇਹਦਾ ਮਤਲਬ ਕੀ ਆ। ਅਸਲ ਦੇ ਵਿੱਚ ਇਹਦਾ ਮਤਲਬ ਇਹ ਆ ਕਿ ਜੋ ਕੋਈ ਨਹੀਂ ਕਹਿ ਰਿਹਾ ਉਹ ਵੀ ਤੁਸੀਂ ਸੁਣ ਸਕਦੇ ਹੋ, ਜੇ ਤੁਸੀਂ ਪੰਛੀਆਂ ਦੀਆਂ ਆਵਾਜ਼ਾਂ ਸੁਣੀਆਂ ਨੇ, ਜਾਨਵਰਾਂ ਦੀਆਂ ਸੁਣੀਆਂ ਨੇ, ਮੀਂਹ ਪੈਂਦੇ ਦੀਆਂ ਆਵਾਜ਼ਾਂ ਸੁਣੀਆਂ ਨੇ, ਹਵਾ ਚੱਲਦੀ ਆ, ਰੁੱਖ ਇੱਕ ਦੂਸਰੇ ਨਾਲ ਵੱਜਦੇ ਨੇ, ਪੱਤਿਆਂ ਦੀਆਂ ਆਵਾਜ਼ਾਂ ਸੁਣੀਆਂ ਨੇ, ਝਰਨੇ ਦੇ ਪਾਣੀ ਡਿੱਗਦੀਆਂ ਆਵਾਜ਼ਾਂ ਸੁਣੀਆਂ ਨੇ, ਤੇ ਇਹ ਤਾਂ ਉਹ ਆਵਾਜ਼ਾਂ ਨੇ ਜਿਹੜੀਆਂ ਹਰ ਕੋਈ ਸੁਣ ਲੂ, ਪਰ ਠਹਿਰੇ ਹੋਏ ਪਾਣੀ ਨੂੰ ਉਹੀ ਸੁਣੂ ਜਿਹਦੇ ਵਿੱਚ ਮਾਦਾ। ਪਹਾੜਾਂ ਦੀਆਂ ਅਤੇ ਸੂਰਜ ਦੀਆਂ ਕਿਰਨਾਂ ਦੀਆਂ ਆਪਸ ਦੇ ਵਿੱਚ ਗੱਲਾਂ ਉਹੀ ਸੁਣੋ ਜਿਹੜਾ ਉਸ ਸਮਝ ਤੱਕ ਪਹੁੰਚ ਚੁੱਕਾ। ਗੱਲ ਕਾਹਦੀ ਕਿ ਸਾਨੂੰ ਉਹਨਾਂ ਦੀਆਂ ਗੱਲਾਂ ਸੁਣਨੀਆਂ ਜ਼ਿਆਦਾ ਜ਼ਰੂਰੀ ਨੇ ਜਿਹੜੇ ਨਹੀਂ ਕਹਿੰਦੇ, ਜਾਂ ਇੱਦਾਂ ਕਹਿ ਲਓ ਕਿ ਬਿਨ ਕਿਹਾ ਸਾਨੂੰ ਬਹੁਤ ਸਾਰੀਆਂ ਗੱਲਾਂ ਸਮਝਣ ਦੀ ਜ਼ਰੂਰਤ ਹੈ। ਹੁਣ ਆਪਾਂ ਇਸੇ ਚੀਜ਼ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਲੈ ਕੇ ਆਉਂਦੇ ਹਾਂ, ਆਪਣੇ ਗ੍ਰਹਿਸਥੀ ਜੀਵਨ ਦੇ ਵਿੱਚ ਲੈ ਕੇ ਆਉਂਦੇ ਹਾਂ, ਆਪਣੇ ਕੰਮਾਂਕਾਰਾਂ ਦੇ ਉੱਤੇ ਲੈ ਕੇ ਆਉਂਦੇ ਹਾਂ, ਇਸ ਸਮਾਜ ਦੇ ਵਿੱਚ। ਬਹੁਤੀ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਤੁਹਾਨੂੰ ਕਹਿ ਕੇ ਕੋਈ ਗੱਲ ਸਮਝਾਵੇ। ਸਾਨੂੰ ਬੜੇ ਜਣੇ ਕਹਿ ਨਹੀਂ ਦਿੰਦੇ, ਤੈਨੂੰ ਪਤਾ ਹੀ, ਅਤੇ ਆਪਾਂ ਅੱਗੋਂ ਕਹਿ ਦਿੰਦੇ ਹਾਂ ਅੱਜ ਕੱਲ੍ਹ ਦੀ ਦੁਨੀਆਦਾਰੀ ਦੇ ਵਿੱਚ, ਤੂੰ ਮੈਨੂੰ ਦੱਸਿਆ ਨਹੀਂ, ਤੂੰ ਮੈਨੂੰ ਕਹਿ ਦਿੰਦਾ। ਪਰ ਬੜੀਆਂ ਚੀਜ਼ਾਂ ਕਹੇ ਬਿਨਾਂ ਸਾਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ। ਤੁਹਾਡੇ ਬੱਚੇ, ਤੁਹਾਡਾ ਪਾਰਟਨਰ, ਤੁਹਾਡੇ ਯਾਰ ਦੋਸਤ, ਤੁਹਾਡੇ ਕੰਮਕਾਰ ਦੇ ਉੱਤੇ ਸਹਿਯੋਗੀ, ਤੁਹਾਡਾ ਬੌਸ, ਤੁਹਾਡੇ ਥੱਲੇ ਕਰਨ ਵਾਲੇ ਕੰਮ ਹੈ, ਜ਼ਰੂਰੀ ਨਹੀਂ ਹੈ ਕਿ ਉਹ ਸਾਰਾ ਕੁਛ ਤੁਹਾਨੂੰ ਬੋਲ ਕੇ ਦੱਸਣ ਜ਼ਬਾਨੋਂ। ਬੜਾ ਕੁਛ ਹੈ ਜਿਹਨੂੰ ਸ਼ਬਦ ਨਹੀਂ ਦਿੱਤੇ ਜਾ ਸਕਦੇ। ਹਾਲੇ ਵੀ ਦੁਨੀਆ ਦੇ ਉੱਤੇ ਬਹੁਤ ਸਾਰਾ ਕੁਛ ਹੈ ਜਿਹਨੂੰ ਤੁਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਪਾਓਗੇ। ਉਹ ਸਿਰਫ ਸਮਝਣ ਵਾਲੀਆਂ ਗੱਲਾਂ ਨੇ, ਜਦੋਂ ਬੋਲ ਕੇ ਕਹਿ ਦਿੱਤੀਆਂ ਜਾਣ ਤਾਂ ਉਹਨਾਂ ਦੇ ਮਹਿਣੇ ਹੀ ਕੁਛ ਹੋਰ ਹੋ ਜਾਂਦੇ ਨੇ। ਕਈ ਵਾਰੀ ਉਹਨਾਂ ਦੇ ਵਿੱਚੋਂ ਫਿਰ ਖੁਦਗਰਜ਼ੀ ਝਲਕਣੀ ਸ਼ੁਰੂ ਹੋ ਜਾਂਦੀ ਹੈ, ਗੱਲਾਂ ਹੋਰ ਪਾਸੇ ਚਲੀਆਂ ਜਾਂਦੀਆਂ। ਜੇ ਸਾਡੇ ਵਿੱਚ ਇੱਦਾਂ ਦਾ ਮਾਦਾ ਆ ਜਾਵੇ ਕਿ ਆਪਾਂ ਕਿਸੇ ਦੇ ਕਹੇ ਤੋਂ ਬਿਨਾਂ ਹੀ ਉਹਦੀਆਂ ਰਮਜ਼ਾਂ ਸਮਝਣੀਆਂ ਸ਼ੁਰੂ ਕਰ ਦਈਏ, ਤਾਂ ਫਿਰ ਉਹ ਇਹੋ ਜਿਹਾ ਰਿਲੇਸ਼ਨ ਹੋਊਗਾ, ਕਦੀ ਟੁੱਟਦਾ ਨਹੀਂ। ਅਤੇ ਸੱਚ ਜਾਣਿਓ, ਤੁਸੀਂ ਵੀ ਇਸ ਚੀਜ਼ ਦੀ ਗਵਾਹੀ ਭਰੋਗੇ ਕਿ ਇਹ ਮਾਦਾ ਹੁੰਦਾ ਜ਼ਰੂਰ ਹੈ ਸਾਰਿਆਂ 'ਚ। ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਸਾਡੇ ਅੰਗ ਸੰਗ ਲੋਕ ਉਹਨਾਂ ਦੇ ਮਨ ਦੇ ਵਿੱਚ ਸਾਡੇ ਬਾਰੇ ਕੀ ਚੱਲ ਰਿਹਾ, ਉਹ ਸਾਨੂੰ ਕੀ ਕਹਿਣਾ ਚਾਹੁੰਦੇ ਨੇ, ਉਹਨਾਂ ਦੇ ਚਿਹਰੇ ਦੇ ਉੱਤੇ ਕੀ ਆ। ਜਾਣ ਬੁੱਝ ਕੇ ਆਪਾਂ ਜੇ ਬੁੰਨੂ ਬਣੇ ਰਹੀਏ ਤਾਂ ਉਹ ਗੱਲ ਵੱਖਰੀ ਆ, ਜਾਣ ਬੁੱਝ ਕੇ ਆਪਾਂ ਇਸ ਗੱਲ 'ਤੇ ਅੜੇ ਰਹੀਏ ਕਿ ਇਹ ਜ਼ਬਾਨੋਂ ਬੋਲ ਕੇ ਦੱਸੂ ਤਾਂ ਫਿਰ, ਪਰ ਜੇ ਜ਼ਬਾਨੋਂ ਬੋਲ ਕੇ ਦੱਸਣ ਦੀ ਨੌਬਤ ਆ ਗਈ ਤਾਂ ਕਈ ਵਾਰੀ ਰਿਲੇਸ਼ਨ, ਕਈ ਵਾਰੀ ਇਹ ਰਿਸ਼ਤੇ ਵਿਗੜ ਜਾਂਦੇ। ਸੋ ਆਓ ਬਿਨ ਕਿਹਾ ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਅਤੇ ਉਹਨਾਂ ਦੀ ਚਿਹਰਿਆਂ ਦੇ ਉੱਤੇ ਜੋ ਸਵਾਲ ਨੇ ਆਪ ਹੀ ਉਹਨਾਂ ਦਾ ਹੱਲ ਲੱਭ ਕੇ ਦਈਏ, ਅਤੇ ਫਿਰ ਉਹ ਗੱਲ ਹੋਊਗੀ, ਵਾਹ ਮੇਰੇ ਕਹੇ ਬਿਨਾਂ ਹੀ ਇਹਨੂੰ ਪਤਾ ਲੱਗ ਗਿਆ। ਉਹ ਜਿਹੜਾ ਫਿਰ ਤੁਹਾਡਾ ਇੱਕ ਆਪਸ ਦੇ ਵਿੱਚ ਨਾਤਾ ਬੱਝਣਾ, ਉਹ ਸਾਰੀ ਉਮਰ ਨਹੀਂ ਕਿਤੇ ਜਾਂਦਾ। ਆਸ ਕਰਦੇ ਹਾਂ ਕਹਾਣੀ ਅੱਜ ਦੀ ਤੁਸੀਂ ਪਸੰਦ ਕੀਤੀ ਹੋਏਗੀ।
6: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
8: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੇਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
9: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-86655 ਔਰ ਵਿਜ਼ਿਟ tireforce.com.au।
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਟਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
1: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
6: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
7: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪਾ ਹੈ
6: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
8: ਬਾਗੀ ਤੇ ਆਸ਼ਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
6: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
8: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
6: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
4: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
5: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪਾ ਹੈ
4: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
6: ਬਾਗੀ ਤੇ ਆਸ਼ਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
4: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
6: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
4: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕ ਨਾਮਾ
7: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ ਸਭ ਖੋਲਦੇ ਲੰਘ ਜਾਂਦੇ ਨੇ
8: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
9: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
8: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
10: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
8: ਰਿਲੀਜ਼ਿੰਗ ਔਨ 31 ਜੁਲਾਈ
10: ਦੱਸੋ
11: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
11: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
12: ਟੈਨਸ਼ਨ ਮੇਰੀ ਟੈਨਸ਼ਨ
13: ਕੀ ਹੋਇਆ
12: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
13: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
12: ਜਾਂ 90-77-97-33
13: ਜਾਂ ਈਮੇਲ info@vyimmigration.com.au
12: ਯਾਦ ਰੱਖੋ 9077-9733
13: VY Immigration and Education Consultant
12: ਹਰ ਕਦਮ ਤੁਹਾਡੇ ਨਾਲ
14: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
15: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
14: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
16: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਦੱਸਦੇ ਬਾਬਾ ਅਰਸ਼ ਰਿਆਜ਼ ਦੀ ਆਵਾਜ਼ ਦੇ ਵਿੱਚ। ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਅੱਜ ਦਿਨ ਬੁੱਧਵਾਰ ਦਾ, ਅੱਜ 29 ਤਰੀਕ ਆ ਜੁਲਾਈ ਦਾ ਮਹੀਨਾ, ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਜੀ ਆਇਆਂ ਨੂੰ ਆਖਦੇ
0: ਹਾਂ। ਅੱਜ ਦਾ ਇਹ ਪ੍ਰੋਗਰਾਮ ਜਿਹਦੇ ਵਿੱਚ ਆਪਾਂ ਇੱਕ ਵਿਸ਼ਾ ਰੱਖਦੇ ਹੁੰਦੇ ਹਾਂ, ਕੁਛ ਆਸ ਪਾਸ ਜੋ ਚੱਲ ਰਿਹਾ, ਕੁਛ ਕਰੰਟ ਇਸ਼ੂਜ਼ ਜਾਂ ਫਿਰ ਤੁਹਾਡੇ ਵੱਲੋਂ ਕੋਈ ਚੁੱਕੇ ਗਏ ਮੁੱਦੇ ਜਿਹੜੇ ਚਰਚਾ ਦੇ ਵਿੱਚ ਹੋਣ, ਉਹਨਾਂ ਦੇ ਉੱਤੇ ਕੁਛ ਹੋਰ ਵਧੇਰੇ ਚਰਚਾ ਤੁਹਾਡੇ ਨਾਲ ਰਲ ਮਿਲ ਕੇ ਕਰ ਲਈ ਦੀ ਹੈ, ਅਤੇ ਤੁਹਾਡੀ ਵੀ ਇਨਪੁੱਟ ਉਹਦੇ ਵਿੱਚ ਬੜੀ ਲਾਜ਼ਮੀ ਹੁੰਦੀ ਹੈ। ਸੋ ਤੁਸੀਂ ਆਪਣੀ ਇਨਪੁੱਟ ਪਾਉਣ ਦੇ ਲਈ 044-7-17-1674 ਯਾਦ ਕਰ ਲਓ, ਵਟਸਐਪ ਵੀ ਇਸੇ ਨੰਬਰ ਦੇ ਉੱਤੇ ਹੋਣਾ, ਅਤੇ ਜਾਂ ਫਿਰ 93-56-0-344 ਪਰ ਹਾਲੇ ਥੋੜ੍ਹਾ ਜਿਹਾ ਅਟਕ ਕੇ। ਅੱਜ ਦੇ ਦਿਨ ਆਪਾਂ ਕੁਛ ਅਹਿਮ ਮੁੱਦੇ ਆਪਾਂ ਛੋਵਾਂਗੇ, ਤੁਹਾਨੂੰ ਬਹੁਤ ਸਾਰਾ ਕੁਛ ਪਤਾ ਹੋਊਗਾ, ਜੇ ਪਤਾ ਹੋਊਗਾ ਤਾਂ ਉਹਦੇ ਉੱਤੇ ਸਾਨੂੰ ਜ਼ਰੂਰ ਤੁਸੀਂ ਵੀ ਆਪਣੀ ਸਾਂਝ ਪਾਇਓ, ਅਤੇ ਬਾਕੀ ਜਿੰਨਾ ਕੁ ਸਾਨੂੰ ਪਤਾ ਉੱਨੀ ਕੁ ਆਪਾਂ ਜਾਣਕਾਰੀ ਦੇਵਾਂਗੇ। ਅੱਜ ਇੱਕ ਤਾਂ ਆਪਾਂ ਗੱਲ ਕਰਾਂਗੇ ਆਪਾਂ ਜਨਗਣਨਾ ਦੇ ਉੱਤੇ, ਸੋ ਇਹ ਨਹੀਂ ਦੇਣੀ ਕਾਫੀ ਜ਼ਿਆਦਾ ਤੁਸੀਂ ਇਨਫੋਰਮੇਸ਼ਨ ਆਸ ਪਾਸ ਫਲੋਟ ਹੁੰਦੀ ਤੁਸੀਂ ਵੇਖੀ ਸੁਣੀ ਹੋਊਗੀ। ਅਤੇ ਉਸ ਤੋਂ ਅਗਲੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਅੱਜ ਦੇ ਇਸ ਪ੍ਰੋਗਰਾਮ ਵਿੱਚ ਕਰਾਂਗੇ ਨੇਮ ਚੇਂਜ ਦੇ ਉੱਤੇ। ਪਿਛਲੀ ਵਾਰੀ ਮਾੜੀ ਜਿਹੀ ਗੱਲ ਚੱਲੀ ਸੀ ਕਿ ਜਦੋਂ ਆਪਾਂ ਨਾਂ ਚੇਂਜ ਕਰਾਉਣਾ ਆਪਾਂ ਪਾਸਪੋਰਟ ਦੇ ਉੱਤੇ, ਕੋਈ ਸਰਨੇਮ ਐਡ ਕਰਾਉਣਾ ਜਾਂ ਫਿਰ ਕੰਪਲੀਟ ਨਾਂ ਚੇਂਜ ਕਰਾਉਣਾ ਜਾਂ ਫਿਰ ਆਪਣਾ ਨਾਂ ਜਿਹੜਾ ਵਾ ਉਹ ਤੁਸੀਂ ਮਿਡਲ ਨੇਮ ਐਡ ਕਰਾਉਣਾ ਜਾਂ ਕੋਈ ਵੀ ਚੇਂਜਿਸ ਜਿਹੜੇ ਤੁਹਾਡੇ ਨਾਂ ਦੇ ਵਿੱਚ ਉਹ ਤੁਸੀਂ ਕਿੱਦਾਂ ਕਿੱਦਾਂ ਕਰਵਾ ਸਕਦੇ ਹੋ ਅਤੇ ਕੀ ਉਹਦੇ ਵਿੱਚ ਤੁਹਾਨੂੰ ਕਰਨਾ ਪਊਗਾ। ਅਤੇ ਇਸ ਸੰਬੰਧ ਦੇ ਵਿੱਚ ਵੀ ਜੋ ਤੁਹਾਡੇ ਕੋਲ ਜਾਣਕਾਰੀ ਜਾਂ ਜੋ ਤੁਹਾਡੇ ਸਵਾਲ ਨੇ ਉਹ ਤੁਸੀਂ ਅਗਾਉਂ ਹੀ ਸਾਨੂੰ ਭੇਜ ਦਿਓ, ਅਤੇ ਫਿਰ ਆਪਾਂ ਉਹਦੇ ਉੱਤੇ ਵੀ ਵਰਕਆਊਟ ਆਪਾਂ ਕਰਾਂਗੇ। ਪਰ ਸਭ ਤੋਂ ਪਹਿਲਾਂ ਜਨਗਣਨਾ ਮਰਦਮਸ਼ੁਮਾਰੀ ਕਰੀਏ ਪਹਿਲਾਂ,
1: ਇਹ ਜ਼ਰੂਰੀ ਆ।
0: ਹਾਂਜੀ,
1: ਇਹਦੇ ਆਪਣੀ ਬੋਲੀ 'ਤੇ ਕੰਗ ਮਾਣ ਹੋਣਾ ਚਾਹੀਦਾ, ਬੋਲੇ ਜਦੋਂ ਬੰਦਾ ਅਤੇ ਪਛਾਣ ਹੋਣਾ ਚਾਹੀਦਾ। ਸੋ ਹਰੇਕ ਜ਼ਬਾਨ ਦੀ ਆਪਣੀ ਖੂਬਸੂਰਤੀ ਆ, ਆਪਣੀਆਂ ਗੱਲਾਂ ਬਾਤਾਂ ਨੇ, ਅਤੇ ਉਸ ਲਿਹਾਜ਼ ਨਾਲ ਮੈਂ ਵੇਖਦਾ ਕਿ ਆਸਟ੍ਰੇਲੀਆ 'ਚ ਇਹਨਾਂ ਗੱਲਾਂ ਬਾਤਾਂ ਨੂੰ ਲੈਂਗੁਏਜ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ, ਅਤੇ ਹਰੇਕ ਜ਼ਬਾਨ ਦੇ ਲੋਕ ਨੇ ਇੱਥੇ, ਮਤਲਬ ਆਪਾਂ ਜਿਹੜੀ ਮਰਜ਼ੀ ਜ਼ਬਾਨ ਦੀ ਗੱਲ ਕਰ ਲਈਏ, ਇੰਨਾ ਜ਼ਿਆਦਾ ਮਲਟੀਕਲਚਰਲ ਹੋਣਾ ਕਿਸੇ ਹੋਰ ਮੁਲਕ ਦੇ ਹਿੱਸੇ ਨਹੀਂ ਆਇਆ ਜਿੰਨੇ ਅਸੀਂ ਹਾਂ। ਇੱਕ ਮਾਪਾ ਜਾਂ ਦੋ ਮਾਪੇ ਜਾਂ ਉਹਨਾਂ ਦੇ ਇਨਸੈਸਟਰ ਅੱਗੇ, ਅਤੇ ਲੋਕ ਬੜਾ ਇਸ ਚੀਜ਼ ਨੂੰ ਚੈਰਿਸ਼ ਕਰਦੇ ਆ। ਭਾਵੇਂ ਇੱਥੇ ਅੰਗਰੇਜ਼ ਲੋਕਾਂ ਦੀ ਗਿਣਤੀ ਜ਼ਿਆਦਾ ਵਾ ਜਿਹੜੇ ਇੰਗਲੈਂਡ ਤੋਂ ਆਏ ਹੋਏ ਆ ਜਾਂ ਨਿਊਜ਼ੀਲੈਂਡ ਤੋਂ ਆਏ ਹੋਏ ਆ, ਪਰ ਉਹਦੇ ਬਾਵਜੂਦ ਜੇ ਆਪਾਂ ਦੂਜੀਆਂ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਦੀ ਗੱਲ ਕਰਨੀ ਹੋਵੇ ਤਾਂ ਆਂਕੜੇ ਦੱਸਦੇ ਆ ਕਿ ਉਹ ਵੀ ਬੜੇ ਸਿਗਨੀਫੀਕੈਂਟ ਨੰਬਰਸ ਨੇ। ਅਤੇ ਹੁਣ ਜਿਹੜੀ ਆਸਟ੍ਰੇਲੀਆ ਦੀ ਜਨਗਣਨਾ ਜਾਂ ਮਰਦਮਸ਼ੁਮਾਰੀ ਆ, ਇਹ ਤਕਰੀਬਨ 2 ਹਫ਼ਤੇ ਰਹਿ ਗਏ ਨੇ ਜੇ ਮੰਗਲਵਾਰ ਤੋਂ ਦੇਖੀਏ, ਅਤੇ ਅੱਜ ਬੁੱਧਵਾਰ ਆ, ਅਤੇ 11 ਅਗਸਤ 2026 ਦਿਨ ਮੰਗਲਵਾਰ ਨੂੰ ਆਸਟ੍ਰੇਲੀਆ 'ਚ ਲੋਕਾਂ ਦੀ ਗਿਣਤੀ ਹੋਣੀ ਆ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਯਾਨੀ ABS ਵੱਲੋਂ ਇਹ ਕਰਵਾਈ ਜਾਂਦੀ ਆ। ਪਹਿਲਾਂ 2021 'ਚ ਹੋਈ ਸੀ, ਹੁਣ ਇਹ 26 'ਚ ਹੋਣ ਜਾ ਰਹੀ ਆ, ਹਰ 5 ਸਾਲ ਬਾਅਦ ਹੁੰਦੀ ਆ। ਅਤੇ ਸੈਂਸਸ ਵਾਲੇ ਦਿਨ ਜਿੰਨੇ ਵੀ ਲੋਕ ਇੱਥੇ ਆ, ਕਈ ਲੋਕਾਂ ਨੂੰ ਭੁਲੇਖਾ ਹੁੰਦਾ ਕਿ ਮੰਨ ਲਓ ਜੀ ਮੈਂ ਤਾਂ ਸਟੂਡੈਂਟ ਹਾਂ, ਮੈਂ ਵਿਜ਼ਟਰ ਵੀਜ਼ੇ 'ਤੇ ਆਇਆ ਹੋਇਆ, ਹੈੱਡ ਕਾਊਂਟ ਆ, ਮਤਲਬ ਜੋ ਵੀ ਆ ਜਿਵੇਂ ਵੀ ਆ ਉਹ ਗਿਣਤੀ ਕੀਤੀ ਜਾਣੀ ਆ। ਅਤੇ ਉਸ ਲਿਹਾਜ਼ ਨਾਲ ਉਸ ਦਿਨ ਕਿੰਨੇ ਲੋਕ ਨੇ ਉਹ ਤੋਂ ਫਿਰ ਤੈਅ ਕੀਤਾ ਜਾਂਦਾ ਵੀ ਆਸਟ੍ਰੇਲੀਆ ਦੀ ਆਬਾਦੀ ਇੰਨੀ ਆ। ਸੋ ਮੰਨ ਲਓ ਜੇ 1.5-2-3 ਮਿਲੀਅਨ ਬੰਦਾ ਇੱਥੇ ਕੱਚਾ ਕਹਿ ਲਓ ਜਾਂ ਕਹਿ ਲਓ ਹਜੇ ਉਹਨਾਂ ਕੋਲ ਪਰਮਾਨੈਂਟ ਰੈਜ਼ੀਡੈਂਸ ਜਾਂ ਉਹਨਾਂ ਕੋਲ ਸਿਟੀਜ਼ਨਸ਼ਿਪ ਨਹੀਂ ਆ, ਉਹਦੇ ਬਾਵਜੂਦ ਉਹਨਾਂ ਦੀ ਗਿਣਤੀ ਵਿੱਚ ਸ਼ੁਮਾਰ ਹੁੰਦੀ ਆ ਉਹਨਾਂ ਲੋਕਾਂ ਦੀ। ਅਤੇ ਜਿਹੜੀ ਫਿਰ ਸੈਂਸਸ ਰਾਹੀਂ ਜਾਣਕਾਰੀ ਮਿਲਦੀ ਆ, ਉਹਦੇ 'ਚ ਤੁਹਾਨੂੰ ਪਤਾ ਹੀ ਆ ਕਾਫੀ ਕੁਛ ਇਹ ਪੁੱਛਦੇ ਆ, ਕਾਫੀ ਲੰਬਾ ਚੌੜਾ ਕੁਐਸਚਨੇਅਰ ਹੁੰਦਾ ਉਹਦੇ ਵਿੱਚ, ਤੁਹਾਡੀ ਉਮਰ, ਤੁਹਾਡੇ ਮਾਂ ਬਾਪ ਕਿੱਥੋਂ ਆਏ, ਕਿਹੜਾ ਮੁਲਕ ਸੀ, ਕਿਹੜੀ ਜ਼ੁਬਾਨ ਬੋਲੀ ਜਾਂਦੀ ਆ, ਕਿੰਨੀ ਕੁ ਤੁਹਾਨੂੰ ਤਨਖਾਹ ਮਿਲਦੀ ਆ, ਕੰਮ ਕਰਦੇ ਹੋ ਨਹੀਂ ਕਰਦੇ ਹੋ, ਬੱਚੇ ਕਿੰਨੇ ਆ, ਕਿਹੜੇ ਇਲਾਕੇ 'ਚ ਰਹਿੰਦੇ ਹੋ, ਇਹ ਸਾਰੀਆਂ ਚੀਜ਼ਾਂ, ਸਾਰੀਆਂ ਗੱਲਾਂ ਬਾਤਾਂ ਉਸ ਕੁਐਸਚਨੇਅਰ ਫੋਰਮ ਵਿੱਚ ਦਰਜ ਹੁੰਦੀਆਂ। ਤੁਸੀਂ ਪੰਜਾਬੀ ਮੰਨਦੇ ਹੋ ਆਪਣੇ ਆਪ ਨੂੰ, ਸਿੱਖ ਮੰਨਦੇ ਹੋ, ਇੰਡੀਅਨ ਮੰਨਦੇ ਹੋ, ਕਿਹੜੇ ਮੁਲਕ ਤੋਂ, ਹੈ ਨਾ, ਤੁਹਾਡੇ ਮਾਪੇ ਆਏ ਸੀ, ਇਹ ਸਾਰਾ ਕੁਛ ਉਹਦੇ ਵਿੱਚ ਆ ਜਾਣਾ। ਅਤੇ ਮਹੱਤਵਪੂਰਨ ਇਸ ਲਈ ਹੁੰਦੀ ਆ ਕਿਉਂਕਿ ਉਸ ਆਧਾਰ 'ਤੇ ਫਿਰ ਸਰਕਾਰ ਵੰਡ ਵਡਈਏ ਕਰਦੀ ਆ, ਸਹੂਲਤਾਂ ਦਿੰਦੀ ਆ, ਕੋਈ ਸਰਕਾਰੀ ਸੰਸਥਾਵਾਂ ਨੇ, ਸਕੂਲ ਨੇ, ਹਸਪਤਾਲ ਨੇ, ਏਜ ਕੇਅਰ ਨੇ, ਮਤਲਬ ਚਾਈਲਡ ਕੇਅਰ ਹੋਏ, ਸੜਕਾਂ, ਪਬਲਿਕ ਟਰਾਂਸਪੋਰਟ, ਹਾਊਸਿੰਗ, ਯੂ ਨੇਮ ਥਿੰਗ, ਜਿਹਦੇ ਜਿਹਦੇ ਵਿੱਚ ਵੀ ਸਰਕਾਰੀ ਹਿੱਸੇਦਾਰੀ ਆ ਚੀਜ਼ 'ਚ, ਉੱਥੇ ਫਿਰ ਆਪਣੀ ਭਾਸ਼ਾ ਦੇ ਆਧਾਰ 'ਤੇ ਤੁਹਾਨੂੰ ਉਹ ਚੀਜ਼ਾਂ ਦੱਸੀਆਂ ਜਾਂਦੀਆਂ। ਮੰਨ ਲਓ ਤੁਸੀਂ ਕਿਸੇ ਹੋਰ ਭਾਸ਼ਾ ਨਾਲ ਸੰਬੰਧ ਰੱਖਦੇ ਹੋ, ਤੁਸੀਂ ਇਹ ਵੀ ਦੇਖਦੇ ਹੋ, ਇੱਕ ਛੋਟੀ ਜਿਹੀ ਉਦਾਹਰਣ ਆ ਕਿ ਹਸਪਤਾਲਾਂ 'ਚ ਮੰਨ ਲਓ ਕੋਈ ਆਪਣੀ ਮੈਂਟਲ ਹੈਲਥ ਨਾਲ ਰਿਲੇਟਡ ਸੇਵਾਵਾਂ ਨੇ ਉਹਦੇ ਫਿਰ ਜਿਹੜੇ ਕਿਤਾਬ 'ਚ ਛਾਪੇ ਜਾਂਦੇ ਆ ਤਾਂ ਉੱਥੇ ਪੰਜਾਬੀ ਹੁੰਦੀ ਆ। ਕੱਲ੍ਹ ਨੂੰ ਕੋਈ ਬਜ਼ੁਰਗ ਆ ਜਿਹੜਾ ਅੰਗਰੇਜ਼ੀ ਨਹੀਂ ਬੋਲ ਸਕਦਾ, ਹਸਪਤਾਲ 'ਚ ਭਰਤੀ ਆ ਤਾਂ ਉਹਦੇ ਲਈ ਫਿਰ ਇੰਟਰਪ੍ਰੇਟਰ ਜਿਹੜੇ ਆ ਉਹ ਉਹਨਾਂ ਦਾ ਇੰਤਜ਼ਾਮ ਕੀਤਾ ਜਾਂਦਾ। ਸੋ ਕੁੱਲ ਮਿਲਾ ਕੇ ਜਾਂ ਗੁਰਦੁਆਰੇ ਮੰਦਰ ਮਸਜਿਦ ਇਹ ਬਣਦੇ ਆ, ਸਰਕਾਰ ਦੇਖਦੀ ਆ ਵੀ ਇਸ ਭਾਈਚਾਰੇ ਦੇ ਇੰਨੇ ਕੁ ਲੋਕ ਨੇ, ਉਸ ਹਿਸਾਬ ਨਾਲ ਫਿਰ ਗ੍ਰਾਂਟਾਂ ਵਗੈਰਾ ਉਹਨਾਂ ਦਾ ਵਿਤਰਣ ਵੀ ਕੀਤਾ ਜਾਂਦਾ।
0: ਜੀ ਬਿਲਕੁਲ। ਸੋ ਇਹ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਆਪਾਂ ਰੇਡੀਓ ਦੇ ਰਾਹੀਂ ਵੀ ਤੁਹਾਨੂੰ ਆਵਾਜ਼ ਮਾਰ ਰਹੇ ਹਾਂ ਅਤੇ ਹੋਰ ਵੀ ਅਲੱਗ ਅਲੱਗ ਅਦਾਰਿਆਂ, ਗੁਰੂ ਘਰਾਂ ਦੇ ਵਿੱਚ ਵੀ ਤੁਹਾਨੂੰ ਇਹ ਇਨਫੋਰਮੇਸ਼ਨ ਮਿਲ ਰਹੀ ਆ ਅਤੇ ਅਲੱਗ ਅਲੱਗ ਅਦਾਰੇ ਵੀ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾ ਰਹੇ ਨੇ। ਸੋ ਇਸ ਸੰਬੰਧ ਦੇ ਵਿੱਚ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਉਹ ਤੁਸੀਂ ਸਾਨੂੰ ਪਹੁੰਚਾ ਸਕਦੇ, ਉਸ ਆਧਾਰ ਦੇ ਉੱਤੇ ਵੀ ਗੱਲਬਾਤ ਹੋ ਸਕਦੀ ਹੈ ਅਤੇ ਨਹੀਂ ਤਾਂ ਫਿਰ ਤੁਸੀਂ ਆਪਣਾ ਐਕਸਪੀਰੀਅੰਸ ਵੀ ਜ਼ਰੂਰ ਸਾਨੂੰ ਦੱਸਿਓ ਕਿ ਕਿੱਦਾਂ ਅਤੇ ਕਿਹੜੇ ਤਰੀਕੇ ਦੇ ਨਾਲ ਅਤੇ ਕਿਵੇਂ ਕਿੰਨਾ ਕੁ ਜ਼ਰੂਰੀ ਤੁਸੀਂ ਸਮਝਦੇ ਹੋ ਜਨਗਣਨਾ ਨੂੰ ਅਤੇ ਕੀ ਲੱਗਦਾ ਤੁਹਾਨੂੰ ਕਿ ਤੁਸੀਂ ਸਰਦਾ ਬੰਦਾ ਜਿਹੜਾ ਯੋਗਦਾਨ ਹੈ ਉਹ ਇਹਦੇ ਵਿੱਚ ਤੁਸੀਂ ਪਾ ਰਹੇ ਹੋ ਅਤੇ ਜਾਂ ਫਿਰ ਕਿਉਂ ਨਹੀਂ ਪਾ ਰਹੇ ਅਤੇ ਜਾਂ ਫਿਰ ਜੇਕਰ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਲੇ ਹੋਰ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੀ ਲੋੜ ਹੈ। ਸੋ ਇਹੋ ਹੀ ਸਾਡੀ ਇੱਕ ਕੋਸ਼ਿਸ਼ ਰਹੂਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿ ਆਪਾਂ ਆਸਟ੍ਰੇਲੀਅਨ ਸੈਂਸਿਸ ਦੇ ਬਾਰੇ ਗੱਲਬਾਤ ਕਰੀਏ ਅਤੇ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਆ ਉਹ ਆਪਾਂ ਇੱਕ ਦੂਸਰੇ ਦੇ ਨਾਲ ਸਾਂਝੀ ਕਰੀਏ ਆਪਾਂ। ਸੋ ਇਹਦੇ ਵਿੱਚ ਤੁਸੀਂ ਪਾਇਓ ਯੋਗਦਾਨ। ਅਤੇ ਰਾਮਪਾਲ ਜਿੰਦਲ ਜੀ ਗੁੱਡ ਮੋਰਨਿੰਗ ਭੇਜਦੇ ਨੇ, ਹਰਸਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਵਰਿੰਦਰ ਸ਼ਰਮਾ ਜੀ ਕਹਿੰਦੇ ਨੇ ਕਿ ਥੈਂਕ ਯੂ ਅਤੇ ਇੱਕ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਦਈਏ ਪ੍ਰੋਗਰਾਮ ਨੂੰ ਅੱਗੇ ਤੋਰਨ ਤੋਂ ਪਹਿਲਾਂ। ਇੱਕ 5 ਅਗਸਤ ਨੂੰ ਕਿਸੇ ਨੇ ਆਉਣਾ ਹੈ ਜੀ ਅੰਮ੍ਰਿਤਸਰ ਤੋਂ ਸਿੰਗਾਪੁਰ, ਮਾਫੀ ਚਾਹੁੰਦਾ, ਅੰਮ੍ਰਿਤਸਰ ਤੋਂ ਸਿੰਗਾਪੁਰ ਅਤੇ ਸਿੰਗਾਪੁਰ ਤੋਂ ਬ੍ਰਿਸਬੇਨ। ਸੋ ਇੱਦਾਂ ਕਹਿ ਲਓ ਕਿ ਅੰਮ੍ਰਿਤਸਰ ਤੋਂ ਬ੍ਰਿਸਬੇਨ ਆਉਣਾ ਇਹਨਾਂ ਨੇ ਸਿੰਗਾਪੁਰ ਏਅਰਲਾਈਨ ਦੇ ਉੱਤੇ ਅਤੇ ਇਹ 5 ਅਗਸਤ ਨੂੰ। ਅਤੇ ਇਹਨਾਂ ਦਾ ਮਕਸਦ ਇਹ ਹੈ ਕਿ ਜੇਕਰ ਕੋਈ ਆ ਰਿਹਾ ਹੋਵੇ ਨਾਲ ਤਾਂ ਇਹਨਾਂ ਦੇ ਬਜ਼ੁਰਗਾਂ ਦੀ ਨਾਲ ਹੈਲਪ ਹੋ ਜੂਗੀ। ਵੈਸੇ ਕਹਿੰਦੇ ਨੇ ਕਿ ਆਪਾਂ ਸਾਰਾ ਕੁਛ ਬੁੱਕ ਕਰਾਇਆ ਵਾ ਪਰ ਫਿਰ ਵੀ ਰਾਹ 'ਚ ਕੋਈ ਗੱਲਬਾਤ ਕਰਨ ਵਾਲਾ, ਕੋਈ ਗੱਪਸ਼ੱਪ ਵਾਲਾ, ਅਤੇ ਜੇਕਰ ਤੁਹਾਡੇ ਵਿੱਚੋਂ ਕੋਈ ਆ ਰਿਹਾ, ਕੋਈ ਜਾਣ ਪਛਾਣ 'ਚੋਂ ਕੋਈ ਆ ਰਿਹਾ ਵਾ, ਕਿਸੇ ਦੇ ਮੰਮੀ ਡੈਡੀ ਆ ਰਹੇ ਨੇ, ਅਤੇ ਦੋਵਾਂ ਦਾ ਸਾਥ ਬਣ ਜੂਗਾ, ਤੁਸੀਂ ਸਾਨੂੰ ਨੰਬਰ ਭੇਜ ਦਿਓ ਅਤੇ ਨੰਬਰ ਆਪਾਂ ਤੁਹਾਡਾ ਜਿਹੜੇ ਆਪਸ ਵਿੱਚ ਐਕਸਚੇਂਜ ਕਰਵਾ ਦਿਆਂਗੇ ਅਤੇ ਬਾਕੀ ਫਿਰ ਇੱਕ ਦੂਸਰੇ ਦੇ ਸਾਥ ਦਾ ਨਿੱਘ ਤੁਸੀਂ ਮਾਣਿਓ। ਸੋ ਇੱਦਾਂ ਦੀ ਮਦਦ ਜਿਹੜੀ ਕਰਦਿਆ ਕਰੋ ਇੱਕ ਦੂਸਰੇ,
1: ਇਹ ਜ਼ਰੂਰੀ ਆ ਰਣਜੋਤ ਸਿੰਘ ਜੀ, ਕਿਉਂਕਿ ਉਹਦੇ ਪਿੱਛੇ ਕਾਰਨ ਆ। ਬਜ਼ੁਰਗਾਂ ਨੂੰ ਹੁੰਦਾ ਵੀ ਦੇਸ਼ ਪ੍ਰਦੇਸ਼ ਜਾਂਦੇ ਹਾਂ, ਇੱਕ ਤਾਂ ਮਨ ਵਿੱਚ ਤੌਖਲਾ ਜਿਹਾ ਬੜਾ ਹੁੰਦਾ, ਕਈ ਵਾਰ ਇੱਕ ਬਜ਼ੁਰਗ ਨੇ ਸਫ਼ਰ ਕੀਤਾ ਹੁੰਦਾ ਪਹਿਲਾਂ, ਉਹਨੇ ਕਿਹੜਾ ਤਾਂ ਗੱਲ ਹੀ ਕੁਛ ਨਹੀਂ, ਹੋਰ ਨਹੀਂ ਤਾਂ ਬਾਥਰੂਮ ਜਾਣ ਲੱਗੇ ਭੈਣ ਜੀ ਪਰਸ ਫੜ ਲਿਓ। ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡਾ ਸਫ਼ਰ ਸੁਖਾਵਾਂ ਬਣਾ ਦਿੰਦੀਆਂ। ਨਹੀਂ ਤਾਂ ਆਪਾਂ ਮੇਲੇ ਜਾਈਏ ਅਤੇ ਬਟੂਏ ਨੂੰ ਹੀ ਹੱਥ ਪਾਈ ਜਾਈਦਾ, ਮੇਲੇ ਦਾ ਆਨੰਦ ਮਾਣ ਨਹੀਂ ਹੁੰਦਾ। ਉਹ ਜਿਹੜਾ ਸਫ਼ਰ ਆ ਫਿਰ ਬੰਦਾ ਉਹ 'ਚ ਸਫ਼ਰ ਬਹੁਤ ਕਰਦਾ, ਹੋਰ ਨਹੀਂ ਤਾਂ ਇਹੀ ਹੁੰਦਾ ਵੀ ਮੈਂ ਗੋਲੀ ਲੈਣੀ ਆ, ਕੋਈ ਮੈਨੂੰ ਘਬਰਾਹਟ ਹੁੰਦੀ ਆ, ਲੈ ਭੈਣ ਜੀ ਹਾਜਮੁੱਲੇ ਦੀ ਕੰਡੀ ਪਾ ਲਾ ਮੂੰਹ 'ਚ, ਹੈ ਨਾ, ਆਹ ਚੁਇੰਗਮ ਲੈ ਲਓ ਬਾਪੂ ਜੀ, ਹੈ ਨਾ, ਮਤਲਬ ਬੋਲਿਆ ਰੱਬ ਦਾ ਕੀ ਪਾਉਣਾ, ਇੱਥੋਂ ਪੱਟ ਕੇ ਇੱਥੇ ਲਾਉਣਾ, ਮਨ ਹੁੰਦਾ ਉੱਧਰ ਨੂੰ ਹੋ ਜਾਂਦਾ, ਨਹੀਂ ਤਾਂ ਉਸੇ ਚੀਜ਼ ਨੂੰ ਸੋਚ ਸੋਚ ਕੇ ਬੰਦਾ ਘਬਰਾਈ ਜਾਂਦਾ।
0: ਨਹੀਂ ਆਪਾਂ ਕਹਿ ਦਿੰਦੇ ਅਕਸਰ ਹੀ ਵੀ ਕੋਈ ਨਹੀਂ, ਬਹੁਤ ਸਾਰੇ ਬਜ਼ੁਰਗ ਆਉਂਦੇ ਆ ਅਤੇ ਰਾਹ ਦੇ ਵਿੱਚ ਬੜਿਆਂ ਦਾ ਸਾਥ ਬਣ ਜਾਂਦਾ, ਏਅਰਪੋਰਟ 'ਤੇ ਹੀ ਸਾਥ ਬਣ ਜਾਂਦਾ, ਪਰ ਫਿਰ ਵੀ ਇਹ ਨਾ ਇੱਕ ਜਿਹੜਾ ਜਹਾਜ਼ ਵਾਲਾ ਸਫ਼ਰ ਆ, ਭਾਵੇਂ ਕੋਈ ਬਜ਼ੁਰਗ ਤਾਂ ਆਪਣੇ ਨਾਲੋਂ ਵੀ ਚਲੋ ਵਧੇਰੇ ਚਿੰਤਿਤ ਹੋਣਗੇ ਜਿਨ੍ਹਾਂ ਨੂੰ ਮਤਲਬ ਅੰਗਰੇਜ਼ੀ 'ਚ ਵੀ ਪ੍ਰੋਬਲਮ ਹੈ। ਆਪਾਂ ਆਪਣਾ ਵੀ ਵੇਖੀਏ ਅਤੇ ਮੈਂ ਈਵਨ ਆਪਣੀ ਵੀ ਗੱਲ ਕਰਾਂ ਅਤੇ ਜਹਾਜ਼ ਦਾ ਸਫ਼ਰ ਇੱਦਾਂ ਦਾ ਵਾ ਵੀ ਇੱਕ ਵਾਰੀ ਜ਼ਰੂਰ ਬੰਦਾ ਫੀਲ ਕਰਦਾ ਵਾ, ਅੱਧਾ ਜਿਹਾ ਤੁਸੀਂ ਹੋਏ ਹੁੰਦੇ ਹੋ ਜਿੰਨਾ ਚਿਰ ਤੁਸੀਂ ਬਹਿ ਨਹੀਂ ਜਾਂਦੇ, ਇੱਕ ਅਜੀਬ ਜੀ ਤੁਹਾਨੂੰ ਇੱਕ
1: ਬੋਝ ਹੈਗਾ,
0: ਹੈ ਨਾ, ਬੋਝ ਹੈਗਾ ਵਾ ਇਸ ਚੀਜ਼ ਦਾ,
1: ਅਣਦਿਸਦਾ ਬੋਝ।
0: ਹਾਂ, ਸੋ ਇਹ ਚੀਜ਼ਾਂ ਕੋਈ ਐਵੇਂ ਨਹੀਂ ਗੀਆਂ, ਉਹਨਾਂ ਚਿਰ ਉਹ ਰਹਿੰਦਾ ਵਾ। ਸੋ ਇਸ ਕਰਕੇ ਵਧੀਆ ਗੱਲ ਹੈ ਵੀ ਸੱਜਾ ਧੋਵੇ ਖੱਬੇ ਨੂੰ ਤਾਂ ਖੱਬਾ ਧੋਵੇ ਸੱਜੇ ਨੂੰ।
1: 8-10 ਸਾਲ ਪਹਿਲਾਂ ਮੇਰੇ ਫਾਦਰ ਸਾਹਿਬ ਆਏ ਸੀ, ਹੈ ਨਾ, ਅਤੇ ਹੁਣ ਚਲੋ ਦੁਨੀਆ 'ਤੇ ਹੈ ਨਹੀਂ, ਪਰ ਉਹਨਾਂ ਨੇ ਮਤਲਬ ਉਹ ਇੱਕ ਮੁੰਡੇ ਨੂੰ ਯਾਦ ਕਰਨਾ, ਉਹਨੇ ਕਹਿਣਾ ਯਾਰ ਮੇਰੇ ਕੋਲ ਪੈਸੇ ਹੈ ਨਹੀਂ ਸੀ ਅਤੇ ਮੇਰਾ ਕਾਰਡ ਕੂਡ ਚੱਲੇ ਕੋਈ ਨਾ, ਉਹਨੇ ਯਾਰ ਮਲੇਸ਼ੀਆ ਮੈਨੂੰ ਚਾਹ ਪਿਆਈ ਸੀ, ਮੁੰਡੇ ਨੇ ਬਿਸਕੁਟ ਮੇਰੇ ਕੋਲ ਸੀ, ਚਾਹ ਉਹਨੇ ਫੜ ਲਈ ਅਤੇ ਅਸੀਂ ਦੋਹਾਂ ਨੇ ਬਹਿ ਕੇ ਖਾਧੇ। ਫਿਰ ਮੈਂ ਉਹਨੂੰ ਪੁੱਛਿਆ ਸਾਰਾ ਕੁਛ, ਉਹਨੇ ਮੈਨੂੰ ਦੱਸਿਆ ਵੀ ਬਸ ਮੈਂ ਹੁਣ ਪੱਕਾ ਹੋ ਜਾਣਾ, ਫਿਰ ਮੈਂ ਆਪਣੀ ਘਰ ਵਾਲੀ ਨੂੰ ਇੰਡੀਆ ਤੋਂ ਲੈ ਕੇ ਆਉਣਾ। ਮਤਲਬ ਜਾਣੀ ਉਹ ਫਿਲਮ ਬਣ ਜਾਂਦੀ ਬਜ਼ੁਰਗਾਂ ਦੇ ਮਨ 'ਚ, ਕਈ ਵਾਰ ਤੁਹਾਨੂੰ ਕੋਈ ਪਿਆਰ ਨਾ ਬੁਲਾ ਲਵੇ ਜਾਂ ਕੋਈ ਤੁਹਾਡਾ ਕੋਈ ਸਾਥ ਬਣ ਜਾਏ ਨਾ, ਉਹਦੇ ਵਰਗੀ ਰੀਸ ਕੋਈ।
0: ਬੜੇ ਸਫ਼ਰ ਤੁਹਾਨੂੰ ਯਾਦ ਹੁੰਦੇ ਆ, ਜਿੱਦਾਂ ਤੁਸੀਂ ਉੱਥੇ ਜਹਾਜ਼ ਦੇ ਵਿੱਚ ਤੁਹਾਨੂੰ ਕੋਈ ਰੋਟੀ ਤੁਹਾਨੂੰ ਖਵਾ ਦੇ, ਕੋਈ ਕੋਈ ਤੁਹਾਡੀ ਮਾੜੀ ਮੋਟੀ ਕੋ ਉੱਤੋਂ ਬੈਗ ਹੀ ਲਾ ਕੇ ਫੜਾ ਦੇ, ਅਤੇ ਮੈਨੂੰ ਲੱਗਦਾ ਸਭ ਤੋਂ ਵੱਧ ਤੁਹਾਨੂੰ ਜਿਹੜੇ ਜਹਾਜ਼ ਦੇ ਸਫ਼ਰ ਹੀ ਚੇਤੇ ਰਹਿੰਦੇ, ਜਿਹੜੇ ਜਿਹੜੇ ਲੋਕ ਤੁਹਾਨੂੰ ਮਿਲੇ ਜਿਨ੍ਹਾਂ ਜਿਨ੍ਹਾਂ ਨਾਲ ਵੀ ਤੁਸੀਂ ਹੈਲੋ ਹਾਏ ਕਿਤੇ ਕੀਤੀ, ਜਾਂ ਜਿਹੜੇ ਨਹੀਂ ਵੀ ਮਿਲੇ ਉਹ ਚਿਹਰੇ ਤੁਹਾਨੂੰ ਯਾਦ ਰਹਿ ਜਾਂਦੇ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਖਾਸ ਤੌਰ ਦੇ ਉੱਤੇ ਤਾਂ ਮੈਂ ਇਹਨੇ ਰੱਖਦੀ ਹਾਂ ਕਿਉਂਕਿ ਉਹ ਲੋਕ ਜਿਹੜੇ ਤੁਹਾਡੇ ਆਪਣੇ ਹੀ ਨੇ ਪਰ ਤੁਸੀਂ ਉਹਨਾਂ ਨੂੰ ਜਾਣਦੇ ਨਹੀਂ ਅਤੇ ਉਹ ਇੱਕ ਸਾਂਝ ਹੈ ਜਿਹੜੀ ਇੱਕ ਦੂਸਰੇ ਦੇ ਉੱਤੇ ਉਹ ਟਰੱਸਟ ਬਿਲਕੁਲ ਇੱਕ ਸ਼ੋਰਟ ਟਰਮ ਦੇ ਲਈ ਆਪਾਂ ਮਿਲਦੇ ਹਾਂ ਅਤੇ ਉਹ ਹਮੇਸ਼ਾ ਦੇ ਲਈ ਕਈ ਵਾਰੀ ਕਈਆਂ ਦੀਆਂ ਸਾਂਝਾਂ ਬਣ ਜਾਂਦੀਆਂ ਇੱਥੇ ਮੈਂ ਇੱਕ ਦਿਨ ਉਹ ਮੁੰਡਾ ਮੈਨੂੰ ਮਿਲਿਆ ਅਤੇ ਮੈਨੂੰ ਕਹਿੰਦਾ ਵੀ ਇੱਦਾਂ ਉਹ ਕਿਸੇ ਦੇ ਪਾਠ 'ਤੇ ਚੱਲਿਆ ਅਤੇ ਮੈਂ ਵੀ ਕੌਣ ਆ ਅਤੇ ਕਹਿੰਦਾ ਵੀ ਇੱਦਾਂ ਉਹ ਨਾ ਸਾਡੇ ਹੋ ਗਈ ਸਾਂਝ 4 ਸਾਲ ਹੋ ਗਏ ਆ ਮੈਂ ਜਾਂਦਾ ਸੀ ਇੰਡੀਆ ਜਾਂਦਾ ਸੀ ਅਤੇ ਮੈਂ ਉਹਨਾਂ ਦੇ ਬਜ਼ੁਰਗ ਵਾਪਸੀ 'ਤੇ ਮੇਰੇ ਨਾਲ ਆਏ ਅਤੇ ਉਹਨਾਂ ਦੀ ਮੈਂ ਮਦਦ ਕੀਤੀ ਅਤੇ ਉਸ ਤੋਂ ਬਾਅਦ 'ਚ ਫਿਰ ਉਹ ਮੈਨੂੰ ਘਰ ਮਿਲਣ ਆਏ ਅਤੇ ਫਿਰ ਮੈਂ ਉਹਨਾਂ ਨੂੰ ਘਰ ਮਿਲਣ ਲੱਗਿਆ ਅਤੇ ਉਸ ਤੋਂ ਬਾਅਦ 'ਚ ਇੱਦਾਂ ਦੀ ਸਾਂਝ ਬਣੀ ਹੁਣ ਉਹ ਕਹਿੰਦਾ ਵੀ ਆਪਾਂ ਸੁੱਖ ਦੁੱਖ ਦੇ ਉੱਤੇ ਇੱਕ ਦੂਸਰੇ ਨੂੰ ਆਉਂਦੇ ਜਾਂਦੇ ਹਾਂ ਅਤੇ ਅੱਜ ਉਹਨਾਂ ਦੇ ਘਰ ਪਾਠ ਆ ਅਤੇ ਮੈਂ ਉੱਥੇ ਚੱਲਿਆ ਮੈਂ ਘੁੰਮ ਲਓ ਕਿੱਦਾਂ ਸਾਂਝ ਬਣ ਜਾਂਦੀ
1: ਜੀ ਅਤੇ ਅਸੀਂ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਕਈ ਵਾਰ ਬਜ਼ੁਰਗ ਹੁੰਦੇ ਆ ਉਹ ਹੈ ਗੱਲ ਉਹੀ ਹੈ ਨਾ ਤੇਰਾ ਇਹੀ ਸਵਰਗ ਹੋਣਾ ਪੂਜ ਬਜ਼ੁਰਗਾਂ ਨੂੰ ਕਦੇ ਤੈਂ ਵੀ ਬਜ਼ੁਰਗ ਹੋਣਾ ਅੱਜ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਦੁਨੀਆਂ 'ਚ ਕਿਸੇ ਨਾ ਕਿਸੇ ਰੂਪ ਤੁਹਾਡੀ ਕਿਸੇ ਨਾ ਕਿਸੇ ਰੂਪ 'ਚ ਮਦਦ ਹੋ ਜਾਣੀ ਆ ਇਸ ਲਈ ਉਸ ਕਿਸਮ ਦਾ ਬੂਟਾ ਵਾ ਜਿਹਨੂੰ ਪਾਣੀ ਦਿੰਦੇ ਹਾਂ ਉਹਦੀ ਛਾਵੇਂ ਕੋਈ ਹੋਰ ਬੈਠਦਾ ਪਰ ਜਿਹੜਾ ਬੂਟਾ ਛਾਵੇਂ ਤੁਸੀਂ ਬੈਠੇ ਹੋ ਕਿਸੇ ਹੋਰ ਨੇ ਲਾਇਆ ਹੋ ਸਕਦਾ ਇਹ ਗੱਲ ਉਹੀ ਆ ਕਿਸੇ ਦਾ ਪੈਸੈਂਜਰ ਕਾਰਡ ਤੁਸੀਂ ਭਰ ਦਿੰਦੇ ਹੋ ਬਜ਼ੁਰਗਾਂ ਨੂੰ ਲਿਖਣਾ ਨਹੀਂ ਆਉਂਦਾ ਅਤੇ ਪੈੱਨ ਫੜਾਇਆ ਲਿਆਓ ਜੀ ਮੈਂ ਭਰ ਦਿੰਦਾ ਪਾਸਪੋਰਟ ਨੰਬਰ ਹੈ ਨਾ ਅਤੇ ਉਹ ਗੱਲਾਂ ਛੋਟੀਆਂ ਛੋਟੀਆਂ ਹੀ ਨੇ ਕੋਈ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿੱਧਰ ਨੂੰ ਜਾਣਾ ਇੱਕ ਜਹਾਜ਼ ਜਦੋਂ ਬਦਲਣਾ ਪੈਂਦਾ ਉਦੋਂ ਬੜਾ ਦਿਮਾਗੀ ਬੋਝ ਹੁੰਦਾ ਕਈ

0: ਕੋਈ ਨਾਲ ਹੋਵੇ, ਖਾਸ ਤੌਰ 'ਤੇ ਕੋਈ ਮੁੰਡਾ ਖੁੰਡਾ ਜਾਂ ਉਹ ਜਿਹਨੇ ਪਹਿਲਾਂ ਸਫ਼ਰ ਕੀਤਾ ਹੋਵੇ ਤਾਂ ਗੱਲ ਕੁਛ ਵੀ ਨਹੀਂ।
1: ਬਿਲਕੁਲ, ਹੁਣ ਜਿਹੜੀ ਅੱਜ ਆਪਾਂ ਮੰਨ ਲਓ ਗੱਲ ਕਰ ਰਹੇ ਹੈਗੀ ਤਾਂ ਵੀ ਸਾਥ ਦੀ ਆ, ਹੁਣ ਜੋ ਮਰਜ਼ੀ ਤੁਸੀਂ ਕਹਿ ਲਓ, ਪਰ ਜਦੋਂ ਸਾਨੂੰ ਇਹ ਚੀਜ਼ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ, ਚਲੋ ਵੈਸੇ ਤਾਂ ਆਪਾਂ ਬਹੁਤ ਸਾਰੀਆਂ ਜਿਹੜੀਆਂ ਤੁਸੀਂ ਜਾਣਦੇ ਹੋ ਵੀ ਕੀ ਫਾਇਦੇ ਸਾਨੂੰ ਹੁੰਦੇ ਆ, ਪਰ ਇਹਨਾਂ ਸਾਰਿਆਂ ਫਾਇਦਿਆਂ ਤੋਂ ਬਲਹਿਦਾ ਇੱਕ ਚੀਜ਼ ਹੋਰ ਹੈ, ਜਦੋਂ ਤੁਸੀਂ ਇਹ ਪੜ੍ਹ ਹੀ ਲੈਂਦੇ ਹੋ ਨਾ, ਤੁਸੀਂ ਕਈ ਵਾਰੀ ਹੁਣ ਆਪਾਂ ਪੜ੍ਹਦੇ ਹਾਂ ਵੀ ਅੱਛਾ ਪਿਛਲੀ ਵਾਰ ਵੇਖੋ ਕਿੰਨੀਆਂ ਪੋਸਟਾਂ ਚੱਲੀਆਂ ਵੀ ਜਿਹੜੀ ਇੰਨੇ ਪੰਜਾਬੀ ਹੋ ਗਏ, ਪੰਜਾਬੀ ਬੋਲਣ ਵਾਲੇ ਇੰਨੇ ਹੋ ਗਏ ਆ, ਸਿੰਘ ਇੰਨੇ ਹੋ ਗਏ ਆ, ਹੈ ਨਾ, ਇੰਡੀਅਨਸ ਜਿਹੜੇ ਉਹ ਟੌਪ 'ਤੇ ਜਾ ਰਹੇ ਆ, ਇਹ ਕੀ ਨੇ, ਇਹ ਖ਼ਬਰਾਂ ਕੀ ਨੇ, ਮਤਲਬ ਉਹ ਜਦੋਂ ਕਿਤੇ ਫਾਇਦੇ ਹੋਣਗੇ ਉਦੋਂ ਕਿਤੇ ਹੋਣਗੇ, ਜਦੋਂ ਕਿਤੇ ਕੋਈ ਮੰਨ ਲਓ ਪੰਜਾਬੀ ਦੇ ਵਿੱਚ ਵੈਬਸਾਈਟਾਂ 'ਤੇ ਲਿਖਿਆ ਆਇਆ, ਚਲੋ ਆ ਗਿਆ ਹੋਊਗਾ, ਜਾਂ ਜਦੋਂ ਆਊਗਾ ਉਦੋਂ ਆਊਗਾ, ਹਸਪਤਾਲਾਂ ਦੇ ਵਿੱਚ ਜਾਂ ਹੋਰ ਅਦਾਰਿਆਂ ਦੇ ਵਿੱਚ ਜਦੋਂ ਤੁਹਾਨੂੰ ਸੇਵਾਵਾਂ ਮਿਲਣਗੀਆਂ ਉਦੋਂ ਮਿਲਣਗੀਆਂ, ਪਰ ਆਹ ਕੀ ਆ, ਸਿਰਫ ਇੱਕ ਅਹਿਸਾਸ, ਤੁਸੀਂ ਪੜ੍ਹ ਲਿਆ ਅਤੇ ਤੁਹਾਨੂੰ ਇੱਕ ਮਾਣ ਮਹਿਸੂਸ ਹੁੰਦਾ, ਯਾਰ ਅਸੀਂ ਇੰਨੇ ਹੈਗੇ ਹਾਂ, ਇਹ ਵੀ ਸਾਥ ਹੀ ਆ, ਅਦਰਵਾਈਜ਼ ਉੱਦਾਂ ਤੁਹਾਡੇ ਆਂਢ ਗੁਆਂਢ ਜਿੰਨੇ ਮਰਜ਼ੀ ਤੁਸੀਂ ਉੱਦਾਂ ਗੱਲਾਂ ਕਰੀ ਜਾਂਦੇ ਹੋ ਵੀ ਹਾਂ ਯਾਰ ਵਾਹਵਾ ਹੀ ਹੋ ਗਏ ਆਪਣੇ ਬੰਦੇ ਨੂੰ, ਯਾਰ ਇਸ ਇਲਾਕੇ 'ਚ ਵਾਹਵਾ ਹੀ ਆਪਣੇ ਰਹਿੰਦੇ ਆ, ਪਰ ਇੱਥੇ ਸਾਨੂੰ ਇੱਕ ਅਧਿਕਾਰਿਤ ਤੌਰ ਦੇ ਉੱਤੇ ਅੰਕੜੇ ਮਿਲ ਜਾਂਦੇ ਆ, ਅਤੇ ਉਹ ਵੀ ਤੁਹਾਡੇ ਨਾਲ ਆਪਾਂ ਇੱਕ ਵਾਰੀ ਫਿਰ ਤੋਂ ਤਾਜ਼ੇ ਕਰਾਂਗੇ। ਸੋ ਇਹ ਚੀਜ਼ਾਂ, ਇਹ ਮਾਣ ਇੱਕ ਇੱਕ ਵੋਟ ਕਰਕੇ ਹੀ ਮਹਿਸੂਸ ਹੁੰਦਾ ਵਾ, ਯਾਨੀ ਕਿ ਇੱਕ ਇੱਕ ਤੁਹਾਡੀ ਜਿਹੜੀ ਭਰਿਆ ਫਾਰਮ ਹੈ ਉਹਦੇ ਕਰਕੇ ਹੀ ਮਹਿਸੂਸ ਹੁੰਦਾ ਵਾ। ਸੋ ਬੇਨਤੀ, ਹੋਰ ਗੱਲਾਂ ਬਾਤਾਂ ਕਰਨ ਤੋਂ ਪਹਿਲਾਂ ਵੀ ਉਹਦੇ ਵਿੱਚ ਤੁਸੀਂ ਆਪਣਾ ਜੇ ਹੋਰ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਊਗੀ ਤਾਂ ਤੁਹਾਨੂੰ ਆਪਾਂ ਇੱਕ ਵੀਡੀਓ ਵੀ ਬਣਾ ਕੇ ਕੋਈ ਕਰ ਦਿਆਂਗੇ, ਉਹਦੇ ਵਿੱਚ ਆਪਣਾ ਤੁਸੀਂ ਧਰਮ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਤੁਸੀਂ, ਉਹਦੇ ਵਿੱਚ ਤੁਹਾਡੀ ਭਾਸ਼ਾ, ਜਿਹੜੀ ਵੀ ਭਾਸ਼ਾ ਨੂੰ ਤੁਸੀਂ ਮੰਨਦੇ ਹੋ, ਕਿੱਥੇ ਜੰਮੇ ਹੋ, ਕਿੱਥੋਂ ਬਿਲੋਂਗ ਕਰਦੇ ਹੋ, ਪਰਿਵਾਰ ਦੇ ਕਿੰਨੇ ਜੀ, ਜੋ ਵੀ ਇਨਫੋਰਮੇਸ਼ਨ ਆ, ਬਾਕੀ ਸਾਰੀ ਆਪਾਂ ਭਰ ਦਿੰਦੇ, ਪਰ ਕਈ ਵਾਰੀ ਆਪਾਂ ਇਹਦੇ ਵਿੱਚ ਅਣਗਹਿਲੀ ਕਰਦੇ ਹਾਂ, ਆਪਾਂ ਲੈਂਗੁਏਜ ਦੇ ਵਿੱਚ ਜ਼ਿਆਦਾਤਰ ਅਣਗਹਿਲੀ ਕਰਦੇ ਹਾਂ, ਅਤੇ ਯਕੀਨ ਮੰਨਿਓ ਲੈਂਗੁਏਜ ਦੇ ਆਧਾਰ ਦੇ ਉੱਤੇ ਬਹੁਤ ਸੁੱਖ ਸੁਵਿਧਾਵਾਂ ਜਿਹੜੀਆਂ ਨੇ ਉਹ ਘੜੀਆਂ ਜਾਂਦੀਆਂ ਨੇ। ਇੱਥੋਂ ਤੱਕ ਹੁਣ ਇਸ ਵਾਰੀ ਸਾਡੇ ਕੋਲ ਵੀ ਮੰਨ ਲਓ ਐਡ ਚੱਲ ਰਹੀ ਆ ਅਦਾਰੇ 'ਤੇ, ਅਤੇ ਜਦੋਂ ਉਹਨਾਂ ਦੇ ਨਾਲ ਫਸਟ ਟਾਈਮ ਗੱਲਬਾਤ ਹੋਈ, ਜਦੋਂ ਪਲੈਨਿੰਗ ਚੱਲ ਰਹੀ ਸੀ, ਅਤੇ ਮਤਲਬ ਮੈਂ ਕਹਿ ਸਕਦਾ ਵਾਂ ਵੀ ਉਹ ਸਾਨੂੰ ਕਾਫੀ ਸੀਰੀਅਸਲੀ ਲੈ ਰਹੇ ਨੇ। ਸ਼ੁਰੂਆਤੀ ਦੌਰ ਦੇ ਵਿੱਚ ਹੀ ਉਹਨਾਂ ਨੇ ਆਪਣੇ ਭਾਈਚਾਰੇ ਦੇ ਨਾਲ, ਆਪਣੇ ਭਾਈਚਾਰੇ ਦੇ ਲਈ ਐਡ ਕੱਢੀ ਵੀ ਹਾਂ ਭਾਈ ਤੁਸੀਂ ਵੀ ਸਾਡੀ ਕੀ ਮਦਦ ਕਰ ਸਕਦੇ ਹੋ, ਅਸੀਂ ਤੁਹਾਡੇ ਭਾਈਚਾਰੇ ਤੱਕ ਅਪਰੋਚ ਕਰਨੀ ਆ, ਉਹਨਾਂ ਤੱਕ ਗੱਲ ਪਹੁੰਚਾਉਣੀ ਆ। ਇਹਦਾ ਮਤਲਬ ਕਿ ਉਹ ਇਸ ਪਾਸੇ ਨੂੰ ਅਦਾਰੇ ਜਿਹੜੇ ਸੀਰੀਅਸ ਲੈ ਰਹੇ, ਉਹਨਾਂ ਨੂੰ ਪਤਾ ਵਾ ਵੀ ਪਿਛਲੀ ਵਾਰ ਦੇ ਕੀ ਸੈਂਸੇ ਸੀ।
0: ਅਤੇ ਵੱਡੀ ਗੱਲ ਕਿਹੜੇ ਅਦਾਰੇ ਦੀ ਕਿੰਨੀ ਕੁ ਪੈਨੀਟ੍ਰੇਸ਼ਨ ਆ, ਅਤੇ ਲੋਕ ਉਹਨੂੰ ਕਿੰਨਾ ਕੁ ਸੁਣਦੇ ਆ, ਜਾਂ ਉਹਨਾਂ ਦਾ ਬੋਲਿਆ ਲੋਕਾਂ ਲਈ ਕਿੰਨੀ ਕੁ ਅਹਿਮੀਅਤ ਰੱਖਦਾ। ਹੁਣ ਜੇ ਆਪਾਂ ਇਸ ਟੌਪਿਕ ਨੂੰ ਅਹਿਮੀਅਤ ਦੇ ਕੇ ਅੱਜ ਇਹਦੇ 'ਤੇ ਵਿਚਾਰ ਚਰਚਾ ਕਰ ਰਹੇ ਹਾਂ, ਉਹਦੇ ਪਿੱਛੇ ਵੀ ਇਹੀ ਕਾਰਨ ਨੇ। ਬਾਕੀ ਕੋਈ ਵੀ ਮੁਲਕ ਜਦੋਂ ਚਲਾਇਆ ਜਾਂਦਾ ਤਾਂ ਸਰਕਾਰਾਂ ਚਲਾਉਂਦੀਆਂ, ਅਤੇ ਸਰਕਾਰਾਂ ਕੌਣ ਨੇ, ਉਹ ਲੋਕ ਜਿਹੜੇ ਤੁਹਾਡੇ ਨੁਮਾਇੰਦੇ ਨੇ, ਤੁਹਾਡੇ ਮੈਂਬਰ ਪਾਰਲੀਮੈਂਟ ਨੇ, ਤੁਹਾਡੇ ਦੁਆਰਾ ਚੁਣੇ ਹੋਏ ਲੋਕ ਨੇ। ਜਦੋਂ ਇਹ ਗਿਣਤੀ ਅਧਿਕਾਰਤ ਤੌਰ 'ਤੇ ਉਹਨਾਂ ਨੂੰ ਪੜ੍ਹਨ ਨੂੰ ਮਿਲਦੀ ਆ, ਜਾਂ ਉਹਨਾਂ ਦੇ ਥਿੰਕ ਟੈਂਕਸ ਨੂੰ ਪੜ੍ਹਨ ਨੂੰ ਮਿਲਦੀ ਆ, ਜਾਂ ਉਹਨਾਂ ਦੇ ਸਲਾਹਕਾਰਾਂ ਨੂੰ ਮਿਲਦੀ ਆ, ਤਾਂ ਉਹਨਾਂ ਦੇ ਦਿਮਾਗ 'ਚ ਸੁੱਤੇ ਸਿੱਧ ਇਹ ਜ਼ਰੂਰ ਬੋਝ ਰਹਿੰਦਾ ਵੀ ਇਹ ਲੋਕਾਂ ਦੀ ਇੱਥੇ ਪ੍ਰੈਜੈਂਸ ਹੈਗੀ ਆ। ਕੱਲ੍ਹ ਨੂੰ ਜਦ ਕਾਨੂੰਨ ਬਣਾਏ ਜਾਣੇ ਆ, ਪੋਲਿਸੀਆਂ ਲਾਗੂ ਕੀਤੀਆਂ ਜਾਣੀਆਂ, ਕੁਛ ਇਹੋ ਜਿਹਾ ਨਾ ਹੋ ਜਾਵੇ ਕਿ ਇਹ ਲੋਕਾਂ ਨੂੰ ਉਹਨਾਂ ਪੋਲਿਸੀਆਂ ਦੇ ਆਧਾਰ 'ਤੇ ਡਿਸਕ੍ਰਿਮੀਨੇਟ ਕੀਤਾ ਜਾਵੇ, ਜਾਂ ਬੁਨਿਆਦੀ ਤੌਰ 'ਤੇ ਜਿਹੜੇ ਹੱਕ ਇੱਥੇ ਵਸਦੇ ਆਸਟ੍ਰੇਲੀਅਨ ਲੋਕਾਂ ਦੇ ਆ, ਇਹਨਾਂ ਦੇ ਵੀ ਹੋਣੇ ਚਾਹੀਦੇ ਆ। ਹੁਣ ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਹੁਣ ਇੱਕ ਉਹ ਜਿਹੜੀ ਪਾਰਟੀ ਆ, ਉਹ ਸੱਜੇ ਪੱਖੀ ਵਿਚਾਰਧਾਰਾ ਵਾਲੀ ਬੀਬੀ ਆ, ਉਹਨੂੰ ਸੁੱਤੇ ਸਿੱਧੀ ਸਾਡੇ ਪੰਜਾਬੀ ਭਾਈਚਾਰੇ 'ਚੋਂ ਥੋੜ੍ਹੇ ਨਫ਼ਰਤੀ ਬੋਲ ਸਾਂਝੇ ਮਤਲਬ ਲੋਕ ਕਰਦੇ ਆ, ਫੇਸਬੁੱਕ 'ਤੇ ਬੜੇ ਵੋਕਲ ਨੇ, ਆਪਾਂ ਤੁਸੀਂ ਟਿਕਟੋਕ 'ਤੇ ਵੀਡੀਓ ਦੇਖੋਗੇ, ਅਤੇ ਉਹਦੇ ਬਿਆਨ ਅਕਸਰ ਇਹੋ ਜਿਹੇ ਹੁੰਦੇ ਆ ਜਿਹੜੇ ਦੂਜੇ ਭਾਈਚਾਰੇ ਜਾਂ ਦੂਜੀ ਜ਼ਬਾਨ ਬੋਲਣ ਵਾਲੇ ਲੋਕਾਂ ਪ੍ਰਤੀ ਨਫ਼ਰਤ ਭਰੇ ਹੁੰਦੇ ਆ। ਤੋ ਜ਼ਾਹਰਾ ਤੌਰ 'ਤੇ ਜਦ ਇਹਨਾਂ ਲੋਕਾਂ ਦੀ ਗਿਣਤੀ, ਹੁਣ ਮੰਨ ਲਓ ਜੇ ਆਪਾਂ 2,40,000 ਹਾਂ, ਕੱਲ੍ਹ ਨੂੰ 5,00,000 ਹੁੰਦੇ ਹਾਂ, ਤਾਂ ਮੈਂਬਰ ਪਾਰਲੀਮੈਂਟ ਲਈ, ਉਹਨਾਂ ਪਾਰਟੀਆਂ ਲਈ, ਲੇਬਰ, ਲਿਬਰਲ, ਕੋਲੀਸ਼ਨ, ਜਾਂ ਜਿਹੜੀਆਂ ਜਿਹੜੀਆਂ ਵੀ ਗ੍ਰੀਨਸ ਮੁੱਖ ਤਰ੍ਹਾਂ ਦੀਆਂ ਪਾਰਟੀਆਂ ਨੇ, ਉਹਨਾਂ ਦੇ ਦਿਮਾਗ 'ਚ ਛਾਪ ਛਪਦੀ ਆ ਵੀ ਇਹਨਾਂ ਲੋਕਾਂ ਨੂੰ ਭਾਈ ਨਾਲ ਲੈ ਕੇ ਤੁਰਨਾ।
1: ਸੋ ਇਹ ਜ਼ਰੂਰੀ ਹੋ ਜਾਂਦਾ। ਸੋ ਇੱਕ ਸਮਾਂ ਹੀ ਆਸਟ੍ਰੇਲੀਆ ਦੇ ਵਿੱਚ, ਹੁਣ ਨਾਲ ਤੁਹਾਡੇ ਪਿਛਲੇ ਥੋੜ੍ਹਾ ਜਿਹਾ ਆਪਣਾ ਅਤੀਤ 'ਤੇ ਵੀ ਝਾਤੀ ਮਾਰ ਲੈਂਦੇ ਹਾਂ, ਆਸਟ੍ਰੇਲੀਆ 'ਚ ਕਹਿੰਦੇ ਇੱਕ ਸਮਾਂ ਹੀ ਜਦੋਂ ਇੱਥੋਂ ਦੇ ਮੂਲ ਨਿਵਾਸੀ ਜਿਹੜੇ ਉਹਨਾਂ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ ਸੈਂਸਿਸ ਦੀ। ਇਹ ਅਹਿਮੀਅਤ ਆ, ਤੁਸੀਂ ਇਹ ਸੋਚੋ ਵੀ ਜੇ ਇੱਕ ਆਮ ਜਿਹੀ ਗੱਲ ਹੁੰਦੀ ਤਾਂ ਫਿਰ ਇੰਨਾ ਜਦੋਂ ਜਾਇਦ ਉਹਨਾਂ ਨੂੰ ਨਾ ਕਰਨਾ ਪੈਂਦਾ। ਸੋ ਉਹਨਾਂ ਨੂੰ ਵੀ ਬਾਅਦ ਵਿੱਚ ਕਰ ਕੀਤਾ ਵਾ ਇਹਨਾਂ ਨੇ ਸ਼ਾਮਲ, ਜਦੋਂ 1967 ਦੇ ਵਿੱਚ ਜਿਹੜੇ ਆਦਿਵਾਸੀ ਨੇ ਜਾਂ ਐਬਰੀਜਨਲ ਨੇ ਉਹਨਾਂ ਨੂੰ ਪਹਿਲੀ ਵਾਰ ਆਬਾਦੀ ਦੀ ਗਿਣਤੀ ਦੇ ਵਿੱਚ ਸ਼ਾਮਲ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਆ ਕਿ ਜਦੋਂ 1911 ਦੇ ਵਿੱਚ ਜਦੋਂ ਸੈਂਸਿਸ ਸ਼ੁਰੂ ਹੁੰਦਾ ਵਾ, ਅਤੇ 1911 ਤੋਂ ਲੈ ਕੇ 67 ਤੱਕ ਉਹਨਾਂ ਨੂੰ ਇਸ ਗਿਣਤੀ ਦਾ, ਇਸ ਆਬਾਦੀ ਦਾ ਹਿੱਸਾ ਹੀ ਨਹੀਂ ਮੰਨਿਆ ਗਿਆ। ਪਰ ਆਪਾਂ ਉਸ ਲਿਹਾਜ਼ ਦੇ ਨਾਲ ਜੇ ਵੇਖੀਏ ਤਾਂ ਆਪਾਂ ਉਹਨਾਂ ਲੋਕਾਂ 'ਚੋਂ ਹਾਂ ਜਾਂ ਆਪਾਂ ਕਹਿ ਲਈਏ ਕਿ ਆਪਾਂ

0: ਲੱਕੀ ਹਾਂ ਕਿ ਆਪਾਂ ਡੇ ਫਸਟ ਤੋਂ ਇਸ ਸੈਂਸਿਸ 'ਚ।
1: ਕੋਈ ਸ਼ੱਕ ਨਹੀਂ ਇਸ ਗੱਲ ਨੂੰ, ਤਾਂ ਮੈਂ ਵੀ ਸਹਿਮਤੀ ਰੱਖਦਾ ਕਿਉਂਕਿ ਬੰਦੇ ਨੂੰ ਬੰਦਾ ਸਮਝਣਾ ਬਹੁਤ ਜ਼ਰੂਰੀ ਆ। ਬੰਦੇ ਨੂੰ ਬੰਦਾ ਉਸ ਲਿਹਾਜ਼ ਨਾਲ ਸਮਝਣਾ ਵੀ ਇਹਦਾ ਪਾਸਪੋਰਟ ਦਾ ਰੰਗ ਕਿਹੜਾ, ਉਹਦੇ ਵਰਗੀ ਮਾੜੀ ਗੱਲ ਵੀ ਕੋਈ ਨਹੀਂ। ਸੋ ਇਸ ਲਈ ਜੋ ਸੁੱਖ ਸਹੂਲਤਾਂ ਦੀ ਗੱਲ ਕਰਦੇ ਹਾਂ, ਮੰਨਦੇ ਹਾਂ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਇਸ ਦੇਸ਼ ਦੇ ਸਰਵਪੱਖੀ ਵਿਕਾਸ 'ਚ ਆਪਣਾ ਬਣਦਾ ਸਰਦਾ ਯੋਗਦਾਨ ਪਾਇਆ, ਪਰ ਇਹ ਨਹੀਂ ਕਿਹਾ ਜਾ ਸਕਦਾ ਵੀ ਜਿਹੜਾ ਨਵਾਂ ਆਇਆ ਇਹ ਨਹੀਂ ਪਾਊਗਾ। ਸੋ ਬੈਨੀਫਿਟ ਆਫ ਡਾਊਟ ਕਿਤੇ ਨਾ ਕਿਤੇ ਦੇਣਾ ਪੈਣਾ ਪ੍ਰਵਾਸੀ ਲੋਕਾਂ ਦੇ, ਹੈ ਨਾ, ਜਿਹੜੀ ਕੰਟਰੀਬਿਊਸ਼ਨ ਆ ਉਹਦੀ ਬੁਨਿਆਦ 'ਤੇ ਇਹ ਮੁਲਕ ਵਸਾਇਆ ਗਿਆ, ਖੜ੍ਹਾ ਕੀਤਾ ਗਿਆ, ਅਤੇ ਹੁਣ ਇਹਦਾ ਸਰਵਪੱਖੀ ਵਿਕਾਸ ਵੀ ਇਹਨਾਂ ਲੋਕਾਂ 'ਤੇ ਕਾਫੀ ਹੱਦ ਤੱਕ ਨਿਰਭਰ ਕਰਦਾ। ਜੇ ਆਪਾਂ ਆਬਾਦੀ ਦੇ ਲਿਹਾਜ਼ ਨਾਲ ਗੱਲ ਕਰਨੀ ਹੋਵੇ, ਜੇ 35-40 ਫੀਸਦੀ ਲੋਕ ਹਜੇ ਵੀ ਆਪਣੇ ਆਪ ਨੂੰ ਪਿੱਛੇ ਆਪਣੇ ਜੁੜੇ ਹੋਏ ਮਹਿਸੂਸ ਕਰਦੇ ਆ ਕਿਉਂਕਿ ਉਹਨਾਂ ਦੇ ਮਾਂ ਬਾਪ ਉੱਥੋਂ ਦੇ ਜੰਮੇ ਜਾਏ ਆ, ਉਹ ਆਪ ਉੱਥੋਂ ਦੇ ਜੰਮੇ ਜਾਏ ਆ, ਤਾਂ ਇਹਦੇ 'ਚ ਕੋਈ ਮਾੜੀ ਗੱਲ ਵੀ ਕੋਈ ਨਹੀਂ।
0: ਬਿਲਕੁਲ। ਸੋ ਇਹਦੇ 'ਚ ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਜਾਈਏ ਤਾਂ 1911 ਦੇ ਵਿੱਚ ਤਾਂ ਆਸਟ੍ਰੇਲੀਆ ਦੀ ਜਨਗਣਨਾ ਦੱਸੀ ਜਾਂਦੀ ਹੈ, ਪਰ ਉਸ ਤੋਂ ਪਹਿਲਾਂ ਜਿਹੜੀਆਂ ਅਲੱਗ ਅਲੱਗ ਕਲੋਨੀਆਂ ਸੀ ਉਹਨਾਂ ਦੀ ਆਪਣੇ ਪੱਧਰ ਦੇ ਉੱਤੇ ਕਹਿੰਦੇ ਨੇ ਕਿ ਗਿਣਤੀ ਕਰ ਲਈ ਜਾਂਦੀ। ਹੁਣ ਜਿੱਦਾਂ 1901 ਦੇ ਵਿੱਚ ਜਦੋਂ ਇਹ ਸਾਰਾ ਕੁਛ ਜਿਹੜਾ ਆਪਸ ਵਿੱਚ ਇਕੱਠਾ ਕਰਕੇ ਅਤੇ ਫਿਰ ਇਹਨੂੰ ਇੱਕ ਕੀਤਾ ਗਿਆ, ਪਰ ਉਸ ਤੋਂ ਪਹਿਲਾਂ ਨਿਊ ਸਾਊਥ ਵੇਲ ਦੇ ਵਿੱਚ ਜਿਹੜੀ ਪਹਿਲੀ ਗਿਣਤੀ ਸੀ ਉਹ 1828 ਦੇ ਵਿੱਚ ਹੋਈ ਸੀ। ਵਿਕਟੋਰੀਆ ਮੰਨ ਲਓ ਆਪਣੀ ਬਾਅਦ ਵਿੱਚ ਕਰਦਾ ਰਿਹਾ, 1828 ਦੇ ਵਿੱਚ ਨਿਊ ਸਾਊਥ ਵੇਲ ਨੇ ਸ਼ੁਰੂ ਕੀਤੀ, ਕਿਉਂਕਿ ਮੇਨ ਤਾਂ ਨਿਊ ਸਾਊਥ ਵੇਲ ਹੀ ਉਸ ਸਮੇਂ ਦੇ ਵਿੱਚ, ਅਤੇ ਕਾਗਜ਼ਾਂ ਦੇ ਉੱਤੇ ਹੁੰਦੀ ਸੀ ਪਹਿਲਾਂ। ਆਪਾਂ ਇੰਡੀਆ 'ਚ ਵੀ ਵੇਖਦੇ ਆਏ ਹਾਂ ਵੀ ਕਾਗਜ਼ਾਂ ਦੇ ਉੱਤੇ ਹੁੰਦੀ ਰਹੀ ਹੈ। 2006 ਦੇ ਵਿੱਚ ਪਹਿਲੀ ਵਾਰ ਔਨਲਾਈਨ ਸ਼ੁਰੂ ਹੋਇਆ, ਅਤੇ 2016 ਦੇ ਵਿੱਚ ਜਦੋਂ ਔਨਲਾਈਨ ਕਹਿੰਦੇ ਕਿ ਥੋੜ੍ਹਾ ਜਿਹਾ ਜ਼ੋਰ ਪਾ ਕੇ ਕਿਹਾ ਗਿਆ, ਅਤੇ ਉਦੋਂ ਵੈਬਸਾਈਟ ਕਰੈਸ਼ ਹੋ ਗਈ ਸੀ। ਇਹ ਵੀ ਮਤਲਬ ਬੜਾ ਉਹ ਬਾਹਰ
1: ਹੋਈ ਸੀ
0: ਲਿਖਿਆ ਜਾਂਦਾ, ਅਤੇ 2021 ਦੇ ਵਿੱਚ ਜਿਹੜੇ ਆ ਫਿਰ ਜ਼ਿਆਦਾ ਉਹ ਸਕਸੈਸਫੁੱਲ ਰਿਹਾ ਜਦੋਂ ਕੋਵਿਡ ਦੇ ਦਿਨ ਹੀ, ਉਦੋਂ ਲੋਕਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ। ਜਿਹਦੇ ਆਪਾਂ ਪਿਛਲੇ ਸੈਂਸਿਸ ਦੀ ਗੱਲ ਕਰਦੇ ਹਾਂ, ਜਿਹਦੇ ਆਪਾਂ ਨਤੀਜੇ ਵੀ ਵੇਖਿਆ। ਸੋ ਆਸਟ੍ਰੇਲੀਆ ਦੇ ਵਿੱਚ ਹਰ 5 ਸਾਲ ਬਾਅਦ ਜਿਹੜੇ ਇਹ ਸੈਂਸਿਸ ਕੀਤੇ ਜਾਂਦੇ ਨੇ। ਇੰਡੀਆ ਦੇ ਵਿੱਚ ਆਪਾਂ ਇਸ ਚੀਜ਼ ਦੇ ਉੱਤੇ ਵੀ ਚੀਕਦੇ ਹਾਂ, ਜਾਂ ਬੜੀ ਵਾਰੀ ਆਪਾਂ ਖਬਰਾਂ 'ਚ ਵੀ ਵੇਖਿਆ ਹੋਊਗਾ ਵੀ ਉੱਥੇ ਤਾਂ ਟਾਲ ਹੀ ਦਿੱਤਾ ਜਾਂਦਾ ਬਹੁਤੀ ਵਾਰੀ, ਉਹਨਾਂ ਲੋੜ ਹੀ ਨਹੀਂ ਮਹਿਸੂਸ ਕੀਤੀ ਜਾਂਦੀ ਵੀ ਚਲੋ ਠੀਕ ਹੈ ਜੇ ਪਤਾ ਲੱਗ ਵੀ ਜਾਊਗਾ ਵੀ ਆਪਾਂ ਇੰਨੇ ਹੋ ਗਏ ਹਾਂ, ਫਿਰ ਕਿਹੜਾ ਅਸੀਂ ਉਸ ਹਿਸਾਬ ਨਾਲ ਸੁੱਖ ਸੁਵਿਧਾਵਾਂ ਬਣਾਉਣੀਆਂ। ਠੀਕ ਹੈ ਚੱਲ ਇੱਕ ਸਟੇਜ ਉਹ ਆ ਜਾਂਦੀ ਆ ਜਦੋਂ ਬੰਦਾ ਕਹਿੰਦਾ ਵੀ ਯਾਰ ਹੁਣ ਮਤਲਬ ਇਸ ਟੂ ਮੈਨੀ, ਹੈ ਨਾ,
1: ਆ ਮਤਲਬ ਗਰੀਬੀ ਗੁਰਬਤ, ਹੈ ਨਾ, ਉਹ ਜਗਸੀਰ ਜੀ ਦਾ ਕਹਿੰਦਾ ਹੁੰਦਾ ਸਾਡੇ ਵਿਹੜਿਆਂ 'ਚੋਂ ਟੂਟੀਆਂ ਪਟਾ ਕੇ ਚੰਨ ਉੱਤੇ ਪਾਣੀ ਭਾਲ ਦੇ। ਹੁਣ ਉਹ ਹਰੇਕ ਬੰਦਾ ਆਪਣੇ ਢੰਗ ਨਾਲ ਸੋਚਦਾ ਨਾ, ਜਿਹੜੇ ਪ੍ਰੋਸਪੈਰਿਟੀ ਆ, ਨੌਕਰੀਸ਼ੁਦਾ ਲੋਕ ਨੇ, ਪੜ੍ਹੇ ਲਿਖੇ, ਹੈ ਨਾ, ਜਿਨ੍ਹਾਂ ਦੀ ਆਮਦਨ ਦੇ ਸੀਲੇ ਵਸੀਲੇ ਵੱਧ ਨੇ, ਉਹਨਾਂ ਦਾ ਸੋਚਣ ਦਾ ਢੰਗ ਤਰੀਕਾ ਹੋਰ ਆ। ਜਿਹੜੇ ਗਰੀਬ ਗੁਰਬਤ ਆ, ਹੈ ਨਾ, ਕੁੱਲੀਆਂ ਦੇ ਵਾਸੀ ਨੇ ਜਿੱਥੇ, ਹੈ ਨਾ, ਬਾਰਿਸ਼ ਨਹੀਂ ਮੀਂਹ ਪੈਂਦਾ, ਉਹ ਲੋਕਾਂ ਦਾ ਸੋਚਣ ਦਾ ਢੰਗ ਤਰੀਕਾ ਹੋਰ ਆ। ਉਹ ਕਹਿੰਦੇ ਚੱਲ ਜੇ ਗਿਣ ਕੇ ਲੈ ਵੀ ਜਾਓਗੇ ਤਾਂ ਵੀ ਖੈਰ।
0: ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ, ਅਤੇ ਨਾਲ ਦੇ ਨਾਲ ਇਹ ਵੀ ਧਿਆਨ 'ਚ ਰੱਖੋ ਜਿਹੜੇ ਇਸ ਟਾਈਮ ਦੇ ਉੱਤੇ ਸਟੂਡੈਂਟ ਸੁਣ ਰਹੇ ਨੇ, ਜਾਂ ਫਿਰ ਕੋਈ ਵੀ ਕਿਸੇ ਵੀ ਵੀਜ਼ੇ ਦੇ ਉੱਤੇ ਤੁਸੀਂ ਇਸ ਟਾਈਮ ਇੱਥੇ ਹੋ, ਅਤੇ ਚਾਹੇ ਤੁਸੀਂ ਸਿਟੀਜ਼ਨ ਹੋ, ਚਾਹੇ ਤੁਸੀਂ PR ਹੋ, ਚਾਹੇ ਤੁਸੀਂ ਸਟੂਡੈਂਟ ਹੋ, ਟੂਰਿਸਟ ਹੋ, ਟੈਂਪਰੇਰੀ ਵਰਕਰ ਹੋ, ਸੋ ਸਾਰੇ ਇਹ ਫਾਰਮ ਭਰ ਸਕਦੇ ਨੇ। ਸੋ
1: ਇਹ ਕੋਈ ਸਰਕਾਰੀ ਦਸਤਾਵੇਜ਼ ਨਹੀਂ, ਇਹ ਕੋਈ ਇੱਦਾਂ ਦਾ ਨਹੀਂ ਵੀ ਤੁਸੀਂ ਆਪਦੀ ਜ਼ਮੀਨ ਦੀ ਫਰਦ ਕਢਾ ਕੇ ਅਤੇ ਕਿਸੇ ਦੇ ਨਾਂ ਕਰਾਤੀ। ਸੱਚੋ ਸੱਚ ਉਹ 'ਚ ਦੱਸ ਦੇਣਾ ਵੀ ਜੇ $20,000 ਤਨਖਾਹ, ਤੁਹਾਡੀ ਆਮਦਨ ਸਾਲਾਨਾ 40-50-60-80 ਜਿੰਨੀ ਵੀ ਆ, ਤੁਸੀਂ ਬੜੇ ਆਰਾਮ ਨਾਲ ਉਹਦੇ 'ਚ ਲਿਖਾ ਸਕਦੇ ਹੋ। ਉਹਨਾਂ ਨੇ ਮਹਿਜ਼ ਇਹਨੂੰ ਇੱਕ ਰੈਫਰੈਂਸ ਲੈਣਾ, ਉਹਨਾਂ ਨੇ ਇਹ ਨਹੀਂ ਦੇਖਣਾ ਵੀ ਫਲਾਨੇ ਦੀ ਤਨਖਾਹ ਇੰਨੀ ਆ ਜਾਂ ਫਲਾਨੇ ਦਾ ਧਰਮ ਇਹ ਆ। ਉਸ ਆਧਾਰ 'ਤੇ ਤੁਹਾਨੂੰ ਕੋਈ ਡਿਸਕ੍ਰੀਮੀਨੇਟ ਨਹੀਂ ਕਰਦਾ। ਇਸ ਲਈ ਜੋ ਸੱਚੋ ਸੱਚ ਆ ਉਹ ਇਹਦੇ 'ਚ ਬੋਲ ਕੇ ਦੱਸਿਆ ਜਾ ਸਕਦਾ, ਲਿਖਾਇਆ ਜਾ ਸਕਦਾ। ਵੈਸੇ ਤਾਂ ਉਹਨਾਂ ਨੇ ਤੁਹਾਨੂੰ ਕੋਈ ਇੱਕ ਨੰਬਰ ਭੇਜ ਦੇਣੇ ਆ ਤੁਹਾਡੇ ਡਾਕਖਾਨੇ 'ਚ, ਹੈ ਨਾ, ਜਿਹੜੇ ਪੋਸਟ ਬਾਕਸ ਆ ਉਹਨਾਂ 'ਚ ਸਾਰਾ ਕੁਛ ਆ ਜਾਣਾ। ਪਰ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਫੀਲਡ ਅਫਸਰ ਨੇ ਉਹ ਵੀ ਘਰੋ ਘਰੀ ਜਾਣਗੇ, ਜੇ ਕਿਸੇ ਨੂੰ ਕੰਪਿਊਟਰ 'ਤੇ ਉਹ ਜਾਣਕਾਰੀ ਭਰਨ 'ਚ ਸਮੱਸਿਆ ਆਉਂਦੀ ਆ ਤਾਂ ਉਹਨਾਂ ਦੀ ਮਦਦ ਉਹਨਾਂ ਲੋਕਾਂ ਨੇ ਕਰਨੀ ਆ।
0: ਸੋ ਇਹ ਤੁਹਾਨੂੰ ਪੂਰੀ ਮਦਦ ਜਿਹੜੀ ਆ ਉਹ ਦਿੱਤੀ ਜਾਊਗੀ। ਵੈਸੇ ਤਾਂ ਅੱਜ ਕੱਲ੍ਹ ਘਰੋ ਘਰ ਕੋਈ ਨਾ ਕੋਈ ਤਾਂ ਪੜ੍ਹਿਆ ਲਿਖਿਆ ਜ਼ਰੂਰ ਹੁੰਦਾ ਵਾ, ਸੋ ਇਹਨਾਂ ਦੇ ਵਿੱਚ ਤੁਸੀਂ ਮਦਦ ਲੈ ਸਕਦੇ ਹੋ। ਜਿੱਦਾਂ ਤੁਸੀਂ ਵੋਟ ਪਾਉਂਦੇ ਹੋ, ਅਤੇ ਜੇਕਰ ਤੁਸੀਂ ਨਹੀਂ ਪਾਉਂਦੇ ਤਾਂ ਤੁਹਾਨੂੰ ਹਰਜਾਨਾ ਭਰਨਾ ਪੈਂਦਾ। ਬਿਲਕੁਲ, ਸੈਂਸਿਸ ਦੇ ਵਿੱਚ ਵੀ ਤੁਹਾਨੂੰ ਉਸੇ ਤਰ੍ਹਾਂ ਦੇ ਨਾਲ ਪਾਰਟ ਲੈਣਾ ਪਊਗਾ, ਕਿਉਂਕਿ 1905 ਦੇ ਵਿੱਚ ਸੈਂਸਿਸ ਐਂਡ ਸਟੈਟਿਕਸ ਐਕਟ 1905 ਦੇ ਤਹਿਤ ਹੁਣ ਹਰ ਉਹ ਵਿਅਕਤੀ ਜਿਹੜਾ ਕਿ ਇੱਥੇ ਸੈਂਸਿਸ ਦੀ ਰਾਤ ਆਸਟ੍ਰੇਲੀਆ ਦੇ ਵਿੱਚ ਮੌਜੂਦ ਆ ਉਹਨੂੰ ਇਹ ਫਾਰਮ ਭਰਨਾ ਲਾਜ਼ਮੀ ਆ ਅਤੇ ਜੇਕਰ ਉਹ ਬਾਹਰ ਵੀ ਹੈ ਤਾਂ ਔਨਲਾਈਨ ਉਹਨੇ ਉਹ ਫਾਰਮ ਜਿਹੜਾ ਜ਼ਰੂਰ ਭਰਨਾ ਵਾ ਜੇਕਰ ਕੋਈ ਜਾਣ ਬੁੱਝ ਕੇ ਨਹੀਂ ਭਰਦਾ ਤਾਂ ABS ਦੇ ਵੱਲੋਂ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਫਿਰ ਇਹ ਵੀ ਹੋ ਸਕਦਾ ਵੀ ਤੁਹਾਨੂੰ ਅਦਾਲਤ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੱਸਣੀਆਂ ਵੀ ਪੈਣ ਅਤੇ ਜਾਂ ਫਿਰ ਮੋਟਾ ਮੋਟਾ ਜਿਹਾ ਜੋ ਮੈਂ ਵੈਬਸਾਈਟ ਦੇ ਉੱਤੇ ਵੇਖ ਪਾ ਰਿਹਾ ਵਾਂ ਲਗਭਗ $200 ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਜੁਰਮਾਨਾ ਵੀ ਤੁਹਾਨੂੰ ਲੱਗ ਸਕਦਾ ਸੋ ਇਸ ਕਰਕੇ ਜਦੋਂ ਵੀ ਤੁਹਾਡੇ ਹੱਥੇ ਫਾਰਮ ਚੜੂਗਾ ਅਤੇ ਉਦੋਂ ਤੁਸੀਂ ਭਰ ਕੇ ਭੇਜ ਦਿਓ ਕੋਈ ਬਹੁਤਾ ਲੰਮਾ ਚੌੜਾ ਨਹੀਂ ਆ ਕੋਈ ਬਹੁਤ ਜ਼ਿਆਦਾ ਕੋਈ ਜਾਣਕਾਰੀ ਨਹੀਂ
1: 7 ਮਿੰਟ ਮੇਰਾ ਖਿਆਲ ਵੱਧ ਤੋਂ ਵੱਧ
0: ਹਾਂ ਕੋਈ ਮਤਲਬ ਮੇਨ ਜਿਹੜੇ ਮੇਨ ਮੇਨ ਕੁਐਸਚਨ ਨੇ ਉਹ ਕੋਈ 8 to 10 ਕੁਐਸਚਨ ਹੋਣਗੇ ਜਿਹਦੇ ਵਿੱਚ ਕਿ ਤੁਸੀਂ ਆਪਣਾ ਨਾਂ ਦੱਸਣਾ ਵਾ ਉਮਰ ਦੱਸਣੀ ਆ ਤੁਸੀਂ ਤੁਸੀਂ ਆਪਣਾ ਮੇਲ ਹੋ ਫੀਮੇਲ ਹੋ ਜੋ ਵੀ ਜਿਹੜੀਆਂ ਸਿਹਤ ਸੇਵਾਵਾਂ ਦੇ ਲਈ ਯੋਜਨਾਬੱਧੀ ਕੀਤੀ ਜਾਂਦੀ ਉਹਦੇ ਲਈ ਇਹ ਸਾਰਾ ਜ਼ਰੂਰੀ ਹੁੰਦਾ ਕਿੱਥੇ ਤੁਸੀਂ ਜੰਮੇ ਹੋ ਕਿੱਥੋਂ ਦੀ ਤੁਹਾਡੇ ਕੋਲ ਸਿਟੀਜ਼ਨਸ਼ਿਪ ਆ ਕਿਹੜਾ ਤੁਸੀਂ ਧਰਮ ਤੁਹਾਡਾ ਅਤੇ ਭਾਸ਼ਾ ਕਿਹੜੀ ਬੋਲਦੇ ਹੋ ਜਿਹਦੇ ਉੱਤੇ ਆਪਾਂ ਪਹਿਲਾਂ ਗੱਲਬਾਤ ਜਿਹੜੀ ਉਹ ਕਰ ਚੁੱਕੇ ਹਾਂ ਅਤੇ ਆਮਦਨ ਕਿੰਨੀ ਕੁ ਆ ਤੁਹਾਡੀ ਨੌਕਰੀ ਦੇ ਬਾਰੇ ਜਿੱਦਾਂ
1: ਪੜ੍ਹਾਈ ਲਿਖਾਈ
0: ਗੱਲ ਕੀਤੀ ਇਹਨਾਂ ਨੇ ਪੜ੍ਹਾਈ ਲਿਖਾਈ ਕੀ ਆ ਘਰ ਦੇ ਵਿੱਚ ਜਿਹੜੀ ਤੁਹਾਡੀ ਪ੍ਰੋਪਰਟੀ ਆ ਉਹ ਤੁਹਾਡੀ ਮਤਲਬ ਆਪਣੀ ਆ ਜਾਂ ਤੁਸੀਂ ਰੈਂਟ ਦੇ ਉੱਤੇ ਰਹਿੰਦੇ ਹੋ ਇੱਦਾਂ ਦੀਆਂ ਜਾਣਕਾਰੀਆਂ ਤੁਹਾਡੇ ਕੋਲ ਲੈਣਗੇ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਪੁੱਛਣਗੇ ਵੀ NDIS ਦੇ ਉੱਤੇ ਤਾਂ ਨਹੀਂ ਤੁਸੀਂ ਕਿਤੇ ਤੁਸੀਂ ਘਰ ਦੇ ਵਿੱਚ ਕਿਸੇ ਨੂੰ ਕੋਈ ਡਿਸੇਬਿਲਟੀ ਤਾਂ ਨਹੀਂ ਆ ਸੋ ਉਹਦੇ ਵਿੱਚ ਅੱਗੇ ਤੁਸੀਂ ਜੇ ਨਹੀਂ ਤੁਹਾਨੂੰ ਜਾਣਕਾਰੀ ਤਾਂ ਉਹ ਤੁਸੀਂ ਜਾਣਕਾਰੀ ਜਿਹੜੀ ਇੰਟਰਨੈਟ 'ਤੇ ਜਾ ਕੇ ਤੁਸੀਂ ਲੈ ਸਕਦੇ ਹੋ ਵੀ ਕਿਹੜੇ ਕਿਹੜੇ ਜਿਹੜੇ ਆ ਉਹ ਡਿਸੇਬਿਲਟੀ ਦੇ ਵਿੱਚ ਆਉਂਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਸਿੰਪਲ ਸਾਦੀਆਂ ਅਤੇ ਇਸ ਵਾਰੀ ਪਿਛਲੀ ਵਾਰ ਥੋੜ੍ਹੀ ਜਿਹੀ ਕੰਫਿਊਜ਼ਨ ਸੀ ਪੰਜਾਬੀ ਜਿਹੜੀ ਉਹ ਸਾਨੂੰ ਅਦਰ ਵਿੱਚ ਲਿਖਣੀ ਪਈ ਸੀ ਇਸ ਵਾਰੀ ਹੋਰ ਵੀ ਸਾਦਾ ਕਰ ਦਿੱਤਾ ਗਿਆ ਹੁਣ ਪੰਜਾਬੀ ਜਿਹੜੀ ਆ ਉਹ ਤੁਹਾਨੂੰ ਕਿਉਂਕਿ ਪਿਛਲੀ ਵਾਰ ਤੁਸੀਂ ਭਾਗ ਲਿਆ ਹਾਂ ਵੱਧ ਚੜ੍ਹ ਕੇ ਤੁਸੀਂ ਭਾਗ ਲਿਆ ਅਤੇ ਹੁਣ ਪੰਜਾਬੀ ਵੀ ਠਾਹ ਕਰਕੇ ਸਿੱਧੀ ਟਿੱਕ ਵਾਲੀ ਆ ਗਈ ਪਹਿਲਾਂ ਜਿਹੜਾ ਸੀ ਅਦਰਸ ਵਿੱਚ ਲਿਖੀ ਸੀ ਆਪਾਂ ਲਾਸਟ ਟਾਈਮ
1: ਅੱਗੇ ਐਨਸੈਸਟਰੀ ਵੀ ਇੱਦਾਂ ਸੀ ਕਈ ਕਈ ਮੁਲਕਾਂ ਦੇ ਹਿਸਾਬ ਨਾਲ ਸੀ ਕਈ ਧਰਮਾਂ ਦੇ ਹਿਸਾਬ ਨਾਲ ਸੀ ਕੋਈ ਇੰਡੀਅਨ ਲਿਖਦਾ ਸੀ ਕੋਈ ਪੰਜਾਬੀ ਲਿਖਦਾ ਸੀ ਕੋਈ ਸਿੱਖ ਲਿਖਦਾ ਸੀ ਸੋ ਕੁਛ ਕੁੱਲ ਮਿਲਾ ਕੇ ਕਾਫੀ ਸਾਰੀਆਂ ਕਨਫਿਊਜ਼ਨਾਂ ਨੇ ਜਿਹੜੀਆਂ ਹਨਾ ਸੈਂਸਸ ABS ਸਮੇਂ ਸਮੇਂ 'ਤੇ ਦੂਰ ਕਰਨ ਦੀ ਕੋਸ਼ਿਸ਼ ਕਰਦਾ
0: ਇਹ ਤਾਂ ਖੈਰ ਉਹ ਕੰਫਿਊਜ਼ਨਾਂ ਨੇ ਨਾ ਜੇ ਆਪਾਂ ਥੋੜ੍ਹਾ ਜਿਹਾ ਇਹਨੂੰ ਗੌਰ ਨਾਲ ਵੇਖੀਏ ਤਾਂ ਇਹ ਤਾਂ ਕੰਫਿਊਜ਼ਨਾਂ ਮੈਂ ਕਹੂੰਗਾ ਵੀ ਸਾਡੀਆਂ ਆਪਣੀਆਂ ਕ੍ਰੀਏਟ ਕੀਤੀਆਂ ਨੇ ਇਹੋ ਜਿਹੀਆਂ ਕੰਫਿਊਜ਼ਨਾਂ ਹੈਗੀਆਂ ਨਹੀਂ ਆ ਅਤੇ ਜੋ ਚੀਜ਼ ਹੈਗੀ ਆ ਉਹ ਹੈਗੀ ਆ ਜੋ ਦਸਤਾਵੇਜ਼ ਆ ਉਹ ਦਸਤਾਵੇਜ਼ ਹੀ ਆ ਜੋ ਤੁਹਾਡਾ ਮੰਨ ਲਓ ਜੇ ਪਾਸਪੋਰਟ ਤੁਹਾਡਾ ਕਹਿ ਰਿਹਾ ਵਾ ਵੀ ਤੁਸੀਂ ਤੁਹਾਡੀ ਨਾਗਰਿਕਤਾ ਜਿਹੜੀ ਆ ਉਹ ਇੰਡੀਅਨ ਆ ਅਤੇ ਫਿਰ ਤੁਸੀਂ ਉੱਥੇ ਜੇ ਪੰਜਾਬੀ ਲਿਖ ਰਹੇ ਹੋ ਤਾਂ ਐਵੇਂ ਇੱਕ ਆਪਣੀ ਵੋਟ ਹੀ ਖਰਾਬ ਕਰਨ ਵਾਲੀ ਗੱਲ ਹੈ ਕਿਉਂਕਿ ਉਹ ਕਿਸੇ
1: ਸਭ ਤੋਂ ਵੱਡਾ ਝੰਡਾ ਜਿਹੜਾ ਸੈਂਸਸ ਦਾ ਉਹ ਜ਼ਬਾਨ ਅੰਡਰ ਹੀ ਆਉਂਦਾ ਤੁਸੀਂ ਕਿਹੜੀ ਜ਼ਬਾਨ ਘਰ ਵਿੱਚ ਬੋਲਦੇ ਹੋ ਉਸ ਲਿਹਾਜ਼ 'ਤੇ ਗਿਣਤੀਆਂ ਮਿਣਤੀਆਂ ਹੁੰਦੀਆਂ ਅਤੇ 2,39,033 ਇਹ ਸਾਡੀ ਆਬਾਦੀ ਸੀ 2021 ਦੇ ਹਿਸਾਬ ਨਾਲ
0: ਪੰਜਾਬੀ
1: ਹਾਂਜੀ 2,40,000 ਕਹਿ ਲਈਏ ਆਸਾਨੀ ਰਹੂਗੀ ਆਪਾਂ ਨੂੰ ਤਾਂ ਮੈਨੂੰ ਲੱਗਦਾ ਵੀ 3,00,000 ਹੋ ਗਈ ਹੋਣੀ ਹੁਣ
0: ਵੱਧ ਹੋਣੀ ਚਾਹੀਦੀ 5 ਸਾਲ ਹੋ ਗਿਆ ਕਿਉਂਕਿ ਜਿਹੜੇ ਆਪਣੀ ਆਮਦ ਰੁਕੀ ਆ ਸਟੂਡੈਂਟ ਦੀ ਉਹ ਤਾਂ ਆਪਾਂ ਮੇਰੇ ਖਿਆਲ ਨਾਲ 2 ਸਾਲ ਹੀ ਹੋਏ ਆ
1: ਹਾਂਜੀ
0: ਕੋਵਿਡ ਤੋਂ ਬਾਅਦ ਤਾਂ ਕਾਫੀ ਸੋਹਣੀ ਆਮਦ ਹੋਈ ਹੈ
1: ਕੋਈ ਸ਼ੱਕ ਨਹੀਂ ਅਤੇ ਵੈਸੇ ਵੀ ਜਦੋਂ ਲੋਕ ਆ ਜਾਂਦੇ ਆ ਮੰਨ ਲਓ ਜੇ ਤੁਸੀਂ 2,00,000-3,00,000 ਬੰਦਾ ਇੱਥੇ ਹੈਗਾ ਤਾਂ ਉਹਨਾਂ ਦੇ ਵਿਜ਼ਟਰ ਵੀਜ਼ੇ 'ਤੇ ਆਉਣ ਵਾਲੇ ਲੋਕ ਵੀ 30,000-40,000
0: ਹੋ ਉਹਨੇ ਵੱਧ ਉਹ ਹੋਰ ਵੱਧ ਜਾਂਦੇ
1: ਅਤੇ ਉਸ ਲਿਹਾਜ਼ ਨਾਲ ਮੈਂ ਦੇਖਦਾ ਵੀ ਜੇ ਪਰ ਹਾਊਸ ਹੋਲਡ ਮਾਪੇ ਆ ਤਾਂ 2 ਜਣੇ ਹੋ ਜਾਣੇ ਆ ਅਤੇ ਗਿਣਤੀ ਹੋਣੀ ਚਾਹੀਦੀ ਆ ਭਰੋਸਾ ਉਸ ਲਿਹਾਜ਼ ਨਾਲ 4,00,000 ਤੱਕ ਵੀ ਜਾ ਸਕਦੇ ਹਾਂ
0: ਸਟੇਟ ਵਾਈਡ ਵੀ ਹੈਗੇ ਆਪਣੇ ਕੋਲ ਅੰਕੜੇ
1: ਆਪਣੇ
0: ਕੋਲ ਵਿਕਟੋਰੀਆ 'ਚ ਹੀ ਨੇ ਸਭ ਤੋਂ ਵੱਧ
1: ਆਪਾਂ ਤਕਰੀਬਨ ਸਾਰਾ ਕੁਛ ਹੀ ਆਪਣੇ ਕੋਲ ਹੈਗਾ ਇਸ ਵੇਲੇ ਅਤੇ ਮੇਰੇ ਕੋਲ ਵੈਬਸਾਈਟ ਹੈਗੀ ਆ ABS ਦੀ ਸਭ ਤੋਂ ਪਹਿਲਾਂ ਤਾਂ ਉਹਨੂੰ ਦੇਖਦੇ ਆ ਵੀ ਪਲੇਸ ਆਫ ਬਰਥ ਕਿਹੜੀ ਆ ਤੁਸੀਂ ਕਿੱਥੇ ਜੰਮੇ ਸਭ ਤੋਂ ਵੱਧ ਜਿਹੜੀ ਆਬਾਦੀ 2,40,000 ਦਾ ਹਿੱਸਾ ਮੈਂ ਤੁਹਾਨੂੰ 2021 ਦੀ ਜਨਗਣਨਾ ਦੇ ਹਿਸਾਬ ਨਾਲ ਦੱਸ ਸਕਦਾ ਵੀ 74% ਲੋਕ ਆ ਜਿਹੜੇ ਇੰਡੀਅਨ ਬੋਰਨ ਨੇ
0: ਓਕੇ
1: ਜਾਣੀ ਬਹੁ ਗਿਣਤੀ ਕਹਿ ਲਈਏ
0: ਮਾਈਗ੍ਰੈਂਟਸ
1: ਹਾਂਜੀ ਅਤੇ ਉਸ 2,40,000 ਚੋਂ 52,220 ਲੋਕ ਆਸਟ੍ਰੇਲੀਆ ਦੇ ਜੰਮੇ ਜਾਏ ਆਫਕੋਰਸ ਸਾਰਾ ਤੌਰ 'ਤੇ ਬਾਲ ਬੱਚੇ ਉਹਨਾਂ ਦੇ ਇੱਥੇ ਹੋਣਗੇ ਅਤੇ 1,77,000 ਇੰਡੀਆ ਦੇ ਜੰਮੇ ਜਾਏ ਆ 52,000 ਆਸਟ੍ਰੇਲੀਆ ਦਾ ਅਤੇ ਅਕਸਰ ਪਾਕਿਸਤਾਨੀ ਪੰਜਾਬ ਦੇ ਕੁਛ ਸੱਜਣਾਂ ਜਿਹੜੇ ਰੌਲਾ ਪਾਉਂਦੇ ਆ ਵੀ ਸਾਡੀ ਸ਼ਾਹਮੁਖੀ ਨੂੰ ਜੀ ਉਹਨਾਂ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ ਇਹ ਜਿਹੜੀ ਗੁਰਮੁਖੀ ਦੀ ਲਿਪੀ ਹੈ ਇਹਨੂੰ ਹੀ ਮੁੱਖ ਤੌਰ 'ਤੇ ਮੰਨਿਆ ਜਾਂਦਾ ਸਾਡੀ ਸ਼ਾਹਮੁਖੀ 'ਚ ਵੀ ਹੋਣਾ ਚਾਹੀਦਾ ਸਰਕਾਰ ਨੂੰ ਕਿਤਾਬ 'ਚ ਛਾਪਣੀ ਚਾਹੀਦੀ ਅਸੀਂ ਵੀ ਤਾਂ ਪੰਜਾਬੀ ਹੋਈ ਹਾਂ ਪਰ ਜਦੋਂ ਪੰਜਾਬੀ ਲਿਖਣ ਦੀ ਵਾਰੀ ਆਉਂਦੀ ਹੈ ਸੈਂਸਸ ਵਿੱਚ ਤਾਂ ਉਹ ਕਾਫੀ ਪਛੜ ਜਾਂਦੇ ਆ 2021 ਦੇ ਆਂਕੜਿਆਂ ਦੇ ਹਿਸਾਬ ਨਾਲ ਮਹਿਜ਼ 1,300 ਬੰਦਾ ਪਾਕਿਸਤਾਨੀ ਪੰਜਾਬੀ ਨਾਲ ਸੰਬੰਧਿਤ ਸੀ ਸੋ ਉਹ ਲਿਖਦੇ ਨਹੀਂ ਉਹ ਉਰਦੂ ਲਿਖਦੇ ਆ
0: ਸੋ ਅਵੇਅਰਨੈਸ ਨਹੀਂ ਉਸ ਹਿਸਾਬ ਦੇ ਨਾਲ ਕਿਉਂਕਿ
1: ਜਾਂ ਕਹਿ ਲਓ ਉਹਨਾਂ ਦੀ ਗਿਣਤੀ ਹੋਈ ਉਨੀ ਹੋਣੀ
0: ਗਿਣਤੀ ਤਾਂ ਵੱਧ ਹੋਊਗੀ ਕਿਉਂਕਿ ਪੰਜਾਬ ਬਹੁਤ ਵੱਡਾ ਵਾ
1: ਜੀ
0: ਉਧਰਲੀ ਵੀ ਜੇ ਆਪਾਂ ਵੇਖੀਏ, ਮੈਂ ਜਿੰਨਿਆਂ ਕੁ ਨੂੰ ਜਾਣਦਾ ਵਾਂ ਬਹੁਤੇ ਪਾਕਿਸਤਾਨ
1: ਲੱਗਦੀ ਲਾਹੌਰ ਦੀ ਹੈ।
0: ਹਾਂ, ਸੋ ਚੰਗੀ ਭਲੀ ਪੰਜਾਬੀ ਬੋਲਦੇ ਉਹ ਬਹੁਤੇ, ਅਤੇ ਇਸ ਕਰਕੇ ਉਹ ਮੈਂ ਜੇ ਵੇਖਾਂ ਤਾਂ ਪਹਿਲਾਂ ਬਹੁਤੀ ਅਵੇਅਰਨੈਸ ਸਾਡੇ 'ਚ ਵੀ ਨਹੀਂ ਹੈਗੀ। 21 ਤੋਂ ਪਹਿਲਾਂ ਆਪਾਂ ਵੀ ਕੋਈ ਬਹੁਤਾ ਐਡੀ ਅਹਿਮੀਅਤ ਨਹੀਂ ਦਿੰਦੇ, ਉਸ ਤੋਂ ਬਾਅਦ ਹੀ ਇਹ ਪ੍ਰਚਾਰ ਜਿਹੜਾ ਠੋਕ ਕੇ ਹੋਇਆ ਅਤੇ ਫਿਰ ਹੀ ਇਹ ਗਿਣਤੀ ਵਧੀ ਹੈ। ਚਲੋ, ਇਹ ਸਾਰੇ ਗੁਰੂ ਘਰਾਂ ਨੂੰ ਵੀ ਇਹਦਾ ਸੁਨੇਹ ਜਾਂਦਾ ਵਾ, ਉਹਨਾਂ ਨੇ ਬੜਾ ਜ਼ੋਰ ਮਾਰਿਆ,
1: ਕਾਫੀ ਹਿੰਮਤ ਕੀਤੀ,
0: ਅਲੱਗ ਅਲੱਗ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਜ਼ੋਰ ਮਾਰਿਆ, ਮੀਡੀਆ ਨੇ ਜ਼ੋਰ ਮਾਰਿਆ, ਅਤੇ ਇੱਕ ਆਪਣੇ ਆਪ ਜਿਹੜੀ ਅਵੇਅਰਨੈਸ ਆਪਣੇ ਆਪ ਦੇ ਵਿੱਚ ਵੀ ਆਉਂਦੀ ਆ, ਕਈ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ। ਕੁੱਲ ਮਿਲਾ ਕੇ ਆਪਾਂ ਇਹ ਕਹੀਏ ਵੀ ਹੁਣ ਆਪਾਂ ਉੱਥੋਂ ਹੋਰ ਗਾਂ ਲੈ ਕੇ ਜਾਣਾ। ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
4: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
8: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
7: ਫਿਰ ਲਵਾਈਏ ਕਿੱਥੋਂ?
8: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
7: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਤੇ ਫਿਰ ਪਲੇਸ ਆਫ ਬਰਥ ਦੇ ਹਿਸਾਬ ਨਾਲ ਪਾਕਿਸਤਾਨ ਤੋਂ ਬਾਅਦ ਨੰਬਰ ਆਉਂਦਾ ਜੀ ਮਲੇਸ਼ੀਆ ਦਾ 1257 ਲੋਕ ਮਲੇਸ਼ੀਆ ਦੇ ਜੰਮੇ ਜਾਏ ਆ, ਨਿਊਜ਼ੀਲੈਂਡ ਦੇ 1100-1200 ਲੋਕ ਨੇ, ਇੰਗਲੈਂਡ ਦੇ ਜੰਮੇ ਵੀ 900 ਹੈਗੇ ਆ, ਸਿੰਗਾਪੁਰ ਦੇ 600 ਲੋਕ ਹੈਗੇ ਆ ਇੱਥੇ ਜਿਹੜੇ ਜਿਨ੍ਹਾਂ ਨੇ ਪੰਜਾਬੀ ਲਿਖਾਈ ਆ, ਅਤੇ ਕੀਨੀਆ ਦੇ 573, ਫਿਜੀ ਦੇ 203, ਕੈਨੇਡਾ ਦੇ 170, ਫਿਲੀਪੀਨਜ਼ ਦੇ 140, ਯੂਨਾਈਟਿਡ ਅਰਬ ਐਮੀਰਾਟਸ ਦੇ 127, ਅਤੇ ਅਮਰੀਕਾ ਦੇ 80, ਹੋਂਗਕੋਂਗ ਦੇ 60, ਇੱਦਾਂ ਬਹੁਤ ਸਾਰੇ ਮੁਲਕ ਨੇ ਛੋਟੇ ਛੋਟੇ ਜਿੱਥੋਂ 5, 10, 20, 30, 50, ਸੋ ਕੁੱਲ ਮਿਲਾ ਕੇ ਤਕਰੀਬਨ ਇਹ ਲਿਸਟ ਕਾਫੀ ਵੱਡੀ ਆ, ਕਾਫੀ ਲੰਬੀ ਆ, 64 ਮੁਲਕ ਨੇ ਜਿੱਥੇ
0: ਪੰਜਾਬੀ,
1: ਹਾਂ, ਜਿਹਨਾਂ ਦੇ ਉੱਥੋਂ ਦੇ ਬੋਰਨ ਲੋਕ ਨੇ ਜਿਹੜੇ, ਅਤੇ ਮਤਲਬ ਐਲ ਸੈਲਵਾਡੋਰ ਉੱਥੋਂ ਵੀ 3 ਲੋਕ ਆਏ ਹੋਏ ਆ ਜਿਹੜੇ ਮੁਲਕਾਂ ਦਾ ਆਪਾਂ ਨਾਂ ਨਹੀਂ ਸੁਣਿਆ ਕਦੇ, ਬੈਲਜੀਅਮ, ਯੂਕਰੇਨ, ਇਜਿਪਟ, ਲੈਬਨਾਨ, ਕੰਬੋਡੀਆ, ਬ੍ਰਾਜ਼ੀਲ, ਸੋ ਤਕਰੀਬਨ ਯੂ ਨੇਮ ਅ ਕੰਟਰੀ। ਅਤੇ ਉਸ ਲਿਹਾਜ਼ ਨਾਲ ਜਿਹੜਾ ਆਪਾਂ ਕਹਿੰਦੇ ਹਾਂ ਨਾ ਵੀ ਪੰਜਾਬੀ ਅਤੇ ਆਲੂ ਦੁਨੀਆਂ ਦੇ ਹਰ ਕੋਨੇ 'ਚ ਪਾਏ ਜਾਂਦੇ ਆ।
0: ਪਰ ਚੰਗੀ ਗੱਲ ਇਹ ਵੇਖੋ ਇਹ ਤੋਂ ਸਾਨੂੰ ਇਹ ਪਤਾ ਲੱਗ ਗਿਆ, ਨਹੀਂ ਤਾਂ ਫਿਰ ਕਿੱਦਾਂ ਕੋਈ ਕੰਮ ਨਾਲ ਕਿਤੇ ਕੋਈ ਕੰਮ ਕਾਰ ਕਰਦਾ ਹੋਵੇ ਤਾਂ ਫਿਰ ਭਾਵੇਂ ਪਤਾ ਲੱਗੇ, ਨਹੀਂ ਤਾਂ ਆਹ ਚੀਜ਼ਾਂ ਦਾ ਪਤਾ ਹੀ ਨਹੀਂ ਲੱਗ ਸਕਦਾ।
1: ਜਾਂ ਕੇ ਪੱਗਾਂ ਤੋਂ ਪਤਾ ਲੱਗਦਾ ਬੰਦਾ ਕੀ ਨਹੀਂ ਹੈ ਤੋਂ ਆਇਆ ਹੋਇਆ ਹੈ।
0: ਹਾਂ, ਪਰ ਵੇਖੋ ਆਪਾਂ ਸਹੀ ਉਹ ਵੀ ਪਤਾ ਲੱਗ ਜਾਂਦਾ, ਪਰ ਉੱਦਾਂ ਬਹੁਤੇ ਲੋਕ ਜਿਹੜੇ ਨੇ ਉਹ ਨਹੀਂ ਵੀ ਬੰਨਦੇ ਪੱਗ, ਸੋ ਇਸ ਕਰਕੇ ਉਦੋਂ ਨਹੀਂ ਵੀ ਲੱਗਦਾ। ਮੈਂ ਤਾਂ ਉੱਦਾਂ ਇੱਕ ਸੋਚ ਰਿਹਾ ਸੀ ਸਵੇਰੇ ਕਿ ਜਦੋਂ ਹੋ ਸਕਦਾ ਹਾਲ ਹੋਈ ਸੈਂਸਿਸ, ਇਹ ਵੀ ਹੋ ਸਕਦਾ, ਪੋਸੀਬਿਲਿਟੀ ਇਹ ਵੀ ਹੈਗੀ ਆ ਵੀ ਅਗਲੀ ਜਿਹੜੀ 5 ਸਾਲ ਲੰਘ ਜਾਣੇ ਆ, ਜਿਹੜੇ ਹਿਸਾਬ ਦੇ ਨਾਲ ਟੈਕਨੋਲੋਜੀ AI ਇੰਨਾ ਰੌਲਾ ਪੈ ਰਿਹਾ, ਇਹ ਵੀ ਕੋਈ ਪਤਾ ਨਹੀਂ ਵੀ ਅਲੱਗ ਅਲੱਗ ਸਾਡੇ ਦਸਤਾਵੇਜ਼ ਅਲੱਗ ਅਲੱਗ ਸਰੋਤਾਂ ਤੋਂ ਫੜ ਕੇ ਅਤੇ ਆਪਣੇ ਆਪ ਹੀ ਇਹ ਕੱਢ ਕੇ ਦੱਸ ਦੇਣ ਐਕੂਰੇਟ ਫਿਗਰ ਵੀ ਆ, ਹਲੋ ਵੀ ਸਾਨੂੰ ਪਤਾ ਵਾ ਨਾ ਹੁਣ ਜਿਹੜਾ ਮੰਨ ਲਓ ATO ਦਾ ਡਾਟਾ ਉਹ ਵੀ ਉਹਨਾਂ ਦੇ ਕੋਲ ਆ ਵੀ ਇਨਕਮ ਵੀ ਆ ਗਈ, ਹੈ ਨਾ, ਜਿਹੜੇ ਆਪਾਂ ਦਸਤਾਵੇਜ਼ ਭਰੇ ਆ ਸਾਡੇ ਜਿਹੜੇ ਪੁਰਾਣੇ ਹੀ ਨਵੇਂ ਉਹ ਵੀ ਸਾਰੇ ਜਿਹੜੇ ਆ ਡਿਪਾਰਟਮੈਂਟ ਦੇ ਕੋਲ ਹੈ ਹੀ ਨੇ, ਪਾਸਪੋਰਟ ਦਫ਼ਤਰ ਦੇ ਕੋਲ, ਹਰ ਇੱਕ ਤਰ੍ਹਾਂ ਦੀ ਕਮਾਈ ਆ ਗਈ, ਫਿਰ ਤੁਹਾਡੀ ਆਪਣੀ ਪਰਸਨਲ ਇਨਫੋਰਮੇਸ਼ਨ ਆ ਗਈ, ਹੈ ਨਾ, ਉਹਦੇ ਵਿੱਚ ਵੀ ਤਾਂ ਆਪਾਂ ਸਾਰਾ ਕੁਛ ਭਰਿਆ, ਅਤੇ ਇਹ ਕੋਈ ਪਤਾ ਨਹੀਂ ਆ ਵੀ ਅਗਲੀ ਵਾਰੀ ਇਹ ਸਾਨੂੰ ਦੱਸਣ ਵੀ ਤੁਸੀਂ ਕੌਣ ਜੇ। ਸੋ ਇਸ ਕਰਕੇ ਇਸ ਤੋਂ ਪਹਿਲਾਂ ਕਿ ਇਹ ਚੀਜ਼ਾਂ AI ਦੇ ਵਿੱਚ ਪੱਕੀਆਂ ਦਰਜ ਹੋ ਜਾਣ, ਉਸ ਤੋਂ ਬਾਅਦ ਤੁਸੀਂ ਕਹੋ ਵੀ ਨਹੀਂ ਹੋਏ ਉਹ ਤਾਂ ਉਦੋਂ ਗਲਤ ਹੀ ਤਾਂ ਹੋਏ ਤਾਂ ਮੈਂ ਸਹੀ ਹੀ ਤਾਂ ਹੋਏ।
1: ਪੀਜ਼ਾ ਔਡਰ ਕਰਨਾ ਹੋਵੇ ਅਤੇ ਉੱਥੇ ਲਿਖਿਆ ਜੇ ਤੁਹਾਡੀ ਕੋਲੈਸਟ੍ਰੋਲ ਪਹਿਲਾਂ ਹੀ ਬਹੁਤ ਵਧੀ ਹੋਈ ਆ, GP ਨੇ ਤੁਹਾਨੂੰ ਆਹ ਰਿਕਮੈਂਡ ਕੀਤਾ ਸੀ, ਤੁਸੀਂ ਅੱਜ ਪੀਜ਼ੇ ਦੀ ਬਜਾਏ ਗੋਭੀ ਗਾਜਰਾਂ ਖਾਓ।
0: ਉਹ ਨਹੀਂ ਕਰਨ ਵਾਲੇ, ਉਹ ਨਹੀਂ ਕਰਨ ਵਾਲੇ, ਕਿਉਂਕਿ ਉਹਦੇ ਨਾਲ ਕਮਾਈ ਤਾਂ ਸਰ ਪੈਂਦਾ,
1: ਠੀਕ ਹੈ, ਮਾਰਕੀਟ 'ਤੇ, ਹੈ ਨਾ, ਕੰਜ਼ਿਊਮਰਿਜ਼ਮ ਦੇ ਅਗੇਂਸਟ ਆ ਉਹ ਤਾਂ।
0: ਹਾਂ, ਉਹਦੇ ਕਾਰਨ
1: ਉੱਥੇ ਪ੍ਰਾਈਵੇਸੀ ਕਲੋਜ਼ ਲਾਉਣਗੇ ਇਹ ਬੰਦੇ ਦਾ, ਹੈ ਨਾ, ਪ੍ਰਾਈਵੇਸੀ ਇਹਦੇ 'ਚ।
0: ਹਾਂ, ਜੇ ਕਰਨਗੇ ਵੀ ਨਾ ਤਾਂ ਇੰਨਾ ਕੁ ਕਰਨਗੇ ਵੀ ਓਕੇ ਯੂ ਸ਼ੁੱਡ ਕੇਅਰਫੁਲ,
1: ਇੱਦਾਂ ਦੀ
0: ਮਿੱਠੀ ਮਿੱਠੀ
1: ਗੋਲ ਮੋਲ ਜਿਹਾ,
0: ਹਾਂ, ਮਿੱਠੀ ਮਿੱਠੀ ਜੀ ਗੋਲ ਮੋਲ ਜੀ ਦੇਣਗੇ, ਯੂ ਸਟਿਲ ਵਾਂਟ ਟੂ ਈਟ।
1: ਆਹ, 2-3 ਵਾਰ ਡਿਸਕਲੇਮਰ ਜਿਹਾ ਲੈ ਕੇ, ਜੇ ਤੁਸੀਂ ਖਾਂਦੇ ਹੋ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ।
0: ਇਹ ਨਾ ਮੈਂ ਅੱਗੇ ਕਈ ਵਾਰੀ ਹੱਸਦਾ ਹੁੰਦਾ, ਜਿਹੜੀ ਚੀਜ਼ ਕੋਈ ਮਤਲਬ ਇਹਨਾਂ ਦੇ ਮਤਲਬ ਦੀ ਹੈ ਨਾ, ਕੋਈ ਡਿਪਾਰਟਮੈਂਟ ਦੀ ਜਾਂ ਕੋਈ ਮੰਨ ਲਓ ਕੋਈ ਤੁਹਾਡੀ ਕਮਾਈ ਜੋ ਕੁਛ ਮਤਲਬ ਜਾਣ ਦੀ ਤੇਲੀ ਚਵਾਨੀ ਇਹਨਾਂ ਨੂੰ, ਅਤੇ ਉਹ ਚੀਜ਼ ਤੁਸੀਂ ਡਿਲੀਟ ਕਰਨੀ ਹੋਵੇ ਜਾਂ ਮੰਨ ਲਓ ਸੋਸ਼ਲ ਮੀਡੀਆ ਤੁਸੀਂ ਡਿਲੀਟ ਕਰਨਾ ਹੋਵੇ ਆਪਣਾ, ਅਤੇ ਉਹ ਤੁਹਾਨੂੰ ਨਾ 2 ਜਾਂ 3 ਵਾਰੀ ਤੁਹਾਨੂੰ ਪੁੱਛਦੇ, ਆਰ ਯੂ ਸਟਿਲ ਵਾਂਟ ਟੂ ਗੋ ਹੈਲ, ਯੂ ਸ਼ੋਰ ਯੂ ਵਾਂਟ ਟੂ ਡਿਲੀਟ, ਹੈਂ, ਅਤੇ ਫਿਰ ਉਹ ਕਹਿਣਗੇ ਵੀ ਹੁਣ ਅੱਜ ਕੱਲ੍ਹ ਇੱਕ ਹੋਰ ਲੱਗ ਗਿਆ, ਓਕੇ, ਅਤੇ ਫਿਰ ਉਹ ਤੁਹਾਨੂੰ ਮੈਸੇਜ ਜਾਂਦਾ ਵਾ ਵੀ ਤੁਹਾਡੇ ਫੋਨ 'ਤੇ ਮੈਸੇਜ ਆਉਂਦਾ, ਉੱਥੋਂ ਜਾ ਕੇ ਪਹਿਲਾਂ ਕੰਫਰਮ ਕਰੋ ਤੁਸੀਂ, ਹੈ ਨਾ, ਈਮੇਲ ਜਾਂਦੀ ਆ ਉੱਥੋਂ ਕਰੋ, ਸੋ ਇੰਨੇ ਹਰਡ ਰੱਖ ਦਿੱਤੇ ਜਾਂਦੇ ਆ।
1: ਕਾਰਡ ਦੀਆਂ ਪਾਲਿਸੀਆਂ ਕੈਂਸਲ ਕਰਾਉਣੀਆਂ ਹੋਵੇ ਨਾ, ਅੱਗੇ ਹੁੰਦਾ ਸੀ ਔਨਲਾਈਨ ਜਾਓ ਅਤੇ ਉੱਥੇ ਜਾ ਕੇ ਕਲਿੱਕ ਕਰੋ ਵੀ ਮੈਂ ਆਹ ਚੀਜ਼ ਆਹ ਪ੍ਰੋਡਕਟ ਨਹੀਂ ਚਾਹੁੰਦਾ, ਹੁਣ ਪਹਿਲਾਂ ਤੁਸੀਂ ਕਰੋਗੇ ਫਿਰ ਉਹ 8-9 ਚੀਜ਼ਾਂ ਕਰਕੇ, ਨਹੀਂ ਨਹੀਂ ਤੁਹਾਨੂੰ ਕਿਸੇ ਕਸਟਮਰ ਕੇਅਰ ਬੰਦੇ ਨਾਲ ਗੱਲ ਕਰਨ ਦੀ ਲੋੜ ਆ, ਉਹਦੇ 'ਚ ਇਹ ਹੁੰਦਾ ਵੀ ਨਾ ਜਾ ਛੱਡ ਕੇ ਸੱਜਣਾ, ਵੀ ਅਸੀਂ ਤੈਨੂੰ ਸਸਤਾ ਸੌਦਾ ਵੇਚ ਦਿੰਦੇ ਹਾਂ, 190 ਦੀ ਜਗ੍ਹਾ ਤੂੰ 170 ਰੁਪਏ ਕਰ ਦੇ, 180, ਅੱਛਾ ਦੂਜੇ ਨੇ ਕਿੰਨੇ ਕਹੀ ਆ, ਉਹ ਜਿੱਥੇ ਵਪਾਰ ਆ ਗਿਆ, ਬਾਜ਼ਾਰ ਆ ਗਿਆ, ਉੱਥੇ ਘੇਰਾ ਸਾਨੂੰ ਪਾਉਣਾ ਹੀ ਪਾਉਣਾ,
0: ਉੱਥੇ ਪਾਉਣਾ ਪਾਉਣਾ। ਅਤੇ ਇਹੋ ਜਿਹੀ ਚੀਜ਼ ਜਿਹੜੀ ਹੈ, ਮੈਂ ਵੇਖਣਾ ਵੀ ਉੱਤੇ ਮਾੜੀ ਮਾੜੀ ਜਿਹੀ ਲਿਖੀ ਹੁੰਦੀ ਹੈ ਨਾ ਵੀ ਤੰਬਾਕੂ ਨੋਸ਼ੀ ਸਿਹਤ ਕੇ ਲਈ ਨੁਕਸਾਨ ਦੇ, ਚਲੋ ਪੀਣੀ ਤਾਂ ਪੀ ਲਓ, ਕੋਈ ਗੱਲ ਨਹੀਂ, ਆ ਲਓ
1: ਆਹ ਕੈਂਸਰ ਵਾਲੇ ਹੱਥ ਜਿਹਾ ਗਲੇ ਜੇ, ਪਰ ਕੁੰਦਰ ਸੁੱਕੇ,
0: ਕੋਈ ਕੋਈ ਚੱਕਰ ਨਹੀਂ,
1: ਚੌਥੇ ਪੌਦੇ ਹੈਗੇ, ਹੁਣ
0: ਮੁੱਦੀ ਕਰਕੇ ਰੱਖ ਲਓ, ਮੁੱਦੀ ਕਰਕੇ ਰੱਖ ਲਓ।
1: ਹੁਣ ਇੱਕ ਐਗਜ਼ਾਮਪਲ ਤੁਸੀਂ ਬੜੀ ਦਿੰਦੇ ਹੋ ਨਿਰਣ ਜੀ, ਉਹ ਜਿਹੜਾ ਜਦੋਂ ਤਾਂ ਵਿਆਜ ਦਰਾਂ ਵਧਾਉਣੀਆਂ ਤਾਂ ਬੈਂਕ, ਹੈ ਨਾ, ਐਡੇ ਲੰਬੇ ਲੱਤ ਜਿੱਡੇ ਜਿੱਡੇ ਹਨ,
0: ਹਾਂਜੀ,
1: ਤੇ ਵਧਾ ਆਪ ਹੀ ਦੇਣੀ ਆ, ਤੇ ਹੈ ਨਾ, ਜਦੋਂ ਘਟਾਉਣੀ ਆ ਉਦੋਂ ਤੁਸੀਂ ਬੈਂਕ ਨਹੀਂ ਆਏ, ਹੈ ਨਾ,
0: ਤੁਸੀਂ ਸਾਨੂੰ ਕਾਲ ਨਹੀਂ ਸੀ ਕੀਤੀ, ਤੁਸੀਂ ਵਿਜ਼ਿਟ ਨਹੀਂ ਕੀਤਾ, ਓਕੇ, ਸੌਰੀ,
1: ਇਹ ਵੇਰੀਏਬਲ ਹੁੰਦਾ, ਇਹ ਫਿਕਸਡ ਹੁੰਦਾ, ਇਹ ਫਲਾਨਾ ਹੁੰਦਾ, ਆਪਰੀ ਖੱਡਾਬਰਾ ਗਿਲੀ ਗਿਲੀ ਚੋ,
0: ਉਦੋਂ ਫਿਰ ਉਦੋਂ ਫਿਰ ਤੁਸੀਂ ਹੋਲਡ ਰੱਖੋ, ਹੈ ਨਾ, ਸੌਰੀ, ਤੁਸੀਂ ਯੂ ਆਰ ਇਨ ਕਿਊ ਨੰਬਰ,
1: ਉਹ ਤਾਂ ਹੁਣ ਮਿਊਜ਼ਿਕ ਜਿਹਾ ਵੀ ਚੇਤੇ ਹੋ ਗਿਆ,
0: 29, ਹੈ ਨਾ, ਉਹ 29 ਨਹੀਂ ਰਹਿੰਦਾ, ਕਿੰਨਾ
1: ਬੰਦਾ ਮੂੰਹ ਨਾਲ ਟੁੰਗ ਲੁੰਗ ਕਰਨ ਲੱਗ ਜਾਂਦਾ ਬਾਅਦ 'ਚ, ਵੀ ਜੇ ਬੰਦ ਵੀ ਕਰ ਦਿਓ ਭਰਾ, ਸਾਨੂੰ ਪਤਾ ਹੀ ਆ। ਪਰ ਨਹੀਂ ਚਲੋ ਆਪਾਂ ਸੈਂਸਸ ਤੇ ਦੁਬਾਰਾ ਆਈਏ। ਇੱਕ ਹੋਰ ਸਵਾਲ ਆ ਜਿਹੜਾ ਰਣਜੋਤ ਲੋਕ ਅਕਸਰ ਪੁੱਛਦੇ ਆ, ਜਿਹੜੇ 2,40,000 ਲੋਕ ਨੇ 2021 ਜਿਹੜੇ ਆਏ, ਇਹਨਾਂ ਚੋਂ ਕਿੰਨੇ ਕੁ ਬੰਦੇ ਆ ਜਿਹਨਾਂ ਕੋਲ ਕੈਂਗਰੂ ਵਾਲਾ ਪਾਸਪੋਰਟ ਆ?
0: ਓਕੇ,
1: ਅਤੇ ਇਹ ਆਬਾਦੀ ਬਣਦੀ ਹੈ ਜੀ 53% ਲੋਕ ਇਹਦੇ ਚੋਂ ਆਸਟ੍ਰੇਲੀਅਨ ਸਿਟੀਜ਼ਨ ਨੇ, ਅਤੇ 46.7-47% ਕਹਿ ਲਓ ਜਿਹੜੇ ਆਪਾਂ ਨੋਨ ਸਿਟੀਜ਼ਨ ਨੇ, ਜਾਂ ਤਾਂ ਉਹ ਉਸ ਪਾਥ ਵਿੱਚ ਹੈਗੇ ਜਾਂ ਸਟੂਡੈਂਟ ਨੇ ਜਾਂ ਵਿਜ਼ਟਰ ਨੇ। ਅਤੇ ਸਭ ਤੋਂ ਵੱਧ ਜਿਹੜੀ ਆਬਾਦੀ ਦੀ ਆਮਦ ਹੋਈ ਹੈ ਪੰਜਾਬੀ ਲੋਕਾਂ ਦੀ, 2008 ਵਿੱਚ 18,000 ਬੰਦਾ ਆਇਆ ਸੀਗਾ।
0: ਓਕੇ,
1: ਅਤੇ ਫਿਰ ਇਹ 2019 ਦੀ ਗੱਲ ਆ ਜਦ 21,204 ਲੋਕ ਆਏ ਆ। ਸੋ ਇਹ ਦੋ ਵੱਡੀਆਂ ਸਪਾਈਕਸ ਨੇ, 2019 'ਚ 21,000 ਬੰਦਾ ਆਇਆ ਅਤੇ 2008 ਵਿੱਚ 18,000 ਆਇਆ, ਅਤੇ ਉਸ ਤੋਂ ਥੱਲੇ ਆਉਂਦਾ 2014 ਜਾਂ 13,000 ਬੰਦਾ ਆਇਆ। ਸੋ ਇਹ ਤਿੰਨ ਮੇਜਰ ਸਪਾਈਕਸ ਨੇ ਜਦੋਂ ਕਹਿ ਲਓ ਵਿਦਿਆਰਥੀਆਂ ਦੀ ਆਮਦ ਕਹਿ ਲਓ, ਜਾਂ ਇੱਕਦਮ ਹੀ ਤੁਹਾਨੂੰ ਪਤਾ ਨਾ ਫਲੱਡ ਗੇਟ ਖੋਲ੍ਹ ਦਿੰਦੇ ਆ। ਉਹ ਤਾਂ ਬੁੜੀਆਂ ਨੇ ਵੀ ਚੁਟਕਲੇ ਬਣਾਏ ਸੀ, ਦੇਖ ਲਓ ਜੀ ਅੱਜ ਕੱਲ੍ਹ ਮੁੰਡੇ ਕੁੜੀਆਂ ਕੀ ਕਰਦੇ ਆ, ਕਹਿੰਦੀ ਸਾਫ ਜੀ ਲੈਣ ਭੇਜਿਆ, ਆਉਂਦਾ ਹੋਇਆ ਆਸਟ੍ਰੇਲੀਆ ਦਾ ਵੀਜ਼ਾ ਲਵਾ ਲਿਆ। ਉਹ ਹੈ ਨਹੀਂ, ਉਹ ਜੂਸ ਵਾਲੇ ਨੂੰ ਕਹਿੰਦਾ ਵੀ ਮੁੰਡਾ ਭੇਜਤਾ ਹੁਣ ਆਸਟ੍ਰੇਲੀਆ, ਅਤੇ ਤੂੰ ਹੁਣ ਜੂਸ ਵਾਲਿਆ ਗੇੜਾ ਗੂੜਾ ਰੱਖਿਆ ਕਰ, ਹੁਣ ਆਪਾਂ ਸੰਤਰੇ ਦਾ ਜੂਸ ਪੀਆ ਕਰਨਾ। ਉਹ ਕਹਿੰਦਾ ਬਾਬੂ ਜੀ ਕਿਆ ਬਾਤ ਕਰਤੇ ਹੋ, ਮੇਰੇ ਤੋਂ ਆਪ ਦੋਨੋਂ ਬੇਟੇ ਵਹੀਂ ਭਰੇ। ਸੋ ਇਹ ਉਹ ਦੌਰ ਸੀ ਜਦੋਂ
0: ਮੈਂ ਤਾਂ ਆਪ ਛੱਡ ਦੇਣਾ
1: ਪੰਜਵਾਂ ਘਰ,
0: ਮੈਂ ਤਾਂ ਆਪ ਰੇੜੀ ਛੱਡਣ ਲੱਗਾ।
1: ਹਾਂ, ਮੈਂ ਤਾਂ ਆਪ ਚੱਲਿਆ ਵਿਜ਼ਟਰ ਵੀਜ਼ੇ 'ਤੇ 18 ਮਹੀਨੇ 'ਚ 12 ਮਹੀਨੇ। ਅੱਛਾ ਠੀਕ ਹੈ, ਰਿਲੀਜਨ ਕਿਹੜਾ, ਧਰਮ ਕਿਹੜਾ ਲਿਖਾਇਆ ਲੋਕਾਂ ਨੇ 2000, ਜਿਹੜਾ ਆਪਾਂ 2021 ਦੀ ਜਨਗਣਨਾ? ਸਭ ਤੋਂ ਵੱਧ ਇੱਥੇ ਸਿੱਖਇਜ਼ਮ ਨਾਲ ਸੰਬੰਧਿਤ ਲੋਕ ਨੇ, ਸਿੱਖ ਲੋਕ ਨੇ, 80% ਆਬਾਦੀ ਉਹਨਾਂ ਦੀ, ਅਤੇ 1,91,000 ਬਣਦੇ ਆ 2,40,000 ਚੋਂ
0: ਜੀ।
1: ਅਤੇ ਹਿੰਦੂਇਜ਼ਮ 36,367 ਲੋਕ, ਅਤੇ ਇਹ ਆਬਾਦੀ ਦਾ 15% ਬਣਦਾ। ਇੱਥੋਂ ਤੱਕ ਕਿ 2% ਲੋਕ ਨੇ, 4,000 ਲੋਕ ਨੇ ਜਿਨ੍ਹਾਂ ਨੇ ਇਹ ਵੀ ਲਿਖਿਆ ਵੀ ਸਾਡਾ ਕੋਈ ਰਿਲੀਜਨ ਨਹੀਂ, ਜਾਂ ਬੰਦਾ ਕਹਿੰਦਾ ਵੀ ਅਸੀਂ ਮੈਨਸ਼ਨ ਹੀ ਨਹੀਂ ਕਰਨਾ, ਹੂ ਕੇਅਰਸ। ਇਸਲਾਮ 0.8%, ਮਤਲਬ 1,800 ਲੋਕ ਨੇ, 291-300 ਕਹਿ ਲਈਏ ਕ੍ਰਿਸਚੈਨਿਟੀ ਨਾਲ ਸੰਬੰਧਿਤ ਨੇ, 300 ਕੈਥੋਲਿਕ ਵੀ ਹੈਗੇ। ਸੋ ਥੋੜ੍ਹੇ ਥੋੜ੍ਹੇ ਸਪਿਰਚੁਅਲ ਬਿਲੀਫ ਵਾਲੇ ਹੈਗੇ, ਸੈਕੂਲਰ ਬਿਲੀਫ ਵਾਲੇ ਹੈਗੇ, ਮਿਸਲੇਨੀਅਸ ਰਿਲੀਜਨ ਹੈ ਨਾ, ਮਤਲਬ ਬੁੱਧਿਜ਼ਮ, ਇਹ ਮਤਲਬ 17-18 ਹੈਗੀਆਂ ਕੈਟੇਗਰੀਜ਼ ਜਿਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਹੈਗੀ ਆ 20 ਤੋਂ ਉੱਤੇ
0: ਜੀ,
1: ਕੋਈ 20, ਕੋਈ 40-50-60 ਹੈ ਨਾ, ਹਰ ਪ੍ਰਕਾਰ ਦੇ ਲੋਕ ਹੈਗੇ ਆ। ਅਤੇ ਇਹ ਲਿਸਟਾਂ ਜਿਹੜੀਆਂ ਡਿਪਾਰਟਮੈਂਟ ਦੀਆਂ ਬਣੀਆਂ ਹੋਈਆਂ ਨੇ, ਅਤੇ ABS ਦੀ ਜਿਹੜੀ ਵੈਬਸਾਈਟ ਆ ਉੱਥੋਂ ਹੀ ਸਾਰੀ ਜਾਣਕਾਰੀ ਲਈ ਜਾ ਸਕਦੀ ਆ। ਅਤੇ ਇੱਕ ਸਵਾਲ ਪੁੱਛਿਆ ਜਾਂਦਾ ਵੀ ਸਾਡੇ ਲੋਕ ਕਿੰਨੇ ਕੁ ਪੜ੍ਹੇ ਲਿਖੇ ਆ
0: ਜੀ,
1: ਕਿਉਂਕਿ ਅਸੀਂ ਇਸ ਚੀਜ਼ 'ਚ ਮਾਣ ਮਹਿਸੂਸ ਕਰਦੇ ਹਾਂ ਕਿ ਬਾਕੀ ਭਾਈਚਾਰਿਆਂ ਦੇ ਮੁਕਾਬਲੇ ਸਾਡੇ ਲੋਕਾਂ 'ਚ ਪੜ੍ਹਾਈ ਲਿਖਾਈ ਜ਼ਿਆਦਾ
0: ਜੀ।
1: ਘੱਟੋ ਘੱਟ 20% ਲੋਕ ਇਹੋ ਜਿਹੇ ਹੈਗੇ ਜਿਨ੍ਹਾਂ ਕੋਲ ਬੈਚਲਰਸ ਡਿਗਰੀ ਹੈਗੀ ਆ, 45-46,000 ਬਣਦਾ ਇਹ ਟੋਟਲ ਦਾ। ਅਤੇ ਪੋਸਟ ਗ੍ਰੈਜੂਏਟ ਡਿਗਰੀ ਵਾਲੇ ਵੀ 35-36,000 ਹੈਗੇ ਆ, 15% ਬਣਦਾ। ਐਡਵਾਂਸ ਡਿਪਲੋਮਾ ਜਾਂ ਡਿਪਲੋਮਾ 15%, ਇਹ ਵੀ 35,000 ਲੋਕ ਨੇ। ਘੱਟੋ ਘੱਟ ਸਰਟੀਫਿਕੇਟ ਦਾ ਜ਼ਰੂਰ ਹੀ ਕੀਤਾ ਹੋਇਆ, 16,000 ਉਹ ਵੀ ਹੈਗੇ ਆ। ਗ੍ਰੈਜੂਏਟ ਡਿਪਲੋਮਾ, ਗ੍ਰੈਡ ਸਰਟੀਫਿਕੇਟ, ਇਹ ਸਾਰੀਆਂ ਚੀਜ਼ਾਂ ਉਹਦੇ 'ਚ ਮੈਨਸ਼ਨ ਹੈਗੀਆਂ। ਸੋ ਜ਼ਿਆਦਾ ਆਪਾਂ ਕਹਿ ਲਈਏ ਵੀ ਐਡਵਾਂਸ ਡਿਪਲੋਮਾ, ਪੋਸਟ ਗ੍ਰੈਜੂਏਟ ਡਿਗਰੀ ਅਤੇ ਬੈਚਲਰ ਡਿਗਰੀ, ਜੇ ਇਹਨਾਂ ਨੂੰ ਹੀ ਆਪਾਂ ਮਿਲਾ ਲਈਏ ਤਾਂ 15-30% 50% ਲੋਕ, ਜਾਣੀ ਅੱਧੀ ਆਬਾਦੀ ਘੱਟੋ ਘੱਟ ਇਹੋ ਜਿਹੀ ਆ ਜਿਹਨੂੰ ਆਪਾਂ ਚੰਗੀ ਪੜ੍ਹੀ ਲਿਖੀ ਕਹਿ ਸਕਦੇ ਹਾਂ।
0: ਅਤੇ
1: ਉਸ ਲਿਹਾਜ਼ ਨਾਲ ਸਾਡੇ ਸ਼ਾਬਾਸ਼ੇ ਵੀ ਆ। ਅਤੇ ਫੀਲਡ ਆਫ ਸਟੱਡੀ ਦਾ ਵੀ ਉਹਨਾਂ ਨੇ ਡਾਟਾ ਕੱਢਿਆ ਵੀ ਕਿਸ ਕਿਸਮ ਦੀ ਪੜ੍ਹਾਈ ਲਿਖਾਈ ਲੋਕਾਂ ਨੇ ਕੀਤੀ ਆ। ਸੋ 300 ਕੈਟੇਗਰੀਆਂ ਦੀ ਪੜ੍ਹਾਈ ਲਿਖਾਈ ਪੰਜਾਬੀਆਂ ਨੇ ਦਰਜ ਕਰਾਈ ਹੋਈ ਆ। ਸਭ ਤੋਂ ਵੱਧ ਉਹ 'ਚ ਆਉਂਦੀ ਆ ਇਨਫੋਰਮੇਸ਼ਨ ਟੈਕਨੋਲੋਜੀ, IT ਨਾਲ ਸੰਬੰਧਿਤ ਲੋਕ ਨੇ 12,371, ਅਕਾਊਂਟਿੰਗ ਵਿੱਚ 12,000 ਲੋਕ ਨੇ, ਹੋਸਪਿਟੈਲਿਟੀ ਦੀ ਡਿਗਰੀ ਤਕਰੀਬਨ 11,000 ਲੋਕਾਂ ਨੇ ਕੀਤੀ ਹੋਈ ਆ। ਜਿਹੜਾ ਉਹ ਮੁੰਡਾ ਉਹ ਗਿਆ ਸੀ ਨਾ, ਅਤੇ ਅੰਕਲ ਸਾਡੇ ਗਏ ਉਹਨਾਂ ਦੇ ਘਰ, ਕਹਿੰਦੇ ਬੇਟਾ ਥੈਂਕ ਯੂ ਹੈ ਨਾ ਵੀ ਤੁਸੀਂ ਖਾਣ ਪੀਣ ਨੂੰ ਬੜਾ ਵਧੀਆ ਸਮਾਨ ਬਣਾਇਆ ਹੋਇਆ ਸੀ, ਥੈਂਕ ਯੂ ਫੋਰ ਯੂਅਰ ਹੋਸਪਿਟੈਲਿਟੀ। ਨਹੀਂ ਅੰਕਲ ਜੀ, ਮੈਂ ਕੁੱਕਰੀ ਕਰਦੀ ਹਾਂ। ਅਤੇ ਹੋਸਪਿਟੈਲਿਟੀ, ਕੁੱਕਰੀ, ਇਹ ਸਾਰੇ ਉਸ ਪਾਸੇ ਆ ਜਾਂਦੇ ਆ। ਅਤੇ ਇਹਨਾਂ ਨੇ ਸਰਟੀਫਿਕੇਟ ਕਰਕੇ, ਲੋਕਾਂ ਨੇ, ਬੱਚਿਆਂ ਨੇ ਸਰਟੀਫਿਕੇਟ 3-4 ਜੋਬ ਰੈਡੀਆਂ ਕਰਕੇ ਬਹੁਤ ਸਾਰੇ ਰੈਸਟੋਰੈਂਟਾਂ ਨੂੰ ਭਾਗ ਲਾ ਰਹੇ। ਅਤੇ ਬੜੇ ਲੋਕ ਨੇ ਜਿਨ੍ਹਾਂ ਦੇ PR ਦੇ ਰਾਹ ਸਿੱਧੇ ਹੋਏ ਆ ਹੋਸਪਿਟੈਲਿਟੀ 'ਚ, ਅਤੇ ਬੜੇ ਲੋਕ ਇਹੋ ਜਿਹੇ ਵੀ ਆ ਜਿਹੜੇ ਵਿਚਾਰੇ ਅੜੇ ਬੈਠੇ ਆ ਵੀ ਅਸੀਂ ਕਿਹੜਾ ਪੰਗਾ ਲੈ ਲਿਆ ਇਹ, ਹੁਣ ਕੋਈ ਰਾਹ ਨਹੀਂ ਲੱਭਦਾ ਅੱਗੇ ਜਾਣ ਦਾ। ਅਤੇ ਨਰਸਿੰਗ 'ਚ ਸਾਡੇ ਭਾਈਚਾਰੇ ਦੀਆਂ ਬਹੁਤ ਸਾਰੀਆਂ ਲੇਡੀਜ਼ ਨੇ, 8,000-9,000 ਜਿਹੜਾ ਆਬਾਦੀ ਦੇ ਲਿਹਾਜ਼ ਨਾਲ, ਗਿਣਤੀ ਦੇ ਲਿਹਾਜ਼ ਨਾਲ ਆਪਾਂ ਕਰੀਏ, ਜਿਨ੍ਹਾਂ ਨੇ ਨਰਸਿੰਗ ਕੀਤੀ ਹੋਈ ਆ। ਬਿਜ਼ਨਸ ਅਤੇ ਮੈਨੇਜਮੈਂਟ 6,000 ਆ, ਕੁੱਕਰੀ ਹੋਸਪਿਟੈਲਿਟੀ ਨੂੰ ਅੱਡ ਆ, 58,100 ਲੋਕਾਂ ਨੇ ਕੁੱਕਰੀ ਵੀ ਕੀਤੀ ਹੋਈ ਆ। ਬਿਜ਼ਨਸ ਮੈਨੇਜਮੈਂਟ 5,000 ਆ, ਇੰਜੀਨੀਅਰਿੰਗ ਅਤੇ ਰਿਲੇਟਡ ਟੈਕਨੋਲੋਜੀ 3,500, ਆਟੋਮੋਟਿਵ ਇੰਜੀਨੀਅਰਿੰਗ ਅਤੇ ਟੈਕਨੋਲੋਜੀ 3,000, ਟੀਚਿੰਗ 'ਚ ਵੀ 2,300, 2,600 ਲੋਕ ਹੈਗੇ ਆ, ਅਤੇ ਹੋਸਪਿਟੈਲਿਟੀ ਮੈਨੇਜਮੈਂਟ, ਕੰਪਿਊਟਰ ਸਾਇੰਸ, ਸੋ ਕੁੱਲ ਮਿਲਾ ਕੇ ਬਹੁਤ ਸਾਰੇ ਇਹ ਫੀਲਡ ਨੇ ਜਿਨ੍ਹਾਂ 'ਚ ਸਾਡੀ ਪੜ੍ਹਾਈ ਲਿਖਾਈ ਆ, ਜਾਂ ਘੱਟੋ ਘੱਟ ਅਸੀਂ ਉਹਨਾਂ ਫੀਲਡਸ ਵਿੱਚ ਕੰਮ ਕਰ ਰਹੇ ਹਾਂ। ਅਤੇ ਇਹ ਮੈਨੂੰ ਕਾਫੀ ਸਿਗਨੀਫਿਕੈਂਟ ਲੱਗਦਾ ਡਾਟਾ, ਉਸ ਲਿਹਾਜ਼ ਨਾਲ ਕਿ ਪੜ੍ਹਾਈ ਲਿਖਾਈ ਇਹ ਤੈਅ ਕਰਦੀ ਆ ਵੀ ਇਸ ਭਾਈਚਾਰੇ ਦੇ ਲੋਕ ਕਿੰਨੇ ਕੁ ਸਿਆਣੇ। ਅਤੇ ਵੱਡੀ ਗੱਲ, ਜਦ ਤੁਹਾਡੇ ਕੋਲ ਪੜ੍ਹਾਈ ਲਿਖਾਈ ਹੁੰਦੀ ਹੈ, ਫਿਰ ਤੁਸੀਂ ਸਰਕਾਰੀ ਭੱਤਿਆਂ 'ਤੇ ਆਸ ਨਹੀਂ ਰੱਖਦੇ, ਤੁਸੀਂ ਕਮਾ ਕੇ ਖਾਣਾ ਚਾਹੁੰਦੇ
0: ਹੋ। ਇਹ ਵੀ ਚੀਜ਼ ਉਹਦੇ ਤੋਂ ਪਤਾ ਲੱਗ ਜਾਂਦਾ।
1: ਇਹ ਵੀ ਹੈ ਨਾ ਨੋਟ ਕੀਤਾ। ਅਤੇ ਵਰਕ ਐਂਡ ਇਨਕਮ, ਉਹਦਾ ਵੀ ਡਾਟਾ 2021 ਸਰਕਾਰ ਵੱਲੋਂ ਕੱਢਿਆ ਗਿਆ ਸੀ। ਸਭ ਤੋਂ ਜ਼ਿਆਦਾ ਟਰੱਕ ਡਰਾਈਵਰ ਨੇ, 12,000 ਲੋਕ ਨੇ, ਜਿਹੜਾ ਆਪਾਂ ਡਾਟਾ ਅੱਗੇ ਵੀ ਇੱਕ ਵਾਰ ਸ਼ੇਅਰ ਕੀਤਾ ਸੀ, ਜਦੋਂ ਟਰੱਕ ਡਰਾਈਵਰਸ ਨਾਲ ਰੇਸਿਜ਼ਮ ਜਿਹੜਾ ਹੋ ਰਿਹਾ ਉਸ ਸੰਬੰਧਿਤ ਆਪਾਂ ਇੱਕ ਖਾਸ ਪ੍ਰੋਗਰਾਮ ਨਸ਼ਰ ਕੀਤਾ ਸੀ। ਆਟੋਮੋਬਾਈਲ ਡਰਾਈਵਰਸ ਨੇ ਜਿਹੜੇ, ਹੈ ਨਾ, ਅਤੇ ਉਹ ਵੀ 7,000-8,000 ਹੈਗੇ, ਅਤੇ ਇਹਨੂੰ ਅਤੇ 12,000 ਨੂੰ ਜੋੜ ਲਈਏ ਤਾਂ 20,000 ਬਣ ਜਾਂਦਾ, ਟਰੱਕ ਡਰਾਈਵਰ ਅਤੇ ਆਟੋਮੋਬਾਈਲ ਡਰਾਈਵਰਸ ਨੂੰ, ਦੋਨਾਂ ਨੂੰ ਜੋੜ ਲਈਏ ਤਾਂ ਲਿਟਰਲੀ ਆਸਟ੍ਰੇਲੀਆ ਨੂੰ ਆਪਾਂ ਚਲਾ ਰਹੇ ਹਾਂ। ਬੱਸਾਂ ਚਲਾਉਣ ਦੀ ਗੱਲ ਕਰੀਏ, ਕੁਰੀਅਰ ਵੈਨ ਚਲਾਉਣ ਦੀ ਗੱਲ ਕਰੀਏ, ਊਬਰ ਦੀ ਗੱਲ ਕਰੀਏ, ਅਤੇ ਮੈਨੂੰ ਤਾਂ ਇਹ ਵੀ ਮਹਿਸੂਸ ਹੁੰਦਾ ਵੀ ਹੁਣ ਇਹ 2021 ਤੋਂ ਬਾਅਦ ਜਦ ਆਪਾਂ 2026 ਦੀ ਜਨਗਣਨਾ 'ਚ ਜਾਣਾ ਤਾਂ ਇਹ ਦੁੱਗਣੇ ਹੋ ਚੁੱਕੇ ਹੋਣੇ, ਘੱਟੋ ਘੱਟ 35,000-40,000 ਲੋਕ ਇਹਨਾਂ ਨਾਲ ਵਾਬਸਤਾ ਹੋਣਗੇ ਘੱਟੋ ਘੱਟ। ਅਤੇ ਏਜ ਕੇਅਰ ਅਤੇ ਡਿਸੇਬਿਲਿਟੀ ਕੇਅਰ, ਇਹਦੇ 'ਚ ਭੈਣਾਂ ਭਾਬੀਆਂ ਭਰਜਾਈਆਂ ਸਾਰੀਆਂ ਹੀ ਨੇ, ਹਰ ਦੂਜੇ ਚੌਥੇ ਘਰੋਂ ਕੋਈ ਨਾ ਕੋਈ ਹੈਗਾ, ਅਤੇ ਇਹ ਤਕਰੀਬਨ ਬਣਦਾ ਜੀ 6,000-7,000 ਹੈਗੇ ਆ, ਅਤੇ ਇਹਚੋਂ ਜ਼ਿਆਦਾਤਰ ਮਹਿਸੂਸ ਕਰਨਾ ਫੀਮੇਲਸ ਹੋਣਗੀਆਂ। ਅਤੇ ਡਿਲੀਵਰੀ ਡਰਾਈਵਰ ਇਹ ਤੋਂ ਅਲੱਗ ਨੇ ਹਜੇ, ਉਹ ਵੀ ਮਤਲਬ 5,000 ਨੇ। ਸੋ 5,000 ਉਹ ਲਾ ਲਓ, ਆਟੋਮੋਬਾਈਲ ਡਰਾਈਵਰ ਹੋ ਗਏ, 7 ਉਹ ਹੋ ਗਏ, ਅਤੇ 12 ਉਹ ਹੋ ਗਏ, ਤੁਸੀਂ ਦੇਖੋ ਗਿਣਤੀ ਜਾਂਦੀ ਕਿੱਥੇ ਆ। ਇਹੀ ਕਾਰਨ ਆ ਕਿ ਹਰ ਚੌਥਾ ਬੰਦਾ ਜਿਹੜਾ ਸਟੇਅਰਿੰਗ ਦੇ ਮਗਰਾ ਤੁਹਾਨੂੰ ਆਪਣਾ ਨਜ਼ਰ ਆਉਂਦਾ।
0: ਹਾਂ, ਕਈ ਵੇਲੇ ਕੋਈ 2 ਜੋਬ ਵੀ ਕਰ ਰਿਹਾ ਹੁੰਦਾ ਤਾਂ ਉਹ ਇੱਕ ਹੀ ਲਿਖਦਾ, ਆਪਾਂ ਇਹ ਮੰਨ ਕੇ ਚੱਲੀ ਵੀ ਗਿਣਤੀ ਵੱਧ ਹੋਣ ਦੇ ਚਾਂਸ ਹੈਗੇ ਆ।
1: ਸਹੀ ਆ। ਮੈਂ ਕਈ ਲੋਕਾਂ ਨੂੰ ਜਾਣਦਾ ਜਿਹੜੇ ਕਹਿੰਦੇ ਆ ਵੀ ਆਮਦਨ ਜਿਹੜੀ ਮੁੱਖ ਧਾਰਾ ਦੀ ਮੇਰੀ ਜੋਬ ਆ ਉਹਦੇ 'ਚੋਂ ਓਨੀ ਨਹੀਂ ਆ, ਇਸ ਕਰਕੇ ਭਾਅ ਜੀ ਵੀਕਐਂਡ 'ਤੇ ਆਪਾਂ ਊਬਰ ਚਲਾ ਲਈਦੀ ਜਾਂ ਆਹ ਕਰ ਲਈਦਾ ਜਾਂ ਉਹ ਕਰ ਲਈਦਾ ਨਾ,
0: ਉੱਪਰ ਇੱਥੇ ਨਹੀਂ ਆਉਣੀ।
1: ਹਾਂਜੀ। ਅਤੇ ਉਸ ਤੋਂ ਇਲਾਵਾ ਜੇ ਆਪਾਂ ਸ਼ੈਫਸ ਦੀ ਗੱਲ ਕਰੀਏ, 4,500 ਉਹ ਨੇ, ਸੇਲਸ ਅਸਿਸਟੈਂਟ 4,500, ਚਾਈਲਡ ਕੇਅਰ 'ਚ ਆਪਣੇ ਭਾਈਚਾਰੇ ਦੀਆਂ ਬਹੁਤ ਸਾਰੀਆਂ ਔਰਤਾਂ ਨੇ, ਅਤੇ 4,000 ਦੀ ਬਾਤੀ ਉਹ ਆ। ਨਰਸਿੰਗ ਸਪੋਰਟ ਅਤੇ ਪਰਸਨਲ ਕੇਅਰ ਵਰਕਰਸ ਨੇ 4,000-5,000। ਕਲੀਨਿੰਗ ਦੀ ਜੋਬ ਵੀ ਸਾਡੇ ਲੋਕ ਕਾਫੀ ਕਰਦੇ ਆ, 2,500-2,600। ਅਤੇ ਬੱਸ ਅਤੇ ਕੋਚ ਡਰਾਈਵਰ ਅਲੱਗ ਨੇ, 2,500 ਉਹ ਹੈਗੇ ਆ। ਅਤੇ ਰੀਟੇਲ ਮੈਨੇਜਰਸ ਵੀ ਹੈਗੇ, ਸਿਕਿਉਰਿਟੀ ਗਾਰਡ ਬਹੁਤ ਨੇ, ਕਿਚਨ ਹੈਂਡ, ਸਟੋਰ ਪਰਸਨ, ਮੋਟਰ ਮੈਕੈਨਿਕਸ। ਸੋ ਕੁੱਲ ਮਿਲਾ ਕੇ ਜੇ ਆਪਾਂ ਇਹ ਮੇਜਰ ਜਿਹੜੀਆਂ 15-16 ਖਾਸ ਕਿਸਮ ਦੇ ਕੰਮ ਨੇ ਜਿਹੜੇ ਸਾਡੇ ਲੋਕ ਕਰਦੇ ਨੇ।
0: ਜੀ ਬਿਲਕੁਲ। ਸੋ ਇਹ ਫਾਇਦਾ ਵਾ ਜਦੋਂ ਆਪਣੇ ਕੋਲ ਇੱਦਾਂ ਦੇ ਅੰਕੜੇ ਸਾਡੇ ਕੋਲ ਪਹੁੰਚ ਜਾਂਦੇ ਆ। ਅਤੇ ਵੈਸੇ ਵੀ ਜੇਕਰ ਤੁਸੀਂ ਨਹੀਂ ਕਹਿੰਦੇ ਹਿੱਸੇਦਾਰੀ ਪਾਉਂਦੇ ਤਾਂ $20 ਤੁਹਾਡੇ ਉੱਤੇ ਲੱਗ ਚੁੱਕੇ ਨੇ, ਭਾਵੇਂ ਤੁਸੀਂ ਪਾਉਂਦੇ ਭਾਵੇਂ ਨਹੀਂ ਪਾਉਂਦੇ। ਸੋ ਇੰਨਾ ਨੁਕਸਾਨ ਹੈ ਅਤੇ ਇਹ ਘੁੰਮ ਘੁੰਮਾ ਕੇ ਸਾਡਾ ਹੀ ਪੈਸਾ ਵਾ।
1: ਅਤੇ ਸਾਡੇ ਭਾਈਚਾਰੇ ਦੀ ਸਾਰਿਆਂ ਨਾਲੋਂ ਜ਼ਰੂਰੀ ਗੱਲ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਇਹ ਆ, ਸਾਡੇ ਭਾਈਚਾਰੇ ਦੇ 58% ਲੋਕ ਇੰਪਲੋਇਡ ਨੇ, ਵਰਕਫੋਰਸ ਵਿੱਚ ਨੇ,
0: ਡਿਪੈਂਡੈਂਟ,
1: ਐਂਡ ਦੈਟ ਇਜ਼ ਕੰਪੇਅਰ ਟੂ 47% ਆਸਟ੍ਰੇਲੀਆ ਦੀ ਓਵਰਆਲ ਜਿਹੜੀ ਵਧੀ ਆ,
0: ਜੋ ਉਹਨਾਂ ਦੀ ਰੇਸ਼ੋ ਆ।
1: ਹਾਂਜੀ।
0: ਕੁੱਲ ਮਿਲਾ ਕੇ ਹਿਸਾਬ ਲਾਓ ਕਰੋ ਤੁਸੀਂ,
1: ਘੱਟੋ ਘੱਟ ਆਪਾਂ 10% ਇਹਨਾਂ ਨਾਲੋਂ ਵੱਧ ਆ, 3% ਇਹ 'ਚੋਂ ਅਨਇੰਪਲੋਇਡ ਨੇ, ਉਹ ਆਪਾਂ ਬੱਚਿਆਂ ਦੀ ਗਿਣਤੀ ਕੱਢ ਦਈਦੀ ਆ ਵਿੱਚੋਂ, ਹੈ ਨਾ। ਅਤੇ ਲੇਬਰ ਫੋਰਸ ਜਿਹੜੇ ਨਹੀਂ ਹੈਗੇ ਉਹ 16% ਨੇ। ਬਹੁਤ ਸਾਰੇ ਘਰਾਂ 'ਚ ਆਪਾਂ ਵੇਖਦੇ ਹਾਂ ਇੱਕ ਜੀ ਕਮਾਈ ਕਰਦਾ ਤਾਂ ਕਿ ਦੂਜਾ ਜੀ ਬੱਚਿਆਂ ਨੂੰ ਸੰਭਾਲ ਸਕੇ, ਬੱਚੇ ਛੋਟੇ ਆ ਜਿਹਨਾਂ ਦੇ। ਵੈਸੇ ਵੀ ਸਾਡਾ ਭਾਈਚਾਰਾ ਯੰਗਰ ਜਨਰੇਸ਼ਨ ਆ, 25-35 ਦੀ ਉਮਰ ਦੇ ਬਹੁਤ ਸਾਰੇ ਲੋਕ ਨੇ, ਉੱਥੇ ਤੁਹਾਡੀਆਂ ਪ੍ਰਾਇਓਰਟੀਜ਼ ਪਰਿਵਾਰ ਨੂੰ ਪਾਲਣ 'ਤੇ ਵੀ ਹੁੰਦੀਆਂ, ਇਸ ਕਰਕੇ ਤੁਸੀਂ ਇਹ ਵੀ ਲਿਖਾ ਦਿੰਦੇ ਹੋ ਵੀ ਮੈਂ ਹਾਊਸ ਵਾਈਫ ਹਾਂ ਜਾਂ ਹੋਮ ਮੇਕਰ।
0: ਵੈਸੇ ਮੇਰਾ ਖਿਆਲ 38 ਆ ਉਮਰ, ਹੈ ਨਾ, ਜਿਹੜੀ ਓਵਰਆਲ ਰੇਸ਼ੋ ਜੀ ਨਿਕਲਦੀ।
1: ਹਾਂਜੀ। ਅਤੇ ਉਹ ਵੀ ਆਪਾਂ ਹੈ ਨਾ ਸਾਰਾ ਡਿਸਕਸ ਕਰ ਸਕਦੇ ਹਾਂ। ਬਾਕੀ ਇਸ ਤੋਂ ਇਲਾਵਾ ਜੇ ਕਿਹੜੀਆਂ ਇੰਡਸਟਰੀਜ਼ ਨੇ ਜਿਹਦੇ 'ਚ ਟਿਪੀਕਲੀ ਵਰਕ ਚੱਲਦਾ, ਉਹਨੂੰ ਕੰਸੋਲੀਡੇਟ ਵੀ ਕੀਤਾ ਇਹਨਾਂ ਨੇ, ਜਿਵੇਂ ਰੈਜ਼ੀਡੈਂਸ਼ੀਅਲ ਕੇਅਰ ਸਰਵਿਸਿਜ਼ ਆ, ਉਹਦੇ 'ਚ 11,000 ਲੋਕ ਨੇ ਸਭ ਤੋਂ ਵੱਧ, ਕੈਫੇ ਰੈਸਟੋਰੈਂਟਾਂ ਅਤੇ ਟੇਕ ਅਵੇ ਫੂਡ ਸਰਵਿਸਿਜ਼ 11,000 ਲੋਕ ਕੰਮ ਕਰਦੇ ਆ, ਰੋਡ ਪੈਸੈਂਜਰ ਟਰਾਂਸਪੋਰਟ 'ਚ 9,000 ਆ, ਰੋਡ ਫਰੀ ਟਰਾਂਸਪੋਰਟ 'ਚ 9,000 ਆ, ਪੋਸਟਲ ਅਤੇ ਕੁਰੀਅਰ ਦੀਆਂ ਜਿਹੜੀਆਂ ਪਿਕਅਪ ਅਤੇ ਡਿਲੀਵਰੀ ਸਰਵਿਸਿਜ਼ ਨੇ ਉਹਦੇ 7,000 ਆ, ਸੁਪਰ ਮਾਰਕੀਟ ਗਰੋਸਰੀ ਸਟੋਰ 'ਚ 5,000 ਲੋਕ ਕੰਮ ਕਰਦੇ, ਹਸਪਤਾਲਾਂ 4-5,000 ਕੰਮ ਕਰਦੇ ਆ, ਚਾਈਲਡ ਕੇਅਰ 3,000 ਕਰਦੇ ਆ। ਸੋ ਬਿਲਡਿੰਗ, ਕਲੀਨਿੰਗ, ਪੈਸਟ ਕੰਟਰੋਲ, ਗਾਰਡਨਿੰਗ, ਸੋ ਬਹੁਤ ਸਾਰੇ ਇੱਦਾਂ ਦੇ ਓਕੂਪੇਸ਼ਨ ਨੇ ਜਿਹਦੇ 'ਚ ਪੰਜਾਬੀ ਭਾਈਚਾਰੇ ਦੀ ਹਾਜ਼ਰੀ ਆ, ਅਤੇ ਦੂਜਾ ਇਹ ਲੋਕ ਕੀ ਕੰਮ 'ਤੇ ਜਾਣ ਵੇਲੇ ਆਪਣਾ ਵਹੀਕਲ ਯੂਜ਼ ਕਰਦੇ ਆ ਜਾਂ ਇਹ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਆ, ਉਹਦਾ ਵੀ ਡਾਟਾ ਇਹਨਾਂ ਕੋਲ ਮੌਜੂਦ ਆ। 40% ਲੋਕਾਂ ਕੋਲ ਆਪੋ ਆਪਣੇ ਵਹੀਕਲ ਨੇ, ਅਤੇ ਪਬਲਿਕ ਟਰਾਂਸਪੋਰਟ ਪਹਿਲਾਂ ਕਾਫੀ ਹੁੰਦਾ ਸੀਗਾ ਅਤੇ ਹੁਣ ਉਹ 2021 'ਚ ਕਾਫੀ ਘੱਟ ਗਿਆ। ਜੇ ਆਪਾਂ ਗੱਲ ਕਰਨੀ ਹੋਵੇ 2011 ਦੀ ਤਾਂ 11,577 ਜਾਣੀ 16% ਲੋਕ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਸੀ ਅਤੇ ਹੁਣ ਉਹ ਘੱਟ ਕੇ 5% ਰਹਿ ਗਿਆ। ਇਹ ਤੋਂ ਇਹ ਵੀ ਪਤਾ ਲੱਗਦਾ ਜਦ ਕਿਸੇ ਮੁਲਕ 'ਚੋਂ ਤੁਸੀਂ ਅਸਟੈਬਲਿਸ਼ ਹੋ ਜਾਂਦੇ ਹਾਂ, ਤੁਹਾਡੇ ਕੰਮ ਕਾਰ ਹੀਲੇ ਵਸੀਲੇ ਹੋ ਜਾਂਦੇ ਆ, ਤੁਸੀਂ ਇੱਕ ਮੰਨ ਲਓ ਸਟੂਡੈਂਟ ਆਏ ਹੋ ਉਦੋਂ ਤੁਸੀਂ ਡਿਪੈਂਡੈਂਟ ਹੋ, ਸੋ ਇਹ ਡਾਟੇ ਤੋਂ ਇਨਡਾਇਰੈਕਟਲੀ ਕਾਫੀ ਕੁਛ ਸਾਨੂੰ ਪਤਾ ਲੱਗਦਾ ਵੀ ਇਹ ਲੋਕਾਂ ਦੇ ਹੁਣ ਪੈਰ ਲੱਗ ਗਏ ਨੇ। ਹੁਣ ਜਦੋਂ ਇਹ 2011 ਦੀ ਗੱਲ ਹੋਊਗੀ ਉਦੋਂ ਸਿਰਫ 5-10-15% ਲੋਕਾਂ ਕੋਲ ਆਪਦੇ ਘਰ ਹੋਣਗੇ, ਜਦੋਂ ਇਹੀ ਲੋਕ ਉਸ ਮੁਲਕ 'ਚ ਆਪਣੇ ਪੈਰ ਪਸਾਰ ਲੈਂਦੇ ਆ ਫਿਰ ਇੱਕ ਮਹਿਲ ਉਸ ਸਪਨੋ ਕਾ, ਤਾਂ ਫਿਰ ਉਹ ਗਿਣਤੀ ਵੱਧ ਕੇ 35-37-40% 'ਤੇ ਵੀ ਚਲੀ ਜਾਂਦੀ ਆ
0: ਜੀ।
1: ਅਤੇ ਲੋਕਾਂ ਦੀ ਆਮਦਨ ਕਿੰਨੀ ਆ ਉਹਦੇ 'ਤੇ ਵੀ ਡਾਟਾ ਹੈਗਾ। ਇਹਦੇ 'ਚ ਰਫਲੀ ਜੇ ਆਪਾਂ ਗੱਲ ਕਰਨੀ ਹੋਵੇ 41,000 ਤੋਂ ਲੈ ਕੇ 52,000 ਦੀ ਜਿਹੜੀ ਬਰੈਕਟ ਆ ਉਹਦੇ 'ਚ 26,000 ਲੋਕ ਨੇ
0: ਸਲਾਨਾ।
1: ਹਾਂਜੀ, ਅਤੇ 52,000 ਤੋਂ 65,000 ਦੇ ਵਿਚਾਲੇ 26 ਨੇ, ਅਤੇ 26-52 ਲਾ ਲਈਏ, ਮਤਲਬ ਜਿਨ੍ਹਾਂ ਦਾ 40-65,000 ਦੇ ਵਿਚਾਲੇ ਗੁਜ਼ਾਰਾ ਚੱਲਦਾ।
0: ਸੋ ਉਹੀ ਮੈਂ ਕਹਿ ਰਿਹਾ ਹਾਂ ਕਿ ਜਦੋਂ AI ਪਿੱਕ ਕਰੂਗੀ ਉਦੋਂ ਇਹ ਡਾਟੇ ਆਪਣੇ ਆਪ ਸੁਧਰ ਜਾਣੇ।
1: ਕੋਈ ਸ਼ੱਕ ਨਹੀਂ,
0: ਕਿਉਂਕਿ ਬਹੁਤੀ ਵਾਰੀ ਇਹ ਮੰਨਿਆ ਜਾਂਦਾ ਨਾ ਵੀ ਇਹ ਡਾਟਾ ਪਤਾ ਨਹੀਂ ਸਾਡਾ ਕਿਤੇ ਕੋਈ ਯੂਜ਼ ਨਾ ਹੋਣਾ ਹੋਵੇ, ਪਰ ਜਦਕਿ ਵਾਰ ਵਾਰ ਇਹ ਵੀ ਐਸੇ ਚੀਜ਼ ਲਿਖਦੀ ਹੈ ਕਿ ਇਹ ਵਾਲਾ ਡਾਟਾ ਉਹ ਲਿਖਤੀ ਰੂਪ ਦੇ ਵਿੱਚ ਲੋ ਆ ਕਿ ਉਹ ਡਾਟਾ ਤੁਹਾਡਾ ਕਿਤੇ ਨਹੀਂ ਦਿੱਤਾ ਜਾਊਗਾ, ਨਾ ਸਿਟੀਜ਼ਨਸ਼ਿਪ ਦੇ ਵੇਲੇ ਤੁਹਾਡੇ ਉਹ ਵਰਤਿਆ ਜਾ ਸਕਦਾ, ਨਾ ਉਹ ਤੁਹਾਡਾ ਜਿਹੜਾ ਵਾ ਆਪਣਾ ATO ਨੂੰ ਦਿੱਤਾ ਜਾਊਗਾ। ਸੋ ਇਹ ਡਾਟਾ ਜਿਹੜਾ ਵਾ ਇਹ ਈਵਨ ਕੋਈ ਵੀ ਕੇਸ ਦੇ ਸਿਲਸਿਲੇ ਦੇ ਵਿੱਚ ਈਵਨ ਅਦਾਲਤ ਨੂੰ ਵੀ ਨਹੀਂ ਦੇ ਸਕਦਾ ABS, ਇੱਥੋਂ ਤੱਕ ਵੀ ਇਹ ਕਾਨੂੰਨ ਹੈ
1: ਜੀ। ਅਤੇ 5% ਲੋਕ ਇਹੋ ਜਿਹੇ ਆ ਜਿਨ੍ਹਾਂ ਦੀ ਆਮਦਨ 100K ਤੋਂ ਜ਼ਿਆਦਾ, ਇਹ ਵੀ ਹੈਗੇ ਨੇ ਲੋਕ, 1,80,000 ਤੋਂ ਜ਼ਿਆਦਾ ਵਾਲੇ 1% ਨੇ। ਅਤੇ ਆਸਟ੍ਰੇਲੀਆ ਦੀ ਓਵਰਆਲ ਅਤੇ ਪੰਜਾਬੀਆਂ ਦੀ ਓਵਰਆਲ ਜਿਹੜੀ ਹੈਗੀ ਆ ਅਨਪੇਡ ਹਾਊਸ ਹੋਲਡ ਵਰਕ, ਬਹੁਤ ਸਾਰੇ ਲੋਕ ਆ ਜਿਹੜੇ ਘਰਾਂ 'ਚ ਕੰਮ ਕਰਦੇ ਆ ਅਤੇ ਪਰ ਉਹਦੇ ਲਈ ਮਤਲਬ ਕੋਈ ਪੇ ਨਹੀਂ ਹੈ ਲੈਂਦੇ, ਮਤਲਬ ਜਦੋਂ ਘਰ ਦਾ ਕੰਮ ਕਰਨਾ ਅਤੇ ਤੁਹਾਨੂੰ ਪਤਾ ਨਾ ਆਸਟ੍ਰੇਲੀਆ ਦਾ ਸਿਸਟਮ ਤਾਂ
0: ਹੋਮ ਮੇਕਰ ਕਹਿ ਦਿੰਦੇ ਆਪਾਂ ਅੱਜ ਕੱਲ੍ਹ, ਹਾਊਸ ਵਾਈਫਸ ਹੋ ਗਈਆਂ ਜਾਂ ਬੱਚੇ ਹੋ ਗਏ ਆਪਣੇ ਕਾਰੋਬਾਰ 'ਚ ਜਿਹੜੇ ਹੱਥ ਆ ਕੇ ਵੰਡਾਉਂਦੇ ਆ, ਵਲੰਟੀਅਰਸ ਹੋ ਗਏ ਜੀ।
1: ਅਤੇ ਆਪਣੇ ਭਾਈਚਾਰੇ 'ਚ 40% ਹੈਗੇ ਆ ਜਿਹੜੇ ਪੰਜਾਬੀ ਮੈਨ, ਅਤੇ ਆਸਟ੍ਰੇਲੀਆ ਦੀ ਨੈਸ਼ਨਲ ਹੈਗੀ 51%, ਅਤੇ ਜਿਹੜੀ ਪੰਜਾਬੀ ਔਰਤਾਂ ਉਹਦੀ 47% ਆ ਅਤੇ ਆਸਟ੍ਰੇਲੀਆ ਦੀ ਨੈਸ਼ਨਲ 69% ਆ। ਸੋ ਉਸ ਲਿਹਾਜ਼ ਨਾਲ ਸਾਡੇ ਜਿਹੜੇ ਲੋਕ ਨੇ ਉਹ ਮਤਲਬ ਕੰਮ ਨੂੰ ਕੰਮ ਸਮਝ ਕੇ ਕਰਦੇ, ਉਹ ਇਹ ਨਹੀਂ ਸਮਝਦੇ ਵੀ ਅਨਪੇਡ ਆ ਜਾਂ ਪੇਡ ਆ, ਉਹ ਤਾਂ ਕਹਿੰਦੇ ਪਰਿਵਾਰ ਪਾਲਣਾ ਕੋਈ ਇਹ ਕੰਮਾਂ 'ਚੋਂ ਕੰਮ ਆ, ਹੈ ਨਾ। ਜਾਂ ਕੁਐਸਚਨ ਹੀ ਉਸ ਢੰਗ ਨਾਲ ਕਈ ਵਾਰ ਫਲੈਗ ਕੀਤਾ ਜਾਂਦਾ ਵੀ ਕੀ ਜਿਹੜਾ ਤੁਸੀਂ ਘਰ 'ਚ ਕੰਮ ਕਰ ਰਹੇ ਹੋ ਤਾਂ ਤੁਸੀਂ ਮਹਿਸੂਸ ਕਰਦੇ ਹੋ ਵੀ ਤੁਹਾਨੂੰ ਉਹਦਾ ਪੇ ਹੋਣਾ ਚਾਹੀਦਾ। ਅਤੇ ਅਨਪੇਡ ਕੇਅਰ ਆ ਜਿਹੜੀ ਉਹ ਕਿੰਨੇ ਕੁ ਲੋਕ ਕਰਦੇ ਆ, ਇਹ ਮੇਰਾ ਖਿਆਲ ਇਨਸਿਗਨੀਫਿਕੈਂਟ ਆ ਡਾਟਾ, ਕਿਉਂਕਿ ਆਪਣੇ ਭਾਈਚਾਰੇ 'ਚ ਬਾਹਲੇ ਲੋਕ ਡਿਪੈਂਡੈਂਟ ਹੈ ਨਹੀਂ ਗੇ। ਜੇ ਸਿਆਣੇ ਬਜ਼ੁਰਗਾਂ ਦੀ ਗੱਲ ਕਰ ਲਈਏ ਜਾਂ ਕੋਈ ਡਿਸੇਬਿਲਿਟੀ ਕੇਅਰ ਦੀ ਗੱਲ ਕਰ ਲਈਏ, ਉਸ ਕਿਸਮ ਦੀ ਗਿਣਤੀ ਆਪਣੀ ਬਾਹਲੀ ਹੈ ਨਹੀਂ ਗੀ। ਯੰਗ ਕਮਿਊਨਿਟੀ ਹੋਣ ਕਰਕੇ ਵੀ ਕਿਹਾ ਜਾ ਸਕਦਾ, ਇਹ ਹੱਦ ਮੇਰਾ ਖਿਆਲ ਆ 5-8% ਦੀ ਗੱਲ ਆ
0: ਜੀ।
1: ਅਤੇ ਇਸ ਤੋਂ ਇਲਾਵਾ ਅਨਪੇਡ ਚਾਈਲਡ ਕੇਅਰ ਦੀ ਵੀ ਗੱਲ ਕਰਦੇ ਆ, ਉਹ ਕਹਿੰਦੇ ਵੀ ਹੁਣ ਮਾਵਾਂ ਜੇ ਬੱਚੇ ਸਾਂਭਦੀਆਂ ਤਾਂ ਇੱਕ ਤਰ੍ਹਾਂ ਨਾਲ ਹੈ ਤਾਂ ਉਹ ਅਨਪੇਡ ਵਰਕ ਹੀ, ਕਿੱਥੇ ਉਹਨਾਂ ਨੂੰ ਚਾਈਲਡ ਕੇਅਰ 'ਚ ਰੱਖਿਆ ਜਾ ਸਕਦਾ ਸੀ, ਅਤੇ ਕਿੰਨੇ ਘੰਟੇ ਕੰਮ ਕਰਦੇ ਆ, ਇਹ ਲਾਸਟ ਵਾਲਾ ਹੋਊਗਾ ਕੰਮ ਕਾਜ ਨਾਲ ਸੰਬੰਧਿਤ ਚੀਜ਼ਾਂ 'ਚੋਂ। ਰਫਲੀ 35-40 ਘੰਟੇ ਦਾ ਇੱਥੇ ਹਫ਼ਤਾ ਜਿਹੜਾ ਮੰਨਿਆ ਜਾਂਦਾ, ਉਹਦੇ 'ਚ ਪੰਜਾਬੀ ਭਾਈਚਾਰੇ ਅਤੇ ਜਿਹੜੇ ਪੇਡ ਵਰਕਰ ਨੇ ਉਹ 13.7% ਨੇ, ਮਤਲਬ 33,000 ਬੰਦਾ 35-39 ਘੰਟੇ ਹਫ਼ਤੇ ਦੇ ਕੰਮ ਕਰਦਾ ਹੀ ਕਰਦਾ। ਸੋ ਉਸ ਲਿਹਾਜ਼ ਨਾਲ ਸ਼ਾਬਾਸ਼ ਵੀ ਆ, ਕਿਰਤੀ ਲੋਕ ਨੇ।
0: ਬਿਲਕੁਲ ਜੀ, ਇਸ ਚੀਜ਼ ਦੇ ਉੱਤੇ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ, ਅਤੇ ਇਹ ਤੁਹਾਡੇ ਨਾਲ ਇਸ ਕਰਕੇ ਵੀ ਸਾਂਝਾ ਕਰ ਰਹੇ ਹਾਂ ਕਿ ਸਾਰੀਆਂ ਜਾਣਕਾਰੀਆਂ ਇਸੇ ਕਰਕੇ ਸਾਡੇ ਕੋਲ ਔਨ ਪੇਪਰ ਨੇ, ਔਨ ਰਿਕਾਰਡ ਨੇ, ਕਿਉਂਕਿ ਆਪਾਂ ਪਿਛਲੀ ਵਾਰੀ ਇਹਦੇ ਵਿੱਚ ਹਿੱਸਾ ਲਿਆ ਵਾ। ਆਸਟ੍ਰੇਲੀਆ ਇਸ ਚੀਜ਼ ਦੇ ਉੱਤੇ ਮਾਣ ਵੀ ਮਹਿਸੂਸ ਕਰਦਾ ਵਾ ABS, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਔਨਲਾਈਨ ਪਾਰਟੀਸਪੇਸ਼ਨ ਕਰਨ ਵਾਲਿਆਂ ਦੀ ਗਿਣਤੀ ਦੁਨੀਆ ਭਰ ਦੇ ਵਿੱਚੋਂ ਵਧੇਰੇ ਆ। 80% ਪਲੱਸ ਲੋਕ ਜਿਹੜੇ ਨੇ ਔਨਲਾਈਨ ਜਿਨ੍ਹਾਂ ਨੇ ਪਿਛਲੀ ਵਾਰ ਪਾਰਟੀਸਪੇਟ ਕੀਤਾ, ਹਰ 5 ਸਾਲ ਬਾਅਦ ਆਸਟ੍ਰੇਲੀਆ ਦੇ ਵਿੱਚ, ਕਨੇਡਾ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ ਜਿਹੜੀ ਸੈਂਸਿਸ ਹੁੰਦੇ ਨੇ, ਹਾਲਾਂਕਿ ਅਮਰੀਕਾ ਅਮਰੀਕਾ ਵੀ ਸਾਡੇ ਤੋਂ ਪਿੱਛੇ, ਅਮਰੀਕਾ 10 ਸਾਲ ਬਾਅਦ ਕਰ ਪਾਉਂਦਾ ਵਾ ਸੈਂਸਿਸ, ਅਤੇ ਆਸਟ੍ਰੇਲੀਆ ਸਭ ਤੋਂ ਵਧੇਰੇ ਇਸ ਕੰਮ ਦੇ ਵਿੱਚ ਸਟ੍ਰਿਕਟ ਮੰਨਿਆ ਜਾਂਦਾ, ਜਿਹੜਾ ਕਿ ਬੜੇ ਮਤਲਬ ਔਨ ਟਾਈਮ ਅਤੇ ਬੜੀ ਮਿਹਨਤ ਮੁਸ਼ਕਤ ਕਰਕੇ, ਪਿਛਲੀ ਵਾਰ ਵੀ ਇਹ ਡਾਟੇ ਸਾਹਮਣੇ ਆਏ, ਪਤਾ ਨਹੀਂ ਕਿੰਨੇ ਮਿਲੀਅਨ ਕਿਲੋਮੀਟਰ ਕਹਿੰਦੇ ਸੀ ਵੀ ਉਹਨਾਂ ਦੇ ਜਿਹੜੇ ABS ਦੇ ਜਿਹੜੇ ਲੋਕ ਸੀ ਉਹਨਾਂ ਨੇ ਵਾਕ ਕੀਤੀ, ਘਰੋ ਘਰੀ ਪਹੁੰਚ ਕੀਤੀ। ਸੋ ਇਹ ਵੀ ਇਸ ਤਰੀਕੇ ਦੇ ਨਾਲ ਵੀ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਗਿਆ ਸੀ ਪਿਛਲੀ ਵਾਰੀ। ਅਤੇ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਕਹਿ ਲਓ ਕਿ ਚੀਜ਼ਾਂ ਆਪਾਂ ਅੱਜ ਦੇ ਦਿਨ ਮਾਣਦੇ ਹਾਂ, ਆਪਾਂ ਜਿੱਥੇ ਸਾਨੂੰ ਟਰਾਂਸਲੇਟਰ ਮਿਲਦੇ ਆ ਜਾਂ ਹਸਪਤਾਲਾਂ ਦੇ ਵਿੱਚ ਜਾਂ ਫਿਰ ਹੋਰ ਕੋਈ ਵੀ ਸੁੱਖ ਸੁਵਿਧਾ ਵਾ, ਉਹਦੇ ਵਿੱਚ ਇਹ ਡਾਟੇ ਵਰਤ ਕੇ ਇਹਨਾਂ ਦੇ ਆਧਾਰ ਦੇ ਉੱਤੇ ਅੱਗੇ ਪਲੈਨਿੰਗਸ ਤਿਆਰ ਕੀਤੀਆਂ ਜਾਂਦੀਆਂ ਨੇ। ਸੋ ਬਹੁਤ ਸਾਰੀਆਂ ਜੇਕਰ ਗਲਤ ਫਹਿਮੀਆਂ ਦੀ ਗੱਲ ਕਰੀਏ, ਤਾਂ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਲੋਕ ਕਹਿੰਦੇ ਵੀ ਸਾਡੀ ਕਿਤੇ ਇਨਫੋਰਮੇਸ਼ਨ ਦੇ ਦਿੱਤੀ ਜਾਊਗੀ, ਆਪਾਂ ਪੱਕੇ ਨਹੀਂ ਹਾਂ, ਉਹਦੀ ਇਨਫੋਰਮੇਸ਼ਨ ਚਲੇ ਜਾਊਗੀ, ਸਾਡੀ ਇਨਕਮ ਦੀ ਇਨਫੋਰਮੇਸ਼ਨ ਚਲੇ ਜਾਊਗੀ। ਅਤੇ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਡਾਟਾ ਵਾ ATO ਆਫਿਸ ਦੇ ਨਾਲ ਵੀ ਨਹੀਂ ਸਾਂਝਾ ਕੀਤਾ ਜਾਂਦਾ, ABS ਨੂੰ ਕਾਨੂੰਨੀ ਤੌਰ ਦੇ ਉੱਤੇ ਇਹ ਕਿਤੇ ਵੀ ਨਹੀਂ ਦੇ ਸਕਦਾ। ਇਹ ਮਿੱਥ ਹੈ ਕਿ ਤੁਹਾਡੇ ਵੀਜ਼ੇ ਦੀ ਜਾਂਚ ਹੋ ਜਾਊਗੀ, ਇਹਦੇ ਆਧਾਰ ਦੇ ਉੱਤੇ ਇਹ ਡਾਟਾ ਜਿਹੜਾ ਵਾ ਤੁਹਾਡਾ ਉਸ ਡਿਪਾਰਟਮੈਂਟ ਨੂੰ ਵੀ ਨਹੀਂ ਸਾਂਝਾ ਕੀਤਾ ਜਾਊਗਾ, ਪੁਲਿਸ ਨੂੰ ਵੀ ਨਹੀਂ ਸਾਂਝਾ ਕੀਤਾ ਜਾਊਗਾ, ਹੋਮ ਅਫੇਅਰ ਡਿਪਾਰਟਮੈਂਟ ਦੇ ਨਾਲ ਵੀ ਸਾਂਝਾ ਨਹੀਂ ਕੀਤਾ ਜਾਊਗਾ। ਇਹ ਡੈਕਲੇਰੇਸ਼ਨ ਹੈ ABS ਦੇ ਵੱਲੋਂ, ਚਾਹੇ ਤੁਸੀਂ ਸਟੂਡੈਂਟ ਹੋ ਅਤੇ ਭਾਵੇਂ ਤੁਹਾਨੂੰ ਫਾਰਮ ਭਰਨ ਦੀ ਲੋੜ ਹੈ, ਚਾਹੇ ਤੁਸੀਂ ਇੱਥੇ ਘੁੰਮਣ ਫਿਰਨ ਆਏ ਹੋ ਅਤੇ ਜਿਹੜੀ ਰਾਤ ਸੈਂਸਿਸ ਆ ਉਸ ਰਾਤ 'ਤੇ ਤੁਸੀਂ ਇੱਥੇ ਹੋ, ਈਵਨ ਹੋਟਲ ਦੇ ਵਿੱਚ ਵੀ ਰਹਿ ਰਹੇ ਹੋ ਅਤੇ ਹੋਟਲਾਂ ਦੇ ਵਿੱਚ ਵੀ ਤੁਹਾਨੂੰ ਫਾਰਮ ਮਿਲਣਗੇ, ਉਹ ਤੁਸੀਂ ਫਾਰਮ ਭਰਨੇ ਨੇ, ਕੋਈ ਕਿਸੇ ਕਿਸਮ ਦੇ ਕੋਈ ਵਿੱਚ ਝੱਕਣ ਦੀ ਲੋੜ ਨਹੀਂ। ਉਹ ਇਸ ਕਰਕੇ ਅਗਾਂਹ ਫਿਰ ਜਦੋਂ ਤੁਸੀਂ ਕਿਤੇ ਆਓਗੇ ਘੁੰਮਣ ਤਾਂ ਤੁਹਾਨੂੰ ਬੈਟਰ ਸੁੱਖ ਸੁਵਿਧਾਵਾਂ ਮਿਲਣਗੀਆਂ। ਹੋ ਸਕਦਾ ਤੁਹਾਨੂੰ ਉੱਥੇ ਪੰਜਾਬੀ 'ਚ ਪਿਆ ਤੁਹਾਨੂੰ ਪਰਚਾ ਮਿਲ ਜਾਵੇ, ਅਤੇ ਉਹ ਪਰਚਾ ਤੁਹਾਡੇ ਕਿਸੇ ਕੰਮ ਆਵੇ ਨਾ ਆਵੇ, ਤੁਹਾਨੂੰ ਲੱਗਦਾ ਹੋਊਗਾ ਮੈਨੂੰ ਅੰਗਰੇਜ਼ੀ ਆਉਂਦੀ ਹੈ, ਪਰ ਜਿਹੜੀ ਗੱਲ ਸ਼ੁਰੂ 'ਚ ਮੈਂ ਕੀਤੀ ਆ, ਮਾਣ ਕਿੰਨਾ ਮਹਿਸੂਸ ਹੁੰਦਾ ਯਾਰ। ਆਪਾਂ ਹੁਣ ਕੈਨੇਡਾ ਦੇ ਬਾਰੇ ਗੱਲ ਕਰਦੇ ਹਾਂ, ਯਾਰ ਉੱਥੇ ਬੋਰਡ ਪੰਜਾਬੀ 'ਚ ਲੱਗਿਆ, ਕੀ ਆ ਉਹ ਬੋਰਡ, ਮਤਲਬ ਸਾਨੂੰ ਕਿਹੜੇ ਵੀ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ,
1: ਇਟ ਫੇਲਸ ਗੁੱਡ,
0: ਹੈ ਨਾ, ਇੱਕ ਮਤਲਬ ਫੀਲਿੰਗ ਹੈ ਕਿ ਯਾਰ
1: ਮਤਲਬ ਹੁਣ ATM ਮਸ਼ੀਨ ਆ ਉੱਥੇ, ਹੈ ਨਾ, ਲਿਖਿਆ ਕਾਰਡ ਕੱਢੋ ਜੀ, ਕਾਰਡ ਪਾਓ ਜੀ, ਨਮਸਕਾਰ, ਸਤਿ ਸ਼੍ਰੀ ਅਕਾਲ, ਹੁਣ ਪੈਸੇ ਜੇਬ 'ਚ ਪਾਓ ਜੀ, ਘਰ ਨੂੰ ਜਾਓ ਜੀ,
0: ਉਹ ਚੀਜ਼ ਸਾਨੂੰ ਮਾਣ ਮਹਿਸੂਸ ਕਰਾਉਂਦੀ ਹੈ। ਸੋ ਤੁਸੀਂ ਵੱਧ ਚੜ ਕੇ ਹਿੱਸਾ ਲੈਣਾ ਵਾ ਇਸ ਵਾਰੀ, ਜਦੋਂ ਵੀ ਤੁਹਾਡੇ ਤੱਕ ਫਾਰਮ ਪਹੁੰਚਦਾ ਜਾਂ ਫਿਰ ਔਨਲਾਈਨ ਜਾ ਕੇ ਤੁਸੀਂ ਜਿਹੜੇ ਸਰੋਤ ਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ, ਕੋਈ ਹੋਰ ਵਧੇਰੇ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਤਾਂ ਉਹ ਤੁਸੀਂ ਸਾਡੇ ਨਾਲ ਮੈਸੇਜ ਵੀ ਸਾਂਝਾ ਕਰ ਸਕਦੇ ਹੋ, ਅਤੇ ਫਿਰ ਆਪਾਂ ਅਗਲੇ ਹਿੱਸੇ 'ਚ ਤੁਹਾਡੇ ਨਾਲ ਉਹ ਜਾਣਕਾਰੀਆਂ ਵੀ ਸਾਂਝੀਆਂ ਕਰ ਦੇਵਾਂਗੇ, ਜਿਹੜੀਆਂ ਵੀ ਤੁਹਾਨੂੰ ਕਿਤੇ ਲੋੜੀਂਦੀਆਂ ਚਾਹੀਦੀਆਂ। ਅਤੇ ਇਸ ਸਭ ਦੇ ਦਰਮਿਆਨ ਜੇਕਰ ਤੁਹਾਨੂੰ ਹੋਰ ਕੋਈ ਕਿਸੇ ਕਿਸਮ ਦੀ ਕੋਈ ਜਾਣਕਾਰੀ ਚਾਹੀਦੀ ਹੋਵੇ ਬਾਅਦ ਵਿੱਚ ਵੀ, ਭਰਨ ਦੇ ਦਰਮਿਆਨ ਵੀ, ਅਤੇ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਮੈਸੇਜ ਭੇਜ ਸਕਦੇ ਹੋ। ਚਾਹੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, 485 ਵੀਜ਼ੇ ਦੇ ਉੱਤੇ ਹੋ, TR ਹੋ, ਅਤੇ ਸਪਸ਼ਟ ਲਿਖਿਆ ਗਿਆ ਕਿ ਤੁਸੀਂ ਸੈਂਸਿਸ ਦਾ ਫਾਰਮ ਭਰਨਾ ਵਾ, ਪਰਮਾਨੈਂਟ ਰੈਜੀਡੈਂਟ ਹੋ, ਭਾਵੇਂ ਤੁਸੀਂ ਸਿਟੀਜ਼ਨ ਹੋ, ਭਾਵੇਂ ਤੁਸੀਂ ਟੂਰਿਸਟ ਹੋ, ਭਾਵੇਂ ਤੁਸੀਂ ਵਿਜ਼ਿਟਰ ਹੋ, ਹਰ ਇੱਕ ਬੰਦੇ ਨੇ ਫਾਰਮ ਇਹ ਜ਼ਰੂਰ ਭਰਨਾ। ਚਾਹੇ ਤੁਸੀਂ ਰਿਫਿਊਜ਼ੀ ਹੋ, ਚਾਹੇ ਤੁਸੀਂ ਬ੍ਰਿਜਿੰਗ ਵੀਜ਼ੇ ਦੇ ਉੱਤੇ ਹੋ, ਤਾਂ ਵੀ ਤੁਹਾਡੇ ਲਈ ਇਹ ਲਾਜ਼ਮੀ ਆ,
1: ਚਾਹੇ ਇਲੀਗਲ ਵੀ ਹੋ,
0: ਹਾਂ ਉਹੀ ਹੋ ਗਿਆ, ਪਰ ਉਹਦੇ ਵਿੱਚ ਤੁਹਾਨੂੰ ਕੋਈ ਪੁੱਛ ਗਿਆ ਛੇ ਇਸ ਆਧਾਰ ਦੇ ਉੱਤੇ, ਇਹ ਕਹਿੰਦੇ ਨੇ ਕਿ ਨਹੀਂ ਹੋਊਗੀ, ਵੀ ਤੁਸੀਂ ਆਹ ਵਾਲਾ ਡਾਟਾ ਇੱਦਾਂ,
1: ਵੈਸੇ ਤਾਂ ਬੰਦਾ ਹੱਥ ਕੰਬਦਾ ਉਹਦਾ ਇੱਦਾਂ ਦੀ ਚੀਜ਼ ਲਿਖਣ ਲੱਗੇ, ਪਰ ਨਿਸ਼ਚਿੰਤ ਹੋ ਕੇ ਲਿਖਿਆ ਜਾ ਸਕਦਾ।
0: ਇਹਨਾਂ ਨੇ ਸਪਸ਼ਟ ਇਹ ਵੀ ਲਿਖਿਆ ਵਾ ਵੀ ਜੇ ਓਵਰ ਸਟੇ ਵੀ ਤੁਸੀਂ ਕੀਤਾ ਵਾ ਤਾਂ ਵੀ ਇਸ ਆਧਾਰ ਦੇ ਉੱਤੇ ਵੀ ਤੁਹਾਨੂੰ ਕੋਈ ਪੁੱਛ ਗਿੱਛ ਜਿਹੜੀ ਆ ਉਹ ਨਹੀਂ ਹੋ ਸਕਦੀ, 100% ਗੋਪਨੀਯਤਾ ਰੱਖੀ ਜਾਊਗੀ।
1: ਇਸ ਵਾਰ ਕੀ ਜਨਗਣਨਾ ਵਿੱਚ ਮਾਤਰ ਭਾਸ਼ਾ ਪੰਜਾਬੀ ਲਿਖਣਾ ਮਤ ਬੋਲਣਾ,
0: ਹਾਂ ਇਹ ਜ਼ਰੂਰ ਤੁਸੀਂ ਖਿਆਲ ਕਰ ਲਿਓ। ਅਤੇ ਹੁਣ ਆਪਾਂ ਇਜਾਜ਼ਤ ਲਈਏ ਫਿਰ ਇਸ ਸੈਗਮੈਂਟ ਦੇ ਵਿੱਚੋਂ।
1: ਹਾਂਜੀ, ਅਤੇ ਥੋੜ੍ਹਾ ਜਿਹਾ ਡਾਟਾ, ਹੁਣ ਡਾਟਾ ਬੜਾ ਹੋਈ ਜਾਂਦਾ, ਅਤੇ ਕਿਹੜੇ 10 ਟੌਪ ਦੇ ਸਬਬ ਨੇ ਜਿਨ੍ਹਾਂ 'ਚ ਪੰਜਾਬੀ ਆਬਾਦੀ ਆ, ਅਤੇ ਫੈਮਿਲੀ ਅਤੇ ਰਿਲੇਸ਼ਨਸ਼ਿਪ ਦੇ ਲਿਹਾਜ਼ ਨਾਲ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਕੀ ਸਾਡੇ ਕੋਲ ਆਪੋ ਆਪਣੇ ਘਰ ਨੇ, ਉਹ ਚੀਜ਼ ਵੀ ਮੇਰਾ ਖਿਆਲ 15 ਕੁ ਮਿੰਟ ਆਪਾਂ ਡਿਸਕਸ ਕਰ ਸਕਦੇ ਹਾਂ, ਪਰ ਮੇਰਾ ਖਿਆਲ ਉਸ ਤੋਂ ਪਹਿਲਾਂ ਵਕਫਾ ਜ਼ਰੂਰੀ ਹੈ।
0: ਹਾਂਜੀ, ਨਹੀਂ ਜੇ ਤਾਂ ਆਪਾਂ ਮਤਲਬ ਇਹਨੂੰ ਫਿਰ ਇੱਥੇ ਨਿਬੇੜ ਕੇ ਆਪਾਂ ਕੁਇਕਲੀ ਜਾਈਏ, ਆਪਾਂ ਔਲਰੇਡੀ ਲੇਟ ਹਾਂ, ਅਤੇ ਫਿਰ ਆਪਾਂ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਆਪਾਂ ਅੱਜ ਜਾਣਕਾਰੀ ਸਾਂਝੀ ਕਰਨੀ ਹੈ। ਜਦੋਂ ਤੁਸੀਂ ਪਾਸਪੋਰਟ ਦੇ ਉੱਤੇ ਆਪਣਾ ਨਾਂ ਚੇਂਜ ਕਰਾਉਣਾ ਜਾਂ ਤੁਸੀਂ ਨੇਮ ਚੇਂਜ ਕਰਵਾਉਣਾ ਵਾ ਤੁਸੀਂ, ਅਤੇ ਉਹਦੇ ਲਈ ਕੀ ਕੀ ਜਾਣਕਾਰੀਆਂ ਜ਼ਰੂਰੀ ਨੇ, ਉਹ ਤੁਹਾਡੇ ਨਾਲ ਅਗਲੇ ਹਿੱਸੇ ਦੇ ਵਿੱਚ ਕਰਾਂਗੇ, ਪਰ ਕੁਇਕਲੀ ਆਪਾਂ ਇੱਥੇ ਨਿਬੇੜ ਕੇ ਚੱਲਦੇ ਹਾਂ। ਹਾਂਜੀ
1: ਜੀ, ਫੈਮਿਲੀ ਸਾਈਜ਼, ਹੈ ਨਾ, ਘਰ 'ਚ ਕਿੰਨੇ ਲੋਕ ਰਹਿੰਦੇ ਆ, 2, 3, 4, ਇਹ ਕੈਟੇਗਰੀ 'ਚ ਜ਼ਿਆਦਾ ਪੰਜਾਬੀਆਂ ਦੀ ਹੈਗੀ ਗਿਣਤੀ, 32% ਜਿਹੜੇ ਲੋਕ ਨੇ ਉਹ ਘੱਟੋ ਘੱਟ 4 ਜਣੇ, ਮਾਪੇ ਅਤੇ 2 ਬੱਚੇ, ਅਤੇ ਕਿੰਨੇ ਬੱਚੇ ਨੇ ਇੱਕ ਪਰਿਵਾਰ 'ਚ ਰੰਜੋਦੇ, ਇਹ ਬੜਾ ਇੱਕ ਸਵਾਲ ਆ। ਇੱਕ ਬੱਚੇ ਵਾਲੇ ਪਰਿਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ,
0: ਇੱਕ ਬੱਚੇ ਸਿੰਗਲ ਮੈਂ, ਓਕੇ,
1: ਸਿਰਫ ਇੱਕ ਬੱਚਾ, 33% ਲੋਕ ਨੇ ਜਿਨ੍ਹਾਂ ਦੇ ਸਿਰਫ ਇੱਕ ਬੱਚਾ, ਅਤੇ 34% ਲੋਕ ਨੇ ਜਿਨ੍ਹਾਂ ਦੇ 2 ਬੱਚੇ ਆ। ਤੁਸੀਂ ਦੇਖੋ ਉਹਦੇ ਬਰਾਬਰ ਹੀ ਜਾ ਖੜਿਆ ਕੰਮ, ਹੁਣ ਨਿਊਕਲੀਅਰ ਫੈਮਿਲੀਜ਼ ਦਾ ਜ਼ਮਾਨਾ ਆ ਗਿਆ, ਬੰਦਾ ਕਹਿੰਦਾ ਇੱਕ ਨਿਆਣਾ ਹੀ ਪਾੜ ਲਈਏ। ਇਹਦੇ 'ਤੇ ਆਪਾਂ ਇੱਕ ਵਾਰ ਟੋਪਿਕ ਵੀ ਕੀਤਾ ਸੀ। ਸਿਰਫ 4% ਲੋਕ ਨੇ ਜਿਨ੍ਹਾਂ ਦੇ ਘਰ 'ਚ 3 ਬੱਚੇ ਆ, ਅਤੇ ਉਦੋਂ ਬਾਅਦ 4-5-6 ਵਾਲਾ ਤਾਂ ਕੋਈ ਟਾਵਾਂ ਟੱਲਾ ਹੀ ਆ,
0: ਹੈ ਨਹੀਂ, ਮਤਲਬ ਆਪਣੇ ਭਾਈਚਾਰੇ 'ਚ ਨਹੀਂ ਆ,
1: ਆਪਣੇ ਭਾਈਚਾਰੇ।
0: ਉੱਦਾਂ ਤਾਂ ਤੁਹਾਨੂੰ ਪ੍ਰੇਮਾਂ ਮਿਲ ਜਾਂਦੀਆਂ ਡਬਲ ਡੈਕਰ।
1: ਮੈਂ ਕਿਹਾ ਪੂਰੀਆਂ ਜੀ, ਆ ਸਪੈਸ਼ਲ ਕਾਰਾਂ ਬਣੀਆਂ ਹੋਈਆਂ, ਬੈਨਾਂ ਭਰੀਆਂ ਹੀ ਜਾਂਦੀਆਂ।
0: ਹਾਂਜੀ,
1: ਅਤੇ ਇਸ ਤੋਂ ਇਲਾਵਾ ਆਪੋਜ਼ਿਟ ਸੈਕਸ ਕਪਲ 93% ਆ, ਸੇਮ ਸੈਕਸ ਕਪਲ ਸਿਰਫ 84 ਫੈਮਿਲੀਜ਼ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੀਆਂ। ਸੋ ਉਸ ਲਿਹਾਜ਼ ਨਾਲ ਸਾਡੇ ਭਾਈਚਾਰੇ ਦਾ ਸਿੱਧ ਪੱਧਰਾ ਜਿਹਾ ਕੰਮ ਆ। ਅਤੇ ਜਿਹੜਾ ਆਪਣਾ ਮੈਰਿਟਲ ਸਟੇਟਸ ਆ, ਮੈਰਿਡ ਜਿਹੜੇ ਹੈਗੇ ਆ ਪੰਜਾਬੀ, ਜ਼ਿਆਦਾਤਰ 50% ਲੋਕ ਨੇ ਜਿਹੜੇ ਇਸ ਵੇਲੇ ਆਪਣੇ ਆਪ ਨੂੰ ਵਿਆਹ ਵਰਿਆ ਦਰਜ ਕਰਦੇ ਆ। ਨੋਟ ਮੈਰਿਡ ਜਿਹੜੇ ਆ 25% ਆ, ਡਿਫੈਕਟੋ 2% ਨੇ। ਸੋ ਉਸ ਲਿਹਾਜ਼ ਨਾਲ ਇਹ ਹੈਗੀ ਗਿਣਤੀ ਮਿਣਤੀ। ਅਤੇ ਕਿਸ ਟਾਈਪ ਦੀਆਂ ਫੈਮਿਲੀਜ਼ ਰਹਿ ਰਹੀਆਂ, ਘੱਟੋ ਘੱਟ ਜਿਹੜੇ 68% ਲੋਕ ਨੇ ਜਿਹੜੇ ਐਜ਼ ਏ ਕਪਲ ਅਤੇ ਚਿਲਡਰਨ ਨਾਲ ਰਹਿ ਰਹੇ ਆ, ਅਤੇ ਕਪਲ ਫੈਮਿਲੀਜ਼ ਵਿਦ ਨੋ ਚਿਲਡਰਨ 25% ਉਹ ਹੈਗੇ ਆ। ਸਿੰਗਲ ਪੇਰੈਂਟ ਫੈਮਿਲੀਜ਼ ਆਪਣੇ ਬਹੁਤ ਘੱਟ ਨੇ, ਪਰ ਹੁਣ ਇਹਨਾਂ ਦੀ ਆਬਾਦੀ ਵੈਸੇ ਪਹਿਲਾਂ ਦੇ ਮੁਕਾਬਲੇ ਤੁਹਾਨੂੰ ਵੱਧ ਰਹੀ ਆ। 3000 ਪਰਿਵਾਰ ਇਸ ਵੇਲੇ ਹੈਗੇ ਆ ਜਿਹੜੇ ਕਹਿੰਦੇ ਆ ਅਸੀਂ ਸਿੰਗਲ ਪੇਰੈਂਟ ਫੈਮਿਲੀ ਆ।
0: ਓਕੇ,
1: ਅਤੇ ਡਿਪੈਂਡੈਂਟ ਨੋਨ ਡਿਪੈਂਡੈਂਟ, ਸੋ ਇਹ ਡਾਟਾ ਕਾਫੀ ਅੱਗੇ ਡੂੰਘਾ ਚੱਲਿਆ ਜਾਂਦਾ। ਅਤੇ ਮੇਰੇ ਖਿਆਲ ਨਾਲ ਇਸ ਹਿੱਸੇ 'ਚ ਆਪਾਂ ਇੰਨੀ ਕੁ ਜਾਣਕਾਰੀ ਉਹ ਦੇ ਦਈਏ ਤਾਂ ਬਹੁਤ ਆ।
0: ਬਿਲਕੁਲ ਜੀ, ਇਸ ਹਿੱਸੇ ਦੇ ਵਿੱਚੋਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ। ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਅਸੀਂ ਕਿਲਮੋਰ ਓਰੀਜਨਲ ਵਿਕਟੋਰੀਆ ਦੇ ਵਿੱਚ ਰਹਿੰਦੇ ਹਾਂ, ਕੈਥੋਲਿਕ ਹਾਈ ਸਕੂਲ, ਕਹਿੰਦੇ ਪੰਜਾਬੀ ਲੈਂਗੁਏਜ ਅਵੇਲੇਬਲ ਆ ਵੀ ਸੀ ਦੇ ਵਿੱਚ 11ਵੀਂ ਅਤੇ 12ਵੀਂ ਦੇ ਵਿੱਚ, ਅਤੇ ਮੇਰੀ ਬੇਟੀ ਕਰ ਰਹੀ ਹੈ। ਮੈਨੂੰ ਲੱਗਦਾ ਇਹ ਬੜੀ ਮਾਣ ਵਾਲੀ ਗੱਲ ਹੈ ਅਤੇ ਬਹੁਤ ਵਧੀਆ ਮੌਕਾ ਸਾਡੇ ਬੱਚਿਆਂ ਲਈ। ਧੰਨਵਾਦ ਤੁਹਾਡਾ ਸਤਿਪੀਰ ਕੌਰ ਜੀ।
1: VSL ਦੀਆਂ ਜਿਹੜੀਆਂ ਸਰਵਿਸਿਜ਼ ਨੇ, ਬਹੁਤ ਸਾਰੇ ਸਕੂਲ ਨੇ ਜਿਹੜੇ ਵਿਕਟੋਰੀਅਨ ਆਪਣੇ ਹੈਗੇ, ਨਿਊ ਸਾਊਥ ਵੇਲਜ਼, ਜਿਹੜੇ ਜਿਹੜੇ ਵੀ ਬੋਰਡ ਆ ਉੱਥੇ ਪੰਜਾਬੀ ਸਕੂਲ ਚਲਾਏ ਜਾ ਰਹੇ ਆ ਕੌਮੀ ਪੱਧਰ 'ਤੇ।
0: ਅਤੇ ਕਹਿੰਦੇ ਕਿ ਭਾਅ ਜੀ ਮੇਰੇ ਵੀ ਮੰਮੀ ਡੈਡੀ ਜੀ ਹੁਣੇ ਆ ਰਹੇ ਆ ਦਿੱਲੀ ਤੋਂ ਕ੍ਰਾਈਸਟਚਰਚ ਨਿਊਜ਼ੀਲੈਂਡ ਦੇ ਵਿੱਚ ਸਿੰਗਾਪੁਰ ਏਅਰਲਾਈਨ ਦੇ ਉੱਤੇ, ਅਤੇ ਡਿਪਾਰਚਰ ਉਹਨਾਂ ਦਾ ਹੈਗਾ 7 ਅਗਸਤ ਨੂੰ ਸਵੇਰੇ 9 ਵਜੇ। ਅਤੇ ਜੇਕਰ ਇਹਨਾਂ ਦਾ ਵੀ ਕੋਈ ਸਾਥ ਬਣ ਜੇ ਤਾਂ ਬਹੁਤ ਵਧੀਆ ਗੱਲ ਹੈ ਜੀ। ਇਹਨਾਂ ਦੇ ਬਾਰੇ ਵੀ ਤੁਸੀਂ ਜ਼ਰੂਰ ਭੇਜ ਦਿਓ, ਅਤੇ ਇੱਕ ਅਨਾਊਂਸਮੈਂਟ ਤੁਹਾਡੇ ਨਾਲ ਪਹਿਲੀ ਸਾਂਝੀ ਕਰ ਚੁੱਕੇ ਹਾਂ। ਅਤੇ ਸੁੱਖ ਜੀ ਕਹਿੰਦੇ ਨੇ ਕਿ ਮੈਂ ਜਦ ਕਹਿੰਦੇ ਪਹਿਲੀ ਵਾਰ ਆਸਟ੍ਰੇਲੀਆ ਆਈ ਸੀ ਤਾਂ ਅੰਕਲ ਆਂਟੀ ਮੇਰੇ ਨਾਲ ਸੀ, ਅਤੇ ਉਹਨਾਂ ਨੇ ਮੇਰੀ ਬਹੁਤ ਇੰਨੀ ਮਦਦ ਕੀਤੀ ਕਿ ਉਹ ਪਹਿਲਾਂ ਵੀ ਆਸਟ੍ਰੇਲੀਆ ਉਹ ਕਿਉਂਕਿ ਆ ਚੁੱਕੇ ਸੀ, ਅਤੇ ਜਦ ਮੇਰੇ ਹਸਬੈਂਡ ਮੈਨੂੰ ਪਿੱਕ ਕਰਨ ਦੇ ਲਈ ਆਏ ਤਾਂ ਅੰਕਲ ਜੀ ਨੇ ਕਹਿ ਕੇ ਕੁੜੀ ਹੀ ਆ ਜੋ ਸਾਨੂੰ ਇੱਥੇ ਸਹੀ ਸਲਾਮਤ ਲੈ ਆਈ ਹੈ, ਅਤੇ ਮੈਂ ਬੜੀ ਹੈਰਾਨ ਸੀ ਕਿ ਹੈਲਪ ਤਾਂ ਇਹਨਾਂ ਨੇ ਮੇਰੀ ਕੀਤੀ ਹੈ। ਸੋ ਇਹ ਆ ਜੀ ਬਜ਼ੁਰਗਾਂ ਦਾ,
1: ਵੱਡੇ ਲੋਕ ਇੱਦਾਂ ਦੇ ਹੁੰਦੇ।
0: ਬਿਲਕੁਲ, ਧੰਨਵਾਦ ਤੁਹਾਡਾ। ਅਤੇ ਰਕੇਸ਼ ਜੀ ਕਹਿੰਦੇ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ। ਅਤੇ ਇੱਕ ਆਪਾਂ ਬ੍ਰੇਕ ਲੈ ਕੇ
1: ਜਾਂਦੇ ਜਾਂਦੇ ਆਪਾਂ ਉਹ 10 ਸਬਬ ਤੁਹਾਨੂੰ ਦੱਸ ਦਈਏ, ਉਹਦੇ ਨਾਲ ਸਾਡਾ ਸੈਗਮੈਂਟ ਵੀ ਕੰਪਲੀਟ ਹੋ ਜਾਊਗਾ। ਟਾਰਨੀਟ ਆ ਜੀ ਜਿੱਥੇ ਗੱਡੀਆਂ 'ਚ ਗੱਡੀਆਂ ਵੱਜੀਆਂ, ਅਤੇ 8,938 ਲੋਕ, ਮਤਲਬ ਤੁਸੀਂ ਦੇਖੋ ਕਿੱਡੀ ਵੱਡੀ ਗਿਣਤੀ ਹੈ, 9,000 ਲੋਕ ਟਾਰਨੀਟ 'ਚ ਪੰਜਾਬੀ ਸਪੀਕਿੰਗ ਨੇ। ਕ੍ਰੇਗੀ ਬੰਡ 7,000 ਆ, ਉਸ ਤੋਂ ਬਾਅਦ ਬਲੈਕ ਟਾਊਨ 3 ਨੰਬਰ 'ਤੇ ਆ 5,000, ਡਰਗਨੀ ਨਾ 4,700, ਕਲਾਈਡ ਨੌਰਥ 3,600, ਵਾਲਟ 3,500, ਮਿਕਲਮ 3,000, ਕ੍ਰੈਨਬਨ ਈਸਟ ਵਿੱਚ 2,700, ਅਤੇ ਪੈਕਨਮ 2,500। ਸੋ ਇਹ ਕੁਛ ਕੁ ਟੌਪ ਦੇ ਸਬਬ ਨੇ, ਅਤੇ 10ਵੇਂ ਨੰਬਰ 'ਤੇ ਪੁਆਇੰਟ ਕੁੱਕ ਆਉਂਦਾ ਜਿੱਥੇ 2,000 ਪੰਜਾਬੀ ਆ।
0: ਸੋ ਇਸ ਵਾਰੀ ਫਿਰ ਟਾਰਨੇਟ ਜਿਹੜਾ ਉਹ 10 ਹੋ ਗਿਆ ਹੋਊਗਾ ਮੇਰੇ ਹਿਸਾਬ ਨਾਲ,
1: ਆਰਾਮ ਨਾਲ
0: ਟੱਪ ਗਿਆ ਹੋਊਗਾ 10 ਤੋਂ। ਚਲੋ ਜੀ, ਐਵੇਂ ਥੋੜ੍ਹੀ ਪਿੰਡ ਟਾਰਨੇਟ ਲੱਗੀਦਾ, ਕੋਈ ਕੁਛ ਤਾਂ ਹੁੰਦਾ ਨਾ ਜੀ। ਥੈਂਕ ਯੂ ਜੀ, ਥੈਂਕ ਯੂ। ਅਤੇ ਇੱਕ ਜੋਬ ਚਾਹੀਦੀ ਇਹਨਾਂ ਨੂੰ, ਅਤੇ ਕਹਿੰਦੇ ਨੇ ਕਿ ਆਈ ਨੀਡ ਏ ਜੋਬ, ਫੁੱਲ ਵਰਕਿੰਗ ਰਾਈਟਸ, ਤਾਂ ਪਲੀਜ਼ ਹੈਲਪ ਮੀ। ਅਤੇ ਵੇਅਰ ਹਾਊਸ ਜੋਬ ਇਹਨਾਂ ਨੂੰ ਚਾਹੀਦੀ, ਜੇਕਰ ਕੋਈ ਕਰ ਸਕਦਾ ਹੋਵੇ ਮਦਦ ਇਹਨਾਂ ਦੀ ਤਾਂ ਜ਼ਰੂਰ ਸਾਨੂੰ ਤੁਸੀਂ ਮੈਸੇਜ ਭੇਜ ਦਿਓ ਭਾਈ। ਅਤੇ ਏਰੀਆ ਵੈਸੇ ਦੱਸਦਿਆ ਕਰੋ ਵੀ ਕਿਹੜੇ ਏਰੀਏ ਦੇ ਵਿੱਚ ਹੋ ਤੁਸੀਂ। ਅਤੇ ਧੰਨਵਾਦ, ਮਿਹਰਬਾਨੀ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਣੀ ਇਸ ਸੈਗਮੈਂਟ ਦੇ ਵਿੱਚੋਂ, ਅਤੇ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਰੇਡੀਓ ਹਾਂਜੀ 1674 AM।
3: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
9: ਹਾਂਜੀ, ਰੇਡੀਓ ready set go chadston ford dandenong road te tuhanu udik reya hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya kori nal radio hanji re hawale nal pao 3 saal di free service chadston ford ready set go
10: ਫੋਰ
11: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
12: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
11: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
12: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
13: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
14: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆਇਆ
13: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
15: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
13: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
15: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
13: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
16: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058608 ਵਿਜ਼ਿਟ bansallawyers.com.au

0: ब्रोकर्स अपनी इंश्योरेंस की हर लोड़ ले। याद रखो बस अमरिंदर गिद्दा कॉल 0491-999-555। इंश्योरेंस शर्ता लागू। बिजनेस चलाना आसान नहीं पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तो हाड़ी नाल ने ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तो हाड़े बिजनेस दे भरोसे मन टैक्स एडवाइजर्स।
1: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
2: अमृत ए कमाल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
3: चलदी दा नाम गड्डी आते सुनिया ही होना ते तुहाडी गड्डी कोई भी होवे उनु चलाउण लई ऑल मेजर ब्रांड्स दे टायर्स अलॉय व्हील्स ले। याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सुमर्टन रोड कैंपलफील्ड। कॉल 03908-6655 और विजिट tireforce.com.au।
0: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर। हाउस एंड लैंड एक्सपर्ट्स Orbit Homes अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नू 0433-280-252 ते 04-3-280-252।
4: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
0: ਯੂਟੇ ਜਾਓ
4: ਰੇਡੀਓ। ਹਾਂਜੀ 1674 ਮਾਸ ਕਰਦੇ ਹਾਂ ਕਿ ਸੋਹਣਾ ਤੁਹਾਡਾ ਦਿਨ। ਰੇੜੇ ਪੈ ਗਿਆ ਹੋਊਗਾ ਅਤੇ ਹੋ ਸਕਦਾ ਧੁੱਪ ਲੱਗੀ ਹੋਵੇ ਅਤੇ ਹੋ ਸਕਦਾ ਵਾ ਵੀ ਕਿਤੇ ਮੀਂਹ ਪੈਣ ਲੱਗ ਪਿਆ ਹੋਵੇ ਅਤੇ ਹੋ ਸਕਦਾ ਕੰਮਾਂ ਕਾਰਾਂ 'ਚ ਪਤਾ ਹੀ ਨਹੀਂ ਲੱਗਾ ਵੇ ਕੀ ਕੀ ਹੋਈ ਜਾਂਦਾ ਵਾ ਆਸ ਪਾਸ ਸਾਡੇ ਵਾਂਗੂ ਕਿਤੇ ਅੰਦਰ ਹੀ ਵੜ ਕੇ ਬੈਠੇ ਹੋ। ਆਓ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
5: ਹਾਂਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੜੇ ਬੜੇ ਦੇਸ਼ਾਂ ਵਿੱਚ ਛੋਟੀ ਛੋਟੀ ਬਾਤਾਂ ਹੁੰਦੀ ਰਹਿੰਦੀ
4: ਹੈ। ਨਿੱਕਾ ਨਿੱਕਾ ਜਿਹਾ ਵੇਖੋ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਮੌਸਮ ਦੇ ਵਿੱਚ, ਸੁਭਾਅ ਦੇ ਵਿੱਚ, ਕੰਮਾਂ ਕਾਰਾਂ ਦੇ ਵਿੱਚ ਅਤੇ ਹੋਰ ਸਭ ਕੁਛ ਦੇ ਵਿੱਚ ਅਤੇ ਨਾਲ ਦੀ ਨਾਲ ਨਾਵਾਂ ਦੇ ਵਿੱਚ।
5: ਇਹ ਬੜਾ ਜ਼ਰੂਰੀ ਮਸਲਾ ਕਿਉਂਕਿ ਬੜੇ ਲੋਕ ਆ ਜਿਨ੍ਹਾਂ ਦੇ ਜਿਹੜੇ ਭਾਰਤੀ ਪਾਸਪੋਰਟ ਨੇ ਉੱਥੇ ਤੁਹਾਨੂੰ ਪਤਾ ਹੀ ਆ ਕਿਵੇਂ ਬਣਦੇ ਆ ਆਪਣੇ, ਕਿਉਂਕਿ 10ਵੀਂ 12ਵੀਂ ਦੇ ਜਿਹੜੇ ਸਰਟੀਫਿਕੇਟ ਹੁੰਦੇ ਆ ਉੱਥੇ ਸਿੱਧ ਪੱਧਰਾ ਜਿਹਾ ਹੀ ਕੰਮ ਲਿਖਿਆ ਹੁੰਦਾ। ਉਹਦੇ 'ਚ ਸਰਨੇਮ ਜਾਂ ਫਸਟ ਨੇਮ, ਗਿਵਨ ਨੇਮ ਇੱਦਾਂ ਅੱਡ ਅੱਡ ਕਰਕੇ ਲਿਖਿਆ ਨਹੀਂ ਹੁੰਦਾ ਅਤੇ ਜੋ ਆਪਾਂ ਸਨਤ ਕਹਿੰਦੇ ਹਾਂ 10ਵੀਂ ਦੀ ਸਨਤ ਹੁੰਦੀ ਆ ਜਿਹੜੀ, ਉਹ ਜਿਹੜੀ ਜਿੱਦਾਂ ਪਟੇ 'ਤੇ ਚੜ੍ਹ ਗਈ ਮੁੜ ਕੇ ਫਿਰ ਸਾਰੀ ਉਮਰ ਜਿਵੇਂ ਉਹ ਫਸਿਆ ਨਹੀਂ ਸੀ ਬੰਦਾ, ਪਨੀਤ ਪਨੀਤ ਹੀ ਬਣਿਆ ਰਹਿ ਜਾਂਦਾ।
4: ਹਾਂਜੀ ਉੱਥੇ ਧਿਆਨ ਵੀ ਨਹੀਂ ਨਾ, ਉੱਥੇ ਬੇਸਿਕਲੀ ਲੋੜ ਵੀ ਨਹੀਂ ਪੈਂਦੀ ਹੁੰਦਾ ਆਪਾਂ ਜੇ ਵੇਖੀਏ। ਇਕੱਲਾ ਸਾਡੇ ਹੀ ਨਹੀਂ ਗਾ, ਇਹ ਮੈਂ ਵੇਖ ਰਿਹਾ ਹਾਂ ਇਹ ਇਕੱਲਾ ਸਾਡੇ ਨਾਲੋਂ ਵੱਧ ਹੋਰ ਕਈ ਨੇ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਹੈ, ਜਿੱਦਾਂ ਨੇਪਲੀਜ਼ ਨੂੰ ਬੜੀ ਕਹਿੰਦੇ ਪ੍ਰੋਬਲਮ ਆਉਂਦੀ ਆ, ਫਿਰ ਆਪਣੇ ਬੰਗਲਾਦੇਸ਼ੀਆਂ ਨੂੰ ਬੜੀ ਪ੍ਰੋਬਲਮ ਹੈ, ਪਾਕਿਸਤਾਨੀਆਂ ਨੂੰ ਬੜੀ ਪ੍ਰੋਬਲਮ ਹੈ। ਸੋ ਸਾਡੇ ਦੇਸ਼ਾਂ ਦੇ ਵਿੱਚ ਇਸ ਚੀਜ਼ ਦਾ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਕਿ ਨਾਂ ਅਤੇ ਸਰਨੇਮ ਜਿਹੜਾ ਦੋ ਵੱਖ ਵੱਖ ਕਰਕੇ ਚੀਜ਼ਾਂ ਲਿਖਣੀਆਂ ਨੇ। ਸੋ ਇਸੇ ਵਜ੍ਹਾ ਕਰਕੇ ਆਪਾਂ ਨੂੰ ਬੜੀ ਥਾਂ ਦੇ ਉੱਤੇ ਇਹ ਸਮੱਸਿਆ ਆਉਂਦੀ ਆ, ਖਾਸ ਤੌਰ ਦੇ ਉੱਤੇ ਜਦੋਂ ਆਪਾਂ ਆਸਟ੍ਰੇਲੀਆ ਵਰਗੇ ਦੇਸ਼ 'ਚ ਆ ਜਾਂਦੇ ਹਾਂ ਜਾਂ ਫਿਰ ਉਹੋ ਜਿਹੇ ਕਿਸੇ ਵੀ ਦੇਸ਼ ਦੇ ਵਿੱਚ ਤੁਸੀਂ ਚੱਲ ਜਾਂਦੇ ਹੋ ਜਿੱਥੇ ਸਰਨੇਮ ਨੂੰ ਅਹਿਮੀਅਤ ਦਿੱਤੀ ਜਾਂਦੀ ਆ। ਸਰਨੇਮ ਇਜ਼ ਕੀ,
5: ਪਰ ਸਾਡੇ ਉਹ ਬਿਲਕੁਲ ਉਹੀ ਸਨੈਰੀ ਹੋ ਜਿਵੇਂ ਕਹਿੰਦਾ ਆਈ ਨੋ ਯੂਅਰ ਸਰਟੀਫਿਕੇਟਸ ਆਰ ਨੋਟ ਫੇਕ ਬਟ ਵਟ ਅਬਾਊਟ ਯੂਅਰ ਯੂਨੀਵਰਸਿਟੀ। ਸਾਡੇ ਜਾਤ ਪਾਤ ਹੀ ਇੰਨੀ ਆ ਵੀ ਸਰਨੇਮ ਦਾ ਵੀ ਬੇੜਾ ਗਰਕ ਕੀਤਾ ਪਿਆ ਸੀ ਤਾਂ।
4: ਸੋ ਸਾਨੂੰ ਇਹੋ ਹੀ ਨਹੀਂ ਸਮਝ ਆਉਂਦਾ,
5: ਉਦੋਂ ਵੀ ਅਗਲੇ ਲੈਵਲ 'ਤੇ ਜਾਂਦੇ ਹਾਂ। ਹੁਣ ਇੱਥੇ ਜੇ ਹੁਣ ਕੋਈ ਸਮਿਥ ਆ ਜਾਂ ਕੋਈ ਹੋਰ ਆ ਹੈ ਨਾ, ਤਾਂ ਉਹਨਾਂ ਨੂੰ ਕੋਈ ਫਰਕ ਥੋੜ੍ਹੀ ਆ ਕੌਣ ਕੀ ਆ। ਸਾਡੇ ਤਾਂ ਜਾਤ ਪਾਤ ਨਾਲ ਜੁੜਿਆ ਜਾਂਦਾ ਸਰਨੇਮ ਨੂੰ।
4: ਵੇਖੋ ਉਹਨਾਂ ਨੇ ਕਿਹੜਾ ਕਿਤੇ ਜਾਣਾ, ਉਹਨਾਂ ਨੂੰ ਤਾਂ ਸ਼ੁਰੂ ਤੋਂ ਪਤਾ ਹੈ ਨਾ ਵੀ ਆਪਾਂ ਕੀ ਹਾਂ। ਉਹਨਾਂ ਦੇ ਜਿਹੜੇ ਇਹ ਨਹੀਂ ਵੀ ਉਹ ਨਹੀਂ ਬਦਲਦੇ, ਉਹਨਾਂ ਦੇ ਵੀ ਨਾਂ ਬਦਲਣ ਦੇ ਕਾਰਨ ਨੇ ਹੈ ਨਾ। ਉਹ ਜਦੋਂ ਤਲਾਕ ਹੋ ਜਾਂਦਾ ਉਦੋਂ ਨਾਂ ਬਦਲਦੇ ਨੇ, ਕੋਈ ਕੰਮ ਕਾਰ ਬਦਲਦੇ ਨੇ, ਕੋਈ ਮੰਨ ਲਓ ਕੋਈ ਕਿਸੇ ਕਿਸਮ ਦੀ ਕੋਈ ਇੱਧਰ ਉੱਧਰ ਕੋਈ ਗਤੀਵਿਧੀ ਕਰ ਬੈਂਦੇ
5: ਆ। ਡੋਮੈਸਟਿਕ ਵਾਇਲੈਂਸ 'ਚ ਦੇਖ ਲਓ ਕਿੰਨੀਆਂ ਲੇਡੀਜ਼ ਨੇ ਜਿਨ੍ਹਾਂ ਨੂੰ ਬਦਲਣਾ ਪੈਂਦਾ ਹੈ ਨਾ, ਬਾਬੇ ਨੂੰ ਆਪਦੇ ਪਾਰਟਨਰ ਤੋਂ ਖਤਰਾ ਜਾਂ ਜੋ ਵੀ ਆ,
4: ਜਾਂ ਰਿਫਿਊਜ਼ੀ ਵੀ ਬਦਲ ਲੈਂਦੇ ਨੇ ਕਿਉਂਕਿ ਉਹਨਾਂ ਦਾ ਉਹਨਾਂ ਕੋਲ ਵੀ ਆਧਾਰ ਹੁੰਦਾ ਵਾ ਵੀ ਮੈਨੂੰ ਖਤਰਾ ਵਾ ਫਿਰ ਮੇਰੇ ਨਾਂ 'ਤੇ ਸਰਚ ਵੱਜ ਕੇ ਮੈਨੂੰ ਲੱਭਿਆ ਜਾ ਸਕਦਾ।
5: ਇੱਕ ਵਾਰ ਕਈ ਵਾਰ ਇਹ ਵੀ ਹੋ ਜਾਂਦਾ ਵੀ ਤੁਹਾਡੇ ਨਾਂ ਨਾਲ ਜੁੜਿਆ ਕੋਈ ਬੰਦਾ ਇਹੋ ਜਿਹਾ ਹੁੰਦਾ ਜਿਹਨੇ ਕੋਈ ਮਾੜਾ ਕੰਮ ਕੀਤਾ ਹੁੰਦਾ, ਕਈ ਵਾਰ ਤੁਹਾਨੂੰ ਵੀ ਬਦਲਣਾ ਪੈਂਦਾ। ਮੈਂ ਇੱਕ ਦੋ ਕੇਸਿਸ ਇਹੋ ਜਿਹੇ ਵੀ ਜਾਣਦਾ, ਉਹਨਾਂ ਦਾ ਡੇਟ ਆਫ ਬਰਥ ਵੀ ਸੇਮ ਸੀਗਾ ਅਤੇ ਨਾਂ ਵੀ ਸੇਮ ਸੀਗਾ, ਅਤੇ ਉਹ ਜਦੋਂ ਕਹਿੰਦੇ ਜਾਇਆ ਕਰਾਂ ਮੈਂ ਉਹ ਕਹਿਣਾ ਵੀ ਤੁਹਾਡੇ ਨਾਲ ਤਾਂ ਇੰਨੀ ਫਰੋਡ ਬੋਲਦੇ ਆ, ਤਾਂ ਲਿਕੁਇਡੇਸ਼ਨ ਵੀ ਪਾਈ ਸੀ, ਆਹ ਸੀ ਉਹ ਸੀ। ਫਿਰ ਉਹ ਕਹਿੰਦੇ ਮੈਨੂੰ ਉਹ ਲੰਬਾ ਚੌੜਾ ਆਪਣੇ ਐਡਰੈਸ ਪਰੂਫ ਮੰਗਦੇ ਸੀ ਵੀ ਪਿਛਲੇ 10 ਸਾਲ ਤੁਸੀਂ ਕਿੱਥੇ ਰਹੇ, ਕਿਵੇਂ ਕਿਵੇਂ ਰਹੇ, ਫਿਰ ਉਹ ਕੰਪੈਰੀਜ਼ਨ ਕਰਕੇ ਕਹਾਣੀ ਬਣ
4: ਕਲੀਅਰ ਕਰਦੇ। ਆਹ ਪਿੱਛੇ ਜੇ ਕੋਈ ਦੱਸ ਰਿਹਾ ਸ਼ਾਇਦ ਰੇਡੀਓ 'ਤੇ ਇੱਕ ਦਿਨ ਕੋਈ ਗੱਲ ਕਰ ਰਿਹਾ ਕਿ ਉਹ ਕੋਈ ਗੈਂਗਸਟਰ ਸੀ, ਉਹ ਕਹਿੰਦਾ ਵੀ ਜਦੋਂ ਤੁਸੀਂ ਦੱਸ ਰਹੇ
5: ਮੇਰਾ ਮਨੈਸ਼ ਯੂਨੀਵਰਸਿਟੀ ਜਿਹੜਾ ਮੇਰਾ ਸੁਪਰਵਾਈਜ਼ਰ ਬੋਸ ਸੀਗਾ ਜੂਲੀਅਨ ਕੁਇਨ, ਉਹਦਾ ਜਿਹੜਾ ਪਹਿਲਾ ਨਾਂ ਸੀ ਉਹ ਹੋਰ ਸੀ, ਉਹ ਮਾਨਚੈਸਟਰ ਤੋਂ ਸੀ। ਉਹਦਾ ਕਿਸੇ ਗੈਂਗਸਟਰ ਨਾਲ ਮਿਲਦਾ ਸੀ, ਕਹਿੰਦਾ ਜਦੋਂ ਮੈਂ ਬਰਲਿਨ ਏਅਰਪੋਰਟ 'ਤੇ ਆਉਣਾ ਮੈਨੂੰ ਕਹਿੰਦਾ ਆਇਆ ਸਾਈਡ 'ਤੇ, ਕਹਿੰਦਾ ਮੈਂ ਬਥੇਰਾ ਕਹਿਣਾ ਮੈਂ ਟੋਪ ਨੋਟ ਸਾਇੰਟਿਸਟ, ਮੈਂ ਆਹ ਯੰਗ ਸਾਇੰਟਿਸਟ ਅਵਾਰਡ ਜਿੱਤਿਆ, ਮੈਂ ਫਲਾਨਾ ਜਿੱਤਿਆ, ਕਹਿੰਦਾ ਕਦ ਦੱਸ ਦਿਓ ਤੈਨੂੰ ਆ ਜਾ ਇੱਧਰ
4: ਇੱਧਰ ਆ ਜਾ ਪਾਸੇ,
5: ਸਾਰੇ ਹੀ ਕਹਿੰਦੇ ਹੁੰਦੇ।
4: ਸੋ ਤੁਹਾਡੇ ਕੋਲ ਜਾਂ ਸਾਡੇ ਕੋਲ ਬਹੁਤਿਆਂ ਕੋਲ ਰੀਜ਼ਨ ਹੋਰ ਨੇ ਨਾਂ ਚੇਂਜ ਕਰਨ ਦੇ। ਸਾਡੇ ਕੋਲ ਇਹ ਨੇ ਕਿ ਆਸਟ੍ਰੇਲੀਆ ਦੇ ਵਿੱਚ ਸਰਨੇਮ ਵਰਤੋਂ ਦੇ ਵਿੱਚ ਆਉਂਦਾ ਵਾ ਜ਼ਿਆਦਾ, ਅਤੇ ਸਾਡਾ ਸਾਰਾ ਦਾ ਸਾਰਾ ਨਾਂ ਜਿਹੜਾ ਗਿਵਨ ਨੇਮ ਦੇ ਵਿੱਚ, ਇਹ ਮਜੋਰਟੀ ਆਫ ਕੇਸਿਸ ਨੇ। ਅਤੇ ਜੇ ਤੁਹਾਡਾ ਵੀ ਇੱਦਾਂ ਦਾ ਕੇਸ ਹੈ ਜਾਂ ਤੁਸੀਂ ਨਾਂ 'ਚ ਜਿਹੜਾ ਚੇਂਜ ਕਰਨ ਦਾ ਸੋਚ ਰਹੇ ਹੋ ਜਾਂ ਨਾਂ ਕਰਕੇ ਤੁਹਾਨੂੰ ਸਮੱਸਿਆ ਆਉਂਦੀ ਆ, ਖਾਸ ਤੌਰ ਦੇ ਉੱਤੇ ਮੈਂ ਵੇਖਦਾ ਈਵਨ ਮੈਨੂੰ ਵੀ ਇੰਨੇ ਚਿਰ ਸਮੱਸਿਆ ਨਹੀਂ ਆਈ ਇੱਥੇ ਰਹਿੰਦਿਆਂ, ਪਰ ਕੋਵਿਡ ਤੋਂ ਬਾਅਦ ਇਹ ਸਮੱਸਿਆ ਵਧੀ ਆ, ਜਾਂ ਫਿਰ ਕੋਵਿਡ ਦਾ ਨਾਂ ਹੀ ਲੱਗਾ ਵਾ। ਜਿਹੜੇ ਇੰਨੇ ਜ਼ਿਆਦਾ ਸਕੈਮ ਹੋਏ ਨੇ, ਸਕੈਮਸ ਤੋਂ ਬਾਅਦ ਜਿਹੜੀ ਸਖਤੀ ਕੀਤੀ ਗਈ ਆ ਜਾਂ ਸੋਫਟਵੇਅਰ ਉਸ ਹਿਸਾਬ ਦੇ ਨਾਲ ਅਪਡੇਟ ਕੀਤੇ ਗਏ ਨੇ, ਉਸ ਤੋਂ ਬਾਅਦ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਆ, ਕਿਤੇ ਕੋਈ ਨਾਂ ਪਿੱਕ ਕਰਦਾ ਕਿਤੇ ਨਹੀਂ ਕਰਦਾ। ਸੋ ਉਹ ਸਾਰੇ ਕੁਛ ਦੇ ਵਿੱਚ ਫਿਰ ਆਖਿਰਕਾਰ ਮੈਨੂੰ ਵੀ ਇਹ ਮਹਿਸੂਸ ਹੋਇਆ ਵੀ ਨਹੀਂ ਇਹ ਪ੍ਰੋਬਲਮ ਹੈਗੀ ਆ, ਕਿਉਂਕਿ ਸਰਨੇਮ ਜਿੱਥੇ ਤੁਹਾਡਾ ਨਾਂ ਹੋਵੇ ਕੋਈ ਕਹਿ ਦਿੰਦਾ ਵਾ ਵੀ ਉੱਥੇ ਗਿਵਨ ਨੇਮ ਹੀ ਲਿਖ ਦਿਉ, ਕੋਈ ਕਹਿ ਦਿੰਦਾ ਉਹਨੂੰ ਖਾਲੀ ਛੱਡ ਦਿਉ, ਕਈ ਥਾਵਾਂ ਦੇ ਉੱਤੇ ਖਾਲੀ ਛੱਡਣ ਦੀ ਵੀ ਕੋਈ ਉਹ ਨਹੀਂ ਹੁੰਦੀ, ਕੋਈ ਕਹਿ ਦਿੰਦਾ ਇੱਥੇ ਡੋਟ ਹੀ ਪਾ ਦਿਉ ਨਿਗਾ ਜਿਹਾ, ਕੋਈ ਕਹਿ ਦਿੰਦਾ ਅਨਨੋਨ ਲਿਖ ਦਿਉ। ਪਰ ਜਿਹੜੇ AI ਸਿਸਟਮ ਆ ਉਹ ਚਾਹੇ ਤੁਸੀਂ ਡੋਟ ਪਾ ਦਿਉ ਚਾਹੇ ਅਨਨੋਨ ਪਾ ਦਿਉ, ਉਹ ਪਿਓ ਦਾ ਪੁੱਤ ਉਹੀ ਚੁੱਕ ਕੇ ਚੇਪ ਦਿੰਦਾ, ਕਿਉਂਕਿ ਉਹਦੇ ਲਈ 2 ਅਤੇ 2 4 ਹੀ ਆ।
5: FNU ਫਸਟ ਨੇਮ ਅਨਨੋਨ, ਉਹ ਉੱਦਾਂ ਹੀ ਚੜ੍ਹ ਜਾਂਦਾ, ਉਹ ਕਹਿੰਦੇ ਤੁਸੀਂ FNU ਲਿਖਿਆ ਨਹੀਂ ਹੋਇਆ ਇੱਥੇ।
4: ਇਹ ਇੱਦਾਂ ਹੀ ਚੱਲਦਾ ਵਾ, ਕਿਉਂਕਿ ਮੈਂ ਫਿਰ ਨਾ ਸਾਨੂੰ ਭੁਲੇਖੇ ਬੜੇ ਪੈਂਦੇ ਆ, ਜਿੱਦਾਂ ਹੋ ਸਕਦਾ ਮੈਂ ਤਾਂ ਸ਼ੇਅਰ ਕਰ ਰਿਹਾ ਵੀ ਹੋਰ ਬੜਿਆਂ ਦੇ ਨਾਲ ਇੱਦਾਂ ਵੀ ਹੁੰਦਾ ਹੋਊਗਾ। ਇੰਡੀਅਨ ਪਾਸਪੋਰਟ ਜਦੋਂ ਮੈਂ ਰੀਨਿਊ ਕਰਾਉਣਾ ਸੀ ਅਤੇ ਮੈਂ ਉੱਥੇ ਵੀ ਜੋ ਹੁਣ ਆਸਟ੍ਰੇਲੀਆ ਦੇ ਵਿੱਚ ਆਪਣਾ ਨੂੰ ਹੁਣ ਆਦਤ ਪੈ ਗਈ ਉੱਥੋਂ ਖਾਲੀ ਛੱਡ ਕੇ ਅਤੇ ਡੋਟ ਪਾ ਕੇ ਇੱਦਾਂ ਗਾਂਹ ਵਧਣ ਦੀ, ਅਤੇ ਉੱਥੇ ਵੀ ਮੈਂ ਪਾ ਦਿੱਤਾ ਅਤੇ ਉਹਦੇ ਤੋਂ ਮੁੜ ਕੇ ਉਹਨਾਂ ਨੇ ਡੋਟ ਚੁੱਕ ਲਿਆ। ਉਹਨਾਂ ਨੇ ਕਿਹੜੀ ਪਰਵਾਹ ਮਾਰਨੀ ਹੁੰਦੀ,
5: ਉਹ ਤਾਂ ਸਕੈਨਰ ਆ, ਆਟੋਮੇਟਡ ਸਿਸਟਮ ਨੇ, ਸਕੈਨਰ ਨੇ ਜੋ ਵਿੱਚ ਲਿਖਿਆ ਉਹਨੇ ਚੱਕ ਲੈਣਾ।
4: ਸੋ ਇਹ ਪ੍ਰੋਬਲਮ ਸਾਨੂੰ ਆਉਂਦੀਆਂ ਨੇ, ਅਤੇ ਜੇਕਰ ਤੁਸੀਂ ਵੀ ਸੋਚ ਰਹੇ ਹੋ, ਕਿਉਂਕਿ ਮੈਂ ਵੀ ਲੰਮਾ ਸਮਾਂ ਇਸੇ ਕਰਕੇ ਲੰਘਾ ਯਾਰ ਕਿਹੜਾ ਐਡੇ ਝੰਝਟਾਂ ਦੇ ਵਿੱਚ ਪਵੇ ਕੀ ਐਵੇਂ ਨਾਂ ਚੇਂਜ ਕਰਾਉਣਾ ਦਿਸ ਦੈਟ ਹੈਵਾਂ ਟਾਈਮ ਕੱਢਾਂਗੇ ਕਰਾਂਗੇ, ਪਰ ਮੈਂ ਤਾਂ ਹੁਣ ਇਹੋ ਕਹੂੰਗਾ ਵੀ ਜੇ ਤੁਹਾਨੂੰ ਸਮੱਸਿਆ ਆਉਂਦੀ ਆ ਤਾਂ ਕਰਵਾ ਲਓ, ਕੋਈ ਬਹੁਤ ਜ਼ਿਆਦਾ ਕੋਈ ਝੰਝਟ ਨਹੀਂ ਆ। ਅਤੇ ਅੱਜ ਜਿਨ੍ਹਾਂ ਜਿਨ੍ਹਾਂ ਨੇ ਕਰਵਾ ਲਏ ਨੇ, ਅਤੇ ਜੇ ਸਾਡੇ ਦੱਸਣ ਤੋਂ ਕੁਛ ਅਲੱਗ ਉਹਨਾਂ ਦਾ ਐਕਸਪੀਰੀਅੰਸ ਹੋਊਗਾ ਤਾਂ ਪਲੀਜ਼ ਜ਼ਰੂਰ ਦੱਸਿਓ। ਅਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਵੀ ਇੱਧਰ ਉੱਧਰ ਦੀਆਂ ਜਿਹੜੀਆਂ ਕਾਲਸ ਨੇ ਉਹ ਆਪਾਂ ਨਹੀਂ ਲੈ ਪਾਵਾਂਗੇ, ਮਾਫ਼ੀ ਚਾਹੁੰਦੇ, ਸਮਾਂ ਸਾਡੇ ਕੋਲ ਥੋੜ੍ਹਾ ਵਾ, ਅਤੇ ਇਨਫੋਰਮੇਸ਼ਨ ਇਸ ਸੈਗਮੈਂਟ ਦੇ ਵਿੱਚ ਵੀ ਕਾਫ਼ੀ ਹੋ ਜਾਣੀ ਹੈ ਥੋੜ੍ਹੀ ਥੋੜ੍ਹੀ ਜਿਹੀ ਕਰਕੇ। ਅਤੇ ਜੇ ਇਸ ਵਿਸ਼ੇ ਦੇ ਨਾਲ ਰਿਲੇਟਿਡ ਕੁਛ ਆਪਾਂ ਮਿਸ ਕਰ ਗਏ ਤਾਂ ਪਲੀਜ਼ ਫਿਰ ਬੇਨਤੀ ਆ ਦੋਵੇਂ ਹੱਥ ਜੋੜ ਕੇ ਕਿ ਫਿਰ ਜ਼ਰੂਰ ਤੁਸੀਂ ਆਪਣੀ ਹੋਈ ਬੀਤੀ ਜ਼ਰੂਰ ਸਾਂਝੀ ਕਰਿਓ ਤਾਂ ਕਿ ਕਿਸੇ ਦਾ ਹੋਰ ਸਮਾਂ ਨਾ ਖਰਾਬ ਹੋਵੇ। ਸੋ ਕਿੱਦਾਂ ਤੁਸੀਂ ਨਾਂ ਚੇਂਜ ਕਰਾ ਸਕਦੇ ਹੋ ਆਸਟ੍ਰੇਲੀਆ ਦੇ ਵਿੱਚ, ਇਹ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਕਦੋਂ ਕਰਵਾ ਸਕਦੇ ਹੋ, ਕੁਛ ਕੋਮਨ ਸਵਾਲ ਜਿਹੜੇ ਨੇ ਉਹ ਇਹ ਨੇ ਕਿ ਆਪਾਂ ਜਦੋਂ ਆਪਾਂ ਆਸਟ੍ਰੇਲੀਆ ਆਏ ਸਟੂਡੈਂਟ ਹਾਂ ਤਾਂ ਕੀ ਆਪਾਂ ਕਰਵਾ ਸਕਦੇ ਹਾਂ, ਅਸੀਂ PR ਹਾਂ ਜਾਂ TR ਹਾਂ ਤਾਂ ਕੀ ਆਪਾਂ ਨਾਂ ਚੇਂਜ ਕਰਵਾ ਸਕਦੇ ਹਾਂ, ਜਦੋਂ ਆਪਾਂ ਸਿਟੀਜ਼ਨਸ਼ਿਪ ਅਪਲਾਈ ਕਰਤੀ ਕੀ ਆਪਾਂ ਕਰਨ ਤੋਂ ਪਹਿਲਾਂ ਅਪਲਾਈ ਕਰੀਏ, ਜਾਂ ਫਿਰ ਜਦੋਂ ਸਾਨੂੰ ਸਿਟੀਜ਼ਨਸ਼ਿਪ ਸਰਟੀਫਿਕੇਟ ਆ ਜਾਏ ਅਤੇ ਅਸੀਂ ਬਾਅਦ ਵਿੱਚ ਕਰੀਏ, ਜਾਂ ਫਿਰ ਇੱਕ ਸਵਾਲ ਇਹ ਹੁੰਦਾ ਵੀ ਪਾਸਪੋਰਟ ਬਣ ਲੈਣ ਦੀਏ ਪਹਿਲਾਂ ਬਾਅਦ 'ਚ ਆਪਾਂ ਕਰਵਾਈਏ, ਜਾਂ ਫਿਰ

0: ਤੁਸੀਂ ਕਰਵਾ ਸਕਦੇ ਹੋ। ਫਰਕ ਕੀ ਪੈਂਦਾ ਵਾ ਵੀ ਕਿਤੇ ਮਾੜਾ ਜਿਹਾ ਔਖਾ ਵਾ, ਟਾਈਮ ਕੰਜ਼ਿਊਮਿੰਗ ਆ, ਕਿਤੇ ਥੋੜ੍ਹਾ ਜਿਹਾ ਖਰਚਾ ਵੱਧ ਆ, ਕਿਤੇ ਘੱਟ ਅਤੇ ਕਿਤੇ ਸੌਖਾ ਵਾ। ਹੁਣ ਆਪਾਂ ਇਸ ਸਾਰੇ ਪ੍ਰੋਸੈਸ 'ਚੋਂ ਇਹ ਵੀ ਵੇਖ ਕੇ ਦੱਸਾਂਗੇ ਵੀ ਤੁਹਾਡੇ ਲਈ ਕਿਹੜਾ ਸੌਖਾ, ਉਹ ਤੁਸੀਂ ਫਿਰ ਆਪ ਪਿੱਕ ਕਰ ਲਿਓ।
1: ਹਾਂਜੀ, ਕੋਈ ਸ਼ੱਕ ਨਹੀਂ, ਕਿਉਂਕਿ ਇੱਕ ਮਾਈਗ੍ਰੇਸ਼ਨ ਏਜੰਟ ਵਜੋਂ ਮੈਨੂੰ ਤੁਹਾਨੂੰ ਪਤਾ ਦਿਹਾੜੀ 'ਚ ਕਈ ਹੈ ਨਾ ਪਾਸਪੋਰਟਾਂ ਨਾਲ ਜੂਝਣਾ ਪੈਂਦਾ, ਅਤੇ ਸਾਨੂੰ ਜਿਹੜੀਆਂ ਇੰਸਟਰਕਸ਼ਨਸ ਉਹ ਨੇ ਵੀ ਇੱਥੇ ਜਿਹੜਾ ਫੈਮਿਲੀ ਨੇਮ ਆ ਉਹ ਬਹੁਤ ਇੰਪੋਰਟੈਂਟ ਆ। ਜੇ ਉਹ ਰਣਜੋਤ ਸਿੰਘ ਗਿਵਨ ਨੇਮ 'ਚ ਲਿਖਿਆ ਤਾਂ ਸਾਨੂੰ ਇੰਸਟਰਕਸ਼ਨਸ ਇਹ ਨੇ, ਤੁਸੀਂ ਸਾਰਾ ਰਣਜੋਤ ਸਿੰਘ ਚੱਕ ਕੇ ਫੈਮਿਲੀ ਨੇਮ 'ਚ ਲਿਖ ਦੇਣਾ, ਗਿਵਨ ਨੇਮ ਨੂੰ ਖਾਲੀ ਛੱਡ ਦੇਣਾ।
0: ਰਣਜੋਤ ਸਿੰਘ, ਰਣਜੋਤ ਸਿੰਘ ਹੋ ਗਿਆ।
1: ਹਾਂਜੀ, ਉਹ ਥੱਲੇ ਖਾਲੀ ਉਹ ਛੱਡ ਦੇਣਾ, ਰਣਜੋਤ ਸਿੰਘ, ਰਣਜੋਤ ਸਿੰਘ ਦੋ ਵਾਰ ਲਿਖਣ ਦੀ ਲੋੜ ਨਹੀਂ, ਤਾਂ ਵੀ ਸਿਸਟਮ ਨੇ ਤੁਹਾਨੂੰ ਜਿਹੜਾ ਇਮੀ ਪੋਰਟਲ ਆ ਉਹਨੇ ਪਿੱਕ ਕਰ ਲਿਆ। ਸੋ
0: ਉਹਨੇ ਫਿਰ ਸਾਨੂੰ, ਫਿਰ ਇਹਦਾ ਮਤਲਬ ਇਹ ਹੋਇਆ ਕਿ ਉਹਨੇ ਸਾਡਾ ਸਰਨੇਮ ਕਰਤਾ ਰਣਜੋਤ ਸਿੰਘ।
1: ਹਾਂਜੀ,
0: ਗਿਵਨ ਨੇਮ ਕੋਈ ਨਹੀਂ ਆ।
1: ਹਾਂਜੀ, ਉਹ ਰਣਜੋਤ ਸਿੰਘ ਚਲਿਆ ਗਿਆ
0: ਜੀ।
1: ਪਰ ਨਾਲ ਡਿਪਾਰਟਮੈਂਟ ਇਹ ਵੀ ਕਹਿੰਦਾ ਵੀ ਜੇ ਤੁਸੀਂ ਸਿੰਘ ਸਰਨੇਮ 'ਚ ਪਾ ਦਿਓ, ਰਣਜੋਤ ਸਿੰਘ ਗਿਵਨ ਨੇਮ 'ਚ ਲਿਖ ਦਿਓ, ਸਾਨੂੰ ਤਾਂ ਵੀ ਮਨਜ਼ੂਰ ਆ। ਦੂਜੇ ਪਾਸੇ
0: ਕਿਉਂਕਿ ਉਹਨਾਂ ਨੂੰ ਪਤਾ ਵਾ
1: ਕਨਫਿਊਜ਼ਨ ਉਹਨਾਂ ਆਪਣੇ ਲਈ ਆ, ਉਹਨਾਂ ਲਈ ਨਹੀਂ ਹੈ। ਉਹ ਕਹਿੰਦੇ ਕੌਰ ਇੱਥੇ ਲਿਖ ਦਿਓ, ਉੱਪਰ ਥੱਲੇ ਕਰ ਦਿਓ, ਸਾਨੂੰ ਕੋਈ ਪ੍ਰੋਬਲਮ ਨਹੀਂ। ਸਾਨੂੰ ਪਤਾ ਵੀ ਇਹ ਇੰਡੀਆ 'ਚ ਇਹ ਕਾਮਨ ਪ੍ਰੋਬਲਮ ਆ ਜਾਂ ਦੂਜੀਆਂ ਕੰਟਰੀਜ਼ 'ਚ ਵੀ ਹੋ ਸਕਦਾ,
0: ਪ੍ਰੋਸੈਸ 'ਚ ਡਿਲੇ ਦੇ ਚਾਂਸ ਵੱਧ ਜਾਂਦੇ।
1: ਹਾਂਜੀ, ਕਈ ਵਾਰ ਮਤਲਬ ਹੋ ਜਾਂਦਾ, ਪਰ ਫਿਲਹਾਲ ਮਤਲਬ ਸਾਡੇ ਕਲਾਇੰਟਸ ਨੂੰ ਕਦੇ ਬਾਹਲੀ ਸਮੱਸਿਆ ਆਈ ਨਹੀਂ। ਸਮੱਸਿਆ ਉਦੋਂ ਆਉਂਦੀ ਜਦ ਰਣਜੋਤ ਸਿੰਘ ਆਸਟ੍ਰੇਲੀਅਨ ਬਣ ਜਾਂਦਾ, ਜਦ ਉਹ ਪੀ ਆਰ ਹੋ ਜਾਂਦਾ, ਉਹਨੂੰ ਮੈਡੀਕੇਅਰ ਕਾਰਡ ਆ ਉਹਦੇ 'ਚ ਵੀ ਇੱਦਾਂ ਹੀ ਲਿਖਿਆ ਆ ਜਾਂਦਾ, ਸਰਨੇਮ ਖਾਲੀ ਆ, ਸਾਈਡ ਜੇ ਤੇ ਅੱਖਰ ਜਿਹੜੇ ਤੁਹਾਡੇ ਉਹ ਬਾਹਰ ਨਿਕਲ ਜਾਂਦੇ ਕਾਰਡ ਤੋਂ, ਹੈ ਨਾ, ਅਤੇ ਉਦੋਂ ਬਹੁਤ ਪ੍ਰੋਬਲਮ ਆਉਂਦੀ ਆ। ਜਾਂ ਜਿੰਨੀਆਂ ਸਰਕਾਰੀ ਸਹੂਲਤਾਂ ਨੇ ਉਹਨਾਂ ਸਾਰਿਆਂ 'ਚ ਸਰਨੇਮ ਮੰਗਿਆ ਜਾਂਦਾ, ਕਿਤੇ ਵੀ ਜਾਂਦੇ ਹੋ ਉਹ ਸਾਰਿਆਂ 'ਤੇ ਫਿਰ ਤੁਹਾਡਾ ਉੱਦਾਂ ਦੀ ਉੱਦਾਂ ਸਰਨੇਮ 'ਚ ਵੀ ਕਈ ਵਾਰ ਤੁਸੀਂ ਆਪ ਕਨਫਿਊਜ਼ ਹੁੰਦੇ ਹੋ, ਮੈਂ ਸਰਨੇਮ 'ਚ ਵੀ ਰਣਜੋਤ ਸਿੰਘ ਅਤੇ ਗਿਵਨ ਨੇਮ 'ਚ ਵੀ ਰਣਜੋਤ ਸਿੰਘ ਲਿਖਾਂ, ਉਹ ਉੱਦਾਂ ਹੀ ਕਈ ਵਾਰ ਪਟੇ 'ਤੇ ਚੜ੍ਹ ਜਾਂਦਾ। ਮੁੜ ਕੇ ਜਦ ਉਸ ਕਿਸਮ ਦੇ ਆਈ ਡੀਜ਼ ਬਣ ਜਾਂਦੇ ਆ, ਕੱਲ੍ਹ ਨੂੰ ਤੁਹਾਨੂੰ ਕੋਈ ਕਹਿੰਦਾ ਜੀ ਆਪਣਾ ਡਰਾਈਵਿੰਗ ਲਾਇਸੈਂਸ ਦੇਵੋ, ਉਹ ਜਿੱਥੇ ਤੁਸੀਂ ਡਰਾਈਵਿੰਗ ਲਾਇਸੈਂਸ ਦਿੱਤਾ ਉੱਥੇ ਰਿਕਾਰਡ 'ਚ ਤੁਹਾਡਾ ਨਾਂ ਉੱਦਾਂ ਹੀ ਚੜ੍ਹ ਗਿਆ। ਹੁਣ ਕੱਲ੍ਹ ਨੂੰ ਜਦ ਤੁਸੀਂ ਨਾਂ ਬਦਲਦੇ ਹੋ, ਉਹਨੂੰ ਸਿੰਪਲੀਫਾਈ ਕਰਦੇ ਹੋ, ਤਾਂ ਇੰਨੀਆਂ ਥਾਵਾਂ 'ਤੇ ਤੁਹਾਡਾ ਉਹ ਗਲਤ ਚੜ੍ਹਿਆ ਹੋਇਆ, ਇਸ ਕਰਕੇ ਸ਼ਰਟ ਦਾ ਜਾਂ ਥੱਲੇੜਾ ਬਟਨ ਗਲਤ ਲੱਗ ਜਾਂਦਾ ਹੈ, ਫਿਰ ਕਾਲਰ ਤੱਕ ਉੱਦਾਂ ਹੀ ਲੱਗਦਾ ਜਾਂਦਾ। ਇਸ ਲਈ ਰਿਕਮੈਂਡਡ ਤਾਂ ਇਹ ਆ, ਅਸੀਂ ਆਪਣੇ ਕਲਾਇੰਟਸ ਨੂੰ ਵੀ ਕਹਿੰਦੇ ਹਾਂ ਵੀ ਜਿਹੜਾ ਇਹ ਅਦਾਰਾ ਹੈਗਾ ਬਰਥਸ, ਡੈਥ ਅਤੇ ਮੈਰਿਜਸ ਦਾ, ਵਿਕਟੋਰੀਆ 'ਚ ਵੀ ਹੈਗਾ, ਨਿਊ ਸਾਊਥ ਵੇਲਸ, ਕੁਈਨਜ਼ਲੈਂਡ, ਇਹ ਸਾਰੀਆਂ ਤਕਰੀਬਨ ਹੁੰਦਾ ਹੀ ਆ। $150 ਲੱਗਦਾ ਮੇਰਾ ਖਿਆਲ ਇਹਨਾਂ ਦਾ, $148।
0: ਹਾਂਜੀ, ਅਲੱਗ ਅਲੱਗ ਆਈ ਥਿੰਕ ਥੋੜ੍ਹਾ ਥੋੜ੍ਹਾ ਜਿਹਾ ਫਰਕ ਹੈਗਾ ਵਾ ਹਰ ਇੱਕ
1: ਵਿਕਟੋਰੀਆ 'ਚ ਇੰਨਾ ਖੋਣਾ।
0: ਹਾਂਜੀ, ਸੋ ਆਪਾਂ
1: ਪੋਸਟਲ ਚਾਰਜਿਸ ਹੋਣਗੇ ਰਫਲੀ, ਚਲੋ ਮੰਨ ਲਓ ਅੰਦਾਜ਼ਨ ਲਾ ਲਓ ਵੀ ਹੈ ਨਾ $100 to $200 ਦੇ ਵਿਚਾਲੇ ਖਰਚਾ ਹੋਊ, ਜਾਂ ਜੋ ਵੀ ਹੋਊ, ਜਾਂ ਜਿੰਨਾ ਵੀ ਹੋਊ, ਇੰਨਾ ਬੰਦਾ ਕਹਿੰਦਾ
0: $148 ਜਿਹੜੇ ਨੇ ਉਹ ਲੱਗਦੇ ਆ ਤੁਹਾਡੇ, ਮਤਲਬ ਡਾਕ ਸਮੇਤ, ਜੇ ਤੁਸੀਂ ਮਤਲਬ ਡਾਕ ਵੀ ਮੰਗਾਉਣੀ ਆ। ਅਤੇ ਉੱਦਾਂ ਫਿਰ ਇਹ ਹੁੰਦਾ ਵਾ ਵੀ ਤੁਹਾਨੂੰ ਔਨਲਾਈਨ ਹੀ ਸ਼ਾਇਦ ਦਿੰਦੇ ਆ, ਹੈ ਨਾ, ਅਤੇ ਸਰਟੀਫਿਕੇਟ ਤੁਹਾਨੂੰ ਵਿਦ ਸਰਟੀਫਿਕੇਟ ਅਤੇ ਨਾਲ ਉਹ ਪੁੱਛਦੇ ਆ ਵੀ ਪੋਸਟੇਜ ਵੀ ਭੇਜ ਦਈਏ। ਸੋ $150 ਲਾ ਲਓ ਤੁਸੀਂ।
1: ਬਹੁਤ ਸਾਰੇ ਲੋਕ ਨੇ ਰਣਜੋਤ ਜਿਹੜੇ ਜਿਹੜਾ ਫਿਜ਼ੀਕਲ ਸਰਟੀਫਿਕੇਟ ਆ ਉਹ ਮੰਗਦੇ ਆ। ਹੁਣ ਜਿਵੇਂ ਮੇਰੀ ਮਿਸਿਜ਼ ਸੀ, ਉਹਨੇ ਆਪਣਾ ਨਾਂ ਚੇਂਜ ਕਰਾਇਆ, ਮੁੜ ਕੇ ਫਿਰ ਉਹ ਐਨ ਡੀ ਏ ਐਸ ਦੇ ਸਿਸਟਮ 'ਚ ਵੀ ਚੇਂਜ ਕਰਾਉਣਾ ਪੈਂਦਾ, ਜਿਹੜਾ ਤੁਹਾਡਾ ਐਨ ਡੀ ਏ ਐਸ ਵਰਕਰ ਸਕਰੀਨਿੰਗ ਆ, ਉਹ ਕਹਿੰਦੇ ਆ ਸਰਟੀਫਿਕੇਟ ਉਹ ਵੀ ਅਟੈਸਟਡ
0: ਜੀ,
1: ਮਤਲਬ ਜਾਣੀ ਤੁਸੀਂ ਇਹ ਓਰੀਜਨਲ ਸਰਟੀਫਿਕੇਟ ਇਸ਼ੂ ਕਰਾ ਲਓ ਤਾਂ ਵਧੀਆ ਰਹੋ, ਨਹੀਂ ਤੁਹਾਨੂੰ ਦੁਬਾਰਾ ਕਰਾਉਣ ਲਈ ਕਈ ਵਾਰ ਟਾਈਮ ਲੱਗ ਜਾਂਦਾ। ਇਸ ਲਈ ਜੇ ਚੇਂਜ ਕਰਾਉਣਾ ਤਾਂ ਲੈ ਹੀ ਲਓ ਸੇਫ ਸਾਈਡ 'ਤੇ, ਅਤੇ ਇਹਦੀਆਂ ਸਰਟੀਫਾਈਡ ਕਾਪੀਜ਼ ਕਈ ਵਾਰ ਫਿਰ ਡਰਾਈਵਿੰਗ ਲਾਇਸੈਂਸ ਵਾਲੇ ਵੀ ਮੰਗਦੇ ਆ, ਹੋਰ ਵੀ ਮੰਗਦੇ ਆ, ਏ ਟੀ ਓ ਨੂੰ ਤੁਸੀਂ ਚੇਂਜ ਕਰਾਉਣਾ, ਆਪਣੀਆਂ ਇੰਸ਼ੋਰੈਂਸ ਪੋਲਿਸੀਆਂ 'ਤੇ ਚੇਂਜ ਕਰਾਉਣਾ, ਕੋਈ ਤੁਹਾਡੇ ਨਾਂ 'ਤੇ ਟਰੱਸਟ ਬਣਾਇਆ ਹੋਇਆ ਉੱਥੇ ਚੇਂਜ ਕਰਾਉਣਾ, ਬੈਂਕ ਨੂੰ ਦੇਣਾ, ਤਾਂ ਉਹ ਆਸਾਨੀ ਨਾਲ ਉਹ ਕੰਮ ਕੀਤਾ ਜਾ ਸਕਦਾ
0: ਜੀ। ਸੋ ਬਹੁਤ ਸਾਰਾ ਇੱਦਾਂ ਕੁਛ ਆ, ਇਹ ਬਾਅਦ ਦੀਆਂ ਆ ਗਈਆਂ ਚੀਜ਼ਾਂ ਵੀ ਹੋਰ ਤੁਸੀਂ ਕੀ ਕਰਨਾ ਵਾ।
1: ਆਪਾਂ ਵਿਕਟੋਰੀਆ ਦੀ ਇਗਜ਼ਾਮਪਲ ਲੈ ਲੈਂਦੇ ਹਾਂ, ਮੰਨ ਲਓ ਕੋਈ 18 ਸਾਲ ਤੋਂ ਵੱਧ ਉਮਰ ਦਾ ਇੱਥੇ ਰਹਿੰਦਾ ਅਤੇ ਆਸਟ੍ਰੇਲੀਆ ਤੋਂ ਬਾਹਰ ਬੋਰਨ ਹੋਏ ਸੀ, ਪਰ ਵਿਕਟੋਰੀਆ 'ਚ ਪਿਛਲੇ 12 ਮਹੀਨੇ ਤੋਂ ਰਹਿ ਰਹੇ ਹੋ, ਅਤੇ ਯੂ ਹੈਵ ਅ ਲੀਗਲ ਰਾਈਟ ਟੂ ਲਿਵ ਇਨ ਆਸਟ੍ਰੇਲੀਆ। ਜਿਹੜੀ ਆਪਣੀ ਬਰਥਸ, ਡੈਥਸ ਅਤੇ ਮੈਰਿਜ ਵਿਕਟੋਰੀਆ ਵਾਲੀ ਹੈਗੀ ਨਾ, ਉਹਨਾਂ ਦਾ ਇਹ ਮੰਨਣਾ ਵੀ ਜੇ ਤੁਸੀਂ ਤੁਹਾਡੇ ਕੋਲ ਲੀਗਲ ਰਾਈਟ ਹੈਗੀ ਆਸਟ੍ਰੇਲੀਆ 'ਚ ਰਹਿਣ ਦੇ, ਇਹ ਉਹਨਾਂ ਨੇ ਕਲੈਰਿਟੀ ਨਹੀਂ ਦਿੱਤੀ ਵੀ ਪੀ ਆਰ ਚਾਹੀਦਾ ਨਹੀਂ ਚਾਹੀਦਾ। ਪਰ ਇਹਦੇ 'ਚ ਪ੍ਰੋਬਲਮ ਇਹ ਆਉਂਦੀ ਆ, ਮੰਨ ਲਓ ਤੁਸੀਂ ਸਟੂਡੈਂਟ ਹੋ, ਫਿਰ ਤੁਹਾਨੂੰ ਮੁੜ ਕੇ ਫਿਰ ਇੰਡੀਅਨ ਪਾਸਪੋਰਟ ਵੀ ਚੇਂਜ ਕਰਾਉਣਾ ਪੈਣਾ, ਤੁਹਾਡੇ ਲਈ ਰਸਤਾ ਲੰਬਾ ਹੋ ਜਾਣਾ, ਫਿਰ ਉਹ ਤੁਹਾਨੂੰ ਇੰਡੀਅਨ ਪੁਲਿਸ ਕਲੀਅਰੈਂਸ ਕਰਾ, ਨੇਮ ਚੇਂਜ ਕਰਾ। ਇਸ ਲਈ ਮੇਰੀ ਰੈਕਮੈਂਡੇਸ਼ਨ ਤਾਂ ਇਹ ਆ ਵੀ ਜਦ ਤੁਸੀਂ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਜਾਂ ਪਾਸਪੋਰਟ ਲੈਣ ਦੀ ਕਗਾਰ 'ਤੇ ਪਹੁੰਚਦੇ ਹੋ, ਜੇ ਉਦੋਂ ਇਹ ਛੇੜਾ ਛੇੜੋ ਤਾਂ ਜ਼ਿਆਦਾ ਵਧੀਆ
0: ਜੀ। ਜਾਂ ਫਿਰ ਜਦੋਂ ਤੁਸੀਂ ਕੋਈ ਤੁਹਾਡੇ ਕੋਲ ਸਟੇਟਸ ਆ ਜਾਂਦਾ ਵਾ ਕਿਉਂਕਿ ਇੱਥੋਂ ਦਾ ਜਿਹੜਾ ਵਾ ਇਹ ਰੈਜੀਡੈਂਸ਼ੀਅਲ ਕੋਈ ਮੈਂ ਵੀ ਵੇਖ ਰਿਹਾ ਹਾਂ ਉਹਦੇ 'ਚ ਉਹ ਕਲੀਅਰ ਨਹੀਂ ਆ, ਪਰ ਜੇ ਕਿਸੇ ਨੂੰ ਕੋਈ ਪਤਾ ਵਾ ਕੋਈ ਇਹਦੇ ਉੱਤੇ ਕਿਸੇ ਨੇ ਕੀਤਾ ਵਾ ਵਰਕਆਊਟ ਤਾਂ ਉਹ ਤੁਸੀਂ ਦੱਸ ਦਿਓ, ਕਿਉਂਕਿ ਜ਼ਿਆਦਾਤਰ ਜਿਹੜੇ ਉਹਦੇ ਜਿਹੜੇ ਕਾਗਜ਼ ਪੱਤਰ ਮੈਂ ਵੀ ਵੇਖਣ

0: ਕੋਸ਼ਿਸ਼ ਕੀਤੀ ਆ, ਉਹ ਜਦੋਂ ਤੁਸੀਂ ਟੀ ਆਰ ਪੀ ਆਰ ਹੋ ਜਾਂਦੇ ਹੋ ਉਹ ਤੋਂ ਬਾਅਦ ਫਿਰ ਉਹ ਈਜ਼ੀ ਹੁੰਦਾ ਵਾ ਵੀ ਤੁਸੀਂ ਸ਼ੋਅ ਕਰੋ ਵੀ ਹਾਂ ਮੈਂ ਇਸ ਸਟੇਟ ਦੇ ਵਿੱਚ ਆਹ ਮੇਰਾ ਸਟੇਟਸ ਹੈ,
1: ਉਹ ਜ਼ਿਆਦਾ ਸਮੂਥ ਵੀ ਹੋਊਗਾ। ਅਦਰਵਾਈਜ਼ ਤੁਸੀਂ ਦੇਖੋਗੇ ਸਾਰੇ ਫਾਰਮਾਂ 'ਤੇ ਲਿਖੇ ਹੈਵ ਯੂ ਬਿਨ ਨੋਨ ਬਾਏ ਐਨੀ ਅਦਰ ਨੇਮ, ਉਹ ਹੁਣ ਕਿੰਨੀਆਂ ਕੁ ਫਾਰਮਾਂ 'ਤੇ ਕਿੰਨੀ ਕੁ ਜਗ੍ਹਾ ਭਰੀ ਜਾਓਗੇ, ਪਾਗਲ ਹੋ ਜਾਓਗੇ। ਅਤੇ ਮੁੜ ਕੇ ਫਿਰ ਜਿਹੜਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਆ ਉਹ ਤਾਂ ਉਸ ਨਾਂ ਨਾਲ ਹੋਇਆ ਹੋਣਾ, ਜਿਹੜਾ ਪੁਰਾਣਾ ਉਹ ਹੋਰ ਨਾਂ 'ਤੇ ਹੋਇਆ। ਫਿਰ ਤੁਸੀਂ ਪੁਲਿਸ ਕਲੀਅਰੈਂਸ ਇੰਡੀਆ ਭੇਜਣਾ ਵੀ ਇਸ ਨਾਂ ਦਾ ਵੀ ਯਾਰ ਪੁਲਿਸ ਕਲੀਅਰੈਂਸ ਮੈਨੂੰ ਦਿਓ, ਉਹ ਕਹਿਣਗੇ ਤੇਰੇ ਪਾਸਪੋਰਟ 'ਤੇ ਨਾ ਹੋਰ ਆਧਾਰ ਕਾਰਡ 'ਤੇ ਹੋਰ ਆ,
0: ਹੋ ਸਕਦਾ ਕਿਸੇ ਦਾ ਆਈਲੈਟਸ 'ਤੇ ਰਹਿ ਜਾਏ, ਆਈਲੈਟਸ ਸਰਟੀਫਿਕੇਟ,
1: ਮਤਲਬ ਉਹ
0: ਕੁਛ ਵੀ ਹੋ ਸਕਦਾ
1: ਇੱਕ ਤਰ੍ਹਾਂ ਨਾਲ, ਕਿਉਂਕਿ ਜਦ ਤੁਸੀਂ ਹਜੇ ਸਿਟੀਜ਼ਨ ਨਹੀਂ ਬਣੇ ਹੁੰਦੇ ਤਾਂ ਤੁਹਾਡੇ ਕੋਲ 3600 ਪ੍ਰਕਾਰ ਦੇ ਡਾਕੂਮੈਂਟ ਹੁੰਦੇ ਆ,
0: ਜਾਂ ਫਿਰ ਪੀ ਆਰ ਕਹਿ ਲਓ।
1: ਹਾਂ,
0: ਪੀ ਆਰ ਤੋਂ ਅੱਗੇ ਤੁਸੀਂ ਕਰ ਸਕਦੇ ਹੋ, ਕਈ
1: ਕਰ ਸਕਦੇ ਹੋ
0: ਜੀ, ਆਪਾਂ ਉਹ ਪੀ ਆਰ ਤੋਂ ਲੈ ਕੇ ਚੱਲਦੇ ਹਾਂ।
1: ਉਹ ਹੋਵੇ ਤਾਂ ਮੇਰੇ ਖਿਆਲ ਨਾਲ ਤੁਹਾਡੀ ਜਾਨ ਜ਼ਿਆਦਾ ਸੌਖੀ ਰਹੋ, ਨਹੀਂ ਤੁਹਾਨੂੰ ਬਹੁਤ ਜ਼ਿਆਦਾ ਇਹ ਕੰਪਲੀਕੇਟ ਹੋ ਜੂ ਤੁਹਾਡਾ ਕੰਮ। ਅਤੇ ਤੁਸੀਂ ਦੇਣਾ ਕੀ ਹੈ ਡਿਪਾਰਟਮੈਂਟ ਨੂੰ, ਜਿਹੜਾ ਆਪਣਾ ਬੀ ਡੀ ਐਮ, ਉਹਨਾਂ ਨੂੰ ਇੱਕ ਤਾਂ ਜਿਹੜੀਆਂ ਤੁਹਾਡੀਆਂ ਡੇਟ ਆਫ ਬਰਥ ਅਤੇ ਨਾਲ ਆਪਣਾ ਜਿਹੜਾ ਪਾਸਪੋਰਟ, ਆਧਾਰ ਕਾਰਡ ਜਾਂ ਜੋ ਵੀ ਉਹ 'ਚੋਂ ਇੱਕ ਚੀਜ਼ ਤੁਸੀਂ ਦੇ ਸਕਦੇ ਹੋ, ਅਤੇ ਰੀਜ਼ਨ ਕੀ ਹੈ ਤੁਸੀਂ ਆਪਣਾ ਨਾਂ ਕਿਉਂ ਚੇਂਜ ਕਰ ਰਹੇ ਹੋ। ਆਮ ਤੌਰ 'ਤੇ ਰੀਜ਼ਨ 'ਚ ਉਹਦੇ 'ਚ ਇਹੀ ਲਿਖ ਦਈਦਾ ਵੀ ਜਿਹੜਾ ਮੇਰਾ ਇੰਡੀਅਨ ਪਾਸਪੋਰਟ ਆ, ਅਤੇ ਇੰਡੀਆ 'ਚ ਇਟਸ ਅ ਕੋਮਨ ਪ੍ਰੈਕਟਿਸ ਕਿ ਗਿਵਨ ਨੇਮ 'ਚ ਹੀ ਲਿਖਿਆ ਹੁੰਦਾ, ਅਤੇ ਮੈਂ ਆਪਣਾ ਗਿਵਨ ਨੇਮ ਵਿੱਚੋਂ ਸਰਨੇਮ ਸਿੰਘ ਜਾਂ ਕੌਰ ਜਾਂ ਜੋ ਵੀ ਲਿਖਿਆ ਜਾਂ ਉਹਨੂੰ ਮੈਂ ਅਲੱਗ ਕਰਕੇ ਲਿਖਣਾ ਚਾਹੁੰਦਾ ਜਾਂ ਚਾਹੁੰਦੀ ਹਾਂ, ਅਤੇ ਕੀ ਚਾਹੁੰਦੇ ਹੋ। ਕਈ ਵਾਰ ਇਹ ਵੀ ਹੋ ਜਾਂਦਾ, ਬਹੁਤ ਸਾਰੀਆਂ ਲੇਡੀਜ਼ ਨੇ ਜਿਹੜੀਆਂ ਆਪਣੇ ਹਸਬੈਂਡ ਦਾ ਸਰਨੇਮ ਅਡੋਪਟ ਕਰ ਲੈਂਦੀਆਂ, ਉਹ ਤੁਸੀਂ ਉਹਦੇ 'ਚ ਐਡ ਕਰਾ ਸਕਦੇ ਹੋ। ਅਤੇ ਆਪਣੀ ਆਈਡੈਂਟੀ ਦਾ ਪਰੂਫ ਦੇਣਾ ਹੁੰਦਾ, ਤੁਸੀਂ ਆਪਣਾ 12 ਮਹੀਨੇ ਤੋਂ ਤੁਸੀਂ ਵਿਕਟੋਰੀਆ 'ਚ ਰਹਿ ਰਹੇ ਹੋ, ਆਪਣੇ ਯੂਟੀਲਿਟੀ ਬਿੱਲ ਨਾਲ ਲਾ ਸਕਦੇ ਹੋ। ਸੋ ਉਹਦੇ 'ਚੋਂ ਇੱਕ ਲਿਸਟ ਏ ਅਤੇ ਲਿਸਟ ਬੀ ਦੋ ਚੀਜ਼ਾਂ ਨੇ। ਲਿਸਟ ਏ ਆ ਜਿਹੜੀ ਜਾਂ ਲਿਸਟ 1 ਆ, ਉਹਦੇ 'ਚ ਤਾਂ ਇੱਕ ਪਾਸਪੋਰਟ ਸਾਰਿਆਂ ਨਾਲੋਂ ਇੰਪੋਰਟੈਂਟ ਹੁੰਦਾ, ਜਾਂ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਵੀ ਦੇ ਸਕਦੇ ਹੋ। ਅਤੇ ਲਿਸਟ 2 ਆ, ਉਹਦੇ 'ਚ ਤੁਸੀਂ ਆਸਟ੍ਰੇਲੀਅਨ ਡਰਾਈਵਰ ਲਾਈਸੈਂਸ, ਮੈਡੀਕੇਅਰ ਹੋ ਗਿਆ, ਯੂਟੀਲਿਟੀ ਬਿੱਲ ਹੋ ਗਿਆ, ਏ ਟੀ ਓ ਦਾ ਜਿਹੜਾ ਆਪਣਾ ਨੋਟਿਸ ਆਫ ਅਸੈਸਮੈਂਟ ਹੁੰਦਾ ਉਹ ਵੀ ਲਾਇਆ ਜਾ ਸਕਦਾ, ਕ੍ਰੈਡਿਟ ਕਾਰਡ ਜਾਂ ਬੈਂਕ ਸਟੇਟਮੈਂਟ ਲਾਈ ਜਾ ਸਕਦੀ ਆ, ਐਡਰੈਸ ਪਰੂਫ ਲਾਏ ਜਾ ਸਕਦੇ ਆ। ਅਤੇ ਘੱਟੋ ਘੱਟ ਇੱਕ ਡਾਕੂਮੈਂਟ ਇਹੋ ਜਿਹਾ ਹੋਣਾ ਚਾਹੀਦਾ ਜਿਹਦੇ 'ਤੇ ਤੁਹਾਡੀ ਫੋਟੋ ਅਤੇ ਸਿਗਨੇਚਰ ਹੋਣ, ਮਤਲਬ ਜਾਣੀ ਡਿਪਾਰਟਮੈਂਟ ਵੇਰੀਫਾਈ ਕਰ ਸਕਦਾ ਹੋਵੇ ਕਿ ਤੁਸੀਂ ਹੀ ਹੋ
0: ਜੀ,
1: ਅਦਰਵਾਈਜ਼ ਉਹਨਾਂ ਲਈ ਵੀ ਔਖਾ। ਅਤੇ ਉਸ ਤੋਂ ਇਲਾਵਾ ਇਹਦੀ ਜਿਹੜੀ ਕੋਸਟ ਆ ਉਹ ਪੇ ਕਰਨੀ ਆ, ਉਸ ਤੋਂ ਬਾਅਦ
0: $48,
1: ਹਾਂਜੀ 48 ਇੱਕ ਦਿਨ ਇਹ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਲਿਖਿਆ, ਪਰ ਤੁਸੀਂ ਮੋਟਾ ਜਿਹਾ ਅੰਦਾਜ਼ਾ ਲਾ ਕੇ ਚੱਲੋ ਵੀ ਆਮ ਤੌਰ 'ਤੇ 4 to 6 ਹਫ਼ਤਿਆਂ ਦੇ ਵਿੱਚ
0: ਪਹਿਲਾਂ ਹੀ ਆ ਜਾਂਦਾ, ਡਿਪੈਂਡ ਕਰਦਾ ਤੁਸੀਂ ਕਿਹੜੀ ਸਟੇਟ 'ਚੋਂ।
1: ਇਸ ਚੀਜ਼ 'ਤੇ ਵੀ ਡਿਪੈਂਡ ਕਰਦਾ ਵੀ ਤੁਹਾਡੇ ਨਾਂ ਨਾਲ ਮਿਲਦੇ ਜੁਲਦੇ ਆਸਟ੍ਰੇਲੀਆ 'ਚ ਕਿੰਨੇ ਕੁ ਲੋਕ ਨੇ।
0: ਹਾਂ, ਅਤੇ ਇਹ 'ਤੇ ਵੀ ਡਿਪੈਂਡ ਕਰਦਾ ਵੀ ਤੁਸੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਆ, ਸਰਟੀਫਿਕੇਟ ਜਿਹੜੇ ਤੁਸੀਂ ਨੱਥੀ ਕੀਤੇ ਨੇ ਉਹ ਕਿੰਨੇ ਕੈਲਕੂਲੇਟ ਕੀਤੇ ਨੇ। ਇਹਦੇ ਵਿੱਚ ਜਿਹੜਾ ਦੇਰੀ ਦਾ ਸਬੱਬ ਬਣਦਾ ਉਹ ਇੱਕ ਇਹ ਜ਼ਰੂਰ ਬਣਦਾ ਵਾ, ਕਿਉਂਕਿ ਕਈ ਵਾਰ ਆਪਾਂ ਟੈਸਟਿਡ ਨਹੀਂ ਲਾਉਂਦੇ, ਉਹਨਾਂ ਨੇ ਜਿੱਥੇ ਲਿਖਿਆ ਵੀ ਆਹ ਚੀਜ਼ ਜਿਹੜੀ ਆ ਇਹ ਤੁਸੀਂ ਨੋਟਰੀ ਕਰਕੇ ਲਾਓ, ਤੁਸੀਂ ਟੈਸਟਿਡ ਲਾਓ, ਉਹ ਸਾਰੇ ਜਿਹੜੇ ਆ ਉਹ ਤੁਸੀਂ ਉੱਦਾਂ ਹੀ ਲਾਓ ਜਿੱਦਾਂ ਉਹਨਾਂ ਕਹੇ ਆ, ਅਤੇ ਬਹੁਤ ਘੱਟ ਸਮੇਂ ਦੇ ਵਿੱਚ ਆ ਜਾਂਦਾ। ਅਦਰਵਾਈਜ਼ ਉਹ ਫਿਰ ਤੁਹਾਨੂੰ ਫਿਰ ਈਮੇਲ ਪਾਉਣਗੇ, ਫਿਰ ਤੁਹਾਡਾ ਕੰਮ ਉੱਥੇ ਲਮਕੂਗਾ।
1: ਕਹਿੰਦਾ ਜੀ ਰੱਬ ਨੂੰ ਜਾਂਦਾ ਰਾਹ ਔਖਾ ਕਾਹਤੇ ਆ, ਕਹਿੰਦਾ ਤੇਰੇ ਵਿੱਚ ਦੀ ਹੋ ਕੇ ਜਾਂਦਾ ਤਾਂ ਔਖਾ।
0: ਸੋ ਇਹਦੇ ਵਿੱਚ ਕੁਛ ਇੱਕ ਸ਼ਰਤਾਂ ਨੇ ਜਿਹਦੇ ਕਰਕੇ ਥੋੜ੍ਹਾ ਹੋਰ ਲੇਟ ਵੀ ਹੁੰਦਾ। ਕਈ ਵਾਰੀ ਜੇ ਤੁਹਾਡੇ ਕੋਈ ਕਿਸੇ ਕਿਸਮ ਦਾ ਕੋਈ ਕੇਸ ਤੁਹਾਡੇ ਨਾਂ 'ਤੇ ਬੋਲਦਾ ਅਤੇ ਉਹ ਤੁਸੀਂ ਡੈਕਲੇਰੇਸ਼ਨ ਨਹੀਂ ਕੀਤੀ, ਅਤੇ ਉਹਦੇ ਵਿੱਚ ਵੀ ਇਹ ਪੰਗਾ ਪੈਂਦਾ ਵਾ
1: ਮਿੱਤਰਾਂ ਦਾ ਨਾਂ ਚੱਲਦਾ।
0: ਹਾਂਜੀ, ਸੋ ਉੱਥੇ ਉਸ ਸਿਨੈਰੀਓ ਦੇ ਵਿੱਚ ਤੁਹਾਨੂੰ ਜਿਹੜੀ ਪੁਲਿਸ ਕਲੀਅਰੈਂਸ ਆ ਉਹ ਵੀ ਤੁਹਾਨੂੰ ਲੈਣੀ ਪਊਗੀ। ਅਤੇ ਇੱਕ ਚੀਜ਼ ਹੋਰ ਆ ਉਹਦੇ ਵਿੱਚ, ਤੁਹਾਨੂੰ ਜਿਹੜਾ ਆਪਣਾ ਕਿਸੇ ਵੇਲੇ ਇਹ ਵੀ ਮੰਨਿਆ ਜਾਂਦਾ ਵੀ ਬੰਦੇ ਦਾ ਕੋਈ ਬੈਂਕਰਪਸੀ ਹੋਈ ਹੋਵੇ ਤਾਂ ਐਵੇਂ ਨਾਂ ਚੇਂਜ ਕਰਕੇ ਬਹਿ ਜੇ, ਹੈ ਨਾ, ਉਹ ਚੀਜ਼ ਧਿਆਨ ਦੇ ਵਿੱਚ ਰੱਖਦੇ ਹਾਂ। ਇਹ ਤੁਹਾਡੀ ਜਿਹੜੀ ਕ੍ਰੈਡਿਟ ਹਿਸਟਰੀ ਆ, ਕ੍ਰੈਡਿਟ ਚੈੱਕ, ਉਹ ਸਿੰਪਲ ਜਿਹੜਾ ਆਮ ਫਰੀ ਵਾਲਾ ਜਿਹੜਾ ਹੁੰਦਾ ਵਾ ਉਹ ਵੀ ਮੰਗਿਆ ਜਾਂਦਾ ਵਾ ਤੁਹਾਡੇ ਕੋਲ, ਅਤੇ ਉਹਦੇ ਲਈ ਇਹ ਵੀ ਉਹ ਨਾਲ ਦੀ ਨਾਲ ਹੀ ਤੁਹਾਨੂੰ ਉਹ ਤਾਂ ਮਿਲ ਜਾਂਦਾ ਵਾ ਉਸੇ ਵੇਲੇ। ਸੋ ਉਹ ਚੀਜ਼ਾਂ ਜਿਹੜੀਆਂ ਨੇ ਜਿਹੜੀ ਤੁਸੀਂ ਕੈਟੇਗਰੀ 'ਚੋਂ ਜਦੋਂ ਤੁਸੀਂ ਇਹ ਫਿਲ ਕਰੋਗੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਰੀਜ਼ਨ ਕੀ ਆ ਤੁਹਾਡਾ, ਅਤੇ ਜਦੋਂ ਤੁਸੀਂ ਇਹ ਸਾਰਾ ਕੁਛ ਦੱਸੋਗੇ ਵੀ ਤੁਹਾਡਾ ਸਟੇਟਸ ਕੀ ਆ, ਤੁਸੀਂ ਕਿਹੜੀ ਕੈਟੇਗਰੀ 'ਚ ਫੋਲ ਕਰਦੇ ਹੋ, ਜਦੋਂ ਉਹ ਡਿਫਾਈਨ ਹੋ ਗਿਆ ਤਾਂ ਫਿਰ ਉਹ ਤੁਹਾਨੂੰ ਦੱਸ ਦੇਣਗੇ ਵੀ ਆਹ ਚੀਜ਼ਾਂ ਤੂੰ ਨਾਲ ਨੱਥੀ ਕਰਨੀਆਂ ਨੇ।
1: ਅਤੇ ਇੱਕ ਵਾਰ ਤਸੱਲੀ ਨਾਲ ਹੋਸ਼ੋ ਹਵਾਸ 'ਚ ਇਹ ਸਾਰੀਆਂ ਚੀਜ਼ਾਂ ਕਰਨੀਆਂ, ਕਿਉਂਕਿ 12 ਮਹੀਨਿਆਂ 'ਚ ਸਿਰਫ ਇੱਕ ਵਾਰ ਤੁਸੀਂ ਨਾਂ ਚੇਂਜ ਕਰ ਸਕਦੇ ਹੋ, ਕਿਉਂਕਿ ਜੋ ਪਟੇ 'ਤੇ ਛੱਡ ਗਿਆ ਉਹ ਹੀ ਹੋਣਾ
0: ਜੀ।
1: ਅਤੇ ਤਮਾਮ ਉਮਰ 'ਚ ਸਿਰਫ 3 ਵਾਰ ਨਾਂ ਚੇਂਜ ਕੀਤਾ,
0: ਵਾਰ ਵਾਰ ਨਹੀਂ ਕਰ ਸਕਦੇ ਤੁਸੀਂ।
1: ਹਾਂਜੀ, ਇਹ ਉਹੋ ਜਿਹਾ ਕੰਮ ਆ, ਵੈਸੇ ਤਾਂ ਇੱਕ ਵਾਰ ਹੋ ਜੇ ਉਹੀ ਬਹੁਤ ਆ,
0: ਕਰਨਾ ਹੀ ਕਿਉਂ ਆ, ਪਰ ਇਹ ਆ ਵੀ ਕਈ ਵਾਰੀ ਤੁਸੀਂ ਜਿਹੜਾ ਜੋ ਵੀ ਤੁਹਾਡੇ ਸਵਾਲ ਨੇ, ਕਈਆਂ ਦੇ ਨਾ ਬਹੁਤ ਇਸ ਵਾਰੀ ਇਸ ਟਾਈਪ ਦੇ ਵੀ ਸਵਾਲ ਹੁੰਦੇ ਆ ਵੀ ਆਪਾਂ ਕਰੀਏ ਕੀ। ਹੁਣ ਮੰਨ ਲਓ ਰਣਜੋਤ ਸਿੰਘ ਆ, ਅਤੇ ਸਿੰਘ ਨੂੰ ਮੈਂ ਤੋੜ ਕੇ ਸਰਨੇਮ 'ਚ ਲੈ ਜਾਂ ਫਿਰ ਮੰਨ ਲਓ ਜੇ ਮੈਂ ਔਲਖਿਆਂ ਅਤੇ ਮੈਂ ਔਲਖ ਸਰਨੇਮ ਦੇ ਵਿੱਚ ਲੈ ਆਵਾਂ ਸਿੰਘ ਦਾ, ਫਿਰ ਕੀ ਕਰਾਂ, ਸਿੰਘ ਨੂੰ ਮਿਡਲ 'ਚ ਰੱਖ ਲਾਂ, ਜਾਂ ਫਿਰ ਕਈ ਕੀ ਕਰਦੇ ਆ ਗਿਵਨ ਨੇਮ ਦੇ ਵਿੱਚ ਤੁਸੀਂ ਰਣਜੋਤ ਸਿੰਘ ਰੱਖ ਲਓਗੇ ਤੇ ਜਿਹੜਾ ਤੁਹਾਡਾ ਆ ਗਿਆ ਲਾਸਟ ਨੇਮ ਉਹਦੇ ਵਿੱਚ ਤੁਸੀਂ ਆਪਣਾ ਔਲਖ ਰੱਖ ਲਓਗੇ। ਇਹ ਕੰਪਲੀਟਲੀ ਅਪ ਟੂ ਯੂ, ਇਹ ਤੁਸੀਂ ਪਹਿਲਾਂ ਜਿੱਦਾਂ ਭਾਈ ਨੇ ਕਿਹਾ ਤੁਸੀਂ ਪਹਿਲਾਂ ਡਿਸਾਈਡ ਇਹ ਕਰ ਲਓ ਪੱਕੇ ਤੌਰ ਦੇ ਉੱਤੇ, ਆਪਣੇ ਪਰਿਵਾਰ ਨਾਲ ਸਲਾਹ ਕਰ ਲਓ ਵੀ ਤੁਸੀਂ ਕਰਨਾ ਕੀ ਆ, ਅਤੇ ਫਿਰ ਤੁਸੀਂ ਡਿਸਾਈਡ ਕਰੋ ਫਿਰ, ਕਿਉਂਕਿ ਤੁਸੀਂ ਬਾਅਦ 'ਚ ਚੇਂਜ ਕਰਨਾ ਤੁਹਾਡੇ ਲਈ ਵਾਰ ਵਾਰ ਔਖਾ, ਤੁਸੀਂ ਚਾਹੇ ਸਾਲ ਬਾਅਦ ਫਿਰ ਕਰ ਸਕਦੇ ਹੋ, ਪਰ ਮਸਲਾ ਇਹ ਆ ਵੀ ਵਾਰ ਵਾਰ ਸਾਰੇ ਦੇ ਸਾਰੇ ਡਾਕੂਮੈਂਟ ਕਿੱਦਾਂ ਚੇਂਜ ਕਰੋਗੇ। ਫਿਰ ਕਈ ਥਾਵਾਂ ਇੱਦਾਂ ਦੀਆਂ ਹੁੰਦੀਆਂ ਨੇ ਜਿੱਥੇ ਤੁਸੀਂ ਉਹ ਨੇਮ ਚੇਂਜ ਦੇ ਸਰਟੀਫਿਕੇਟ ਤੁਹਾਨੂੰ ਹਰ ਥਾਂ ਕੈਰੀ ਕਰਨੇ ਪੈਂਦੇ, ਸੋ ਬਿਹਤਰ ਹੈ ਵੀ ਇੱਕ ਹੀ ਕਰਿਓ ਜੋ ਕਰਨਾ।
1: ਹਾਂਜੀ, ਅਤੇ ਮੁੜ ਤੁਹਾਨੂੰ ਉਹ ਵੀ ਲਿਖਣਾ ਪੈਣਾ ਆਲਸੋ ਨੋਨ ਐਜ਼ ਪ੍ਰੀਵੀਅਸ ਨਾਂ ਚੇਂਜ ਕੀਤਾ ਕੋਈ, ਕਿਉਂਕਿ ਡਿਪਾਰਟਮੈਂਟ ਬਹੁਤ ਸਖਤ ਹੈ ਇਹਨੂੰ। ਉੱਦਾਂ ਲਾ ਕੇ ਦੇਖੋ ਵੀ ਮੰਨ ਲਓ ਕੋਈ ਮਾੜਾ ਸ਼ਖਸ ਆ ਜਾਂ ਹੈ ਨਾ ਕੋਈ ਕ੍ਰਿਮੀਨਲ ਮਾਈਂਡਡ ਬੰਦਾ, ਅਤੇ ਉਹ ਇੰਨਾ ਕੁਛ ਕਰਕੇ ਅਤੇ ਬਾਅਦ 'ਚੋਂ ਆਪਣਾ ਨਾਂ ਬਦਲ ਕੇ ਮੰਨ ਲਓ ਹੁਣ ਚਾਈਲਡ ਕੇਅਰ 'ਚ ਕੰਮ ਕਰਨ ਲੱਗ ਗਿਆ, ਉਹ ਕੋਈ ਇਹੋ ਜਿਹੀ ਥਾਂ 'ਤੇ ਕੰਮ ਕਰਨ ਲੱਗ ਗਿਆ ਜਿੱਥੇ ਉਹਦਾ ਨਹੀਂ ਹੋਣਾ ਬਣਦਾ, ਇਸੇ ਲਈ ਡਿਪਾਰਟਮੈਂਟ ਵੱਲੋਂ ਜਾਂ ਆਪਣੇ ਰੁਜ਼ਗਾਰਦਾਤਾ ਵੱਲੋਂ ਅਕਸਰ ਇੱਦਾਂ ਦੀਆਂ ਚੀਜ਼ਾਂ ਫਾਰਮਾਂ 'ਚ ਲਿਖੀਆਂ ਜਾਂਦੀਆਂ, ਡੈਕਲਰੇਸ਼ਨ ਲਈ ਜਾਂਦੀ ਆ ਬਈ ਕੀ ਮੈਨੂੰ ਜਾਂ ਤੁਹਾਨੂੰ ਕੋਈ ਪਹਿਲਾਂ ਕਿਸੇ ਹੋਰ ਨਾਂ ਨਾਲ ਜਾਣਿਆ ਜਾਂਦਾ ਸੀ ਤੁਹਾਨੂੰ, ਇਸ ਲਈ ਅਗਰ ਹਾਂ ਤਾਂ ਉਸ ਨਾਂ ਦਾ ਵੀ ਤੁਸੀਂ ਮੈਨੂੰ ਆਪਣੇ ਰੈਜ਼ੀਡੈਂਸ਼ੀਅਲ ਪ੍ਰੂਫ ਪਿਛਲੇ 10 ਸਾਲਾਂ ਦੇ ਦਿਓ ਅਤੇ ਨਾਲ ਪੁਲਿਸ ਕਲੀਅਰੈਂਸ ਵੀ ਦਿਓ। ਕਈ ਨੌਕਰੀਆਂ ਇੰਨੀਆਂ ਸੈਂਸਿਟਿਵ ਨੇ, ਇਸ ਕਰਕੇ ਡਿਪਾਰਟਮੈਂਟ ਤੁਹਾਡੇ ਦੱਸਣ ਦਾ ਭਾਵ ਇਹ ਆ ਇਹਨੂੰ ਬਹੁਤ ਸੀਰੀਅਸਲੀ ਲਿਆ ਜਾਂਦਾ
0: ਜੀ। ਸੋ ਇਹਦੇ 'ਚ ਇੱਕ ਚੀਜ਼ ਮੈਂ ਹੋਰ ਐਡ ਕਰ ਦਿੰਦਾ ਕਿ ਜਿਹੜੀ ਆਪਾਂ ਸਟੇਟ ਟੈਰੀਟਰੀ ਦੀ ਗੱਲ ਕਰ ਰਹੇ ਹਾਂ, ਜਿੱਥੇ ਵਿਕਟੋਰੀਆ ਦੇ ਵਿੱਚ ਇੱਕ ਸਾਲ ਦਾ ਸਮਾਂ, ਬਾਕੀ ਲਗਭਗ ਹਾਂ ਸਾਰੀਆਂ ਥਾਵਾਂ ਦੇ ਉੱਤੇ ਸਟੇਟ ਟੈਰੀਟਰੀਜ਼ ਦੇ ਵਿੱਚ ਇੱਕ ਸਾਲ ਦਾ ਹੀ ਸਮਾਂ, ਪਰ ਜੇ ਤੁਸੀਂ ਨਿਊ ਸਾਊਥ ਵੇਲ ਦੇ ਵਿੱਚ ਹੋ ਤਾਂ ਫਿਰ 3 ਸਾਲ ਦਾ ਸਮਾਂ। ਇਹ ਉਹ ਸਮਾਂ ਕਿ ਅਪਲਾਈ ਕਰਨ ਤੋਂ ਪਹਿਲਾਂ ਲਗਾਤਾਰ ਤੁਸੀਂ ਉਸ ਸਟੇਟ ਦੇ ਵਿੱਚ 3 ਸਾਲ ਤੱਕ ਰਹਿੰਦੇ ਹੋਣੇ ਚਾਹੀਦੇ ਹੋ, ਇਹ ਸ਼ਰਤ ਆ। ਅਤੇ ਜੇ ਬਾਕੀ ਕਿਸੇ ਤੁਸੀਂ ਸਟੇਟ ਟੈਰੀਟਰੀ ਦੇ ਵਿੱਚ ਹੋ ਤਾਂ ਫਿਰ ਇਹ 1 ਸਾਲ ਦਾ ਸਮਾਂ
1: ਜੀ। ਅਤੇ ਨਾਲੋਂ ਨਾਲ ਇਹ ਵੀ ਆ, ਜਦੋਂ ਤੁਹਾਡਾ ਇਹ ਨਾਂ ਤਬਦੀਲ ਹੋ ਜਾਂਦਾ, ਘੱਟੋ ਘੱਟ ਇੱਕ ਡਾਕੂਮੈਂਟ 'ਤੇ ਤੁਹਾਡਾ ਨਾਂ ਚੜ੍ਹ ਜਾਂਦਾ, ਮੰਨ ਲਓ ਪਾਸਪੋਰਟ 'ਤੇ ਆ ਗਿਆ, ਅਤੇ ਮੁੜ ਕੇ ਫਿਰ ਤੁਸੀਂ ਦੂਜੇ ਡਿਪਾਰਟਮੈਂਟਸ ਨੂੰ ਵੀ ਵਿਦਇਨ 14 ਡੇਜ਼ ਨੋਟੀਫਾਈ ਕਰਨਾ,
0: ਅਪਡੇਟ ਕਰਨਾ ਜੀ।
1: ਹੁਣ ਖਾਸ ਤੌਰ 'ਤੇ ਵਿਕ ਰੋਡ ਤਾਂ ਇਹਨੂੰ ਲੈ ਕੇ ਕਾਫੀ ਸਖਤ ਆ ਵੀ 14 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਣੀ ਡਰਾਈਵਿੰਗ ਲਾਇਸੈਂਸ 'ਤੇ ਇਹ ਚੇਂਜ ਕਰਾਉਣੀ ਆ ਸਾਡੇ ਤੋਂ, ਅਤੇ ਉਹਦੇ 'ਚ ਫਿਰ ਤੁਸੀਂ ਆਪਣਾ ਜਿਹੜਾ ਉਹ ਨੇਮ ਚੇਂਜ ਸਰਟੀਫਿਕੇਟ ਆ ਉਹ ਉਹਨਾਂ ਨੂੰ ਲੈ ਕੇ ਜਾਣਾ ਮੌਕੇ 'ਤੇ, ਅਤੇ ਮੌਕੇ 'ਤੇ ਉਹ ਤੁਹਾਡੀ ਤਸਵੀਰ ਖਿੱਚਦੇ ਆ ਅਤੇ ਤੁਹਾਡੇ ਸਾਈਨ ਕਰਵਾਉਂਦੇ ਆ, ਅਤੇ ਉਹ ਸਾਈਨ ਫਿਰ ਮੈਚ ਕੀਤੇ ਜਾਂਦੇ ਆ ਉਸ ਡਾਕੂਮੈਂਟ ਨਾਲ ਜਿਹੜੇ ਡਾਕੂਮੈਂਟ 'ਤੇ ਘੱਟੋ ਘੱਟ ਤੁਹਾਡੀ ਫੋਟੋ ਅਤੇ ਸਾਈਨ ਦੋਨੋਂ ਇੱਕੋ ਥਾਂ 'ਤੇ ਹੈਗੇ ਆ
0: ਜੀ। ਸੋ ਇਹ ਸਾਰੀਆਂ ਜਿਹੜੀਆਂ ਤੁਹਾਡੀਆਂ ਥਾਵਾਂ ਨੇ ਉਹ ਤੁਹਾਨੂੰ ਚੇਂਜ ਕਰਾਉਣੀਆਂ ਪੈਣਗੀਆਂ। ਜਿੱਦਾਂ ਡਰਾਈਵਿੰਗ ਲਾਇਸੈਂਸ ਦੀ ਗੱਲ ਕੀਤੀ ਤੁਸੀਂ, ਮੈਡੀਕੇਅਰ ਦੇ ਉੱਤੇ ਵੀ ਤੁਹਾਨੂੰ ਚੇਂਜ ਕਰਨਾ,
1: ਡਰਾਈਵਿੰਗ ਲਾਇਸੈਂਸ ਇੱਕ ਵਾਰ ਹੋ ਗਿਆ ਰਣਜੋਤ, ਕਿਉਂਕਿ ਉਹਦੇ ਤੁਹਾਡਾ ਨਾਂ ਵੀ ਹੈਗਾ, ਐਡਰੈਸ ਵੀ ਹੈਗਾ, ਡੇਟ ਆਫ ਬਰਥ ਵੀ ਹੈਗੀ, ਸਿਗਨੇਚਰ ਵੀ ਹੋਏਗਾ। ਇਸ ਕਰਕੇ ਡਰਾਈਵਿੰਗ ਲਾਇਸੈਂਸ ਨੂੰ ਆਸਟ੍ਰੇਲੀਆ 'ਚ ਬੜਾ ਸੀਰੀਅਸਲੀ ਲਿਆ ਜਾਂਦਾ, ਇਹ ਹਾਥੀ ਕੇ ਪਾਉਂ ਮੈਂ ਸਬਕਾ ਪਾਊਂ ਆ। ਮੇਰੀ ਤਾਂ ਰੈਕਮੈਂਡੇਸ਼ਨ ਇਹ ਹੋਊਗੀ, ਇੱਕ ਵਾਰ ਜਦ ਤੁਸੀਂ ਇਹ ਨੇਮ ਚੇਂਜ ਸਰਟੀਫਿਕੇਟ ਲੈ ਲਿਆ, ਸਭ ਤੋਂ ਪਹਿਲਾਂ ਕੰਮ ਬੰਦਾ ਕਰੇ ਡਰਾਈਵਿੰਗ ਲਾਇਸੈਂਸ ਦਾ, ਨਾਲੋਂ ਨਾਲ ਪਾਸਪੋਰਟ ਦਾ ਹੋ ਜਾਣਾ, ਅਤੇ ਉਸ ਤੋਂ ਬਾਅਦ ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਜਦ ਤੁਸੀਂ ਦੋਨੋਂ ਲਾਏ, ਅਤੇ ਮੁੜ ਕੇ ਭਾਵਾਂ ਕਿਸੇ ਬੈਂਕ ਨੂੰ ਵੀ ਕਰਕੇ ਭੇਜ ਦਈਏ, ਏ ਟੀ ਓ ਨੂੰ ਭੇਜ ਦਿਉ, ਜਾਂ ਤੁਸੀਂ ਆਪਣਾ ਮੈਡੀਕੇਅਰ ਜਾਂ ਸੈਂਟਰ ਲਿੰਕ ਆ ਉਹਦੇ ਵਿੱਚ ਵੀ ਆਪਣਾ ਡਾਟਾ ਅਪਡੇਟ ਕਰਾ ਲਓ
0: ਜੀ। ਸੋ ਇਸ ਤੋਂ ਇਲਾਵਾ ਜਿਹੜੀਆਂ ਕਈ ਥਾਵਾਂ ਨੇ ਉਹ ਤੁਸੀਂ ਡਿਪਾਰਟਮੈਂਟ ਆਫ ਹੋਮ ਅਫੇਅਰ ਜੇਕਰ ਕੋਈ ਵੀਜ਼ੇ ਦੀ ਪ੍ਰੋਸੈਸਿੰਗ ਚੱਲ ਰਹੀ ਆ ਅਤੇ ਔਨਲਾਈਨ ਜਾ ਕੇ ਅਤੇ ਤੁਸੀਂ ਉੱਥੇ ਜਿੱਦਾਂ ਜਿਹੜੇ ਵੀ ਤੁਹਾਡੇ ਮਾਈਗ੍ਰੇਸ਼ਨ ਏਜੰਟ ਨੇ ਉਹਨਾਂ ਨੂੰ ਕਹਿ ਕੇ ਅਤੇ ਤੁਸੀਂ ਉਹ ਵੀ ਜ਼ਰੂਰ ਕਰਾਉਣਾ ਹੁੰਦਾ।
1: ਈਮੀ ਪੋਰਟਲ ਦਾ ਐਕਸੈਸ ਤੁਹਾਡੇ ਕੋਲ ਹੈਗਾ, ਕਈ ਵਾਰ ਤੁਸੀਂ ਆਪ ਹੀ ਹੈ ਨਾ ਵਿਜ਼ਟਰ ਵੀਜ਼ਾ ਬਹੁਤ ਸਾਰੇ ਲੋਕਾਂ ਨੇ ਲਾਇਆ ਹੁੰਦਾ, ਅਤੇ ਉਹ ਈਮੀ ਅਕਾਊਂਟ ਜਾ ਕੇ ਐਪਲੀਕੇਸ਼ਨ ਵਾਲੀ ਟੈਬ ਦੇ ਵਿੱਚ ਨਾ ਇੱਕ ਅਪਡੇਟ ਡੀਟੇਲ ਕਰਕੇ ਸੈਕਸ਼ਨ ਬਣਿਆ ਹੋਇਆ, ਉਹਦੇ ਵਿੱਚ ਚੇਂਜ ਆਫ ਪਾਸਪੋਰਟ ਡੀਟੇਲਸ ਪਾ ਦੇਈ ਦੀਆਂ ਅਤੇ ਉਹ ਪਾਸਪੋਰਟ ਦੀ ਕਾਪੀ ਨਾਲ ਲਾ ਦੀ ਦੀ ਆ ਅਤੇ ਉਹ ਫਿਰ ਉਸ ਹਿਸਾਬ ਨਾਲ ਚੇਂਜ ਕਰ ਦਿੰਦੇ ਆ।
0: ਬਿਲਕੁਲ, ਉਹਨੇ ਚਿਰ ਨੂੰ ਤੁਹਾਡੇ ਕੋਲ ਨੇਮ ਚੇਂਜ ਵਾਲਾ ਆ ਗਿਆ ਹੋਊਗਾ ਜੇ ਉਹ ਤੁਸੀਂ ਨਾਲ ਹਰ ਥਾਂ ਦੇ ਉੱਤੇ ਦੇਣਾ ਵਾ,
1: ਅਤੇ ਆਮ ਤੌਰ 'ਤੇ 3 ਤੋਂ 5 ਦਿਨ ਡਿਪਾਰਟਮੈਂਟ ਲੈਂਦਾ, ਹਫ਼ਤਾ ਲਾ ਲਓ ਚਲੋ
0: ਜੀ। ਸੋ ਉਹਦੇ ਵਿੱਚ ਤੁਹਾਡਾ ਆਜੂਗਾ। ਫਿਰ ਨੈਕਸਟ ਤੁਹਾਡਾ ਇਹ ਆ ਵੀ ਜਿਹੜੇ ਵੀ ਤੁਸੀਂ ਬੈਂਕ ਖਾਤੇ ਨੇ ਕ੍ਰੈਡਿਟ ਕਾਰਡ ਨੇ ਉਹ ਵੀ ਤੁਸੀਂ ਚੇਂਜ ਕਰਵਾ ਲਓ। ਏ ਟੀ ਓ ਦੇ ਵਿੱਚ ਤੁਸੀਂ ਆਪਣੇ ਅਕਾਊਂਟੈਂਟ ਦੇ ਨਾਲ ਗੱਲ ਕਰ ਲਓ। ਸੁਪਰ ਐਨੂਏਸ਼ਨ ਵਾਲਾ ਜਿਹੜਾ ਤੁਹਾਡਾ ਅਕਾਊਂਟ ਆ ਉੱਥੇ ਵੀ ਤੁਹਾਨੂੰ ਅਪਡੇਟ ਕਰਨਾ ਪਊਗਾ। ਸੈਂਟਰ ਲਿੰਕ ਦੇ ਵਿੱਚ ਜੇਕਰ ਤੁਹਾਡਾ ਚੱਲ ਰਿਹਾ ਵਾ ਖਾਤਾ, ਜੋ ਕਿ ਹੁੰਦਾ ਹੀ ਹੈ ਸਾਰਿਆਂ ਦਾ, ਵੈਸੇ ਅੱਜ ਕੱਲ੍ਹ ਸਰਵਿਸ ਵਿਕਟੋਰੀਆ ਦੇ ਉੱਤੇ ਜਾ ਕੇ ਤੁਸੀਂ ਚੇਂਜ ਕਰਾ
1: ਹੋਈ ਜਾਂਦੇ,
0: ਕਾਫੀ ਹੱਦ ਤੱਕ ਤੁਹਾਡੇ ਉੱਥੇ ਹੋ ਜਾਣੇ ਆ। ਫਿਰ ਜਿਹੜਾ ਤੁਹਾਡਾ ਇੰਪਲੋਇਰ ਆ, ਤੁਸੀਂ ਆਪਣੇ ਹੈੱਡ ਆਫ ਡਿਪਾਰਟਮੈਂਟ ਨੂੰ ਜ਼ਰੂਰ ਅਪਡੇਟ ਕਰਨਾ ਹੁੰਦਾ ਉਹਦੇ ਕੋਲ ਤੁਹਾਡੀਆਂ ਡਿਟੇਲਸ, ਫਿਰ ਤੁਹਾਡੇ ਬਾਕੀ,
1: ਕਿਉਂਕਿ ਉਹਨੇ ਫਿਰ ਸੁਪਰ ਨਾਲ ਕੋਆਰਡੀਨੇਟ ਕਰਨਾ ਅਤੇ ਸਾਰਾ ਕੁਛ ਹੋਣਾ, ਤੁਹਾਡੀਆਂ ਪੇ ਸਲਿੱਪਾਂ 'ਤੇ ਨਾ ਉਸ
0: ਹਿਸਾਬ ਦੇ ਨਾਲ ਆਉਣਾ, ਅਤੇ ਉਹਦੇ ਵਿੱਚ ਤੁਹਾਡਾ ਬਾਅਦ 'ਚ ਸੁਪਰ ਜਿਹੜਾ ਉਹ ਤੁਹਾਡੇ ਅਕਾਊਂਟ 'ਚ ਐਡ ਨਹੀਂ ਤਾਂ ਹੋਣਾ। ਤੇ ਫਿਰ ਆ ਜਾਂਦਾ ਤੁਹਾਡੇ ਆਪਣੇ ਘਰਾਂ ਦੇ ਬਿੱਲ ਜਿਹੜੇ ਆ, ਬਿਜਲੀ ਦਾ, ਗੈਸ ਦਾ, ਪਾਣੀ ਦਾ, ਇੰਟਰਨੈਟ ਦਾ ਕੋਈ ਬਿੱਲ ਆ, ਕਿਤੇ ਲੋੜ ਪੈ ਜਾਂਦੀ ਅਗਲੇ ਕਹਿੰਦੇ ਕਈ ਥਾਵਾਂ 'ਤੇ ਲਿਆਓ ਬਿਜਲੀ ਦਾ ਬਿੱਲ ਦਿਓ, ਉੱਥੇ ਤੁਹਾਡਾ ਨਾਂ ਡਿਫਰੈਂਟ ਆ, ਉਹ ਫਿਰ ਕਵਾਂਗਾ ਪਊਗਾ। ਜੇ ਤੁਸੀਂ ਕਿਰਾਏ 'ਤੇ ਰਹਿੰਦੇ ਹੋ ਤਾਂ ਰੀਅਲ ਸਟੇਟ ਵਾਲਿਆਂ ਨੂੰ ਵੀ ਤੁਸੀਂ ਅਪਡੇਟ ਕਰ ਲਓ, ਜਿਹੜਾ ਤੁਹਾਡਾ ਐਗਰੀਮੈਂਟ ਹੋਇਆ ਪਿਆ ਉਹਨਾਂ ਨਾਲ ਲੀਜ਼ ਸਾਈਨ ਹੋਈ ਪਈ ਆ, ਉਹਦੇ 'ਤੇ ਅਪਡੇਟ ਹੋ ਜਾਊਗਾ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਆਪਣਾ ਸਿਟੀਜ਼ਨ ਹੋ ਤਾਂ ਫਿਰ ਆਪਣੀ ਤੁਹਾਡੀ ਵੋਟ ਵਾਲਾ ਜਿਹੜਾ ਹੁੰਦਾ ਵਾ ਉਹ
1: ਇਲੈਕਟ੍ਰੋਲ ਵੀ ਜ਼ਰੂਰੀ,
0: ਹਾਂਜੀ ਇਲੈਕਟ੍ਰੋਲ ਡਿਪਾਰਟਮੈਂਟ।
1: ਮੁੱਖ ਦੀ ਗੱਲ ਇਹ ਆ, ਤੁਸੀਂ ਮਤਲਬ ਜਾਣੀ ਗੂਗਲ 'ਤੇ ਹੈ ਨਾ ਟਾਈਪ ਕਰੋ ਕਿ ਭਾਈ ਮੈਂ ਆਪਣਾ ਨਾਂ ਚੇਂਜ ਕੀਤਾ, ਕਿਹੜੀਆਂ ਕਿਹੜੀਆਂ ਥਾਵਾਂ ਨੇ ਜਿੱਥੇ ਮੈਨੂੰ ਚੇਂਜ ਕਰਨ ਦੀ ਲੋੜ ਆ, ਉਹਨੇ ਫਿਰ ਕਾਰ ਪੋਲਿਸੀਆਂ ਜਾਂ ਜੋ ਵੀ ਆ ਉਹਨੇ ਤੁਹਾਨੂੰ 10-12-13-15 ਚੀਜ਼ਾਂ ਦੀ ਲਿਸਟ ਦੇ ਦੇਣੀ ਆ, ਜਿਹੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇੱਕ ਪਾਸਿਓਂ ਵਾਢਾ ਧਰ ਕੇ। ਇਹ ਦੇਖਣ ਨੂੰ ਹੀ ਲੱਗਦਾ ਤੁਹਾਨੂੰ ਵੀ ਬੜਾ ਔਖਾ ਜਿਹਾ ਕੰਮ ਆ, ਸਾਰੀਆਂ ਚੀਜ਼ਾਂ ਅੱਜ ਕੱਲ੍ਹ ਡਿਜੀਟਲ ਨੇ, ਬੜਾ ਕੁਛ ਔਨਲਾਈਨ ਆ, ਇਹ ਮਤਲਬ ਘੰਟੇ 2 ਘੰਟੇ 'ਚ ਚਾਹੋ ਤੁਸੀਂ 5-6-7 ਜਗ੍ਹਾ ਨਾਂ ਚੇਂਜ ਦੀ ਐਪਲੀਕੇਸ਼ਨ ਪਾ ਸਕਦੇ ਹੋ। ਉਹ ਦਿਨ ਹੁਣ ਗਏ ਜਦ ਘੰਟਾ ਘੰਟਾ ਤੁਸੀਂ ਤੁਹਾਡੀ ਵੇਟ ਹੋਈ ਜਾਂਦੀ ਹੁੰਦੀ ਸੀ, ਕਸਟਮਰ ਕੇਅਰ ਵੀ ਲਾਈਨ ਰੇਤੇ ਕੇ ਨੀਚੇ ਹੈ, ਕਿਰਪਾ ਥੋੜ੍ਹੀ ਦੇਰ ਬਾਅਦ ਮਨਾ ਦਬਾਏ, ਇੱਕ ਦਬਾਏ, 2 ਦਬਾਏ ਹੋਈ ਜਾਂਦੀ ਹੈ, ਉਹ ਚੀਜ਼ਾਂ ਹੁਣ ਨਹੀਂ ਰਹੀਆਂ।
0: ਸੋ
1: ਆਮ ਤੌਰ 'ਤੇ ਤੁਸੀਂ ਹਲਕਾ ਜਿਹਾ ਦਿਮਾਗ ਦੀ ਵਰਤੋਂ ਕਰਕੇ ਤੁਸੀਂ ਆਪਣੀ ਜਾਨ ਸੌਖੀ ਕਰ ਸਕਦੇ ਹੋ।
0: ਬਿਲਕੁਲ, ਬਾਕੀ ਤੁਹਾਡਾ ਜੇਕਰ ਕੋਈ ਪ੍ਰਾਈਵੇਟ ਇੰਸ਼ੋਰੈਂਸ ਤੁਸੀਂ ਕਰਵਾਈ ਆ, ਹੈਲਥ ਇੰਸ਼ੋਰੈਂਸ ਕਰਵਾਈ ਆ, ਜਾਂ ਫਿਰ OCI ਕਾਰਡ ਆ ਤੁਹਾਡਾ, ਤਾਂ ਇਹ ਅਪਡੇਟ ਕਰ ਦਿਉ। ਹੁਣ ਜਿਹੜੀ
1: OCI ਵੀ ਹੁਣ ਤਾਂ ਡਿਜੀਟਲ ਹੋ ਗਿਆ,
0: ਹਾਂਜੀ ਹੁਣ ਉਹ ਥੋੜ੍ਹਾ ਜਿਹਾ ਆਸਾਨ ਉਹਨਾਂ ਨੇ ਕੀਤਾ। ਬਾਕੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਇਹਦੇ ਵਿੱਚ ਇੱਕ ਸੁਣ 'ਚ ਤੁਹਾਨੂੰ ਲਿਸਟ ਲੰਮੀ ਲੱਗ ਰਹੀ ਹੋਊਗੀ, ਪਰ ਇਹਦੇ ਵਿੱਚ ਇੱਕ ਹੈਕ ਆ, ਉਹ ਇਹ ਆ ਕਿ ਜਦੋਂ ਜਿਹੜੇ ਤਾਂ ਪੁਰਾਣੇ ਆਏ ਨੇ, ਨਵੇਂ ਆਏ ਜਿਹੜੇ ਨੇ, ਉਹ ਮੰਨ ਲਓ ਕੋਈ 20 ਤੋਂ ਬਾਅਦ ਆਇਆ ਵਾ ਜਾਂ ਇੱਥੇ ਕਿ ਜੇ ਕੋਈ ਆਇਆ, ਅਤੇ ਉਹਨੂੰ ਜਦੋਂ ਆ ਸਕੈਮ ਸਕੂਮ ਹੋਣੇ ਸ਼ੁਰੂ ਹੋਏ, ਜਦੋਂ ਡਿਪਾਰਟਮੈਂਟ ਸਖਤ ਹੋਇਆ, ਅਤੇ ਉਹ ਤੋਂ ਬਾਅਦ 'ਚ ਜਿਹੜੇ ਆਏ ਨੇ ਉਹਨਾਂ ਨੂੰ ਹੋ ਸਕਦਾ ਥੋੜ੍ਹੇ ਜਿਹੇ ਵੱਧ ਥਾਵਾਂ ਦੇ ਉੱਤੇ ਚੇਂਜ ਚੂੰਜ ਕਰਾਉਣਾ ਪਵੇ ਜਾਂ ਕਿੱਦਾਂ, ਜਾਂ ਉਹਨਾਂ 'ਚ ਤਾਂ ਉੱਦਾਂ ਵੀ ਅਵੇਅਰਨੈਸ ਆ ਚੁੱਕੀ ਹੈ। ਜਿਹੜੇ ਆਪਾਂ ਆ ਜਿਹੜੇ ਪਹਿਲਾਂ ਪਹਿਲਾਂ ਆਏ ਹਾਂ, ਜਦੋਂ ਬਹੁਤ ਸਕੈਮ ਨਹੀਂ ਚੱਲਦਾ ਹੁੰਦਾ, ਜਾਂ ਕੋਵਿਡ ਤੋਂ ਪਹਿਲਾਂ ਮੋਟਾ ਮੋਟਾ ਜਿਹਾ ਲਾ ਲਓ 20 ਤੋਂ ਪਹਿਲਾਂ, ਅਤੇ ਉਹਦੇ ਵਿੱਚ ਕੀ ਆ ਕਿ ਆਪਾਂ ਜ਼ਿਆਦਾਤਰ ਬਹੁਤਿਆਂ ਨੇ ਇਹੋ ਹੀ ਕੀਤਾ ਵਾ ਵੀ ਸਾਡੀ ਬਹੁਤਿਆਂ ਦੀ ਜਿਹੜੀ ਹੈ ਨਾ ਉਹ ਇਮੈਜਿਨਰੀ ਇਹ ਹੀਗਾ, ਕਿਉਂਕਿ ਅਸੀਂ ਤਾਂ ਆਪਣੇ ਪਾਸਪੋਰਟ ਵੀ ਧਿਆਨ ਦੇ ਨਾਲ ਨਹੀਂ ਵੇਖੇ, ਉਹ ਸਾਡੀ ਲਾਪਰਵਾਹੀ ਆ ਜਾਂ ਕੁਛ ਵੀ ਕਹਿ ਲਓ, ਵੀ ਸਾਨੂੰ ਤਾਂ ਇਹ ਬਹੁਤ ਬਾਅਦ ਪਤਾ ਲੱਗਾ ਵਾ ਵੀ ਉਹ ਸਾਡਾ ਤਾਂ ਸਰਨੇਮ ਹੀ ਨਹੀਂ ਹੈਗਾ, ਹੈ ਨਾ। ਸ਼ੁਰੂ ਦੇ ਵਿੱਚ ਕੀ ਹੁੰਦਾ ਸੀ, ਜਦੋਂ ਆਪਾਂ ਈਵਨ ਵਿਕ ਰੋਡ ਦੇ ਵਿੱਚ ਵੀ ਲਾਇਸੈਂਸ ਵਗੈਰਾ ਵੀ ਬਣਾਏ ਜਾਂ ਬੈਂਕਾਂ ਦੇ ਵਿੱਚ ਖਾਤੇ ਵੀ ਖਿਲਾਏ ਜਾਂ ਆਪਾਂ ਹੋਰ ਵੀ ਸਿਟੀ ਸੈਂਟਰ ਲਿੰਕ ਦੇ ਵਿੱਚ ਜਾਂ ਜਿੱਥੇ ਵੀ ਆਪਾਂ ਗਏ, ਅਤੇ ਉੱਥੇ ਆਪਾਂ ਸਿੰਘ ਹੀ ਲਿਖ ਰਹੇ ਹਾਂ ਸਰਨੇਮ ਦੇ ਵਿੱਚ, ਫੋਰ ਐਗਜ਼ਾਮਪਲ, ਮੈਂ ਮਤਲਬ ਮੰਨ ਲਓ ਜੇ ਮੈਂ ਰਣਜੋਤ ਸਿੰਘ ਹਾਂ ਜਾਂ ਤੁਸੀਂ ਜੋ ਵੀ ਤੁਹਾਡਾ ਨਾਂ ਆ, ਅਤੇ ਅਸੀਂ ਉਹ ਜਿਹੜਾ ਸੁੱਤੇ ਸਿੱਧੀ ਆਪਾਂ ਸਿੰਘ ਹੀ ਲਿਖ ਰਹੇ ਹਾਂ, ਕਿਉਂਕਿ ਸਾਡੀ ਇਮੈਜੀਨੇਸ਼ਨ ਦੇ ਵਿੱਚ, ਸਾਡੀ ਜਾਣਕਾਰੀ ਦੇ ਵਿੱਚ, ਸਾਡੇ ਕੌਨਸ਼ੀਅਸ ਦੇ ਵਿੱਚ ਤਾਂ ਸਿੰਘ ਹੀ ਆ, ਪਰ ਸਾਨੂੰ ਇਹ ਨਹੀਂ ਪਤਾ ਵੀ ਪਾਸਪੋਰਟ ਦੇ ਵਿੱਚ ਜਿਹੜਾ
1: ਸਰਨੇਮ ਇੱਥੇ ਲਿਖਿਆ,
0: ਕਦੀ ਲੋੜ ਹੀ ਨਹੀਂ ਪਈ, ਕਦੀ ਇਹਨਾਂ ਚੀਜ਼ਾਂ ਦੀ ਕਦੀ ਆਈ ਨਹੀਂ ਦਿੱਕਤ। ਸੋ ਇਸ ਕਰਕੇ ਤੁਹਾਨੂੰ ਬਹੁਤੇ ਥਾਵਾਂ ਦੇ ਉੱਤੇ ਕਰਨਾ ਕੁਛ ਨਹੀਂ ਪੈਣਾ, ਪਰ ਫਿਰ ਵੀ ਸਾਡਾ ਫਰਜ਼ ਹੈ ਤੁਹਾਨੂੰ ਇਹ ਜਾਣਕਾਰੀ ਦੇ ਦਈਏ।
1: ਸਾਨੂੰ ਪਤਾ ਉਦੋਂ ਲੱਗਣਾ ਸ਼ੁਰੂ ਹੋਇਆ ਜਦੋਂ ਤੁਸੀਂ ਨਾ, ਤੁਹਾਡੇ ਯਾਦ ਹੋਣਾ, ਅਸੀਂ ਔਨਲਾਈਨ ਚੈੱਕ ਇਨ ਕਰਦੇ ਹੋ ਇੰਟਰਨੈਸ਼ਨਲ ਫਲਾਈਟ ਦਾ, ਉੱਥੇ ਤੁਸੀਂ ਸਰਨੇਮ ਪਾਉਂਦੇ ਨਹੀਂ, ਗਿਵਨ ਨੇਮ ਦੇ ਹਿਸਾਬ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹ ਕਹਿ ਦਿੰਦੇ ਆ ਬਲੌਕ ਕਰਤਾ ਤੁਹਾਨੂੰ, ਹੈ ਨਾ, ਤੁਹਾਡੇ ਲਈ ਇਹ ਸੁਵਿਧਾ ਉਪਲਬਧ ਨਹੀਂ ਆ ਔਨਲਾਈਨ ਚੈੱਕ ਇਨ ਦੀ।
0: ਹਾਂਜੀ,
1: ਉਹ ਤੁਹਾਨੂੰ ਉੱਥੇ ਜਾ ਕੇ ਦਿਖਾ ਕੇ ਫਿਰ ਕਰਨਾ ਪੈਂਦਾ,
0: ਜਾਂ ਫਿਰ ਪਹਿਲੀ ਵਾਰੀ ਪੰਗਾ ਪਿਆ ਸੀ ਜਦੋਂ ਆਪਾਂ ਉਹ ਕੋਵਿਡ ਵਾਲੇ ਇੰਜੈਕਸ਼ਨ ਲੱਗੇ ਵਾਲੇ ਸਰਟੀਫਿਕੇਟ ਕੱਢਣੇ ਸੀ, ਉਹਨੂੰ ਕਹਿੰਦੇ
1: ਉੱਤੇ ਮੈਚਿੰਗ ਨਹੀਂ ਸੀ ਹੁੰਦੀ,
0: ਉੱਤੇ ਮੈਚ ਨਹੀਂ ਹੁੰਦਾ, ਫਿਰ ਸਰਵਿਸ ਵਿਕਟੋਰੀਆ ਨੇ ਪਹਿਲੀ ਵਾਰੀ ਪੰਗਾ ਪਾਇਆ ਵੀ ਹਾਂ ਆਹ ਚੀਜ਼ਾਂ ਇੱਦਾਂ ਨੇ, ਅਤੇ ਤੁਹਾਨੂੰ ਸਾਰੇ ਭਾਈਚਾਰੇ ਨੂੰ ਇਹ ਪ੍ਰੋਬਲਮ ਆ ਰਹੀ ਹੈ, ਇੱਦਾਂ ਇੱਦਾਂ ਅਤੇ ਇੱਦਾਂ ਕਰਕੇ ਕਰ ਲਓ। ਸੋ
1: ਬੜੇ ਲੋਕਾਂ ਨੂੰ ਤਾਂ ਰਣਜੋਤ ਐਫੀਡੈਵਿਟ ਵੀ ਦੇਣੇ ਪੈਂਦੇ ਆ ਵੀ ਰਣਜੋਤ ਸਿੰਘ, ਸਿੰਘ ਰਣਜੋਤ ਅਤੇ ਰਣਜੋਤ ਸਿੰਘ ਸਰਨੇਮ ਗਿਵਨ ਨੇਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
0: ਇਹ ਸੇਮ ਹੀ ਆ, ਗੰਗਾਧਾਰੀ ਸ਼ਕਤੀਮਾਨ ਹੈ। ਸੋ ਇਹ ਤਾਂ ਹੋ ਗਈ ਸਾਡੇ ਕੋਲ ਮੁੱਢਲੀ ਮੁੱਢਲੀ ਜਿਹੀ ਜਾਣਕਾਰੀ, ਅਤੇ ਹੁਣ ਜੇਕਰ ਤੁਹਾਡੇ ਕੋਲ ਹੋਰ ਕੋਈ ਸਵਾਲ ਨੇ ਜਾਂ ਤੁਹਾਡੇ ਕੋਲ ਕੋਈ ਹੋਰ ਜਾਣਕਾਰੀ ਆ, ਤੁਸੀਂ ਇਸ ਸਾਡੀ ਜਾਣਕਾਰੀ ਦੇ ਵਿੱਚ ਐਡ ਔਨ ਕਰਨਾ ਚਾਹੁੰਦੇ ਹੋ, ਅਤੇ ਉਹ ਵੀ ਤੁਸੀਂ ਜ਼ਰੂਰ ਸਾਡੇ ਨਾਲ ਤੁਸੀਂ ਹੁਣ ਕਾਲ ਕਰ ਲਿਓ 044-717-1674। ਸਮਾਂ ਸਾਡੇ ਕੋਲ ਅੱਜ ਬਹੁਤ ਸੀਮਿਤ ਜਿਹਾ, ਥੋੜ੍ਹਾ ਜਿਹਾ, ਅਤੇ ਜੇਕਰ ਤੁਸੀਂ ਮਤਲਬ ਚਾਹੋ ਤਾਂ ਹੁਣੇ ਹੁਣੇ ਕਰਕੇ ਅਤੇ ਆਪਣੀ ਗੱਲ ਰੱਖ ਲਿਓ, ਅਤੇ ਰੱਖਿਓ ਵੀ ਥੋੜ੍ਹੀ ਜਿਹੀ ਕੁਇਕ, ਕਿਉਂਕਿ ਆਪਾਂ ਬਹੁਤ ਜ਼ਿਆਦਾ ਸਮਾਂ ਨਹੀਂ ਦੇ ਪਾਵਾਂਗੇ ਅੱਜ, ਥੋੜ੍ਹਾ ਜਿਹਾ ਔਲਰੇਡੀ ਆਪਾਂ ਲੇਟ ਹਾਂ। ਸੋ ਇੱਥੇ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਹੋਰ ਮੈਂ ਐਡ ਔਨ ਕਰ ਦਿੰਦਾ ਵੀ ਤੁਸੀਂ ਜਿਹੜੀ ਸਿਟੀਜ਼ਨਸ਼ਿਪ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਅਪਲਾਈ ਕਰਨ ਤੋਂ ਪਹਿਲਾਂ ਵੀ ਤੁਸੀਂ ਕਰ ਸਕਦੇ ਹੋ, ਪਰ ਆਈਡੀਅਲ ਇਹ ਆ ਕਿ ਜਦੋਂ ਤੁਹਾਡੀ PR ਆ ਜਾਂਦੀ ਆ, ਤੁਹਾਨੂੰ ਇਨਫੋਰਮੇਸ਼ਨ ਬੜੀ ਤਰ੍ਹਾਂ ਦੀ ਤੁਹਾਨੂੰ ਮਿਲੂਗੀ, ਪਰ ਜਦੋਂ ਤੁਸੀਂ ਅੱਗੇ ਚੱਲ ਕੇ ਅਤੇ ਸਾਰੇ ਤੁਸੀਂ ਇਕੱਠੇ ਕਰੋਗੇ ਆਪਣੇ ਸਰਟੀਫਿਕੇਟ ਵਗੈਰਾ ਜਾਂ ਫਿਰ ਡਾਕੂਮੈਂਟ ਜਿਹੜੇ ਚਾਹੀਦੇ ਨੇ, ਅਤੇ ਉਹਨਾਂ ਦੇ ਵਿੱਚ ਹੋ ਸਕਦਾ ਵਾ ਵੀ ਤੁਸੀਂ ਫਿਰ ਕਿਤੇ ਨਾ ਕਿਤੇ ਤੁਸੀਂ ਮਾਤ ਖਾ ਜਾਓ। ਹਾਂ, ਉਹ ਡੂਏਬਲ ਨੇ, ਪਰ ਉਹ ਆਪਾਂ ਕੰਪਲੀਕੇਟ ਨਹੀਂ ਕਰਨਾ ਚਾਹੁੰਦੇ ਇਸ ਚੀਜ਼ ਨੂੰ, ਉਹ ਫਿਰ ਥੋੜ੍ਹਾ ਜਿਹਾ ਹੋਰ ਪਰਿਉਂ ਦੀ ਜਾ ਕੇ ਆਉਣਾ ਪੈਂਦਾ। ਸੋ ਜਦੋਂ ਤੁਸੀਂ ਹੁਣ ਸਵਾਲ ਇਹ ਆ ਕਈਆਂ ਦਾ, ਇੱਕ ਕਈਆਂ ਦਾ ਵੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਜਦੋਂ ਚੱਲਦੇ ਹਾਂ ਜਾਂ ਸਾਡੀ ਲੱਗੀ ਆ ਤਾਂ ਆਪਾਂ ਕਰ ਸਕਦੇ ਹਾਂ, ਹਾਂ ਤੁਸੀਂ ਕਰ ਸਕਦੇ ਹੋ, ਪਰ ਉਹੀ ਆ ਤੁਸੀਂ ਸਿਟੀਜ਼ਨਸ਼ਿਪ ਤੁਹਾਡੀ ਲੱਗੀ ਆ, ਤੁਸੀਂ ਅਪਲਾਈ ਕੀਤੀ ਆ ਅਤੇ ਉਹਦੇ ਦਰਮਿਆਨ ਤੁਸੀਂ ਅਪਲਾਈ ਕਰ ਦਿਉ, ਪਰ ਇਹੋ ਹੀ ਆ ਵੀ ਤੁਹਾਨੂੰ ਫਿਰ ਉਹ ਪੋਰਟਲ 'ਤੇ ਜਾ ਕੇ ਤੁਹਾਨੂੰ ਜੇ ਤੁਸੀਂ ਏਜੰਟ ਦੇ ਰਾਹੀਂ ਕੀਤਾ ਜਾਂ ਆਪ ਕੀਤਾ ਅਤੇ ਇਵੇਂ ਅਕਾਊਂਟ ਦੇ ਉੱਤੇ ਜਾ ਕੇ ਤੁਹਾਨੂੰ ਅਪਡੇਟ ਕਰਨਾ ਪਊਗਾ ਕਿ ਤੁਹਾਡਾ ਹੁਣ ਨਵਾਂ ਨਾਂ ਕੀ ਆ, ਨਵਾਂ ਜਿਹੜਾ ਤੁਹਾਡਾ ਸਰਟੀਫਿਕੇਟ ਆਇਆ ਵਾ ਉਹ ਤੁਹਾਨੂੰ ਅਪਡੇਟ ਕਰਨਾ ਪਊਗਾ, ਜਿਹਦੇ ਨਾਲ ਦੇਰੀ ਦੇ ਚਾਂਸ ਹੋ ਜਾਂਦੇ ਆ, ਉਹ ਤੁਹਾਡੀ ਐਪਲੀਕੇਸ਼ਨ 'ਚ ਡਿਲੇ ਆ ਜੂਗੀ, ਬਾਕੀ ਉਹ ਤੁਸੀਂ ਵਧੇਰੇ ਦੱਸ ਸਕਦੇ ਹੋ ਕਿੰਨਾ ਕੁ ਉਹ ਤੁਸੀਂ ਜੇ ਉਦੋਂ, ਕਿਉਂਕਿ ਸਾਨੂੰ ਕਾਹਲੀ ਹੁੰਦੀ ਵੀ ਹੁਣ ਦਵਾ ਹੱਲ ਹੋਵੇ,
1: ਇਹੀ ਗੱਲ ਆ,
0: ਇਸ ਕਰਕੇ ਤੁਹਾਨੂੰ ਕੋਈ ਕਹਿ ਦਊਗਾ, ਪਰ ਇਸ ਤੋਂ ਥੋੜ੍ਹਾ ਜਿਹਾ ਬਿਹਤਰ ਆ ਵੀ ਆਪਾਂ ਵੇਟ ਕਰ ਲਈਏ।
1: ਆਮ ਤੌਰ 'ਤੇ ਤਾਂ ਮਾਈਗ੍ਰੇਸ਼ਨ ਏਜੰਟ ਇਹੀ ਰਿਕਮੈਂਡ ਕਰਦੇ ਆ ਵੀ ਭਾਈ ਇੱਕ ਵਾਰ ਸਿਟੀਜ਼ਨ ਬਣ ਜਾਓ,
0: ਆ ਜਾਓ, ਹੈ ਨਾ,
1: ਅਤੇ ਮੁੜ ਕੇ ਉਹ ਫਿਰ ਡਾਕੂਮੈਂਟੇਸ਼ਨ ਦਾ ਥੱਬਾ ਇਕੱਠਾ ਕਰਨਾ, ਉਹਨਾਂ ਨੂੰ ਫਿਰ ਪਹੁੰਚਦਾ ਕਰਨਾ ਡਿਪਾਰਟਮੈਂਟ ਕੋਲ, ਡਿਪਾਰਟਮੈਂਟ ਦਾ ਫਿਰ ਉਹਨੂੰ ਕ੍ਰੋਸ ਚੈੱਕ ਕਰਨਾ, ਡਿਪਾਰਟਮੈਂਟ ਨੇ ਫਿਰ ਉਹਦੇ ਪੁਲਿਸ ਕਲੀਅਰੈਂਸ ਲੈਣੇ, ਉਸ ਨਾਂ ਨਾਲ ਪੁਲਿਸ ਕਲੀਅਰੈਂਸ ਨਾ ਮੈਚ ਕਰਨੇ, ਐਡਰੈਸਾਂ ਨਾਲ ਨਾਂ ਨਾ ਮੈਚ ਕਰਨਾ, ਕਈ ਵਾਰ ਉਹ ਥੋੜ੍ਹਾ ਜਿਹਾ ਇਸ਼ੂ ਆਉਂਦਾ। ਪਰ ਮੈਂ ਕੁਛ ਲੋਕ ਇਹੋ ਜਿਹਿਆਂ ਨੂੰ ਵੀ ਜਾਣਦਾ ਜਿਹੜੇ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ, ਅਸੀਂ ਸਿਟੀਜ਼ਨਸ਼ਿਪ ਦੌਰਾਨ ਹੀ ਆਪਣਾ ਉਹ ਦਿੱਤਾ ਸੀ, ਨਾਲ ਕਈ ਉਹ ਸਟੈਟ ਡੈਕ ਵੀ ਦੇ ਦਿੰਦੇ ਆ ਬਈ ਆਲਸੋ ਨੋਨ ਐਜ਼, ਜਿਵੇਂ ਪ੍ਰੀਤਿੰਦਰ ਸਿੰਘ, ਆਲਸੋ ਨੋਨ ਐਜ਼ ਪ੍ਰੀਤਿੰਦਰ ਸਿੰਘ ਗਰੇਵਾਲ, ਬੋਰਨ ਔਨ ਦਿਸ ਸਟੇਟ, ਲਿਵਿੰਗ ਔਨ ਦਿਸ ਐਡਰੈਸ ਐਟ ਦ ਸੇਮ ਪਰਸਨ, ਇੱਦਾਂ ਵੀ ਲੋਕ ਕਈ ਕਰਦੇ ਐਫੀਡੈਵਿਟ ਅਤੇ ਨਾਲ ਇਹ ਵਾਲਾ ਵੀ।
0: ਹਾਂ, ਜਾਂ ਫਿਰ ਤੁਸੀਂ ਜਿੱਦਾਂ ਐਪਲੀਕੇਸ਼ਨ ਸਿਟੀਜ਼ਨਸ਼ਿਪ ਲਈ ਤੁਸੀਂ ਐਲੀਜੀਬਲ ਹੋ ਗਏ ਹੋ ਮੰਨ ਲਓ, ਅਤੇ ਜਾਂ ਫਿਰ ਤੁਹਾਨੂੰ ਪਤਾ ਤੁਸੀਂ ਹੁਣ ਪੀ ਆਰ ਹੋ, ਆਫਕੋਰਸ ਤੁਸੀਂ ਮਤਲਬ ਕਿੰਨਾ 4 ਸਾਲ ਤੁਸੀਂ ਰਹਿਣਾ ਹੁੰਦਾ ਪੀ ਆਰ, ਅਤੇ ਉਹਦੇ ਦਰਮਿਆਨ ਤੁਸੀਂ ਐਪਲੀਕੇਸ਼ਨ ਲਾ ਸਕਦੇ ਹੋ, ਅਤੇ ਉਹਦੇ ਦਰਮਿਆਨ ਤੁਹਾਡਾ ਜਿਹੜਾ ਨੇਮ ਚੇਂਜ ਦਾ ਆਜੂਗਾ ਤੁਹਾਡਾ ਸਰਟੀਫਿਕੇਟ, ਉਹ ਲੈ ਕੇ ਫਿਰ ਤੁਸੀਂ ਅਪਲਾਈ ਕਰ ਸਕਦੇ
1: ਜੀ। ਉਹ ਲੈ ਕੇ ਫਿਰ ਤੁਹਾਨੂੰ ਡਿਪਾਰਟਮੈਂਟ ਦੇ ਇਮੀ ਪੋਰਟਲ 'ਚ ਜਾ ਕੇ ਉੱਥੇ ਅਪਡੇਟ ਕਰਾਉਣੀਆਂ ਪੈਣੀਆਂ ਡਿਟੇਲਸ, ਤਾਂ ਕਿ ਤੁਹਾਡਾ ਜਿਹੜਾ ਵੀਜ਼ਾ ਡਾਕੂਮੈਂਟ ਆ ਉਹਦੇ 'ਤੇ ਰਿਫਲੈਕਟ ਕਰੇ,
0: ਪੀ ਆਰ ਵਾਲੇ ਦੇ ਉੱਤੇ ਉਹ ਚੀਜ਼ ਸ਼ੋ ਹੋਣੀ ਸ਼ੁਰੂ ਹੋ ਜਾਵੇ।
1: ਹਾਂਜੀ,
0: ਅਤੇ ਇਹ ਇੱਕ ਤਰੀਕਾ, ਅਤੇ ਦੂਸਰਾ ਜਿਹੜਾ ਤਰੀਕਾ ਵਾ ਫਿਰ ਉਹ ਹੈਗਾ ਦਰਮਿਆਨ 'ਤੇ ਨਾ ਹੀ ਛੇੜੋ, ਜਿੱਦਾਂ ਤੁਹਾਡਾ ਸਵਾਲ ਆ, ਤੁਸੀਂ ਇੱਕ ਵਾਰੀ ਆ ਲੈਣ ਦਿਓ, ਅਤੇ ਜਦੋਂ ਆਜੂਗੀ ਤੁਹਾਡੀ ਸਿਟੀਜ਼ਨਸ਼ਿਪ ਅਪਰੂਵ ਹੋ ਕੇ, ਸੈਰੇਮਨੀ ਤੋਂ ਪਹਿਲਾਂ ਤੁਸੀਂ ਅਪਲਾਈ ਕਰ ਲਓ, ਚਾਹੇ ਸੈਰੇਮਨੀ ਤੁਹਾਡੀ ਨਹੀਂ ਹੋਈ, ਜਾਂ ਫਿਰ ਇਹ ਵੀ ਕਰ ਸਕਦੇ ਹੋ ਤੁਸੀਂ ਜਿੱਥੇ ਇੰਨਾ ਵੇਟ ਕੀਤਾ, ਫਿਰ ਇੱਕ ਹੋਰ ਥੋੜ੍ਹਾ ਜਿਹਾ ਕਰ ਸਕਦੇ ਹੋ ਵੀ ਸੈਰੇਮਨੀ ਵੀ ਹੋ ਲੈਂਦੋ, ਸਰਟੀਫਿਕੇਟ ਆ ਲੈਂਦੋ ਤੁਹਾਡਾ ਸਿਟੀਜ਼ਨਸ਼ਿਪ।
1: ਅਸੀਂ ਇੱਦਾਂ ਕੀਤਾ,
0: ਹਾਂ,
1: ਸਰਟੀਫਿਕੇਟ ਨੂੰ ਨਾਲ ਅਟੈਚ ਕਰਕੇ ਉਹਨੂੰ ਐਜ਼ ਅ ਮੈਟਰ ਆਫ ਪਰੂਫ ਦੇ ਕੇ, ਅਤੇ ਨਾਲ ਇਹ ਸਰਟੀਫਿਕੇਟ ਜਿਹੜਾ ਬੀ ਡੀ ਐਮ ਵੱਲੋਂ ਇਸ਼ੂ ਸੀ ਇਹ ਦੇ ਕੇ, ਅਤੇ ਪਾਸਪੋਰਟ ਇਸ਼ੂ ਕਰਾਇਆ ਸੀ।
0: ਸੋ ਉਹ ਤੁਹਾਡਾ ਸਰਟੀਫਿਕੇਟ ਆ ਗਿਆ, ਉਹਦੇ 'ਤੇ ਚਾਹੇ ਨਾਂ ਤੁਹਾਡਾ ਪਹਿਲਾਂ ਵਾਲਾ ਹੀ ਆਇਆ ਵਾ, ਪਰ ਉਹ ਤੋਂ ਬਾਅਦ 'ਚ ਤੁਸੀਂ, ਹਾਂ ਇੱਕ ਚੀਜ਼ ਜ਼ਰੂਰ ਆ, ਪਾਸਪੋਰਟ ਬਣਾਉਣ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਲਿਓ, ਕਿਉਂਕਿ ਇੱਕ ਵਾਰੀ ਜਦੋਂ ਪਾਸਪੋਰਟ ਵੀ ਬਣ ਗਿਆ ਤੁਹਾਡਾ, ਅਤੇ ਫਿਰ ਕੀ ਆ, ਫਿਰ ਤੁਹਾਡੀ ਫਿਰ ਦੇਰੀ ਲੱਗਣੀ ਆ, ਅਤੇ ਨਾਲੇ ਪੈਸੇ ਵੀ ਲੱਗਣੇ ਆ, ਕਿਉਂਕਿ ਪਾਸਪੋਰਟ ਇੱਕ ਵਾਰੀ ਤੁਸੀਂ ਪੈਸੇ ਦੇ ਲਏ, ਆ ਗਿਆ, ਇੱਕ ਤਾਂ ਟਾਈਮ ਕਿੰਨਾ ਲੱਗ ਗਿਆ ਉਹਦੇ ਆਉਣ ਆਉਣ ਦੇ ਵਿੱਚ,
1: ਅਤੇ
0: ਫਿਰ ਦੁਬਾਰਾ ਤੋਂ ਤੁਹਾਡਾ ਜਿਹੜਾ ਪਾਸਪੋਰਟ ਦੇ ਉੱਤੇ ਨਾਂ ਚੇਂਜ ਹੋ ਕੇ ਆਉਣਾ, ਇੱਕ ਤੁਹਾਡੇ ਉਹਦੇ ਪੈਸੇ ਲੱਗਣੇ, ਨੇਮ ਚੇਂਜ ਦੇ ਪੈਸੇ ਲੱਗਣੇ, ਅਤੇ ਇੱਕ ਚੀਜ਼ ਹੋਰ ਤੁਸੀਂ ਕਰ ਸਕਦੇ ਹੋ, ਜਿਹੜਾ ਤੁਹਾਡਾ ਸਿਟੀਜ਼ਨਸ਼ਿਪ ਸਰਟੀਫਿਕੇਟ ਆ ਉਹਦੇ ਉੱਤੇ ਵੀ ਤੁਸੀਂ ਨਾਂ ਚੇਂਜ ਕਰਵਾ ਸਕਦੇ ਹੋ, ਪਰ ਉਹਦੀ ਕੋਈ ਬਹੁਤੀ ਲੋੜ ਜ਼ਿਆਦਾਤਰ ਪੈਂਦੀ ਨਹੀਂ, ਪਰ ਤੁਸੀਂ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ। ਸੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਔਨ ਟੇਬਲ ਨੇ, ਤੁਸੀਂ ਵੇਖਣਾ ਵਾ ਵੀ ਤੁਸੀਂ ਕਿਹੜੀ ਚੀਜ਼ ਨੂੰ ਹੱਥ ਪਾਉਣਾ, ਅਤੇ
1: ਘੱਟੋ ਘੱਟ ਸਿੰਪਲੀਫਾਈ ਇਹ ਜ਼ਰੂਰ ਤੁਹਾਨੂੰ ਕਰ ਸਕਦੇ ਹਾਂ ਕਿ ਤੁਸੀਂ ਇੱਕ ਸ਼ਬਦ ਯਾਦ ਰੱਖਣਾ, ਬੀ ਡੀ ਐਮ ਜਿਹੜਾ ਬਰਥ ਡੈਥ ਦੀ ਜਿਹੜੀ ਹੈਗੀ ਆਪਣੀ, ਇਹਨਾਂ ਦੀ ਬਾਡੀਜ਼ ਬਣੀਆਂ ਵਿਕਟੋਰੀਆ, ਨਿਊ ਸਾਊਥ ਵੇਲਸ, ਸਾਰੀਆਂ ਸਟੇਟਾਂ ਦੀ, ਅਤੇ ਬਰਥ ਡੈਥ ਅਤੇ ਮੈਰਿਜ, ਇਹਦੀ ਰਜਿਸਟ੍ਰੇਸ਼ਨ ਲਈ ਉਹ ਜ਼ਿੰਮੇਵਾਰ ਅਦਾਰਾ ਵਾ, ਅਤੇ ਉੱਥੋਂ ਨੇਮ ਚੇਂਜ ਸਰਟੀਫਿਕੇਟ ਤੁਹਾਨੂੰ ਇਸ਼ੂ ਕਰਾਉਣਾ ਪੈਣਾ। ਦੂਜਾ ਇਹ ਆ ਕਿ ਕੋਸ਼ਿਸ਼ ਕਰੋ ਕਿ ਸਿਟੀਜ਼ਨਸ਼ਿਪ ਤੋਂ ਬਾਅਦ ਜੇ ਤੁਸੀਂ ਪਾਸਪੋਰਟ ਬਣਾਉਣ ਵੇਲੇ ਜਾਂ ਜਿਹੜੀਆਂ ਚੀਜ਼ਾਂ ਜਿਹਦੇ 'ਚ ਸਮਾਂ ਲੱਗਦਾ ਜਿਵੇਂ ਰਣਜੋਤ ਨੇ ਕਿਹਾ ਜਾਂ ਪੈਸੇ ਲੱਗਦੇ ਆ, ਉੱਥੇ ਭਾਈ ਤੁਸੀਂ ਪਹਿਲਾਂ ਹੀ ਇਹ ਕੰਮ ਕਰਾ ਕੇ ਰੱਖ ਲਓ ਤਾਂ ਜ਼ਿਆਦਾ ਵਧੀਆ। ਬਾਕੀ ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ, ਇਹ ਦੋਨਾਂ ਚੀਜ਼ਾਂ ਦੀ ਆਸਟ੍ਰੇਲੀਆ 'ਚ ਬੜੀ ਅਹਿਮੀਅਤ ਆ, ਇਹ ਹਰ ਜਗ੍ਹਾ ਇਹਨਾਂ ਦੀ ਕਾਪੀ ਲੱਗਦੀ ਆ, ਐਜ਼ ਅ ਨੇਮ ਪਰੂਫ, ਐਜ਼ ਅ ਡੇਟ ਆਫ ਬਰਥ ਜਾਂ ਤੁਹਾਡੇ ਹਸਤਾਖਰ ਜਾਂ ਸਿਗਨੇਚਰ, ਜਦੋਂ ਇਹ ਦੋਨੋਂ ਹੋ ਜਾਂਦੇ ਆ ਤਾਂ ਫਿਰ ਬਾਕੀ ਸਾਰੀਆਂ ਥਾਵਾਂ 'ਤੇ ਹੋਣਾ ਬੜਾ ਆਸਾਨ ਹੋ ਜਾਂਦਾ
0: ਜੀ। ਸੋ ਇਹਦੇ ਵਿੱਚ ਜਿੱਦਾਂ ਪਿਛਲੇ ਵੀ ਪ੍ਰੋਗਰਾਮ ਦੇ ਵਿੱਚ ਇੱਕ ਸਵਾਲ ਸੀਗਾ ਵੀਰੋ ਰਾਂਦਾ, ਅਤੇ ਕੋਈ ਪ੍ਰੋਗਰਾਮ ਆਪਾਂ ਸਾਰਾ ਜਿਹੜਾ ਪੋਡਕਾਸਟ 'ਤੇ ਪਾ ਦਾਂਗੇ, ਇਸ ਕਰਕੇ ਉਹ ਸਵਾਲ ਮੈਂ ਇਹਦੇ ਵਿੱਚ ਵੀ ਰੱਖ ਦਿੰਦਾ ਵਾਂ, ਕਿਉਂਕਿ ਉਹ ਇੰਪੋਰਟੈਂਟ ਆ, ਤੁਹਾਡੇ ਮਨ 'ਚ ਵੀ ਕੱਲ੍ਹ ਨੂੰ ਆ ਸਕਦਾ ਜਾਂ ਆਊਗਾ ਕਿ ਪਿੱਛੇ ਇੰਡੀਆ ਆਪਾਂ ਇੱਥੇ ਨਾਂ ਚੇਂਜ ਕਰਾ ਲਿਆ, ਅਤੇ ਪਿੱਛੇ ਇੰਡੀਆ 'ਚ ਸਾਡੀ ਜਾਇਦਾਦ ਦਾ ਕੀ ਹੋਊਗਾ। ਸੋ ਉਹਦੇ ਲਈ ਫਿਰ ਤੁਹਾਨੂੰ ਐਫੀਡੇਵਿਟ ਲਾਉਣੇ ਪੈਣਗੇ ਨਾਲ। ਸੋ ਤੁਹਾਨੂੰ ਨਾਂ ਚੇਂਜ ਤੁਸੀਂ ਕਰਾਇਆ ਵਾ, ਉਹ ਤੁਸੀਂ ਤੁਹਾਡੇ ਕੋਲ ਪਰੂਫ ਚਾਹੀਦਾ ਵਾ, ਪੁਰਾਣਾ ਜਿਹੜਾ ਵਾ ਤੁਹਾਡਾ ਉਹ ਹੀ ਬੋਲਦਾ ਰਹਿਣਾ ਇੰਡੀਅਨ ਦਸਤਾਵੇਜ਼ਾਂ ਦੇ ਉੱਤੇ, ਅੰਟਿਲ ਅਨਲੈਸ ਤੁਸੀਂ ਉੱਥੇ ਵੀ ਜਾ ਕੇ ਤੁਸੀਂ
1: ਚੇਂਜ ਕਰਾਓ
0: ਕਰਵਾਇਆ ਜਾਂ ਕਿੱਦਾਂ। ਸੋ ਜਿਹੜਾ ਉਹ ਆ ਉਹਦੇ ਵਿੱਚ ਇਹੋ ਹੀ ਆ ਕਿ ਤੁਹਾਡੀ ਉੱਥੇ ਕੋਈ ਜ਼ਮੀਨ ਜਾਇਦਾਦ ਹੈ ਕਿੱਦਾਂ ਵੀ ਆ, ਅਤੇ ਉਹ ਤੁਸੀਂ ਐਫੀਡੇਵਿਟ ਜਾਂ ਜਦੋਂ ਵੀ ਤੁਸੀਂ ਇੰਡੀਆ ਜਾਣਾ, ਮੈਂ ਤਾਂ ਕਹੂੰਗਾ ਵੀ ਨਾਲ
1: ਪੁਰਾਣਾ ਪਾਸਪੋਰਟ OCI ਜਾਂ ਜੋ ਵੀ ਆ ਉਹਨਾਂ ਆਧਾਰ ਕਾਰਡ ਉਹਨਾਂ ਸਾਰਿਆਂ ਤੇ, ਕਿਉਂਕਿ ਤੁਹਾਡਾ ਨਾਂ, ਡੇਟ ਆਫ ਬਰਥ ਤੇ ਤਸਵੀਰ ਸੇਮ ਆ ਤੇ ਤੁਹਾਨੂੰ ਕੋਈ ਇਸ਼ੂ ਆਉਣਾ ਨਹੀਂ ਚਾਹੀਦਾ, ਪਰ ਜੇ ਚੇਂਜ ਕਰਾ ਲਓਗੇ ਤਾਂ ਜਾਣ ਸੌਖੀ ਹੈ।
0: ਸੋ ਇਹ ਕੁਛ ਇੱਕ ਚੀਜ਼ਾਂ ਜਿਹੜੀਆਂ ਤੁਹਾਡੇ ਧਿਆਨ ਦੇ ਵਿੱਚ ਰੱਖਣ ਵਾਲੀਆਂ ਨੇ। ਅਤੇ ਹੁਣ ਕੁਛ ਇੱਕ ਆਪਾਂ ਮੈਸੇਜ ਲੈ ਲੈਂਦੇ ਹਾਂ, ਅਤੇ ਜੇ ਤੁਹਾਡੇ ਕੋਈ ਸਵਾਲ ਨੇ ਤਾਂ ਉਹ ਤੁਸੀਂ ਭੇਜ ਦਿਓ, ਜੇ ਕਾਲ ਕਰਨੀ ਆ ਕਿਸੇ ਨੇ ਤਾਂ ਤੁਸੀਂ ਉਹੀ ਕਰਿਓ, ਜੇ ਕਿਸੇ ਦੀ ਕੋਈ ਕਾਲ ਰਹਿ ਗਿਆ ਵਾ ਕੋਈ ਸਵਾਲ ਜਾਂ ਇਸ ਤੋਂ ਵਧੇਰੇ ਕਿਸੇ ਕੋਲ ਜਾਣਕਾਰੀ ਆ ਤਾਂ ਤੁਸੀਂ ਐਡ ਔਨ ਕਰਨਾ ਚਾਹੁੰਦੇ ਹੋ। ਅਤੇ ਅਗਲੇਰੇ ਪ੍ਰੋਗਰਾਮਾਂ ਦੇ ਵਿੱਚ ਵੀ ਜਿੱਥੇ ਵੀ ਕਿਤੇ ਤੁਹਾਨੂੰ ਲੱਗੇ ਤੁਸੀਂ, ਪਰ ਅੱਜ ਦੇ ਵਿੱਚ ਸ਼ਾਮਿਲ ਕਰ ਦੋਗੇ ਤਾਂ ਇੱਕ ਤਰ੍ਹਾਂ ਦੇ ਨਾਲ ਇਹ ਪੂਰਾ ਇੱਕ ਕੰਪਲੀਟ ਪੋਡਕਾਸਟ ਹੋ ਜੂਗਾ, ਜਿਹਦੇ ਵਿੱਚ ਬੰਦਾ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਬਾਅਦ 'ਚ ਕਿਸੇ ਨੇ ਸੁਣਨੀ ਆ ਅਤੇ ਉਹ ਸੁਣ ਸਕਦਾ ਵਾ। ਸੋ ਇਹ ਕੋਈ ਬਹੁਤ ਜ਼ਿਆਦਾ ਸੁਣਨ ਦੇ ਵਿੱਚ ਜੇ ਕਿਸੇ ਨੂੰ ਲੱਗ ਰਿਹਾ ਵੀ ਕਿੰਨਾ ਟਾਈਮ ਲੱਗ ਗਿਆ ਜਾਂ ਇਹ ਕਿੰਨਾ ਕੰਪਲੀਕੇਟਿਡ ਆ, ਅਤੇ ਪਰ ਉੱਦਾਂ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਤੋਂ ਵੀ ਜੇ ਦੱਸਾਂ ਤਾਂ ਇਹ ਕੋਈ ਬਹੁਤ ਕੰਪਲੀਕੇਟਿਡ ਨਹੀਂ ਆ, ਬਿਲਕੁਲ ਸਿੱਧਾ ਸਿੱਧਾ ਜਿਹਾ ਸਾਦਾ ਪ੍ਰੋਸੈਸ ਹੈ, ਕੋਈ ਕਿਸੇ ਕਿਸਮ ਦੀ ਕੋਈ ਐਵੇਂ ਉਹ ਨਹੀਂ ਗੀ ਇਫ, ਬਟ ਬਹੁਤ ਈਜ਼ੀਲੀ ਤੁਹਾਡਾ ਨਾਂ ਚੇਂਜ ਹੋ ਜਾਣਾ।
1: ਸਮਾਂ ਜ਼ਰੂਰ ਲੱਗਦਾ, ਇਸ ਲਈ ਆਪਣੇ 5-7-8 ਹਫ਼ਤੇ ਨੂੰ ਲਾ ਕੇ ਚੱਲੋ, ਪਰ ਉਹਦੇ 'ਚ ਇਹ ਆ ਵੀ ਇੱਕ ਤਰ੍ਹਾਂ ਨਾਲ ਸਰਟੀਫਿਕੇਟ ਇਸ਼ੂ ਕਰਾਉਣ ਲਈ ਆਪਾਂ ਦਸਤਾਵੇਜ਼ ਜਮ੍ਹਾਂ ਕਰਾ ਤੇ ਅਤੇ ਭੁੱਲ ਜਾਓ, ਅਤੇ ਉਹ 5-6 ਹਫ਼ਤਿਆਂ ਬਾਅਦ ਕਈ ਵਾਰ ਜਿਵੇਂ ਰਣਜੋਤ ਹੁਣ ਦੱਸਿਆ 3 ਹਫ਼ਤਿਆਂ 'ਚ ਵੀ ਕਈ ਲੋਕਾਂ ਦੇ ਆਉਂਦੇ ਵੇਖੇ ਆ।
0: ਉਹ ਬਾਕੀ ਜਿੱਦਾਂ ਪਾਸਪੋਰਟ ਜਮ੍ਹਾਂ ਕਰਾਉਣ ਲੱਗੇ ਉਹ ਕਹਿ ਨਹੀਂ ਦਿੰਦੇ ਵੀ ਜੇ ਤੁਸੀਂ ਰੀਸੈਂਟਲੀ ਟਰੈਵਲ ਕਰਨ ਦਾ ਪਲੈਨ ਕਰ ਰਹੇ ਹੋ ਆਉਣ ਵਾਲੇ ਦਿਨਾਂ 'ਚ, ਤਾਂ ਫਿਰ ਥੋੜ੍ਹੀ ਵੇਟ ਕਰ ਲਓ, ਉਹ ਫਿਰ ਕਿਸੇ ਵੇਲੇ ਦੇਰ ਸਵੇਰ ਲੱਗ ਜਾਂਦੀ ਆ। ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਕਿ PR ਤੋਂ ਬਾਅਦ ਹੀ ਗੁੱਡ ਆ ਜੀ, ਅਤੇ ਸਿਟੀਜ਼ਨਸ਼ਿਪ ਤੋਂ ਪਹਿਲਾਂ ਠੀਕ ਹੈ ਜੀ। ਮੈਨੂੰ 16 ਸਾਲ ਹੋ ਗਏ ਸਿਟੀਜ਼ਨ ਹੋ ਕੇ ਬਾਅਦ ਵਿੱਚ ਨਾਮ ਬਦਲੇ ਨੂੰ, ਅਤੇ ਅਜੇ ਤੱਕ ਕਹਿੰਦੇ ਕਿ ਪਹਿਲੇ ਨਾਮ ਦੇ ਉੱਤੇ ਵੋਟ ਦਾ ਜੁਰਮਾਨਾ ਆ ਜਾਂਦਾ ਆ, ਅਤੇ ਹਰ ਵਾਰੀ ਵੋਟਾਂ ਤੋਂ ਬਾਅਦ ਆ ਜਾਂਦਾ। ਓਕੇ, ਸੋ ਹੁਣ ਮੈਨੂੰ ਲੱਗਦਾ ਇਹ ਤੁਸੀਂ 16 ਸਾਲਾਂ ਦੀ ਕਰ ਰਹੇ ਹੋ ਗੱਲ, ਅਤੇ ਹੁਣ ਸਿਸਟਮ ਪਹਿਲਾਂ ਦੇ ਨਾਲੋਂ ਬਹੁਤ ਅਪਡੇਟ ਹੋ ਗਿਆ। ਆਈ ਥਿੰਕ ਉਹਨਾਂ ਸਮੇਂ ਵਾਲਿਆਂ ਨੂੰ ਹਾਲੇ ਤੱਕ ਭੁਗਤਣਾ ਪੈ ਰਿਹਾ ਅੱਜ ਕੱਲ੍ਹ, ਅਤੇ ਨਾਲ ਦੀ ਨਾਲ ਹੀ ਜਿਹੜੀ ਉਹ ਔਨਲਾਈਨ ਚੜ੍ਹ ਜਾਂਦੀਆਂ ਨੇ ਚੀਜ਼ਾਂ। ਪਰ ਹਾਂ, ਇਹ ਆ ਵੀ ਇਹ ਤਾਂ ਵੋਟ ਦੇ ਟਾਈਮ ਦੀ ਗੱਲ ਹੋ ਗਈ, ਪਰ ਉੱਦਾਂ ਸਾਨੂੰ ਹਰ ਇੱਕ ਥਾਂ ਦੇ ਉੱਤੇ ਹੀ ਭੁਗਤਣਾ ਪੈਂਦਾ ਵਾ ਅੱਜ ਕੱਲ੍ਹ, ਇਹ ਬੜੀ ਸਮੱਸਿਆ। ਅਤੇ ਜਿੱਦਾਂ ਸਕੈਮਸ ਕੋਲ ਵੱਧ ਰਹੇ ਨੇ ਹੁਣ ਬਰੀਕੀਆਂ ਦੇ ਵਿੱਚ, ਜਿੱਦਾਂ ਇਹਨਾਂ ਨੇ ਲੇਅਰਸ ਵਧਾ ਦਿੱਤੀਆਂ, ਇਹ ਆਉਣ ਵਾਲੇ ਦਿਨਾਂ 'ਚ ਹੋਰ ਪ੍ਰੋਬਲਮ ਸਾਨੂੰ ਵੱਧ।
1: ਤੁਸੀਂ ਇਹ ਵੀ ਦੇਖੋ ਜੋ ਕਈ ਵਾਰ ਤੁਹਾਡੇ ਪਾਸਪੋਰਟ ਡਾਟਾ ਹੈ ਨਾ, ਇਹ ਸਾਰਾ ਵੈੱਬ 'ਤੇ ਲੀਕ ਕਰ ਦਿੰਦੇ ਆ ਡਾਰਕ ਵੈੱਬ 'ਤੇ, ਅਤੇ ਉਸ ਕੇਸ ਵਿੱਚ ਵੀ ਡਿਪਾਰਟਮੈਂਟ ਕਈ ਵਾਰ ਤੁਹਾਨੂੰ ਰਿਕਮੈਂਡ ਕਰਦਾ ਵੀ ਆਪਣਾ ਭਾਈ ਨਾਂ, ਪਾਸਪੋਰਟ ਵਗੈਰਾ ਬਦਲ ਲਓ ਜੇ ਚਾਹੋ, ਅਦਰਵਾਈਜ਼ ਤੁਹਾਡੀਆਂ ਇਹ ਸਾਰੀਆਂ ਡਿਟੇਲਸ ਜਾ ਚੁੱਕੀਆਂ ਡਾਕ ਵੈੱਬ 'ਤੇ। ਇੱਦਾਂ ਦੇ ਮਾਹੌਲ 'ਚ ਵੀ ਆਪਾਂ ਹੁਣ ਉਸ ਸਮੇਂ 'ਚ ਵੀ ਜਿਉਂ ਰਹੇ ਹਾਂ।
0: ਜਿਉਂ ਰਹੇ ਵਿਨੋਦ ਕੁਮਾਰ ਜੀ ਕਹਿੰਦੇ ਨੇ ਕਿ ਜੇਕਰ ਤੁਸੀਂ ਆਪਣਾ ਨਾਮ ਬਦਲਵਾ ਕੇ ਪਾਸਪੋਰਟ ਅਪਡੇਟ ਕਰਵਾਉਂਦੇ ਹੋ ਤਾਂ ਤੁਹਾਡਾ ਮੌਜੂਦਾ ਪਾਸਪੋਰਟ ਬਣੇ ਤੋਂ ਜੇਕਰ 2 ਦਾ ਘੱਟ ਸਮਾਂ ਹੋਇਆ ਤਾਂ ਪਾਸਪੋਰਟ ਅਪਡੇਟ ਕਰਨ ਦੀ ਫੀਸ $265 ਹੁੰਦੀ ਹੈ। ਪਰ ਇਸ ਦੇ ਲਈ ਤੁਹਾਨੂੰ ਪਾਸਪੋਰਟ ਦਫ਼ਤਰ ਦੇ ਵਿੱਚ ਅਪੁਆਇੰਟਮੈਂਟ ਲੈਣੀ ਪਵੇਗੀ, ਅਤੇ ਜੇਕਰ ਤੁਸੀਂ ਜਿਹੜਾ ਪੋਸਟ ਆਫਿਸ ਦੇ ਰਾਹੀਂ ਆਮ ਕਰਵਾਉਣਾ ਚਾਹੁੰਦੇ ਹੋ ਤਾਂ ਫਿਰ ਉਹੀ ਉਹ $422 ਫੀਸ ਲੱਗਦੀ ਹੈ। ਮੈਂ ਪਿਛਲੇ ਮਹੀਨੇ ਕਹਿੰਦੇ ਆਪਣੀ ਪਤਨੀ ਦਾ ਸਰਨੇਮ ਅਪਡੇਟ ਕਰਵਾਇਆ। ਧੰਨਵਾਦ ਜੀ ਤੁਹਾਡਾ, ਇਹ ਵੀ ਕਿਸੇ ਲਈ ਜਾਣਕਾਰੀ ਲਾਭਦਾਇਕ ਹੋ ਸਕਦੀ ਹੈ। ਬਲਜੀਤ ਜੀ ਕਹਿੰਦੇ ਨੇ ਕਿ ਵੀਰ ਜੀ, ਮੈਂ ਵੀ ਸਰਨੇਮ ਐਡ ਕਰਵਾਇਆ ਸੀ ਬੇਟੇ ਦੇ ਸਰਟੀਫਿਕੇਟ ਟਾਈਮ, ਬਟ ਕਹਿੰਦੇ ਕਿ ਉਹ ਨਹੀਂ ਹੋਇਆ ਸੀ ਬਰਥ ਸਰਟੀਫਿਕੇਟ ਦੇ ਉੱਤੇ, ਬਟ ਇਟ ਵਾਜ਼ ਅਪਡੇਟਿਡ ਟੂ ਆਲ ਡਾਕੂਮੈਂਟਸ ਆਫਟਰਵਰਡਸ। ਮਤਲਬ ਸਮਝ ਲੱਗੀ ਤੁਹਾਨੂੰ ਕੀ?
1: ਨਹੀਂ, ਇਹਨਾਂ ਨੇ ਬਰਥ ਸਰਟੀਫਿਕੇਟ 'ਤੇ ਕਰਵਾ ਲਿਆ ਸੀਗਾ ਜਾਂ ਨਹੀਂ ਕਰਵਾਇਆ?
0: ਸੋ ਉਹੀ ਮੈਨੂੰ ਸਮਝ ਨਹੀਂ ਲੱਗੀ। ਕਹਿੰਦੇ ਕਿ ਵੀਰ ਜੀ, ਮੈਂ ਸਰਨੇਮ ਐਡ ਕਰਵਾਇਆ ਸੀ ਬੇਟੇ ਦੇ ਬਰਥ ਸਰਟੀਫਿਕੇਟ ਟਾਈਮ, ਬਟ ਉਹ ਨਹੀਂ ਹੋਇਆ ਸੀ। ਅੱਛਾ, ਅਤੇ ਬਰਥ ਸਰਟੀਫਿਕੇਟ ਦੇ ਉੱਤੇ, ਬਟ ਇਟ ਵਾਜ਼ ਅਪਡੇਟਿਡ ਟੂ ਆਲ ਦਾ ਡਾਕੂਮੈਂਟਸ ਆਫਟਰਵਰਡ। ਇਹ ਕਰੀ ਹੁਣ ਵੈਸੇ ਦੁਬਾਰਾ ਕਰਕੇ ਵੇਖ ਲਓ, ਉਹਦਾ ਰੀਜ਼ਨ ਉਹਨਾਂ ਨੇ ਤੁਹਾਨੂੰ ਦਿੱਤਾ ਹੋਊਗਾ ਵੀ ਕਿਉਂ ਨਹੀਂ ਆਪਾਂ ਕਰ ਸਕਦੇ। ਇੱਕ ਰੀਜ਼ਨ ਤਾਂ ਉਹਦਾ ਇਹ ਆ ਵੀ ਕਿਉਂਕਿ ਤੁਹਾਡਾ ਸਰਨੇਮ, ਕਿਉਂਕਿ ਮਾਂ ਦਾ ਸਰਨੇਮ ਚੜ੍ਹਦਾ ਵਾ ਅਤੇ ਉਹ ਤੁਹਾਡੇ ਨਾਲ ਨਹੀਂ ਉਹ ਕਰ ਰਿਹਾ ਹੋਣਾ। ਸੋ ਤੁਸੀਂ ਰੀਜ਼ਨਿੰਗ ਪਹਿਲਾਂ ਤੁਸੀਂ ਵੇਖੋਗੇ ਤਾਂ ਤੁਹਾਨੂੰ ਇਹਦਾ ਆਂਸਰ ਸ਼ਾਇਦ ਉੱਥੋਂ ਬਿਹਤਰ ਮਿਲੂਗਾ, ਜਾਂ ਅਸੀਂ ਕੁਛ ਤਾਂ ਹੀ ਦੱਸ ਸਕਦੇ ਹਾਂ ਜੇ ਉਹਦੀ ਰੀਜ਼ਨਿੰਗ ਪਤਾ ਹੋਵੇ।
1: ਜ਼ਿਆਦਾ ਕਰਦੇ ਨਹੀਂ ਉਹ ਇੱਦਾਂ ਦਾ, ਕਿਉਂਕਿ ਜਿਵੇਂ ਮੈਂ ਆਪਦੀ ਐਗਜ਼ਾਮਪਲ ਦੇਵਾਂ, ਅਤੇ ਹੈ ਨਾ ਮੇਰਾ ਵੀ ਪ੍ਰੀਤਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਹੈ ਨਾ, ਉਹ ਸੀਗਾ ਪਰ ਬੱਚਿਆਂ ਦੇ ਨਾਂ 'ਤੇ ਗਰੇਵਾਲ ਲਿਖਵਾਇਆ ਸੀ।
0: ਬਹੁਤਿਆਂ ਦੇ ਇੱਦਾਂ ਹੀ ਆ ਕੋਈ,
1: ਅਤੇ ਉਹ ਉਹਨਾਂ ਨੇ ਕਰਤਾ ਸੀਗਾ ਬਰਥ ਸਰਟੀਫਿਕੇਟ 'ਤੇ ਇਸ਼ੂ ਉੱਦਾਂ ਹੀ।
0: ਸੋ ਇਹ ਵੀ ਸਾਡਾ ਇੱਕ ਗੁੱਡ ਪੁਆਇੰਟ ਆ, ਸਾਡੇ ਬੜਿਆਂ ਜਾਣਿਆਂ ਨੂੰ ਇਹ ਵਹਿਮ ਆ ਵੀ ਸਾਡੇ ਪਰਿਵਾਰ ਦਾ ਜੀ
1: ਨਾਂ ਤੇ ਹੈ ਨਹੀਂਗਾ,
0: ਸਾਡਾ ਸਰਨੇਮ ਹੋ ਰਿਹਾ ਬੱਚਿਆਂ ਦਾ ਹੋ ਰਿਹਾ, ਇੱਦਾਂ ਕਿੱਦਾਂ ਹੋਊਗਾ। ਅਤੇ ਇੱਕ ਚੀਜ਼ ਯਾਦ ਰੱਖੋ ਕਿ ਅਸੀਂ ਉਸ ਦੇਸ਼ 'ਚ ਰਹਿ ਰਹੇ ਹਾਂ
1: ਜਿੱਥੇ ਡੈਕਲੇਰੇਸ਼ਨ ਬਹੁਤ ਇੰਪੋਰਟੈਂਟ,
0: ਡੈਕਲੇਰੇਸ਼ਨ ਤਾਂ ਇੰਪੋਰਟੈਂਟ ਹੈ ਹੀ ਆ,
1: ਫਾਰਮ ਕਰਤਾ ਡਿਕਲੇਅਰ ਵੀ ਆ ਪਾਈਏ ਇਸ ਨਾਂ 'ਤੇ ਨੇ।
0: ਨਹੀਂ, ਪਰ ਉਸ ਤੋਂ ਪਹਿਲਾਂ ਦੀ ਵੇਖੋ ਨਾ ਤੁਸੀਂ ਵੀ ਅਸੀਂ ਉਸ ਦੇਸ਼ 'ਚ ਹਾਂ ਜਿੱਥੇ ਡਿਵੋਰਸ ਆਮ ਆ, ਠੀਕ ਆ। ਹੁਣ ਹਰ ਕੋਈ ਤਾਂ ਆਪਣਾ ਨਾਂ ਚੇਂਜ ਕਰਦਾ ਨਹੀਂ ਆ, ਬੱਚੇ ਉਹਨਾਂ ਦੇ ਨਾਂ ਦੇ ਉੱਤੇ ਚੜ ਵੀ ਜਾਂਦੇ ਆ, ਨਹੀਂ ਵੀ ਚੜਦੇ। ਸੋ ਇੱਥੇ ਸਰਨੇਮ ਜਿਹੜਾ ਵਾ ਉਹ ਆਮ ਡਿਫਰੈਂਟ ਹੋਣਾ ਸਾਰੇ ਪਰਿਵਾਰ ਦਾ, ਕੋਈ ਕੋਈ ਵੱਡੀ ਗੱਲ ਨਹੀਂ ਆ। ਇਸ ਗੱਲ ਦੇ ਉੱਤੇ ਤੁਹਾਨੂੰ ਕੋਈ ਕੁਛ ਨਹੀਂ ਕਹਿ ਸਕਦਾ। ਇੱਥੇ ਇਹ ਉਹ ਨਹੀਂ ਆ ਵੀ ਤੁਸੀਂ ਇਹ ਜੀ ਡੈਡੀ ਦੇ ਨਾਲ ਸਰਨੇਮ ਕਿਉਂ ਨਹੀਂ ਮੈਚ ਕਰਦਾ, ਇਹ ਮੈਂ ਨਹੀਂ ਵੇਖਿਆ ਕਦੇ ਕਿਸੇ ਨੇ ਇੱਦਾਂ ਦੇ ਸਵਾਲ ਕੀਤੇ ਹੋਣ। ਉਹ ਐਵੇਂ ਕੋਈ ਸਾਡੇ ਵਰਗਾ ਹੀ ਕੋਈ ਅੱਗੇ ਬੈਠਾ ਹੋਵੇ ਤਾਂ ਭਾਵੇਂ ਕਰ ਲੇ, ਉਹ ਕਿਸੇ ਨੂੰ ਸ਼ੱਕ ਪਵੇ ਅਤੇ ਉਹ ਭਾਵੇਂ ਕਰ ਲੇ, ਅਦਰਵਾਈਜ਼ ਇਹ ਕੋਈ ਏਡਾ ਮਸਲਾ ਨਹੀਂ ਆ। ਮਤਲਬ ਹੋ ਸਕਦਾ ਤੁਸੀਂ ਹੋਰ ਐਡ ਕਰ ਸਕਦੇ ਹੋ ਜੇ ਕਿਸੇ ਨੂੰ ਪਤਾ ਤਾਂ। ਅਤੇ ਗੁਰਵਿੰਦਰ ਸਿੰਘ ਕਹਿੰਦੇ ਕਿ ਨਾਮ ਆ ਤਾਂ ਗਿਵਨ ਨੇਮ ਦੇ ਵਿੱਚ ਇੰਡੀਅਨ ਪਾਸਪੋਰਟ ਦੇ ਵਿੱਚ, ਅਤੇ ਸਰਨੇਮ ਕਹਿੰਦੇ ਕਿ ਨਹੀਂ ਆ। ਹਾਂ ਠੀਕ ਆ, ਅਤੇ ਜੇ ਕਹਿੰਦੇ ਕਿ ਇੱਦਾਂ ਹੀ ਚੱਲਣ ਦਈਏ ਤਾਂ ਕਿੱਥੇ ਕਿੱਥੇ ਪ੍ਰੋਬਲਮ ਆਉਂਦੀ ਆ। ਡਰਾਈਵਿੰਗ ਲਾਇਸੈਂਸ ਦੇ ਵਿੱਚ ਗੁਰਵਿੰਦਰ ਸਿੰਘ ਹੀ ਕੈਪੀਟਲ ਦੇ ਵਿੱਚ ਆ, ਅਤੇ ਮੈਡੀਕਲ ਦੇ ਵਿੱਚ ਵੀ ਸੇਮ ਆ ਕੈਪੀਟਲ ਦੇ ਵਿੱਚ, ਕਿੱਦਾਂ ਕਰੀਏ? ਮੈਨੂੰ ਲੱਗਦਾ ਹੁਣ ਤੱਕ ਦੀਆਂ ਜਿੰਨੀਆਂ ਆਪਾਂ ਗੱਲਾਂ ਕਰ ਚੁੱਕੇ ਤੁਹਾਨੂੰ ਤੁਹਾਡਾ ਆਂਸਰ ਮਿਲ ਚੁੱਕਾ ਹੋਣਾ ਚਾਹੀਦਾ। ਅਤੇ ਜੇ ਨਹੀਂ ਮਿਲਿਆ ਹਾਲੇ ਤੱਕ ਤਾਂ ਫਿਰ ਆ ਲੈਣ ਦੋ ਪ੍ਰੋਬਲਮ ਆ,
1: ਫਿਰ
0: ਪਤਾ ਲੱਗ
1: ਜਾਊਗਾ। ਅਜੇ ਤੱਕ ਆਈਆਂ ਨਹੀਂ ਨਾ, ਤਾਂ ਕਹਿੰਦੇ ਵੀ ਲੋੜ ਤਾਂ ਹੈ ਨਹੀਂ ਯਾਰ।
0: ਹਾਂਜੀ, ਪ੍ਰੋਬਲਮ ਵੇਖੋ, ਮੈਂ ਤਾਂ ਅੱਗੇ ਤੁਹਾਨੂੰ ਦੱਸਿਆ ਵਾ ਵੀ ਸਭ ਤੋਂ ਪਹਿਲਾਂ ਤਾਂ ਸਾਨੂੰ ਉਸ ਵੇਲੇ ਆਈਆਂ ਸੀ ਜਦੋਂ ਆਪਾਂ ਕੋਵਿਡ ਵਾਲੇ ਸਰਟੀਫਿਕੇਟ ਜੇ ਲੈਣੇ ਹੁੰਦੇ ਸੀ, ਅਤੇ ਉਦੋਂ ਨਹੀਂ ਉਹ ਮੈਚ ਕਰਦੀਆਂ। ਠੀਕ ਆ, ਫਿਰ ਉਹ ਇੱਕ ਵਾਰੀ ਤੁਹਾਡੀ ਜਦੋਂ ਸ਼ੁਰੂ ਹੋ ਗਈ ਇਹ ਪ੍ਰੋਬਲਮ ਆਉਣੀ, ਅਤੇ ਸਭ ਤੋਂ ਵੱਡੀ ਹੁਣ ਤੁਹਾਨੂੰ ਪ੍ਰੋਬਲਮ ਆਉਣੀ ਆ, ਤੁਸੀਂ ਹੋ ਸਕਦਾ ਫ੍ਰੀਕੁਐਂਟਲੀ ਟਰੈਵਲ ਨਾ ਕੀਤਾ ਹੋਵੇ, ਜਦੋਂ ਆਪਾਂ ਟਿਕਟ ਕਰਾਉਂਦੇ ਹਾਂ ਅਤੇ ਉਦੋਂ ਵੀ ਸਾਨੂੰ ਇਹ ਪ੍ਰੋਬਲਮ ਇਸ ਇਟ ਇਜ਼ ਮੈਨੇਜੇਬਲ। ਪਰ ਤੁਹਾਨੂੰ ਜਿੱਦਣ ਕਿਸੇ ਨੇ ਘੇਰ ਲਿਆ ਉਦਣ ਤੁਹਾਨੂੰ ਇੰਨੀ ਕੁ ਪਰੇਸ਼ਾਨੀ ਹੋਣੀ ਆ ਵੀ ਤੁਸੀਂ ਆ ਕੇ ਸਭ ਤੋਂ ਪਹਿਲਾਂ ਕੰਮ ਇਹੋ ਹੀ ਕਰਨਾ।
1: ਵੈਸੇ ਵੀ ਨਾਲ ਨਾਲ ਜਿਹੜੀਆਂ ਰਿਸੈਪਸ਼ਨਿਸਟ ਜੀ ਹੈ ਉਹਦੇ ਨਾਲ ਗੱਲ ਕਰਨ ਦਾ ਬਹਾਨਾ ਜਿਹਾ ਭਾਲਦੇ ਹੋਰ ਚੀਜ਼ ਹੈ। ਇੱਥੇ ਫਿਰ ਮੈਂ ਹੁਣ ਗਿਵਨ ਨੇਮ ਲਿਖਾਂ ਕਿ ਸਰਨੇਮ ਲਿਖਾਂ, ਉਹ ਹਰੇਕ ਜਗ੍ਹਾ ਹੀ ਪੁੱਛਣਾ ਜੀ ਪੈਂਦਾ ਫਿਰ ਉਹਨਾਂ ਨੂੰ
0: ਜੀ। ਅਤੇ ਮਤਲਬ ਉਲਟਾ ਮੇਰਾ ਤੁਹਾਨੂੰ ਸਵਾਲ ਇਹ ਹੋਊਗਾ ਵੀ ਚਲੋ ਠੀਕ ਆ ਤੁਸੀਂ ਇਹ ਕਹਿ ਰਹੇ ਹੋ ਵੀ ਜੇ ਮੈਂ ਨਾਮ ਹੀ ਕਰਾਵਾਂ ਤਾਂ ਠੀਕ ਹੈ, ਮੈਨੂੰ ਕਿੱਥੇ ਪ੍ਰੋਬਲਮ ਆਉਂਦੀ ਆ? ਪ੍ਰੋਬਲਮ ਤਾਂ ਚਲੋ ਹੁਣ ਡਿਪੈਂਡ ਕਰਦਾ ਕਿੱਥੇ ਵਾਹ ਵਾਸਤਾ ਪੈ ਗਿਆ ਅਤੇ ਕਿੱਥੇ ਤੁਹਾਨੂੰ ਆਈ, ਜਾਂ ਹੋ ਸਕਦਾ ਕਦੀ ਵੀ ਨਾ ਆਵੇ। ਪਰ ਮੇਰਾ ਸਵਾਲ ਤੁਹਾਨੂੰ ਮੋੜਵਾਂ ਇਹ ਆ ਵੀ ਜੇ ਤੁਸੀਂ ਕਰਵਾ ਲੈਂਦੇ ਹੋ ਤਾਂ ਉਹਦੇ 'ਚ ਕੀ ਸਮੱਸਿਆ ਤੁਹਾਨੂੰ?
1: ਇੱਕ ਤਰ੍ਹਾਂ ਨਾਲ ਜਾਣ ਸੌਖੀ ਕਰਨ ਵਾਲੀ ਗੱਲ ਆ, ਜੇ ਨਹੀਂ ਪ੍ਰੋਬਲਮ ਆਈ ਚੰਗੀ ਗੱਲ ਆ, ਪਰ ਕਿਤੇ ਆ ਨਾ ਜਾਵੇ
0: ਜੀ। ਅਸੀਂ ਤਾਂ ਇਹ ਕਹਿ ਰਹੇ
1: ਉਹਦੇ ਲਈ ਆ ਜਾਵੇ,
0: ਆਪਾਂ ਇਹ ਨਹੀਂ ਕਹਿ ਰਹੇ ਵੀ ਸਾਰੇ ਜਣੇ ਜਾਓ ਚੇਂਜ ਕਰਾ ਲਓ, ਆਪਾਂ ਤਾਂ ਇਹ ਕਹਿ ਰਹੇ ਹਾਂ ਸਾਰਿਆਂ ਨੂੰ ਬੇਨਤੀ ਇਹ ਆ ਵੀ ਜੇ ਤੁਸੀਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਇੱਦਾਂ ਤੁਸੀਂ ਕਰਵਾ ਸਕਦੇ ਹੋ। ਹੁਣ ਕੱਢਣ ਨੂੰ ਤਾਂ ਮੈਨੂੰ ਹੁਣ 21 ਸਾਲ ਹੋ ਗਏ ਆ ਇੱਥੇ, ਮੈਂ ਨਹੀਂ, ਮੈਂ ਹੁਣ ਜਾ ਕੇ ਕਰਵਾਇਆ ਵਾ, ਚੱਲੀ ਜਾਂਦਾ ਵਾ, ਕੋਈ ਏਡਾ ਉਹ ਮਸਲਾ ਨਹੀਂ ਆ, ਕੋਈ ਇਹ ਨਹੀਂ ਆ ਵੀ ਕੰਪਲਸਰੀ ਆ ਅਤੇ ਅੱਜ ਹੀ ਤੁਸੀਂ ਕਰਨਾ ਹੀ ਕਰਨਾ ਵਾ, ਨਾ ਕਰੋ ਤੁਸੀਂ, ਇਹ ਸਿਰਫ ਇੱਕ ਜਾਣਕਾਰੀ ਆ। ਜੇ ਤੁਸੀਂ ਕਰਨਾ ਤਾਂ ਆਹ ਇੱਕ ਵੇ ਆਊਟ ਆ। ਔਨਲਾਈਨ ਓਨਲੀ ਜਾਂ ਫਿਰ ਸਰਨੇਮ ਕਹਿੰਦੇ ਕਿ ਕਿੱਥੇ ਜਾ ਕੇ ਅਪਡੇਟ ਕਰ ਸਕਦੇ ਹਾਂ? ਔਨਲਾਈਨ ਓਨਲੀ ਜਾਂ ਫਿਰ ਔਫਿਸ ਜਾ ਕੇ ਕਹਿੰਦੇ ਕਿੱਥੇ ਹੁੰਦਾ? ਨਹੀਂ, ਔਨਲਾਈਨ ਹੀ ਹੋ ਜਾਣਾ ਜੀ। ਔਨਲਾਈਨ ਇਹਨਾਂ ਦਾ ਫਾਰਮ ਤੁਸੀਂ ਭਰਨਾ ਵਾ ਅਤੇ ਬਾਕੀ ਜਾਣਕਾਰੀ ਆਪਾਂ ਸਾਰੀ ਦੇ ਦਿੱਤੀ ਹੈ। ਜੇ ਤੁਸੀਂ ਮਿਸ ਕੀਤਾ ਤਾਂ ਇਹਨੂੰ ਆਪਾਂ ਪੋਡਕਾਸਟ 'ਤੇ ਪਾ ਦਾਂਗੇ ਪ੍ਰੋਗਰਾਮ ਨੂੰ, ਇਹਨੂੰ ਤੁਸੀਂ ਦੁਬਾਰਾ ਪਲੀਜ਼ ਜ਼ਰੂਰ ਸੁਣ ਲਿਓ। ਨਾਲ ਆਪਾਂ ਜਿਹੜਾ ਇਹਦਾ ਪੇਪਰ ਆ ਉਹਦਾ ਲਿੰਕ ਵੀ ਨਾਲ ਕੋਸ਼ਿਸ਼ ਕਰਕੇ ਆਪਾਂ ਨੱਥੀ ਕਰ ਦਾਂਗੇ ਅਤੇ ਉਹ ਤੁਸੀਂ ਫਾਰਮ ਭਰਨਾ ਹੁੰਦਾ। ਵੈਸੇ ਗੂਗਲ 'ਤੇ ਭਰੋਗੇ ਤੁਸੀਂ ਨੇਮ ਚੇਂਜ, ਜਿਹੜੀ ਵੀ ਸਟੇਟ ਦੇ ਵਿੱਚ ਉਹ ਉੱਥੋਂ ਦਾ ਆ ਜੂਗਾ। ਸੋ ਕਿਉਂਕਿ ਹਰ ਇੱਕ ਸਟੇਟ ਦਾ ਹੋ ਸਕਦਾ ਵੱਖਰਾ ਹੋਵੇ, ਇਸ ਕਰਕੇ ਆਪਾਂ ਉਹ 'ਤੇ ਤੁਹਾਨੂੰ ਕੰਫਿਊਜ਼ ਨਹੀਂ ਕਰਦੇ। ਪਰ ਜਦੋਂ ਤੁਸੀਂ ਭਰੋਗੇ
1: ਔਨਲਾਈਨ ਐਂਟਰੀ ਮਾਰਨੀ ਹੈ ਜਾਂ ਤੁਸੀਂ ਹੈ ਨਾ, ਉਹਨੇ ਕਾਫੀ ਤੁਹਾਡੀ ਜਾਣ ਸੌਖੀ ਕਰ ਦੇਣੀ ਹੈ।
0: ਭਾਅ ਜੀ ਮੇਰਾ ਅਤੇ ਮੇਰੇ ਵਾਈਫ ਦਾ ਨਾਂ 'ਤੇ ਕਹਿੰਦੇ ਕਿ ਬਹੁਤ ਪੰਗਾ ਜਤਿੰਦਰਪਾਲ ਸਿੰਘ ਲਾਸਟ ਨੇਮ ਨੇਮ 'ਚ ਅਤੇ ਓਨਲੀ ਨੇਮ ਇਨ ਗਿਵਨ ਨੇਮ 'ਚ ਮਾਈ ਸਮ ਪਲੇਸਿਸ ਡੋਟ ਜਾਂ ਫਿਰ ਐਕਸ ਐਕਸ ਐਕਸ ਹੈ। ਓਕੇ, ਇਹਨਾਂ ਜਗ੍ਹਾ ਦੇ ਚੇਂਜ ਕਰਨੇ ਪੈਣੇ, ਇਹ ਪੰਗੇ ਕਰਕੇ ਕਹਿੰਦੇ ਕਿ ਚੇਂਜ ਹੀ ਨਹੀਂ ਕਰਦਾ ਪਾਸਪੋਰਟ, ਹੁਣ ਕਹਿੰਦੇ ਕਿ ਚੇਂਜ ਕਰਨਾ ਪਊ। ਬਟ ਕਹਿੰਦੇ ਕਿ ਤੁਹਾਡੀ ਜਾਣਕਾਰੀ 'ਤੇ ਹੱਲਾਸ਼ੇਰੀ ਕਰਕੇ ਲੱਗਦਾ ਹੈ ਕਿ ਇਹ ਵੀ ਕਰ ਲਿਆ।
1: ਨਹੀਂ ਨਹੀਂ, ਹੱਕ ਚੱਬਲੋ ਇੱਕ ਵਾਰ।
0: ਹਾਂ, ਇਹ ਤੁਸੀਂ ਵੇਖੋ, ਜੇ ਤਾਂ ਤੁਸੀਂ ਮਤਲਬ ਸਲਾਹ ਮੰਗ ਰਹੇ ਹੋ ਤਾਂ ਸਲਾਹ ਇਹ ਆ ਵੀ ਇਹਨੂੰ ਕਰਵਾ ਲਓ,
1: ਨੱਕੀ ਕਰੋ,
0: ਕਰਵਾ ਲਓ ਇਹਨੂੰ। ਅਤੇ ਕਹਿੰਦੇ ਕਿ ਪੁਟਿੰਗ ਐਫ ਐਨ ਯੂ ਏ ਕੀ ਹੁੰਦਾ ਜੀ? ਫੋਰ ਬਾਇੰਗ ਟਿਕਟਸ
1: ਨੇਮ ਅਨਨੋਨ।
0: ਅੱਛਾ, ਫਸਟ ਨੇਮ, ਓਕੇ। ਪੁਟਿੰਗ ਐਫ ਐਨ ਯੂ ਫੋਰ ਬਾਇੰਗ ਟਿਕਟਸ ਫੋਰ ਇੰਟਰਨੈਸ਼ਨਲ ਟਿਕਟਸ ਟੂ ਇੰਡੀਆ, ਨੋ ਫਸਟ ਨੇਮ ਇਨ ਆਸਟ੍ਰੇਲੀਅਨ ਪਾਸਪੋਰਟ, ਡਜ਼ ਇਟ ਅਫੈਕਟ ਵਾਈਲ ਟਰੈਵਲਿੰਗ? ਵੇਖੋ ਇਹ ਸਵਾਲ,
1: ਏਅਰਲਾਈਨ ਲਾਸਟ ਟਾਈਮ ਜਦ ਆਪਾਂ ਗੱਲ ਕਰਦੇ ਸੀ ਉਹਨੇ ਕਿਹਾ ਸੀ ਵੀ ਉਹ ਕਹਿੰਦੇ ਐਫ ਐਨ ਯੂ ਤੇਰਾ ਨਾਂ ਵਾ, ਐਫ ਐਨ ਯੂ ਦਿਖਾ ਕਿੱਥੇ ਲਿਖਿਆ? ਉਹ ਕਹਿੰਦਾ ਯਾਰ ਇਹ ਤਾਂ ਯੂਨੀਵਰਸਲ ਇੱਕ ਹੈਗੀ ਐਬਰੀਵੇਸ਼ਨ,
0: ਮੈਨੂੰ ਨਹੀਂ ਪਤਾ
1: ਹੈ ਨਾ, ਉਹ ਯੂਨੀਵਰਸਲ ਐਬਰੀਵੇਸ਼ਨ ਉਹ ਜਿਹੜਾ ਆਪਾਂ ਨੂੰ ਆਇਆ ਸੀ ਨਾ ਉਧਰੋਂ ਬ੍ਰਿਸਬਨ ਦੇ ਨਾਲੋਂ, ਟਬੁੰਬੇ ਤੋਂ ਫੋਨ ਆਇਆ ਸੀ, ਉਹਨਾਂ ਨੇ ਦੱਸਿਆ ਸੀ ਵੀ ਸਾਨੂੰ ਇਸ ਚੱਕਰ 'ਚ ਇੰਨਾ ਨੁਕਸਾਨ ਹੋਇਆ, ਖੜੇ ਪੈਰ ਹੋਰ ਟਿਕਟਾਂ ਬੁੱਕ ਕਰਨੀਆਂ ਪਈਆਂ।
0: ਹਾਂ, ਸੋ ਇਹ ਪ੍ਰੋਗਰਾਮ ਜਿਹੜਾ ਆਪਾਂ ਅੱਜ ਕਰ ਰਹੇ ਹਾਂ ਨਾ, ਉਹ ਇਹ ਤੁਹਾਡਾ ਜਿਹੜਾ ਇਹ ਸਵਾਲ ਆਇਆ ਇਸ ਟਾਈਮ, ਇਹ ਉਸੇ ਤੋਂ ਉਪਜੋਈ ਹੈ ਇਸ ਪ੍ਰੋਗਰਾਮ ਦੀ।
1: ਉਹਨਾਂ ਦੇ ਐਫ ਐਨ ਯੂ ਲਿਖਿਆ ਹੋਇਆ ਸੀ ਟਿਕਟਾਂ ਦੇ ਉੱਤੇ,
0: ਨਹੀਂ ਤੇ ਅੱਜ ਹੈਗੀ ਆ 29 ਤਰੀਕ,
1: ਨਵੀਆਂ ਟਿਕਟਾਂ ਲੈਣੀਆਂ ਪਈਆਂ ਉਹਨਾਂ ਨੂੰ,
0: ਅੱਜ 29 ਜੁਲਾਈ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਤੇ ਇਸ ਤੋਂ ਪਿਛਲੇ ਬੁੱਧਵਾਰ ਕਿੰਨੀ ਡੇਟ ਹੋਊਗੀ ਉਦਣ 22 ਸੀ,
1: 22 ਕਰ ਲਓ,
0: ਹਾਂਜੀ 22 ਦਾ ਜਿਹੜਾ ਪੋਡਕਾਸਟ ਪਿਆ ਹੋਊਗਾ ਸਾਡੇ ਪੇਜ 'ਤੇ, ਵਧੇਰੇ ਜਾਣਕਾਰੀ ਦੇ ਲਈ ਤੁਸੀਂ ਉਹ ਸੁਣ ਲਿਓ ਵੀ ਇਹ ਗੱਲ ਕਿੱਥੋਂ ਸ਼ੁਰੂ ਹੋਈ, ਉਹਨਾਂ ਨੂੰ ਕੀ
1: ਪੰਗੇ ਲੜਾਈ ਲੜਨੀ ਪਈ ਉਹਨਾਂ ਨੂੰ।
0: ਤੇ ਬਾਕੀ ਇੱਕ ਚੀਜ਼ ਹੋ ਰਿਹਾ ਕਿ ਇਹ ਜਿਹੜਾ ਤੁਹਾਡਾ ਸਵਾਲ ਆ, ਇਹਦਾ ਐਗਜੈਕਟ ਆਨਸਰ ਤੁਹਾਨੂੰ ਤੁਹਾਡਾ ਟਰੈਵਲ ਏਜੰਟ ਜ਼ਿਆਦਾ ਵਧੀਆ ਦਊਗਾ, ਕਿਉਂਕਿ ਉਹਨਾਂ ਨੂੰ ਨਿੱਤ ਦਾ ਉਹਨਾਂ ਨੂੰ ਵਾਹ ਵਾਸਤਾ ਪੈਂਦਾ, ਸੋ ਇਸ ਕਰਕੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰੋ।
1: ਕਈ ਏਅਰਲਾਈਨਾਂ 'ਚ ਠੀਕ ਆ ਜੀ, ਕਈਆਂ 'ਚ ਹੈ ਨਹੀਂ ਗਾ, ਕਈਆਂ 'ਚ ਪੰਗੇ ਆ, ਕਈਆਂ 'ਚ ਨਹੀਂ ਹੈ,
0: ਉਹਨੂੰ ਪਤਾ ਹੁੰਦਾ ਨਾ
1: ਏਅਰਲਾਈਨਸ ਵਾਲੇ, ਹੈ ਨਾ, ਉਹ ਜਦ ਪਹਿਲੀ ਵਾਰ ਪੰਗਾ ਪੈ ਜਾਂਦਾ ਮੁੜ ਕੇ ਫਿਰ ਉਹ ਕਹਿੰਦੇ ਅੱਛਾ ਇੱਥੇ ਪੰਗਾ ਪੈਂਦਾ, ਕਈ ਜਗ੍ਹਾ ਖਾਲੀ ਛੱਡ ਕੇ ਸਰ ਜਾਂਦਾ, ਕਈ ਵਾਰ FNU ਲਿਖ ਕੇ ਅੱਗੇ ਜਾਂਦਾ ਉਹ, ਅਤੇ ਕਈ ਵਾਰ ਤੁਸੀਂ ਸਿੰਘ ਸਰਨੇਮ 'ਚ ਲਿਖ ਦਿੰਦੇ ਹੋ, ਥੱਲੇ ਗਿਵਨ ਨੇਮ 'ਚ ਹੋਰ ਲਿਖਿਆ ਹੁੰਦਾ, ਉਹ ਫਿਰ ਸਿੰਘ ਅਤੇ ਉਹ ਦੋਨੋਂ ਚੀਜ਼ਾਂ ਮੈਚ ਨਹੀਂ ਕਰਦੀਆਂ, ਕਿਉਂਕਿ ਤੁਹਾਡਾ ਜਿਹੜਾ ਟਰੈਵਲ ਡਾਕੂਮੈਂਟ ਆ ਉਹਦੇ ਉੱਤੇ ਉਹ ਗਿਵਨ ਨੇਮ 'ਚ ਲਿਖਿਆ ਹੋਇਆ। ਇਹ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਆਉਂਦੀ ਆ, ਜੇ ਨਹੀਂ ਆਈ ਹਜੇ ਤੱਕ ਤਾਂ ਦੈਨ ਕੰਸਿਡਰ ਯੂਰ ਸੈਲਫ ਲੱਕੀ ਇਨਫ।
0: ਸੋ ਬਿਹਤਰ ਇਹ ਆ ਕਿ ਤੁਸੀਂ ਇਹੋ ਜਿਹੇ ਸਵਾਲ, ਹੁਣ ਮੰਨ ਲਓ ਸਾਨੂੰ ਸਵਾਲ ਹੀ ਪੁੱਛਣਾ ਪੈ ਰਿਹਾ ਵੀ ਆਪਾਂ ਇਹਨੂੰ ਆ ਕਿੱਥੇ ਲਿਖੀਏ, ਕਿੱਦਾਂ ਲਿਖੀਏ, ਅਤੇ ਇਸ ਸਵਾਲ ਦਾ ਹੱਲ ਆ ਕੋਈ 2-4-6 ਹਫ਼ਤੇ ਅਤੇ ਪਲੱਸ $150, ਅਤੇ ਜਿੱਥੇ ਆਪਾਂ ਇੰਨੇ ਖਰਚਦੇ ਹਾਂ, ਆਪਾਂ ਇਹ ਕਹਾਂਗੇ ਵੀ ਇਹ ਵਾਲੀ ਸਿਰਦਰਦੀ ਨੂੰ ਬਚਾਉਣ ਦੇ ਲਈ ਤੁਸੀਂ ਇਹਨੂੰ ਕਰ ਸਕਦੇ ਹੋ, ਤੁਸੀਂ ਖੁੱਡੇ ਖੁੱਡੇ ਜੋ
1: ਇੱਕ ਦਿਨ ਦੀ ਤਨਖਾਹ ਨਾ ਦੇਖ ਲਿਆ ਕਰੋ। ਉਹ ਕਹਿੰਦਾ ਮੈਂ ਅੱਜ ਹੈ ਨਾ ਬੂਟ ਲੈਣ ਗਿਆ ਦੁਕਾਨ 'ਤੇ, ਅਤੇ ਉਹਦਾ ਰੈਪਰ ਜਿਹਾ ਲਾ ਕੇ ਦੇਖਿਆ, ਕਹਿੰਦਾ ਵਿੱਚ ਮੇਰੀ ਤਨਖਾਹ ਲਿਖੀ ਹੋਈ।
0: ਸੋ ਇਹ ਤਨਖਾਹ ਲਿਖੀ ਆ, ਅਤੇ ਤੁਸੀਂ ਵੈਸੇ ਮੈਨੂੰ ਪਤਾ ਵਾ ਕਿਉਂਕਿ ਮੇਰੀ ਵੀ ਉਹ ਸਾਈਕਲ ਚੱਲਦੀ ਰਹੀ ਵੀ ਯਾਰ ਕੋਈ ਨਹੀਂ ਚੱਲੀ ਜਾਣ ਡਿਆ ਵਾ, ਕਿਹੜਾ ਰੋਜ਼ ਰੋਜ਼ ਟਰੈਵਲ ਕਰਨਾ ਵਾ, ਕਿਹੜਾ ਕਿੱਥੇ ਇੱਥੇ ਪੰਗਾ ਪਿਆ ਵਾ,
1: ਕਿਹੜਾ।
0: ਪਰ ਉਹ ਕਾਹਦੇ ਕਰਕੇ ਡਿਲੇ ਕੀਤਾ, ਕਿਉਂਕਿ ਯਾਰ ਹਰ ਥਾਂ 'ਤੇ ਅਪਡੇਟ ਕਰਾਉਣਾ ਪਊਗਾ ਯਾਰ, ਟਾਈਮ ਲੱਗੂਗਾ, ਹੈ ਨਾ, ਆਪਣੇ ਮਨ ਦੇ ਨਾਲ ਹੀ ਗੱਲਾਂ ਕਰੀ ਜਾਈਦੀਆਂ। ਪਰ ਤੁਹਾਨੂੰ ਮੈਂ ਦੱਸ ਦਿੰਦਾ ਵੀ ਬਹੁਤ ਜ਼ਿਆਦਾ ਕੋਈ ਸਮਾਂ ਨਹੀਂ ਲੱਗਦਾ, ਬਹੁਤ ਜ਼ਿਆਦਾ ਕੋਈ ਪੈਸੇ ਤਾਂ ਚਲੋ ਤੁਹਾਨੂੰ ਦੱਸ ਹੀ ਦਿੱਤੇ, ਬਹੁਤ ਜ਼ਿਆਦਾ ਕੋਈ ਟਾਈਮ ਨਹੀਂ ਲੱਗਦਾ, ਬਹੁਤ ਜ਼ਿਆਦਾ ਕੋਈ ਔਖਾ ਨਹੀਂ ਆ। ਜਿਹੜਾ ਥਾਂ ਥਾਂ 'ਤੇ ਚੇਂਜ ਕਰਾਉਣ ਵਾਲੀ ਕਹਾਣੀ ਆ ਤੁਹਾਡੇ ਮਨ ਦੇ ਵਿੱਚ, ਉਹ ਮੇਰੇ ਵੀ ਸੀ, ਅਤੇ ਉਹ ਮੈਂ ਤੁਹਾਨੂੰ ਦੱਸ ਹੀ ਦਿੱਤੀ। ਹੁਣ ਮੈਂ ਜਿੱਥੇ ਜਿੱਥੇ ਵੀ ਕੰਟੈਕਟ ਕੀਤਾ ਵਾ ਉੱਥੇ ਉੱਥੇ ਬਹੁਤੀ ਥਾਵਾਂ ਦੇ ਉੱਤੇ ਤਾਂ ਔਲਰੇਡੀ ਮੇਰਾ ਜਿਹੜਾ ਉੱਦਾਂ ਹੀ, ਕਿਉਂਕਿ ਮੈਨੂੰ ਯਾਦ ਆਇਆ ਵੀ ਉਹ ਪਹਿਲਾਂ ਤਾਂ ਆਪਾਂ ਲਿਖਦੇ ਹੀ ਸੁੱਤੇ ਸਿੱਧ ਹੋ ਰਹੇ ਹਾਂ ਵੀ ਹਾਂਜੀ ਸਰ ਨੇ ਵੀ ਆ ਜੀ ਸਿੰਘ, ਨਾ ਹੀ ਉਹ ਬਹੁਤਾ ਚੈੱਕ ਕਰਦੇ ਸੀ ਉਦੋਂ। ਸੋ ਹੁਣ ਤੁਸੀਂ ਆਪਣਾ ਜਿਹੜਾ ਹਿਸਾਬ ਕਿਤਾਬ ਤੁਸੀਂ ਲਾ ਲਓ, ਅਤੇ ਬਾਕੀ ਇਹ ਹੈ ਵੀ ਜਦੋਂ ਜਦੋਂ ਜਿੱਥੇ ਜਿੱਥੇ ਤੁਹਾਡਾ ਵਾਹ ਵਾਸਤਾ ਪਊਗਾ ਉੱਥੇ ਤੁਸੀਂ ਇੱਕ ਹੀ ਮੈਸੇਜ ਲਿਖਣਾ, ਅਤੇ ਉਹ ਤੁਸੀਂ ਉੱਥੇ ਜਾ ਕੇ ਹਰ ਥਾਂ 'ਤੇ ਦੇਈ ਜਾਣਾ। ਇੱਕ ਤੁਸੀਂ ਕਾਪੀ ਜਿਹੜੀ ਆ ਟੈਸਟਡ ਕਰਾਉਣੀ ਆ, ਇੱਕੋ ਵਾਰੀ ਕਰਾਉਣੀ ਆ, ਅਤੇ ਉਹ ਤੁਸੀਂ ਹਰ ਥਾਂ ਦੇ ਉੱਤੇ ਦੇਈ ਜਾਣੀ। ਕਿੰਨਾ ਕੁ ਔਖਾ ਕੰਮ,
1: ਜਾਂ ਆਪਣੇ ਮਨ ਨੂੰ ਇੱਦਾਂ ਟਿਕਾ ਲਓ ਵੀ ਹਫ਼ਤੇ ਦੇ 3 ਦਿਨ ਸੋਸ਼ਲ ਮੀਡੀਆ 'ਤੇ ਜਿੰਨਾ ਟਾਈਮ ਲਾਉਂਦੇ ਹਾਂ ਉਨਾ ਕੁ ਟਾਈਮ ਤੁਹਾਡਾ ਲੱਗਣਾ।
0: ਇੰਨਾ ਵੀ ਨਹੀਂ ਲੱਗਦਾ, ਸੋਸ਼ਲ ਮੀਡੀਆ ਦੇ ਉੱਤੇ ਤਾਂ 1 ਘੰਟਾ ਲਾ ਲਓ ਤੁਸੀਂ ਜਿੰਨਾ ਲਾਉਂਦੇ ਹੋ।
1: ਕਈਆਂ ਦਾ ਜ਼ਿਆਦਾ ਹੁੰਦਾ, ਮਤਲਬ ਕਈਆਂ ਦਾ
0: ਨਹੀਂ,
1: ਦੇਖਣਾ
0: ਪੈਂਦਾ ਜਿੰਨੇ ਵੀ ਡਿਪਾਰਟਮੈਂਟ ਨੇ। ਮੰਨ ਲਓ ਜੇ ਇਕੱਲੇ ਇਕੱਲੇ 'ਚ ਵੀ ਕਰਨਾ ਪਵੇ ਤਾਂ 1 ਘੰਟੇ ਕੁ ਦਾ ਕੰਮ ਆ, ਬਹੁਤਾ ਨਹੀਂ ਆ।
1: ਆਪਾਂ ਅੱਜ ਕਨਵਿੰਸ ਕਰਕੇ ਹਟਣਾ ਇਹਨਾਂ ਨੂੰ,
0: ਨਹੀਂ ਮੈਂ
1: ਕਹਿੰਦਾ ਭਾਜੀ ਤੁਸੀਂ ਕਨਵੈਨਸ਼ਨ ਬਹੁਤ ਕਰਤੀ ਮੇਰੀ ਅੱਜ।
0: ਚਲੋ ਚੱਲੀਏ ਫਿਰ ਆਪਾਂ
1: ਆਪਾਂ ਮੈਂ ਕਿਹਾ ਵਿਦਾ ਲਈਏ ਹੁਣ।
0: ਚਲੋ ਮੈਂ ਹੋਰ ਵੀ ਕੋਈ ਹੋਊਗਾ ਤੁਹਾਡਾ ਸਵਾਲ ਤਾਂ ਤੁਸੀਂ ਬਾਅਦ ਵਿੱਚ ਤੁਸੀਂ ਕਰ ਲਿਓ। ਆਫਟਰ ਸਿਟੀਜ਼ਨ ਕਹਿੰਦੇ ਕਿ ਇਟਸ ਇਜ਼ ਵੈਰੀ ਈਜ਼ੀ, ਮਾਈ ਵਾਈਫ ਵੈਂਟ ਟੂ, ਹਾਂਜੀ ਆਫਟਰ ਸਿਟੀਜ਼ਨ ਪਰ ਪਾਸਪੋਰਟ ਅਪਲਾਈ ਕਰਨ ਤੋਂ ਪਹਿਲਾਂ, ਇਹੋ ਹੀ ਅਸੀਂ ਕਹਿ ਰਹੇ ਹਾਂ, ਜੋ ਸਾਡੀ ਵੀ ਰਿਲਾਈਜੇਸ਼ਨ ਆ ਉਹ ਇਹੋ ਹੀ ਆ ਵੀ ਤੁਸੀਂ ਮਤਲਬ ਸਿਟੀਜ਼ਨ ਤੋਂ ਬਾਅਦ ਸਰਟੀਫਿਕੇਟ ਤੁਹਾਡਾ ਸਿਟੀਜ਼ਨਸ਼ਿਪ ਵਾਲਾ ਜਿਹੜਾ ਉਹ ਬੇਸ਼ੱਕ, ਕਿਉਂਕਿ ਅੱਜ ਕੱਲ੍ਹ ਨਾਲ ਦੀ ਨਾਲ ਆ ਜਾਂਦਾ, ਇਹ ਪਹਿਲੀ ਪੁਰਾਣੀ ਕੋਈ ਤੁਹਾਨੂੰ ਇਨਫੋਰਮੇਸ਼ਨ ਦਊਗਾ ਵੀ ਸਰਟੀਫਿਕੇਟ ਆਉਣ ਤੋਂ ਪਹਿਲਾਂ ਕਰ ਲਿਓ, ਸਿਟੀਜ਼ਨਸ਼ਿਪ ਅਪਰੂਵ ਹੋ ਜੂਗੀ, ਸਰਟੀਫਿਕੇਟ ਆਉਣ ਦੇ ਦਰਮਿਆਨ ਕਰ ਲਿਓ, ਪਰ ਅੱਜ ਕੱਲ੍ਹ ਉਹ ਨਾਲ ਹੀ ਦੇ ਦਿੰਦੇ ਆ, ਸਹੀ ਹੈ ਨਾ। ਸੋ ਡਿਪੈਂਡ ਕਰਦਾ ਉਹ, ਤੁਸੀਂ ਪਤਾ ਕਰ ਲਿਓ। ਪਰ
1: ਮੈਂ ਕਹਿੰਦਾ ਹੁਣ ਮਾਈਗ੍ਰੇਸ਼ਨ ਏਜੰਟ ਦਾ ਜਿਹਾ ਸਰਟੀਫਿਕੇਟ ਜਿਹਾ ਲਈ ਲਓ ਰਣਜੋਤ ਹੁਣ,
0: ਹੈ ਨਾ। ਨਹੀਂ ਆਹ ਨੇਮ ਚੇਂਜ ਵਾਲਾ,
1: ਨਹੀਂ ਨਹੀਂ ਉਹ ਵੀ ਨਾਲ ਹੀ, ਮੈਂ ਕਿਹਾ ਇਨਫੋਰਮੇਸ਼ਨ ਤੁਸੀਂ ਇੰਨੀ ਤਸੱਲੀ ਬਖਸ਼ਦੇ ਆ, ਸ਼ੋਰ ਹੋ ਕੇ ਦਿੰਦੇ ਹੋ ਨਾ ਵੀ ਇੱਦਾਂ ਕਰਕੇ ਇੱਦਾਂ ਹੋ ਜਾਣਾ, ਉੱਦਾਂ ਕਰਕੇ ਇੱਦਾਂ।
0: ਨਹੀਂ ਮੈਂ ਹੁਣ ਵਾਹ ਵਾਸਤਾ ਪਿਆ ਨਾ ਮੇਰਾ ਰੀਸੈਂਟਲੀ, ਅਤੇ ਮੈਂ ਤਾਂ ਸਾਰੀਆਂ ਇਹ ਚੀਜ਼ਾਂ 'ਤੇ ਥਾਣੀ ਲੰਘਿਆ ਵਾਂ ਵੀ ਕਿੱਥੇ ਕਿੱਥੇ ਕਿਹੜੀ
1: ਕਿਹੜੀ ਦਿਆਂਗੇ, ਹਰ ਗੱਲ ਆਖੀ ਦਾ।
0: ਹਾਂ ਸੋ ਉਦੋਂ ਫਿਰ ਬੰਦਾ ਉਹ ਜਦੋਂ ਮਾਸਟਰ ਜੀ ਗੁੜ ਖਾਧਾ ਨਹੀਂ ਹੁੰਦਾ ਵੀ ਹਾਂ
1: ਕੱਲ ਨੂੰ ਆਇਓ,
0: ਹਾਂ ਕੱਲ ਨੂੰ ਆਇਓ, ਉਹ ਵਾਲਾ ਕੰਮ ਹੈ ਨਾ ਹੁਣ। ਅਤੇ ਕਹਿੰਦੇ ਕਿ ਮਾਈ ਵਾਈਫ ਵੈਂਟ ਟੂ BDD ਵਿਦ ਆਲ ਡਾਕੂਮੈਂਟਸ ਐਂਡ ਫਿਲਡ ਦਾ ਫੋਰਮ, ਪੇ ਦਾ ਫੀ ਐਂਡ ਸਬਮਿਟ ਦੇਅਰ ਆਫਟਰ 3 ਵੀਕਸ ਵੀ ਗੋਟ ਦਾ ਸਰਟੀਫਿਕੇਟ ਐਂਡ ਦੈਨ ਅਪਲਾਈਡ ਪਾਸਪੋਰਟ। ਇਹ ਮੇਰਾ ਖਿਆਲ ਪੁਰਾਣੀ ਗੱਲ ਹੋਊਗੀ ਜੀ, ਤੁਸੀਂ ਥੋੜ੍ਹਾ ਜਿਹਾ ਮੇਕ ਸ਼ੋਰ ਕਰ ਦਿਓ ਸਾਨੂੰ ਤਾਂ ਕਿ ਸਾਡਾ ਵੀ ਥੋੜ੍ਹੇ ਜਿਹੇ ਜਾਣਕਾਰੀ 'ਚ ਵਾਧਾ ਹੋ ਜਾਵੇ। ਜਿੱਦਾਂ ਦੀ ਤੁਸੀਂ ਗੱਲ ਕਰ ਰਹੇ ਹੋ ਮੇਰੇ ਖਿਆਲ ਦੇ ਨਾਲ ਇਹ ਥੋੜ੍ਹੀ ਪੁਰਾਣੀ ਹੋਊਗੀ, ਇਹ ਰੀਸੈਂਟ ਜਾਣਕਾਰੀ ਨਹੀਂ ਹੈ। ਅਤੇ ਕਹਿੰਦੇ ਕਿ ਵੀਰ ਜੀ ਮੇਰਾ ਮਤਲਬ ਸੀ ਕਿ ਬਰਥ ਸਰਟੀਫਿਕੇਟ 'ਤੇ ਐਡ ਨਹੀਂ ਹੋਇਆ ਸੀ ਉਸ ਟਾਈਮ, ਲਾਈਕ ਕੌਰ ਗਿਵਨ ਨੇਮ ਨਾਲ ਵੀ ਹੈ ਐਂਡ ਕੌਰ ਐਜ਼ ਸਰਨੇਮ ਵੀ ਹੈ, ਬਟ ਇਟ ਵਾਜ਼ ਅਪਡੇਟਿਡ ਟੂ ਆਲ ਦ ਡਾਕੂਮੈਂਟਸ ਆਫਟਰਵਰਡਸ, ਹੋਪ ਯੂ ਕੈਨ ਅੰਡਰਸਟੈਂਡ, ਬਟ ਆਈ ਵਟ ਆਈ ਮੀਨ ਟੂ ਸੇ। ਹਾਂਜੀ ਨਿਊਜ਼ ਮੈਸੇਜ ਤਾਂ ਤੁਹਾਡਾ ਸਮਝ ਲੱਗ ਰਿਹਾ ਵਾ ਸਾਨੂੰ, ਪਰ ਉਹ ਇਸ ਜਾਣਕਾਰੀ ਦੇ ਨਾਲ ਕਿੱਥੇ ਆਪਾਂ ਕੋਰਲੇਟ ਕਰ ਰਹੇ ਹਾਂ ਉਹ ਨਹੀਂ, ਨਾਤਾ ਨਹੀਂ ਸਮਝ ਆ ਰਿਹਾ। ਅਤੇ ਚਲੋ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਵੈਰੀ ਯੂਸਫੁੱਲ ਇਨਫੋਰਮੇਸ਼ਨ, ਮੈਂ ਵੀ ਕਹਿੰਦੇ ਕਿ ਚੇਂਜ ਕਰਨਾ ਆ ਭਾਅ ਜੀ, ਪਲੀਜ਼ ਟੋਕ ਅਬਾਊਟ ਵਿੱਲ ਐਜ਼ ਵੈਲ ਇਨ ਦ ਕਮਿੰਗ ਵੀਕਸ। ਵੇਖੋ ਵਿੱਲ ਬਾਰੇ ਜਿਹੜੀ ਜਾਣਕਾਰੀ ਆ ਨਾ ਉਹ ਹੁੰਦਾ ਆ ਥੋੜ੍ਹਾ ਜਿਹਾ ਕਾਨੂੰਨੀ ਕੰਮ, ਇਹ ਆਪਾਂ ਜਿਹੜਾ ਵਾ ਇਹ ਵਕੀਲਾਂ ਦੇ ਨਾਲ ਹੀ ਕਰ ਸਕਦੇ ਹਾਂ। ਤੁਸੀਂ ਮਤਲਬ ਇਹ ਜਿਹੜਾ ਇਹ ਅਸੀਂ ਜਾਣਕਾਰੀ ਕੋਈ ਦੇ ਵੀ ਦੇਵਾਂਗੇ ਅਤੇ ਉਹ ਫਿਰ ਤੁਹਾਨੂੰ ਤਾਂ ਜਾਣਾ ਤਾਂ ਫਿਰ ਵਕੀਲ ਕੋਈ ਪੈਣਾ, ਆਹ ਉਹ ਕੰਮ ਹੈ ਅਸੀਂ ਆਹ ਤਾਂ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਵੀ ਇਹ ਤਾਂ ਅਸੀਂ ਤੁਹਾਨੂੰ ਜਾਣਕਾਰੀ ਦੇ ਤੀ ਅਤੇ ਤੁਸੀਂ ਘਰ ਬਹਿ ਕੇ ਕਰ ਲਈ।
1: ਜੋੜਾਂ ਦਾ ਦਰਦ ਦਾ ਸੰਬੰਧ ਜੋੜਿਆਂ ਨਾਲ ਹੈ ਨਾ, ਤਾਂ ਕਰਕੇ
0: ਹਾਂ
1: ਉਹ ਸਾਨੂੰ ਥੋੜ੍ਹਾ ਜਿਹਾ ਆਈਡੀਆ ਹੈਗਾ।
0: ਸੋ ਵੈਰੀ ਸੂਨ ਆਪਾਂ ਜਿਹੜਾ ਕਿਸੇ ਵਕੀਲ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਕਰਕੇ ਅਤੇ ਫਿਰ ਉਹ ਤੁਹਾਨੂੰ ਦੱਸਾਂਗੇ ਸਾਰੀ ਜਾਣਕਾਰੀ। ਵੈਸੇ ਉਹ ਵੀ ਕੋਈ ਐਡਾ ਔਖਾ ਨਹੀਂ ਆ, ਪਰ ਹਾਂ ਕਰ ਲੈਣਾ ਚਾਹੀਦਾ ਸਾਨੂੰ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਸੁਣ ਕੇ ਕਹਿੰਦੇ ਬਹੁਤ ਵਧੀਆ ਲੱਗ ਰਿਹਾ ਅਤੇ ਮੈਂ ਬਹੁਤ ਧੱਕੇ ਖਾ ਕੇ ਕਹਿੰਦੇ ਸਭ ਤੋਂ ਸ਼ੁਰੂ ਦੇ ਵਿੱਚ ਮੈਂ ਇੰਡੀਆ ਟਰਾਈ ਕੀਤਾ ਅਤੇ ਬਹੁਤ ਔਖਾ ਇੰਡੀਆ ਦੇ ਵਿੱਚ, ਫਿਰ ਮੈਂ ਕੁਈਨਜ਼ਲੈਂਡ ਬ੍ਰਿਸਬੇਨ ਵਿੱਚ ਕੀਤਾ ਜੀ ਅਤੇ ਪੂਰੇ ਟਾਈਮ 'ਤੇ ਸਿਟੀਜ਼ਨਸ਼ਿਪ ਸੈਰਮਨੀ ਦੇ ਉੱਤੇ ਕੀਤਾ ਜੀ ਅਤੇ ਗੁੱਡ ਟਾਈਮਿੰਗ, ਥੈਂਕ ਯੂ ਜੀ। ਅਤੇ ਕਹਿੰਦੇ ਇਨ ਸ਼ੈਪਟਨ 2000 ਉਹ ਹੀ ਹੋ ਗਿਆ ਨਾ, ਹਾਂ 2025 ਦੇ ਵਿੱਚ ਤੁਸੀਂ ਕੀਤਾ, ਹੁਣ ਰੀਸੈਂਟ ਜਿਹੜਾ ਵਾ ਉਹ ਅੱਜ ਕੱਲ੍ਹ, ਜਾਂ ਫਿਰ ਇਹ ਵੀ ਹੋ ਸਕਦਾ ਵਾ ਵੀ ਅੱਜ ਕੱਲ੍ਹ ਕੌਂਸਲ ਟੂ ਕੌਂਸਲ ਵੀ ਵਰੀ ਕਰਦਾ ਕਿਉਂਕਿ ਜਿੱਥੇ ਟਾਈਮ ਲੱਗਦਾ ਵਾ ਆਈ ਥਿੰਕ ਸੈਰੀਮਨੀ ਦੇ ਵਿੱਚ ਟਾਈਮ ਪੈ ਜਾਂਦਾ, ਉੱਥੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਵਿੱਚ ਤੁਹਾਡੇ ਕੋਲ ਟਾਈਮ ਹੁੰਦਾ ਤੁਸੀਂ ਕਰ ਸਕਦੇ ਹੋ।
1: ਸੱਚ ਪੁੱਛੋ ਨਾ ਜੀ, ਉਹ ਬਾਹਲੇ ਟਾਈਮਾਂ 'ਚ ਯਾਰ ਇਹ ਘੋਲ ਹੀ ਹੁੰਦੀ, ਮੈਂ ਇਹ ਮਹਿਸੂਸ ਕੀਤੀ ਆ।
0: ਹਾਂ ਹਾਂ ਹੈ ਤਾਂ ਸਾਡੀ ਉਹੀ ਆ,
1: ਇਹ ਘੋਲ ਤੋਂ ਥੋੜ੍ਹਾ ਜਿਹਾ ਨਿਕਲ ਕੇ ਕਰਨ ਵਾਲਾ ਕੰਮ ਆ। ਉਹ ਬੰਦਾ ਕਹਿੰਦਾ ਨਾ, ਕਹਿੰਦਾ ਮੈਂ ਆਪਦੇ ਸਾਰੇ ਸੁਪਨੇ ਪੂਰੇ ਕਰਕੇ ਰਹੂੰਗਾ ਚਾਹੇ ਉਹਦੇ ਲਈ ਮੈਨੂੰ ਕਿੰਨਾ ਹੀ ਸੌਣਾ ਪਵੇ।
0: ਹਾਂ ਆਹ ਠੀਕ ਹੈ,
1: ਬੰਦੇ ਬੰਦੇ 'ਤੇ ਡਿਪੈਂਡ ਕਰਦਾ।
0: ਹਾਂਜੀ ਚਲੀਏ ਫਿਰ
1: ਆਪਾਂ ਲਈਏ ਜੀ, ਹੁਣ ਪਾਈਏ ਰਵਾਨਗੀ ਅਤੇ ਬਾਕੀ ਅੱਜ ਦੀ ਜਿਹੜੀ ਜਾਣਕਾਰੀ ਹੈ ਇਹਨੂੰ ਇੱਕ ਪੋਡਕਾਸਟ ਬਣਾ ਕੇ ਸਾਡੀ ਜਿਹੜੀ ਐਪ ਆ ਉਹਦੇ 'ਤੇ ਵੀ ਮੌਜੂਦ ਰਹੂ, ਵੈਬਸਾਈਟ 'ਤੇ ਵੀ ਰਹੂਗਾ। ਅਤੇ ਦੋ ਪ੍ਰਕਾਰ ਦੀਆਂ ਜਾਣਕਾਰੀਆਂ ਦਿੱਤੀਆਂ, ਪਹਿਲੇ ਸੈਗਮੈਂਟ 'ਚ ਅੱਜ ਜਨਗਣਨਾ ਮਰਦਮਸ਼ੁਮਾਰੀ ਨਾਲ ਸੰਬੰਧਿਤ ਜਾਣਕਾਰੀ ਸੀ, 11 ਅਗਸਤ ਨੂੰ ਮਰਦਮਸ਼ੁਮਾਰੀ ਹੋਣ ਜਾ ਰਹੀ ਆ, ਉਹ ਸੈਗਮੈਂਟ ਵੀ ਜ਼ਰੂਰ ਸੁਣ ਲਿਓ। ਅਤੇ ਇਹ ਨੇਮ ਚੇਂਜ ਹੈ ਨਾ ਜਿਹੜਾ ਸਮੱਸਿਆ ਅਕਸਰ ਭਾਰਤੀ ਭਾਈਚਾਰੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਪਾਸਪੋਰਟ 'ਤੇ ਜਿਹੜਾ ਨਾਂ ਹੁੰਦਾ ਗਿਵਨ ਨੇਮ 'ਚ ਸਾਰਾ ਨਾਂ ਲਿਖਿਆ ਹੁੰਦਾ, ਸਰਨੇਮ 'ਚ ਕੁਛ ਨਹੀਂ ਲਿਖਿਆ ਹੁੰਦਾ, ਉਹਦਾ ਕੀ ਹੱਲ ਆ ਉਹਦੇ 'ਤੇ ਵਿਚਾਰ ਚਰਚਾ ਹੋਈ ਹੈ।
0: ਬਿਲਕੁਲ, ਸੋ ਮੁੱਖ ਦੀ ਗੱਲ ਇਹ ਵੀ ਤੁਸੀਂ ਜੇ ਤੁਹਾਡਾ ਵੀ ਸਰਨੇਮ ਨਹੀਂ ਹੈਗਾ ਅਤੇ ਉਸ ਸਿਨੈਰੀਓ ਦੇ ਵਿੱਚ ਤੁਹਾਨੂੰ ਆਸਟ੍ਰੇਲੀਆ 'ਚ ਰਹਿ ਰਹੇ ਹੋ ਅਤੇ ਸਰਨੇਮ ਕਰਵਾ ਲਓ ਅਤੇ ਤੁਹਾਨੂੰ ਬੜੀਆਂ ਸਾਰੀਆਂ ਔਕੜਾਂ ਤੋਂ ਤੁਸੀਂ ਬਚ ਜਾਓਗੇ। ਜਿੱਦਾਂ ਵੀਰੂ ਨੇ ਦੱਸ ਹੀ ਰਿਹਾ ਸ਼ੈਪਟਨ ਵਾਲੇ ਵੀ 3 ਹਫ਼ਤੇ ਦਾ ਥਮਾ ਲੱਗਾ ਇਹਨਾਂ ਨੂੰ ਅਤੇ ਇਹਨਾਂ ਦਾ ਸਰਟੀਫਿਕੇਟ ਆ ਗਿਆ, 3 ਦਿਨ ਨਹੀਂ 4 ਲੱਗ ਜਾਣਗੇ, ਕਿਸੇ ਦਾ ਹੋ ਸਕਦਾ ਦੋਵਾਂ 'ਚ ਹੀ ਆ ਜੇ।
1: ਜੇ ਦੁੱਖ ਤਕਲੀਫ ਸੁਣਨੀ ਹੈ ਤਾਂ ਉਹਦੇ ਲਈ ਸਾਨੂੰ ਪਿਛਲਾ ਪੋਡਕਾਸਟ ਸੁਣਨਾ,
0: ਪਿਛਲਾ ਸੁਣ ਲਿਓ।
1: ਉਹ ਬ੍ਰਿਸਬੇਨ ਦੇ ਨੇੜੇ ਜਿਹੜਾ ਟਵੁੰਬਾ ਏਰੀਆ, ਉੱਥੇ ਇੱਕ ਸੱਜਣ ਸੀ, ਉਹਨਾਂ ਨੂੰ ਕਾਫ਼ੀ ਖੜ੍ਹੇ ਪੈਰ ਨਵੀਂ ਟਿਕਟ ਲੈ ਕੇ ਫਿਰ ਜਹਾਜ਼ ਚੜ੍ਹਨਾ ਪਿਆ ਅਤੇ ਉਹਨਾਂ ਨੂੰ ਇਸ ਨੇਮ ਦੇ ਚੱਕਰ 'ਚ, ਐੱਫ ਐਨ ਯੂ ਵਾਲੇ ਚੱਕਰ 'ਚ ਕਾਫ਼ੀ ਫਾਈਨੈਂਸ਼ਲੀ ਨੁਕਸਾਨ ਝੱਲਣਾ ਪਿਆ ਅਤੇ ਜਿਹੜੀ ਖੱਜਲ ਖਰਾਬੀ ਹੋਈ ਅਤੇ ਉਹ ਅੱਡ ਬੱਚਿਆਂ ਲਈ, ਉਹ ਕਹਿੰਦੇ ਇੱਕ ਮੈਂਟਲ ਟਰੋਮਾ ਸੀ ਬੱਚਿਆਂ ਨੂੰ, ਇਹੀ ਲੱਗਣਾ ਸੀ ਵੀ ਹੁਣ ਡੈਡੀ ਨੂੰ ਜਹਾਜ਼ ਨਹੀਂ ਚੜ੍ਹਨ ਦੇਣਾ, ਸਾਨੂੰ ਇਕੱਲਿਆਂ ਨੂੰ ਜਹਾਜ਼ ਚੜ੍ਹ ਕੇ ਜਾਣਾ ਪੈਣਾ। ਕਈ ਵਾਰ ਗੱਲ ਪੈਸੇ ਨਾਲ ਨਹੀਂ ਜੁੜਦੀ ਹੁੰਦੀ, ਹੋਰ ਬੜੀਆਂ ਸਮੱਸਿਆਵਾਂ ਹੈ ਨਾ, ਤੁਹਾਡੇ ਮੈਂਟਲ ਹੈਲਥ ਲਈ ਉਹ ਚੀਜ਼ਾਂ ਠੀਕ ਨਹੀਂ ਹੁੰਦੀਆਂ।
0: ਸੋ ਇਹ
1: ਸਾਰੀ ਜਿਹੜੀ ਜਾਣਕਾਰੀ ਆ ਇਹ ਅਸੀਂ ਇੱਕ ਤੁਹਾਨੂੰ ਇਹ ਵੀ ਬੇਨਤੀ ਕਰਦੀ ਹੈ, ਸਾਡੇ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਉਹਦਾ ਲਿੰਕ ਵੀ ਅਸੀਂ ਪਾਉਂਦੇ ਰਹਿੰਦੇ ਹਾਂ। ਜੇ ਤੁਹਾਨੂੰ ਸਾਡੀ ਕੋਈ ਵੀ ਜਾਣਕਾਰੀ ਲੱਗਦੀ ਹੁੰਦੀ ਆ ਵੀ ਇਹ ਠੀਕ ਆ, ਹੋਰ ਲੋਕਾਂ ਨਾਲ ਸਾਂਝੀ ਕਰਨੀ ਜ਼ਰੂਰੀ ਆ, ਸਾਡੇ ਤੋਂ ਬਾਹਲਾ ਉਹ ਪੰਜਾਬੀ ਕਹਿੰਦੇ ਸੰਗ ਪੜ ਪੜੇ ਇਹ ਤਾਂ ਨਹੀਂ ਕਿਹਾ ਹੁੰਦਾ, ਲਾਈਕ ਕਰੇ, ਸ਼ੇਅਰ ਕਰੇ, ਕਮੈਂਟ ਕਰੇ, ਹੈ ਨਾ ਉਹ, ਪਰ ਤੁਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਜੇ ਤੁਹਾਨੂੰ ਕੋਈ ਲੱਗਦਾ ਹੁੰਦਾ ਵੀ ਜਾਣਕਾਰੀ ਸਾਂਝੀ ਕਰਨ ਵਾਲੀ ਬਣਦੀ ਆ ਤਾਂ ਕਰ ਦਿਆ ਕਰੋ ਪਲੀਜ਼, ਆਪਣੇ ਫੇਸਬੁੱਕ ਪੇਜ 'ਤੇ ਜਾਂ ਇੰਸਟਾਗ੍ਰਾਮ ਦੇ ਪੇਜ 'ਤੇ ਜਾਂ ਹੁਣ ਤਾਂ ਵਟਸਐਪ ਵੀ ਇੱਕ ਜ਼ਰੀਆ ਬਣ ਚੁੱਕਿਆ।
0: ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ, ਜੇਕਰ ਕੁਛ ਗਲਤ ਆਖਿਆ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ, ਅਤੇ ਤੁਸੀਂ ਲੇਟਰ ਔਨ ਵੀ ਸੁਣ ਕੇ ਕੋਈ ਵੀ ਕਿਸੇ ਵੀ ਕਿਸਮ ਦੀ ਤੁਹਾਡੀ ਫੀਡਬੈਕ ਲੱਗੇ, ਕੋਈ ਜਾਣਕਾਰੀ ਕੁਛ ਵੱਖਰੀ ਲੱਗੇ, ਕੁਛ ਐਡ ਔਨ ਲੱਗੇ ਤਾਂ ਉਹ ਤੁਸੀਂ ਦੱਸ ਦਿਓ, ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਆਪਾਂ ਐਡ ਔਨ ਕਰ ਦਿਆਂਗੇ। ਦਿਓ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ 1674 AM।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
3: सोना चाहिदा,
4: भरोसा चाहिदा,
3: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
5: टेंशन मेरी टेंशन
6: की होया,
5: इत्थे इमीग्रेशन दे इन्ने पंगे ने यार, मुकदे ही नहीं।
6: काका जी टेंशन छड्डो, फोन चक्को, कॉल करो वीवा इमीग्रेशन नु, जिथे इमीग्रेशन एक्सपर्ट हरपाल सिंह बाजवा, इम्प्लॉय स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-530-530
5: या 90-77-97-33
6: या ईमेल info@vivaimmigration.com.au।
5: याद रखो 9077973।
6: वीवा इमिग्रेशन एंड एजुकेशन कंसल्टेंट,
5: हर कदम तुहाडे नाल।
3: की चाहिदा, ऑस्ट्रेलिया दा वीजा लोना जा वीजे लई मशवरा चाहिदा, मिल जुगा। सिद्धे आओ गरेवाल वीजा सॉल्यूशंस, ऑस्ट्रेलिया विच हर तरह दिया वीजा लोड़ा लई एक भरोसे योग ना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट, पार्टनर ते विजिटर वीजे विच डील करदे ने। हुणे कॉल करो प्रतिंदर गरेवाल नू 0490054596। गरेवाल वीजा सॉल्यूशंस.com.au ते जाओ। आओ थोड़ा कोई हल करिए।
7: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
8: आ किथे वज गई तेरी गड्डी?
9: गड्डी ता ठीक हो जू, पर इंश्योरेंस वालिया नू, लीगल वालिया नू एथे प्रदेश विच समझाऊंगा किवें?
8: तेरे वांग किन्ने ही अपने भैन भरावां दी टेंशन मिंटां च दूर कीती है सिंह स्मैश रिपेयर वालिया ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लई कॉल करो 0383857748 ते। सिंह स्मैश रिपेयर, 8 ग्रेस वे, रेवन हॉल।
10: बलजीत व्याह वास्ते ज्वेलरी देखन तुन्ना ज्वेलर्स चलिए।
11: यार उना दा डेंडी नॉग वाला स्टोर ना बड़ा ही दूर है।
10: ओ हुन टेंशन नहीं, हुन डेंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही भरोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 मेन रोड वेस्ट, सेंट एल्बन्स अते 341 लॉन्सडेल स्ट्रीट, डेंडी नॉग। फॉर मोर इन्फो कॉल 0499-2535-45 ते।
2: अटेंशन ट्रैवलर्स, The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
12: Ariha Karan Aujla da P-Pop Culture Tour, Australia. Melbourne da pehla show kuch dinan vich hi sold out ho chuka hai. Hun dooja show 19 August nu Road Lever Arena vich. ऑस्ट्रेलिया दे होर शोज ते टिकट्स इनफॉरमेशन लई विजिट करो livenation.com.au। गीता दी मशीन करन औजला, पी पॉप कल्चर ऑस्ट्रेलिया टूर 2026।

0: ਰੇਡੀਓ ਹਾਂਜੀ 1674 ਐਮ ਦੋਸਤੋ, ਤੁਸੀਂ ਟਿਊਨ ਇਨ ਕਰ ਚੁੱਕੇ ਹੋ ਅੱਜ ਸ਼ਾਮ ਮੰਗਲਵਾਰ ਦੀ 6:20 ਹੋ ਚੁੱਕੇ ਨੇ ਮੈਲਬਨ ਦੇ ਵਿੱਚ, ਅਤੇ ਜੇ ਤੁਸੀਂ ਰਿਪੀਟ ਸੁਣ ਰਹੇ ਹੋ ਤਾਂ ਫਿਰ ਆਪਣੇ ਹਿਸਾਬ ਨਾਲ ਸਮਾਂ ਅਤੇ ਡੇਟ ਜਿਹੜੀ ਆ ਉਹ ਤੁਸੀਂ ਐਡਜਸਟ ਕਰ ਲਿਓ। ਪਰ ਹੁਣ ਤੁਸੀਂ ਸਾਨੂੰ ਟਿਕਟੋਕ ਦੇ ਉੱਤੇ ਲਾਈਵ ਵੇਖ ਰਹੇ ਹੋ, ਯਾਦ ਰੱਖਿਓ ਜੇ ਰਿਪੀਟ ਸੁਣ ਰਹੇ ਹੋ ਫਿਰ ਨਹੀਂ ਹੋਵਾਂਗੇ ਟਿਕਟੋਕ 'ਤੇ ਲਾਈਵ। ਅਤੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਨੇ ਮਨੀਸ਼ਾ ਬੁਟਾਨੀ ਜੀ, ਡਿਜ਼ਾਇਰ ਮਾਈਗ੍ਰੇਸ਼ਨ ਤੋਂ ਸਾਡੇ ਨਾਲ ਸਾਂਝ ਪਾਉਣਗੇ ਕੀ ਨਵੀਆਂ ਅਪਡੇਟਸ ਨੇ, ਕੀ ਚੱਲ ਰਿਹਾ ਸਟੂਡੈਂਟਸ ਨੂੰ ਲੈ ਕੇ, ਜਾਂ ਫਿਰ ਉਸ ਤੋਂ ਅੱਗੇ ਵਧੀਏ ਜਿਹੜੀ ਲਾਈਫ ਆ, ਜਿਨ੍ਹਾਂ ਦੇ ਵਿੱਚੋਂ ਕਿੰਨੇ ਸਾਰੇ ਵੀਜ਼ੇ ਨਿਕਲਦੇ ਨੇ, 189 ਹੋ ਗਿਆ ਜਾਂ ਫਿਰ 482-407, ਕੀ ਚੱਲ ਰਿਹਾ ਅੱਜ ਕੱਲ੍ਹ, ਕਿਹੜਾ ਰਿਫਿਊਜ਼ ਹੋ ਰਿਹਾ ਵਾ, ਕਿਹੜਾ ਗ੍ਰਾਂਟ ਹੋ ਰਿਹਾ ਵਾ, ਕਿਹੜੀ ਚੀਜ਼ ਕਿਹੜੇ ਪਾਸੇ ਨੂੰ ਜਾਣ ਦੀ ਹੈ, ਇਹ ਸਾਰਾ ਕੁਝ ਸਾਨੂੰ ਦੱਸਣਗੇ। ਆਓ ਇਹਨਾਂ ਦਾ ਸਵਾਗਤ ਕਰਦੇ ਹਾਂ। ਮਨੀਸ਼ਾ ਜੀ ਵੈਲਕਮ, ਕਿੱਦਾਂ ਹਾਲ ਚਾਲ, ਠੀਕ ਠਾਕ ਜੀ?
1: ਬਿਲਕੁਲ ਠੀਕ ਹੈ ਮਲਕੀਰਤ। ਤੇ ਹੁਣ ਕਰੰਟ ਅਪਡੇਟ,
0: ਸੋਰੀ ਮੈਂ ਹਿੰਦੀ ਚ ਵੈਲਕਮ ਕਰਨਾ ਹੈ, ਮੈਂ ਭੁੱਲ ਗਿਆ,
1: ਇਹ ਮਿਕਸ ਹੀ ਰਹਿਣਾ, ਹਿੰਦੀ ਪੰਜਾਬੀ ਮਿਕਸ ਸੈਸ਼ਨ ਚੱਲਣਾ ਹੈ।
0: ਓਕੇ,
1: ਤੇ ਸਾਰਿਆਂ ਨੂੰ ਸਮਝ ਆ ਜਾਣੀ ਹੈ ਮੈਂ ਕੀ ਕਹਿ ਰਹੀ ਹਾਂ, ਵਿੱਚੋਂ ਵਿੱਚੋਂ ਇੰਗਲਿਸ਼ ਵੀ ਆ ਜਾਏਗੀ ਆਟੋਮੈਟਿਕਲੀ, ਤੇ ਸਭ ਨੂੰ ਸਮਝ ਆ ਜਾਣੀ ਹੈ।
0: ਟੀਚਰ ਹੋਣਾ ਫਿਰ ਤੁਸੀਂ?
1: ਹਾਂ,
0: ਤਾਂ ਕਰਕੇ
1: ਸਭ ਨੂੰ ਸਮਝ ਆ ਜਾਣੀ ਹੈ, ਮੈਂ ਜੋ ਵੀ ਦੱਸਣਾ ਹੈ ਇਹਨਾਂ ਨੂੰ ਹਿੰਦੀ ਪੰਜਾਬੀ ਇੰਗਲਿਸ਼ ਸਭ ਸਮਝ ਆ ਜਾਣੀ ਹੈ।
0: ਫੇਰ ਹੀ ਫਾਇਦਾ, ਸਮਝ ਜੇ ਆਣਗੇ ਤੇ ਫੇਰ ਹੀ ਦੱਸਣ ਦਾ ਫਾਇਦਾ ਨਾ।
1: ਬਿਲਕੁਲ। ਤੇ ਅੱਜ ਅਸੀਂ ਗੱਲ ਕਰਾਂਗੇ ਜਿਹੜੇ 407 ਹੈ ਉਹਦੇ ਨੋਮੀਨੇਸ਼ਨਸ ਬੇਸ਼ੁਮਾਰ ਆ ਰਹੇ ਹੈ, ਰਿਫਿਊਜ਼ਲਸ ਉਹਨਾਂ ਦੇ, ਲਾਈਕ ਮਲਟੀਪਲ ਰਿਫਿਊਜ਼ਲ ਸਾਨੂੰ ਦਿਨ ਐਵਰੀ ਡੇ ਦੇ ਹਿਸਾਬ ਨਾਲ ਆ ਰਹੇ ਹੈ।
0: 407 ਜੋ ਟ੍ਰੇਨਿੰਗ ਵੀਜ਼ਾ ਜਿਹੜਾ ਹੁੰਦਾ,
1: ਜਿਹੜਾ ਟ੍ਰੇਨਿੰਗ ਵੀਜ਼ਾ, ਖਾਸ ਕਰਕੇ ਜਿਹੜੇ 10 ਮਾਰਚ ਨੂੰ ਲਾਸਟ ਮੂਮੈਂਟ ਤੇ ਪਏ ਸੀ ਉਹਨਾਂ ਦੇ ਰਿਫਿਊਜ਼ਲਸ ਬਹੁਤ ਜ਼ਿਆਦਾ ਆਣੇ ਸ਼ੁਰੂ ਹੋ ਗਏ ਹੈ।
0: ਓਕੇ,
1: ਕਿਉਂਕਿ
0: ਜਦੋਂ ਰੂਲ ਚੇਂਜ ਹੋ ਜਾਣ ਲੱਗਾ,
1: ਹਾਂ 11 ਮਾਰਚ ਨੂੰ ਜਾਂ 10 ਮਾਰਚ ਰਾਤੀ 11:59 ਤੋਂ ਬਾਅਦ ਰੂਲ ਚੇਂਜ ਹੋਇਆ ਸੀ ਕਿ ਅੱਜ ਤੋਂ ਬਾਅਦ ਜੇ ਨੋਮੀਨੇਸ਼ਨ ਅਪਰੂਵ ਹੈ ਤਾਂ ਹੀ ਤੁਸੀਂ ਵੀਜ਼ਾ ਪਾ ਸਕਦੇ ਹੋ। ਤੇ ਇਹ ਰੂਲ ਚੇਂਜ ਹੋਣ ਕਰਕੇ ਪੈਨਿਕ ਮੋਡ ਕ੍ਰੀਏਟ ਹੋਇਆ ਸੀ ਕਲਾਇੰਟਸ ਵਿੱਚ, ਅਸੀਂ ਵੀ ਬਹੁਤ ਸਾਰੀ ਵੀਜ਼ਾ ਐਪਲੀਕੇਸ਼ਨ ਲਾਂਚ ਕੀਤੀਆਂ ਸੀ, ਹੋਰ ਵੀ ਬਹੁਤ ਸਾਰੇ ਕਲਾਇੰਟਸ ਨੇ ਕੀਤੀਆਂ ਹੋਣੀਆਂ। ਨਾਉ ਉੱਥੇ ਇੱਕ ਦਿੱਕਤ ਜਿਹੜੀ ਹੁਣ ਆ ਰਹੀ ਹੈ, ਜਦੋਂ ਨੋਮੀਨੇਸ਼ਨ ਰਿਫਿਊਜ਼ ਹੁੰਦੀ ਹੈ ਤੇ ਉਹਦੀ ARTA ਇੰਪਲੋਇਰ ਨੇ ਪਾਣੀ ਹੁੰਦੀ ਹੈ। ਹੁਣ ਇੰਪਲੋਇਰਸ, ਕਈ ਇੰਪਲੋਇਰਸ ARTA ਪਾਉਣ ਦੇ ਫੇਵਰ 'ਚ ਨਹੀਂ ਹੈ।
0: ਓਕੇ,
1: ਤੇ ਸਟੂਡੈਂਟਸ ਜਾਂ ਜਿਹੜੇ ਵੀ ਐਪਲੀਕੈਂਟਸ ਹੈ ਉਹ ਵਿਚਾਰਿਆਂ ਨੂੰ ਸਮਝ ਨਹੀਂ ਆ ਰਹੀ, ਕਿਉਂਕਿ ਜੇ ਨੋਮੀਨੇਸ਼ਨ ਦੀ ARTA ਨਹੀਂ ਪਏਗੀ ਤੇ ਵੀਜ਼ਾ ਜਦੋਂ ਰਿਫਿਊਜ਼ ਹੋਏਗਾ, ਜੋ ਕਿ 28 ਦਿਨਾਂ ਤੋਂ ਬਾਅਦ ਨੋਮੀਨੇਸ਼ਨ ਰਿਫਿਊਜ਼ ਹੋਣ ਤੋਂ ਬਾਅਦ ਆਟੋਮੈਟਿਕਲੀ ਪੈ ਜਾਏਗਾ, ਉਹਦੀ ARTA ਵੀ ਨਹੀਂ ਪਏਗੀ ਵੀਜ਼ਾ ਦੀ।
0: ਓਕੇ,
1: ਇਹ ਰਿਲੇਟਡ ਹੈ। ਤੇ ਜੇ ਨੋਮੀਨੇਸ਼ਨ ਦੀ ARTA ਪੈ ਜਾਏਗੀ ਤੇ ਕਲਾਇੰਟ ਦੀ ਵੀਜ਼ਾ ਦੀ ਵੀ ARTA ਪੈ ਜਾਏਗੀ, ਔਰ ਉਹਨਾਂ ਨੂੰ ਆਪਣਾ ਚਾਂਸ,
0: ਦੋਵੇਂ ਚੀਜ਼ਾਂ ਇਕੱਠੀਆਂ ਪੈਣਗੀਆਂ ਜੇ ਪੈਣਗੀਆਂ।
1: ਹਾਂ, ਪਹਿਲਾਂ ਇੱਕ ਪਏਗੀ ਫਿਰ ਦੂਜੀ ਪਏਗੀ। ਹੁਣ ਬਹੁਤ ਸਾਰੇ ਇੰਪਲੋਇਰਸ ਹੈ ਜਿਹੜੇ ਨੋਮੀਨੇਸ਼ਨ ਦੀ ARTA ਨਹੀਂ ਪਾਉਣਾ ਚਾਹ ਰਹੇ ਹੈ, ਜਾਂ ਤਾਂ ਉਹਨਾਂ ਨੂੰ ਉਹਦੀ ਲੋੜ ਨਹੀਂ ਹੈ, ਜਾਂ ਉਹ ਇਹ ਸਭ ਝੰਝਟ 'ਚ ਨਹੀਂ ਪੈਣਾ ਚਾਹੁੰਦੇ, ਜਾਂ ਜੋ ਵੀ ਉਹਨਾਂ ਦਾ ਰੀਜ਼ਨ ਹੋਏਗਾ। ਠੀਕ ਹੈ, ਇਸ ਚੀਜ਼ ਕਰਕੇ ਬਹੁਤ ਫਾਈਲਾਂ ਖਰਾਬ ਹੋਣਗੀਆਂ, ਪਰ ਕਲਾਇੰਟਸ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਜੇ ਤੁਸੀਂ 407 ਪਾਇਆ ਹੈ ਤੇ ਤੁਹਾਡੇ ਕੋਲ 1 ਈਅਰ ਦਾ ਐਕਸਪੀਰੀਅੰਸ ਹੈਗਾ, ਹੁਣ ਤੱਕ ਹੋ ਜਾਣਾ ਚਾਹੀਦਾ ਜਾਂ ਹੋ ਗਿਆ, ਜੇ ਤਾਂ ਤੁਹਾਡਾ ਇੰਪਲੋਇਰ ARTA ਪਾ ਰਿਹਾ, ਯੂ ਆਰ ਇਨ ਅ ਗੁੱਡ ਸਟੇਟ, 28 ਦਿਨਾਂ ਤੋਂ ਬਾਅਦ ਆਟੋਮੈਟਿਕਲੀ ਵੀਜ਼ਾ ਰਿਫਿਊਜ਼ ਹੋਏਗਾ, ਉਹਦੀ ਵੀ ARTA ਪੈ ਜਾਏਗੀ, ਤੁਸੀਂ ਆਪਣਾ ਐਕਸਪੀਰੀਅੰਸ ਪੂਰਾ ਕਰੋ, 482 ਵੀਜ਼ਾ ਪਾਓ, 190 ਪਾਓ, 189 ਪਾਓ, ਜਿਹਦੇ ਲਈ ਵੀ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ। ਤਾਂ ਦੂਜੀ ਆਪਸ਼ਨ ਇਹ ਹੈਗੀ ਹੈ, ਇਹ ਨਵਾਂ ਇੰਪਲੋਇਰ ਲੱਭ ਕੇ ਵੀ ਆਪਣੀ ਨੋਮੀਨੇਸ਼ਨਸ ਨੂੰ ਬਚਾ ਸਕਦੇ ਹੈ। ਹਲੇ ਵੀ ਇਹ ਮੌਕਾ ਹੈ, ਕਿਉਂਕਿ ਪਿਆ ਹੋਇਆ ਵੀਜ਼ਾ ਤੇ ਹਲੇ ਵੀ ਨਿਊ ਨੋਮੀਨੇਸ਼ਨ ਲਾਂਚ ਹੋ ਸਕਦੀ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਤੁਸੀਂ ਆਪਣੇ ਏਜੰਟ ਨੂੰ ਕੰਟੈਕਟ ਕਰ ਸਕਦੇ ਹੋ, ਪਰ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਇਹ ਇੰਪਲੋਇਰ, ਤੁਸੀਂ ਸ਼ੈਫ ਦਾ ਕੰਮ ਕਰ ਰਹੇ ਹੋ, ਰੈਸਟੋਰੈਂਟ ਬੰਦ ਹੋ ਰਿਹਾ, ਰੈਸਟੋਰੈਂਟ ਕੋਲ ਸਪੋਟ ਹੈ ਨਹੀਂ, ਐਂਡ ਯੂ ਵਾਂਟ ਟੂ ਚੇਂਜ ਇਟ, ਤੇ ਫਿਰ ਤੁਸੀਂ ਨਵਾਂ ਇੰਪਲੋਇਰ ਲੱਭ ਕੇ ਉਹਦੇ ਨਾਲ ਵੀ ਕਰ ਸਕਦੇ ਹੋ। ਇਹਦਾ ਅਲੱਗ ਹੀ ਪ੍ਰੋਸੈਸ ਹੈ, ਜੋ ਕਿ ਅਸੀਂ ਸਿਰਫ ਆਪਣਾ ਕੰਸਲਟੇਸ਼ਨ 'ਚ ਪੂਰਾ ਐਕਸਪਲੇਨ ਕਰਾਂਗੇ ਕੀ ਪ੍ਰੋਸੈਸ ਹੈਗਾ, ਪਰ ਉਹਦੇ ਨਾਲ ਕੀ ਹੋਏਗਾ, ਨਿਊ ਨੋਮੀਨੇਸ਼ਨ ਜੇ ਪੈ ਜਾਏਗੀ ਉਹਨਾਂ ਦਾ ਵੀਜ਼ਾ ਰਿਫਿਊਜ਼ ਨਹੀਂ ਹੋਏਗਾ। ਹੁਣ ਵੀਜ਼ਾ ਰਿਫਿਊਜ਼ ਨਹੀਂ ਹੋਏਗਾ ਤੇ ਬਾਰ ਨਹੀਂ ਲੱਗੇਗੀ 48 ਬਾਰ, ਤੇ ਜਿਹੜਾ 30 ਸਪਟੈਂਬਰ ਨੂੰ ਰਾਊਂਡ ਆ ਰਿਹਾ ਉਹਦੇ ਲਈ ਇਹ ਐਲੀਜੀਬਲ ਰਹਿ ਜਾਣਗੇ।
0: ਓਕੇ,
1: ਐਂਡ ਅਸੀਂ ਇਹੀ ਚਾਹੁੰਦੇ ਹਾਂ ਕਿ 189 ਤੁਸੀਂ ਔਨਸ਼ੋਰ ਪਾ ਸਕੋ। ਹੁਣ ਡਿਪਾਰਟਮੈਂਟ ਨੇ ਆਲਰੇਡੀ ਅਨਾਊਂਸ ਕੀਤਾ ਹੋਇਆ 30 ਸਪਟੈਂਬਰ ਦਾ ਰਾਊਂਡ, ਤੇ 2 ਮਹੀਨੇ ਰਹਿ ਗਏ ਹੈ, ਤੇ ਜੇ ਤੁਸੀਂ 407 ਪਾਇਆ ਵੀ ਹੋਇਆ ਤੇ ਤੁਸੀਂ ਆਪਣਾ EOI ROI ਸਾਈਡ ਬਾਈ ਸਾਈਡ ਕਰ ਰਹੇ ਹੋ, ਉਹਦੇ ਲਈ ਤੁਸੀਂ ਐਲੀਜੀਬਲ ਹੋ, ਯੂ ਮਸਟ ਫਾਈਂਡ ਅਨਦਰ ਵੇ, ਕਿਉਂਕਿ ਜੇ ਇੰਪਲੋਇਰ ART ਨਹੀਂ ਪਾਉਂਦਾ ਤੇ 28 ਦਿਨਾਂ ਤੋਂ ਬਾਅਦ ਜਦੋਂ ਤੁਹਾਡਾ ਵੀਜ਼ਾ ਪਏਗਾ ਉਹਦੀ ਵੀ ART ਨਹੀਂ ਪਏਗੀ। ਯੂ ਕੈਨ ਇਹ ਲੈਟ ਗੋ ਨਹੀਂ ਕਰ ਸਕਦੇ, ਜਾਂ ਤੇ ਇਹਨਾਂ ਨੂੰ ART ਪਾਉਣੀ ਪੈਣੀ ਹੈ ਜਾਂ ਨਵਾਂ ਇੰਪਲੋਇਰ ਲੱਭ ਕੇ ਤੇ ਨਿਊ ਨੋਮੀਨੇਸ਼ਨ ਚਾਹੀਦੀ ਹੈ। ਤੇ ਦੇ ਹੈਵ ਟੂ ਆਪਸ਼ਨਸ,
0: ਓਕੇ, ਉਸ ਤੋਂ ਇਲਾਵਾ ਤੀਜੀ ਆਪਸ਼ਨ ਕੋਈ ਨਹੀਂ ਆ।
1: ਜਾਂ 4A ਵੀਜ਼ਾ ਵਿਦਡਰਾ ਕਰ ਲੈਣ ਤੇ ਹੋਰ ਜਿਹੜੇ ਵੀ ਵੀਜ਼ਾ ਲਈ ਤੁਸੀਂ ਐਲੀਜੀਬਲ ਹੋ 4A2 1A6 ਉਹ ਪਾ ਦਿਓ।
0: ਓਕੇ,
1: ਉਹ ਤੁਹਾਨੂੰ ਤੁਹਾਡੀ ਐਲੀਜੀਬਿਲਿਟੀ ਦੇ ਅਕੋਰਡਿੰਗ ਤੁਹਾਡੇ ਏਜੰਟ ਦੱਸਣਗੇ
0: ਕਿਹੜੇ ਪਾਸੇ ਨੇ ਜਾਣਾ,
1: ਹਾਂ ਕਿ ਤੂੰ ਤੁਹਾਡਾ ਕਰੰਟ ਵੀਜ਼ਾ ਕਿਹੜਾ, ਕਿਉਂ ਤੁਸੀਂ ਕੀ ਪਾ ਸਕਦੇ ਹੋ, ਕਿੱਦਾਂ ਪਾ ਸਕਦੇ ਹੋ। ਪਰ ਜੇ ਤੁਹਾਨੂੰ ਲੱਗਦਾ ਹੈ ਜਸਟ ਬਿਕੋਜ਼ 407 ਦੀ ਨੋਮੀਨੇਸ਼ਨ ਰਿਫਿਊਜ਼ ਹੋਈ ਹੈ ਤੇ ਕੋਈ ਵੀ ਇੰਪਲੋਇਰ ਤੁਹਾਨੂੰ ਐਕਸਪਲੋਇਟ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਤੇ ਤੁਹਾਨੂੰ ਐਕਸਪਲੋਇਟ ਹੋਣ ਦੀ ਕੋਈ ਲੋੜ ਨਹੀਂ ਹੈ। ਤੁਹਾਡੇ ਕੋਲ ਬਹੁਤ ਰਸਤੇ ਹੈ, ਮਲਟੀਪਲ ਆਪਸ਼ਨਸ ਹੈ ਔਰ ਤੁਸੀਂ ਬਹੁਤ ਆਰਾਮ ਨਾਲ ਬਚ ਸਕਦੇ ਹੋ। ਤੇ ਬਹੁਤ ਸਟੂਡੈਂਟਸ ਨੂੰ ਰਿਲੀਫ ਹੋਣਾ ਚਾਹੀਦਾ ਹੈ, ਯੂ ਆਰ ਨੋਟ ਸਟਕ ਵਿਦ ਵਨ ਇੰਪਲੋਇਰ, ਤੋ ਕੋਈ ਵੀ ਤੁਹਾਨੂੰ ਐਕਸਪਲੋਇਟ ਨਹੀਂ ਕਰ ਸਕਦਾ, ਨਾ ਤੁਹਾਨੂੰ ਐਕਸਪਲੋਇਟ ਹੋਣ ਦੀ ਲੋੜ ਹੈ।
0: ਤੇ ਮੈਕਸਿਮਮ ਕਿੰਨੇ ਇੰਪਲੋਇਰ ਕੋ ਜਾ ਸਕਦੇ ਆ, ਇਹਦੀ ਵੀ ਕੋਈ ਲਿਮਿਟ ਆ?
1: ਹਾਂ, ਉਦੋਂ ਤੱਕ ਤਾਂ ਫਾਈਲ ਹੀ ਰਿਫਿਊਜ਼ ਹੋ ਜਾਏਗੀ, ਰਿਵਿਊ ਰਾਈਟਸ ਚਲੇ ਜਾਣਗੇ। ਦੇਖੋ 407 ਕਿਸੇ ਨੇ ਵੀ ਜੈਨੂਇਨਲੀ ਉਹਦੇ ਲਈ ਨਹੀਂ ਪਾਇਆ ਸੀਗਾ, ਸਭ ਨੇ ਟਾਈਮ ਬਾਏ ਕਰਨ ਲਈ ਪਾਇਆ ਸੀ। 407 ਪਾ ਕੇ ਵੀ ਜੇ ਤੁਸੀਂ ਆਪਣੇ ਰਸਤੇ ਨਹੀਂ ਕੱਢ ਰਹੇ ਹੋ ਇਹ ਤੁਹਾਡੀ ਦਿੱਕਤ ਹੈ, ਦੈਨ ਯੂ ਆਰ ਲੈਕਿੰਗ ਬਿਹਾਈਂਡ। ਜੇ ਹਲੇ ਵੀ ਤੁਸੀਂ ਜੋ ਆਲਰੇਡੀ ਨਹੀਂ ਕੰਪਲੀਟ ਕੀਤਾ, PT ਦੇ ਬੈਂਡ ਨਹੀਂ ਲਿੱਤੇ, ਤੁਸੀਂ NAT ਦਾ ਟੈਸਟ ਨਹੀਂ ਕਲੀਅਰ ਕੀਤਾ, ਤੁਹਾਡੀ ਸਕਿੱਲ ਅਸੈਸਮੈਂਟ ਨਹੀਂ ਆਈ ਹੈ, ਤੁਸੀਂ ਤੁਹਾਡੀ ਕਮੀ ਹੈ, ਫਿਰ ਤੁਸੀਂ ਭਰੋ ਆਪਣੀ ਕਮੀਆਂ। ਯੂ ਹੈਵ ਟੂ ਪੇ ਫੋਰ ਜੋ ਤੁਸੀਂ ਕੀਤਾ। 407 ਅਸੀਂ ਜਾਂ ਕਿਸੇ ਵੀ ਏਜੰਟ ਨੇ ਇਸ ਲਈ ਲੈ ਕੇ ਦਿੱਤਾ ਸੀ ਕਿ ਤੁਹਾਡੇ ਕੋਲ ਟਾਈਮ ਹੋਏ ਆਪਣੀ ਚੀਜ਼ਾਂ ਪੂਰੀ ਕਰਨ ਦਾ, ਇਸ ਲਈ ਨਹੀਂ ਲੈ ਕੇ ਦਿੱਤਾ ਕਿ ਵੀਜ਼ਾ ਪਾਓ ਤੇ ਐਸ਼ ਕਰੋ, ਆਪਣਾ ਪਾਥਵੇ ਬਣਾਓ PR ਦਾ।
0: ਜੀ, ਤੇ ਜੇ ਤੁਸੀਂ ਵਿੱਚ ਗੱਲ ਕੀਤੀ ਕਿ 189 ਦੀ ਜਿਹੜੀ ਆ ਨੋਮੀਨੇਸ਼ਨਸ ਨੇ ਉਹ 30 ਸਤੰਬਰ ਨੂੰ ਅਰਾਊਂਡ 189 ਜੀ, ਤੇ ਉਹਦੇ ਲਈ ਇਨਵਾਈਟ ਦੇ ਕੀ ਚਾਂਸਿਸ ਨੇ ਜਾਂ ਕਿੰਨੇ ਕੁ ਪੁਆਇੰਟਸ ਨੇ, ਕਿੱਦਾਂ ਵੇਖ ਰਹੇ ਉਸ ਰਾਊਂਡ ਨੂੰ?
1: ਦੇਖੋ, ਲਾਸਟ ਜਿਹੜਾ ਇਨਵੀਟੇਸ਼ਨ ਰਾਊਂਡ ਹੋਇਆ ਉਹਦੇ 'ਚ ਉਹਨਾਂ ਨੇ ਸਾਰੀ ਪ੍ਰੈਫਰੈਂਸ ਕੰਸਟਰਕਸ਼ਨ ਸੈਕਟਰ ਨੂੰ ਦਿੱਤੀ ਸੀ। ECT 'ਚ ਇੱਕ ਵੀ ਇਨਵਾਈਟ ਨਹੀਂ ਆਇਆ ਸੀ, ਨਾ ਸ਼ੈਫ 'ਚ ਨਾ IT। ਕਾਰਪੈਂਟਰ 'ਤੇ 65 ਪੁਆਇੰਟਸ 'ਤੇ ਵੀ ਇਨਵਾਈਟ ਆਏ ਸੀ ਅਤੇ 80 'ਤੇ ਵੀ ਆਏ ਸੀ। ਸਿਮਿਲਰਲੀ ਟਾਇਲਰ, ਪੇਂਟਰ ਵਾਜ਼ ਦਾ ਓਨਲੀ ਆਪਸ਼ਨ ਜਿਹਦੇ ਵਿੱਚ ਕੋਈ ਵੀ ਇਨਵਾਈਟ ਨਹੀਂ ਆਇਆ ਸੀ।
0: ਓਕੇ,
1: ਹੁਣ ਵੀ ਹੋਪ ਸੇਮ, ਪਰ ਅਸੀਂ ਇਹ ਵੀ ਕਹਿੰਦੇ ECT ਵਾਲਿਆਂ ਨੂੰ ਵੀ ਕੋਈ ਇਨਵਾਈਟ ਆ ਜਾਏ, ਫਿੰਗਰਸ ਕ੍ਰੋਸਡ। ਪਰ ਸਾਡੇ ਨਾਲ ਅਸੀਂ ਇਹ ਬਹੁਤ ਵਾਰੀ ਦੇਖਿਆ ਐਂਡ ਕਲਾਇੰਟਸ ਨੇ ਵੀ ਦੇਖਿਆ ਹੋਏਗਾ, 65 'ਤੇ ਪੁਰਾਣੀ EOIs ਨੂੰ ਪ੍ਰੈਫਰੈਂਸ ਦਿੱਤੀ ਗਈ ਸੀ, ਨਵੀਂ EOIs ਜਿਹੜੀਆਂ 2-3-4 ਦਿਨ ਪਹਿਲਾਂ ਪਈਆਂ ਸੀ ਉਹਨਾਂ ਨੂੰ ਆਪਸ਼ਨ ਜਾਂ ਉਹ ਸੇਮ ਪੁਆਇੰਟਸ 'ਤੇ ਇਨਵਾਈਟ ਨਹੀਂ ਆਇਆ ਸੀ।
0: ਓਕੇ,
1: ਹੁਣ ਉਹਦੇ ਲਈ ਯੂ ਹੈਵ ਟੂ ਬੀ ਸਮਾਰਟ ਇਨਫ, ਤੁਸੀਂ ਅੱਜ ਹੀ ਆਪਣੀ EOI ਲਾਂਚ ਕਰੋ, ਤੁਹਾਡਾ PT ਕਲੀਅਰ ਹੋ ਰਿਹਾ ਉਹਨੂੰ ਲੇਟ ਅਪਡੇਟ ਕਰ ਦਿਓ, RT ਕਲੀਅਰ ਹੋ ਰਿਹਾ ਉਹਨੂੰ ਲੇਟ ਅਪਡੇਟ ਕਰ ਦਿਓ।
0: ਓਕੇ,
1: ਠੀਕ ਹੈ, ਪਰ EOI ਲਾਂਚ ਕਰੋ, ਉਹ ਐਟਲੀਸਟ EOI ਤਾਂ ਪੁਰਾਣੀ ਹੋਏ ਤੁਹਾਡੀ ਤਾਂ ਕਿ ਤੁਹਾਨੂੰ ਕਿਊ 'ਚ ਤਾਂ ਲੱਗੋ, ਇਨਵਾਈਟ ਆ ਜਾਏ, ਐਂਡ ਵੀ ਹੋਪ ਇਨਵਾਈਟ ਆ ਜਾਣ, ਐਂਡ ਵੀ ਆਰ ਰੀਅਲੀ ਹੋਪਿੰਗ ਐਟ ਕਿ ਵੀ ਕੰਸਟਰਕਸ਼ਨ ਸੈਕਟਰ ਨੂੰ ਹੀ ਪ੍ਰਾਇਓਰਿਟੀ ਦਿੱਤੀ ਜਾਏਗੀ।
0: ਤੇ ਜਿਹੜਾ ਮੰਨ ਲਓ ਅੱਜ ਆਪਾਂ ਲਾਂਚ ਕਰ ਦਿੰਦੇ ਹਾਂ, ਹਾਲੇ ਕਿ ਸਟਿਲ 2 ਮਹੀਨੇ ਦੇ ਲਗਭਗ ਜਿਹੜੇ ਉਹ ਪੈਂਡਿੰਗ ਨੇ, ਤੇ ਉਹਦੇ ਵਿੱਚ ਬਾਅਦ 'ਚ ਜੇ ਆਪਾਂ ਅਪਡੇਸ਼ਨਸ ਕਰਦੇ ਹਾਂ, ਪਰ ਡੇਟ ਆਫ ਜਿਹੜੀ ਲਾਂਚ ਆ ਉਹ ਅੱਜ ਦੀ ਹੀ ਗਿਣੀ ਜਾਊਗੀ?
1: ਡੇਟ ਆਫ ਲਾਂਚਮੈਂਟ ਅੱਜ ਦੀ ਆ ਜਾਏਗੀ, ਡੇਟ ਆਫ ਇਫੈਕਟ ਚੇਂਜ ਹੋਏਗਾ। ਹੁਣ ਉਹਦੇ 'ਤੇ ਕੀ ਇਫੈਕਟ ਹੋਏਗਾ, ਦੈਟ ਇਜ਼ ਯੋਰ ਸੋਲੀ ਲੱਕ, ਕਿੱਦਾਂ ਤੁਹਾਡਾ ਕਿੰਨਾ ਤੁਹਾਡਾ ਕਿਸਮਤ ਹੈ ਜਾਂ ਕਿੰਨੇ ਤੁਹਾਡੇ ਪੁਆਇੰਟ ਹੈ, ਨੋਟ ਓਨਲੀ ਲੱਕ। ਜੇ ਹੁਣ 65 'ਤੇ ਹੈ ਤਾਂ ਸ਼ਾਇਦ ਤੁਹਾਨੂੰ ਯੂ ਨੋ ਘੱਟ ਚਾਂਸਿਸ ਮਿਲਣ, ਪਰ ਜੇ 75 'ਤੇ ਹੈ ਯੂ ਆਰ ਗੋਨਾ ਗੈਟ ਪ੍ਰਾਇਓਰਟੀ।
0: ਅਜੇ ਕਿਤੇ ਨਾ ਕਿਤੇ ਟਾਈਮ ਵੀ ਨਾ ਫਿਆ, ਜੇ ਤੁਸੀਂ ਵਧਾਉਣੇ ਵੀ ਆ ਪੁਆਇੰਟਸ ਤੇ ਕੁਝ ਨਾ ਕੁਝ ਕੀਤਾ ਜਾ ਸਕਦਾ।
1: ਹੁਣ ਨਾਟੀ ਕਰੋ, ਹੁਣ PT ਕਰੋ, 2 ਮਹੀਨੇ ਕਾ ਟਾਈਮ ਬਹੁਤ ਜ਼ਿਆਦਾ ਹੁੰਦਾ, ਤੇ ਇਹ ਡਿਪਾਰਟਮੈਂਟ ਨੂੰ ਅਨਾਊਂਸ ਕੀਤੇ ਵੀ ਅੱਜ ਮਹੀਨਾ ਹੋ ਗਿਆ, ਤੇ 3 ਮਹੀਨੇ ਤੋਂ ਸਭ ਨੂੰ ਪਤਾ ਹੈ ਕਿ ਹਾਂ 30 ਸਪਟੈਂਬਰ ਨੂੰ ਰਾਊਂਡ ਆਏਗਾ। ਮੈਨੂੰ ਲੱਗਦਾ ਉਸ ਤੋਂ ਵੀ ਪਹਿਲਾਂ ਤਾਂ ਕੀਤਾ ਹੋਇਆ ਇਨਵਾਈਟ,
0: ਤੇ ਮੇਨ EOI ਤੇ ਹੀ ਸਾਰਾ ਕੁਝ,
1: ਸਾਰਾ EOI ਤੇ ਹੈ। ਔਰ ਸਭ ਤੋਂ ਇੰਪੋਰਟੈਂਟ ਗੱਲ, 189 ਦਾ ਜਦੋਂ ਇਨਵਾਈਟ ਆਉਂਦਾ ਹੈ, ਕੋਈ ਮੈਟਰ ਨਹੀਂ ਕਰਦਾ ਕਿ ਤੁਸੀਂ ਉਸੇ ਸੈਕਟਰ 'ਚ ਜੋਬ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ।
0: ਓਕੇ,
1: ਇਟ ਇਜ਼ ਓਨਲੀ ਬੇਸਡ ਔਨ ਯੋਰ ਪੁਆਇੰਟਸ। ਜੇ ਤੁਹਾਡੇ 80 ਪੁਆਇੰਟ ਹੈ ਐਜ਼ ਅ ਕਾਰਪੈਂਟਰ, ਪਰ ਤੁਸੀਂ ਕੰਮ ਟਰੱਕ ਡਰਾਈਵਰ ਦਾ ਕਰ ਰਹੇ ਹੋ, ਤਾਂ ਵੀ ਤੁਹਾਡਾ ਇਨਵਾਈਟ ਆ ਜਾਣਾ। ਪਰ ਜੇ ਤੁਹਾਡਾ ਇਹ ਮੈਟਰ ਕਰਦਾ ਸਟੇਟ ਨੋਮੀਨੇਸ਼ਨ 'ਤੇ, ਉੱਥੇ ਕੋਈ ਬੰਦਾ ਬੈਠ ਕੇ ਨਹੀਂ ਦੇਖ ਰਿਹਾ ਅੱਛਾ ਇਹ ਮਨੀਸ਼ਾ ਇਹਦੇ 65 ਪੁਆਇੰਟ ਹੈ ਪਰ ਇਹ ਕਾਰਪੈਂਟਰ ਦਾ ਕੰਮ ਕਰ ਰਹੀ ਹੈ ਇਹਨੂੰ ਇਨਵਾਈਟ ਦੇ ਦਈਏ ਨੋ ਦੈਟ ਇਜ਼ ਨੋਟ ਹਾਊ ਇਟ ਵਰਕਸ ਉਹਨਾਂ ਨੇ ਇਹ ਦੇਖਣਾ ਬਲਕੀਰਤ ਹੈ ਇਹਦੇ 80 ਪੁਆਇੰਟਸ ਹੈ ਇਹਦੇ ਕਾਰਪੈਂਟਰ ਦੀ ਸਕਿੱਲ ਅਸੈਸਮੈਂਟ ਹੈ ਲੈਟਸ ਗਿਵ ਹਿਮ ਇਨਵਾਈਟ ਉਹ ਪੁਆਇੰਟ ਬੇਸਡ ਹੈ ਐਂਡ ਇਟ ਇਜ਼ ਆਲ ਕੰਪਿਊਟਰਾਈਜ਼ਡ ਉੱਥੇ ਨਹੀਂ ਇਹ ਮੈਟਰ ਕਰਦਾ ਪਰ ਹੁਣ ਸਟੇਟ ਨੋਮੀਨੇਸ਼ਨ ਤੇ ਜੇ ਤੁਸੀਂ ਆ ਜਾਓ ਉੱਥੇ ਸਾਰਾ ਕੁਛ ਮੈਟਰ ਕਰਦਾ ਉੱਥੇ ਦਾ ਰਸਤਾ ਹੀ ਅਲੱਗ ਹੈ ਹੁਣ ਤਸਮੇਨੀਆ ਦੇਖੋ ਉਹਨਾਂ ਨੇ ਅਲੱਗ ਅਲੱਗ ਫੀਲਡਸ ਬਣਾਤੀਆਂ ਨਿਊ ਸਾਊਥ ਵੇਲ ਦੀ ਅਲੱਗ ਕੰਡੀਸ਼ਨ ਸੀ 6 ਮਹੀਨੇ ਤੋਂ ਕੰਮ ਕਰ ਰਹੇ ਹੋ ਜਾਂ ਰਹਿ ਰਹੇ ਹੋ ਜਾਂ 3 ਮਹੀਨੇ ਤੋਂ ਕੰਮ ਕਰ ਰਹੇ ਹੋ ਸੇਮ ਕੁਈਨਸਲੈਂਡ ਨੇ ਕਰਤਾ ਤੇ ਇਹਨਾਂ ਸਾਰਿਆਂ ਨੇ ਆਪਣੇ ਰੂਲਸ ਬਣਾਏ ਹੋਏ ਹੈ ਵਿਕਟੋਰੀਆ ਦੇ ਇਸ ਹਾਲੇ ਤੱਕ ਕੋਈ ਰੂਲ ਨਹੀਂ ਸੀਗੇ ਤੇ ਸਟੇਟ ਨੋਮੀਨੇਸ਼ਨ ਤੇ ਇਹ ਚੀਜ਼ ਡਿਪੈਂਡ ਕਰਦੀ ਹੈ ਹੁਣ ਸਟੇਟ ਸੀਟ ਐਲੋਕੇਸ਼ਨ ਵੀ ਹੋਣ ਲੱਗ ਗਈਆਂ ਬਿਕੋਜ਼ ਦਿਸ ਇਜ਼ ਅ ਨਿਊ ਫਾਈਨੈਂਸ਼ੀਅਲ ਈਅਰ ਜਿੱਦਾਂ ਕਿ ਤਸਮੇਨੀਆ ਨੇ ਅਨਾਊਂਸ ਕੀਤਾ ਕਿ 1290 ਦੀ ਸੀਟਸ ਉਹਨਾਂ ਕੋਲ ਹੋਣਗੀਆਂ ਤੇ 491 ਦੀ 800 ਹੋਏਗੀ ਹਲੇ ਉਹਨਾਂ ਨੇ ਸਿਰਫ ਸੀਟ ਐਲੋਕੇਸ਼ਨ ਅਨਾਊਂਸ ਕੀਤੀ ਹੈ ਹਲੇ ਉਹਨਾਂ ਨੇ ਆਪਣੇ ਜਿਹੜਾ ਟੇਬਲ ਤਸਮੇਨੀਆ ਦਾ ਬੜਾ ਹੀ

0: ਅਨਾਉਂਸ ਕੀਤਾ ਐਂਡ ਸ਼ਾਇਦ ਇੰਟਰਨਲੀ ਵਿਕਟੋਰੀਆ ਵੈਸਟਰਨ ਆਸਟ੍ਰੇਲੀਆ ਸਭ ਨੂੰ ਸੀਟਸ ਐਲੋਕੇਟ ਹੋ ਵੀ ਚੁੱਕੀਆਂ ਹੋਣਗੀਆਂ ਬਟ ਦੇ ਹੈਵ ਨਾਟ ਰਿਲੀਜ਼ਡ ਇਟ ਸਾਡੇ ਕੋਲ ਕਿਸੇ ਕੋਲ ਇਨਫੋਰਮੇਸ਼ਨ ਨਹੀਂ ਆਈ ਹੈ ਹਲੇ ਤੱਕ ਪਰ ਤਸਮੇਨੀਆ ਨੇ ਅਨਾਊਂਸ ਕਰਤਾ ਦੈਟ ਮੀਨਸ ਸਟੇਟ ਐਲੋਕੇਸ਼ਨ ਸ਼ੁਰੂ ਹੋ ਚੁੱਕੀ ਹੈ
1: ਰਾਈਟ ਇਹਦੇ ਜਿਹੜੇ ਹੁਣ ਨੰਬਰਸ ਨੇ ਜਿੱਦਾਂ 1250 ਤੇ 850 ਤੁਸੀਂ ਦੱਸਿਆ 800-491 ਦਾ ਤੇ ਇਹਦੇ ਪਿਛਲੀ ਵਾਰ ਨਾਲੋਂ ਕੀ ਫਰਕ ਹੈ ਕੋਈ ਕਿ ਸੇਮ ਨੇ
0: ਮੈਨੂੰ ਬਿਲਕੁਲ ਯਾਦ ਨਹੀਂ ਹੈ ਬਟ ਯੈਸ 491 ਦੀ ਬਹੁਤ ਅੱਛੀ ਸੀਟਸ ਹੈ 800 ਵਿਚ ਇਜ ਨਾਟ ਬੈਡ ਸਿਰਫ 300 ਸੀਟਾਂ ਦਾ ਫਰਕ ਹੈ 190 ਤੇ 491 ਦਾ ਤੇ 800 ਸੀਟ 491 ਤਸਮੇਨੀਆ ਸਟੇਟ ਵੀ ਛੋਟੀ ਹੈ ਪਰ ਇੱਕ ਦਿੱਕਤ ਹੈ ਸਾਰੇ ਦੇਸੀਓ ਕੋ ਤਸਮੇਨੀਆ ਜਾਣਾ ਹੈ ਸਭ ਕੋ ਵਹਾਂ ਪੇ ਉਸੀ ਫੀਲਡ ਮੇ ਜੋਬ ਕਰਨੀ ਹੈ ਭੇੜ ਚਾਲ ਕਿੰਨੇ ਕੁ ਲੋਕੀ ਉੱਥੇ ਮੂਵ ਹੋ ਗਏ ਹੈ ਮੈਂ ਕਹਿ ਰਹੀ ਹਾਂ ਕੋਈ ਗਿਣਤੀ ਨਹੀਂ ਹੈ ਔਰ ਫਿਰ ਹੁਣ ਕੰਪੀਟੀਸ਼ਨ ਤਸਮੇਨੀਆ ਤੇ ਪਰਥ ਦੋ ਏਦਾਂ ਦੀ ਸਟੇਟਸ ਹੈ ਜਿੱਥੇ ਕੰਪੀਟੀਸ਼ਨ ਬਹੁਤ ਹਾਈ ਹੋਣ ਵਾਲਾ ਕਿਉਂਕਿ ਵੈਸਟਰਨ ਆਸਟ੍ਰੇਲੀਆ ਨੇ ਇਨਵਾਈਟ ਵੰਡ ਦਿੱਤੇ ਬਹੁਤ ਜ਼ਿਆਦਾ ਅਤੇ ਤਸਮੇਨੀਆ ਵਿੱਚ ਫੋਰਚੂਨੇਟਲੀ ਇੱਦਾਂ ਦੀ ਓਕੂਪੇਸ਼ਨਸ ਜਿੱਦਾਂ ਕਿ ਸ਼ੈਫ ਹੈ ਉਹਨਾਂ ਨੂੰ ਵੀ 65 ਤੇ ਇਨਵਾਈਟ ਆਏ ਸੀ ਬਟ ਉਹ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀਗੇ ਉਹ ਗ੍ਰੈਜੂਏਟ ਸੀਗੇ ਬਹੁਤ ਸਾਰੇ ਫੈਕਟਰ ਸੀਗੇ ਹੁਣ ਤਸਮੇਨੀਆ ਬੱਚਿਆਂ ਨੇ ਆਈ ਫਿੰਗਰਸ ਕਰੋਸ ਸਭ ਨੂੰ ਇਨਵਾਈਟ ਆਏ ਵੀ ਰੀਅਲੀ ਹੋਪ ਕਿ ਸਭ ਨੂੰ ਇਨਵੀਟੇਸ਼ਨਸ ਆਉਣ ਬਟ ਉਹਦੇ ਲਈ ਤੁਹਾਡੀ ਐਲੀਜੀਬਿਲਿਟੀ ਅਤੇ ਕੰਪੀਟੀਸ਼ਨ ਕਿੰਨ ਉਹ ਵੀ ਮੈਟਰ ਕਰਦਾ ਬਹੁਤ ਜ਼ਿਆਦਾ 1250 ਸਿਰਫ ਸੀਟਸ ਹੈ 190 ਦੀ ਕਿੰਨੀਆਂ ਅਰਲੀ ਚਾਈਲਡਹੁੱਡ ਜਾਂ ਆਈ ਟੀ ਵਾਲੇ ਬੰਦੇ ਬਹੁਤ ਉੱਥੇ ਬੱਚੇ ਹੋਣੇ ਇਟ ਇਜ਼ ਆਲਮੋਸਟ ਓਨਲੀ 2000 ਸੀਟਸ 2050 ਸੀਟਸ ਹੋਈ ਨਾ ਤੇ 2000 ਸੀਟਸ ਹੈ ਟੋਟਲ 190 ਤੇ 491 ਦੀ
1: 1250
0: 190 ਕੀ 800 491 ਕੀ ਤੋ ਟੋਟਲ ਹੋ ਗਈ 2050 ਕਿੰਨਾ ਬੱਚਾ ਉੱਥੇ ਜਿਹੜੇ ਇਸ ਹੋਪ ਨਾਲ ਉੱਥੇ ਗਏ ਹੈ ਕਿ ਸਾਨੂੰ 194-91 ਦਾ ਇਨਵਾਈਟ ਆ ਜਾਏਗਾ ਐਂਡ ਆਈ ਹੋਪ ਤੁਹਾਨੂੰ ਆਏ ਇਨਵਾਈਟ ਬਟ ਸੀਟਸ ਇੰਨੀਆਂ ਕੋਈ ਜ਼ਿਆਦਾ ਨਹੀਂ ਹੈ 2050
1: ਕਿਉਂਕਿ ਪਿੱਛੇ ਜੇ ਮੇਰਾ ਇੱਕ ਫਰੈਂਡ ਵੀ ਮੂਵ ਹੋਇਆ ਸੀ ਤੇ ਉਹ ਕਹਿੰਦਾ ਸੀ ਰੈਂਟਲ ਪ੍ਰੋਪਰਟੀ 'ਚ ਵੀ ਥੋੜ੍ਹੀ ਪ੍ਰੋਬਲਮ ਆਉਂਦੀ ਆ ਕਿਉਂਕਿ ਪਾਪੂਲੇਸ਼ਨ ਵੱਧ ਗਈ ਆ
0: ਹਾਂ ਪਰ ਹੁਣ ਜਿੱਦਾਂ ਹੀ ਸੀਟਸ ਐਲੋਕੇਸ਼ਨ ਹੋਣਗੀਆਂ ਹੁਣ ਰਿਵਰਸ ਮਾਈਗ੍ਰੇਸ਼ਨ ਹੋਣੀ ਸ਼ੁਰੂ ਹੋ ਜਾਣੀ ਕਿਉਂਕਿ ਜਿਹੜੇ ਹਾਇਰ ਪੁਆਇੰਟਸ ਤੇ ਹੈ ਉਹਨਾਂ ਨੂੰ ਹੀ ਪ੍ਰਾਇਰਟੀ ਮਿਲੇਗੀ ਇੱਕ ਹਾਇਰ ਪੁਆਇੰਟ ਆ ਜਾਣਗੇ ਸਭ ਤੋਂ ਜ਼ਿਆਦਾ ਪ੍ਰਾਇਰਟੀ ਤਸਮੇਨੀਆ ਦਿੰਦਾ ਜਿਹੜਾ ਬੱਚਾ ਉੱਥੇ ਪੜਿਆ ਹੋਇਆ ਉਹਨੂੰ ਪ੍ਰਾਇਰਟੀ ਦੇਣਗੇ ਫਿਰ ਉਹ ਕਿੰਨੀ ਦੇਰ ਤੋਂ ਉੱਥੇ ਕੰਮ ਕਰ ਰਹੇ ਆ ਉਹਦੀ ਕਿੰਨੀ ਸੈਲਰੀ ਹੈ ਸਾਰੇ ਫੈਕਟਰਸ ਉਹਦੇ ਵਿੱਚ ਕਾਊਂਟ ਹੋਣਗੇ
1: ਮਤਲਬ ਫਿਲਹਾਲ ਜੇ ਆਪਾਂ ਗੱਲ ਕਰੀਏ ਤੇ ਕਿਸੇ ਨੂੰ ਕਿਤੇ ਮੂਵ ਹੋਣ ਦੀ ਲੋੜ ਨਹੀਂ ਆ
0: ਨੋ
1: ਮੈਂ ਜਿੱਥੇ ਆ ਕੇ ਬਸ
0: ਹਾਂ ਰੂਲਸ ਹੀ ਵੇਟ ਕਰੋ ਐਵਰੀ ਟਾਈਮ ਸੀ ਕਹਿੰਦੇ
1: ਕਿਤੇ ਦੇ ਅਕੋਰਡਿੰਗਲੀ ਤੁਸੀਂ ਮੂਵ ਕਰ ਸਕਦੇ
0: ਬਿਲਕੁਲ
1: ਤੁਸੀਂ ਤਸਮਾਨੀਆ ਦੀ ਗੱਲ ਕੀਤੀ ਹੈ ਕਿ ਸੀਟਸ ਓਪਨ ਹੋ ਚੁੱਕੀਆਂ ਨੇ ਬਾਕੀਆਂ ਦੀ ਤੁਸੀਂ ਦੱਸਿਆ ਕਿ ਹਾਲੇ ਤੱਕ ਕੋਈ ਅਪਡੇਟ ਨਹੀਂ ਆ ਕੀ ਲੱਗਦਾ ਕਦੋਂ ਕੁ ਤੱਕ ਇਹ ਵੀ ਜਿਹੜਾ ਉਹ ਸਾਹਮਣੇ ਆ ਜਾਣਗੀਆਂ
0: ਦੇਖੋ ਔਗਸਟ ਤੇ ਸੈਪਟੈਂਬਰ ਤੱਕ ਆ ਜਾਣੇ ਸਾਰੇ ਰੂਲਸ ਸੈਪਟੈਂਬਰ ਬਹੁਤ ਲਾਸਟ ਵਿੱਚ ਹੁੰਦਾ ਹੈ ਲਾਸਟ ਈਅਰ ਵਿਕਟੋਰੀਆ ਨੇ ਸੈਪਟੈਂਬਰ ਚ ਅਨਾਊਂਸ ਕੀਤਾ ਸੀ ਤੇ NSW ਨੇ ਉਸ ਤੋਂ ਵੀ ਲੇਟ ਕੀਤਾ ਸੀ
1: ਓਕੇ
0: ਬਟ ਔਗਸਟ ਵੀ ਐਕਸਪੈਕਟ ਕਿ ਤਸਮੇਨੀਆ ਵੈਸਟਰਨ ਆਸਟ੍ਰੇਲੀਆ ਕੈਨਬਰਾ ਮੈਟ੍ਰਿਕਸ ਵਿਕਟੋਰੀਆ ਇਹ ਸਾਰੇ ਆਪਣੇ ਜਿਹੜੇ ਕਿ ਸੀਟਸ ਤੇ ਰੂਲਸ ਦੋਨੋਂ ਦੱਸ ਦੇਣ
1: ਜੀ ਬਿਲਕੁਲ ਮਨੀਸ਼ਾ ਜੀ ਅੱਗੇ ਤੁਸੀਂ ਗੱਲ ਕਰਨ ਡੇ ਸੀ ਕਿ ਜਿਹੜੇ 407 ਵੀਜ਼ੇ ਦੀ 482 ਦੀ ਉਹਦੇ ਨਾਲ ਹੀ ਜਿੱਦਾਂ 1 ਜੁਲਾਈ ਤੋਂ ਚੇਂਜ ਆਇਆ ਵਾ ਇੱਕ ਵੱਡਾ ਚੇਂਜ ਆਇਆ ਕਿ ਜਿਹਦੇ ਵਿੱਚ ਪੇ ਡੇ ਸੁਪਰ ਕਿਹਾ ਜਾਂਦਾ ਵਾ ਕਿ ਈਧਰ ਤੁਸੀਂ TFN 'ਤੇ ਕੰਮ ਕਰਦੇ ਹੋ ਈਧਰ ਤੁਸੀਂ ABN 'ਤੇ ਕੰਮ ਕਰਦੇ ਹੋ ਜਿੱਦਣ ਤੁਹਾਡੀ ਪੇ ਤੁਹਾਡੇ ਅਕਾਊਂਟ ਦੇ ਵਿੱਚ ਆਉਂਦੀ ਆ ਉੱਦਣ ਹੀ ਤੁਹਾਨੂੰ ਜਿਹੜਾ ਉਹ ਸੁਪਰ ਆਇਆ ਕਰੂਗਾ ਯਾਨੀ 4 ਨਾਈਟਲੀ ਅਤੇ 4 ਨਾਈਟਲੀ ਮੰਥਲੀ ਆ ਮੰਥਲੀ ਵੀਕਲੀ ਅਤੇ ਵੀਕਲੀ ਅਤੇ ਉਹਦੇ ਚੱਲਦੇ ਜਿਹੜੀ ABN ਦੇ ਉੱਤੇ ਕੰਡੀਸ਼ਨ ਲੱਗੀ ਆ ਉਹਨੂੰ ਜੋਬ ਰੈਡੀ ਜਿਹੜੇ ਸਟੂਡੈਂਟਸ ਕਰ ਰਹੇ ਨੇ ਜਾਂ ਜਿਹੜੇ ਕਲਾਇੰਟਸ ਕਰ ਰਹੇ ਨੇ ਉਹਨਾਂ ਦੇ ਉੱਤੇ ਕਿੱਦਾਂ ਇਫੈਕਟ ਆ ਜਾਂ ਉਹ ਕਿੱਦਾਂ ਇਸ ਚੀਜ਼ ਨਾਲ ਡੀਲ ਕਰਨ
0: ਹੁਣ ABN 'ਤੇ ਜਿਹੜੇ ਵੀ ਐਜ਼ ਅ ਸਬ ਕੰਟਰੈਕਟਰ ਕੰਮ ਕਰ ਰਹੇ ਹੈ ਆਪਣੇ ਇੰਪਲੋਇਰਸ ਨਾਲ ਉਹਨਾਂ ਨੂੰ ਲੌਂਗ ਟਰਮ ਜੇ ਫੋਰ ਐਗਜ਼ਾਮਪਲ ਅਸੀਂ ਅੱਜ ਹੀ ਕੰਮ ਸ਼ੁਰੂ ਕੀਤਾ ਸਾਨੂੰ ਅੱਜ ਹੀ ਨਹੀਂ ਅਸੀਂ ਲੌਂਗ ਟਰਮ ਇੰਪਲੋਏ ਹੋ ਗਏ ਆਈ ਥਿੰਕ ਆਫਟਰ ਅਰਾਊਂਡ ਲੈਟਸ ਸੇ 3 ਮਹੀਨੇ ਬਾਅਦ ਤੁਹਾਨੂੰ ਪਤਾ ਹੈ ਤੁਸੀਂ JRP ਕਰ ਰਹੇ ਹੋ ਆਪਣੇ ਇੰਪਲੋਇਰ ਨਾਲ ਤੁਸੀਂ ਅੱਗੇ ਵੀ ਸਾਲ ਕੰਮ ਕਰਨਾ ਹੈ ਜਾਂ ਤੁਸੀਂ ਆਲਰੇਡੀ 2 ਸਾਲ ਤੋਂ ਕੰਮ ਕਰ ਰਹੇ ਹੋ ABN 'ਤੇ ਪਹਿਲਾਂ ਸੁਪਰ ਪਹਿਲਾਂ 20 ਪੈਣਾ ਚਾਹੀਦਾ ਸੀ ਬਟ ਹੁਣ ਇਹਨਾਂ ਨੇ ਐਵਰੀ ਫੋਰਟਨਾਈਟ ਜੇ ਤੁਹਾਨੂੰ ਫੋਰਟਨਾਈਟ ਪੇ ਪੈ ਰਹੀ ਹੈ ਜਾਂ ਜੇ ਮੰਥਲੀ ਪੇ ਪੈ ਰਹੀ ਹੈ ਜਾਂ ਵੀਕਲੀ ਪੈ ਰਹੀ ਹੈ ਵਿਦ ਐਵਰੀ ਪੇ ਥੋੜਾ ਸੁਪਰ ਪੈਣਾ ਚਾਹੀਦਾ ਦੈਟ ਇਜ਼ ਵਾਟ ਦ ਰੂਲ ਇਜ਼ ਨਾਓ ਹੁਣ ਇਹ ਚੀਜ਼ JRP ਵਾਲਿਆਂ ਨੇ ਬਿਲਕੁਲ ਧਿਆਨ ਰੱਖਣੀ ਹੈ ਨਾ ਕਿ ਉਹਨਾਂ ਦੀ ਜਿਹੜੀ ਸੈਲਰੀ ਆ ਰਹੀ ਹੈ ਉਹਦੇ ਨਾਲ ਹੀ ਇੰਪਲੋਇਰ ਉਹਨਾਂ ਦੇ ਸੁਪਰ ਅਕਾਊਂਟ 'ਚ ਵੀ ਸੁਪਰ ਪਾਏਗਾ ਫੋਰ ਐਗਜ਼ਾਮਪਲ ਜੇ 1 ਵੀਕ ਦੀ ਜਾਂ ਫੋਰਟਨਾਈਟ ਦੀ ਤੁਹਾਨੂੰ 2000 ਪੇ ਬਣੀ

0: 12% super is $240. With every pay, ਤੁਹਾਡਾ $240 ਜੇ 2000 pay ਹੈ, ਤੁਹਾਡੇ super account ਚ ਵੀ ਜਾਣਗੇ. ਜੇ ਤੁਸੀਂ GST registered ਹੋ, then ਉਹ GST ਤੇ ਨਹੀਂ super ਪਏਗਾ, base pay ਤੇ ਹੀ super ਪਏਗਾ.
1: Okay.
0: ਜੇ ਤੁਸੀਂ GST ਵੀ ਦੇ ਰਿਹਾ ਤੁਹਾਨੂੰ, ਜਿੱਦਾਂ ਵੀ ਤੁਹਾਡਾ ਯੂ ਨੋ ਆਪਣਾ ਅਗਰੀਮੈਂਟ ਜਾਂ ਕੰਮ ਹੈ, ਜਾਂ ਤੁਹਾਡੀ ਕਿੰਨੀ ਇਨਕਮ ਹੈ ਜੋ ਤੁਹਾਡਾ ਇੰਪਲੋਇਰ ਨਾਲ ਸਰਵਿਸ ਅਗਰੀਮੈਂਟ ਤੇ ਡਿਸਾਈਡ ਹੋਇਆ, ਉਹਦੇ ਤੇ ਤੁਸੀਂ ਦੇਖੋਗੇ ਜੇ ਤੁਸੀਂ ਤੁਹਾਡੀ GST ਪਾ ਕੇ 2200 ਪੇ ਬਣ ਰਹੀ ਹੈ. ਹੁਣ 2000 ਤੇ ਸੁਪਰ ਪਏਗਾ, 2200 ਤੇ ਸੁਪਰ ਨਹੀਂ ਪਏਗਾ. ਡੋਂਟ ਮੇਕ ਦਿਸ ਮਿਸਟੇਕ.
1: ਓਕੇ,
0: ਠੀਕ ਹੈ. ਤਾਂ ਇਹ ਹੁਣ ਇੰਪਲੋਇਰਸ ਦੀ ਇੱਕ ਰਿਸਪੋਂਸੀਬਿਲਿਟੀ ਹੋਰ ਵੱਧ ਗਈ ਹੈ. ਦੇ ਹੈਵ ਬਿਕਮ ਮੋਰ ਰਿਸਪੋਂਸੀਬਲ, ਕਿਉਂਕਿ ਉਹਨਾਂ ਨੂੰ ਹੀ ਪਾਣੀ ਪੈਣੀ ਹੈ ਸੁਪਰ.
1: ਐਕਸਟਰਾ ਇੱਕ ਸਟੈਪ ਕਰਨਾ ਪੈਣਾ ਉਹਨਾਂ ਨੂੰ.
0: ਬਿਲਕੁਲ. ਤੇ ਜੋਬ ਰੈਡੀ ਵਾਲਿਆਂ ਨੂੰ ਬਿਲਕੁਲ ਖਾਸ ਤੌਰ ਤੇ, ਕਿਉਂਕਿ ਦੇਖੋ ਦਿਸ ਇਜ਼ ਨੋਟ ਓਨਲੀ ਫਾਰ ਯੋਰ ਜੋਬ ਰੈਡੀ. ਜਦੋਂ ਅਸੀਂ PR ਪਾਉਂਦੇ ਹਾਂ 189-190 ਦੀ ਐਪਲੀਕੇਸ਼ਨ, 482-186 ਦੀ ਐਪਲੀਕੇਸ਼ਨ ਪਾਉਂਦੇ ਹਾਂ, ਉਦੋਂ ਵੀ ਚਾਹੇ ਤੁਸੀਂ ABN ਤੇ ਕੰਮ ਕੀਤਾ ਜਾਂ ਤੁਸੀਂ ਜਿਹਦੇ 'ਤੇ ਵੀ ਕੰਮ ਕੀਤਾ, ਬਹੁਤ ਵਾਰੀ ਕੇਸ ਆਫਿਸਰ ਸੁਪਰ ਸਟੇਟਮੈਂਟ ਮੰਗਦੇ ਆ. ਐਂਡ ਹੁਣ ਕਿਉਂਕਿ ਰੂਲ ਮੈਂਡੇਟਰੀ ਹੋ ਗਿਆ, ਹੁਣ ਤਾਂ ਤੁਹਾਨੂੰ ਹੋਰ ਧਿਆਨ ਰੱਖਣਾ ਪੈਣਾ. ਅਤੇ ਤੁਸੀਂ ਮੇਕ ਸ਼ੋਰ ਕਰੋ, ਤੁਸੀਂ ਆਪਣੇ ਇੰਪਲੋਇਰ ਨੂੰ ਦੱਸੋ ਕਿ ਕਿਉਂ ਸੁਪਰ ਨੈਸੈਸਰੀ ਹੈ. ਇਹ ਤੁਹਾਡੀ ਓਬਲੀਗੇਸ਼ਨ ਨਹੀਂ ਹੈ, ਇਹ ਤੁਹਾਡੇ ਇੰਪਲੋਇਰ ਦੀ ਓਬਲੀਗੇਸ਼ਨ ਹੈ. ਉਹ ਬਿਜ਼ਨਸ ਕਰ ਰਹੇ ਆ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਜੇ ਤੁਹਾਨੂੰ ਇੰਪਲੋਏ ਕੀਤਾ ਹੈ ਤਾਂ ਉਹਨਾਂ ਨੇ ਤੁਹਾਨੂੰ ਸੁਪਰ ਦੇਣਾ ਹੀ ਦੇਣਾ ਹੈ. So it is their responsibility, it is not your responsibility. But when your 189 visa application or 190 visa application will be lodged, then they will ask for the bank statements and the invoices and the tax and the super statement. So that is your thing.
1: Then it's come your responsibility.
0: Yeah, then it becomes your responsibility. Ki tusi kar sakde ho apne employer nu chase? Nahi kar sakde ho. Chhadta hoega, ladke chhadta hoega. We don't know. ਬੈਟਰ ਹੈ ਤੁਸੀਂ ਹੁਣੇ ਹੀ ਆਪਣੇ ਇੰਪਲੋਇਰ ਨਾਲ ਪੂਰਾ ਅਗਰੀਮੈਂਟ ਕਰੋ ਤੇ ਪ੍ਰੋਪਰ ਬਾਏ ਲਾਅ ਚੱਲੋ.
1: ਜੀ ਬਿਲਕੁਲ, ਕਿਉਂਕਿ ਬਾਅਦ ਚ ਪ੍ਰੋਬਲਮ ਆਉਣ ਨਾਲੋਂ ਚੰਗਾ ਤੁਸੀਂ ਪਹਿਲਾਂ ਹੀ ਥੋੜਾ ਜਿਹਾ ਆਪਣਾ ਸਿਸਟਮ ਸਿੱਧਾ ਰੱਖੋ. ਤੇ ਹੁਣ ਮੰਨ ਲਓ ਜਿੱਦਾਂ ਜੁਲਾਈ ਲਗਭਗ ਕੰਢੇ ਤੇ ਆ, ਹੈ ਨਾ, ਖਤਮ ਹੋ ਚੱਲਿਆ, ਤੇ ਜੇ ਹੁਣ ਤੱਕ ਜਿਹੜੀ ਇੱਕ ਦੋ ਪਿਆ ਨਿਕਲੀਆਂ ਜੁਲਾਈ ਦੇ ਵਿੱਚ, ਉਹ ਨਹੀਂ ਕਿਸੇ ਰੀਜ਼ਨ ਕਰਕੇ ਕਿਸੇ ਨੇ ਪਵਾਇਆ ਜਾਂ ਮਿਸ ਹੋ ਗਿਆ, ਉਹਦਾ ਵੀ ਕੁਛ ਹੋ ਸਕਦਾ ਕਿ
0: ਬਿਲਕੁਲ ਹੁਣ ਨੂੰ ਆਪਣੇ ਇੰਪਲੋਇਰ ਨੂੰ ਕਹਿ ਦੇਣ ਕਿ ਅਕਾਊਂਟੈਂਟ ਨਾਲ ਸੈਟਅਪ ਕਰਾਓ ਸੁਪਰ ਦਾ. ਦੇਖੋ ਇਹ ਤੁਹਾਨੂੰ ਪਤਾ ਹੈ, ਇਹ ਜੋਬ ਰੈਡੀ ਕਰ ਰਹੇ ਹੈ, ਤੁਸੀਂ ਸਾਲ ਕੰਮ ਕਰਨਾ ਹੀ ਕਰਨਾ, ਤੁਸੀਂ ਆਪਣਾ ਸੁਪਰ ਕਲੀਅਰ ਕਰਵਾਓ ਆਪਣੇ ਇੰਪਲੋਇਰ ਦੇ ਪਿੱਛੇ ਪੈ ਕੇ, ਜਿੱਦਾਂ ਵੀ ਕਰਨਾ. ਤੁਹਾਡੀ ਫਾਈਲ ਲੱਗਣੀ ਹੈ, ਇੰਪਲੋਇਰ ਦੀ ਤਾਂ ਓਬਲੀਗੇਸ਼ਨ ਹੈ ਹੀ ਹੈ. ਇੰਪਲੋਇਰ ਲਈ ਵੀ ਇਟਸ ਅ ਵੈਰੀ ਸਟ੍ਰਿਕਟ ਥਿੰਗ, ਉਹਨਾਂ ਨੂੰ ਵੀ ਤਾਂ ਫਾਈਨ ਆ ਸਕਦਾ, ਤੁਸੀਂ ਆਪਣੇ ਇੰਪਲੋਇਰਸ ਨੂੰ ਕੰਮ ਤੇ ਰੱਖ ਕੇ ਨਹੀਂ ਦੇ ਰਹੇ. ਇਟ ਇਜ਼ ਨੋਟ ਓਨਲੀ ਫਾਰ ਇੰਪਲੋਇਸ, ਇਟ ਇਜ਼ ਬੋਥ ਵੇ. ਉਹਨਾਂ ਦੀ ਓਬਲੀਗੇਸ਼ਨ ਹੈ ਟੈਕਸ ਆਫਿਸ ਤੋਂ, ਤੁਹਾਡੀ ਓਬਲੀਗੇਸ਼ਨ ਹੈ ਮਾਈ ਇਮੀਗ੍ਰੇਸ਼ਨ ਦੀ ਫਾਈਲ ਤੋਂ. ਤਾਂ ਆਪ ਆਪਣੀ ਮੇਨਟੇਨ ਰੱਖੋ.
1: ਜੀ ਬਿਲਕੁਲ, ਥੋੜ੍ਹਾ ਜਿਹਾ ਧਿਆਨ ਨਾਲ, ਕਿਉਂਕਿ ਰੂਲਸ ਜਿਹੜੇ ਚੇਂਜ ਹੋਏ ਨੇ ਜੁਲਾਈ 2026 ਦੇ ਵਿੱਚ, ਉਹਨਾਂ ਨੂੰ ਥੋੜ੍ਹਾ ਧਿਆਨ ਨਾਲ ਜਿਹੜਾ ਉਹ ਪੜ੍ਹ ਲਿਆ ਜਾਵੇ ਅਤੇ ਉਹਨਾਂ ਦੇ ਉੱਤੇ ਜਿਹੜਾ ਧਿਆਨ ਦਿੱਤਾ ਜਾਵੇ ਅਤੇ ਆਪਣਾ ਜਿਹੜਾ ਸਾਰਾ ਸਿਸਟਮ ਹੈ ਉਸੇ ਹਿਸਾਬ ਨਾਲ ਚਲਾਇਆ ਜਾਵੇ, ਇਹੀ ਬੈਸਟ ਆ. ਅਤੇ ਇੱਧਰ ਕਈ ਜਿਹੜੇ ਮੇਰੇ ਫਰੈਂਡ ਸੀਗੇ ਉਹ ਕਹਿ ਰਹੇ ਸੀਗੇ ਕਿ ਉਹਨਾਂ ਦਾ ਬ੍ਰਿਜਿੰਗ ਵੀਜ਼ਾ ਸੀ ਹੋ ਗਿਆ ਹੁਣ, ਮਨ ਏ ਤੇ ਬੀ ਮੈਂ ਸੁਣਿਆ ਸੀਗਾ ਕਿ ਏ ਸ਼ਾਇਦ
0: ਏ ਵੀ ਹੁੰਦਾ, ਬੀ ਵੀ ਹੁੰਦਾ, ਸੀ ਈ
1: ਬੀ ਓ ਹੁੰਦਾ ਜਿਹੜਾ
0: ਟਰੈਵਲ
1: ਕਰਨ ਲਈ ਰਹਿਣਾ, ਤੇ ਏ ਹੁੰਦਾ ਮਿਲਦਾ ਆ ਜਦੋਂ ਕੋਈ ਵੀਜ਼ਾ ਪਾਈਏ, ਤੇ ਉਹ ਸੀ ਹੀ ਉਹਨਾਂ ਕੋਲ. ਤੇ ਉਹ ਕਹਿੰਦੇ ਕਿ ਸਾਡੇ ਕੋਲ ਆਪਸ਼ਨ ਨਹੀਂ ਆ, ਕਿ ਨਾ ਹੀ ਅਸੀਂ ਹੁਣ 482 ਵੱਲ ਜਾ ਸਕਦੇ ਹਾਂ, ਨਾ ਹੀ ਉਹ ਕਹਿੰਦੇ ਸੀਗੇ ਕਿ 186 ਕੇ ਕਿਹੜਾ ਵੀਜ਼ਾ ਹੁੰਦਾ, ਨਾ ਹੀ ਉੱਧਰ ਨੂੰ ਜਾ ਸਕਦੇ ਨੇ. ਅਤੇ ਵੀਜ਼ਾ ਸਮਹਾਓ ਉਹਨਾਂ ਦੇ ਰਿਫਿਊਜ਼ ਹੋ ਚੁੱਕੇ ਸੀ ਕਿਸੇ ਰੀਜ਼ਨਸ ਕਰਕੇ, ਅਤੇ ਉਹ ਫਿਰ ਕਿਹੜੇ ਪਾਸੇ ਨੂੰ ਜਾਣ ਜਾਂ ਉਹਨਾਂ ਦੀ ਕੀ ਰਾਹ ਨੇ?
0: ਦੋ ਤਿੰਨ ਤਰੀਕੇ ਤੋਂ ਇਹ ਬ੍ਰਿਜਿੰਗ ਵੀਜ਼ਾ ਸੀ 'ਤੇ ਜਾਂਦੇ ਆ.
1: ਓਕੇ,
0: ਬ੍ਰਿਜਿੰਗ ਵੀਜ਼ਾ ਸੀ ਜੇ ਤਾਂ ਤੁਸੀਂ ਰਿਫਿਊਜ਼ਲ ਤੋਂ ਬਾਅਦ ਸੀ 'ਤੇ ਗਏ ਹੋ, ਫਿਰ ਅਲੱਗ ਕੇਸ ਹੈ.
1: ਓਕੇ,
0: ਜੇ ਤੁਹਾਡੇ ਵੀਜ਼ਾ ਰਿਫਿਊਜ਼ ਨਹੀਂ ਹੋਏ ਪਰ ਤੁਸੀਂ ਬ੍ਰਿਜਿੰਗ ਵੀਜ਼ਾ ਸੀ 'ਤੇ ਹੋ, ਫਿਰ ਅਲੱਗ ਕੇਸ ਹੈ. ਮੈਂ ਦੋਨੋਂ ਸਿਨੈਰੀਓ ਤੁਹਾਨੂੰ ਐਕਸਪਲੇਨ ਕਰ ਦਿੰਦੀ ਹਾਂ. ਜੇ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੋਇਆ ਤੇ ਤੁਸੀਂ ਬ੍ਰਿਜਿੰਗ ਵੀਜ਼ਾ ਸੀ 'ਤੇ ਹੋ,
1: ਹਾਂਜੀ,
0: ਫਿਰ ਤੁਸੀਂ 189-482-186 ਸਾਰੇ ਲਈ ਐਲੀਜੀਬਲ ਹੋ.
1: ਓਕੇ,
0: ਯੂ ਆਰ ਫੋਰਚੂਨੇਟ. ਪਰ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਤੇ ਤੁਹਾਨੂੰ ਹੁਣ ਬ੍ਰਿਜਿੰਗ ਵੀਜ਼ਾ ਸੀ ਤੋਂ ਬੀ ਨਹੀਂ, ਤੁਸੀਂ ਟਰੈਵਲ ਨਹੀਂ ਕਰ ਸਕਦੇ ਸੀ 'ਤੇ, ਤੁਹਾਨੂੰ ਬੀ ਗ੍ਰਾਂਟ ਨਹੀਂ ਹੋਣਾ, ਠੀਕ ਹੈ. ਇਹਦਾ ਮਤਲਬ ਕੀ ਹੈਗਾ, ਤੁਸੀਂ ਬਾਹਰ ਜਾਓਗੇ ਤੇ ਤੁਸੀਂ ਲੈਟ ਸੇ 482 ਪਾ ਰਹੇ ਹੋ, ਤੁਸੀਂ ਬਾਹਰ ਜਾਓਗੇ ਤੁਸੀਂ ਵਾਪਸ ਨਹੀਂ ਆ ਸਕਦੇ. ਤੇ ਤੁਸੀਂ 482 ਲਈ ਜਾਂ ਤਾਂ ਤੁਸੀਂ ਨੋਮੀਨੇਸ਼ਨ ਅਪਰੂਵਲ ਤੋਂ ਬਾਅਦ ਜਾਓ, ਹੁਣ ਤਾਂ ਆ ਗਈ ਨੋਮੀਨੇਸ਼ਨ ਅਪਰੂਵਲ, ਹੁਣ ਇੰਡੀਆ ਜਾ ਕੇ ਵੀਜ਼ਾ ਦੀ ਵੇਟ ਕਰੋ, ਕਿਉਂਕਿ ਜੇ ਨੋਮੀਨੇਸ਼ਨ ਅਪਰੂਵ ਹੈ ਤੇ ਵੀਜ਼ਾ ਅਪਰੂਵਲ ਆਣੀ ਹੀ ਆਣੀ ਹੈ, 99% ਕੋਈ ਇਦਾਂ ਦਾ ਹੈ ਨਹੀਂ ਕਿ ਨਾ ਆਏ, ਠੀਕ ਹੈ। ਪਰ ਹੁਣ ਇਹ ਵੀ ਨਹੀਂ ਹੈ, ਨਹੀਂ ਜਾ ਸਕਦੇ, ਜਾਣਾ ਚਾਹੁੰਦੇ ਨਹੀਂ ਹੈ, ਕੋਈ ਹਾਲਾਤ ਨਹੀਂ ਅਲਾਓ ਕਰ ਰਹੇ ਹੈ
1: ਜੀ।
0: ਇਨ ਦੈਟ ਕੇਸ ਜੇ ਤੁਸੀਂ 45 ਤੋਂ ਬਿਲੋ ਹੋ, ਤੁਹਾਡੇ ਕੋਲ ਤੁਹਾਡੀ ਨੋਮੀਨੇਟਿਡ ਓਕੂਪੇਸ਼ਨ 'ਚ, ਫੋਰ ਐਗਜ਼ਾਮਪਲ ਐਜ਼ ਅ ਸ਼ੈਫ ਜਾਂ ਐਜ਼ ਅ ਮੋਟਰ ਮਕੈਨਿਕ, ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ
1: ਜੀ,
0: ਸਕਿੱਲ ਅਸੈਸਮੈਂਟ ਹੈ 6 ਈਚ ਹੈ, ਜੋ ਵੀ ਬੇਸਿਕ ਸਾਰੀਆਂ ਰਿਕੁਆਇਰਮੈਂਟਸ ਹੈ, ਅਤੇ ਤੁਸੀਂ 494 ਜੋ ਕਿ ਰੀਜਨਲ ਸਪੋਂਸਰਡ ਵੀਜ਼ਾ ਹੈ ਉਹ ਪਾ ਸਕਦੇ
1: ਹੋ। 494 ਓਕੇ,
0: ਤੁਸੀਂ ਇਹ ਵੀਜ਼ਾ ਪਾ ਸਕਦੇ ਹੋ। ਇਟ ਇਜ਼ ਅ ਪ੍ਰੋਵਿਜ਼ਨਲ ਪੀ ਆਰ, ਬ੍ਰਿਜਿੰਗ ਵੀਜ਼ਾ ਸੀ ਤੇ ਤੇ ਜੇ ਤੁਹਾਡੇ ਤੇ ਵੀਜ਼ਾ ਰਿਫਿਊਜ਼ਡ ਵੀ ਹੈ ਤਾਂ ਵੀ ਤੁਸੀਂ ਔਨ ਸ਼ੋਰ ਰਹਿ ਕੇ ਵੀ 494 ਪਾ ਸਕਦੇ ਹੋ।
1: ਤੇ ਇਹ ਹੀ ਆਪਸ਼ਨ ਹੈ ਉਹਨਾਂ ਕੋਲੇ,
0: ਜਾਂ ਤੇ ਫਿਰ 491 ਵਗੈਰਾ ਦਾ ਇਨਵਾਈਟ ਆ ਜਾਏ, ਸਿਰਫ 3 ਵੀਜ਼ਾ ਹੀ ਪਾ ਸਕਦੇ ਹੈ ਔਨ ਸ਼ੋਰ ਜਾਂ ਪਾਰਟਨਰ ਵੀਜ਼ਾ ਵਗੈਰਾ। ਚਲੋ ਉਹ ਸਭ ਚੀਜ਼ਾਂ ਸੈਕੰਡਰੀ ਹੈ, ਕਿਉਂਕਿ 491 ਦਾ ਜੇ ਇਨਵਾਈਟ ਆ ਰਿਹਾ ਉਹਦੇ ਤੋਂ ਤਾਂ ਅੱਛੀ ਕੋਈ ਆਪਸ਼ਨ ਹੀ ਨਹੀਂ, ਜੇ 190 ਦਾ ਇਨਵਾਈਟ ਆ ਰਿਹਾ ਉਹ ਤਾਂ ਤੁਹਾਡੀ ਲੋਟਰੀ ਹੈ। ਪਰ ਜੇ ਤੁਹਾਡੇ ਕੋਲ ਇਹ ਸਾਰੀਆਂ ਯੂਨੋ ਚੀਜ਼ਾਂ ਨਹੀਂ ਹੈਗੀਆਂ, ਜਾਂ ਤੁਹਾਨੂੰ ਪਤਾ ਤੁਹਾਡੇ ਪੁਆਇੰਟਸ ਵੀ ਨਹੀਂ ਪੂਰੇ ਹੋ ਰਹੇ, ਮੈਮ ਨਹੀਂ ਆਉਣੇ 7 ਈਚ, ਨਾਟੀ ਨਹੀਂ ਹੋਣੀ ਹੈ, ਬਾਰ ਵੀ ਲੱਗ ਗਈ ਹੈ, ਹੈ ਨਾ, ਸ਼ੈਫ ਹੈ, ਮੈਂ ਤਾਂ ਹੀ ਸ਼ੈਫ ਅਤੇ ਮੋਟਰ ਮਕੈਨਿਕ ਦਾ ਐਗਜ਼ਾਮਪਲ ਦਿੱਤਾ ਕਿਉਂਕਿ ਉਹਦੇ ਵਿੱਚ ਇਨਵੀਟੇਸ਼ਨਸ ਨਹੀਂ ਆ ਰਹੇ। 3 ਸਾਲ ਦਾ ਐਕਸਪੀਰੀਅੰਸ ਹੈ, ਸਕਿੱਲ ਅਸੈਸਮੈਂਟ ਹੈ, ਫਾਇੰਡ ਅ ਰੀਜਨਲ ਇੰਪਲੋਇਰ, ਗੋ ਦੇਅਰ, ਵਰਕ ਫੋਰ ਹਿਮ, ਆਸਕ ਹਿਮ ਟੂ ਸਪੋਂਸਰ ਯੂ, ਕਿਉਂਕਿ ਜੇ ਇਨਵਾਈਟ ਨਹੀਂ ਆਉਣਾ ਤਾਂ ਅਸੀਂ ਕੁਛ ਤਾਂ ਪੀ ਆਰ ਲੈਣ ਦਾ ਕਿਹੜਾ ਤਰੀਕਾ ਹੈ। 3 ਸਾਲ ਦਾ ਐਕਸਪੀਰੀਅੰਸ ਅਤੇ 494 ਇੱਥੇ ਰਹਿ ਕੇ ਪਾ ਸਕਦੇ ਹੈ, ਔਰ ਜਦੋਂ 494 ਗ੍ਰਾਂਟ ਹੋ ਗਿਆ ਯੂ ਗੈਟ ਅ ਪ੍ਰੋਵਿਜ਼ਨਲ ਮੈਡੀਕਲ, ਪ੍ਰੋਵਿਜ਼ਨਲ ਮੈਡੀਕੇਅਰ ਕਾਰਡ, ਪ੍ਰੋਵਿਜ਼ਨਲ ਪਰਮਾਨੈਂਟ ਰੈਜ਼ੀਡੈਂਸੀ, ਅਤੇ ਫਿਰ ਤੁਸੀਂ ਪੀ ਆਰ ਹੋ, ਚਾਹੇ ਉਹ ਪ੍ਰੋਵਿਜ਼ਨਲ ਪੀ ਆਰ ਹੈ, ਬਟ ਦੈਟ ਇਜ਼ ਅ ਪੀ ਆਰ
1: ਐਟਲੀਸਟ,
0: ਐਟਲੀਸਟ
1: ਨਹੀਂ, ਇਟਸ ਅ ਵੈਰੀ ਗੁੱਡ ਥਿੰਗ ਲਿਆ ਤੇ ਉੱਤੋਂ ਤੁਸੀਂ ਪੀ ਆਰ ਵੀ ਹੋ ਰਹੇ ਹੋ, ਚਲੋ ਭਾਵੇਂ ਪ੍ਰੋਵਿਜ਼ਨਲੀ।
0: ਦੇਖੋ ਜਦੋਂ ਕੋਈ ਪਾਰਟਨਰ, ਕੋਈ ਅਸੀਂ ਪੀ ਆਰ ਹੁੰਦੇ ਹਾਂ ਤੇ ਸਾਡੇ ਜਿਹੜੇ ਪਾਰਟਨਰ ਆਉਂਦੇ ਆ ਉਹ ਵੀ ਤਾਂ ਪ੍ਰੋਵਿਜ਼ਨਲ ਪੀ ਆਰ ਤੇ ਹੀ ਆਉਂਦੇ ਆ, ਉਹ ਵੀ ਤੇ 2 ਸਾਲ ਪ੍ਰੋਵਿਜ਼ਨਲ ਪੀ ਆਰ ਤੇ ਰਹਿੰਦੇ ਆ। ਵਾਟ ਇਜ਼ 491
1: ਪ੍ਰੋਵਿਜ਼ਨਲ
0: ਪੀ ਆਰ? ਹਾਂ, 5 ਸਾਲ ਦੀ ਪ੍ਰੋਵਿਜ਼ਨਲ ਪੀ ਆਰ 491 ਚ ਗ੍ਰਾਂਟ ਹੁੰਦੀ ਹੈ, 5 ਸਾਲ ਦੀ ਪ੍ਰੋਵਿਜ਼ਨਲ ਪੀ ਆਰ 494 ਚ ਗ੍ਰਾਂਟ ਹੁੰਦੀ ਹੈ, 5 ਸਾਲ ਦੀ ਪ੍ਰੋਵਿਜ਼ਨਲ ਪੀ ਆਰ 820 ਤੇ ਗ੍ਰਾਂਟ ਹੁੰਦੀ ਹੈ। ਉਸਕਾ ਕੋਈ ਨੁਕਸਾਨ ਨਹੀਂ ਹੈ, ਤੁਹਾਨੂੰ ਸਾਰੇ ਬੈਨੀਫਿਟਸ ਮਿਲ ਰਹੇ ਹੈ। ਮੈਂ ਤੁਹਾਨੂੰ ਸਿਰਫ ਇਹ ਦੱਸ ਰਹੀ ਹਾਂ ਜੇ ਤੁਸੀਂ ਐਲੀਜੀਬਲ ਹੀ ਨਹੀਂ ਹੋ ਰਹੇ ਹੋ, ਤੁਹਾਡੇ ਇਨਵਾਈਟ ਹੀ ਨਹੀਂ ਆ ਰਹੇ ਹੈ, ਤੇ ਤੁਸੀਂ ਬ੍ਰਿਜਿੰਗ ਵੀਜ਼ਾ ਸੀ ਤੇ ਕਿਸੇ ਵੀ ਵਜ੍ਹਾ ਕਰਕੇ ਚੱਲੇ ਗਏ ਹੋ, ਤੇ ਤੁਸੀਂ ਨਿਰਾਸ਼ ਹੋ ਕੇ ਸਾਰੀ ਹੋਪਸ ਨਹੀਂ ਛੱਡ ਸਕਦੇ ਹੋ। ਮੈਡੀਕਲ ਟ੍ਰੀਟਮੈਂਟ ਪਾ ਲਿਆ ਸੀ, ਟਰੈਵਲ ਨਹੀਂ ਕਰ ਸਕਦੇ ਹੋ, ਪ੍ਰੋਟੈਕਸ਼ਨ ਵੀਜ਼ਾ ਪਾਇਆ ਸੀ, ਸਾਰੇ ਰਸਤੇ ਖਰਾਬ ਹੋ ਗਏ, ਪਰ ਆਪਣੇ ਕੋਲ ਇਹ ਰਸਤਾ ਹੈ
1: ਜੀ,
0: ਰੀਜਨਲ ਚ ਇੰਪਲੋਇਰ ਹੋਣਾ ਚਾਹੀਦਾ ਹੈ
1: ਜੀ। ਬਿਲਕੁਲ, ਬਸ ਇਹੋ ਹੀ ਆ ਤੁਹਾਡੇ ਲਈ ਕਿ ਤੁਸੀਂ ਇੱਕ ਰੀਜਨਲ ਚ ਇੰਪਲੋਇਰ ਲੱਭਣਾ ਵਾ,
0: ਹੋਰ ਕੀ ਤੇ
1: ਬਾਕੀ ਕੰਮ
0: ਉਹਦੇ ਕੋਲ ਕੰਮ ਕਰਨਾ 2-3 ਸਾਲ
1: ਜੀ,
0: ਪਰ ਪੀਆਰ ਹੋਣ ਤੋਂ ਬਾਅਦ, ਵਿਚ ਇਜ਼ ਦ ਬੈਸਟ ਥਿੰਗ।
1: ਨਾਲੇ ਵੈਸੇ ਵੀ ਆਪਾਂ ਨੂੰ ਨਾ ਲੱਗਦਾ ਹੁੰਦਾ ਕਿ ਆਪਾਂ ਪੀ ਆਰ ਤੋਂ ਬਾਅਦ ਪਤਾ ਨਹੀਂ ਕੀ ਕਰ ਦੇਣਾ, ਪਰ ਕਰਨਾ ਕੰਮ ਹੀ ਹੁੰਦਾ ਬੰਦੇ ਨੇ।
0: ਹਾਂ, ਸਾਰਿਆਂ ਨੂੰ ਲੱਗਦਾ ਮੈਮ ਪੀ ਆਰ ਤੋਂ ਬਾਅਦ ਇੱਕ ਸਭ ਤੋਂ ਵੱਡੀ ਟੈਨਸ਼ਨ ਹੈ, ਮੈਂ ਕਿ ਨਹੀਂ, ਪੀ ਆਰ ਤੋਂ ਬਾਅਦ ਹੋਰ ਬਹੁਤ ਟੈਨਸ਼ਨ ਹੈ,
1: ਲੈਣੀ ਹੈ, ਕਿਉਂਕਿ ਆਪਾਂ ਨੂੰ ਲੱਗਦਾ ਵੀ ਪੀ ਆਰ ਹੋ ਗਏ ਤੇ ਫਿਰ ਸ਼ਾਇਦ ਪਤਾ ਨਹੀਂ ਸਾਨੂੰ ਘਰ ਬੇਸ਼ਿਆਂ ਨੂੰ ਰੋਟੀ ਦੇਈ ਜਾਣੀ ਇਹਨਾਂ ਨੇ, ਪਰ ਸਾਰਾ ਕੁਝ ਉਦਾਂ ਹੀ ਰਹਿੰਦਾ, ਉਹ ਸਿਰਫ ਇੱਕ ਪੇਪਰ ਆ ਤੇ ਉਹ ਵੀ ਜ਼ਰੂਰੀ, ਆਪਾਂ ਇਹ ਨਹੀਂ ਕਹਿੰਦੇ ਕਿ ਉਹ ਜ਼ਰੂਰੀ ਨਹੀਂ
0: ਆ, ਦੈਟ ਇਜ਼ ਵੈਰੀ ਇੰਪੋਰਟੈਂਟ ਫੋਰ ਯੋਰ ਗਰੋਥ, ਉਹ ਇੱਕ ਸਟੈਪ ਹੈ ਤੁਹਾਡੀ ਗਰੋਥ ਵੱਲ
1: ਜੀ। ਪਰ ਇਸ ਕਰਕੇ ਨਿਰਾਸ਼ ਹੋਣਾ ਕਿ ਮੈਨੂੰ ਉੱਥੇ ਕੰਮ ਕਰਨਾ ਪੈਣਾ ਪੀ ਆਰ ਤੋਂ ਬਾਅਦ, ਕਿਉਂਕਿ ਹੋਰ ਵੀ ਕਿਤੇ ਜੇ ਕਰਨਾ ਤੇ ਕੰਮ ਹੀ ਕਰਨਾ ਵਾ,
0: ਕੰਮ ਤੇ ਹੁਣ ਵੀ ਕਰ ਹੀ ਰਹੇ ਹੋ।
1: ਹਾਂਜੀ, ਜੇ ਤੁਹਾਨੂੰ ਦੋਵੇਂ ਚੀਜ਼ਾਂ ਮਿਲਦੀਆਂ ਤੇ ਫਿਰ ਇਹਦੇ ਨਾਲ
0: ਹੁਣ ਤੁਸੀਂ ਡਾਮਾ ਪਾ ਰਹੇ ਹੋ ਐਜ਼ ਅ ਟਰੱਕ ਡਰਾਈਵਰ, ਉੱਥੇ ਵੀ ਤੇ ਤੁਸੀਂ 3 ਸਾਲ ਕੰਮ ਕਰਕੇ ਪੀ ਆਰ ਪਾਣੀ ਹੈ
1: ਜੀ,
0: ਕਰ ਰਹੇ ਹੋ ਨਾ, ਉਹ ਵੀ ਤੇ ਤੁਹਾਨੂੰ ਸਪੋਂਸਰ ਕਰ ਰਹੇ ਹੈ, ਇੰਪਲੋਇਜ਼ ਜਿਹੜਾ ਇੰਪਲੋਇਰ ਤੁਹਾਨੂੰ ਸਪੋਂਸਰ ਕਰ ਰਿਹਾ ਉਹਦੇ ਕੋਲ ਵੀ ਤੁਸੀਂ 3 ਸਾਲ ਕੰਮ ਕਰਨਾ, ਤਾਂ ਹੀ ਤੁਹਾਡਾ ਜਿਹੜਾ 482 ਡਾਮਾ ਅਪਰੂਵਲ ਆਣੀ ਹੈ
1: ਜੀ। ਬਿਲਕੁਲ, ਤੇ ਇੱਧਰ ਮਨੀਸ਼ਾ ਜੀ ਇੱਕ ਦੋ ਸਵਾਲ ਨੇ ਜਿਹੜਾ ਕਾਫੀ ਵਾਰੀ ਪੁੱਛ ਰਹੇ ਨੇ, ਕਹਿੰਦੇ ਨੇ ਕਿ S56 ਜਦੋਂ ਕੋਈ ਫਾਰਮ ਹੁੰਦਾ ਹੈ ਉਹ ਦੇਈਦਾ ਤੇ ਉਸ ਤੋਂ ਬਾਅਦ ਕਿੰਨਾ ਟਾਈਮ ਲੱਗਦਾ ਗ੍ਰਾਂਟ ਨੂੰ?
0: ਸੈਕਸ਼ਨ 56 ਤੋਂ ਬਾਅਦ ਇਟ ਕੈਨ ਟੇਕ 28 ਡੇਜ਼ ਟੂ 3 ਮੰਥਸ।
1: ਓਕੇ, ਅਪ ਟੂ 3
0: ਬਾਕੀ ਕੇਸ ਆਫੀਸਰ ਤੇ ਹੈ, ਉਹਦਾ ਦਿਲ ਕਰੇ 28 ਦਿਨ ਲਏ, ਉਹਦਾ ਦਿਲ ਕਰੇ 4 ਮਹੀਨੇ ਲਏ, ਕੋਈ ਇਹਦਾ ਦਾ ਹਾਰਡਕੋਰ ਰੂਲ ਨਹੀਂ ਹੈ।
1: ਤੇ ਪ੍ਰਿੰਸ ਜੀ ਕਹਿੰਦੇ ਨੇ ਕਿ ਸੋਲਿਡ ਪਲਾਸਟਰ ਕੋਰਸ ਕਰਨ ਬਾਰੇ ਸੋਚ ਰਿਹਾ ਪਰ ਕਨਫਿਊਜ਼ ਹੈ ਕੀ ਕਰਾਂ ਜੀ, ਇਹਦਾ ਆਨਸਰ ਮੈਂ ਦੇਣਾ ਜੀ ਤੁਹਾਨੂੰ, ਤੁਸੀਂ ਜੇ ਕਨਫਿਊਜ਼ ਹੋ ਕੀ ਕਰਾਂ ਤੇ ਤੁਸੀਂ ਮਨੀਸ਼ਾ ਜੀ ਨੂੰ ਕੰਟੈਕਟ ਕਰੋ, ਡਿਜ਼ਾਇਰ ਮਾਈਗ੍ਰੇਸ਼ਨ ਦਾ ਨੰਬਰ ਤੁਹਾਨੂੰ ਮੈਂ ਦੇ ਦਿੰਦਾ, ਯਾਰੀ 0482610000 ਤੇ ਤੁਸੀਂ ਕਾਲ ਕਰੋ, ਅਪੁਆਇੰਟਮੈਂਟ ਬਣਾਓ, ਜਾਂ ਟ੍ਰਿਗਨੀਨਾ ਦੇ ਵਿੱਚ ਵਿਜ਼ਿਟ ਕਰੋ ਇਹਨਾਂ ਦੇ ਆਫਿਸ, ਜਾਂ CBD ਦੇ ਵਿੱਚ, ਅਤੇ ਆਪਣਾ ਜਿਹੜਾ ਤੁਹਾਨੂੰ ਕਨਫਿਊਜ਼ਨ ਹੈ ਉਹ ਥੋੜ੍ਹੀ ਜਿਹੀ ਦੂਰ ਕਰੋ। ਬਾਕੀ ਜੇ ਤੁਸੀਂ ਕੁਛ ਐਡ ਆਨ ਕਰਨਾ ਤੇ ਦੱਸ ਦਿਓ।
0: ਨਹੀਂ ਨਹੀਂ ਬਿਲਕੁਲ ਠੀਕ ਸਵਾਲ ਦਿੱਤਾ ਤੁਸੀਂ, ਵਿਜ਼ਿਟ ਕਰੋ ਤੁਹਾਡੀ ਸਾਰੀ ਹੈਲਪ ਕਰਾਂਗੇ
1: ਜੀ ਬਿਲਕੁਲ। ਤੇ ਇੱਕ ਹੋ ਰਿਹਾ ਜੀ ਜ਼ਹੂਰ ਜੀ ਕਹਿੰਦੇ ਨੇ ਕਿ 95P ਸਿਵਲ ਡਰਾਫਟ ਪਰਸਨ, WA ਗ੍ਰੈਜੂਏਟ, 190-85 ਪੁਆਇੰਟਸ WA ਦੇ ਵਿੱਚ ਰਹਿੰਦੇ ਨੇ ਵਿਦ 7 ਬੈਂਡਸ ਸਜੈਸ਼ਨਸ। ਇਹਦੇ ਵਿੱਚ
0: ਕੁਐਸਚਨ ਇਹ ਹੈ ਕਿ ਸਜੈਸ਼ਨ ਦੋ ਕੀ ਹੈ,
1: ਕੀ ਮਤਲਬ ਹੋਊਗਾ
0: ਸਾਡੇ ਤੋਂ ਪੁੱਛ ਰਹੇ ਆ ਸਜੈਸ਼ਨ ਦੋ ਕਿ ਹੁਣ ਮੈਂ ਕੀ ਕਰਾਂ, ਮੈਨੂੰ ਮੇਰੇ ਪੁਆਇੰਟ ਹੈਗੇ ਆ।
1: ਓਕੇ
0: ਵੇਟ ਕਰੋ ਇਨਵਾਈਟ ਦੀ, ਤੁਸੀਂ ਵੀ ਅਪਾਇੰਟਮੈਂਟ ਬੁੱਕ ਕਰਾਓ ਹੈ ਨਾ।
1: ਤੇ ਫਿਰ ਦੋਵੇਂ ਫਿੰਗਰਸ ਕਰੋਸ ਕਰਕੇ ਬਹੁ ਤੇ ਪ੍ਰੇ ਕਰਿਆ ਕਰੋ ਸਵੇਰੇ ਸ਼ਾਮ
0: ਤੇ ਬੈਕਅਪ ਪਲਾਨ ਨਾਲ ਨਾਲ ਕ੍ਰੀਏਟ ਕਰ ਲਓ
1: ਜੀ। ਬਾਕੀ ਤੇ ਤੁਸੀਂ ਸਾਰਾ ਕੁਛ ਕਰ ਹੀ ਲਿਆ ਵਾ, 85.7 ਬੈਂਡ ਜਿਹੜਾ ਕਿ ਵੱਡਾ ਮੋਰਚਾ ਉਹਦੇ ਤੁਸੀਂ ਮਾਰ ਲਿਆ। ਤੇ ਚਲੀਏ ਫਿਰ ਲਈਏ ਮਨੀਸ਼ਾ ਜੀ ਇਜਾਜ਼ਤ, ਕੋਈ ਕੁਛ ਰਹਿ ਤਾਂ ਨਹੀਂ ਗਿਆ ਇੰਪੋਰਟੈਂਟ ਇਨਫੋਰਮੇਸ਼ਨ? ਹਾਂਜੀ ਥੈਂਕ ਯੂ ਜੀ ਸਾਥ ਦੇਣ ਦੇ ਲਈ। ਅਤੇ ਇਸ ਦਾ ਰਿਪੀਟ ਜੇ ਸੁਣ ਰਹੇ ਹੋ ਤਾਂ ਉਹ ਫਿਰ ਮੈਂ ਦੁਬਾਰਾ ਦੱਸਦਾ ਕਿ ਐਡਜਸਟ ਕਰ ਲਿਓ, ਨਾ ਹੀ ਆਪਾਂ ਲਾਈਵ ਹੋਵਾਂਗੇ ਟਿਕਟੋਕ ਦੇ ਉੱਤੇ ਅਤੇ ਨਾ ਹੀ ਉਹ ਡੇਟ 'ਤੇ ਉਹ ਸਮਾਂ ਹੋਊਗਾ, ਪਰ ਨੈਕਸਟ ਅਪਡੇਟ ਜਿਹੜੀ ਉਹ ਟਾਈਮ ਟੂ ਟਾਈਮ ਤੁਹਾਨੂੰ ਆਪਾਂ ਦਿੰਦੇ ਰਹਾਂਗੇ, ਜਿੱਦਾਂ ਜਿੱਦਾਂ ਆਉਣਗੀਆਂ ਅਪਡੇਟਸ ਉੱਦਾਂ ਉੱਦਾਂ ਹੀ ਮਨੀਸ਼ਾ ਜੀ ਆਉਂਦੇ ਰਹਿਣਗੇ ਅਤੇ ਦੱਸਦੇ ਰਹਿਣਗੇ। ਬਾਕੀ ਅਪੁਆਇੰਟਮੈਂਟ ਲੈਣੀ ਆ ਤਾਂ ਉਹਦੇ ਲਈ ਨੰਬਰ ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਦਾ, 0482-610-000, ਜਾਂ ਫਿਰ ਟ੍ਰਿਗਨੀਨਾ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਔਫਿਸ, ਜਾਂ ਫਿਰ CBD ਦੇ ਵਿੱਚ ਮੈਲਬਨ ਸਿਟੀ ਦੇ ਵਿੱਚ। ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ। ਥੈਂਕ ਯੂ ਮਨੀਸ਼ਾ ਜੀ ਫੋਰ ਕਮਿੰਗ।

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au
2: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
3: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪਾ ਹੈ
2: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
4: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
2: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ
5: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
2: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ

0: ਸਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-530-530
2: ਜਾਂ 90-77-93-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

0: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੀ ਲੰਘ ਜਾਂਦੇ ਨੇ।
4: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
5: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
4: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
3: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
4: ਰਿਲੀਜ਼ਿੰਗ ਔਨ 31st ਜੁਲਾਈ।
3: ਦੱਸੋ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਦੋਸਤੋ, ਨਾ ਕੋਈ ਮੰਜ਼ਿਲ ਹੈ, ਨਾ ਕੋਈ ਸਾਥੀ ਹੈ, ਫਿਰ ਵੀ ਨਿਕਲ ਪੜਾਓ ਘਰ ਸੇ, ਸ਼ਾਇਦ ਜਿਸ ਕੀ ਤਲਾਸ਼ ਹੈ ਵਹੀ ਸਾਥੀ ਹੈ, ਵਹੀ ਮੰਜ਼ਿਲ ਹੈ।

0: ਮੈਂ ਕਿਹਾ ਕਹਿੰਦੇ ਤੁਸੀਂ ਕਹਿਣ ਲੱਗੇ ਕੱਪੜੇ ਉਤਾਰੇ ਜਿੱਦਾਂ ਉਹ ਸਲਮਾਨ ਖਾਨ ਕਾਇ ਕਰਦਾ ਸਲਮਾਨ ਖਾਨ ਹੁਣ ਤੇ ਰੁਕ ਗਿਆ ਹੈ ਨਾ
1: ਵੈਲਕਮ ਵੈਲਕਮ ਪਹਿਲਾਂ ਵੈਲਕਮ ਕਰ ਲਓ ਫਿਰ ਤੁਸੀਂ ਕਹਿੰਦੇ ਮੈਂ ਵੈਲਕਮ ਨਹੀਂ ਕਰਦਾ
0: ਹਾਂ ਨਹੀਂ ਨਹੀਂ ਵੈਲਕਮ ਤੁਸੀਂ ਗਾਣਾ ਹੀ ਉਦਾਂ ਦਾ ਦੱਸਦਾ ਉਹ ਜਾਣ ਜਾਣਾ ਹਾਂਜੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਯਾਨੀ ਕਿ ਮੇਰੇ ਵੱਲੋਂ ਮਨਤੇਜ ਵੱਲੋਂ ਮੌਂਟੀ ਵੱਲੋਂ ਤੇ ਜਿਹੜਾ ਤੁਸੀਂ ਕਹਿੰਦੇ ਹੋ ਆਰ ਜੇ
1: ਆਰ ਜੇ ਮਾਟੀ
0: ਓਏ ਹੋਏ ਹੋਏ ਆਰ ਜੇ ਤੋਂ ਇੱਕ ਹੋਰ ਵੀ ਬੰਦਾ ਰੂਹਾਨੀ ਐਂਡ ਜਪਮਨ ਆਰ ਜੇ ਮੌਂਟੀ ਆ ਗਏ ਨੇ ਤੇ ਸ਼ੋ ਸਾਡਾ ਹੈਗਾ ਪਰ ਖਬਰਾਂ ਬਹੁਤ ਹੈਗੀਆਂ ਸਾਡੇ ਕੋਲ ਵਧੀਆ
1: ਖਬਰਾਂ ਬੜੀਆਂ
0: ਖਬਰ
1: ਬੜੀਆਂ ਨੇ ਬੜੀਆਂ ਨੇ
0: ਭਾਈ ਆਪਾਂ ਬੰਦੇ ਵੀ ਬੇਕਾਰ ਆ ਜਾਂ ਬੰਦੇ ਠੀਕ ਠੀਕ ਹੈ
1: ਨਹੀਂ ਬੰਦੇ ਚੰਗੇ
0: ਮਤਲਬ ਏਦਾਂ ਨਹੀਂ ਹੈ
1: ਆਪਣੇ ਆਪ ਤੇ ਹੀ ਚਟਨੀ ਡੋਲੀ ਜਾਂਦੇ
0: ਨਹੀਂ ਨਹੀਂ ਸਗੋਂ ਹੁਣੇ ਜਦੋਂ ਮੈਂ ਹੁਣੇ ਇੰਟਰਵਿਊ ਸੁਣਦਾ ਪਿਆ ਸੀ ਤੇ ਉਹ ਮਤਲਬ ਘੁੱਗੀ ਭਾਜੀ ਕਹਿ ਰਹੇ ਸੀ ਨਾ ਫਿਰ ਤੁਸੀਂ ਕਹਿਣਾ ਭਾਜੀ ਕਿਹਾ ਨਾ ਠੀਕ ਹੈ ਨਾ ਹੁਣ ਤਾਂ ਮੈਂ ਸਾਰਿਆਂ ਨੂੰ ਭਾਜੀ ਕਹਿ ਸਕਦਾ ਨਾ ਹਾਂ ਤੇ ਉਹ ਕਹਿ ਰਹੇ ਸੀ ਨਾ ਵੀ ਅੱਜ ਕੱਲ ਜਿਹੜੀ ਕਿਸੇ ਤੇ ਤਵਾ ਜਿੱਦਾਂ ਲਾਈਦਾ ਉਹ ਅੱਜ ਕੱਲ ਬੜੀ ਛੇਤੀ ਬੁਰਾ ਬਣਾ ਦਿੰਦੇ ਆ ਲੋਕੀ
1: ਪਹਿਲਾਂ ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚ ਕਰਕੇ ਚਲੇ ਜਾਈਦਾ ਮਾਫੀ ਨਹੀਂ ਮੰਗੀ ਤੈਨੂੰ ਪਰ ਛੱਤਰ ਤਾਂ ਪੈਣੀ
0: ਨਹੀਂ ਤਾਈਓ ਮੈਂ ਪਹਿਲੇ ਕਹਿਤਾ ਵੀ ਅਸੀਂ ਬੇਕਾਰ ਬੰਦੇ ਆ ਕੋਈ ਵੀ ਬੇਕਾਰ ਸਾਨੂੰ ਕਹਿ ਸਕਦਾ ਵਾ ਕੋਈ ਨਹੀਂ
1: ਉਸ ਸਮੇਂ ਰਹਿਣਾ ਦੀ ਤਰ੍ਹਾਂ ਉਹ ਨਾ ਸ਼ੋਅ ਨਹੀਂ ਸੀ ਕੀਤਾ ਜਿਹੜਾ
0: ਉਹ ਅੱਛਾ
1: ਕਹਿੰਦਾ ਇੱਕ ਨਾਨ ਵੈਜੀਟੇਰੀਅਨ ਬੰਦਾ ਵੈਜੀਟੇਰੀਅਨ ਖਾ ਸਕਦਾ ਵੈਜੀਟੇਰੀਅਨ ਜਦ ਵੀ ਨਾਨ ਵੈਜੀਟੇਰੀਅਨ ਖਾਏਗਾ ਉਲਟੀ ਕਰੇਗਾ ਕਹਿੰਦਾ ਘਟੀਆ ਬੰਦਾ ਜਿਹੜਾ ਹੁੰਦਾ ਨਾ ਉਹ ਹਮੇਸ਼ਾ ਘਟੀਆ ਗੱਲਾਂ ਹੀ ਕਰਦਾ ਉਹਦੇ ਤੋਂ ਲੋਕੀ ਉਮੀਦ ਹੀ ਨਹੀਂ ਕਰਦੇ ਵੀ ਵਧੀਆ ਗੱਲ ਕਰੀ ਸਾਡੇ ਤਾਂ ਚੰਗੀ ਗੱਲ ਦੀ ਉਮੀਦ ਹੀ ਨਾ
0: ਉਮੀਦ ਰੱਖਣੀ ਨੀ ਕਿ ਸੁਪਨੇ ਚ ਉਹਨਾਂ ਸੋਚੇ ਵੀ ਕਰਾਂਗੇ ਹਾਂ
1: ਇਹ ਪ੍ਰੋਗਰਾਮ ਉਹ ਨਹੀਂ ਹੈਗਾ ਜੇ ਉਹ ਸੁਣਨਾ ਹੈ ਤਾਂ ਸੰਸਕਾਰ ਚੈਨਲ ਲਗਾਓ ਆਸਥਾ ਲਗਾਓ ਬਾਬਾ ਜੀ ਦੇ
0: ਮਤਲਬ ਜਿਹੜਾ ਸੰਸਕਾਰ ਉਹਦਾ ਨਾਂ ਚੈਨਲ ਦਾ ਨਾਂ ਹੈ ਸੰਸਕਾਰ ਉਹ ਯਾਰ ਇਹ ਕਿੱਦਾਂ ਦਾ ਲਾਵਾ ਸੰਸਕਾਰ ਜਦੋਂ ਛੋਟੇ ਹੁੰਦੇ ਆ ਨਾ ਜਦੋਂ ਮੰਮੀ ਡੈਡੀ ਜਾਂਦੇ ਹੁੰਦੇ ਕਿਤੇ ਯਾਰ ਅਸੀਂ ਸੰਸਕਾਰ ਤੇ ਜਾ ਰਹੇ ਹਾਂ
1: ਉਹ ਸੰਸਕਾਰ ਹੁੰਦਾ
0: ਹਾਂ ਇਹ ਕਿਹੜਾ
1: ਉਹ ਆਪਾਂ ਹਾਂ ਇਹ ਅਸਲ ਦੇ ਵਿੱਚ ਹਿੰਦੀ ਦਾ ਅੱਖਰ ਹੈ
0: ਅੱਛਾ ਹਿੰਦੀ ਵਾਲਾ ਸੰਸਕਾਰ ਹੈ
1: ਹਾਂ ਨਹੀਂ ਨਹੀਂ ਉਹ ਵੀ ਸੰਸਕਾਰ ਹੀ ਹੈ
0: ਠੀਕ ਹੈ
1: ਉਹਦੇ ਚ ਬਿੰਦੀ ਨੀ ਪੈਂਦੀ
0: ਯਾਰ
1: ਜਿਹੜਾ ਆਪਾਂ ਦਾਹ ਸੰਸਕਾਰ ਕਰਨ ਜਾਂਦੇ ਹੁੰਦੇ ਨਾ ਉਹ ਚ ਬਿੰਦੀ ਨੀ ਪੈਂਦੀ ਜਾਂ ਪੰਜਾਬੀ ਚ ਕਹਿ ਲਈਏ ਵੀ ਟਿੱਪੀ ਨੀ ਪੈਂਦੀ
0: ਅੱਛਾ
1: ਤੇ ਜਿਹੜਾ ਹਿੰਦੀ ਦਾ ਹੁੰਦਾ ਉਹਨੂੰ ਕਹਿੰਦੇ ਹੁੰਦੇ ਆ ਸੰਸਕਾਰ ਸੰਸਕਾਰ
0: ਅੱਛਾ ਸੰਸਕਾਰੀ
1: ਦੇ ਨਾਲ ਸੰਸਕਾਰੀ ਦੇ ਨਾਲ
0: ਅੱਛਾ
1: ਇਹ ਬੜਾ ਸੰਸਕਾਰੀ ਹੈ ਬੜਾ ਸੱਭਿਆਚਾਰੀ ਹੈ
0: ਹਾਂ ਜਿੱਦਾਂ ਮੈਂ ਸੰਸਕਾਰੀ
1: ਹਾਂ ਭਾਜੀ ਹੁਣ ਤੁਹਾਨੂੰ ਮੈਨੂੰ ਲੱਗਦਾ ਹਿੰਦੀ ਵੀ ਸਿਖਾਣੀ ਪੈਣੀ ਅੰਗਰੇਜ਼ੀ ਦੇ ਨਾਲ
0: ਮੈਂ ਉਹੀ ਕਹਿਣ ਲੱਗਾ ਮੈਂ ਵਾਹ ਕਿਤੇ ਅੰਗਰੇਜ਼ੀ ਸਿੱਖਣ ਲੱਗੇ ਆ ਥੋੜੀ ਦੀਦੀ ਵਾਰੀ ਆ ਗਈ ਯਾਰ ਕੀ ਆ 10 ਸਾਲ ਹੋਰ ਆਪਣੇ ਕੋਲ ਹੈਗੇ ਆ 5 ਸਾਲ ਹਿੰਦੀ ਦੇ 5 ਸਾਲ ਇੰਗਲਿਸ਼ ਦੇ
1: ਜਾਣਾ ਕਿੱਧਰ ਨੂੰ ਜਾਏ ਤਾਂ ਜਾਏਗਾ
0: ਯਾਰ ਹਾਂ ਪਰ ਹਿੰਦੀ ਭਾਜੀ ਮੈਨੂੰ ਸਿਖਾ ਦਿਓ ਕਿਉਂਕਿ ਹੁਣ ਫਾਇਦਾ ਨਹੀਂ ਹੈ ਕਿਉਂਕਿ ਬੇਇੱਜ਼ਤੀ ਇੰਨੀ ਵਾਰੀ ਮੇਰੀ ਹੋ ਚੁੱਕੀ ਹੈ ਨਾ ਹਿੰਦੀ 'ਚ ਉਹ ਤੁਹਾਨੂੰ ਮੈਂ ਪਹਿਲਾਂ ਵੀ ਸ਼ਾਇਦ ਦੱਸਿਆ ਸੀ ਪਰ ਅਸੀਂ ਰੇਡੀਓ ਤੇ ਵੀ ਦੱਸਿਆ ਸੀ ਕਿੱਦਾਂ ਕਿ ਨਹੀਂ ਮੈਂ ਨਾ ਜਦੋਂ ਬੀਟਾ ਕਰਦਾ ਹੁੰਦਾ ਸੀ
1: ਉਹ ਭਾਜੀ
0: ਦੱਸਦਾ ਸੀ ਨਾ
1: ਉਹ ਸਰ ਹੋ ਗਿਆ
0: ਜਾਂਦੇ ਸਮੇਂ ਕਹਿੰਦਾ ਬੂਹਾ ਬੰਦ ਕਰ
1: ਮੈਂ
0: ਛੱਡੂਗਾ ਇਸ ਕਰਕੇ ਹਿੰਦੀ ਮਾਨੇ ਹੁਣ ਕੀ ਸਿੱਖ ਰਹੀ ਹੈ ਯਾਰ ਜਿੰਨੀ ਕੁ ਹੈਗੀ ਆਪਣੇ ਕੋਲ ਉਹੀ ਪੰਜਾਬੀ ਸਿੱਖ ਲਈ ਬਸ ਚੰਗੀ ਤਰ੍ਹਾਂ
1: ਪਹਿਲਾਂ ਪੰਜਾਬੀ ਸਿੱਖ
0: ਪਹਿਲਾਂ ਪੰਜਾਬੀ ਸਿੱਖ
1: ਸੁੱਖ ਜੀ ਦਾ ਸ਼ੋਅ ਸੁਣ ਲਿਆ ਕਰੋ ਪੰਜਾਬੀ ਦੇ ਅੱਖਰ ਦੱਸਦੇ ਆ
0: ਉਹ ਵੀ ਬੜੇ ਔਖੇ ਔਖੇ ਕਈ ਵਾਰੀ ਅੱਖਰ ਦੱਸਦੇ ਆ ਬਈ
1: ਫਸ ਜਾਂਦੇ
0: ਹਾਂ ਨਹੀਂ ਪਤਾ ਲੱਗਦਾ ਵੀ ਹਾਂ ਛੇ ਵੀ ਹੁੰਦੇ ਆ ਪੰਜਾਬੀ 'ਚ
1: ਉਦਣ ਲੱਗਦਾ ਯਾਰ ਮੇਰੇ ਘਰਦੇ ਨੇ ਮੈਨੂੰ ਪੜ੍ਹਾਇਆ ਵੀ ਹੈ ਉਦੋਂ ਲੱਗਦਾ ਵੀ ਜਿਹੜੀ ਸਕੂਲਾਂ ਨੂੰ ਫੀਸ ਦਿੱਤੀ ਸੀ ਉਹ ਨਜਾਇਜ਼ ਦਿੱਤੀ ਗਈ
0: ਸਹੀ ਗੱਲ ਆ ਸਾਡੇ ਸਕੂਲ ਵਿੱਚ ਵੀ ਸਹੀ ਗੱਲ ਜਿਹੜੀ ਟੀਚਰ ਹੁੰਦੀ ਸੀ ਨਾ ਹਿੰਦੀ ਵਾਲੀ
1: ਹਾਂਜੀ
0: ਉਹਨੇ ਆ ਕੇ ਤੇ ਹਿੰਦੀ ਬੋਲਣੀ ਬਾਅਦ ਚ ਪੰਜਾਬੀ ਬੋਲਣੀ ਥੋੜੀ ਜਿਹੀ ਹਿੰਦੀ ਵਾਲੀ ਟੀਚਰ ਸਾਰਾ ਟਾਈਮ ਹਿੰਦੀ ਬੋਲਿਆ
1: ਸਹੀ ਗੱਲ ਹੈ ਉਹਨਾਂ ਦੇ ਸਟਾਫ ਰੂਮ ਚ ਚਲ ਜਾਓ ਪੰਜਾਬੀ ਚ ਖਿੜਖਿੜ ਕਰਨ ਲੱਗੀਆਂ ਹੁੰਦੀਆਂ
0: ਯਾਰ ਭਾਜੀ ਇੱਕ ਤੁਸੀਂ ਗੱਲ ਨੋਟ ਕੀਤੀ ਹੈ ਜਿੱਦਾਂ ਟੀਚਰ ਹੈ ਜਿੱਦਾਂ ਇੰਗਲਿਸ਼ ਵਾਲੀ ਮੈਡਮ ਹੁੰਦੀ ਹੈ
1: ਹਾਂਜੀ
0: ਉਹ ਐ ਹੁੰਦੀ ਵੀ ਬੜੀ ਸੋਹਣੀ ਹੈ ਇੰਗਲਿਸ਼ ਦੀ ਮੈਡਮ ਤੇ ਇੰਗਲਿਸ਼ ਦੀ ਸੋਹਣੀ ਹਨਾ
1: ਨਹੀਂ ਸਾਡੇ ਨਾਲ ਨਹੀਂ ਹੋਇਆ ਸਾਡਾ ਇੰਗਲਿਸ਼ ਵਾਲਾ ਸਰ ਸੀ ਸਰਕਾਰੀ ਸਕੂਲ ਚ ਅੰਗਰੇਜ਼ੀ ਵਾਲੀ ਭੈਣ ਜੀ ਅੰਗਰੇਜ਼ੀ ਇਹ ਜੀ ਮੈਂ ਦੇਖੋ ਮੈਂ ਪ੍ਰਾਈਵੇਟ ਸਕੂਲ ਚ ਪੜਿਆ ਮੈਂ ਸਰਕਾਰੀ ਚ ਪੜਿਆ ਮੈਂ ਜਿੱਥੇ ਵੀ ਗਿਆ ਸਾਨੂੰ ਇੰਗਲਿਸ਼ ਦਾ ਮਾਸਟਰ ਵੀ ਮਿਲਿਆ
0: ਅੰਗਰੇਜ਼ੀ ਵਾਲੇ
1: ਮਾਸਟਰ ਹੀ ਸੀਗੇ ਸਾਰੇ ਮਾਸਟਰ ਸੀ ਔਰ ਮੈਂ ਆਈ ਐਮ ਹੈਪੀ ਕਿ ਉਹ ਚੰਗਾ ਪੜ੍ਹਾ ਗਿਆ
0: ਪਰ ਵੈਸੇ ਜਿਹੜੀ ਇੰਗਲਿਸ਼ ਹੈ ਨਾ ਉਹ ਵੈਸੇ ਲੇਡੀ ਹੀ ਪੜਾਵੇ ਤੇ ਵਧੀਆ ਗੱਲ ਆ
1: ਨਹੀਂ ਇਹ
0: ਪਤਾ ਕਿਦਾਂ ਅੰਗਰੇਜ਼ੀ
1: ਜਿਆਦਾ ਭਾਜੀ ਸਾਡੇ ਵਾਲੇ ਸਰ ਤੋਂ ਪਾਣੀ ਉਹ
0: ਪੂਰੇ ਆ
1: ਲੈ ਉਹ ਜਿਹੜੀ ਪੰਜਾਬੀ ਚੋਂ ਅੰਗਰੇਜ਼ੀ ਪੜਾਉਂਦਾ ਸੀ ਨਾ ਮੈਂ ਜਦ ਤੁਹਾਨੂੰ ਕਹਿਤਾ ਟੈਂਸ ਕਰਕੇ ਆਣੇ ਆ
0: ਮੈਂ ਤੁਹਾਨੂੰ
1: ਅੱਗੇ ਵੀ ਦੱਸਿਆ ਸੀ 12 ਦੇ 12 ਯਾਦ ਨੇ ਪਹਿਲਾਂ ਤਾਂ ਤਿੰਨ ਹੁੰਦੇ ਨੇ ਪ੍ਰੈਜ਼ੈਂਟ ਪਾਸਟ ਫਿਊਚਰ, ਫਿਰ ਉਹਦੀਆਂ ਚਾਰ ਚਾਰ ਗਾਹ ਕੈਟਾਗਰੀ,
0: ਚਾਰ ਚਾਰ ਜਿਹੜੀਆਂ ਸ਼ਿਖਾਵਾਂ ਕਹਿ ਲਓ ਉਹਨਾਂ ਦੀਆਂ, ਸਾਨੂੰ ਹਲੇ ਪਹਿਲੇ ਨੀ ਤੇ ਲਾਏ ਹਲੇ ਚੰਗੀ ਅੱਗੇ ਭਾਜੀ ਉਹ ਜਾਤਾ ਥਾ ਜਾ ਚੁੱਕਾ ਹੈ ਜਾ ਚੁੱਕਾ ਥਾ, ਮੈਂ ਕਿਹਾ ਇੰਨਾ
1: ਤੁਹਾਨੂੰ ਏਦਾਂ ਪੜਾਇਆ ਸੀ ਨਾ, ਇਹ ਸਾਰਿਆਂ ਨੂੰ ਹੀ ਏਦਾਂ ਪੜਾਇਆ ਜਾਂਦਾ ਆਪਾਂ ਨੂੰ,
0: ਮਤਲਬ ਇੰਨਾ ਔਖਾ
1: ਜਾਂਦਾ ਹੈ ਜਾਂਦੀ ਹੈ ਦਾ ਹੈ ਦੀ ਹੈ
0: ਦਾ ਹੈ ਦੀ ਹੈ
1: ਫਿਰ ਸੀ ਸਾ ਸਨ
0: ਇਜ਼ ਐਮ ਆਰ, ਜੇ ਅਗਰ ਇਜ਼ ਬੇਟਾ ਅਗਰ ਇਜ਼
1: ਹੋਵੇਗਾ ਹੋਵੇਗੀ ਕਰ ਗਿਆ ਹੋਵੇਗਾ ਕਰ ਗਈ ਹੋਵੇਗੀ।
0: ਅੱਛਾ ਟੈਸਟ ਤੋਂ ਯਾਦ ਆਇਆ ਭਾਜੀ ਇੱਕ ਉਹ ਵਰਬਾਂ ਵੀ ਬੜੀਆਂ ਹੁੰਦੀਆਂ ਸੀ, ਪਹਿਲੀ ਵਰਬ
1: ਸੈਕਿੰਡ
0: ਜਿੱਦਾਂ ਗੁੱਡ ਨਹੀਂ ਬੈਡ, ਬੈਡ ਇਹਦਾ ਕਹੀ ਜਾਂਦੇ ਨਾ ਅੱਖੇ ਔਖੇ ਔਖੇ ਹੁੰਦੇ ਸੀ,
1: ਗੁੱਡ ਬੈਸਟ ਗੁੱਡ ਬੈਟਰ ਬੈਸਟ
0: ਇੱਦਾਂ ਹੀ, ਉਹ ਜਿੱਦਾਂ ਕੱਟ ਹੈ ਉਹਦੀ ਕੱਟ ਕੱਟ ਕੱਟ
1: ਕੱਟ ਕੱਟ ਕੱਟ
0: ਯਾਰ ਇਹਦੀ ਵੀ ਕੱਟ ਕੱਟਰ ਕੱਟਰ ਰੱਖੋ
1: ਡੂ ਡਿਡ ਡਨ
0: ਗੋ
1: ਵੈਂਟ ਗੋਨ ਪਤਾ ਨੀ ਉਹਨਾਂ ਨੂੰ, ਉਹ ਤਾਂ ਗੋ ਗੋਆ ਗੋਨ ਕਰਦੇ ਨੇ
0: ਉਹ ਅੱਜ ਕੱਲ ਦੇ ਬੱਚੇ ਤੇ ਉਹ ਜ਼ੈਡ ਨੂੰ ਕੀ ਕਹਿੰਦੇ ਆ ਜ਼ੀ ਜ਼ੀ, ਹਾਂ ਮੈਂ ਕਿਹਾ ਯਾਰ ਆ ਕੇ ਹੁਣ ਸਾਡੇ ਜ਼ੀ ਸਿਰਫ ਹੁੰਦਾ ਹੀ,
1: ਸਾਡੇ ਸਾਡੇ ਤਾਂ ਡਬਲਯੂ ਨੂੰ ਵੀ ਡਬਲਯੂ ਨਹੀਂ ਸੀ ਡਬਲ ਯੂ ਕਹਿੰਦੇ ਹੁੰਦੇ ਸੀ,
0: ਤੁਹਾਨੂੰ ਡਬਲਯੂ ਸੀ ਬਈ ਆ ਜਦੋਂ ਮੈਂ ABC ਕਹਿੰਦਾ ਨਾ ਮੈਨੂੰ ਸਮਝ ਨਹੀਂ ਲੱਗਦੀ ਡਬਲਯੂ ਪਹਿਲਾਂ ਆਉਂਦਾ ਤੇ ਵੀ ਪਹਿਲਾਂ ਆਉਂਦੀ ਆ, ਉਹ ਹਮੇਸ਼ਾ ਜੋ ਲਾਸਟ ਦਾ ਆਉਂਦਾ ਨਾ ਲਾਸਟ ਦੀ ਲਾਈਨ ਉਹ ਪੰਗਾ ਜਿਹਾ ਪੈ ਜਾਂਦਾ ਹੁੰਦਾ ਵੀ ਕੀ ਯਾਰ ਇਹ ਤੋਂ ਬਾਅਦ ਆਣੀ ਹੈ, ਇੱਥੇ ਤੇ ਪੂਰਾ ਮਿਊਜ਼ਿਕ ABC ਦੀ।
1: ਸਾਡੇ ਸਾਡੇ ਮਾਸਟਰਾਂ ਨੇ ਸਾਨੂੰ ਨਾ ਇਹ ਰੂਲ ਵੀ ਏਦਾਂ ਸਿਖਾਇਆ ਸੀ, ਜਿਵੇਂ ਆਪਾਂ ਉਹ ਨੀ ਕਹਿੰਦੇ ਹੁੰਦੇ ਨਾਈਫ ਨੋਨ ਹਨਾ, ਉਹ ਕਹਿੰਦੇ ਵੀ ਅਸੀਂ ਇੱਕ ਸਾਡੇ ਚ ਸ਼ਰਾਰਤੀ ਜਵਾਕ ਤੇ ਉਦਣ ਸਾਡਾ ਮਾਸਟਰ ਵੀ ਉਹ ਪੂਰੇ ਮੂਡ ਚ,
0: ਅੱਛਾ ਜੀ,
1: ਕਹਿੰਦਾ ਮਾਸਟਰ ਜੀ ਇਹ ਕਨਾਈਫ ਕਾਤੇ ਨੀ ਹੁੰਦਾ ਕਨੋ ਕਾਤੇ ਨੀ ਹੁੰਦਾ ਹਨਾ, ਕਹਿੰਦਾ ਤੁਹਾਡੀ ਤੁਹਾਡੀ ਭੂਆ ਦੇ ਨਾਲ ਬਣਦੀ ਹੈ, ਕਹਿੰਦਾ ਨਹੀਂ ਜੀ, ਕਹਿੰਦਾ ਐ ਸਮਝ ਲਾ ਵੀ ਕੇ ਤੁਹਾਡਾ ਬਾਪੂ ਹੈ ਤੇ ਐਨ ਤੁਹਾਡੀ ਭੂਆ, ਕਹਿੰਦਾ ਜਿੱਥੇ ਭੂਆ ਆ ਗਈ ਉੱਥੇ ਬਾਪੂ ਚੁੱਪ ਕਰ ਜਾਂਦਾ, ਸੋ ਕਨਾਈਫ ਨੀ ਕਹਿਣਾ ਨਾਈਫ ਕਹਿਣਾ, ਮੁੜ ਕੇ ਉਹਨੇ ਕਦੇ ਰੂਲ ਨੀ ਪੁੱਛਿਆ, ਮੁੜ ਕੇ ਸਾਡੇ ਚ ਵੀ ਕਿਸੇ ਰੂਲ ਨੀ ਪੁੱਛਿਆ ਹੈਗਾ ਵੀ ਇਹ ਤਾਂ ਮਟਰ ਤਾਂ ਸਿੱਧਾ ਹੀ ਯਾਰ ਭੂਆ ਚਾਚੇ ਤੇ ਆ ਜਾਂਦਾ।
0: ਭਾਈ ਸਭ ਤੋਂ ਔਖਾ ਮੈਂ ਤਾਂ ਦੱਸਦਾ, ਹੋਰ ਚਲੋ ਇੰਗਲਿਸ਼ ਦੀ ਦੇਰ ਵੀ ਗੱਲ ਆ ਹੀ ਗਈ ਆ,
1: ਤੁਸੀਂ ਮਾਈਕ ਦੇ ਨੇੜੇ ਆਓ, ਮੈਨੂੰ ਕਿਉਂ ਲੱਗਦਾ ਹੈ ਕਿ ਤੁਸੀਂ ਹੌਲੀ ਬੋਲਦੇ,
0: ਮੇਰੀ ਆਵਾਜ਼ ਆ
1: ਲੈ ਆ ਦੇਖੋ ਹੁਣ ਬਣੇ ਨਾ ਮੁਹੰਮਦ ਰਫੀ,
0: ਉਹ ਮੈਂ ਪਹਿਲਾਂ ਨਾ ਜਿਆਦਾ ਫਰੈਂਕ ਜਿਹਾ ਹੋ ਗਿਆ, ਮੈਂ ਆਰਾਮ ਨਾਲ ਇਦਾਂ ਕਰਕੇ ਬੈਠਾ,
1: ਨਹੀਂ ਫਿਰ ਮਾਈਕ ਪਿੱਛੇ ਲੈ ਜਾਓ,
0: ਮੈਨੂੰ ਸਮਝ ਨਹੀਂ ਆਈ ਵੀ ਮੈਂ ਕਿੱਥੇ ਰੇਡੀਓ 'ਚ ਆ ਜਾਂ ਮੈਂ ਆਰਾਮ ਨਾਲ ਕਿਤੇ ਇੰਟਰਵਿਊ ਦੇ
1: ਰਿਹਾ, ਤੁਸੀਂ ਬੈਠੋ ਤੁਸੀਂ ਆਰਾਮ ਨਾਲ ਬੈਠੋ, ਤੁਸੀਂ ਤਾਂ ਪੂਰੀਆਂ ਨਰਿੰਦਰ ਸ਼ਾਸਤਰੀ ਵਾਲੀਆਂ ਫੀਲਿੰਗਾਂ ਲੈ ਰਹੇ ਸੀਗੇ ਗੋਡੇ ਤੇ ਗੋਡਾ ਰੱਖ ਕੇ,
0: ਆਹ ਤੁਹਾਡਾ ਨੰਬਰ ਬਤਾ ਦੇ ਹੈ ਭਾਈ ਅੰਗਰੇਜ਼ੀ ਦੀ ਗੱਲ ਹੋ ਰਹੀ ਹੈ, ਉੱਪਰ ਲੈ ਗਾ ਅੱਛਾ ਯਾਰ ਮੈਨੂੰ ਤੇ ਹਾਲੇ ਤੱਕ ਨੀ ਉਹ ਸਮਝ ਆਇਆ, ਉਹ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਨਾ ਉਹ ਪੈਰਾਗ੍ਰਾਫ ਦਿੰਦੇ ਆ ਫਿਰ ਕੁਐਸਚਨ ਆਨਸਰ

0: ਪਰ ਇਹ ਨਹੀਂ ਪਤਾ ਵੀ ਕਿੱਦਾਂ ਪਾਸ ਹੋ ਗਏ ਆਪਾਂ ਤੇ ਉਹ ਜਿਹੜੇ ਆ ਨਾ ਹਾਲੇ ਤੱਕ ਮੈਨੂੰ ਇਹ ਨਹੀਂ ਸਮਝ ਆਇਆ ਵੀ ਪਹਿਲਾਂ ਆਪਾਂ ਸਾਰਾ ਪੈਰਾ ਪੜ੍ਹਨਾ ਜਾਂ ਪਹਿਲਾਂ ਪੈਰਾ ਪੜ੍ਹ ਕੇ ਕੁਐਸਚਨ ਵੇਖਣੇ ਆ ਉਹਦਾ ਹਾਲੇ ਤੱਕ ਨੀ ਮੈਨੂੰ ਸਮਝ ਆਇਆ।
1: ਸਾਡੇ ਮਾਸਟਰ ਨੇ ਸਾਨੂੰ ਦੱਸਿਆ ਸੀ ਉਹ ਕਹਿੰਦਾ ਜੀ ਕੀ ਵਰਡਸ ਤੇ ਧਿਆਨ ਦਿਓ ਜਿਹੜੇ ਕੁਐਸਚਨਸ ਦੇ ਵਿੱਚ ਕੀ ਵਰਡਸ ਨੇ ਨਾ ਉਹ ਐਗਜੈਕਟਲੀ ਉਹ ਨਹੀਂ ਹੋਣਗੇ ਜਿਹੜੇ ਪੈਰਾਗ੍ਰਾਫ ਚ ਹੋਣਗੇ ਉਹਨਾਂ ਦੇ ਸਿਨੋਨੀਅਮ ਹੋਣਗੇ। ਜਿਵੇਂ ਬਿਊਟੀਫੁਲ ਲਿਖਿਆ ਹੋਇਆ ਤਾਂ ਹੋ ਸਕਦਾ ਪੈਰਾਗ੍ਰਾਫ ਦੇ ਵਿੱਚ ਕਿਤੇ
0: ਹੱਦ ਹੋ ਗਈ ਯਾਰ ਇੰਨੇ ਗਰੀਬ ਹੋ ਗਏ ਆਪਾਂ ਭਾਜੀ
1: ਜਲਦੀ ਬੋਲ ਨਿਕਲਣਾ
0: ਬਿਊਟੀਫੁਲ
1: ਉਹ ਦੱਸੋ ਜਰਾ ਆਪਣਾ ਕਿੰਨੀ ਕੁ ਦੇਰ ਚ ਦੱਸੋਗੇ ਤਾਂ ਕਿ ਫਿਰ ਮੈਂ ਆਪਣੀ ਅਗਲੀ ਖਬਰ ਪੜ੍ਹਨੀ ਸ਼ੁਰੂ ਕਰਾਂ।
0: ਭਾਜੀ ਤੁਸੀਂ ਬੜੇ ਚਲਾਕ ਹੋ ਤੁਸੀਂ ਸਾਰਿਆਂ ਨੂੰ ਦੱਸ ਦਿੱਤਾ
1: ਵਾ ਕੀ ਕਿਹਾ
0: ਇੱਕ ਵਰਡ ਦੱਸ ਵੀ ਦਿੱਤਾ ਫਿਰ ਵੀ ਨੀ ਬੋਲਦਾ ਗੋਰਜੀਅਸ ਗੋਰਜੀਅਸ
1: ਓਹ ਮਾਈ ਗੋਡ
0: ਓਹ ਅੱਛਾ ਤਾਈ ਹੋਈ ਬਿਊਟੀਫੁਲ ਗੋਰਜੀਅਸ ਤੇ ਗੋਰਾ ਗੋਰਾ ਗੋਰਾ ਪੰਜਾਬੀ ਗੋਰਾ ਗੋਰਜੀਅਸ ਤੇ ਏਦਾਂ ਹੀ ਆ ਭਾਜੀ ਲੱਗਦਾ
1: ਪੰਜਾਬੀ ਤੋਂ ਹੀ ਹੋਇਆ
0: ਬਿਊਟੀਫੁਲ ਬਿੱਲੋ ਪੰਜਾਬੀ ਗਾਣੇ ਘੱਟ ਸੁਣਦਾ ਆਪਣੇ ਕੋਲ ਟਾਈਮ ਨੀ ਹੈਗਾ ਯਾਰ
1: ਭਾਈ ਤੁਸੀਂ ਗਾਲਾਂ ਤੋਂ ਇਲਾਵਾ ਹੋਰ ਕੀ ਸੁਣਦੇ ਹੋ
0: ਉਹ ਜਿਹੜਾ ਹੁਣ
1: ਆਪਾਂ
0: ਖਬਰਾਂ ਵੀ ਦੱਸਣੀਆਂ ਸੀ
1: ਪ੍ਰੋਗਰਾਮ ਹੀ ਖਬਰਾਂ ਦਾ ਹੈਗਾ
0: ਏਦਾਂ ਨਾ ਕਰਿਆ ਕਰੋ
1: ਪਹਿਲੀ ਖਬਰ
2: ਪੇਸ਼ੇ ਖਿਦਮਤ
1: ਸਪੈਸ਼ਲ ਇਨੀਸ਼ੀਏਟ ਸ਼ੁਰੂ ਕੀਤਾ
0: ਅੱਛਾ ਜੀ
1: ਤੇ ਉਹ ਕਹਿੰਦੇ ਕਿ ਯੂਏਈ ਦੇ ਵਿੱਚ ਜੇ ਤੁਹਾਡੇ ਜਿਹੜੇ ਵੀ ਦੋਸਤ ਰਹਿੰਦੇ ਨੇ ਜੇ ਤੁਸੀਂ ਉੱਥੇ ਰਹਿੰਦੇ ਹੁੰਦੇ
0: ਮੇਰੇ ਦੋ ਤੇ ਦੋਸਤ ਹਲੇ ਵੀ ਰਹਿੰਦੇ ਆ
1: ਹਾਂ ਤੇ ਫਿਰ ਜਾਓ
0: ਉਹ ਲਈ ਜਾਓ ਨਹੀਂ ਉਹਨਾਂ ਨੂੰ ਦੱਸਾਂਗੇ ਖਬਰ
1: ਆਓ ਕਮੀ ਹਵੇਲੀ ਤੇ ਉੱਥੇ ਜਾਓਗੇ ਵਾਪਸ ਨਹੀਂ ਆਓਗੇ
0: ਕਦੇ
1: ਯੂਏਈ ਨੇ ਇਹ ਕਿਹਾ ਕਿ ਜੇ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਦੋਸਤ ਸਾਡੇ ਇੱਥੇ ਰਹਿੰਦੇ ਨੇ
0: ਦੁਬਈ ਚ ਹਾਂ
1: ਉਹਨਾਂ ਦਾ ਤਾਂ ਪਤਾ ਨਹੀਂ ਕਦੋਂ ਈਰਾਨ ਨੇ ਸਾਡੇ ਤੇ ਮਿਜ਼ਾਈਲ ਛੱਡ ਦਿੱਤੇ ਪਰ ਤੁਹਾਡਾ ਤਾਂ ਕੁਛ ਸੋਚੀਏ ਨਾ
0: ਅੱਛਾ ਜਿਹੜੇ ਬਾਹਰ ਰਹਿੰਦੇ ਆ
1: ਹਾਂ ਜਿਹੜੇ ਬਾਹਰ ਰਹਿੰਦੇ ਨੇ
0: ਹਾਂ
1: ਉਹ ਕਹਿੰਦੇ 3000 ਦਿਰਹਮ ਦੇ ਫ੍ਰੀ ਵਾਊਚਰ ਦੇ ਰਹੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕਲ ਉੱਥੇ ਰਹਿ ਰਹੇ ਨੇ
0: ਉੱਥੇ ਜਾ ਕੇ ਵਸੋਲ ਲਈ
1: ਨਹੀਂ ਨਹੀਂ ਘੁੰਮਣ ਆਓ ਤੇ ਇਹ ਤਾਂ ਹੈ ਜੇ ਤੁਸੀਂ ਯੂਏਈ ਦੀਆਂ ਕਿਹੜੀਆਂ ਫਲਾਈਟਸ ਹੈਗੀਆਂ ਉੱਥੇ ਦੀ ਉਹ ਕਿਹੜੀ ਹੈ ਦੁਬਈ ਦੀ ਜਿਹੜੇ
0: ਐਮੀਰੇਟਸ
1: ਐਮੀਰੇਟ ਏਅਰਵੇਜ਼
0: ਹਾਂ
1: ਐਮੀਰੇਟ ਦੀ ਬੁਕਿੰਗ ਕਰਦੇ ਹੋ 20 ਜੁਲਾਈ ਤੋਂ ਲੈ ਕੇ 31 ਅਕਤੂਬਰ ਤੱਕ
0: ਅੱਛਾ ਜੀ
1: ਤਾਂ ਉੱਥੇ ਜਿਹੜੇ ਤੁਹਾਡੇ ਲੋਕਲ ਬੰਦੇ ਬੈਠੇ ਨੇ ਜਿਹੜਾ ਤੁਹਾਨੂੰ ਬੁਲਾ ਰਿਹਾ ਵੀ ਆ ਜਾ
0: ਘੁੰਮਣ ਆ ਜਾ
1: ਤਾਂ ਉਹਨੂੰ 3000 ਦਿਰਹਮ ਦਵਾਂਗੇ ਤੇ ਉਹ ਤੁਹਾਡੇ ਘੁੰਮਣ ਫਿਰਨ ਤੇ ਖਰਚਾ ਖੁਰਚਾ ਸਾਰਾ ਉਹ ਚੱਕ ਸਕੂ
0: ਵਾਹ ਜੀ ਵਾਹ ਵਾਹ ਯਾਨੀ ਕਿ 3000 ਫ੍ਰੀ ਦਾ ਆਰਾਮ ਦਵਾਂਗੇ
1: ਫ੍ਰੀ ਦਾ ਉਹਨਾਂ ਨੂੰ
0: ਵਾਹ
1: ਪਰ ਇਹ ਤੁਹਾਡੇ ਤੇ ਹੀ ਲੱਗਣਾ ਸਾਰਾ ਮਤਲਬ ਉਹਨਾਂ ਨੇ ਦਿੱਤਾ ਆਪਣੇ ਲੋਕਾਂ ਨੂੰ ਪਰ ਲੱਗਣਾ ਉਹ ਬਾਹਰਲੇ ਲੋਕਾਂ ਦੇ
0: ਪਹਿਲੇ ਦਿੱਤਾ ਮਤਲਬ ਜਿਹੜੇ ਉੱਥੇ ਰਹਿੰਦੇ ਹੈ ਤੇ ਇੰਡੀਆ ਹੀ ਉੜ ਗਏ ਨਾ
1: ਪਰ ਗੱਲ ਇਹ ਹੈ ਭਾਜੀ ਕਿ ਐਡਾ ਮਾੜਾ ਹਾਲ ਹੋ ਗਿਆ ਦੁਬਈ ਗੱਲ ਨੀ ਖਬਰ ਦੇ ਗੱਲ ਆਈਏ ਹੁਣ ਗੱਲ ਹਾਂ ਖਬਰ ਇਹ ਹੈਗੀ ਹੈ ਕਿ ਦੁਬਈ ਕੇ ਬੁਲਾਉਣ ਲੱਗ ਪਿਆ।
0: ਇੰਨਾ ਹੋ ਗਿਆ ਵੀ ਹੈ, ਇੰਨਾ ਤਹਿਲਕਾ ਮੱਚ ਗਿਆ ਵੀ ਪੈਸੇ

0: ਅਸੀਂ ਪੈਸੇ ਦਿੱਲੇ ਆ
1: ਤੁਸੀਂ। ਮੈਂ ਉਹਨਾਂ ਲੋਕਾਂ ਤੇ ਹੈਰਾਨ ਆ ਜਿਹੜੇ ਹੁਣ ਦੁਬਈ ਦੀਆਂ ਇਨਵੈਸਟਮੈਂਟ ਕਰ ਲਓ ਜੀ, ਯੇ ਕਰ ਲਓ ਜੀ, ਹਲੇ ਵੀ ਐਡਾਂ ਚਲਾਈ ਜਾਂਦੇ ਨੇ ਬੇਸ਼ਰਮ ਹੋ ਗਈ।
0: ਮਾਸੂਮ
1: ਬੰਦਾ ਵੀ ਹੋਵੇ ਜਿਹਦੇ ਕੋਲ 10-20 ਲੱਖ ਡਾਲਰ ਪਏ ਨੇ, ਹਨਾ, ਪਰ ਉਹਨੂੰ ਇਹ ਨਹੀਂ ਪਤਾ ਵੱਧ ਹੈਲ ਇਜ਼ ਈਰਾਨ।
0: ਭਾਜੀ ਜਿਹੜੇ ਹੁਣ ਬੰਦੇ ਉੱਥੇ ਮਤਲਬ ਫਸੇ ਤੇ ਨਹੀਂ, ਚਲੋ ਹੁਣ ਹੋਰ ਤੇ ਠੀਕ ਹੋ ਗਿਆ ਲੱਗੇ ਨਹੀਂ ਕਿ ਹਲੇ ਵੀ ਮਤਲਬ
1: UAE ਦੀ ਤਕਦੀਰ ਤਸਵੀਰ ਮੈਥੋਂ ਲਿਖ ਕੇ ਲੈ ਲਓ। ਇੱਕ ਵਾਰ ਜਿਹੜੀ ਚੀਜ਼ ਐਕਸਪੋਜ਼ ਹੋ ਜਾਂਦੀ ਹੈ ਨਾ, ਜਿੰਨੀ ਚਿਰ ਪਰਦੇ ਜਿਵੇਂ ਆਪਾਂ ਕਹਿੰਦੇ ਨਾ ਢਕੀ ਹੈ ਤਾਂ ਢਕੀ ਰਹਿੰਦੀ।
0: ਹਾਂ
1: ਹੁਣ ਤੱਕ ਢਕਿਆ ਹੋਇਆ ਸੀਗਾ ਤਾਂ ਠੀਕ ਸੀਗਾ,
0: ਹੁਣ ਆ ਗਿਆ,
1: ਹੁਣ ਉਹ ਝੱਗੇ ਚੱਕੇ ਗਏ ਨੇ ਤੇ ਢਿੱਡ ਨੰਗੇ ਹੋ ਗਏ ਨੇ, ਤੇ ਹੁਣ ਤੁਸੀਂ ਦੇਖੋ ਸ਼ੇਖ ਕਿੰਨੀ ਸੇਰ ਤੱਕ ਆਪਣੀ ਜਾਨ ਬਚਾ ਸਕਦੇ ਨੇ। ਗੱਲ ਇਹ ਨਹੀਂ ਹੈਗੀ ਕਿ ਉਹ ਸੇਫ ਰਹਿਣਗੇ, ਸੇਫ ਹੀ ਰਹਿਣਗੇ। ਐਡੀ ਇਨਵੈਸਟਮੈਂਟ ਦੁਨੀਆ ਦੇ ਵੱਡੇ ਵੱਡੇ ਇਨਵੈਸਟਰਸ ਦੀ ਹੋਈ ਹੋਈ ਆ ਨਾ,
0: ਦੁਨੀਆ ਦੇ ਵੱਡੇ ਵੱਡੇ ਹੀ ਆ ਮੇਰੇ ਤੇ, 4-4-5 ਜਿਹੜੇ ਬਗਲੇ ਹੀ ਸਾਰੇ ਮੈਂ ਉੱਥੇ, ਉਹ ਨਹੀਂ ਜਿੱਥੇ ਸ਼ਾਹਰੁਖ ਖਾਨ ਦਾ ਬਗਲਾ,
1: ਤੁਸੀਂ ਬੰਗਲਿਆਂ ਤੇ ਆ ਗਏ। ਮੈਨੂੰ ਲੱਗਿਆ ਤੁਸੀਂ ਕਹੋਗੇ 3-4 ਮੇਰੇ ਐਮੀਰੇਟ ਦੇ ਜਿਹੜੇ,
0: ਨਹੀਂ ਇੰਨਾ ਜ਼ਿਆਦਾ ਨਹੀਂ ਮਾਰੀ ਦੀ ਨਾ, ਬਗਲੇ ਠੀਕ ਹੈ ਨਾ, ਮਤਲਬ ਹੁਣ ਜੇ ਮੈਂ ਇੰਨਾ ਕਹਿ ਦਿੰਦਾ ਤਾਂ ਤੁਸੀਂ
1: ਸ਼ਾਹਰੁਖ ਖਾਨ ਨੇ ਵੀ ਜਿਹੜਾ ਲਿਆ
0: ਉਹਦੇ ਲਾਗੇ ਜਿਹੜਾ ਵਾ
1: ਉਧਰ ਨੂੰ ਨੀ ਜਾ ਪਾਉਂਦੇ ਮੈਂ ਹੁਣ ਕਹਿੰਦਾ ਵੀ ਮੈਂ ਵੇਚ ਦਵਾਂ
0: ਮੈਂ ਹੁਣ ਕਹਿੰਦਾ ਵੀ ਮੈਂ ਵੇਚ ਦਵਾਂ, ਮੈਂ ਵੀ ਇਹਨਾਂ ਇਨਵੈਸਟਰਾਂ ਨਾਲ ਗੱਲ ਨਾ ਕਰਾਂ, ਨਹੀਂ ਤਾਂ
1: ਕਿਉਂਕਿ ਮੈਨੂੰ ਕਹਿੰਦੇ ਵੀ ਬੰਦਾ ਪਾਮ ਨੂੰ ਕੀ ਕਹਿੰਦੇ ਹੁੰਦੇ ਪੰਜਾਬੀ ਚ, ਖਜੂਰ,
0: ਖਜੂਰ ਦਾ ਪੇੜ,
1: ਇਹਨੂੰ ਕਹਿੰਦੇ ਵੀ ਖਜੂਰ ਦੇ ਝਾੜ ਤੇ ਕਿਵੇਂ ਚੜਾਈ ਦੇ
0: ਉਹ ਕੀ ਖਜੂਰ ਪੇਟ,
1: ਬੜਾ ਹੁਆ ਤੋ ਕਿਆ ਹੁਆ ਜੈਸੇ ਪੇੜ ਖਜੂਰ, ਪੰਛੀ ਕੋ ਛਾਇਆ ਨਹੀਂ ਫੱਲਾ ਕੇ ਅਤੀ ਦੂਰ।
0: ਨਹੀਂ ਉਧਰ ਉੱਠ ਤੋਂ ਗਿਰਿਆ ਤੇ ਖਜੂਰ ਤੇ ਕੀ ਸੀ ਉਹ, ਇੱਕ
1: ਆਸਮਾਨ ਤੇ ਗਿਰੇ ਖਜੂਰ,
0: ਆਸਮਾਨ ਤੇ ਗਿਰੇ ਤੇ ਖਜੂਰ ਪੇ ਅਟਕੇ। ਅੱਛਾ ਖਜੂਰ ਤੋਂ ਯਾਦ ਹੈ ਭਾਜੀ, ਮੈਂ ਜਿੱਦਾਂ ਟੈਲੀਕਾਮ ਚ ਕਰਦਾ ਹੁੰਦਾ ਨਾ ਜੋਬ, ਉੱਥੇ ਦੱਸਾਂ ਕੀ ਹੋਇਆ, ਨਹੀਂ
1: ਕੀ ਕਰਦੇ ਤੁਸੀਂ ਖਜੂਰ ਤੇ ਚੜ ਕੇ ਨੈਟਵਰਕ ਲਾਓ, ਹੈਲੋ ਆਵਾਜ਼ ਆ ਰਹੀ
0: ਹੈ। ਹਾਂ ਇਹ ਵੀ ਦੱਸਣ ਲੱਗਾ ਸੀ, ਇਹ ਵੀ ਦੱਸਣ ਲੱਗਾ ਸੀ ਉਹ ਇੱਥੇ ਦੇ ਜਿੱਦਾਂ ਆਪਣੇ
1: ਟਾਵਰ
0: ਲੱਗੇ ਆ
1: ਉੱਥੇ ਖਜੂਰਾਂ ਤੇ ਚੜਾਉਂਦੇ,
0: ਉੱਥੇ ਨਹੀਂ ਨਹੀਂ ਉੱਥੇ ਨਕਲੀ ਖਜੂਰ ਬਣਾਏ ਆ ਉੱਥੇ ਕੀ ਆ, ਮਤਲਬ ਜਿਹੜੇ ਟੈਲੀਕਾਮ ਦੇ ਵੱਡੇ ਵੱਡੇ ਐਂਟੀਨੇ ਜਿੱਥੇ ਲੱਗੇ ਆ ਨਾ, ਕਿਉਂਕਿ ਉੱਥੇ ਉਹਨਾਂ ਨੇ ਨਕਲੀ ਖਜੂਰ ਦੇ ਪੇੜ ਬਣਾਏ ਆ, ਉਹ ਪੂਰਾ ਨਕਲੀ ਆ, ਠੀਕ ਹੈ,
1: ਚਾਈਨਾ ਨਕਲੀ, ਅਸਲੀ ਕਿੱਥੇ,
0: ਨਹੀਂ ਉੱਥੇ ਸੱਚੀ
1: ਵਿਚਕਾਰ ਜਮਾ ਇੰਡੀਆ
0: ਯਾਰ ਭਾਜੀ ਇਹਨਾਂ ਲਾ ਲਾ ਕਰੋ। ਹਾਂ
1: ਨਹੀਂ ਨਹੀਂ
0: ਉਹ ਭਾਈ ਸ਼ੇਖ ਭਾਜੀ ਮੇਰੇ ਦੋਸਤ ਵੀ ਹੈਗੇ ਯਾਰ, ਹਸੀਦਾ ਸ਼ੇਖ,
1: ਸ਼ੇਖ ਹਸੀਨਾ ਉਹ ਬਾਂਗਲਾਦੇਸ਼ ਦੀ ਨਾਲੇ ਉਹ ਭਾਜੀ ਨੀ, ਉਹ ਭੈਣ ਜੀ
0: ਯਾਰ, ਉਹ ਇੱਥੋਂ ਦੀ ਦੁਬਈ ਦੀ ਨੀ ਆ, ਉਹ ਕਿਉਂ ਕੱਲੀ ਉਧਰ ਚਲੇ ਗਈ ਆ,
1: ਉਹਦਾ ਫਸਟ ਨੇਮ ਹੀ ਸ਼ੇਖ ਹੈ, ਨਾਲੇ ਉਹਦੇ ਸਰਨੇਮ ਤੇ ਨਾ ਜਾਇਓ, ਹਸੀਨਾ ਹਸੂਨਾ ਹੈ ਨੀ। ਫੈਜ਼ਲਾਬਾਦ ਵਾਲੀਆਂ ਜੁਗਤਾਂ ਮੜ ਰਹੇ ਸੀ ਮੂੰਹ ਇਹੋ ਜਿਹਾ ਜਿਵੇਂ ਬੋਤਲ ਦਾ ਢੱਕਣ,
0: ਸਹੀ ਇਹ ਵਾਲੀ ਨੀ ਹੈ, ਜਾਣੀ ਕਿ ਦੂਜੀ ਸ਼ੇਖ ਹਸੀਨਾ। ਹਾਂ ਠੀਕ ਹੈ ਚਲੋ, ਕੋਈ ਮਤਲਬ ਦੂਜੀ ਵੱਲੋਂ
1: ਕੀ ਕਹਿਣਾ ਕੀ ਹੈ ਇਸ ਤੇ, ਤੁਹਾਡੀ ਕੀ ਟਿੱਪਣੀਆਂ ਵੀ, ਜੇ ਤੁਹਾਨੂੰ ਕੋਈ ਕਹਿ ਰਿਹਾ ਵੀ ਮੰਤੇਜ ਆ ਜਾ, ਅਸੀਂ ਤੈਨੂੰ ਆਫਰ ਕਰਦੇ ਤੇਰਾ ਸਾਰਾ ਖਰਚਾ ਸਾਡਾ, ਦੁਬਈ ਆਣ ਜਾਣ ਦੀ ਟਿਕਟ ਵੀ ਤੁਹਾਨੂੰ ਦੇ ਰਹੇ ਨੇ, ਮਤਲਬ ਜਾਣ ਦੀ, ਜਾਣ ਦੀ ਗਰੰਟੀ ਤੇ ਆਣ ਦੀ ਟਿਕਟ,
0: ਆਉਣਾ ਨੀ ਤੁਹਾਨੂੰ
1: ਲੱਗਦਾ। ਅੱਛਾ ਮੇਰੀ ਗੱਲ ਸੁਣੋ ਭਾਈ, ਮੈਂ ਤੁਹਾਡੀ ਟਿਕਟ ਕਰਦਾ, ਤੁਸੀਂ ਜਾਓਗੇ ਦੁਬਈ
0: ਕਦੇ
1: ਏਅਰ ਇੰਡੀਆ ਦੀ ਜਿਹੜੀ ਇਕੋਨਮੀ ਹੈ ਉਹ ਚ ਤੁਹਾਨੂੰ ਐਮੀਰੇਟ ਦੀ ਬਿਜ਼ਨਸ
0: ਯਾਰ ਇੱਕ ਵਾਰੀ ਫਿਰ ਹੋ ਹੀ ਹੋਈ ਹੈ ਭਾਜੀ, ਆਪਾਂ ਝੂਠੇ
1: ਹੋ ਆਈਏ ਨੀ,
0: ਹੋ ਆ ਕੇ
1: ਚਲੀਏ ਜਾਈਏ।
0: ਅੱਛਾ ਏਦਾਂ ਨੀ ਕਰਾ ਸਕਦੇ ਵੀ ਆਪਾਂ ਉਹਨਾਂ ਨੂੰ ਕਹੀਏ ਵੀ ਟਿਕਟ ਕਰਾ ਲਈ ਆ, ਪੈਸੇ ਉਹਨਾਂ ਨੂੰ ਦੇ ਦੋ ਆਪਣੇ ਸਾਡੇ ਜਿਹੜੇ ਰਿਸ਼ਤੇਦਾਰ
1: ਕੈਂਸਲ
0: ਕਰਾ ਦਈਏ ਆਪਾਂ, ਤੇ ਫਿਰ ਇਹ ਵੀ ਗੁੱਡ ਹੋ ਸਕਦਾ ਭਾਈ, ਦਿਮਾਗ
1: ਇਹਨੂੰ ਇਹੀ ਕਹਿ ਕੇ ਤਾਂ ਤੁਸੀਂ ਦੁਬਈ ਛੱਡ ਕੇ ਆਏ, ਮਾਨਨਾ ਮਾਨਨਾ ਉਹ ਡੀਗ ਰਹੇ ਸੀ ਵੀ ਤੇਜਾ ਕਦੋਂ ਆਊ ਕਦੋਂ ਆਊ। ਤੁਸੀਂ ਕਹਿ ਗਏ ਮੈਂ ਇੰਡੀਆ ਚੱਲਿਆ ਆ ਕੇ ਸਿਡਨੀ
0: ਅਗਲੀ
1: ਖਬਰ ਵੀ ਹੁਣ ਤੁਸੀਂ ਸੁਣ ਲਓ
0: ਖਬਰ ਸੁਣਾਉਂਦੀ ਹੈ
1: ਮੈਨੂੰ ਚਾਹਤ ਹੈ ਖਬਰ ਦੀ ਪਰ
0: ਚਾਹ ਹੈ ਤੁਮਕੋ ਚਾਹੇਗੇ
1: ਪਰ ਜੇ ਸਾਰੀਆਂ ਗੱਲਾਂ ਸਾਡੀਆਂ ਹੀ ਹੋਈ ਗਈਆਂ
0: ਅੱਛਾ
1: ਤੇ ਲੋਕਾਂ ਨੇ ਗਾਣੇ ਨਾ ਸੁਣੇ ਅੱਜ 90s ਦਾ ਮੂਡ
0: ਮਮਤਾ
1: ਕੁਲਕਰਨੀ ਹੁਣ ਉਹ ਬਣ ਗਈ ਹੈ ਨਾ
0: ਕੀ
1: ਕਿੰਨਾ ਅਖਾੜੇ ਦੀ ਮੁਖੀ ਨੀ ਬਣ ਗਈ
0: ਲੋ ਜੀ ਲੋ ਇਹਨਾਂ ਦਾ ਗਾਣਾ ਸੁਣੋ
1: ਇਹ ਚ ਮਨਾਕਸੀ ਸਦ ਰਹੀ ਸੀ ਸ਼ਰਤ ਲਾ ਲਓ ਮੇਰੇ ਨਾਲ ਸਨੀ ਦਿਓਲ ਵਾਲੀ ਫਿਲਮ ਦੀ
0: ਓਹੀ ਓਹੀ ਹੋਣਾ

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
6: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ।

0: जपन स्कूल तो लैन गया साडे ना गवांडी है तो कहिंदे यार कहां जाना है मैं कहा मैं रेडियो हां जी जा रहा हूं तो कहता है फिर शो आप हिंदी में करते हो मैं कहा नहीं यार पंजाबी में करते हैं तो कहता भी यार हिंदी में कब करते हो फिर मैं कहा नहीं नहीं आप हिंदी च नहीं करते आप सुपने में करते हैं
1: सुपने में करते हैं वो
0: तो ओ मैं उन्होंने कहना भी उन्होंने कहना ले गाने तो ही सारे हिंदी लाउंदे हो शो ची बस बोली जाओ मगर यार गैप जहा कि आई जा रहा वो गैप मैं बोल रहा होगा हाँ
1: सर हुण खान पीण दीआं गल्लां कर लईए
0: यार ना खान पीण दीआं ना गल्लां ओ हाय खान पीण दीआं गल्लां तो याद आया थोड़ा जिहा मैं दसना चाहना
1: खान दी बजाय पीण दीआं ही कर लईए
0: नहीं पीण दीआं नहीं खान दीआं खान दीआं पहला हुण बिफोर वन आवर
1: इंग्लिश
0: या आई हैड काबली चने काबली छोले
1: काबली चने
0: अंग्रेजी औखी बड़ी चिकपीस एंड चावल राइस
1: एंड राइस
0: नहीं तो इन्ने स्वाद बनाए सी इन्ने स्वाद बनाए सी मैं तो लियाउणा ही भुल गया
1: मैं लै गया ढिड से हर बार तुसी कात मतलब थानू हुण मतलब समझ आ जानी
0: चाहिए बड़ी स्वाद बनाई सी इस करके मैं ना
1: नहीं हर बार तुसी कहने वा चीज स्वाद सी की पर मैं लेने भूल गया
0: मैं तारीफ
1: तुसी बस इतना कह रहे करो ना कि मैं खा के आया स्वाद सी
0: अच्छा
1: जदों तुसी यही कह देने मैं लेने भूल गया ये सामने वाले बंदे नूं लगदा वी बेइज्जती होए यार हर बार कह दे हुंदा वी लेके आने सी लेके आने इहनूं मैं नहीं याद रहिंदा कि इहनूं खा पी के कुछ याद ही नहीं रहिंदा
0: इहनूं खा पी के कुछ याद नहीं रहिंदा कुछ करना भी हुंदा
1: हां करना भी हुंदा
0: अच्छा नहीं
1: नहीं जरूरी है
0: अच्छा नहीं नहीं तुसी कह रहे खान पीण वाली कोई खबर हैगी है ते पीण वाली खबर है कहिंदे हो तुसी लै लो जी खान पीण तो याद आया कि साडे कोल पीण वाली खबर भी हैगी है ते देखदे आ
1: ए तुहाडी भूमिका
0: ए ए वी दुबई दी खबर है
1: नहीं सर
0: हां ए होर के ए इटली दी है
1: ए घर घर दी खबर
0: घर घर घर
1: कहानी नहीं घर घर की
0: लो जी साडे नाल सीरीज भी सीरियल भी चालू हो गए चलो ओ शुरू करती है
1: इंस्टाग्राम दे उत्ते वायरल हो रही सी अजकल वीडियो
0: अच्छा वायरल
1: खबर भी बन गई ने
0: देखो इना खबर भी बन गई वायरल होने लग पी
1: हाँ एक खबर की सी
0: हाँ जी
1: मेरे चाय की टपड़ी पे
0: टपड़ी दी खबर है
1: चाय दी खबर है चाय दी
0: चाय ओ
1: चाय वाले दी नहीं चाय दी
0: मतलब प्रधानमंत्री जी साहब जी खबर है चाय वाले दी
1: ओ नु तो चाय नहीं बनानी आंदी
0: पूरा चाय वाला पाता तो है
1: पर उन्हें चाय बनाई नहीं कदे
0: पता नहीं ना बड़ा सारे जने कहते चाय वाले भाई भाई चाय वाले भाजी है
1: उन्हें कुछ और बनाया लोग चाय नहीं बनाई
0: हौली हौली पता लगी जा रहा है लोगों को
1: अच्छा गल यह है के ए ना जड़ी एक वीडियो हुई सी वायरल और मेरे भी सामने आई सी पर मैं हुन जदों एदी न्यूज़ सामने आ गई मतलब
0: अच्छा मतलब तुसी जदों
1: एदी जड़ी शॉर्ट्स या रील्स या जो भी चलदियां होणगियां
0: ठीक है हां
1: सोशल मीडिया तो मेरे भी सामने आई
0: अच्छा जी
1: ते और ए हैगी है कि चाह बनाई किवें जांदी है वायरल टी हैक
0: चाह बनाई किवें जांदी यार हद हो गई भाजी तुसी ये खबर से लाओ आ केड़ी खबर है
1: 20 लाख लोकां ने हुण तक एदे ते लाइक कर दित्ता है जड़ी वीडियो ते 45,000 तो ज्यादा लोगों ने शेयर भी की है चाह किवें बनाई दी
0: है ने शेयर की है कि
1: पूछना चाहिए सी सवाल यह होना चाहिए सी चाह बनती किवें है
0: ईरानी चाय है फर्स्ट पानी गर्म करी
1: नहीं नहीं एवं हो नहीं सकता पहला भांडा लोगे
0: अच्छा हाँ नहीं पहला सोचागा भांडा कितों लवा हाँ
1: उस तो पहला किचन च जाने बारे हिम्मत करो
0: उस तो भी पहला उठा गे ना पहला तो सौन तो पहला उठना भी तो चाहिए है ना
1: अच्छा
0: हाँ ठीक है
1: शुरू से बताओ
0: शुरू
1: से तो मेरा जन्म 6 सितंबर 1900 से अरे इतना भी शुरू से नहीं भाई ਪਾਣੀ
0: ਗਰਮ ਕਰੋ, ਅਦਰਕ ਲਾਚੀਆਂ ਪਾਓ, ਵਿੱਚ ਪੱਤੀ ਪਾਓ, ਤੇ ਬਾਅਦ ਚੋਂ
1: ਗਲਤ ਹੋ ਗਲਤ ਹੋ ਗੈਸ ਤਾਂ ਓਨ ਨੀ ਕੀਤੀ।
0: ਓਹੋ ਅੱਛਾ ਸੋਰੀ, ਪਹਿਲਾਂ ਉੱਠ ਕੇ ਪਹਿਲਾਂ ਉੱਠ। ਅੱਛਾ ਸਾਰੇ ਸਟੈਪ ਤੁਹਾਨੂੰ ਚਾਹੀਦੇ ਆ?
1: ਕੱਲੀ ਕੱਲੀ ਚੀਜ਼
0: ਸਟੈਪ ਵਨ,
1: ਸਟੈਪ ਵਨ, ਕਿਉਂਕਿ ਇਹੀ ਸਟੈਪ ਤੁਹਾਨੂੰ ਦੱਸਣਾ ਫਿਰ ਮੈਂ।
0: ਓ ਅੱਛਾ, ਸਟੈਪ ਵਨ ਇਹ ਹੈਗਾ, ਪਹਿਲਾਂ ਤਾਂ ਆਪਣਾ ਮੂਡ ਬਣ ਗਿਆ ਚਾਹ ਦਾ, ਠੀਕ ਹੈ,
1: ਥੋੜਾ ਫਾਸਟ ਫਾਰਵਰਡ।
0: ਅੱਛਾ, ਇਹ ਸਭ ਤੋਂ ਪਹਿਲਾਂ ਆਪਾਂ ਮੈਂ ਕਰਾਂਗਾ ਗੈਸ ਆਨ, ਠੀਕ ਹੈ। ਉਸ ਤੋਂ ਪਹਿਲਾਂ ਪਾਣੀ ਪਾ ਕੇ ਉਹਦੇ ਵਿੱਚ ਫਰਾਈ ਪੈਨ ਚ ਤੇ ਗੈਸ ਤੇ ਰੱਖ ਦਾਂਗਾ, ਠੀਕ ਹੈ।
1: ਤੁਸੀਂ ਕਾਹਦੇ ਚ ਬਣਾਉਂਦੇ ਹੋ ਚਾਹ? ਕੁੱਕਰ ਵਾਲੀ, ਖੁੱਲੇ ਭਾਂਡੇ ਵਾਲੀ?
0: ਨਹੀਂ ਨਹੀਂ, ਕੁੱਕਰ ਚ ਕਿੱਥੋਂ ਚਾਹ ਬਣਾਉਂਦੇ?
1: ਕੁੱਕਰ ਦੇ ਵਿੱਚ ਚਾਹ ਬਣਦੀ ਹੈ ਸਰ?
0: ਉਹ ਹੱਦ ਹੋ ਗਈ ਆ ਭਾਜੀ,
1: ਕੁੱਕਰ ਵਾਲੀ ਚਾਹ ਨਹੀਂ ਪੀਤੀ ਤੁਸੀਂ?
0: ਕੁੱਕਰ ਵਾਲੀ ਚਾਹ ਕਿਹੜੀ ਹੋ ਗਈ ਯਾਰ?
1: ਮੈਂ ਕਿਹਾ
0: ਕਿੰਨੀਆਂ ਸੀਟੀਆਂ ਦੋਦੇ ਹੁੰਦੇ ਆ ਇਹਨਾਂ ਸੀਟੀਆਂ ਨੂੰ?
1: ਉਹਨੂੰ ਕਹਿੰਦੇ, ਉਹ ਕੀ ਕਹਿੰਦੇ ਹੁੰਦੇ ਆ ਉਹ,
0: ਕੁੱਕਰ ਚ
1: ਤੜਕਾ ਚਾਹ?
0: ਨਹੀਂ ਨਹੀਂ, ਉਹ ਤੇ ਮਤਲਬ ਸੀਟੀਆਂ ਨਹੀਂ ਵੱਜਦੀਆਂ ਉਹ ਚ, ਬਸ ਕੁੱਕਰ ਵਿੱਚ
1: ਮੂੰਹ ਨਾਲ ਮਾਰਨੀ ਹੈ ਤੁਸੀਂ, ਉਧਰ ਚਾਹ ਬਣੂਗੀ ਇਧਰ ਮੂੰਹ ਨਾਲ ਸੀਟੀਆਂ। ਨਹੀਂ
0: ਨਹੀਂ, ਤੁਸੀਂ ਇਹ ਸੱਚੀ ਕਹਿ ਰਹੇ ਹੋ ਜਾਂ ਵੈਸੇ?
1: ਨਹੀਂ ਤੁਸੀਂ ਬਣਾਈ ਨਹੀਂ ਕਦੇ
0: ਯਾਰ?
1: ਤੁਸੀਂ ਹੋਸਟਲ ਚ ਨਹੀਂ ਰਹੇ ਫਿਰ ਕਦੇ?
0: ਓ ਅੱਛਾ, ਹੋਸਟਲ ਵਾਲੀ ਚਾਹ ਵਾ?
1: ਹੋਸਟਲ ਚ ਇੱਕੋ ਹੀ ਕੁੱਕਰ ਹੁੰਦਾ ਸੀ ਸਾਡੇ ਕੋਲ,
0: ਠੀਕ ਹੈ,
1: ਉਹ ਚ ਚਾਹ ਬਣਦੀ ਸੀ, ਉਹ ਚ ਆਲੂ।
0: ਨਹੀਂ ਤੁਸੀਂ ਏਦਾਂ ਕਹੋ ਨਾ, ਤੁਹਾਡੇ ਕੋਲ ਫਿਰ ਉਹ ਦੂਜਾ ਨਾ ਹੀ ਹੁੰਦਾ ਹੋਏਗਾ, ਤੁਹਾਡੇ ਕੋਲ ਚਾਹ ਬਣਾਉਣ ਵਾਲਾ ਪਤੀਲਾ ਨਹੀਂ ਹੁੰਦਾ ਹੋਏਗਾ,
1: ਹੈ ਨਹੀਂ
0: ਕੁੱਕਰ ਹੀ ਸਾਰਾ
1: ਕੁੱਕਰ, ਪਰ ਉਹ ਸਾਡੇ ਇੱਕ ਨੇ ਫੂਕਤਾ ਸੀ।
0: ਇੱਕ ਫੂਕ ਤੇ ਬਵੀ ਦਿੱਤਾ ਸੀ, ਇੱਕ ਕੀ ਹੈ
1: ਉਹ ਚ ਉਹਨੇ ਆਂਡੇ ਧਰਤੇ ਤੇ ਪਾਣੀ ਉਬਲ ਗਿਆ ਉਬਲ ਗਿਆ ਉਬਲ ਗਿਆ ਉਬਲ ਗਿਆ ਉਬਲ ਗਿਆ
0: ਸੇਮ ਚੀਜ਼ ਵੇਲਾ ਹੋਈ ਸੀ, ਉਹ ਸਾਰਾ ਥੱਲੇ ਉਹ ਜਿਹੜਾ
1: ਸਾਰੇ ਲੱਗ ਗਿਆ
0: ਹੋ ਗਿਆ। ਅੱਛਾ ਚਲੋ, ਕੁੱਕਰ ਚ ਬਣਾ ਲਈ ਆ, ਕੁੱਕਰ ਚ ਪਾਇਆ ਪਾਣੀ?
1: ਨਹੀਂ ਨਹੀਂ, ਚਲੋ ਕੋਈ ਨੀ, ਖੁੱਲੇ ਭਾਂਡੇ ਚ ਪਾਣੀ ਪਾ ਕੇ ਗਰਮ ਕੀਤਾ,
0: ਗਰਮ ਕੀਤਾ,
1: ਫਿਰ ਸਭ ਤੋਂ ਪਹਿਲਾਂ ਕੀ ਪਾਉਂਦੇ ਹੋ?
0: ਸਭ ਤੋਂ ਪਹਿਲਾਂ ਉਹ ਤਾਤਕ ਕੁੱਟ ਲਈਦਾ, ਜਿੱਦਾਂ ਅਦਰਕ ਉਹ
1: ਕਿਹਨੂੰ ਕੁੱਟਣਾ ਤੁਸੀਂ?
0: ਉਹ ਨਹੀਂ ਯਾਰ, ਉਹ ਭਾਜੀ ਉਹਨੂੰ ਕੀ ਕਹਿੰਦੇ ਜਿਹੜਾ
1: ਆਦਾ ਮਸਾਲਾ,
0: ਮਸਾਲਾ ਉਹ ਚ ਥੋੜਾ ਪਾਤਾ ਲੌਂਗ, ਲਾਚੀ, ਹਰੀ ਲਾਚੀ, ਕਾਲੀ ਲਾਚੀ, ਕੁਛ ਵੀ, ਉਹਨੂੰ ਕੱਚ ਕੱਚ ਕੱਚ ਕੱਚ ਕੱਚ ਕਰਤਾ
1: ਮੂੰਹ ਦੇ ਨਾਲ,
0: ਮੂੰਹ ਦੇ ਨਾਲ ਨੀ, ਮਤਲਬ ਉਹ ਮੈਂ ਮਿਊਜ਼ਿਕ ਇਸ ਕਰਕੇ ਵਜਾ ਰਿਹਾ ਵੀ ਉਹ ਹੁਣ ਮੈਂ ਏਦਾਂ ਏਦਾਂ ਨਹੀਂ ਨਾ ਕਰ ਸਕਦਾ, ਪਾਤਾ ਲੌਂਗ, ਲਾਚੀ, ਹਰੀ ਲਾਚੀ, ਕਾਲੀ ਲਾਚੀ, ਕੁਛ ਵੀ, ਉਹਨੂੰ ਕੱਚ ਕੱਚ ਕੱਚ ਕੱਚ ਕੱਚ ਕਰਤਾ
1: ਮੂੰਹ ਦੇ ਨਾਲ,
0: ਮੂੰਹ ਦੇ ਨਾਲ ਨੀ, ਮਤਲਬ ਉਹ ਮੈਂ ਮਿਊਜ਼ਿਕ ਇਸ ਕਰਕੇ ਵਜਾ ਰਿਹਾ ਵੀ ਉਹ ਹੁਣ ਮੈਂ ਏਦਾਂ ਏਦਾਂ ਨਹੀਂ ਨਾ ਕਰ ਸਕਦਾ। ਫਿਰ ਉਹਨੂੰ ਤਾਤਕ ਪਾਣੀ ਉਬਲ ਜਾਏਗਾ ਤੇ ਫਿਰ ਉਹਨੂੰ ਉਹਦੇ ਵਿੱਚ ਪਾਤਾ, ਫਿਰ ਜਦੋਂ ਬੁੜਗੁੜ ਬੁੜਗੁੜ ਗੁੜੂ ਕਰੇਗਾ ਫਿਰ ਥੋੜੀ ਜਿਹੀ ਪੱਤੀ ਪਾਤੀ,
1: ਓਕੇ,
0: ਫਿਰ ਪਾਣੀ ਦਾ ਰੰਗ ਜਿਹੜਾ ਥੋੜਾ ਜਿਹਾ ਉਹ ਹੋ ਜਾਏਗਾ, ਪੱਤੀ ਵਾਂਗੂ ਗੰਦਾ ਜਿਹਾ ਕਾਲਾ ਟਾਈਪ ਹੈ, ਤੇ ਫਿਰ ਉਹ ਚ ਪਾਣਾ ਹੈ ਆਪਾਂ ਦੁੱਧ। ਨਹੀਂ ਨਹੀਂ, ਦੁੱਧ ਵੀ ਕੀ ਪਾਣਾ, ਪਹਿਲਾਂ ਮਲਾਈ
1: ਖੰਡ ਨੀ ਪਾਣੀ
0: ਕਰਦੀ ਹੈ?
1: ਫਿਰ
0: ਵਿੱਚ ਖੰਡ ਜਾਂ ਉਹ ਪਾ ਦੋ, ਸ਼ੱਕਰ ਪਾ ਦੋ, ਗੁੜ ਪਾ ਦੋ, ਠੀਕ ਹੈ, ਤੇ ਉਸ ਤੋਂ ਬਾਅਦ ਜਦੋਂ ਦੁੱਧ ਪਾਣਾ ਫਿਰ ਚਮਚ ਲਾਣਾ, ਥੋੜੀ ਜਿਹੀ ਐ ਕਰਕੇ ਹਿਲਾਣੀ ਆ, ਥੋੜਾ ਜਿਹਾ ਐ ਰਾਜੇ, ਜਦੋਂ ਫਿਰ ਵੇਖੀ ਜਾਣਾ ਚਾਹ ਨੂੰ,
1: ਬਾਹਰ ਆਉਣ ਲੱਗੀ
0: ਉਦੋਂ ਤੁਹਾਡਾ ਕੰਮ ਪੈ ਜਾਣਾ ਬਾਹਰ ਦਾ,
1: ਫਿਰ ਹੌਲੀ ਕਰਦੇ
0: ਐ ਕਰਕੇ ਨਾ, ਹੌਲੀ ਥੱਲੇ ਹੌਲੀ ਥੱਲੇ
1: ਹੁੰਦਾ ਐ
0: ਕਰਕੇ, ਫਿਰ ਡੁਬਕੀਆਂ ਜੇ ਮਾਰ ਕੇ ਚਮਚ ਲਾ ਕੇ ਫਿਰ ਐ ਉੱਤੋਂ ਦੀ ਪਾ ਕੇ ਨਾ, ਐ ਕਰਕੇ ਗਰ ਜਿਹਦੀ ਝੱਗ ਵੀ
1: ਫੈਂਟਣੀ ਆ, ਫੈਂਟਣੀ
0: ਫਿਰ ਐ ਕਰਕੇ ਆਰਾਮ ਨਾਲ ਗਰਮ ਗਰਮ ਪੀਓ। ਇਹ ਹੈਗਾ ਸਾਡਾ ਫਾਰਮੂਲਾ।
1: ਇਹ ਬੰਦੇ ਦੀ ਚਾਹ ਹੁਣ ਕਿਵੇਂ ਬਣੀ ਆ?
0: ਸਾਡਾ ਤੇ ਹਿੱਟ ਹੋਇਆ ਨਹੀਂ ਆ ਭਾਜੀ ਫਾਰਮੂਲਾ, ਕਦੀ ਇਹ ਹੈ ਇਹਦਾ ਕਿਦਾਂ ਇਲਾ ਹਿੱਟ ਹੋ ਗਿਆ?
1: ਇਹ ਫਲਾਪ ਹੈ ਫਾਰਮੂਲਾ।
0: ਅੱਛਾ, ਇਹਨੇ ਕੀ ਬਣਾਇਆ, ਕੀ ਹੈ, ਚਾਹ ਹੀ ਬਣਾਈ
1: ਹੈ? ਇਹਨੇ ਚਾਹ ਹੀ ਬਣਾਈ। ਇਹਨੇ ਕੀ ਕੀਤਾ?
0: ਹਾਂਜੀ,
1: ਕਿ ਸਭ ਤੋਂ ਪਹਿਲਾਂ ਤਾਂ ਇਹਨੇ ਗਰਮ ਭਾਂਡਾ,
0: ਗਰਮ ਭਾਂਡਾ ਨਹੀਂ,
1: ਭਾਂਡਾ ਮਤਲਬ ਗੈਸ ਤੇ ਧਰ ਕੇ,
0: ਠੀਕ ਹੈ,
1: ਕੋਈ ਪਾਣੀ ਨਹੀਂ ਪਾਇਆ,
0: ਉਹ ਤੁਹਾਡਾ ਓਇਲ
1: ਹੈ, ਹਲਕਾ ਜਿਹਾ ਸਿਮ ਤੇ ਕਰਕੇ, ਠੀਕ ਹੈ। ਫਿਰ ਉਹਦੇ ਚ ਪਾਈ ਇਹਨੇ ਖੰਡ,
0: ਪਾਣੀ ਤੋਂ ਪਹਿਲਾਂ ਹੀ,
1: ਸਭ ਖਾਸੇ ਤੋਂ ਪਹਿਲਾਂ ਪਹਿਲਾਂ ਪਾਈ ਖੰਡ।
0: ਅੱਛਾ,
1: ਠੀਕ ਹੈ। ਫਿਰ ਉਹ ਚ ਪਾਈ ਇਹਨੇ ਪੱਤੀ, ਤੇ ਫਿਰ ਉਹ ਪੱਤੀ ਦੇ ਵਿੱਚ ਚਾਰ ਕੁ ਛਿੱਟੇ ਪਾ ਤੇ ਪਾਣੀ ਦੇ, ਜਿਵੇਂ ਐਂ ਚਮਚ ਨੀ ਪਾਉਂਦੇ ਹੁੰਦੇ ਐਂ,
0: ਭਾਈ ਜਿੱਦਾਂ ਪਾਣੀ ਐ ਪਾਈ ਪਤਾ ਲੱਗਦਾ,
1: ਚਮਚ ਵੀ ਜ਼ਿਆਦਾ ਕਹਿਤਾ ਉਹਨੇ, ਐਂ ਛਿੱਟੇ ਜੇ ਪਾਤੇ,
0: ਪਰ ਦੇਖਣ ਲਈ ਵੀ ਉਹ ਗਰਮ ਹੋ ਗਿਆ ਕਿ ਨਹੀਂ।
1: ਫਿਰ ਉਹੀ ਚਮਚ ਜਿਹਦੇ ਨਾਲ ਤੁਸੀਂ ਐਂ ਚਾਹ ਕੱਢਣੀ ਸੀਗੀ, ਉਹੀ ਚਮਚ ਲੈ ਕੇ ਇਹਨੇ ਪੱਤੀ ਤੇ ਖੰਡ ਨੂੰ ਐਂ ਤੜਕਾ ਲਗਾ

0: पूरा वो लग गया था,
1: तड़का लगाता
0: अच्छा।
1: पूरा एन काट लिया, फिर थोड़ा जा बद पानी पाता,
0: हौली हौली हौली हौली,
1: फिर चाह वाला पानी पाता है।
0: ठीक है ठीक
1: है, पानी पे है, पत्ती पई है, खंड पई है, हुण इहदे च पाए ने उहने आधा
0: लाची,
1: ठीक है, ते जो भी होर पाना उहनू कुट के ते उहो खंडाते उहदे च।
0: ठीक है ठीक है
1: ठीक है, हुण थोड़ा जा पानी हैगा उहदे च,
0: थोड़ा जा
1: ते हां
0: ठीक है
1: ते उह हैगा, ते हुण इहदे च पानी है दुध,
0: दुध लास्ट रह गया दुध, हां
1: ते दुध पाना है रज के, मतलब इह हैगी है दुध पत्ती,
0: दुध पत्ती बनाई है। ठीक
1: सो ए च दुध पाता ते बस फेर दितियां उबालियां, मतलब वीडियो च तो यह है, बट अदरवाइज तरीका यह है कि इस तो बाद मैं लगता है कि फेंटी देनी चाहिए। चाह उदो तक चाह नहीं स्वाद दिंदी हैगी जो तक चाह नूं तुसीं उबालन तो बाद नवे भांडे च नहीं पाते,
0: वायरल
1: चाह वायरल हो रही है पूरी दुनिया।
0: यार अज भाजी फिर मैं वायरल सब्जी भी बना सकता,
1: आहो बगैर पानी पाए
0: करके,
1: पर गोभी तो बंद ही होता मैं सुनिया, गोभी पहला टोस्ट नहीं कर, गोभी
0: हाँ,
1: रोस्ट कर लेंदे होंदे ने,
0: उस तो बाद
1: फिर उन्हूं पच पाने आगे ने,
0: उस तो मतलब क्योंकि
1: गोभी
0: नहीं वख वख होता है भाजी, जां ते भुल के बनाओ जां सीधा ही तड़का तुड़का ला के सारी गोभी विच सुट्टो,
1: मैं हौली हौली हौली स्वाद ही उहदा होर है,
0: गोरे सारे फ्राइड खाते
1: नाम ही फ्राइड ब्रदर मतलब ऐसी शॉप है।
0: अच्छा हुण मैं ना ये हले तक टेस्ट नहीं कीता,
1: मैं लगता सिर्फ NSW च, आई डोंट नो, जे कोई विक्टोरिया तो सानू सुन रहे भाई या क्वींसलैंड तो या कितों होर तां दस्सियो भी फ्राइड ब्रदर तुहाडे हैगा, असीं एवें मशहूरी करी जांदे,
0: कोई नहीं
1: पर गंदा है।
0: हां यार मैं उही कह रहा
1: था, बहुत गंदा, मतलब गंदा इन द सेंस, ते ओहदा जिहड़ा मतलब ओह खाण तों बाद जो तुहाडे नाल होणा है
0: पर
1: उथे भाजी अपना ना तुहाडे घरां दे लागे ऐतकी मैं गया, ओह जिहड़ा ECQ नहीं हैगा,
0: ECQ
1: ओह जिहड़ा ईस्टर्न क्रीक च बणिया, ओह
0: अच्छा उधरले पासे ईस्टर्न क्रीक
1: डायरेक्ट फैमिली ना डायरेक्ट फैक्ट्री आउटलेट जिहड़ा बणिया,
0: हां जी हां जी
1: हां, ओह GT रोड ते,
0: हां हां GT रोड ते दुहाई
1: ते, ओह ओहदे च हैगियां एक दो शॉप्स भाजी, ओह कमाल दा,
0: ओह वधिया वधिया वाले, मतलब बिना तेल वाले तो है,
1: नहीं नहीं नहीं कल्ले मतलब आही नहीं सिर्फ पकौड़े नहीं पर उथे
0: सारी अलग अलग
1: तरह तरह दे रेस्टोरेंट ट्राई ट्राई किते उथे दे फूड कोर्ट दे विच,
0: ओह
1: होए होए होए होए होए होए
0: सारे जाड़े की होर जाड़े ही
1: पैणा, स्पेशली एक आइसक्रीम ओ एड्डी बड्डी आइसक्रीम दंदे ने एड्डी,
0: अच्छा
1: चंडीगढ़ याद कराता ही सर्दियां आइसक्रीम खान का नजारा ही। चलो आइसक्रीम तो याद आया, अगली आखरी खबर जेड़ी है,
0: आइसक्रीम तो भी याद आया,
1: आखरी खबर आइसक्रीम दे नाल ही जेड़ी
0: हुई, यार क्या बात ए भाई, जिदा होता ना तुक ते तुक भज जाती है, अज तो
1: साडा तुक ते तुक लग गया,
0: पहला चाह दी होगी हुण आइसक्रीम दी होगी,
1: ये ना खबर आई सीगी, ते चलो आप हुण तुहाडी रसोई दे बारे ही अज सारियां गल्लां कर रहे हैं, ते रसोई वाली गल अगे तोरी है,
0: हाँ जी,
1: ते बेस्ट प्रोडक्ट ऑफ द ईयर दे अवार्ड मिल चुके ने
0: आइसक्रीम नू,
1: नहीं नहीं
0: हाँ।
1: सारे प्रोडक्ट तुहाडे किचन च ग्रोसरी प्रोडक्ट, केड़े केड़े प्रोडक्ट दी गल आपां करांगे इत्थे, एक तां आइसक्रीम जिहड़ी पहले नंबर ते आई हैगी कैडबरी आइसक्रीम टब 2026 नू कैनस्टार दा टॉप अवार्ड मिलिया हैगा आइसक्रीम दी कैटेगरी दे विच, फिर वैटिज बेक्ड बीनस, ये जिहड़े कैन नहीं आंदे हुंदे बेक्ड बीनस दे छोटे छोटे कैन जे हुंदे हुंदे ने $2-$2.50 ਦੇ ਮਿਲਦੇ ਹੁੰਦੇ
0: ਨੇ, ਮਤਲਬ 20 ਹੁੰਦੇ ਉਹਦੇ ਵਿੱਚ,
1: ਹਾਂ
0: ਅੱਛਾ ਜੀ,
1: ਉਹ ਵਾਲਾ ਉਹ ਨੰਬਰ 1 ਤੇ ਰਿਹਾ ਕੈਂਡ ਕੈਟਾਗਰੀ, ਮਤਲਬ
0: ਇਹ ਤੁਸੀਂ ਇਹ ਆਸਟ੍ਰੇਲੀਆ ਦੀ ਗੱਲ,
1: ਆਸਟ੍ਰੇਲੀਆ ਦੀ ਹੋਇਆ ਸਰ, ਹੋਰ ਆਪਾਂ ਕਿੱਥੇ ਯੂਗਾਂਡਾ ਚ ਰਹਿੰਦੇ,
0: ਪੂਰੇ ਵਰਲਡ ਵਿੱਚ ਇਦਾਂ ਚੱਲਣ ਦੇ,
1: ਪੂਰੇ ਵਰਲਡ ਦੀ ਗਰੋਸਰੀ ਦਾ ਆਪਾਂ ਕੀ
0: ਲੈਣਾ, ਹਾਂ ਉਹੀ ਨਾ, ਅੱਛਾ ਅੱਛਾ, ਇਹ
1: ਆਸਟ੍ਰੇਲੀਆ ਯੂਨੀਵਰਸ ਦਾ ਪੋਟਸੈਟ ਯੋਗਰਟ ਨੰਬਰ 1 ਯੋਗਰਟ ਆਇਆ, ਤੇ ਕਰੋਲ ਬੇਕਡ ਬੀਨਸ ਆਲਡੀ ਵਾਲੇ ਨੰਬਰ 1 ਤੇ ਆਏ ਨੇ, ਤੇ ਜਿਹੜਾ ਓਲਿਵ ਆਇਲ ਹੈ ਜਿਹਨੂੰ ਹਰ ਘਰ ਚ ਵਰਤਿਆ ਜਾਂਦਾ, आई होप के वेजिटेबल ऑयल नहीं बरतते हुण लोग, पता लग गया ना उहदी पोल खुल गई है,
0: ਵੈਜੀਟੇਬਲ
1: ਰਿਫਾਈਂਡ ਆਇਲਸ ਦੀ
0: ਅੱਛਾ ਉਹ ਜਿਹੜੇ ਹਾਂ
1: ਜਿੰਨੇ ਵੀ ਰਿਫਾਈਂਡ ਆਇਲ ਨੇ ਡੋਂਟ ਯੂਜ਼ ਦੈਮ ਆਪਾਂ ਇੰਡੀਅਨ ਸ਼ਾਪਾਂ ਤੋਂ ਜਾਂਦੇ ਹਾਂ ਉੱਥੋਂ ਚੱਕ ਕੇ ਲੈ ਆਉਂਦੇ
0: ਸਹੀ ਗੱਲ ਆ
1: ਬੈਸਟ ਇਹ ਹੈਗਾ ਕਿ ਜਾਂ ਤਾਂ ਘਿਓ ਚ ਬਣਾ ਲਓ ਆਪਣੀਆਂ ਸਬਜ਼ੀਆਂ ਜਾਂ ਫਿਰ ਜੇ ਔਖਾ ਸੌਖਾ ਹੋਣਾ ਹੀ ਆ ਤਾਂ ਓਲਿਵ ਆਇਲ ਚ
0: ਬਣਾ ਓਲਿਵ ਆਇਲ ਹਾਂ ਠੀਕ ਹੈ
1: ਤੇ ਘਿਓ ਵੀ ਕਹਿੰਦੇ ਉਹ ਵਧੀਆ ਹੁੰਦਾ ਜਿਹੜਾ ਜਿਵੇਂ ਤੁਸੀਂ ਦੁੱਧ ਲਿਆਉਂਦੇ ਹੋ ਉਹ ਤੋਂ ਬਾਅਦ ਫਿਰ ਦਹੀਂ ਜਮਾ ਲੈਂਦੇ ਹੋ ਘਰੇ ਤੇ ਉਹ ਦਹੀਂ ਦਾ ਫਿਰ ਮੱਖਣ ਬਣਾਉਂਦੇ ਹੋ ਫੈਂਟੀ ਲਗਾ ਕੇ
0: ਅੱਛਾ ਜਿਹੜਾ
1: ਫਿਰ ਉਹ ਮੱਖਣ ਤੋਂ ਬਾਅਦ ਜਿਹੜਾ ਤੁਸੀਂ ਘਿਓ ਬਣਾਉਂਦੇ ਹੋ
0: ਤੇ ਜਿਹੜਾ ਆਪਾਂ ਅਸੀਂ ਬਣਾਉਂਦੇ ਆ ਉਹ ਵਧੀਆ ਨਹੀਂ ਹੁੰਦਾ
1: ਜਿਹੜਾ ਆਪਾਂ ਬਣਿਆ ਬਣਾਇਆ ਲੈ ਕੇ ਆਏ
0: ਬਣਿਆ ਬਣਾਇਆ ਨਹੀਂ ਜਿਹੜਾ ਆਪਾਂ ਐਲਡੀ ਤੋਂ ਬਟਰ ਚੱਕਦੇ ਆ ਉਹਦਾ ਬਾਅਦ ਚ
1: ਐਲਡੀ ਦਾ ਕਿਹੜਾ ਬਟਰ ਹੋ ਗਿਆ
0: ਯਾਰ ਐਲਡੀ ਦੇ ਜਿਹੜੇ ਵੱਡੇ ਵੱਡੇ ਬਟਰ ਨਹੀਂ ਹੁੰਦੇ ਅਨਸਾਲਟਡ ਸਾਲਟਡ ਬਟਰ ਜਿਹੜੇ ਹੁੰਦੇ ਆ ਫਿਰ
1: ਉਹ ਬਟਰ ਤਾਂ ਉਹ ਸੈਚੂਰੇਟਿਡ ਫੈਟ ਹੈ ਨਾ ਸਰ
0: ਪਤਾ ਨਹੀਂ ਉਹ ਤੇ ਮੈਂ ਤੇ ਅਹੀ
1: ਉਹਦਾ ਪਿੱਛੇ ਪੜ੍ਹ ਕੇ ਤਾਂ ਦੇਖਿਆ
0: ਨਾ ਸੈਚੂਰੇਟਿਡ ਫੈਟ ਉਹ ਦੀ ਤੂੰ ਤੇ ਉਹ ਹੀ ਇਹਨੂੰ ਗਰਮ ਕਰਕੇ ਘਿਓ ਬਣਾਈ ਜਾ ਰਹੀ ਆ
1: ਉਹ ਫੈਟ ਹੈ ਉਹ ਫਿਰ ਸੈਚੂਰੇਟਿਡ ਮਤਲਬ ਉਹ ਗੱਲ ਇਹ ਹੈ ਕਿ ਫੈਟ ਤਾਂ ਹੁੰਦੀ ਹੋਇਆ ਚਲੋ ਮੱਖਣ ਦੇ ਵਿੱਚ ਆਪਾਂ
0: ਜਦੋਂ ਗਰਮ ਗਰਮ ਕਰਕੇ ਤੇ ਉਹ ਦੇਸੀ ਘਿਓ ਬਹੁਤ ਜ਼ਿਆਦਾ ਕਲਰ ਵੀ ਉਹਦਾ ਦੇਸੀ ਘਿਓ ਵਾਂਗੂ ਆਉਂਦਾ
1: ਉਹ ਤਾਂ ਬਣੇਗਾ ਹੀ ਉਹ ਤਾਂ ਬਣੇਗਾ
0: ਹੈ ਤੇ ਠੀਕ ਹੈ ਨਾ ਖਾ ਸਕਦੇ ਆਪਾਂ
1: ਮੇਨ ਇਹ ਹੈ ਕਿ ਉਹਦੇ ਚ ਸੈਚੂਰੇਟਿਡ ਫੈਟ ਤਾਂ ਫਿਰ ਠੀਕ ਹੈਗੀ ਹੈ ਮੇਨ ਚੀਜ਼ ਜਿਹੜੀ ਦੇਖਣੀ ਹੁੰਦੀ ਹੈ ਟਰਾਂਸ ਫੈਟ ਨਹੀਂ ਹੋਣੀ ਚਾਹੀਦੀ
0: ਅੱਛਾ
1: ਟਰਾਂਸ ਫੈਟ ਖਤਰਨਾਕ ਹੈਗੀ ਹੈਗੀ ਸੈਚੂਰੇਟਿਡ ਫੈਟ ਵੀ ਖਤਰਨਾਕ ਹੈ ਪਰ ਟਰਾਂਸ ਫੈਟ ਤਾਂ ਮਤਲਬ ਨਿਰੀਓ ਜ਼ਹਿਰ ਹੈ ਪਰ ਜਿੰਨੀ ਜ਼ਿਆਦਾ ਹੋਏਗੀ ਉਹ ਤੁਹਾਡਾ ਫੈਟੀ ਲੀਵਰ ਜਾਂ ਹੋਰ ਦਿਲ ਦੀਆਂ ਬਿਮਾਰੀਆਂ ਕੋਲੈਸਟ੍ਰੋਲ ਵਧਣਾ ਇਹ ਉਹ ਲੱਲੇ ਭੱਬੇ ਉਹ ਜੁੜ ਜਾਂਦੇ ਨੇ ਫਿਰ
0: ਪਰ ਡਾਕਟਰ ਸਾਹਿਬ ਤੁਸੀਂ ਇਹ ਦੱਸੋ
1: ਬਈ ਓਲਿਵ ਆਇਲ ਸਰ ਓਲਿਵ ਆਇਲ
0: ਤਾਂ ਕਿਉਂ
1: ਓਲਿਵ ਆਇਲ ਦੇ ਵਿੱਚ ਸਬਜ਼ੀਆਂ ਬਣਾ ਲਓ ਨਾ ਫਿਰ
0: ਓਲਿਵ ਆਇਲ ਦਾ ਮੱਖਣ ਕੱਢੀ ਆਪਾਂ
1: ਤੇ ਉਹ ਕਹਿੰਦੇ ਉਹ ਆਇਆ ਹੈਗਾ ਨੰਬਰ 1 ਦੇ ਉੱਤੇ ਦੋ ਬ੍ਰਾਂਡਸ ਆਏ ਸੀ ਉਸ ਕੈਟੇਗਰੀ ਚ ਚੋਇਸ ਦੀ ਕੈਟੇਗਰੀ ਚ ਐਕਸਟਰਾ ਵਰਜਿਨ ਆਇਲ ਓਲਿਵ ਆਇਲ ਦੀਆਂ ਕੈਟੇਗਰੀ ਚ ਆਲਡੀ ਤੇ ਵੂਲਵਰਸ ਦੇ ਜਿਹੜੇ ਹੋਮ ਬ੍ਰਾਂਡ ਨੇ ਮਤਲਬ ਦੇਖੋ ਇਹਦੇ ਚ ਆਸਟ੍ਰੇਲੀਆ ਦੀਆਂ ਜਿਹੜੀਆਂ ਕੰਪਨੀ ਆਸਟ੍ਰੇਲੀਆ ਦੇ ਵਿੱਚ ਜਿਹੜੇ ਕੰਜ਼ਿਊਮਰਸ ਦੇ ਨਾਲ ਜੁੜਿਆ ਹੋਇਆ ਅਦਾਰਾ ਹੈ ਨਾ ਕੈਂਸਟਰ
0: ਜੀ ਜੀ
1: ਇਹ ਲਿਸਟ ਮੈਂ ਪੂਰੀ ਧਿਆਨ ਦੇ ਨਾਲ ਦੇਖੀ ਇਹਦੇ ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਨੇ ਤੇ ਸਾਡਾ ਸਾਨੂੰ ਇਹ ਲੱਗਦਾ ਕਿ ਬ੍ਰਾਂਡਡ ਚੱਕੀਏ ਠੀਕ ਹੈ ਕੁਛ ਕੁ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਵਰਤ ਵਰਤ ਕੇ ਹੀ ਪਤਾ ਲੱਗਦੀਆਂ ਨੇ ਕੁਛ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਉਹ ਸਸਤੀਆਂ ਵੀ ਹੁੰਦੀਆਂ ਨੇ ਨਾਲੇ ਤੁਹਾਡਾ ਬਜਟ ਵੀ ਠੀਕ ਕਰ ਦੇਣਗੀਆਂ ਰਸੋਈ ਦਾ ਨਾਲੇ ਤੁਹਾਡਾ ਹੈਲਥ ਦੇ ਲਈ ਵੀ ਸੋ ਜਿਹੜਾ ਆਲਡੀ ਦਾ ਹੋਮ ਬ੍ਰਾਂਡ ਐਕਸਟਰਾ ਵਰਜਿਨ ਓਲਿਵ ਆਇਲ ਹੈ ਉਹ ਨੰਬਰ 1 ਤੇ ਰਿਹਾ
0: ਆਲਡੀ ਦਾ ਐਕਸਟਰਾ ਵਰਜਿਨ ਓਲਿਵ ਆਇਲ ਲੋ ਜੀ
1: ਘਰ ਦੇ ਵਿੱਚ
0: ਆਪਾਂ ਲੈ ਕੇ ਆਇਆ ਕਰਾਂਗੇ ਹੁਣੇ
1: ਤੇ ਆਖਰੀ ਖਬਰ ਵੀ ਫਿਰ ਹੁਣ ਮੈਂ ਦੱਸਦਾ ਹੀ ਚੱਲਾਂ ਕਿਉਂਕਿ ਟਾਈਮ ਹੈਗਾ ਹਲੇ ਆਪਣੇ ਕੋਲ ਤੇ ਆਖਰੀ ਖਬਰ ਦੇ ਵਿੱਚ ਮੈਕਡੋਨਲਡ ਤੇ KFC ਦੇ ਵਿੱਚ ਕੰਪੀਟੀਸ਼ਨ ਚੱਲ ਪਿਆ
0: ਅੱਛਾ ਜੀ
1: ਗਰਮੀਆਂ ਤੋਂ ਪਹਿਲਾਂ ਹੀ ਇਹਨਾਂ ਕੰਪਨੀਆਂ ਨੇ ਨਾ ਆਪਣੀ ਸਟ੍ਰੈਟੇਜੀ ਪਲਾਨ ਕਰਨੀ ਹੁੰਦੀ ਹੈ ਮਰਚੈਂਡਾਈਜ਼ਿੰਗ ਪਲੈਨਿੰਗ ਕਰਨੀ ਹੁੰਦੀ ਹੈ ਸੋ ਮੈਕਡੋਨਲਡ ਤੇ KFC ਇਹਨਾਂ ਗਰਮੀਆਂ ਦੇ ਵੈਸੇ ਤਾਂ ਉਹਨਾਂ ਨੇ ਆਲਰੇਡੀ ਸ਼ੁਰੂ ਕਰਤਾ ਇੱਕ ਬਹੁਤ ਵੱਡੀ ਰੇਂਜ ਉਹ ਡਰਿੰਕਸ ਦੀ ਲੈ ਕੇ ਆਏ ਨੇ ਸੋ ਜੇ ਤੁਸੀਂ ਕੋਕ ਨਹੀਂ ਪੀਣਾ ਤਾਂ ਕੋਕ ਤਾਂ ਵੈਸੇ ਹੀ ਨਹੀਂ ਪੀਣਾ ਚਾਹੀਦਾ
0: ਸਹੀ ਗੱਲ ਹਾਂ
1: ਕੋਕ ਇਹ ਉਹ ਲੱਲੇ ਭੱਬੇ ਪਰ ਫਿਰ ਵੀ ਜੇ ਕਦੇ ਕਦਾ ਹੀ ਤੁਹਾਡਾ ਚੀਟ ਕਰਨ ਦਾ ਮਨ ਕਰਦਾ ਗੰਦ ਮੰਦ ਪੀਣਾ ਹੀ ਹੈ ਤਾਂ KFC ਨੇ ਆਪਣੀ ਕੁਐਂਚ ਲਾਂਚ ਕੀਤੇ ਨੇ ਤਿੰਨ ਅਲੱਗ ਅਲੱਗ ਤਰ੍ਹਾਂ ਦੇ ਡਰਿੰਕ ਨੇ
0: ਕੁਐਂਚ
1: ਕੈਂਡ ਮਤਲਬ ਯਮੀ
0: ਮਤਲਬ ਆ ਗਏ ਜਾਂ ਹਲੇ ਲਾਂਚ
1: ਕਰਤੇ ਨੇ
0: ਕਰਤੇ ਅੱਛਾ ਹੁਣ ਦੁਕਾਨਾਂ
1: ਤੇ ਮੈਕਡੋਨਲਡ ਨੇ ਆਪਣੇ 6 ਡਰਿੰਕ ਲਾਂਚ ਕੀਤੇ ਨੇ ਸੋ ਉੱਥੇ ਹੁਣ ਤੁਹਾਨੂੰ ਸਿਰਫ ਕੋਕ ਇਹ ਉਹ ਲੱਲੇ ਭੱਬੇ ਨਹੀਂ ਮਿਲਣੇ ਹੈਗੇ
0: ਮਤਲਬ ਹੋਰ ਵੀ ਉਹਨਾਂ ਦੇ
1: ਬੜੇ ਕਿਸਮ ਦੇ ਅਲੱਗ ਅਲੱਗ ਕਿਸਮ ਦੇ ਤੁਹਾਨੂੰ ਬੜੇ ਫਲੇਵਰਡ ਡਰਿੰਕ ਜਿਹੜੇ ਨੇ ਉਹ ਮਿਲਣਗੇ ਤੇ ਇਹ ਗਰਮੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਨੇ ਸ਼ੁਰੂ ਕੀਤਾ ਹੈਗਾ ਔਰ ਮੈਕਡੋਨਲਡ ਕਹਿੰਦੇ ਕਿ 10 ਸਾਲ ਬਾਅਦ ਉਹ ਡਰਿੰਕ ਲੈ ਕੇ ਆਇਆ ਪਹਿਲਾਂ ਹੁੰਦੇ ਸੀ ਬੜੇ ਫੇਮਸ ਹੁੰਦੇ ਸੀ ਦੁਬਾਰਾ ਆਏ ਨੇ
0: ਲਓ ਜੀ ਤੇ ਜੇ ਕਿਸੇ ਨੇ ਲੱਸੀ ਪੀਣੀ ਹੈ ਤੇ ਸਾਡੇ ਘਰ ਆ ਜੇ ਫਿਰ
1: ਅਸੀਂ ਵੀ ਲੱਸੀ ਕਰ ਦਿੰਦੇ ਹਾਂ
0: ਨਹੀਂ ਸਾਲੋ ਦੇ ਡਰਿੰਕ ਵੈਸੇ ਦੱਸਾਂ ਕੀ ਆ ਜਿੱਦਾਂ ਤੁਸੀਂ ਕਹਿਣਾ ਕੋਕ
1: ਲੱਸੀ ਦੀ ਗੱਲ ਸੁਣ ਲਓ ਚਲੋ ਮੈਂ ਕਾਹਨੂੰ ਪ੍ਰਮੋਟ ਕਰਨਾ ਫੇਰ ਇੱਕ ਤਾਂ ਤੁਹਾਨੂੰ ਮੈਂ ਲੱਸੀ ਦੀ ਇੱਕ ਸ਼ਾਪ ਖੁੱਲੀ ਇੱਥੇ ਬਲੈਕ ਟਾਊਨ ਦੇ ਵਿੱਚ
0: ਇੱਥੇ ਆਪਣੇ
1: ਹਾਂ ਪੂਰੀ ਗੱਲ ਨਾਲ ਪੁੱਛਿਓ ਮੇਰੇ ਤੋਂ ਫਿਰ ਬ੍ਰਾਂਡਿੰਗ ਹੋ ਜਾਂਦੀ ਹੈ
0: ਠੀਕ ਹੈ
1: ਉਹਨਾਂ ਕੋਲ 8-10 ਤਰ੍ਹਾਂ ਦੀਆਂ ਲੱਸੀਆਂ ਨੇ
0: ਲੈ
1: ਹਾਂ
0: ਗੋਲ ਗੱਪੇ ਤੋਂ ਹੁਣ ਬਾਅਦ ਲੱਸੀਆਂ ਦੀ 8-10
1: ਤਰ੍ਹਾਂ ਦੀਆਂ ਤੇ ਬੇਸ ਉਹੀ ਹੈ ਸਾਰਿਆਂ ਦਾ ਸੇਮ ਹੀ ਹੈ ਲੱਸੀ ਤੇ ਖੰਡ ਹੈ ਨਾ ਪਰ ਉਹਦੇ ਚ ਫਿਰ ਉਹ 8-8 ਤਰ੍ਹਾਂ ਦੇ ਉਹ ਚੀਜ਼ਾਂ ਉਹ ਕਹਿੰਦੇ ਨੇ ਕਿ ਸਾਡੀਆਂ ਲੱਸੀਆਂ ਹੈਲਦੀ ਨੇ ਹਨਾ ਜਿਹਨੂੰ ਸਿਰਫ ਮੈਂਗੋ ਲੱਸੀ ਤੇ 1-2 ਨੂੰ ਹੋਰ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਲੱਸੀਆਂ ਨੇ ਜਿਵੇਂ ਪਿਸਤਾਸ਼ੀਓ ਹੈ ਰੋਜ਼ ਲੱਸੀ ਹੈ ਅਮੈਰੀਕਨ ਨਟਸ ਹੈ ਪਤਾ ਨੀ ਕੀ ਕੁਛ ਹੈਗਾ ਹਨਾ ਮਿਕਸ ਫਰੂਟ ਹੈ ਇਹ ਉਹ ਕਰਕੇ ਉਹ ਤਰ੍ਹਾਂ ਤਰ੍ਹਾਂ ਦੀਆਂ 8-10 ਲੱਸੀਆਂ ਹੈਗੀਆਂ ਨੇ ਉਹਨਾਂ ਦੇ ਕੋਲ
0: ਅੱਛਾ ਉਹਨਾਂ ਵਿੱਚ ਡਰਾਈ ਫਰੂਟ ਪਾਏ ਉਹਨਾਂ ਦੇ ਵਿੱਚ ਸਾਰੇ
1: ਹਾਂ ਉਹ ਤੁਸੀਂ ਟੋਪਿੰਗ ਕਰਵਾ ਸਕਦੇ ਹੋ ਜਿਵੇਂ ਉਹ ਨਹੀਂ ਹੁੰਦੇ ਉਹ ਜਿਹੜਾ ਡਰਿੰਕ ਵਾਲਾ ਇੱਕ ਬ੍ਰਾਂਡ ਹੈਗਾ ਟੋਪਿੰਗ ਨੀ ਕਰਵਾ ਲੈਂਦੇ ਹੁੰਦੇ ਪਰਲਸ ਵਗੈਰਾ ਪਵਾ ਕੇ ਏਦਾਂ ਇਹਨਾਂ ਦੀ ਟੋਪਿੰਗ ਤੁਸੀਂ ਕਰਵਾ ਸਕਦੇ ਹੋ ਲੱਸੀ ਦੇ ਉੱਤੇ ਪਿਸਿਆ ਹੋਇਆ ਬਦਾਮ ਪਵਾਉਣਾ ਹੈ, ਪਿਸੇ ਹੋਏ ਕਾਜੂ ਪਵਾਉਣੇ ਨੇ, ਹਨਾ ਪਿਸਤਾ ਪਵਾਉਣਾ ਹੈ, ਜੋ ਮਰਜ਼ੀ। ਹਾਂ
0: ਲੈ ਚਲੋ
1: ਵਧੀਆ, ਮੈਂ ਤੁਹਾਨੂੰ ਜਾਂਦੇ ਹੋਏ ਸ਼ੌਪ ਦੱਸਦਾ ਤੇ $6 ਦੀ ਲੱਸੀ ਹੈ ਜਾਂਦੇ ਹੋਏ ਲੈ ਕੇ।
0: ਲੋ ਜੀ ਆਪਾਂ ਲੱਸੀ ਵੀ ਪੀਣੀ ਹੈ ਤੇ ਆਪਾਂ ਕੋਕ ਕਾਕ ਤੇ ਮੈਂ ਘੱਟ ਹੀ ਪੀਣਾ, ਤੇ ਉਹ ਜਿਹੜੀਆਂ ਕਿਹੜੀ ਚੀਜ਼ੀ ਚੂਜੀ ਡਰਿੰਕ
1: ਜਿਹੜੀ ਦੱਸੀ ਹੈ
0: ਉਹ ਤਾਂ
1: ਪੀਣੀ ਨਹੀਂ ਚਾਹੀਦੇ ਹੈਗੇ। ਕੋਕ
0: ਤਾਂ ਮਤਲਬ ਪਤਾ ਨਹੀਂ ਲੋਕੀ ਕਿਉਂ ਮਤਲਬ ਪੀਂਦੇ ਆ,
1: ਅੱਜ ਕੱਲ ਉਹਦਾ ਟ੍ਰੈਂਡ ਨਹੀਂ ਚੱਲ ਪਿਆ ਹੈਗਾ ਵੀ ਕੋਕ ਮਾੜਾ ਹੈ, ਜ਼ੀਰੋ ਮਾੜਾ, ਡਾਇਟ ਪੀਓ।
0: ਅੱਛਾ
1: ਉਹ ਡਾਇਟ ਕੋਕ ਨੂੰ ਐਵੇਂ ਹੀ ਲੋਕੀ ਪ੍ਰਮੋਟ ਕਰਨ ਲੱਗੇ ਹੋਏ ਨੇ ਸੋਸ਼ਲ ਮੀਡੀਆ।
0: ਉਹ ਤਾਂ ਬਸ ਨਾ ਹੀ ਚੇਂਜ ਕੀਤਾ ਹੁੰਦਾ ਤਾਂ ਸਾਰਾ ਕੁਝ।
1: ਮੈਨੂੰ ਲੱਗਦਾ ਆਪ ਹੀ ਕੰਪਨੀਆਂ ਛੱਡ ਦਿੰਦੀਆਂ ਨੇ ਜੁਮਲੇ, ਹਨਾ ਵੀ ਸਾਡਾ ਕੋਕ ਤਾਂ ਬਦਨਾਮ ਹੋ ਗਿਆ,
0: ਡਾਇਟ
1: ਕੋਕ ਨੂੰ ਤਾਂ ਚੱਕੋ,
0: ਜ਼ੀਰੋ ਕੋਕ ਜਿਹੜਾ ਉਹਦੇ ਲੈ ਗਿਆ ਇਹਦੇ ਵਿੱਚ। ਹਾਂ ਤੁਸੀਂ ਆਹ ਪੀਓ,
1: ਕਹਿੰਦੇ ਡਾਇਟ ਕੋਕ ਵਰਗਾ ਕੋਕ ਇਹਦੇ ਨਾਲ ਨਾ ਤੁਹਾਡੇ ਫੈਟ ਨਾ, ਉਹ ਭਰਾਵਾ ਇਨਸੁਲਿਨ ਤਾਂ ਇੰਸਟਿੰਕਟ ਉਹ ਹੁੰਦੇ ਨੇ, ਟ੍ਰਿਗਰ ਹੁੰਦੇ ਨੇ।
0: ਸਹੀ ਗੱਲ, ਬਸ ਜਿਹੜੀ ਚੀਜ਼ ਨਹੀਂ ਚੱਲਦੀ ਨਵਾਂ ਨਾ ਦੇ ਕੇ ਕੁਛ ਨਵਾਂ ਚਲਾ ਦਿੰਦੇ ਆ,
1: ਜਿਵੇਂ ਉਹ ਪਿੱਛੇ ਜੇ ਮਾਚਾ ਮਾਚਾ ਮਾਚਾ ਹੋ ਗਈ ਸੀ, ਹਰ ਇੱਕ ਚੀਜ਼ ਮਾਚਾ, ਮਾਚਾ ਦਾ ਕੇਕ, ਮਾਚਾ ਦਿਓ। ਚਲੋ ਐਨੀਵੇ
0: ਚਲੋ ਜੀ
1: ਪੂਰੀ
0: ਹੈਲਦੀ ਹੈਲਦੀ ਖਬਰਾਂ ਸੀ ਤੇ ਚਾਹ ਵੀ ਬਣਾਈ ਆ ਤੁਹਾਨੂੰ ਸਿਖਾਉਣੀ ਤੇ
1: ਬਣਾਓਗੇ ਏਦਾਂ ਚਾਹ? ਵੈਸੇ
0: ਯਾਰ ਏਦਾਂ ਕੌਣ ਬਣਾਏਗਾ, ਏਦਾਂ ਪਹਿਲਾਂ ਛੇਤੀ ਪੈਣ ਕੇ ਮਿਲੂ,
1: ਭਾਂਡਾ ਫੂਕਤਾ ਹੀ ਮੇਰਾ।
0: ਪਰ ਜਿਹੜਾ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਸਾਰਾ ਕੁਝ ਅੰਦਰ ਜਲਾਤਾ ਉਹਨੇ, ਉਹ ਤਾਂ ਖਰਾਬ ਹੋ ਜਾਂਦਾ ਏਦਾਂ ਤੇ
1: ਉਹਦੇ ਚ ਨਾ ਸਿਮ ਦੇ ਉੱਤੇ ਕਰਕੇ ਤੁਸੀਂ ਪਹਿਲਾਂ ਖੰਡ ਪਾਣੀ ਆ ਤੇ ਫਿਰ ਉਹ, ਤੇ ਮੇਰੇ ਖਿਆਲ ਦੇ ਨਾਲ ਉਹ ਸ਼ੱਕਰ ਵਾਲਾ ਕਨਸੈਪਟ ਨਹੀਂ ਚੱਲਣਾ।
0: ਪਾਣੀ ਚ ਖੰਡ ਪਾਓ ਲਾ ਫਿਰ ਵੀ ਠੀਕ ਹੈ,
1: ਪਰ ਖੰਡ ਚਮਚਾ ਹੀ ਪਾਇਆ ਨੇ ਪਾਣੀ ਦਾ
0: ਤੇ ਉਹ ਤੇ ਉਸੇ ਵੇਲੇ ਗਰਮ ਹੋ ਜਾਂਦਾ,
1: ਇਕੱਠੀ ਜੀ ਹੋਣ ਲੱਗ ਜਾਂਦੀ ਹੈ। ਉਹਨੇ ਬੇਸਿਕਲੀ ਉਹ ਬਣਾਤੀ, ਉਹ ਕੀ ਕਹਿੰਦਾ ਨਹੀਂ ਕੈਰੇਮਲ, ਪਿਛਲਾ ਗਾਣਾ ਤੁਹਾਡਾ ਫੇਵਰੇਟ ਸੀ, ਆਹ ਗਾਣਾ ਮੇਰਾ ਫੇਵਰੇਟ ਹੈ, ਇਹਦੇ ਨਾਲ ਆਪਾਂ ਐਂਡ ਕਰਦੇ ਹਾਂ।
0: ਠੀਕ ਹੈ,
1: ਦੀ ਐਂਡ ਤੋਂ ਬਾਅਦ ਕੀ ਕਹਿਣਾ ਹੁੰਦਾ? ਕੁਛ ਨੀ ਕਹਿਣਾ ਹੁੰਦਾ।
0: ਹਾਂ ਨਹੀਂ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿ ਰਹੀ ਹੁੰਦੀ ਹੈ ਤੇ ਬਸ ਏਦਾਂ ਹੀ ਹੱਸਦੇ ਵੱਸਦੇ ਰਹੋ ਤੇ ਸਾਡਾ ਪ੍ਰੋਗਰਾਮ ਸੁਣਦੇ ਰਹੋ। ਖਬਰ ਬੜੀ ਬੇਕਾਰ, ਅਸੀਂ ਵੀ ਮੈਂ ਗੱਲਾਂ ਬੇਕਾਰ ਕਹਿ ਦੇਣਾ, ਤੁਸੀਂ ਨਹੀਂ। ਉਹ ਜਿਹੜਾ ਕੀ ਉਹ ਗੱਜਾ ਜਿਹੜਾ ਬੋਲਦਾ ਤਾ ਓਕੇ ਬਾਏ ਬਾਏ ਟਾਟਾ ਸਾਰੇ
1: ਜਾਂਜਰੀਆ
0: ਇਹ ਉਹ ਲੈ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਹੈਲੋ ਹੈਲੋ ਹੈਲੋ ਹੈਲੋ। ਨਸ਼ਾ ਪੱਤਾ ਤਾਂ ਹਰੇਕ ਕਰਦਾ, ਪਰ ਜਦੋਂ ਬੰਦੇ ਦੀ ਘਰ ਵਾਲੀ ਨੂੰ ਪਤਾ ਲੱਗਦਾ, ਪਤਾ ਤਾਂ ਉਦੋਂ ਲੱਗਦਾ ਕਿਵੇਂ ਇੱਕ ਵਿਚਾਰੇ ਅਮਲੀ ਦੀ ਘਰ ਵਾਲੀ ਦੁੱਖ ਸੁਣਾਉਂਦੀ ਆ, ਤੇ ਉਹ ਕੀ ਜਵਾਬ ਦਿੰਦਾ। ਲੈ ਵੀ ਸੁਣੋ ਫਿਰ।

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उते आओ एक बार फिर सुनदे हां इस हफ्ते दी एक बेहतरीन कहानी
1: रेडियो हांजी 1674 आस करदे हां दिन तुहाडा वधिया जा रहा होएगा समा हो चुका अज दी कहानी दा दफ्तर दे विच काम करदे हां अचानक घर तों फोन आउंदा नानी चली गई मां ने रोंदे हुए दस्या तू किन्नी क छेती आ सकदा नानी दा संस्कार करना कुछ पल दे लई जिदा बिल्कुल सारा कुछ खलो गया होवे मैनू तो याद ही नहीं सी कदी इह वी हो सकदा मेरे तो बड़े प्लैन सी नानी नू लैके सोचदा सी उहनू आस्ट्रेलिया घुमाऊंगा पर उस तो पहला उहदे गोडे भी पौने वार वार कहती होंगी तेरे विआह के उत्ते खूब भंगड़ा पाउणा भंगड़ा तो ताही पैंदा ना गोडे चलते होण पहलां तो शायद मैं पैसे कट्ठे करता रहा कि उहदे गोडे पवा दूंगा पर हुण तां पैसे भी बहुत सी पता नहीं क्यों नहीं जा पाया किहड़ी चीज़ ने रोकी रखिया किन्ने बन्नी रखिया अज सारा कुछ याद आ रहा जड़ा नानी दे नाल बचपन च करया करदे सी ओ गल्लां ओ नानी दा प्यार ओ गोदी दा निग सारा कुछ याद आ रहा वार वार फोन ते कहिंदी हुंदी सी एक वारी आके मिल जा पर मैनू पता नहीं क्यों लगदा सी नानी ने ले कित्थे जाणा इत्थे ही आ पहलां आपां थोड़ी तरक्की ते कर लईए पहलां होर अपने कारोबार नूं अगे तोर लईए उस तो पहला मन च सी कि पढ़ाई कर लिए पक्या हो लिए यह सफर नहीं मुका पर नानी मुक गई काली काली दे विच टिकट लैण दी कोशिश की पर जांदिआं नूं नानी दा संस्कार हो चुका है मां दे नाल नानके पिंड पुजा ते भज के नानी दे कमरे च जा वड़िया नजरां कुछ भालदियां सी मां नूं आवाज मार के पुछया मां इधरले पासे नानी दे बेंच दे उत्ते एक बॉक्स पिया हुंदा सी तुहानूं याद है नानी किसे नूं हथ नहीं लाउण दिंदी हां हैगा तां सी इत्थे किते होणा झात मार ला सारे वेखण दे उत्ते नहीं किते मिलिया आखिरकार असीं नतीजा कढ़िया घर काफ़ी आवाजाई रही किसी ने उत्ते थले करता होना हो सकता कोई लै गया हो को किसी ने गल नहीं गौली पर मेरी सुई उत्थे अड़ी आखिरकार की सी उस बक्से दे विच पिछली बार जदों मैं नानी नूं मिलिया सी आस्ट्रेलिया जाण लग्या तां कहिंदी सी हैगा तां इह बॉक्स तेरा ही आ ना मैं अज तक कदी किसी नूं खोल के विखाया ते ना ही तेनू विखाउणा पर चल वादा कीता अगली वारी जदों आएगा तो जरूर विखाऊंगी बड़ियां कहानियां जुड़ियां ने इस बक्से दे नाल तेनू पता जदों तेरे नाना जी फौज विच ही बड़ा बड़ा चिर वो छुट्टी ते नहीं आउंदे ते उन्हां नाल भी मैं इहो खेड खेडिया करदी सी ते हुण वेला तेरे नाल खेडदी हां वह भी मैनू वार वार पुछते होंगे ही की आ इस बक्से दे विच पता नहीं क्यों उन्होंने चढ़ाते चढ़ाते जिदा मैनू एक स्वाद जहा पै गया तो हूँ मैं तेनों भी चढ़ाती रही चल खैर मेरा पुत बहुत ही मनते ना लाई कुछ नहीं है इस बक्से च इस बुढ़ी नानी दे कोर प्यार दलार तो अलावा होर कुछ नहीं है प्यार जिन्ना तू मर्जी लै ला तो मैं भी घुट के जफ्फी पा ली सी नानी नू नानी चाहिदा ही तेरा प्यार है बाकी तो वेखी मैं आपे सारा कुछ कर लेना नानी दे कमरे च पईयां वो निक्कियां निक्कियां सारियां चीज़ां वेख के वो सारा कुछ याद आ रहा सी उदों तो लैके जदों नानी दे गोडे कायम हुंदे उदों तक जदों नानी तुरन फिरन तो भी रह गई चाहे शरीर दे विच दर्दां उठदियां ही ਬਿਮਾਰੀਆਂ ਨੇ ਆਣ ਘੇਰਿਆ ਸੀ, ਪਰ ਫਿਰ ਵੀ ਉਹਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਹੁੰਦੀ ਸੀ। ਸਾਰੇ ਇੱਕੋ ਗੱਲ ਆਖਦੇ ਸੀ ਵੀ ਤੈਨੂੰ ਵੇਖ ਕੇ ਤਾਂ ਜਿੱਦਾਂ ਇਹਦੇ 'ਚ ਜਾਨ ਪੈ ਜਾਂਦੀ ਹੈ, ਤੈਨੂੰ ਵੇਖ ਕੇ ਤਾਂ ਖਿੜ ਜਾਂਦੀ ਹੈ ਨਾਨੀ। ਪਤਾ ਨਹੀਂ ਕਿਉਂ ਰਹਿ ਰਹਿ ਕੇ ਮਨ ਦੇ ਵਿੱਚ ਆ ਰਿਹਾ ਸੀ ਕਿ ਕਿਉਂ ਨਹੀਂ ਮਿਲ ਸਕਿਆ ਨਾਨੀ ਨੂੰ। ਜਾਂਦੀ ਬਾਕੀ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਹੈ। ਖੈਰ ਸਾਰੇ ਕੰਮ ਕਾਰ ਹੋ ਗਏ, ਜ਼ਿੰਦਗੀ ਉਸੇ ਤਰ੍ਹਾਂ ਦੇ ਨਾਲ ਚੱਲਦੀ ਰਹਿੰਦੀ ਹੈ। ਕੁਛ ਦਿਨ ਮਾਂ ਦੇ ਨਾਲ ਬਿਤਾਏ ਕਿਉਂਕਿ ਮਾਂ ਦੀ ਤਾਂ ਮਾਂ ਚਲੀ ਗਈ ਸੀ ਨਾ, ਮੇਰੇ ਨਾਲੋਂ ਵੀ ਵਧੇਰੇ ਜੇਕਰ ਕਿਸੇ ਦੇ ਨਾਲ ਨੇੜਤਾ ਤਾਂ ਉਹ ਮੇਰੀ ਮਾਂ ਦੇ ਨਾਲ। ਪਰ ਆਖਿਰਕਾਰ ਕੰਮ ਪਿੱਛੋਂ ਵਾਜਾਂ ਮਾਰਦਾ ਸੀ, ਇਹ ਸਾਰਾ ਕੁਛ ਥੋੜ੍ਹੇ ਦਿਨਾਂ ਦੇ ਵਿੱਚ ਭੁੱਲ ਭੁਲਾ ਗਿਆ ਅਤੇ ਪਿੱਛੋਂ ਫਿਰ ਕੰਮ ਦੀਆਂ ਪਰੇਸ਼ਾਨੀਆਂ। ਟਿਕਟ ਲਈ ਅਤੇ ਵਾਪਸ ਆਸਟ੍ਰੇਲੀਆ ਨੂੰ ਚਾੜਾਇਆ। ਰਸਤੇ ਦੇ ਵਿੱਚ ਵੀ ਸੋਚਦਾ ਉਹਨਾਂ ਨਾਨੀ ਦੇ ਬਕਸੇ 'ਚ ਪਤਾ ਨਹੀਂ ਕੀ ਸੀ, ਉਹ ਨਿੱਕੀਆਂ ਨਿੱਕੀਆਂ ਯਾਦਾਂ ਹਾਲੇ ਵੀ ਤੰਗ ਕਰ ਰਹੀਆਂ ਨੇ। ਘਰ ਪਹੁੰਚਿਆ ਤਾਂ ਇੱਕ ਦਿਨ ਅਚਾਨਕ ਆਪਣਾ ਲੈਟਰ ਬਾਕਸ ਚੈੱਕ ਕਰਦਿਆਂ ਇੱਕ ਨਿੱਕੀ ਜਿਹੀ ਚਿੱਟ ਹੱਥ ਲੱਗੀ, ਕੋਈ ਪਾਰਸਲ ਆਇਆ ਸੀ ਅਤੇ ਪਾਰਸਲ ਦੇ ਉਸ ਚਿੱਟ ਦੇ ਉੱਤੇ ਇੱਕ ਨੰਬਰ, ਤੁਸੀਂ ਘਰ ਨਹੀਂ ਸੀ ਮਿਲੇ ਇਸ ਕਰਕੇ ਇਹ ਪਰਚੀ ਛੱਡ ਕੇ ਜਾ ਰਹੇ, ਆਪਣੀ ਸ਼ਨਾਖਤ ਵਿਖਾ ਕੇ ਆਪਣਾ ਸਮਾਨ ਤੁਸੀਂ ਪੋਸਟ ਆਫਿਸ ਤੋਂ ਪਿੱਕ ਕਰ ਲਿਓ। ਕਾਲੀ ਕਾਲੀ ਦੇ ਵਿੱਚ ਪਹੁੰਚਿਆ, ਕਾਫੀ ਦਿਨ ਹੋ ਗਏ ਸੀ, ਜਾ ਕੇ ਉਹ ਬਕਸਾ ਲੈ ਕੇ ਆਇਆ, ਘਰ ਲਿਆ ਕੇ ਖੋਲ੍ਹਿਆ ਤਾਂ ਨਾਨੀ ਦਾ ਉਹੀ ਬਕਸਾ ਮੇਰੇ ਕੋਲ ਆਸਟ੍ਰੇਲੀਆ ਪਹੁੰਚ ਚੁੱਕਾ ਸੀ। ਸ਼ਾਇਦ ਨਾਨੀ ਨੇ ਜਾਣ ਤੋਂ ਪਹਿਲਾਂ ਉਹ ਮੈਨੂੰ ਆਸਟ੍ਰੇਲੀਆ ਭਜਵਾ ਦਿੱਤਾ ਸੀ। ਸ਼ਾਇਦ ਅੱਜ ਕੱਲ੍ਹ ਉਹ ਫਿਰ ਸੱਚ ਲੱਗ ਰਹੀ ਹੈ ਕਿ ਜਾਣ ਵਾਲਿਆਂ ਨੂੰ ਜਾਣ ਤੋਂ ਪਹਿਲਾਂ ਇੱਕ ਵਾਰੀ ਅਹਿਸਾਸ ਹੋ ਜਾਂਦਾ, ਹਲਕਾ ਜਿਹਾ ਪਤਾ ਲੱਗਣ ਲੱਗ ਪੈਂਦਾ ਕਿ ਆਪਾਂ ਚੱਲੇ ਹਾਂ। ਸ਼ਾਇਦ ਇਸੇ ਕਰਕੇ ਨਾਨੀ ਨੇ ਇਹ ਬਕਸਾ ਭੇਜ ਦਿੱਤਾ, ਪਰ ਆਖਿਰਕਾਰ ਇਹਦੇ 'ਚ ਹੈਗਾ ਕੀ ਸੀ। ਬੜੀ ਕਾਲੀ ਕਾਲੀ ਦੇ ਨਾਲ ਬਕਸਾ ਖੋਲ੍ਹਿਆ ਤਾਂ ਵਿੱਚੋਂ ਪੁਰਾਣੇ ਸਮੇਂ ਦਾ ਇੱਕ ਟਾਈਮ ਪੀਸ ਨਿਕਲਿਆ। ਕਿਸੇ ਸਮੇਂ ਦੇ ਵਿੱਚ ਨਾਨੀ ਉਹਦੇ 'ਤੇ ਅਲਾਰਮ ਲਾਇਆ ਕਰਦੀ ਸੀ। ਕਦੋਂ ਇਸ ਬਕਸੇ ਦੇ ਵਿੱਚ ਬੰਦ ਹੋ ਗਿਆ ਪਤਾ ਨਹੀਂ ਲੱਗਾ, ਉਸ ਤੋਂ ਪਹਿਲਾਂ ਤੱਕ ਨਾਨੀ ਉਹਦੇ ਨਾਲ ਸੰਬੰਧਿਤ ਬਥੇਰੀਆਂ ਕਹਾਣੀਆਂ ਦੱਸਿਆ ਕਰਦੀ ਸੀ। ਦੱਸਦੀ ਸੀ ਇਹ ਤੇਰੇ ਨਾਨਾ ਜੀ ਲੈ ਕੇ ਆਏ ਸੀ, ਪਹਿਲੀ ਵਾਰ ਜਦੋਂ ਛੁੱਟੀ ਆਏ ਸੀ ਅਤੇ ਇਹ ਮੇਰੇ ਲਈ ਲੈ ਕੇ ਆਏ ਸੀ, ਇਹਨੇ ਮੇਰਾ ਬੜਾ ਸਾਥ ਦਿੱਤਾ। ਇਸ ਨੂੰ ਵੇਖ ਵੇਖ ਕੇ ਮੈਂ ਯਾਦ ਕਰਦੀ ਰਹਿੰਦੀ ਕਿ ਅੱਜ ਕਿੰਨੀਆਂ ਘੜੀਆਂ, ਕਿੰਨੇ ਪਲ, ਕਿੰਨੇ ਘੰਟੇ, ਮਿੰਟ, ਸਕਿੰਟ ਹੋ ਗਏ ਨੇ। ਕਦੋਂ ਤੇਰੇ ਨਾਨੇ ਨੇ ਛੁੱਟੀ ਆਉਣਾ, ਇਹਨੇ ਮੇਰਾ ਬੜਾ ਸਾਥ ਦਿੱਤਾ। ਉਸ ਤੋਂ ਬਾਅਦ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਉਹ ਗਿਆ ਕਿੱਥੇ। ਹੁਣ ਲੋੜ ਨਹੀਂ ਸੀ ਪੈਂਦੀ ਇਹਦੀ, ਇਹਨੂੰ ਬਕਸੇ ਦੇ ਵਿੱਚ ਬੰਦ ਕਰਕੇ ਰੱਖ ਲਿਆ। ਪਰ ਇਹਦੇ ਨਾਲ ਸੰਬੰਧਿਤ ਨਾਨੀ ਦੀ ਗੱਲ ਫਿਰ ਯਾਦ ਆਈ ਜਾਂਦੀ। ਇਹ ਬਕਸਾ ਹੈਗਾ ਤੇਰੇ ਲਈ ਆ, ਮੇਰੇ ਲਈ ਕਿਉਂ ਸੀ? ਨਾਨੀ ਕਿਤੇ ਮੇਰਾ ਤਾਂ ਇੰਤਜ਼ਾਰ ਨਹੀਂ ਕਰਦੀ, ਕਿਤੇ ਮੇਰਾ ਸਮਾਂ ਤਾਂ ਨਹੀਂ ਚਾਹੀਦਾ ਉਹਨੂੰ, ਉਹ ਸਮਾਂ ਜਿਹੜਾ ਮੈਂ ਨਹੀਂ ਦੇ ਪਾਇਆ। ਵਾਰ ਵਾਰ ਬੜੇ ਸਵਾਲ ਮਨ ਦੇ ਵਿੱਚ ਘੁੰਮੀ ਜਾਂਦੇ ਨੇ। ਨਾਨੀ ਤੋਂ ਇਲਾਵਾ ਘਰ ਦੇ ਵਿੱਚ ਹੋਰ ਵੀ ਤਾਂ ਬੜੇ ਜੀਅ ਨੇ, ਉਹਨਾਂ ਨੂੰ ਵੀ ਤਾਂ ਮੇਰੀ ਜ਼ਰੂਰਤ ਹੋਊਗੀ, ਹੋ ਸਕਦਾ ਉਹਨਾਂ ਨੂੰ ਵੀ ਮੇਰਾ ਟਾਈਮ ਚਾਹੀਦਾ ਹੋਵੇ। ਅਤੇ ਉਸ ਦਿਨ ਮਨ ਦੇ ਵਿੱਚ ਫੈਸਲਾ ਕੀਤਾ ਕਿ ਹੁਣ ਮੈਂ ਛੇਤੀ ਜਾਇਆ ਕਰੂੰ, ਹੁਣ ਮੈਂ ਆਪਣਿਆਂ ਨੂੰ ਟਾਈਮ ਦਿਆ ਕਰੂੰ, ਸਮਾਂ ਦਿਆ ਕਰੂੰ, ਕਿਸੇ ਇਸੇ ਤਰ੍ਹਾਂ ਇਹ ਬਕਸੇ ਹੀ ਨਾ ਪਾਰਸਲਾਂ ਦੇ ਵਿੱਚ ਪਹੁੰਚਣ। ਕਈ ਵਾਰੀ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈਗਾ, ਜੇ ਸੋਚੀਏ ਤਾਂ ਸਮਾਂ ਹੀ ਸਮਾਂ। ਹਰ ਰੋਜ਼ ਸਾਨੂੰ ਨਵਾਂ ਸਮਾਂ ਮਿਲਦਾ, ਸੌਣ ਤੋਂ ਬਾਅਦ ਜਦੋਂ ਆਪਾਂ ਉੱਠਦੇ ਹਾਂ ਅਤੇ ਫਿਰ ਇੱਕ ਨਵਾਂ ਦਿਨ ਅਤੇ ਨਵਾਂ ਸਮਾਂ। ਪਤਾ ਨਹੀਂ ਉਹ ਸਮਾਂ ਕਿੱਥੇ ਚੱਲ ਜਾਂਦਾ, ਕਿੱਥੇ ਆਪਾਂ ਖਰਚ ਦਿੰਦੇ ਹਾਂ ਹਰ ਰੋਜ਼ ਉਹ ਸਮਾਂ, ਅਤੇ ਜਿੱਥੇ ਵੀ ਖਰਚਦੇ ਹਾਂ ਉਹ ਜਗ੍ਹਾ ਸਾਨੂੰ ਬਹੁਤ ਜ਼ਿਆਦਾ महत्वपूर्ण लगती है, बहुत इंपॉर्टेंट लगती है। कभी सोचा ही नहीं कि शायद इस समय की किसी होर भी लोड़ होगी, साडे घर दे जीयां भी शायद जरूरत हो, कोई साडा इंतजार कर रहा हो। चंगी तरह सोच के जिथे तुहानू ज्यादा जरूरी लगता उत्थे अपने इस समय नू खर्चो, पर अपनी उस लिस्ट दे विच्चों, इन्हां जरूरी कमां दी लिस्ट दे विच्चों अपनी जिंदगी दे कुछ खास किरदार ना मिस कर दिओ। आस करते हैं कि अज की कहानी तुसी पसंद की होगी।
0: धन्यवाद कहानी सुनने लई। जे तुहाडे कोल भी है अजिही ही कोई मोटिवेशनल अते इंस्पायरिंग कहानी तां तुसी सानू मैसेज या ईमेल कर सकदे हो। जे कहानी वधिया लगी तां रेडियो हांजी दे यूट्यूब चैनल तों इस नूं जरूर शेयर करो अते होर भी कहानियां विचार खबरां अते इंटरव्यू सुनने लई सबसक्राइब करो रेडियो हांजी दा यूट्यूब चैनल।

0: ਸ਼ਰਤਾਂ ਲਾਗੂ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
4: ਹਾਂਜੀ।

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: यार तू इतने इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਸ਼ਟ ਉਫਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ

ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ।

ਜੋ ਤੁਦ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨ ਜਾਣਿਐ, ਸਮੁੰਦ ਸਾ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ

ਆਵੇ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਮਨਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ ਜੋਗ ਚ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ।

ਤਾਂ ਉਹ ਮਰੈ ਨਾ ਠਾਗੇ ਜਾਏ। ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨੰਕਾਰ, ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ ਸੱਚੀ ਟਕਸਾਲ।

ਪਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਬਸ

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਕਰ ਸਾਚਾ ਜਿੱਥੇ ਸਦਾ ਸੱਚ ਤੇ ਹਾਵੇ, ਸੱਚੋ ਤੇ ਆਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਗੁਰਤਾ ਗੱਦੀ ਤੇ ਸੁਭਾਏ ਮਾਨ ਲੋਕ ਪਰਲੋਕ ਕੇ ਰਾਖੇ ਹਲਤ ਪਲਤ ਸਵਾਰਨ ਵਾਲੇ ਸਾਨੂੰ

ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਖਜ਼ਾਨੇ ਵਿੱਚ ਇਹ ਬਖਸ਼ਿਸ਼ ਪ੍ਰਾਪਤ ਹੈ। ਆਪਾਂ ਹਰ ਦਿਨ ਦੀ ਸ਼ੁਰੂਆਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਮੁੱਖ ਵਾਕ ਨਾਲ ਕਰਦੇ ਹਾਂ। ਜਦੋਂ ਵੀ ਗੁਰੂ ਮਹਾਰਾਜ ਪ੍ਰਕਾਸ਼ਮਾਨ ਹੁੰਦੇ ਨੇ ਅਤੇ ਸ਼੍ਰੀ ਮੁੱਖ ਵਾਕ ਸੰਗਤਾਂ ਸਾਹ ਰੋਕ ਕੇ ਵੀ ਸਰਵਣ ਕਰਦੀਆਂ ਨੇ ਅਤੇ ਉਹਨਾਂ ਪਾਵਨ ਬਚਨਾਂ ਦੇ ਮੁਤਾਬਕ ਆਪਾਂ ਜ਼ਿੰਦਗੀ ਬਸਰ ਕਰਨ ਦਾ ਯਤਨ ਕਰਦੇ ਹਾਂ, ਜਿਨ੍ਹਾਂ ਉੱਤੇ ਸਤਿਗੁਰੂ ਦੀ ਕਿਰਪਾ ਵਰਤ ਜਾਂਦੀ ਹੈ ਉਹਨਾਂ ਨੂੰ ਉੱਤਮ ਉਪਦੇਸ਼ ਦੀ ਸਮਝ ਪੈ ਜਾਂਦੀ ਹੈ। ਜਿਹੜੇ ਭਰਮ ਭੁਲੇਖਿਆਂ ਵਿੱਚ ਪੈ ਕੋਈ ਵਿੱਦਿਆ ਦਾ ਮਾਣ ਕਰਦਾ ਹੈ, ਕੋਈ ਧਨ ਦੇ ਮਾਣ ਕਰਕੇ ਕਰਤਾ ਪੁਰਖ ਤੋਂ ਦੂਰੀ ਬਣਾ ਕੇ ਰੱਖਦਾ ਹੈ, ਕਿਉਂਕਿ ਅਸੀਂ ਆਪਣੇ ਔਗਣਾ ਕਰਕੇ ਕਰਤਾ ਪੁਰਖ ਵਾਹਿਗੁਰੂ ਤੋਂ ਦੂਰ ਹਾਂ, ਉਹ ਤਾਂ ਸਾਡੇ ਅੰਗ ਸੰਗ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਉੱਤਮ ਉਪਦੇਸ਼, ਪਵਿੱਤਰ ਅੰਮ੍ਰਿਤ ਬਚਨ, ਇਹ ਸਾਡੀ ਜ਼ਿੰਦਗੀ ਨੂੰ ਅਗਵਾਈ ਬਖਸ਼ਣ ਵਾਲੇ ਨੇ। ਆਪਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ, ਜੋ ਸਿੱਖ ਪੰਥ ਦਾ ਕੇਂਦਰੀ ਅਸਥਾਨ ਹੈ, ਅਤੇ ਇੱਥੇ ਦਰਸ਼ਨ ਦੀਦਾਰ ਕਰਕੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੈ ਸਵਾਰਿਆ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦੀਦਾਰ ਕਰਕੇ ਪੜ੍ਹਦੇ ਹਾਂ ਕਿ ਸਤਿਗੁਰਾਂ ਦੇ ਦੀਦਾਰ ਕਰਨ ਵਾਲੇ ਮਨੁੱਖ ਦੇ ਸਾਰੇ ਦੁੱਖ ਕਲੇਸ਼ ਝਗੜੇ ਵਖੀਲੇ ਉੱਤਰ ਜਾਂਦੇ ਨੇ ਅਤੇ ਮਨੁੱਖ ਆਪਣੇ ਆਪ ਦੀ ਪਹਿਚਾਣ ਕਰ ਲੈਂਦਾ ਹੈ, ਸਵੈ ਸਰੂਪ ਦੀ ਪਹਿਚਾਣ ਕਰ ਲੈਂਦਾ ਹੈ। ਇਸ ਕਰਕੇ ਬੜਾ ਉੱਤਮ ਉਪਦੇਸ਼ ਗੁਰੂ ਰਾਮਦਾਸ ਜੀ ਦੇ ਦਰ ਘਰ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ। ਜਿੱਥੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹਾਂ, ਅੰਮ੍ਰਿਤ ਭਰੇ ਬਚਨ ਤਾਂ ਆਪਾਂ ਨੂੰ ਉੱਥੋਂ ਹੀ ਪ੍ਰਾਪਤ ਹੁੰਦੇ ਨੇ। ਇਸ ਅਸਥਾਨ ਨਾਲ ਸਾਡੀਆਂ ਭਾਵਨਾਵਾਂ ਵੀ ਜੁੜੀਆਂ ਨੇ। ਤੋ ਮਨੁੱਖ ਕੁਦਰਤੀ ਤੌਰ 'ਤੇ ਜੋ ਮੀਡੀਆ ਦਾ ਜ਼ਰੀਆ ਹੈ, ਜਿਵੇਂ ਟੀਵੀ ਰਾਹੀਂ, ਰੇਡੀਓ ਰਾਹੀਂ ਜਾਂ ਮੋਬਾਈਲਾਂ ਰਾਹੀਂ ਆਪਾਂ ਅੰਮ੍ਰਿਤ ਵੇਲੇ ਤੋਂ ਸ਼੍ਰੀ ਮੁੱਖ ਵਾਕ ਸਰਵਣ ਕਰਕੇ ਅਤੇ ਗੁਰਸਿੱਖ ਉਸ ਦੀ ਵਿਚਾਰ ਨਾਲ ਵੀ ਜੁੜਦੇ ਨੇ, ਸਰਵਣ ਵੀ ਕਰਦੇ, ਆਪ ਵੀ ਸ਼ਬਦ ਦੇ ਅਰਥ ਪੜ੍ਹਦੇ ਨੇ। ਬੜਾ ਭਾਗਾਂ ਭਰਿਆ ਇਹ ਸਮਾਂ ਹੈ ਸਤਿਗੁਰੂ ਦੇ ਦਰ ਘਰ ਵਿੱਚੋਂ ਅੰਮ੍ਰਿਤ ਭਰੇ ਬਚਨਾਂ ਦੀ ਆਵਾਜ਼ ਨਾਲ ਮਨ ਨੂੰ ਸ਼ਾਂਤੀ ਮਿਲਦੀ, ਸਕੂਨ ਮਿਲਦਾ ਹੈ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਉਪਦੇਸ਼ ਜੀਵਨ ਜਾਚ ਬਖਸ਼ਣ ਵਾਲਾ ਹੈ ਅਤੇ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਅਤੇ ਖੇੜਾ ਲਿਆਉਣ ਵਾਲਾ ਹੈ। ਗੁਰੂ ਨਾਨਕ ਸਾਹਿਬ ਦੇ ਪਵਿੱਤਰ ਬਚਨ ਵੀ ਆਪਾਂ ਪੜ੍ਹਦੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਜਦੋਂ ਸੁਰਤ ਨੂੰ ਸ਼ਬਦ ਦੇ ਨਾਲ ਮੇਲ ਕੇ ਆਪਾਂ ਸ਼ਬਦ ਸਰਵਣ ਕਰਦੇ ਹਾਂ ਸੁਰਤ ਦੁਆਰਾ, ਅਤੇ ਸਾਧ ਸੰਗਤ ਹਿਰਦੇ 'ਤੇ ਫਿਰ ਖੇੜਾ ਪੈਦਾ ਹੁੰਦਾ, ਆਤਮਕ ਉਹ ਝਲਕ ਮਿਲਦੀ ਹੈ ਜਿਸ ਵਿੱਚ ਆਨੰਦ ਹੀ ਆਨੰਦ ਹੈ। ਕਿਉਂਕਿ ਸਾਹਿਬ ਕਹਿੰਦੇ ਆਨੰਦੋ ਆਨੰਦ ਘਣਾ, ਮੈਂ ਸੋ ਪ੍ਰਭ ਡੀਠਾ ਆਰਾਮ, ਚਾਖਿਆੜਾ ਚਾਖਿਆੜਾ ਮੈਂ ਹਰ ਰਸ ਮਿੱਠਾ ਆਰਾਮ। ਇਹ ਐਸਾ ਆਤਮਕ ਆਨੰਦ ਦੀ ਝਲਕ ਦੇਣ ਵਾਲਾ ਹੈ, ਕਦੀ ਫਿਰ ਜ਼ਿੰਦਗੀ ਵਿੱਚ ਚਿੰਤਾ ਝੋਰਾ ਨੇੜੇ ਆਉਂਦਾ ਹੀ ਨਹੀਂ। ਹਜ਼ੂਰ ਗੁਰੂ ਅਰਜਨ ਦੇਵ ਜੀ ਦਾ ਪਵਿੱਤਰ ਵਾਕ ਹੈ, ਗੁਰਵਾਕ ਵਿੱਚ ਸਾਹਿਬ ਕਹਿੰਦੇ ਨੇ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜੋ ਪਰਮਾਤਮਾ ਦੀ ਸਿਫਤ ਸਲਾਹ ਦੀ ਅੰਮ੍ਰਿਤ ਗੁਰਬਾਣੀ ਜਿਸ ਹਿਰਦੇ ਵਿੱਚ ਆ ਵਸੀ, ਉੱਥੇ ਕੋਈ ਚਿੰਤਾ ਝੋਰਾ ਫਿਕਰਾ ਰਹਿੰਦਾ ਹੀ ਨਹੀਂ। ਤੋ ਜੋ ਅੱਜ ਅੰਮ੍ਰਿਤ ਵੇਲੇ ਸ਼੍ਰੀ ਮੁੱਖ ਵਾਕ ਦੀ ਦਾਤ ਪ੍ਰਾਪਤ ਹੋਈ, ਇਹ ਭਗਤ ਕਬੀਰ ਸਾਹਿਬ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਬਿਲਾਵਲ ਰਾਗ ਵਿੱਚ ਪੰਜਵਾਂ ਸ਼ਬਦ ਹੈ।

ਇਸ ਤੋਂ ਪਹਿਲਾਂ ਭਗਤ ਜੀ ਦੇ ਚਾਰ ਸ਼ਬਦ ਨੇ, ਇਹ ਪੰਜਵਾਂ ਸ਼ਬਦ ਹੈ। ਅਤੇ ਭਗਤ ਕਬੀਰ ਸਾਹਿਬ ਜੀ, ਜੋ ਲੋਕ ਉਹਨਾਂ ਨੂੰ ਕਹਿੰਦੇ ਸਨ ਵੀ ਤੁਸੀਂ ਤੇ ਗੁਰੂ ਗੁਰੂ ਜਪਦਿਆਂ ਇੰਝ ਲੱਗਦਾ ਵੀ ਜਿਵੇਂ ਦੁਨੀਆ ਦੀ ਨਜ਼ਰ ਵਿੱਚ ਤੁਸੀਂ ਪਗਲੇ ਹੋ, ਭਾਵ ਝੱਲੇ ਹੋ, ਤੁਸੀਂ ਬੋਰੇ ਹੋ। ਅਤੇ ਭਗਤ ਕਬੀਰ ਜੀ ਨੇ ਉਹਨਾਂ ਅਹੰਕਾਰ ਭਰੀ ਆਵਾਜ਼ ਵਾਲਿਆਂ ਨੂੰ ਸੱਦਾ ਦੇ ਕੇ ਕਿਹਾ, ਭਾਈ ਅਸਲ ਵਿੱਚ ਝੱਲਾ ਉਹ ਹੈ ਜਿਹੜਾ ਆਪਣੇ ਆਪ ਦੀ ਪਹਿਚਾਣ ਨਹੀਂ ਕਰਦਾ, ਜਿਹੜਾ ਲੁਕਾਈ ਵਿੱਚ ਨੁਕਸ ਕੱਢਦਾ, ਕਿਸੇ ਨੂੰ ਬੁਰਾ ਕਹਿੰਦਾ, ਕਿਸੇ ਨੂੰ ਭਲਾ ਕਹਿੰਦਾ, ਆਪਣਿਆਂ ਨੂੰ ਜਿਨ੍ਹਾਂ ਵੱਲ ਝੁਕਾ ਹੋਵੇ ਉਹਨਾਂ ਨੂੰ ਚੰਗਾ ਕਹੀ ਜਾਂਦਾ, ਜਿਨ੍ਹਾਂ ਨਾਲ ਕੋਈ ਲਗਾ ਨਹੀਂ ਉਹਨਾਂ ਦੇ ਔਗਣੀ ਲੱਭੀ ਜਾਂਦਾ। ਭਗਤ ਜੀ ਕਹਿਣ ਲੱਗੇ, ਅਸਲ ਵਿੱਚ ਝੱਲਾ ਉਹ ਹੈ ਜੋ ਆਪਣੇ ਆਪ ਦੀ ਪਹਿਚਾਣ ਨਹੀਂ ਕਰਦਾ, ਜਿਹੜਾ ਆਪਣੇ ਸਵੈ ਸਰੂਪ ਦੀ ਪਹਿਚਾਣ ਕਰ ਲੈਂਦਾ, ਉਹ ਤੇ ਪਰਮਾਤਮਾ ਦੇ ਦਰ ਘਰ ਵਿੱਚ ਕਬੂਲ ਹੋ ਜਾਂਦਾ, ਉਹ ਤੇ ਪ੍ਰਵਾਨ ਚੜ੍ਹਦਾ। ਇਸ ਕਰਕੇ ਮੈਂ ਤੁਹਾਡੀ ਨਜ਼ਰ ਵਿੱਚ ਹੋ ਸਕਦਾ ਬੋਰਾ ਹੀ ਹੈ, ਪਰ ਮੈਂ ਪਰਮਾਤਮਾ ਦੇ ਦਰ ਘਰ ਵਿੱਚ ਆਪਣੀ ਪ੍ਰਵਾਨਗੀ ਬਾਰੇ ਬੇਨਤੀਆਂ ਕਰਦਾ। ਜੇ ਉਹਦੇ ਦਰ ਘਰ ਵਿੱਚ ਮਨੁੱਖ ਪ੍ਰਵਾਨ ਚੜ੍ਹ ਜਾਏ ਤਾਂ ਦੁਨੀਆ ਦੀ ਨਜ਼ਰ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਭਗਤ ਕਬੀਰ ਸਾਹਿਬ ਜੀ ਇਸ ਪਵਿੱਤਰ ਬਚਨ ਵਿੱਚ ਜੋ ਕਿਰਪਾ ਵਰਤਾ ਰਹੇ ਨੇ, ਕਿਉਂਕਿ ਕੁਝ ਪੰਡਿਤ ਲੋਕ, ਸਾਧ ਕਾਂਛੀ ਦੀ ਘਟਨਾ ਹੈ, ਕੁਝ ਪੰਡਿਤ ਲੋਕ ਭਾਵ ਜਿਹੜੇ ਧਾਰਮਿਕ ਤੌਰ 'ਤੇ ਲੋਕਾਂ ਨੂੰ ਗਾਈਡ ਕਰਦੇ ਨੇ, ਲੋਕਾਂ ਨੂੰ ਕਹਿੰਦੇ ਅਸੀਂ ਪਰਮਾਰਥ ਦੇ ਪੰਧੀ ਹਾਂ, ਅਤੇ ਲੋਕ ਸੱਤ ਬਚਨ ਹੱਥ ਜੋੜ ਕੇ ਕਰਦੇ ਨੇ, ਪਰ ਭਗਤ ਕਬੀਰ ਜੀ ਦੇ ਸਾਹਮਣੇ ਉਹਨਾਂ ਕੁਝ ਸਵਾਲ ਰੱਖੇ ਅਤੇ ਭਗਤ ਜੀ ਨੇ ਜੋ ਤਸੱਲੀ ਨਾਲ ਉੱਤਰ ਦੇ ਕੇ ਉਹਨਾਂ ਨੂੰ ਨਿਰ ਉੱਤਰ ਕੀਤਾ, ਫਿਰ ਉਹ ਹੱਥ ਜੋੜ ਕੇ ਪ੍ਰਵਾਨ ਕਰਦੇ ਨੇ ਕਿ ਅਸੀਂ ਤਾਂ ਉਤਲੇ ਮਨੋ ਬਸ ਆ ਹੀ ਧਰਮ ਸਮਝੀ ਬੈਠੇ ਸਾਂ। ਅੱਜ ਧਰਮ ਦੀ ਜੀਵਨ ਜਾਂਚ ਤੁਸਾਂ ਸਮਝਾ ਕੇ ਦੱਸਿਆ ਵੀ ਧਰਮ ਹੈ ਕੀ ਹੈ। ਤੋ ਭਗਤ ਜੀ ਦਾ ਇਹ ਜੋ ਪਵਿੱਤਰ ਸ਼ਬਦ ਹੈ ਆਪਾਂ ਵਿਚਾਰੀਏ, ਅਤੇ ਵਿਚਾਰਨ ਤੋਂ ਪਹਿਲਾਂ ਗੁਰਫਤਿਹ ਦਾ ਆਵਾਜ਼ਾਂ ਵੀ ਬੁਲੰਦ ਕਰੀਏ, ਅਤੇ ਚੜ੍ਹਦੀ ਕਲਾ ਵਿੱਚ ਆਖੋ ਗੁਰਫਤਿਹ ਗਜਾਓ, ਅਤੇ ਸਾਰੀ ਸੰਗਤ ਕਰੋ ਕਿਰਪਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਭਗਤ ਜੀ ਜੋ ਪਵਿੱਤਰ ਭਗਤ ਬਾਣੀ ਦੇ ਪੰਜਵੇਂ ਸ਼ਬਦ ਵਿੱਚ ਕਿਰਪਾ ਵਰਤਾਉਂਦੇ ਨੇ, ਪਿਆਰ ਸਤਿਕਾਰ ਨਾਲ ਸਰਵਣ ਕਰੀਏ, ਅਤੇ ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾ ਅਤੇ

0: ਕਿ ਕੁਝ ਆਏ ਨੇ ਪੰਡਿਤ ਜਨ ਗੁਣੀ ਜਨ ਤੇ ਭਗਤ ਜੀ ਦੇ ਅੱਗੇ ਸਵਾਲ ਕੀਤਾ, ਜਿਵੇਂ ਵਤੰਡਾਵਾਦ ਦੀ ਚਰਚਾ ਹੁੰਦੀ ਹੈ ਉਸ ਰੂਪ ਵਿੱਚ ਸਵਾਲ ਕੀਤਾ, ਕਿਉਂਕਿ ਵਤੰਡਾਵਾਦ ਕਹਿੰਦੇ ਨੇ ਇਹ ਸੰਸਕ੍ਰਿਤ ਦਾ ਸ਼ਬਦ ਹੈ, ਇਹਦਾ ਅਰਥ ਹੁੰਦਾ ਵੀ ਆਪਣਾ ਸਟੈਂਡ ਕਾਇਮ ਕੀਤੇ ਬਿਨਾਂ ਆਪਣੀ ਗੱਲ ਕੋਈ ਪੁਖਤਾ ਨਹੀਂ ਪਰ ਦੂਜੇ ਦੀ ਗੱਲ ਨੂੰ ਧੱਕੇ ਨਾਲ ਹੀ ਕੱਟ ਦੇਣਾ, ਉਹਨੂੰ ਕਹਿੰਦੇ ਨੇ ਵਤੰਡਾਵਾਦ, ਭਾਵ ਫਜ਼ੂਲ ਦੀ ਚਰਚਾ ਕਰਨੀ। ਉਹ ਫਜ਼ੂਲ ਦੀ ਚਰਚਾ ਕਰਨ ਵਾਸਤੇ ਆਏ ਤੇ ਭਗਤ ਕਬੀਰ ਜੀ ਨੂੰ ਕਹਿਣ ਲੱਗੇ, ਹੇ ਕਬੀਰ, ਜੇ ਤੁਸੀਂ ਵੀ ਚਾਰ ਜਮਾਤਾਂ ਕਿਤੇ ਪੜ੍ਹੀਆਂ ਹੁੰਦੀਆਂ, ਮਦਰੱਸੇ ਗਏ ਹੁੰਦੇ, ਕਿਸੇ ਵਿੱਦਿਆ ਮੰਦਰ ਗਏ ਹੁੰਦੇ ਤੇ ਤੁਹਾਨੂੰ ਚਰਚਾ ਕਰਨ ਦੀ ਜਾਚ ਆ ਜਾਣੀ ਸੀ, ਤੁਹਾਨੂੰ ਗੱਲਬਾਤ ਦਾ ਕੋਈ ਢੰਗ ਨਹੀਂ ਲੱਗਦਾ, ਕਿਉਂਕਿ ਭਗਤ ਕਬੀਰ ਜੀ ਦੇ ਬਚਨ ਏਡੇ ਮਹਾਂਪੁਰਖ ਦੇ ਉੱਤਮ ਬਚਨ, ਜਿਹਨੂੰ ਆਪਾਂ ਕਹਿੰਦੇ ਧੁਰਕੀ ਬਾਣੀ ਦੇ ਬਚਨ, ਉਹ ਇਲਾਹੀ ਨਾਦ ਦੇ ਬਚਨ ਜਿਹੜੇ ਮਾਇਆ ਦੇ ਤਲ 'ਤੇ ਜਿਉਣ ਵਾਲਿਆਂ ਦੀ ਸਮਝ ਵਿੱਚ ਨਹੀਂ ਆ ਸਕਦੇ। ਫਿਰ ਅਸੀਂ ਕਹਿ ਹੀ ਦਿੰਦੇ ਹਾਂ ਇਹ ਤਾਂ ਕੁਰਾਏ ਪਿਆ ਜੀ, ਇਹ ਤਾਂ ਕੁਰਾਏ ਚੱਲਣ ਵਾਲਾ। ਭਗਤ ਕਬੀਰ ਜੀ ਨੂੰ ਵੀ ਇਹੋ ਹੀ ਸ਼ਬਦ ਕਿਹਾ, ਉਹਨਾਂ ਬਾਣੀ ਵਿੱਚ ਇਸ ਤੋਂ ਪਹਿਲਾਂ ਵੀ ਇੱਕ ਸ਼ਬਦ ਵਰਤਿਆ ਹੈ, ਕਹਿੰਦੇ ਲੋਕ ਕਹਿ ਕਬੀਰ ਬਹੁਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਲੋਕ ਮੈਨੂੰ ਕਹਿੰਦੇ ਕਬੀਰ ਝੱਲਾ ਏ, ਪਰ ਮੇਰਾ ਭੇਦ ਮੇਰੇ ਦਿਲ ਦੀਆਂ ਵਿਚਾਰਾਂ ਇਹ ਤੇ ਮੇਰਾ ਪਰਿਪੂਰਨ ਪਰਮਾਤਮਾ ਜਾਣਦਾ। ਤੋ ਇੱਥੇ ਵੀ ਬਚਨ ਹੈ ਤੇ ਭਗਤ ਕਬੀਰ ਜੀ ਬਿਲਾਵਲ ਵਿੱਚ ਕਿਰਪਾ ਵਰਤਾ ਕੇ ਕਹਿਣ ਲੱਗੇ, ਭਾਈ ਮੈਂ ਤੁਹਾਡੇ ਵਾਲੀ ਵਤੰਡਾਵਾਦ ਵਾਲੀ ਚਰਚਾ ਨਹੀਂ ਕਰਦਾ, ਨਾ ਮੈਂ ਕਿਸੇ ਨਾਲ ਧਾਰਮਿਕ ਤੌਰ 'ਤੇ ਝਗੜਾ ਕਰਦਾ, ਮੈਂ ਤੇ ਵਿਚਾਰ ਦਾ ਹਾਮੀ ਹਾਂ, ਤਕਰਾਰ ਦਾ ਹਾਮੀ ਨਹੀਂ। ਤੁਸੀਂ ਲੋਕ ਧਾਰਮਿਕ ਤੌਰ 'ਤੇ ਤਕਰਾਰ ਕਰਨਾ ਚਾਹੁੰਦੇ ਹੋ ਤੇ ਮੈਂ ਤਕਰਾਰ ਦਾ ਹਾਮੀ ਨਹੀਂ, ਮੈਂ ਤਾਂ ਵਿਚਾਰ ਦਾ ਹਾਂ, ਕਿਉਂਕਿ ਪਰਮਾਰਥ ਦੇ ਤਲ 'ਤੇ ਤੇ ਵਿਚਾਰ ਹੁੰਦੀ, ਉੱਥੇ ਝਗੜਾ ਨਹੀਂ ਹੁੰਦਾ। ਕਬੀਰ ਜੀ ਕਹਿਣ ਲੱਗੇ, ਭਾਈ ਮੈਂ ਕੋਈ ਵਤੰਡਾਵਾਦ ਵਾਲੀ ਵਿੱਦਿਆ ਨਹੀਂ, ਚਰਚਾ ਕਰਨ ਵਾਲੀ ਵਿੱਦਿਆ ਨਹੀਂ ਪੜ੍ਹਿਆ, ਮੈਂ ਕੋਈ ਬਾਹਰੀ ਤੌਰ 'ਤੇ ਆਪਣੇ ਆਪ ਨੂੰ ਥਾਪੀ ਮਾਰਨ ਵਾਲੀ ਜਿੱਤ ਪ੍ਰਾਪਤ ਕਰਕੇ ਕਹਾਂ ਵੀ ਮੈਂ ਜਿੱਤ ਗਿਆ, ਮੈਂ ਇਹ ਚਰਚਾ ਨਹੀਂ ਵਿੱਦਿਆ ਨਹੀਂ ਪੜ੍ਹਿਆ, ਮੈਂ ਤਾਂ ਪਰਮਾਰਥ ਦੇ ਜੀਵਨ ਨੂੰ ਸਵਾਰਨ ਵਾਸਤੇ ਉਸ ਰਸਤੇ 'ਤੇ ਚੱਲਣ ਵਾਲੀਆਂ ਜਿਹੜੀਆਂ ਗੁਰੂ ਦੀਆਂ ਪਰਮਾਤਮਾ ਦੀਆਂ ਸਿੱਖਿਆਵਾਂ ਨੇ, ਮੈਂ ਤੇ ਉਹਨਾਂ ਦਾ ਧਾਰਨੀ ਹਾਂ, ਮੈਂ ਤੁਹਾਡੇ ਵਾਂਗ ਕੋਈ ਵਤੰਡਾ ਚਰਚਾ ਕਰਨ ਵਾਲਾ ਨਹੀਂ। ਭਗਤ ਜੀ ਕਹਿਣ ਲੱਗੇ, ਜਿਹੜੀ ਤੁਹਾਡੇ ਵਿੱਚ ਬਹਿਸ ਕਰਨ ਵਾਲੀ ਵਿੱਦਿਆ ਨਾ, ਤੁਸੀਂ ਬਹਿਸਾਂ ਕਰਦੇ ਹੋ। ਤੇ ਭਗਤ ਕਬੀਰ ਜੀ ਨੇ ਇੱਕ ਸ਼ਬਦ ਹੋਰ ਉਚਾਰਨ ਕਰਕੇ ਕਿਹਾ, ਕਹਿੰਦੇ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਜਿਹੜਾ ਵੇਦ ਪੜ੍ਹਨ ਵਾਲਾ ਕਿਤੇਬ ਪੜ੍ਹਨ ਵਾਲੇ ਨੂੰ ਝੂਠਾ ਕਹਿੰਦਾ ਹੈ ਅਤੇ ਕਿਤੇਬ ਪੜ੍ਹਨ ਵਾਲਾ ਵੇਦ ਪੜ੍ਹਨ ਵਾਲੇ ਉੱਤੇ ਅਟੈਕ ਕਰਦਾ ਹੈ, ਕਦੀ ਬਹਿਸ ਮੁਬਹਿਸ ਵਿੱਚ ਸਵਾਦਲੀ ਗੱਲ ਨਹੀਂ ਨਿਕਲਦੀ, ਉੱਥੇ ਤਾਂ ਦੂਜੇ ਨੂੰ ਨੀਵਾਂ ਦਿਖਾਉਣ ਦੇ ਹੀ ਯਤਨ ਜਾਰੀ ਹੁੰਦੇ ਨੇ। ਭਗਤ ਜੀ ਕਹਿਣ ਲੱਗੇ, ਵੇਦ ਕਿਤੇਬ ਇਫਤਰਾ ਭਾਈ, ਬਹਿਸ ਮੁਬਹਿਸ ਦੀਆਂ ਗੱਲਾਂ ਬਨੋਟੀ ਨੇ, ਇਹਨਾਂ ਨਾਲ ਦਿਲ ਦਾ ਤੌਖਲਾ ਨਹੀਂ ਮਿਟਦਾ, ਦਿਲ ਕਾ ਫਿਕਰ ਨਾ ਜਾਏ। ਅਤੇ ਭਗਤ ਜੀ ਫਿਰ ਕੀ ਕਰੀਏ ਦਿਲ ਦਾ ਸੰਸਾ ਮਿਟਾਉਣ ਵਾਸਤੇ, ਕਹਿਣ ਲੱਗੇ ਟੁੱਕ ਦਮ ਕਰਾਰੀ ਜੋ ਕਰੋ, ਜੇ ਇੱਕ ਦਮ ਵੀ ਕਰਤਾ ਪੁਰਖ ਦੇ ਚਰਨਾਂ ਨਾਲ ਜੁੜ ਕੇ ਭਗਤੀ ਨਾਲ ਜੁੜ ਜਾਓ ਤੇ ਜਿਹੜਾ ਹਾਜ਼ਰ ਹਜ਼ੂਰ ਖੁਦਾ ਉਹ ਤੁਹਾਨੂੰ ਸਾਰੀ ਕਾਇਨਾਤ ਵਿੱਚ ਵਸਦਾ ਨਜ਼ਰ ਆਏਗਾ, ਅਜੇ ਤੇ ਤੁਸੀਂ ਰੱਬ ਜੀ ਨੂੰ ਸੱਤ ਆਕਾਸ਼ਾਂ 'ਤੇ ਮੰਨੀ ਬੈਠੇ ਹੋ, ਵੀ ਲੋਕ ਤੁਹਾਡੇ ਕੋਲੋਂ ਗੱਲਾਂ ਸੁਣ ਕੇ ਕਹਿੰਦੇ ਵੀ ਅਸੀਂ ਤਾਂ ਉੱਥੋਂ ਤੱਕ ਪਹੁੰਚ ਹੀ ਨਹੀਂ ਸਕਦੇ ਅਤੇ ਆਪਣੀ ਮਨ ਮਰਜ਼ੀ ਦੇ ਜੋ ਮਰਜ਼ੀ ਕੰਮ ਕਰ ਲਈਏ। ਇਸ ਕਰਕੇ ਬਾਬਾ ਜੀ ਕਹਿਣ ਲੱਗੇ ਇਹਨਾਂ ਗੱਲਾਂ ਨਾਲ ਤੌਖਲਾ ਨਹੀਂ ਮਿਟਦਾ ਅਤੇ ਕੰਮ ਕੀ ਕਰਨ ਵਾਲਾ ਉਹ ਭਾਈ ਕਰ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਏ ਇਹ ਤਾਂ ਇੱਕ ਜਾਦੂਗਰੀ ਤਮਾਸ਼ਾ ਹੈ। ਇੱਥੇ ਹੱਥ ਵਿੱਚ ਪਕੜਨ ਵਾਲਾ ਕੁਝ ਵੀ ਨਹੀਂ। ਇਹ ਤਾਂ ਬੇਦ ਕਤੇਬ ਇਫਤਰਾ ਹੁੰਦਾ ਅਰਬੀ ਦਾ ਸ਼ਬਦ ਹੈ ਬਨੋਟੀ ਗੱਲਾਂ ਜਿਹਨੂੰ ਆਪਾਂ ਮੁਬਾਲਗਾ ਵੀ ਕਹਿੰਦੇ ਅਰਬ ਭਾਵ ਬਨੋਟੀ ਗੱਲਾਂ ਕਰਨੀਆਂ। ਬਾਬਾ ਜੀ ਕਹਿਣ ਲੱਗੇ ਅੱਲਾ ਪਾਕੰਗ ਪਾਕ ਹੈ ਇਸ ਗੱਲ 'ਤੇ ਭਰੋਸਾ ਕਰੋ। ਅੱਲਾ ਪਾਕੰਗ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਸ਼ੱਕ ਤਾਂ ਕਰਾਂ ਜੇ ਅੱਲਾ ਤੋਂ ਕੋਈ ਅੱਲਾ ਵਰਗਾ ਦੂਸਰਾ ਹੋਰ ਵੀ ਹੋਵੇ। ਅੱਲਾ ਪਾਕੰਗ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੇ ਸੋਏ। ਮੈਂ ਤੇ ਉਸ ਪਰਿਪੂਰਨ ਪਰਮਾਤਮਾ ਦੀ ਜੋ ਭਗਤੀ ਵਾਲੀ ਵਿੱਦਿਆ ਮੈਂ ਤੇ ਉਹ ਪੜ੍ਹਦਾ ਪਰ ਵਤੰਡੇਵਾਦ ਵਾਲੀ ਵਿੱਦਿਆ ਨਾ ਮੈਂ ਬਹਿਸ ਮੁਬਹਿਸ ਕਰਨ ਵਾਲੀ ਵਿੱਦਿਆ ਪੜ੍ਹੀ ਨਾ ਤੁਹਾਡਾ ਹੀ ਕੋਈ ਪ੍ਰਭਾਵ ਹੈ ਮੇਰੇ ਤੇ ਅਤੇ ਨਾ ਵੀ ਮੈਂ ਕੋਈ ਧਾਰਮਿਕ ਤੌਰ 'ਤੇ ਝਗੜਾ ਬਹਿਸ ਮੁਬਹਿਸ ਕਰਦਾ ਹਾਂ। ਮੈਂ ਤਾਂ ਆਤਮਕ ਜੀਵਨ ਨੂੰ ਉੱਚਾ ਚੁੱਕਣ ਵਾਸਤੇ ਆਤਮਕ ਤੌਰ 'ਤੇ ਜ਼ਿੰਦਗੀ ਦੀ ਹਰਿਆਵਲਤਾ ਦੇਖਣ ਵਾਸਤੇ ਮੈਂ ਤੇ ਕਰਤਾ ਪੁਰਖ ਦੀ ਭਗਤੀ ਵਿੱਚ ਵਿਸ਼ਵਾਸ ਰੱਖਦਾ ਹਾਂ। ਕਿਸੇ ਝਗੜੇ ਬਹਿਸ ਮੁਬਹਿਸ ਵਿੱਚ ਅਤੇ ਬਹਿਸ ਵਾਲੀ ਨਾ ਮੈਂ ਵਿੱਦਿਆ ਪੜ੍ਹੀ ਹੈ ਅਤੇ ਨਾ ਮੈਂ ਰੱਬ ਦੇ ਨਾਂ 'ਤੇ ਕਿਸੇ ਨਾਲ ਬਹਿਸ ਕਰਨੀ ਚੰਗੀ ਜਾਣਦਾ ਹਾਂ ਕਿਉਂਕਿ ਤੁਸੀਂ ਜਿਹੜੀ ਵਿਵਾਦਿਤ ਵਿੱਦਿਆ ਹੈ ਉਹਨੂੰ ਤੁਸੀਂ ਵਿਦਵਤਾ ਭਰੀ ਕਹਿੰਦੇ ਹੋ ਅਤੇ ਉਹਦੇ ਕਰਕੇ ਤੁਸੀਂ ਬਹਿਸ ਕਰਦੇ ਹੋ। ਭਾਈ ਮੈਂ ਕਦੀ ਵੀ ਇਹਨਾਂ ਕੰਮਾਂ ਵਿੱਚ ਨਹੀਂ ਪੈਂਦਾ। ਮੈਂ ਤਾਂ ਬੰਦਗੀ ਦੇ ਰਾਹ 'ਤੇ ਤੁਰਦਾ ਹੈ ਅਤੇ ਇਹੋ ਹੀ ਪ੍ਰੇਰਨਾ ਕਰਦਾ ਹੈ ਕਿ ਬੰਦਗੀ ਵਾਲੇ ਰਾਹ 'ਤੇ ਤੁਰੋ। ਵਤੰਡੇਵਾਦ ਵਾਲੀ ਵਿੱਦਿਆ ਅਤੇ ਝਗੜੇ ਇਹ ਮੇਰੇ ਸੁਭਾਅ ਵਿੱਚ ਨਹੀਂ।
1: ਹਰ ਗੁਣ ਕਥਤ ਸੁਨਤ ਬਉਰਾਨੋ।
0: ਇਹ ਗੁਣੀ ਜਨ ਪੰਡਿਤ ਜੀ ਮੈਂ ਤਾਂ ਵਾਹਿਗੁਰੂ ਜੀ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਆਖਦਾ ਹੈ ਕਿਉਂਕਿ ਮੈਨੂੰ ਭਾਵੇਂ ਇਹ ਤੁਕਾਂ ਗੁਰਬਾਣੀ ਦੀਆਂ ਬਾਅਦ ਵਿੱਚ ਨੇ ਬਾਅਦ ਵਿੱਚ ਸਤਿਗੁਰਾਂ ਉਚਾਰਨ ਕੀਤੀਆਂ ਪਰ ਸਾਧ ਸੰਗਤ ਧਾਰਮਿਕ ਤੌਰ 'ਤੇ ਜਦੋਂ ਕਿਵਾੜ ਖੁੱਲ੍ਹੇ ਹੋਣ ਇਹ ਤਾਂ ਬਚਨ ਸਾਹਮਣੇ ਆਉਂਦੇ ਹੀ ਨੇ। ਗੁਣ ਕਹਿ ਗੁਣੀ ਸਮਾਵਣਿਆ। ਗੁਣ ਕਹਿੰਦਿਆਂ ਕਹਿੰਦਿਆਂ ਗੁਣੀ ਪਰਮਾਤਮਾ ਵਿੱਚ ਮਨੁੱਖ ਇੱਕ ਮਿੱਕ ਹੋ ਜਾਂਦਾ ਅਭੇਦ ਹੋ ਜਾਂਦਾ। ਜਿੰਨੇ ਰੱਬ ਨਾਲ ਇੱਕ ਮਿੱਕ ਹੋਏ ਨੇ ਇਹ ਬੰਦਗੀ ਦੁਆਰਾ ਹੋਏ ਵਤੰਡਾਵਾਦ ਵਾਲੀ ਨਾ ਕੋਈ ਚਰਚਾ ਨਾਲ ਅਤੇ ਨਾ ਕੋਈ ਆਪਣੇ ਫਿੱਕੇ ਗਿਆਨ ਨਾਲ ਜਦੋਂ ਵੀ ਕਿਰਪਾ ਵਰਤੀ ਵਾਹਿਗੁਰੂ ਦੇ ਨਾਮ ਦੁਆਰਾ ਵਰਤੀ ਹੈ। ਤੋ ਭਗਤ ਜੀ ਕਹਿੰਦੇ ਭਾਈ ਜਨੋ ਮੈਂ ਤਾਂ ਵਾਹਿਗੁਰੂ ਦੇ ਗੁਣ ਕਥਨ ਕਰਦਾ ਹਾਂ ਆਖਦਾ ਹਾਂ ਅਤੇ ਸੁਣਦਾ ਹਾਂ। ਇਹ ਆਖਣ ਅਤੇ ਸੁਣਨ ਕਰਕੇ ਰੱਬ ਦੇ ਨਾਮ ਵਿੱਚ ਮਸਤ ਹਾਂ। ਇੱਥੇ ਬੌਰਾਨੋ ਦਾ ਅਰਥ ਹੈ ਨਾਮ ਦੀ ਉਹ ਖੁਮਾਰੀ ਨਾਮ ਦੀ ਮਸਤੀ ਨਾਮ ਦਾ ਪਿਆਰ ਰੰਗ ਮੈਨੂੰ ਲੱਗਾ ਹੋਇਆ ਕਿਉਂਕਿ ਮੈਂ ਕਰਤਾ ਪੁਰਖ ਦੇ ਗੁਣ ਕਹਿੰਦਾ ਹਾਂ ਅਤੇ ਵਾਹਿਗੁਰੂ ਦੇ ਗੁਣ ਸੰਗਤ ਵਿੱਚੋਂ ਸੁਣਦਾ ਹਾਂ। ਇਸ ਕਰਕੇ ਮੈਂ ਵਾਹਿਗੁਰੂ ਦੇ ਦਰ ਘਰ ਵਿੱਚ ਪ੍ਰਵਾਨ ਹਾਂ ਜਾਂ ਲੋਕ ਮੈਨੂੰ ਇਸ ਮਸਤੀ ਵਿੱਚ ਹਾਂ। ਲੋਕ ਆਪਣੀ ਨਜ਼ਰ ਨਾਲ ਦੇਖ ਕੇ ਕੀ ਕਹਿੰਦੇ ਹੋਣ ਮੈਨੂੰ ਇਹ ਫਿਕਰ ਨਹੀਂ। ਮੈਂ ਤੇ ਰੱਬ ਦੇ ਗੁਣ ਕਹਿੰਦਾ ਤੇ ਸੁਣਦਾ ਉਹਦੀ ਭਗਤੀ ਵਿੱਚ ਭਾਈ ਮਸਤ ਰਹਿੰਦਾ।

0: भगत जी कहन लगे, मेरे बाबा हे मेरे सज्जन वाहिगुरु, ऐ मेरे बाबा भाई जनो, मेरे बाबा मैं बौरा, लोग मैनू झला कहंदे क्योंकि मैं रब दे राह ते तुरिया होया, मैं रब दा रस्ता अपनाया है ते लोग मैनू बौरा कहंदे ने, भाव झला कहंदे ने। सात संगत अज भी कोई सच बोलता है ना, भाव गुरबाणी मुताबक उन्हूं कई बार लोग कह देंदे नूं ते दुनियादारी का कोई पता नहीं भी कित्थे की बोलना। भाई दुनियादारी दे बोल इस धरती ते ही मुक जांदे ने, पर करता पुरख की हजूरी विच्चों लिया होया बचन जां सबक पाठ जे सच बोलन ते भाव गुरबाणी मुताबक जिंदगी विच सच बोलन ते मनुख पहरा देवे, ओ सच बोलिया फिर प्रवान चढ़दा ते मनुख करता पुरख की हजूरी विच भी कबूल हुंदा। तो साहब कहिंदे, हे मेरे बाबा मेरे भाई जनों, लोक नजरां विच मैं बौरा हाँ, मेरे बाबा मैं बौरा, मैं बौरा हाँ, लोग मैनू बौरा कहंदे ने क्योंकि मैं गुरु दे राह ते तुरिया। सब खलक सियानी, सारी खलकत सयानी, भाव सियानी है क्योंकि मैं रब दे राह ते तुरन करके लोग मैनू यह बचन कहंदे ने, बौरा कहंदे ने। मैं बौरा, सारी खलकत सियानी ते सचमुच लोक नजरां विच मैं बौरा ही ठीक हाँ, मैं झला ही ठीक हाँ, क्योंकि मेरे वाहिगुरु मैनू अपने रस्ते ते तोरी चलो, भगती वाले सच वाले मार्ग ते तोरी चलो, मैं लोकां दी नज़र विच बेशक झला हुआ पर वाहिगुरु तुहाडे दर ते मैं कबूल हाँ। तुसी ते प्रवान करके गल ना ला के नवाजन वाले हो, मेरे बाबा भाई जनों मैं बौरा हाँ, सारी खलकत सयानी है, लोग सियाने ने, वलछल ज्यादे आउंदे ने, मैनू आउंदा कोई नहीं, ते मैं बेशक सचमुची लोक नजरां विच झला हाँ, लोग मैनू कुछ कहन पर मैं करता पुरख दे प्यार नाल उस दी हजूरी दा अनुभव करके मैं सदा ही आत्मक खेड़ा मानदा हाँ।
1: मैं बिगड़ियो बिगड़ै मत औरा,
0: ते भगत कबीर जी दूजियां नूं फिर सावधान करके कहन लगे, भाई रब दे राह ते चलन करके मैं ते बौरा हाँ, तुसी आखी जाओ जम जम आखो, करोड़ा वार कहो ते मैनू तुहाडे बोल दी परवाह नहीं, मैं परमात्मा दे प्यार विच बौरा हाँ। पर एक गल दा ध्यान रखियो, जे तुहाडी नज़र विच मैं विगड़िया है ना, मैं गुरु दे राह ते चलदा, नाम जपण वाले रस्ते ते चलदा हाँ, ते तुहानू कादा फिर फिक्र है जे मैं विगड़िया ते मैनू विगड़िया रहन दिओ। जे मैं विगड़िया तुहाडी नज़र विच ते मेरे वल कोई मता होर कोई वेख के विगड़े, तुसी ना विगड़ियो, जे मैं करता पुरख दे राह ते चल के तुहाडी नज़र विच जेड़े पंडतां ने सवाल किया उन्हां नूं उत्तर देंदे, जे मैं विगड़िया ना ते भाई तुहानू कादा फिक्र है, तुसी ते सवरे होए हो, फिर जे मैं विगड़िया ते मैनू फिक्र आप नूं चाहीदा, पर मैनू तो कोई फिक्र नहीं, मानसिक खेड़ा है, ते तुहानू इन्ना फिक्र क्यों है। तुसी मता, मत दा इत्थे अर्थ करांगे मता, कोई होर मेरे वल वेख के तुहाडे विच्चों ना विगड़ जाए, तुसी अपना फिक्र करो। मैं तो दोवें हाथ जोड़ के करता पुरख दे चरणा विच बेनती करदा हाँ, मैं रब जी तुहाडे राह ते चलिया है, क्योंकि जेड़ा गोविंद दे मार्ग ते चलदा है ना, लोग उन्नू भला कहंदे ने, रब ते राह ते चलन वाले भले ने, इस करके तुसी मता फिकर ना करो, ਤੇ ਮੇਰੇ ਵੱਲ ਵੇਖ ਕੇ ਹੋਰ ਨਾ ਕੋਈ ਵਿਗੜੇ, ਮੈਂ ਤੇ ਰੱਬ ਦੇ ਰਾਹ ਤੇ ਚੱਲ ਕੇ ਤੁਹਾਡੀ ਨਜ਼ਰ ਵਿੱਚ ਵਿਗੜਿਆ ਹੋਇਆ ਹਾਂ। ਸਹਿ ਵਿਸਰਾਮ ਦੇ ਕੇ ਕਿਰਪਾ ਵਰਤਾਂਦੇ ਨੇ,
1: ਆਪ ਨਾ ਬੌਰਾ ਰਾਮ ਕੀਓ ਬੌਰਾ।
0: ਤੋ ਭਗਤ ਜੀ ਕਹਿਣ ਲੱਗੇ, ਭਾਈ ਜਨੋ ਤੁਹਾਨੂੰ ਤੇ ਅਜੇ ਇੰਨੀ ਵੀ ਸਮਝ ਨਹੀਂ ਵੀ ਮੈਂ ਵਿਗੜਿਆ ਕਿਸ ਪਿਆਰ ਵਿੱਚ ਹਾਂ, ਮੈਂ ਕਿਸ ਰਸਤੇ ਤੇ ਚੱਲ ਕੇ ਵਿਗੜਿਆ ਤੁਹਾਡੀ ਨਜ਼ਰ ਵਿੱਚ। ਅਜੇ ਤੇ ਤੁਹਾਨੂੰ ਆਪ ਨੂੰ ਕੋਈ ਖਬਰ ਨਹੀਂ, ਮੈਂ ਆਪ ਰੱਬ ਦੇ ਨਾਮ ਵਿੱਚ ਮਸਤ ਹਾਂ, ਮੈਂ ਆਪ ਮਸਤ, ਮੇਰੇ ਰੱਬ ਜੀ ਨੇ ਮੈਨੂੰ ਆਪਣੀ ਹਜ਼ੂਰੀ ਵਿੱਚ ਜੋੜਿਆ ਹੈ, ਮੈਂ ਕਿਤੇ ਆਪ ਥੋੜ੍ਹਾ ਝੱਲਾ ਹੋਇਆ, ਆਪ ਥੋੜ੍ਹਾ ਤੁਹਾਡੀ ਨਜ਼ਰ ਵਿੱਚ ਝੱਲਾ ਪਗਲਾ ਹਾਂ, ਮੈਨੂੰ ਤੇ ਰੱਬ ਜੀ ਨੇ ਉਹ ਮਸਤੀ ਉਹ ਦੀਵਾਨਗੀ ਆਪਣੇ ਚਰਨਾਂ ਵਿੱਚ ਜੋੜ ਕੇ ਦਿੱਤੀ ਹੈ, ਜਿਹੜੀ ਹਰੇਕ ਨੂੰ ਇਹ ਦਾਤ ਨਹੀਂ ਮਿਲਦੀ। ਇਹ ਤੇ ਰੱਬ ਦੀ ਪੂਰਨ ਕਿਰਪਾ ਹੋਵੇ ਤੇ ਫਿਰ ਇਹ ਦਾਤ ਪ੍ਰਾਪਤ ਹੁੰਦੀ ਹੈ। ਤੋ ਭਗਤ ਜੀ ਉਹਨਾਂ ਨੂੰ ਸਮਝਾ ਕੇ ਕਹਿਣ ਲੱਗੇ, ਗੁਣੀ ਜਨੋ ਆਪ ਨਾ ਬੌਰਾ, ਮੈਂ ਆਪ ਕੋਈ ਆਪਣੇ ਵਿੱਚ ਆਪਣੇ ਆਪ ਵਿੱਚ ਜੋ ਕੁਝ ਤੁਹਾਡੀ ਨਜ਼ਰ ਵਿੱਚ ਹੈ ਉਸ ਮੁਤਾਬਕ ਨਹੀਂ, ਮੈਨੂੰ ਤਾਂ ਇਹ ਦੀਵਾਨਗੀ ਮਸਤਾਨੀ ਜਾਂ ਮਸਤੀ ਨਾਮ ਵਿੱਚ ਜੁੜਨ ਦੀ ਮਸਤੀ ਮੇਰੇ ਕਰਤਾ ਪੁਰਖ ਜੋ ਰਾਮ ਰਮਈਆ ਜੋ ਰਮਿਆ ਹੋਇਆ ਵਾਹਿਗੁਰੂ ਹੈ, ਉਸ ਵਾਹਿਗੁਰੂ ਨੇ ਇਹ ਕਿਰਪਾ ਕਰਕੇ ਦਾਤ ਬਖਸ਼ੀ ਹੈ।
1: ਸਤਿਗੁਰ ਜਾਰ ਗਇਓ ਭ੍ਰਮ ਮੋਰਾ।
0: ਐ ਗੁਣੀ ਜਨੋ ਮਨੁੱਖੋ, ਦੇਖੋ ਜਦੋਂ ਸਤਿਗੁਰੂ ਨੇ ਕਿਰਪਾ ਵਰਤਾਈ, ਵਾਹਿਗੁਰੂ ਜੀ ਨੇ ਆਪਣੀ ਨਾਮ ਦੀ ਦੀਵਾਨਗੀ ਬਖਸ਼ੀ ਤੇ ਮੇਰੇ ਸਤਿਗੁਰੂ ਨੇ ਜਿਹੜਾ ਭਰਮ ਦਾ ਜਾਲ ਸੀ ਨਾ, ਜਿਸ ਜਾਲ ਵਿੱਚ ਮੈਂ ਫਸਿਆ ਸਾਂ, ਸਤਿਗੁਰ ਜਾਰ ਗਇਓ ਭ੍ਰਮ ਮੋਰਾ, ਮੋਰਾ ਮੇਰਾ ਭਰਮ ਭਟਕਣਾ, ਜਿਹੜੀ ਭਟਕਣਾ ਸੀ ਰੱਬ ਤੋਂ ਟੁੱਟੇ ਹੋਏ ਹੋਣ ਕਰਕੇ, ਉਹ ਤੇ ਮੇਰੇ ਗੁਰੂ ਨੇ ਸਾੜ ਹੀ ਦਿੱਤੀ ਹੈ, ਉਹ ਤੇ ਮੇਰਾ ਜਾਲ ਹੀ ਸੜ ਗਿਆ ਹੈ, ਮੈਂ ਹੁਣ ਆਜ਼ਾਦ ਹੋ ਗਿਆ, ਮੈਂ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਜ਼ਾਦ ਹੋ ਗਿਆ ਹੈ, ਗੁਰੂ ਨੇ ਮੇਰੀ ਸੋਚ ਆਜ਼ਾਦ ਕਰ ਦਿੱਤੀ, ਜਿਹੜਾ ਵਹਿਮਾਂ ਭਰਮਾਂ ਦਾ ਮੈਂ ਗੁਲਾਮ ਸਾਂ, ਉਹ ਗੁਲਾਮੀ ਜਿਸ ਜਾਲ ਵਿੱਚ ਸੰਸਾਰ ਜਕੜਿਆ ਹੈ ਉਹ ਸਾਰਾ ਜਾਲ ਹੀ ਮੇਰੇ ਗੁਰੂ ਨੇ ਸਾੜ ਦਿੱਤਾ ਹੈ, ਕਿਉਂਕਿ ਮੇਰੇ ਵਾਹਿਗੁਰੂ ਨੇ ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਕੇ ਆਪਣੇ ਦਰ ਘਰ ਦੀ ਦੀਵਾਨਗੀ ਦੇ ਕੇ ਅਤੇ ਸਾਰਾ ਭਰਮ ਦਾ ਪਰਦਾ ਜਿਹੜਾ ਸੀ ਉਹ ਮੇਰਾ ਸਾੜ ਦਿੱਤਾ, ਖਤਮ ਕਰ ਦਿੱਤਾ ਤੇ ਮੇਰੀ ਸੋਚ ਨੂੰ ਆਜ਼ਾਦ ਕਰ ਦਿੱਤਾ ਹੈ ਜੀ।
1: ਮੈਂ ਬਿਗੜੇ ਆਪਣੀ ਮਤ ਖੋਈ।
0: ਤੇ ਭਗਤ ਜੀ ਹੋਰ ਉਹਨਾਂ ਨੂੰ ਸਮਝਾ ਕੇ ਕਹਿਣ ਲੱਗੇ, ਕਹਿੰਦੇ ਭਾਈ ਮੈਂ ਬਿਗੜੇ, ਜੇ ਤੁਹਾਡੀ ਮਤ ਵਿੱਚ ਮੈਂ ਵਿਗੜਿਆ ਨਾ ਵੀ ਮੇਰੇ ਜ਼ਿੰਦਗੀ ਦਾ ਵਿਗਾੜ ਹੈ, ਮੈਂ ਰੱਬ ਦੇ ਰਾਹ ਤੇ ਜੋ ਤੁਰਿਆ ਤੇ ਤੁਸੀਂ ਆਪਣਾ ਫਿਕਰ ਕਰੋ, ਮਤਾਂ ਤੁਸੀਂ ਆਪਣੀ ਮਤ ਨੂੰ ਸਾਂਭ ਕੇ ਰੱਖੋ, ਮੈਂ ਵਿਗੜਿਆ ਤੇ ਵਿਗੜਿਆ ਹੀ ਚੰਗਾ ਹਾਂ, ਤੁਸੀਂ ਆਪਣੀ ਮਤ ਨਾ ਕਿਤੇ ਗਵਾਚਣ ਦਿਓ, ਰੱਬ ਨਾਲ ਜੁੜਨ ਨਾ ਦਿਓ, ਲੋਕਾਂ ਤੇ ਇਸ ਤਰ੍ਹਾਂ ਦੇ ਅਟੈਕ ਕਰਕੇ ਨਾਮ ਵਾਲੇ ਪਾਸੇ ਤੋਂ ਆਪਣੀਆਂ ਥੋਥੀਆਂ ਗੱਲਾਂ ਕਰਕੇ ਲੋਕਾਂ ਨੂੰ ਤੋੜਦੇ ਰਹੋ, ਜੇ ਤੁਹਾਡੀ ਨਜ਼ਰ ਵਿੱਚ ਮੈਂ ਵਿਗੜਿਆ ਹੈ ਤੇ ਤੁਸੀਂ ਆਪਣੀ ਮਤ ਨੂੰ ਵਿਗੜਨ ਨਾ ਦਿਓ, ਭਾਵ ਨਾਮ ਵਾਲੇ ਪਾਸੇ ਨਾ ਆਇਓ ਤੇ ਆਪਣਾ ਜ਼ੋਰ ਲਾਉਂਦੇ ਰਹੋ, ਨਾ ਕਿਸੇ ਨੂੰ ਕਰਤਾ ਪੁਰਖ ਦੇ ਚਰਨਾਂ ਨਾਲ ਜੁੜਨ ਦਿਓ।
1: ਮੇਰੇ ਭਰਮ ਭੁੱਲੋ ਮਤ ਕੋਈ।
0: ਮੇਰੇ ਜਿਹੜੇ ਭਰਮ ਸਨ ਉਹ ਤੇ ਵਾਹਿਗੁਰੂ ਨੇ ਖਤਮ ਕਰ ਦਿੱਤੇ, ਜਦੋਂ ਮੈਂ ਰੱਬ ਦੇ ਚਰਨਾਂ ਨਾਲ ਪ੍ਰੀਤ ਪਾਈ ਤੇ ਮੇਰਾ ਭਰਮੀ ਸਾੜ ਦਿੱਤਾ ਮੇਰੇ ਗੁਰੂ ਨੇ, ਤੇ ਤੁਸੀਂ ਆਪਣੇ ਭਰਮ ਵਿੱਚ ਮਤਾਂ ਕੋਈ ਤੁਹਾਡੇ ਵਿੱਚੋਂ ਭੁੱਲ ਕੇ ਤੇ ਇਸ ਰਾਹ ਤੇ ਤੁਰੇ, ਤੁਸੀਂ ਨਾ ਇਸ ਰਾਹ ਤੇ ਤੁਰਿਓ ਤੇ ਨਾ ਲੁਕਾਈ ਨੂੰ ਤੁਰਨ ਦਿਓ। ਤੁਹਾਨੂੰ ਇੱਕ ਬੇਨਤੀ ਹੈ, ਧਾਰਮਿਕ ਤੌਰ ਤੇ ਵੀ ਇਹ ਬੜਾ ਵੱਡਾ ਦੁਖਾਂਤ ਰਿਹਾ ਹੈ। ਮਨੁੱਖ ਆਪਣੀਆਂ ਗਰਜਾਂ ਦਾ ਬੱਝਾ ਆਪਣੇ ਬਣਾਏ ਅਸੂਲਾਂ ਦੇ ਮੁਤਾਬਕ ਹੀ ਲੋਕਾਂ ਨੂੰ ਤੋਰਦਾ ਰਿਹਾ। ਗੁਰੂ ਸਾਹਿਬ ਵਾਲੀ ਕਰਤਾ ਪੁਰਖ ਵਾਲੀ ਮਰਿਆਦਾ ਦੇ ਲੋਕਾਂ ਨੂੰ ਨੇੜੇ ਢੁੱਕਣ ਹੀ ਨਹੀਂ ਦਿੱਤਾ ਧਾਰਮਿਕ ਫਿਰਕੇ ਨੇ। ਸਤਿਗੁਰੂ ਇਹ ਹੀ ਅੱਜ ਬਚਨ ਭਗਤ ਕਬੀਰ ਜੀ ਸਮਝਾ ਕੇ ਕਹਿਣ ਲੱਗੇ, ਜੇ ਤੁਹਾਡੇ ਮੁਤਾਬਕ ਮੇਰੀ ਮਤ ਵਿਗੜੀ ਹੈ ਨਾ, ਵੀ ਤੁਸੀਂ ਇਹ ਹੀ ਜਾਣ ਦਿਓ ਵੀ ਮੇਰੀ ਮਤ ਖਰਾਬ ਹੈ, ਮੈਂ ਰੱਬ ਦੇ ਰਾਹ 'ਤੇ ਚੱਲਿਆ ਹੈ, ਮੈਨੂੰ ਵਿਗੜਿਆ ਹੀ ਜਾਣੋ, ਪਰ ਤੁਸੀਂ ਆਪਣੇ ਭਰਮਾਂ ਕਰਕੇ ਭੁੱਲੇ ਰਹੋ। ਮਤਾਂ ਕੋਈ ਤੁਹਾਡੇ ਵਿੱਚੋਂ ਯਤਨ ਕਰੇ ਅਤੇ ਰੱਬ ਦੇ ਰਾਹ 'ਤੇ ਤੁਰੇ, ਨਾ ਤੁਸੀਂ ਤੁਰਨਾ ਨਾ ਕਿਸੇ ਨੂੰ ਤੁਰਨ ਦੇਣਾ, ਅਤੇ ਜਿਹੜਾ ਤੁਰਿਆ ਉਹਨੂੰ ਤੁਸਾਂ ਕਿਸੇ ਨੂੰ ਝੱਲਾ ਕਹਿ ਦੇਣਾ, ਕਿਸੇ ਨੂੰ ਬੋਰਾ ਕਹਿ ਕੇ ਅਗਲੇ ਦੀ ਇਸ ਤਰ੍ਹਾਂ ਸ਼ਬਦਾਂ ਨੂੰ ਡਿੱਗੇ ਸ਼ਬਦ ਵਰਤ ਕੇ ਜ਼ਿੰਦਗੀ ਨੂੰ ਡੇਗਣ ਦਾ ਯਤਨ ਕਰਨਾ। ਅਤੇ ਭਾਈ ਅਸੀਂ ਤਾਂ ਕਰਤਾ ਪੁਰਖ ਨਾਲ ਜੁੜੇ ਹਾਂ, ਸਾਡੀ ਮੱਤ ਉੱਚੀ ਹੈ, ਅਤੇ ਤੁਸੀਂ ਇਸ ਤਰ੍ਹਾਂ ਦੇ ਰਾਹ 'ਤੇ ਤੁਰੇ ਹੋ ਅਤੇ ਤੁਰੇ ਰਹੋ, ਫਿਰ ਤੁਹਾਡੀ ਮਰਜ਼ੀ, ਤੁਸੀਂ ਇਸੇ ਭਟਕਣਾ ਦੇ ਸ਼ਿਕਾਰ ਬਣੇ ਰਹੋ।
1: ਸੋ ਬੋਰਾ ਜੋ ਆਪਣਾ ਪਛਾਣੈ।
0: ਤੇ ਹੁਣ ਭਗਤ ਕਬੀਰ ਜੀ ਤਾੜਨਾ ਕਰਕੇ ਕਹਿਣ ਲੱਗੇ, ਸੱਚੇ ਮਾਰਗ 'ਤੇ ਚੱਲਣ ਵਾਲਿਆਂ ਨੂੰ, ਵੇਖੋ ਗੁਰਬਾਣੀ ਵਿੱਚ ਇੱਕ ਬਚਨ ਹੈ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਜਹਾਨ ਉਸਤਤ ਕਰਦਾ, ਪਰ ਜਿਹੜੇ ਆਪਣੀ ਲਾਈਨ ਦੇ ਹੁੰਦੇ ਆ ਨਾ ਜੀ, ਉਹ ਕਈ ਵਾਰ ਜੈਲਸੀ ਪੈਦਾ ਕਰਦੇ। ਭਗਤ ਕਬੀਰ ਜੀ ਦਾ ਵੀ ਉਹਨਾਂ ਨਾਲ ਹੀ ਕਦੀ ਕਦੀ ਵਾਹ ਪੈਂਦਾ ਜ਼ਿੰਦਗੀ ਵਿੱਚ, ਉਹ ਕਿੰਨੀ ਜੈਲਸੀ ਪੈਦਾ ਕਰਕੇ ਕਦੀ ਨੀਵੇਂ ਸ਼ਬਦ ਵਰਤ ਕੇ ਕਹਿੰਦੇ ਤੁਸੀਂ ਝੱਲੇ ਹੋ, ਤੁਸੀਂ ਆ ਜੀ ਆਓ। ਅਤੇ ਭਗਤ ਕਬੀਰ ਜੀ ਕਹਿਣ ਲੱਗੇ, ਭਾਈ ਤੁਸੀਂ ਮੈਨੂੰ ਤਾਂ ਕਿਹਾ ਵੀ ਮੈਂ ਬੋਰਾ ਹੈ, ਮੈਂ ਤੁਹਾਡੇ ਬਚਨ ਸੁਣ ਕੇ ਹੁਣ ਤੁਹਾਨੂੰ ਉੱਤਰ ਦੇਣਾ ਦੋ ਟੁੱਕ, ਅਸਲ ਵਿੱਚ ਬੋਰਾ ਕੌਣ ਹੈ? ਸੋ ਬੋਰਾ ਉਹ ਬੋਰਾ ਹੈ ਜੋ ਆਪ ਨਾ ਪਛਾਣੈ, ਜੋ ਆਪਣੇ ਸਰੂਪ ਦੀ ਆਪਣੇ ਅੰਦਰ ਵਸਦੇ ਕਰਤਾ ਪੁਰਖ ਦੀ ਪਹਿਚਾਣ ਨਹੀਂ ਕਰਦਾ, ਜੋ ਹਰੇਕ ਵਿੱਚ ਵਸਦੇ ਕਰਤਾ ਪੁਰਖ ਨੂੰ ਪਹਿਚਾਣਦਾ ਨਹੀਂ, ਜੋ ਕਰਤਾ ਪੁਰਖ ਦੀ ਹੋਂਦ ਹਸਤੀ 'ਤੇ ਯਕੀਨ ਨਹੀਂ ਕਰਦਾ, ਅਸਲ ਵਿੱਚ ਉਹ ਬੋਰਾ ਹੈ ਜਿਹੜਾ ਰੱਬ ਦੇ ਰਾਹ 'ਤੇ ਤੁਰਿਆ, ਉਹ ਬੋਰਾ ਨਹੀਂ ਹੈ, ਉਹ ਤਾਂ ਸਿਆਣਾ ਹੈ, ਉਹ ਤਾਂ ਸਾਰੀ ਦੁਨੀਆ ਤੋਂ ਸਿਆਣਾ, ਅਤੇ ਲੋਕ ਬਾਕੀ ਲੋਕ ਉਹਦੀ ਉਸਤਤ ਵੀ ਕਰਦੇ, ਜਹਾਨ ਸ਼ੋਭਾ ਕਰਦਾ, ਪਰ ਧਾਰਮਿਕ ਤੌਰ 'ਤੇ ਲੋਕ ਜੈਲਸੀ ਪੈਦਾ ਕਰਕੇ ਅਤੇ ਨੀਵੇਂ ਡਿੱਗੇ ਸ਼ਬਦ ਵਰਤਦੇ ਆ। ਭਗਤ ਜੀ ਕਹਿਣ ਲੱਗੇ, ਆਓ ਤੁਹਾਨੂੰ ਹੁਣ ਉੱਤਰ ਦਈਏ, ਤਾੜਨਾ ਭਰੇ ਬਚਨ ਕਹਿ ਕੇ ਕਹਿਣ ਲੱਗੇ, ਉਹ ਮੈਨੂੰ ਬੋਰਾ ਕਹਿਣ ਵਾਲਿਓ, ਅਸਲ ਵਿੱਚ ਬੋਰਾ ਉਹ ਹੈ ਜੋ ਆਪਣੇ ਅੰਦਰ ਵਸਦੇ ਕਰਤਾ ਪੁਰਖ ਨਾਲ ਸਾਂਝ ਨਹੀਂ ਬਣਾਉਂਦਾ, ਜੋ ਕਰਤਾ ਪੁਰਖ ਨਾਲ ਇੱਕ ਮਿੱਕ ਨਹੀਂ, ਜੋ ਕਰਤਾ ਪੁਰਖ ਦੇ ਨਾਲ ਭਿੰਨ ਭੇਦ ਬਣਾ ਕੇ ਰੱਖਦਾ ਹੈ, ਰੱਬ ਦੇ ਰਾਹ 'ਤੇ ਤੁਰਨ ਵਾਲਿਆਂ ਨੂੰ ਗੱਲਾਂ ਕਰਦਾ ਹੈ, ਅਸਲ ਵਿੱਚ ਉਹ ਬੋਰਾ ਹੈ ਜੋ ਆਪਣੇ ਆਪ ਦੀ ਪਹਿਚਾਣ ਨਹੀਂ ਕਰਦਾ, ਆਪਣੇ ਸਵੈ ਸਰੂਪ ਨੂੰ ਨਹੀਂ ਦੇਖਦਾ। ਭਾਈ ਤੁਸੀਂ ਰੱਬ ਦੇ ਰਾਹ 'ਤੇ ਚੱਲਣ ਵਾਲਿਆਂ ਨੂੰ ਬੋਰਾ ਕਹਿੰਦੇ ਹੋ, ਪਰ ਬੋਰਾ ਆ ਜੇ ਜਿਹੜਾ ਕਰਤਾ ਪੁਰਖ ਦੀ ਵਡਿਆਈ ਨਹੀਂ ਜਾਣਦਾ।
1: ਆਪ ਪਛਾਣੈ ਤਾਂ ਇਹ ਕਹਿ ਜਾਣੈ।
0: ਭਗਤ ਜੀ ਕਹਿਣ ਲੱਗੇ, ਝਗੜਾ ਹੀ ਮੁੱਕ ਜਾਂਦਾ ਜਦੋਂ ਮਨੁੱਖ ਆਪੇ ਦੀ ਪਹਿਚਾਣ ਕਰ ਲੈ ਨਾ। ਆਪੇ ਦੀ ਪਹਿਚਾਣ ਕਰਨੀ ਔਖੀ ਗੱਲ ਹੈ। ਕੋਈ ਬੰਦਾ ਉਪਦੇਸ਼ ਕਰਦਾ ਤੇ ਦੂਜਿਆਂ ਵੱਲ ਹੱਥ ਕਰਕੇ ਆਪਾਂ ਉਪਦੇਸ਼ ਕਰਦੇ ਹਾਂ, ਪਰ ਸਿਆਣੇ ਲੋਕ ਕਹਿੰਦੇ ਨੇ ਤਿੰਨ ਉਂਗਲਾਂ, ਤੂੰ ਇੱਕ ਉਂਗਲ ਨਾਲ ਕੋਈ ਗੱਲ ਕਰਕੇ ਸਮਝਾਉਣਾ, ਤਿੰਨ ਉਂਗਲਾਂ 'ਤੇ ਤੇਰੇ ਆਪਣੇ ਵੱਲ ਵਿੱਚ ਆਪਣੇ ਵੱਲ ਵੀ। ਬਾਬਾ ਜੀ ਨੇ ਬਾਣੀ ਵਿੱਚ ਵੀ ਕਿਰਪਾ ਵਰਤਾ ਕੇ ਕਿਹਾ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ, राम नाम सार रस पीवै उस पंडित कै उपदेश जग जीवै। हर की कथा हिरदय बसावै सो पंडित फिर जोन ना आवै। वेद पुराण सिमरत बूझै मूल सूखम मैं जानै असथूल। चौ वरना को दे उपदेश नानक उस पंडित को सदा आदेश। ते धन गुरु अर्जन देव जी दा एक होर बचन है, वो कहंदे जिसकै अंतर बसै निरंकार तिसकी सीख तरै संसार। गल इत्थे रुकी है, जेड़े लोकां नू लुकाई नू धार्मिक तौर ते भी उपदेश देण वाले वो अजे करता पुरख दे दर घर तों उन्हां दी अपनी दूरी है। जिदन इधर नेड़ता बनी हजूरी दा अनुभव होया सारी लुकाई विच यही दिसया एक पिता एक सके हम बारक। तू मेरा गुरहाई उस दिन ही सारे झगड़े मुक जांदे। तो भगत जी यही बचन करदे आ आप पछाणै तां एक है जाने। पहला बचन सी बौरा ऊ है जो अपने आप दी पहचान नहीं करदा। ये सवाल करके ते फिर उत्तर दिता कहन लगे आप पछाणै जेड़ा अपने आप दी पहचान कर लैंदा है ओही भाई सारी मनुखता विच वसदा होया परिपूर्ण परमात्मा दे दर्शन दीदार कर लैंदा। तुसी पुछो भी ये किते अवस्था बनी है, ते वेखो इतिहासक तौर ते भाई कन्हैया जी दी तो बिना होर कोई उदाहरण नाम ही दित्ती जाए ते ये उदाहरण बड़ी पुख्ता है। भाई कन्हैया जी जंग विच भी पानी पियांदे है, ते जदों सिखां शिकायत कीती आप पछाणै तां एक है जानै। जदों सिखां कहा भी सतगुरु भाई जी तां दुश्मन नूं भी जल छका के नौ बरनौ कर देंदे आ, ते जदों कलगीधर पिता जी ने पुछया भाई जी इस तरह क्यों करदे हो, ते भाई कन्हैया जी दे बड़े सुंदर बचन किसे विद्वान दी लिखत है। भाई कन्हैया जी दे हथ जुड़ के ते अखां जड़े नेत्र सी मूंद लै हथ जोड़ के निम्रता धारण करके क्या सतगुरु तैनू प्या पिलावा पानी। सिर मेरे दे साई तुरक अतुरक ना दिसे मैनू तू दिसे सब थाई। ते गुरदेव किन्ने प्रसन्न होए, गुरदेव चाहते ये आ सिख दी दृष्टि इस तरह की होए। जदों गुरदेव ने बचन सुनिया तो विद्वान कहिंदे हसके ते गल लाया प्यारा डब्बी हथ फड़ाई। जड़ी मरम पट्टी दी डब्बी सी ओ भाई कन्हैया जी नू देख के क्या भाई जी पहला तुसी जंग विच कला जल छकाउंदे सी, तुहाडी तां दृष्टि बड़ी उच्ची है, जिन्हू जख्म लगा देखो ओहदे उत्ते मरम पट्टी भी कर दिया करियो। अज भी रेड क्रॉस देखना होवे ते भाई कन्हैया जी दे नाम ते चलदा है। जो दवाइयां दे प्रबंध ने तो साध संगत एडी उच्ची अवस्था उदों बनदी है जदों मनुख आपे दी पहचान करके अपने स्वरूप दी पहचान करे, ते फिर परिपूर्ण परमात्मा नू एक थां सारियां विच ही ओ वसदा होया नज़र महसूस कर लैंदा, हजूरी दा अनुभव कर लैंदा है कि करता पुरख तां हरेक थां ते वसदा है। भाई नंद लाल जी दे भी बचन है, वो कहन लगे नूर दर हर चश्म, नूर दर हर चश्म गुरु गोबिंद सिंह, रूह दर हर जिस्म गुरु गोबिंद सिंह। मेरे पातशाह मैं की करां, मैं जिहदियां भी अखां विच अपने नेत्र पा के वेखदा है वो ते स्वरूप ही मैनू तुहाडा नज़र आउंदा है, ते जिहदे दीदार करदा है वह भी तुहाडे ही दीदार हुंदे ने। यह जड़े हुक्मनामे साहब की कथा विचार है, धन गुरु ग्रंथ साहब जी की पवित्र बाणी ते गुर इतिहास कलगीधर पिता दे गुरसिखा ने भी ये बचना दे मुताबक पूर्णिया ते चले। ते भगत जी कहिंदे भाई ਜਿਹੜਾ ਆਪੇ ਦੀ ਪਹਿਚਾਣ ਕਰ ਲੈਂਦਾ, ਸਵੈ ਸਰੂਪ ਦੀ ਪੜਚੋਲ ਕਰ ਲੈਂਦਾ, ਉਹ ਫਿਰ ਸਾਰਿਆਂ ਵਿੱਚ ਵਸਦੇ ਹੋਏ ਕਰਤਾ ਪੁਰਖ ਨੂੰ ਹਰ ਥਾਂ ਤੇ ਹਾਜ਼ਰ ਨਾਜ਼ਰ ਜਾਣ ਲੈਂਦਾ ਹੈ।
1: ਅਬ ਹੈ ਨਾ ਮਾਤਾ ਸੋ ਕਬਹੂ ਨਾ ਮਾਤਾ।
0: ਅਬ ਹੈ ਦਾ ਅਰਥ ਹੈ ਹੇ ਭਾਈ ਹੁਣ ਵੀ, ਅਬ ਹੈ ਦਾ ਅਰਥ ਹੈ ਹੁਣ ਵੀ ਇਸ ਮਨੁੱਖਾ ਜੀਵਨ ਵਿੱਚ ਵੀ ਜੇ ਮਸਤੀ ਨਾਮ ਦੀ ਮਤਵਾਲੀ, ਅਬ ਹੈ ਨਾ ਮਾਤਾ, ਜੇ ਹੁਣ ਵੀ ਇਹ ਮਸਤੀ ਨਾਮ ਦੀ ਮਸਤੀ ਨਾ ਬਣੀ, ਸੋ ਕਬੋ ਨਾ ਮਾਤਾ, ਤੇ ਫਿਰ ਇਹ ਕਦੀ ਵੀ ਨਹੀਂ ਬਣੇਗੀ। ਜੇ ਐਸ ਮਨੁੱਖਾ ਜੀਵਨ ਵਿੱਚ ਨਾਮ ਦਾ ਰੰਗ ਨਾ ਚੜਿਆ, ਆਪਾਂ ਜਿਵੇਂ ਬਾਰਾਂ ਮਾਹ ਦੇ ਵਾਹਿਗੁਰੂ ਸ਼ਬਦ ਹਜ਼ਾਰਿਆਂ ਵਿੱਚੋਂ ਵੀ ਪੜ੍ਹਦੇ ਹਾਂ, ਜਿਨ ਕੇ ਚੋਲੇ ਰਤੜੇ ਪਿਆਰੇ, ਉਹ ਹੁੰਦੇ ਕਿੱਥੇ ਨੇ, ਕੰਤ ਤਿੰਨਾਂ ਕੇ ਪਾਸ, ਧੂੜ ਤਿੰਨਾਂ ਕੀ ਜੇ ਮਿਲੇ ਜੀ ਕਹੋ, ਨਾਨਕ ਕੀ ਅਰਦਾਸ। ਤੇ ਜਿਨ੍ਹਾਂ ਦੇ ਚੋਲੇ ਲੱਭ ਦੇ ਰੰਗ ਨਾਲ ਰੰਗੇ ਆ ਨਾ, ਜਿਵੇਂ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਸਾਹਿਬ ਕਹਿੰਦੇ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸੇਜਿਆ ਜਾਏ। ਉਹ ਵਾਹਿਗੁਰੂ ਦੀ ਸੇਜਾ ਨੂੰ ਕਿਵੇਂ ਮਾਣ ਸਕਦਾ ਜਿਨ੍ਹਾਂ ਦੇ ਲੱਭ ਦੇ ਰੰਗ ਨਾਲ ਇਹ ਜ਼ਿੰਦਗੀ ਰੂਪੀ ਚੋਲਾ ਰੰਗਿਆ, ਤੇ ਜਿਨ੍ਹਾਂ ਦੇ ਪ੍ਰੇਮ ਰੰਗ ਵਿੱਚ ਭਗਤੀ ਰੰਗ ਵਿੱਚ ਇਹ ਜ਼ਿੰਦਗੀ ਦਾ ਚੋਲਾ ਰੰਗਿਆ, ਉਹ ਤੇ ਹੈ ਹੀ ਹਜ਼ੂਰ ਦੀ ਹਜ਼ੂਰੀ ਵਿੱਚ ਨੇ, ਉਹ ਤੇ ਸਦਾ ਹੀ ਉਸ ਦਾ ਅਨੁਭਵ ਕਰਦੇ ਆ। ਤੋ ਭਗਤ ਜੀ ਇਹ ਹੀ ਅੱਜ ਬਚਨ ਕਰਕੇ ਸਮਝਾਉਂਦੇ ਨੇ, ਅਬੈ ਨਾ ਮਾਤਾ, ਜਿਹੜਾ ਹੁਣ ਵੀ ਇਸ ਮਨੁੱਖਾ ਜੀਵਨ ਵਿੱਚ ਵੀ ਇਸ ਮਸਤੀ ਵਿੱਚ, ਨਾਮ ਦੀ ਮਸਤੀ ਵਿੱਚ, ਨਾਮ ਦੀ ਦੀਵਾਨਗੀ ਵਿੱਚ ਨਾ ਰੰਗਿਆ ਗਿਆ, ਤੇ ਭਾਈ ਫਿਰ ਉਸ ਤੋਂ ਆਸ ਨਹੀਂ ਕੀਤੀ ਜਾ ਸਕਦੀ। ਫਿਰ ਉਹ ਤੇ ਕਦੋਂ ਰੰਗ ਚੜੇਗਾ ਜਿਹੜਾ ਇਸ ਜ਼ਿੰਦਗੀ ਵਿੱਚ ਹੀ ਰੰਗ ਤੋਂ ਖਾਲੀ ਰਹਿ ਗਿਆ। ਭਗਤ ਕਬੀਰ ਜੀ ਦਾ ਵੀ ਇੱਕ ਬਚਨ ਹੈ, ਕਹਿੰਦੇ ਨਾਮ ਨਹੀਂ ਤੂੰ ਜਪਦਾ ਕਦੋਂ ਜਪੇਗਾ, ਜਦੋਂ ਚਾਰ ਪਾਮ ਦੋਏ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ। ਜਦੋਂ ਚਾਰ ਪੈਰ ਹੋਏ, ਜ਼ਬਾਨ ਤੇ ਹੋਏਗੀ ਪਰ ਸ਼ਬਦਾਂ ਦਾ ਅੰਦਰ ਭੰਡਾਰ ਨਹੀਂ ਹੋਏਗਾ, ਫਿਰ ਕਦੋਂ ਨਾਮ ਜਪੇਗਾ। ਹੁਣ ਤੇ ਤੇਰੇ ਕੋਲ ਸ਼ਬਦ ਵੀ ਨੇ, ਫਿਰ ਤੈਨੂੰ ਰਹਿਣ ਸਹਿਣ ਦੀ ਵੀ ਜਾਂਚ ਹੈ, ਉੱਚੇ ਨੀਵੇਂ ਦਾ ਵੀ ਪਤਾ ਹੈ, ਰਿਸ਼ਤਿਆਂ ਦਾ ਪਤਾ। ਤੇ ਭਾਈ ਇਸ ਜੀਵਨ ਵਿੱਚ ਜੇ ਤੇਰੇ ਉੱਤੇ ਇਹ ਨਾਮ ਦੀ ਮਤਵਾਲੀ ਨਾ ਬਣੀ, ਤੇ ਫਿਰ ਕਦੀ ਆਸ ਨਹੀਂ ਕੀਤੀ ਜਾ ਸਕਦੀ।
1: ਕਹਿ ਕਬੀਰ ਰਾਮੈ ਰੰਗ ਰਾਤਾ।
0: ਤੋ ਭਗਤ ਕਬੀਰ ਜੀ ਕਹਿਣ ਲੱਗੇ, ਇਹ ਗੁਣੀ ਜਨੋ, ਇਹ ਸਵਾਲੀਏ ਫਿਕਰੇ ਕਰਨ ਵਾਲਿਓ, ਕਬੀਰ ਤਾਂ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਰੱਬ ਦੇ ਚਰਨਾਂ ਦਾ ਸੇਵਕ, ਰੱਬ ਦੀ ਬੰਦਗੀ ਕਰਨ ਵਾਲਾ, ਰੱਬ ਦਾ ਦਰ ਘਰ ਦਾ ਸੇਵਕ। ਕਬੀਰ ਰਾਮੈ, ਮੈਂ ਤੇ ਰਾਮ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ, ਮੈਂ ਤੇ ਤਦਾਕਾਰ ਹਾਂ। ਇਹਦਾ ਮਤਲਬ ਹੈ ਜਿਹੜਾ ਕਰਤਾ ਪੁਰਖ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ, ਉਹ ਕਰਤਾ ਪੁਰਖ ਜਿਹਾ ਹੀ ਬਣ ਜਾਂਦਾ। ਵੇਖੋ ਬਾਣੀ ਵਿੱਚ ਵੀ ਹੋਰ ਪ੍ਰਮਾਣ ਵੀ ਹੈ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇ। ਵਾਹਿਗੁਰੂ ਦਾ ਸੇਵਕ ਤੇ ਵਾਹਿਗੁਰੂ ਜੈਸਾ, ਭਾਈ ਭਿੰਨ ਭੇਦ ਨਾ ਕੋਈ ਜਾਣੋ, ਫਰਕ ਨਾ ਰੱਖੋ। ਦਸਮ ਪਿਤਾ ਦੇ ਵੀ ਆਪਾਂ ਬਚਨ ਪੜਾਂਗੇ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੇ ਸਮਾਏ। ਤੋ ਭਗਤ ਜੀ ਨੇ ਸਵਾਲ ਕਰਨ ਵਾਲਿਆਂ ਨੂੰ ਇਹ ਹੀ ਸਮਝਾਇਆ ਸੀ, ਰੱਬ ਦੇ ਰਾਹ ਤੇ ਚੱਲਣ ਵਾਲਾ ਉਹਦੇ ਪਿਆਰ ਦਾ ਉਹ ਮਤਵਾਲਾ ਹੈ, ਤੇ ਜਿਹੜਾ ਰੱਬ ਤੋਂ ਟੁੱਟਾ ਹੈ, ਬੰਦਗੀ ਤੋਂ ਟੁੱਟਾ ਹੈ, ਜਿਹਨੇ ਹੁਣ ਬੰਦਗੀ ਨਾ ਕੀਤੀ, ਕੇਵਲ ਸਵਾਲ ਹੀ ਬਣਾਉਂਦਾ ਰਿਹਾ, ਉਹ ਤੇ ਫਿਰ ਕਦੀ ਵੀ ਰੱਬ ਦੇ ਪ੍ਰੇਮ ਰੰਗ ਨਾਲ ਨਹੀਂ ਜੁੜ ਸਕਦਾ। ਕਬੀਰ ਨੂੰ ਸਵਾਲ ਕਰਨ ਵਾਲਿਓ, ਕਬੀਰ ਤਾਂ ਉਹਦੇ ਪ੍ਰੇਮ ਵਿੱਚ ਤਦਾਕਾਰ ਹੈ, ਉਹੋ ਜਿਹਾ ਹੀ ਹੈ ਜਿਹੋ ਜਿਹਾ ਮੇਰਾ ਵਾਹਿਗੁਰੂ ਹੈ। ਨਾਮ ਦੀ ਜੋ ਰੰਗਤ ਹੈ, ਜੋ ਨਾਮ ਦਾ ਪ੍ਰੇਮ ਹੈ, ਉਹ ਵੱਡੀਆਂ ਬਰਕਤਾਂ ਵਰਤਾ ਦਿੰਦਾ। ਇਹ ਪਵਿੱਤਰ ਸ੍ਰੀ ਮੁੱਖ ਵਾਕ ਸੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਰਾਮਦਾਸ ਜੀ ਨੇ ਤੁੱਟ ਕੇ ਕਿਰਪਾ ਵਰਤਾਈ। ਆਓ ਜੋ ਲੜੀਵਾਰ ਪਵਿੱਤਰ ਬਚਨ ਗੁਰੂ ਨਾਨਕ ਸਾਹਿਬ ਦਾ, ਉਸ ਦੀ ਆਪਾਂ ਵਿਚਾਰ ਨਾਲ ਰਹਿੰਦੇ ਸਮੇਂ ਵਿੱਚ ਜੁੜੀਏ ਜੀ।
1: ਮਾਹੋ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ।
0: ਸਾਧ ਸੰਗਤ ਤੁਖਾਰੀ ਰਾਗ ਦਾ ਬਾਰਾਂ ਮਾਹ, ਇੱਕ ਤਾਂ ਬਾਰਾਂ ਮਾਹ ਜੋ ਮਾਝ ਰਾਗ ਵਿੱਚ ਹੈ ਉਹ ਗੁਰੂ ਅਰਜਨ ਦੇਵ ਜੀ ਨੇ ਇਸੇ ਸਥਾਨ ਤੇ ਬਾਹਰ ਮੰਜੀ ਸਾਹਿਬ ਤੋਂ ਬਾਹਰ, ਉਹ ਪਵਿੱਤਰ ਜਗ੍ਹਾ ਵੀ ਕਾਇਮ ਹੈ ਗੁਰਦੁਆਰਾ, ਜਿਸ ਦੇ ਨਾਮ ਤੇ ਗੁਰਦੁਆਰਾ ਮੰਜੀ ਸਾਹਿਬ ਫਿਰ ਦੀਵਾਨ ਹਾਲ ਵੀ ਕਾਇਮ ਕੀਤਾ ਗਿਆ। ਇਹ ਬਾਰਾਂ ਮਾਹ ਗੁਰੂ ਨਾਨਕ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਚਾਰਨ ਕੀਤਾ ਤੇ ਇਹਦੀਆਂ 17 ਬੰਦ ਨੇ। ਅੱਜ ਆਪਾਂ 7ਵੇਂ ਬੰਦ ਦੀ ਵਿਚਾਰ ਨਾਲ ਜੁੜਾਂਗੇ। ਹਜ਼ੂਰ ਕੀ ਕਿਰਪਾ ਵਰਤਾਉਂਦੇ ਨੇ, ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰ ਦੇਵਾਂ। ਇਹ ਜਿਹੜਾ ਤੁਖਾਰੀ ਰਾਗ ਵਿਚਲਾ ਬਾਰਾਂ ਮਾਹ ਹੈ, ਦਾਸ ਨੇ ਰਾਤੀ ਇਸ ਬਾਰਾਂ ਮਾਹ ਨੂੰ ਪੜ੍ਹਦਿਆਂ ਵਿਚਾਰਿਆ ਸੀ ਗੁਰੂ ਨਾਨਕ ਸਾਹਿਬ ਨੇ 7 ਵਾਰ ਭਲਾ ਸ਼ਬਦ ਵਰਤਿਆ। ਭਲਾ ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ, ਸਿਰ ਸਿਰ ਸੁੱਖ ਸਹਮਾਂ ਦੇ ਸੋ ਤੂੰ ਭਲਾ। ਇੱਕ ਵਾਰ ਚੇਤ ਬਸੰਤ ਭਲਾ, ਵੈਸਾਖ ਭਲਾ, ਮਾਹੋ ਜੇਠ ਭਲਾ, ਆਸਾੜ ਭਲਾ, ਸੂਰਜ ਗਗਨ ਤਪੈ ਮੰਗਰ ਮਾਹੋ ਭਲਾ, ਤੇ ਅਖੀਰ ਤੇ ਜਾ ਕੇ ਕਿਹਾ ਬੇਦਸ ਮਹਾ ਰੁੱਤੀ ਥਿੱਤੀ ਵਾਰ ਭਲੇ। ਸਤਿਗੁਰੂ ਕਹਿੰਦੇ ਮਹੀਨਿਆਂ ਦੇ ਭੁਲੇਖੇ ਕਰਕੇ ਤੁਸੀਂ, ਕੋਈ ਕਹਿੰਦਾ ਆਹ ਮਹੀਨਾ ਚੰਗਾ ਤੇ ਆ ਜੀ ਫਲਾਣਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਰੱਬ ਦੇ ਰਜ਼ਾ ਵਿੱਚ ਜੋ ਕੁਝ ਵਰਤਿਆ ਨਾ ਉਹਨੂੰ ਭਲਾ ਹੀ ਕਹਿਣਾ ਸਿੱਖ ਦੇ ਮੂੰਹ ਤੋਂ ਬਣਦਾ, ਤੇ ਗੁਰੂ ਨਾਨਕ ਸਾਹਿਬ ਨੇ ਭਲਾ ਕਹਿੰਦਿਆਂ ਕਿਰਪਾ ਵਰਤਾਈ। ਮਾਹੋ ਜੇਠ ਭਲਾ, ਇਹ ਜੇਠ ਮਹੀਨਾ ਭਲਾ ਹੈ ਕਿਉਂਕਿ ਵਾਹਿਗੁਰੂ ਦੀ ਰਜ਼ਾ ਵਿੱਚ ਆਇਆ। ਪ੍ਰੀਤਮ ਕਿਉਂ ਬਿਸਰੈ, ਤੇ ਭਾਈ ਅਰਦਾਸ ਕਰੋ ਮਤਾ ਮਨ ਤੋਂ ਪ੍ਰੀਤਮ ਕਿਉਂ ਭੁੱਲੇ। ਇਹ ਮਹੀਨਾ ਭਾਵੇਂ ਅੱਤ ਗਰਮੀ ਦਾ ਹੈ, ਇਹਦੇ ਵਿੱਚ ਘਬਰਾਹਟ ਹੁੰਦੀ ਗਰਮੀ ਕਰਕੇ। ਹਜ਼ੂਰ ਕਹਿੰਦੇ ਸੂਰਜ ਦੀ ਗਰਮੀ ਵੀ ਹੈ ਅੰਦਰ, ਵਕਾਰਾਂ ਦੀ ਤਪਸ਼ ਵੀ ਬਾਹਰ। ਸੂਰਜ ਦੀ ਗਰਮੀ ਹੈ ਅੰਦਰ, ਵਕਾਰਾਂ ਦੀ ਤਪਸ਼ ਹੈ, ਪਰ ਸਾਨੂੰ ਇਸ ਗੱਲ ਤੋਂ ਬਚਾ ਕੌਣ ਸਕਦਾ? ਅਰਦਾਸ ਬਚਾ ਸਕਦੀ ਹੈ, ਅਰਦਾਸ ਉਸ ਦੀ ਹਜ਼ੂਰੀ ਤੱਕ ਪਹੁੰਚਾ ਦਿੰਦੀ ਹੈ। ਉੱਥੇ ਫਿਰ ਜਾ ਕੇ ਕਿਸੇ ਵਕਾਰਾਂ ਦਾ, ਕਿਸੇ ਗਰਮੀ ਦਾ ਪ੍ਰਭਾਵ

ਮਾਰੂ ਥਲ ਰੇਤਲਾ ਇਲਾਕਾ, ਰੇਤਲੇ ਜਿਹੜੇ ਇਲਾਕੇ ਨੇ ਸਾਧ ਸੰਗਤ, ਗਰਮੀ ਤਾਂ ਹਰੇਕ ਥਾਂ 'ਤੇ ਹੀ ਪੈਂਦੀ ਹੈ ਜਿੱਥੇ ਜਿੱਥੇ ਸੂਰਜ ਨੇੜੇ ਹੋਵੇ, ਪਰ ਜਿਹੜੇ ਰੇਤਲੇ ਇਲਾਕੇ ਨੇ ਉਹ ਭੱਠ ਵਾਂਗ ਤਪਦੇ ਆ। ਸਾਧ ਸੰਗਤ ਥਲ ਤਾਪੈ ਸਰ ਭਾਰ, ਸਰ ਹੁੰਦਾ ਵਾਂਗ ਅਤੇ ਭਾਰ ਦਾ ਅਰਥ ਹੁੰਦਾ ਭੱਠ ਵਾਂਗ, ਜਗ੍ਹਾ ਤਪਦੀਆਂ ਨੇ ਅਤੇ ਜਦੋਂ ਤਪਸ਼ ਪੈਦਾ ਹੁੰਦੀ ਹੈ ਅਤੇ ਜਿਹੜੀ ਸਾਹ ਧਨ ਦਾ ਅਰਥ ਹੁੰਦਾ ਜੀਵ ਇਸਤਰੀ, ਉਹ ਫਿਰ ਬਿਨਾਂ ਕਰੈ, ਬਿਨਾਂ ਦਾ ਅਰਥ ਹੈ ਬੇਨਤੀ ਕਰਦੀ ਵਾਹਿਗੁਰੂ ਦੇ ਚਰਨਾਂ ਵਿੱਚ ਇਹ

ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚ ਕੇ ਜੀਵ ਇਸਤਰੀ ਬੇਨਤੀ ਕਰਦੀ ਹੈ, ਕਿਉਂਕਿ ਸਭ ਤੋਂ ਨੇੜੇ ਪਹੁੰਚਣ ਦਾ ਸਾਧਨ ਅਰਦਾਸ ਹੀ ਹੈ। ਤੇ ਜੀਵ ਇਸਤਰੀ ਬੇਨਤੀ ਕਰਦੀ ਹੈ ਤੇ ਨਾਲ ਨਾਲ ਜੋ ਵਾਹਿਗੁਰੂ ਵੱਲੋਂ ਡਿਊਟੀ ਦਿੱਤੀ, ਸੇਵਾ ਦਿੱਤੀ ਹੈ ਕਿ ਕਰਤਾ ਪੁਰਖ ਦੇ ਗੁਣਾਂ ਨੂੰ ਸੰਭਾਲਣਾ ਵੀ ਹੈ, ਚੇਤੇ ਵੀ ਕਰਨਾ। ਗੁਣ ਸਾਰੇਂਦੀ, ਸਾਰੇਂਦੀ ਦਾ ਅਰਥ ਹੁੰਦਾ ਹੈ ਗੁਣਾਂ ਨੂੰ ਯਾਦ ਕਰਨਾ, ਗੁਣਾਂ ਨੂੰ ਚੇਤੇ ਕਰਨਾ। ਜੀਵ ਇਸਤਰੀ ਬੇਨਤੀ ਵੀ ਕਰਦੀ ਹੈ ਤੇ ਕਰਤਾ ਪੁਰਖ ਦੇ ਗੁਣਾਂ ਦੀ ਸੰਭਾਲ ਵੀ ਕਰਦੀ ਹੈ। ਸਾ ਧਨ ਬਿਨੋ ਕਰੇ, ਧਨ ਬਿਨੋ ਕਰੇਂਦੀ ਗੁਣ ਸਾਰੇਂਦੀ, ਗੁਣ ਸਾਰੀ ਪ੍ਰਭ ਭਾਵਾਂ। ਅਤੇ ਉਹ ਫਿਰ ਇਹ ਧਾਰਨਾ ਅੰਦਰ ਬਣਦੀ ਹੈ ਵੀ ਗੁਣ ਗਾ ਗਾ ਕੇ ਮੈਂ ਕਰਤਾ ਪੁਰਖ ਦੇ ਚਰਨਾਂ ਵਿੱਚ ਕਬੂਲ ਹੋ ਸਕਦੀ ਹਾਂ। ਜੀਵ ਇਸਤਰੀ ਬੇਨਤੀ ਕਰਦੀ ਹੈ, ਭਾਈ ਗੁਣਾਂ ਦੀ ਵੀ ਸੰਭਾਲ ਕਰਦੀ ਹੈ ਅਤੇ ਗੁਣ ਗਾ ਗਾ ਕੇ ਇਹੀ ਧਾਰਨਾ ਬਣੀ ਹੈ ਕਿ ਗੁਣ ਗਾ ਗਾ ਕੇ ਮੈਂ ਕਰਤਾ ਪੁਰਖ ਦੇ ਚਰਨਾਂ ਵਿੱਚ ਪ੍ਰਵਾਨ

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।
2: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पार्टी करनो बनाए एकदम क्लासी। असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 Collins Road, Melton। कॉल करो 0410-045-555 या आज ही विजिट करो 104 Collins Road, Melton।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ। ਅੱਜ 30 ਤਰੀਕ ਹੋ ਗਈ ਹੈ ਜੁਲਾਈ ਦਾ ਮਹੀਨਾ, ਅਤੇ ਅੱਜ ਦਿਨ ਵੀਰਵਾਰ ਦਾ। ਜਿਹੜੇ ਕੁਛ ਵੀ ਮਨ ਦੇ ਵਿੱਚ ਵਿਚਾਰ ਤੁਹਾਡੇ ਚੱਲ ਰਹੇ ਨੇ, ਜੋ ਵੀ ਅੜੇ ਫੜੇ ਕੰਮ ਨੇ, ਜੋ ਵੀ ਮਨ ਦੇ ਵਿੱਚ ਧਾਰਿਆ, ਜੋ ਵੀ ਅੱਜ ਦੇ ਮਨਸੂਬੇ ਨੇ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਸਾਰ ਹੋਣ। ਪਰਮਾਤਮਾ ਅੰਗ ਸੰਗ ਸਹਾਈ ਰਹੇ, ਸੋਹਣੇ ਤਰੀਕੇ ਦੇ ਨਾਲ ਆਪਣੇ ਕੰਮ ਕਾਰ ਨਿਬੇੜ ਕੇ ਹੌਲੇ ਭਾਰ ਘਰਾਂ ਨੂੰ ਵਾਪਸੀ ਹੋ। ਇਸੇ ਅਰਦਾਸ ਦੇ ਨਾਲ ਵੱਧਦੇ ਅੱਗੇ ਆਓ, ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਵੱਧਦੇ ਅੱਗੇ ਸ਼ਬਦ ਕੀਰਤਨ ਦਾ ਸਰਵਣ ਕਰਦੇ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਉਸ ਰੱਬ ਦੇ ਪਰਮਾਤਮਾ ਦੇ ਨਾਂ ਨਾਲ ਅੱਜ ਦੇ ਪ੍ਰੋਗਰਾਮ ਦੀ ਇੱਕ ਫਿਰ ਤੋਂ ਸ਼ੁਰੂਆਤ ਸ਼ਬਦ ਕੀਰਤਨ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ 'ਤੇ ਕਹਿੰਦੇ ਨੇ ਕਿ ਜੋ ਕਾਰਜ ਉਹਦਾ ਨਾਂ ਲੈ ਕੇ ਸ਼ੁਰੂ ਕੀਤਾ ਜਾਂਦਾ ਉਹਦਾ ਊਟ ਆਸਰਾ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ ਉਹ ਫਿਰ ਬਹੁਤ ਵਧੀਆ ਹੁੰਦਾ ਅਤੇ ਅੱਜ ਦਾ ਪ੍ਰੋਗਰਾਮ ਸਾਡਾ ਬਹੁਤ ਵਧੀਆ ਹੋਊਗਾ ਆਓ ਇਸੇ ਹੀ ਆਸ ਦੇ ਨਾਲ ਆਪਾਂ ਅੱਗੇ ਵੱਧਦੇ ਹਾਂ ਉਹਦੇ ਹੱਥ ਡੋਰੀਆਂ ਸੁੱਟ ਕੇ ਅੱਗੇ ਵੱਧਦੇ ਪ੍ਰੋਗਰਾਮ ਹਾਂਜੀ ਮੈਲਬਨ ਦੇ 'ਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਅੱਜ ਦਿਨ ਵੀਰਵਾਰ ਦਾ ਅੱਜ 30 ਤਰੀਕ ਹੈ ਜੁਲਾਈ ਦਾ ਮਹੀਨਾ ਸਵੇਰੇ ਸਵੇਰੇ ਦੇ ਸਮੇਂ ਸੂਰਤ ਹਾਲ ਕੀ ਨੇ ਮੌਸਮ ਦੇ ਪੱਖੋਂ ਹੋ ਸਕਦਾ ਮੈਲਬਨ ਦੇ ਵਿੱਚ ਤੁਸੀਂ ਥੋੜ੍ਹਾ ਜ਼ਿਆਦਾ ਫੇਰਾ ਫੇਰ ਬਦਲ ਵੇਖ ਰਹੇ ਹੋ ਅੱਜ ਕਿਉਂਕਿ ਅੱਜ ਸਮੇਂ ਸਿਰ ਹੀ ਚਾਨਣ ਜਿਹਾ ਲੋ ਜੀ ਚਾੜਾਈ ਮੌਸਮ 'ਤੇ ਝਾਤ ਮਾਰਾਂਗੇ ਟ੍ਰੈਫਿਕ 'ਤੇ ਝਾਤ ਮਾਰਾਂਗੇ ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤ ਮਾਰਾਂਗੇ ਅਤੇ ਤੁਹਾਡੇ ਕੋਲ ਜੇਕਰ ਕੋਈ ਵੀ ਕਿਸੇ ਕਿਸਮ ਦੀ ਕੋਈ ਜਾਣਕਾਰੀ ਹੈ ਤਾਂ ਉਹ ਤੁਸੀਂ ਸਾਡੇ ਤੱਕ ਭੇਜ ਸਕਦੇ ਹੋ 044-747-1674 0447-1674 ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ ਅਤੇ ਜਾਂ ਫਿਰ ਤੁਸੀਂ ਫੇਸਬੁੱਕ ਦੇ ਉੱਤੇ ਸਾਨੂੰ ਭੇਜ ਸਕਦੇ ਹੋ ਸੁਨੇਹੇ ਅਤੇ ਆਓ ਵੱਧਦੇ ਹਾਂ ਅੱਗੇ ਜਾਣਦੇ ਹਾਂ ਅੱਜ ਦਾ ਮੌਸਮ ਸਭ ਤੋਂ ਪਹਿਲਾਂ ਕਿਵੇਂ ਦਾ ਅਤੇ ਉਹਦੇ ਵਿੱਚ ਆਪਾਂ ਸਿਡਨੀ ਤੋਂ ਸ਼ੁਰੂਆਤ ਕਰ ਲੈਂਦੇ ਸਿਡਨੀ ਦੇ ਵਿੱਚ ਅੱਜ ਬੜੀ ਸੋਹਣੀ ਪਿਆਰੀ ਧੁੱਪ ਲੱਗਣੀ 9 ਦੇ ਆਸ ਪਾਸ ਤਾਪਮਾਨ ਚਲਾ ਗਿਆ ਵੈਸੇ ਠੰਡ ਬਹੁਤ ਹੈ ਸਵੇਰੇ ਸਵੇਰੇ ਕਿਉਂਕਿ ਮਹਿਸੂਸ ਕਰਨ ਵਾਲਾ ਜਿਹੜਾ ਤਾਪਮਾਨ ਹੈ ਉਹ 2 ਡਿਗਰੀ ਸ਼ੋ ਹੋ ਰਿਹਾ ਯਾਨੀ ਕਿ ਕਾਫੀ ਠੰਡ ਹੈ ਅੱਜ ਪਰ ਅੱਗੇ ਚੱਲ ਕੇ ਧੁੱਪ ਬਹੁਤ ਸੋਹਣੀ ਲੱਗਣੀ ਹੈ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 17 ਤੱਕ ਜਾਣ ਦੇ ਚਾਂਸ ਨੇ ਮੈਲਬਨ ਦੇ ਵਿੱਚ ਅੱਜ ਮਿਕਸ ਜਿਹਾ ਵਾ ਬੱਦਲਵਾਈ ਵੀ ਆ ਨਾਲ ਧੁੱਪ ਵੀ 8 ਦੇ ਆਸ ਪਾਸ ਤਾਪਮਾਨ ਸਵੇਰੇ ਸਵੇਰੇ ਠੰਡ ਆ ਕਿਉਂਕਿ ਮਹਿਸੂਸ ਤੁਸੀਂ 6 ਕਰ ਰਹੇ ਹੋ ਅਤੇ 13 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸੋ ਸੋਹਣਾ ਅੱਜ ਦਾ ਦਿਨ ਪਰ ਧੁੱਪ ਕੋਈ ਨਹੀਂ ਖਾਸ ਨਹੀਂ ਲੱਗ ਰਹੀ ਪਰ ਬ੍ਰਿਸਬੇਨ ਦੇ ਵਿੱਚ ਧੁੱਪ ਜ਼ਰੂਰ ਹੈ ਬੜੀ ਸੋਹਣੀ ਧੁੱਪ 23 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਚਲਾ ਜਾਊਗਾ ਅੱਜ ਦੇ ਦਿਨ ਅਤੇ 11 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ ਬ੍ਰਿਸਬੇਨ ਸਵੇਰੇ ਸਵੇਰੇ ਦਾ ਸਮਾਂ ਅਰਲੀ ਅਰਲੀ ਮੋਰਨਿੰਗ ਅਤੇ ਅੱਜ ਕਹਿੰਦੇ ਨੇ ਕਿ ਧੁੱਪ ਸੋਹਣੀ ਖਿੜੂਗੀ ਅਤੇ ਤਾਪਮਾਨ ਜਿਹੜਾ ਜ਼ਿਆਦਾ ਤੋਂ ਜ਼ਿਆਦਾ 21 ਤੱਕ ਜਾਣ ਦੇ ਚਾਂਸ ਨੇ ਈਸਟ ਵਾਲੇ ਪਾਸੇ ਹਲਕੀ ਜਿਹੀ ਗਤੀ ਦੇ ਵਿੱਚ ਹਵਾਵਾਂ ਵੀ ਨੇ ਦਿਨ ਦੇ ਵਿੱਚ ਕਾਹੇ ਜੇ ਜਾ ਕੇ ਜਿਹੜੀਆਂ ਕਿ ਹੋਰ ਥੋੜ੍ਹੀਆਂ ਵਧੇਰੇ ਠੰਡ ਲਾਉਣਗੀਆਂ ਸਵੇਰੇ ਸਵੇਰੇ ਦੇ ਸਮੇਂ ਜ਼ਰੂਰ ਠੰਡ ਆ ਰੱਖਿਆ ਕਰੋ ਆਪਣਾ ਖਿਆਲ ਅਤੇ ਐਡੀਲੇਡ ਦੇ ਵਿੱਚ ਵੀ ਸਵੇਰੇ ਸਵੇਰੇ ਠੰਡ 5.6 ਡਿਗਰੀ ਤਾਪਮਾਨ ਸ਼ੋ ਹੋ ਰਿਹਾ ਅਤੇ ਮਹਿਸੂਸ ਤੁਸੀਂ 4.5 ਦੇ ਆਸ ਪਾਸ ਕਰ ਰਹੇ ਯਾਨੀ ਕਿ ਠੰਡ ਅਤੇ ਅੱਜ ਦੇ ਦਿਨ 50% ਚਾਂਸ ਨੇ ਹਲਕੇ ਜਿਹੇ ਮਾੜੇ ਮੋਟੇ ਜਿਹੇ ਮੀਂਹ ਦੇ ਅਤੇ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 14 ਤੱਕ ਜਾਣ ਦੇ ਚਾਂਸ ਨੇ ਵਧੀਆ ਅੱਜ ਸੋਹਣੀ ਧੁੱਪ ਲੱਗ ਜੂਗੀ ਹੋਬਾਰਟ ਦੇ ਵਿੱਚ ਵੀ ਅੱਜ ਸੋਹਣੀ ਧੁੱਪ ਲੱਗੂਗੀ ਪਰ ਠੰਡ ਆ ਸਵੇਰੇ ਸਵੇਰੇ ਦੇ ਸਮੇਂ ਮਹਿਸੂਸ ਤੁਸੀਂ ਮਾਈਨਸ ਦੇ ਵਿੱਚ ਕਰ ਰਹੇ ਹੋ ਵੈਸੇ 6+ ਤਾਪਮਾਨ ਚਲੇ ਗਿਆ ਅਤੇ 14 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਕੈਨਬਰਾ ਅੱਜ ਠੰਡ ਇੱਕ ਵਾਰੀ ਫਿਰ ਤੋਂ ਜ਼ੋਰਾਂ ਸ਼ੋਰਾਂ ਦੇ ਉੱਤੇ -3 ਡਿਗਰੀ ਤੁਸੀਂ ਮਹਿਸੂਸ ਕਰ ਰਹੇ ਹੋਵੋਗੇ ਅਤੇ ਵੈਸੇ 0 ਡਿਗਰੀ ਦੇ ਆਸ ਪਾਸ ਤਾਪਮਾਨ ਸ਼ੋ ਹੋ ਰਿਹਾ ਕਾਫੀ ਜ਼ਿਆਦਾ ਠੰਡ ਹੈ ਜਿੱਦਾਂ ਜਿੱਦਾਂ ਦਿਨ ਅੱਗੇ ਵੱਧਦਾ ਉੱਦਾਂ ਉੱਦਾਂ ਕੋਰਾ ਕੱਕਰ ਚੜੂਗਾ ਧੁੰਦਾਂ ਹਟਣਗੀਆਂ ਅਤੇ ਸੋਹਣੀ ਪਿਆਰੀ ਧੁੱਪ ਲੱਗੂਗੀ ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ 12 ਤੱਕ ਜਾਣ ਦੇ ਚਾਂਸ ਨੇ ਡਾਰਵਿਨ ਦੇ ਵਿੱਚ ਵੀ ਬੜਾ ਸੋਹਣਾ ਅੱਜ ਮੌਸਮ 31 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਯਾਨੀ ਕਿ ਗਰਮੀ ਵਾਲਾ ਮਾਹੌਲ ਚਾਲ ਇੱਥੇ ਬਣਿਆ ਰਹੂਗਾ ਅਤੇ ਆਪਾਂ ਉਹ ਵੱਧਦੇ ਹਾਂ ਟ੍ਰੈਫਿਕ ਵੱਲੋਂ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਉਹ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ ਸੋ ਜਿੱਥੇ ਵੀ ਕਿਤੇ ਹੋ ਇਸ ਸੋਹਣੇ ਦਿਨ ਦਾ ਸੋਹਣੇ ਮੌਸਮ ਦਾ ਤੁਸੀਂ ਆਨੰਦ ਮਾਣੋ ਸੋਹਣੇ ਆਲੇ ਦੁਆਲੇ ਦਾ ਆਨੰਦ ਮਾਣੋ ਅਤੇ ਅੱਜ ਵੈਬਸਾਈਟ ਕਹਿੰਦੀ ਆ ਵੀ ਕੋਈ ਖਾਸ ਮੇਰੇ ਕੋਲ ਅਪਡੇਟ ਹੈ ਨਹੀਂ ਘੰਟਾ ਕੁ ਪਹਿਲਾਂ ਦੀ ਇੱਕ ਅਪਡੇਟ ਜ਼ਰੂਰ ਆ ਇੱਕ ਐਕਸੀਡੈਂਟ ਹੋਇਆ ਸੀ ਗ੍ਰੀਨ ਗਲੀ ਰੋਡ ਦੇ ਲਾਗੇ ਕਾਲਡਰ ਫਰੀਵੇ ਦੇ ਉੱਤੇ ਅਤੇ ਹੁਣ ਆਸ ਕਰਦੇ ਹਾਂ ਕਿ ਸਾਰਾ ਕੁਛ ਜਿਹੜਾ ਹੋ ਚੁੱਕਾ ਹੋਊਗਾ ਠੀਕ ਆ ਕਿੰਗਜ਼ ਰੋਡ ਦੇ ਉੱਤੇ ਇਸ ਵਜ੍ਹਾ ਦੇ ਕਰਕੇ ਘੰਟਾ ਕੁ ਪਹਿਲਾਂ ਕਾਫੀ ਕਹਿੰਦੇ ਕਿ ਲਾਈਨਾਂ ਲੱਗੀਆਂ ਰਹੀਆਂ ਅਤੇ ਹੁਣ ਮੌਜੂਦਾ ਕੀ ਸੂਰਤ ਹਾਲ ਨੇ ਜੇਕਰ ਉਧਰੋਂ ਕੋਈ ਲੰਘਿਆ ਤਾਂ ਜ਼ਰੂਰ ਦੱਸ ਦਿਓ ਵੈਸੇ ਓਪਨ ਤਾਂ ਹੋ ਚੁੱਕਾ ਹੋਊਗਾ ਪਰ ਇਹਦਾ ਅਸਰ ਹੁਣ ਤੱਕ ਦਿਖਾਈ ਦੇ ਰਿਹਾ ਕਿ ਨਹੀਂ ਹਾਂਜੀ ਬਿਲਕੁਲ ਹਾਲ ਹੀ ਦੇ ਵਿੱਚ ਜੋ ਅਪਡੇਟ ਹੈ ਉਹ ਇਹ ਕਹਿੰਦੀ ਆ ਕਿ 25 ਮਿੰਟ ਦਾ ਡਿਲੇ ਹਾਲੇ ਤੱਕ ਵੀ ਚੱਲ ਰਿਹਾ ਸੋ ਜੇਕਰ ਤੁਸੀਂ ਇੱਧਰ ਨੂੰ ਜਾ ਰਹੇ ਹੋ ਕਾਲਡਰ ਫਰੀਵੇ ਕਿਲਰ ਦਾ ਇਲਾਕਾ ਗ੍ਰੀਨ ਗਲੀ ਰੋਡ ਦੇ ਉੱਤੇ ਅਤੇ ਇੱਥੇ ਐਕਸੀਡੈਂਟ ਦੇ ਕਰਕੇ ਤੁਹਾਨੂੰ 1/2 ਘੰਟਾ ਲਾ ਲਓ ਵਧੇਰੇ ਸਮਾਂ ਲੱਗੂਗਾ ਸੋ ਇਹਦਾ ਜ਼ਰੂਰ ਖਿਆਲ ਤੁਸੀਂ ਕਰ ਲਿਓ ਇੱਕ ਗੱਡੀ ਪਲਟੀ ਆ ਭਾਈ ਕਿੱਥੇ ਜੇ ਆ ਉਹ ਵੇਖਦੇ ਦੋਵੇਂ ਡਾਇਰੈਕਸ਼ਨਾਂ ਦੇ ਵਿੱਚ ਹੌਪਕਿੰਸ ਹਾਈਵੇ ਪ੍ਰਭਾਵਿਤ ਹੈ ਇਸ ਵਜ੍ਹਾ ਦੇ ਕਰਕੇ ਮੋਟ ਲੇਕ ਦਾ ਇਲਾਕਾ ਦੱਸਿਆ ਜਾ ਰਿਹਾ ਵਾ ਅਤੇ ਜੇ ਇੱਧਰਲੇ ਪਾਸੇ ਨੂੰ ਕੋਈ ਤੁਹਾਡਾ ਵਾਹ ਵਾਸਤਾ ਤਾਂ ਇੱਕ ਟਰੱਕ ਪਲਟਿਆ ਵਾ ਜਿਹਦੀ ਵਜ੍ਹਾ ਦੇ ਕਰਕੇ ਤੁਹਾਨੂੰ ਇੱਥੇ ਸਮੱਸਿਆ ਦੋਵੇਂ ਦਿਸ਼ਾਵਾਂ ਦੇ ਵਿੱਚ ਆ ਸਕਦੀ ਹੈ ਤੇ ਬਾਕੀ ਜੇ ਆਪਾਂ ਚੱਲੀਏ ਨਾਰੇਵਾਰ ਨੂੰ ਤੇ ਪ੍ਰਿੰਸੈਸ ਹਾਈਵੇ ਦੇ ਉੱਤੇ ਅੱਜ ਤੁਹਾਨੂੰ ਟ੍ਰੈਫਿਕ ਮਿਲੂਗੀ ਇਸ ਟਾਈਮ ਮੌਜੂਦ ਆ। 5 ਮਿੰਟ ਪਹਿਲਾਂ ਦੀ ਅਪਡੇਟ ਹੈ ਅਤੇ ਇੱਕ ਰਾਈਟ ਲੇਨ ਜਿਹੜੀ ਬਿਲਕੁਲ ਹੀ ਬਲੋਕ ਹੋਈ ਪਈ ਆ ਨਾਰੇਵਾਰਨ, ਅਤੇ ਜਿਹੜੀ ਐਂਟਰੀ ਆ ਉੱਥੋਂ ਮਨੈਸ਼ ਫਰੀਵੇ ਨੂੰ, ਉੱਥੇ ਐਕਸੀਡੈਂਟ ਹੋਇਆ ਵਾ। ਸੋ ਇਸ ਵਜ੍ਹਾ ਦੇ ਕਰਕੇ ਸਵੇਰੇ ਸਵੇਰੇ ਦੇ ਸਮੇਂ ਇੱਥੇ ਵੀ ਤੁਹਾਨੂੰ ਭੀੜ ਭੜੱਕਾ ਮਿਲ ਸਕਦਾ। ਇਸ ਤੋਂ ਇਲਾਵਾ ਮਨੈਸ਼ ਫਰੀਵੇ ਚੈਟਸਟਨ ਦਾ ਜਿਹੜਾ ਇਲਾਕਾ ਵਾ ਉੱਥੇ ਵੀ ਕਾਫੀ ਜ਼ਿਆਦਾ ਇਸ ਟਾਈਮ ਦੇ ਉੱਤੇ ਟ੍ਰੈਫਿਕ ਸ਼ੋਅ ਹੋ ਰਹੀ ਹੈ। 40 ਦੀ ਸਪੀਡ ਹੈ, ਐਕਸੀਡੈਂਟ ਹੋਇਆ ਸੀ ਇੱਥੇ ਵੀ, ਹੰਟਿੰਗ ਡੇਲ ਅਤੇ ਬਰਗਲ ਰੋਡ ਦੇ ਦਰਮਿਆਨ ਇਹ ਵਾਪਰਿਆ ਵਾ, ਜਿਹਦੀ ਵਜ੍ਹਾ ਕਰਕੇ 2 ਲੇਨਾਂ ਬੰਦ ਸੀ। ਸੋ ਸਵੇਰੇ ਸਵੇਰੇ ਮਨੈਸ਼ ਦੇ ਉੱਤੇ ਇੱਦਾਂ ਦਾ ਕੁਛ ਹੋਣਾ ਉਹ ਸਾਨੂੰ ਪਤਾ ਹੀ ਆ, ਫਿਰ ਕੀ ਮਾਇਨੇ ਰੱਖਦਾ। ਅਤੇ ਆਪਾਂ ਆਓ ਇੱਧਰ ਚੱਲਦੇ ਹਾਂ ਸਿਡਨੀ ਵਾਲੇ ਪਾਸੇ ਨੂੰ, ਅਤੇ ਸਿਡਨੀ ਦੇ ਵਿੱਚ ਟ੍ਰੈਫਿਕ ਤਾਂ ਹੈ ਹੀ ਆ, ਚਲੋ ਕਿਉਂਕਿ ਸਿਡਨੀ ਆ, ਅਤੇ ਸਿਡਨੀ ਦੇ ਵਿੱਚ ਸਿਟੀ ਦਾ ਜਿਹੜਾ ਇਲਾਕਾ ਵਾ, ਸਿਡਨੀ ਕ੍ਰੋਸ ਸਿਟੀ ਜਿਹੜਾ, ਹਾਂਜੀ ਹਾਰਬਰ ਸਟਰੀਟ ਅਤੇ ਵਿਲੀਅਮ ਸਟਰੀਟ, ਸੋ ਇੱਥੇ ਕੰਮ ਕਾਰ ਚੱਲ ਰਹੇ ਨੇ, ਮੇਨਟੇਨੈਂਸ ਦੇ ਕੰਮ ਕਾਰ ਨੇ। ਇਸ ਵਜ੍ਹਾ ਦੇ ਕਰਕੇ ਤੁਹਾਨੂੰ ਵਧੇਰੇ ਸਮਾਨ ਲੱਗ ਸਕਦਾ, ਇਹਦਾ ਖਿਆਲ ਰੱਖਿਓ ਤੁਸੀਂ। ਅਤੇ ਬਾਕੀ ਸਭ ਠੀਕ ਠਾਕ ਨਜ਼ਰ ਆ ਰਿਹਾ। M11 ਮੋਟਰਵੇ ਦੇ ਉੱਤੇ ਇੱਕ ਟਰੱਕ ਖਰਾਬ ਹੋਇਆ ਵਾ, ਜਿਹਦੀ ਵਜ੍ਹਾ ਕਰਕੇ ਜਿੱਦਾਂ ਤੁਸੀਂ ਪੈਨਟ ਹਿੱਲ ਰੋਡ ਦੇ ਉੱਤੇ ਪਹੁੰਚਦੇ ਹੋ ਤਾਂ ਤੁਹਾਨੂੰ ਇੱਥੇ ਟ੍ਰੈਫਿਕ ਆਮ ਦੇ ਨਾਲੋਂ ਵਧੇਰੇ ਮਿਲੂਗੀ। ਨੌਰਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਜਿਹੜੀ ਹੈ ਖਾਸ ਤੌਰ ਦੇ ਉੱਤੇ ਕਾਫੀ ਪ੍ਰਭਾਵਿਤ ਹੈ। ਅਤੇ ਇਸ ਤੋਂ ਇਲਾਵਾ ਰੋਜ਼ਵਿਲ ਦਾ ਇਲਾਕਾ ਜਿੱਥੇ ਕਿ ਪੈਸਿਫਿਕ ਹਾਈਵੇ ਕਲਾਨਵਿਲ ਰੋਡ ਦੇ ਉੱਤੇ, ਇੱਥੇ ਵੀ ਟਰੱਕ ਇੱਕ ਖਰਾਬ ਹੋਇਆ, ਅਤੇ ਇਹਦੀ ਵਜ੍ਹਾ ਦੇ ਕਰਕੇ ਸਾਊਥ ਬਾਊਂਡ ਵਾਲੇ ਪਾਸੇ ਦੀ ਇੱਕ ਲੇਨ ਬੰਦ ਰੱਖੀ ਗਈ ਹੈ, ਅਤੇ ਟ੍ਰੈਫਿਕ ਤੁਹਾਨੂੰ ਵਧੇਰੇ ਮਿਲੂਗੀ। ਤੁਹਾਡੇ ਕੋਲ ਕੋਈ ਵਧੇਰੇ ਜਾਣਕਾਰੀਆਂ ਨੇ ਤਾਂ ਉਹ ਤੁਸੀਂ ਪਲੀਜ਼ ਜ਼ਰੂਰ ਭੇਜਦਾ ਕਰੋ, ਤਾਂ ਕਿ ਅੱਗੇ ਆਪਾਂ ਸਰੋਤਿਆਂ ਦੇ ਨਾਲ ਸਾਂਝੀਆਂ ਕਰ ਸਕੀਏ। ਅਤੇ ਫਿਲਹਾਲ ਆਪਾਂ ਵੱਧਦੇ ਹਾਂ ਅੱਗੇ, ਜਾਣਦੇ ਹਾਂ ਅਗਲੇ ਕੀ ਸੂਰਤ ਹਾਲ ਨੇ, ਤੁਹਾਡੇ ਵੱਲੋਂ ਕਿਹੜੇ ਸੁੱਖ ਸੁਨੇਹੇ ਆਏ ਨੇ। ਉਸ ਤੋਂ ਬਾਅਦ ਫਿਰ ਆਪਾਂ ਕਹਾਣੀ ਵੱਲ ਨੂੰ ਵਧਾਂਗੇ, ਫਿਰ ਆਪਾਂ ਲਾਫਟਰ ਥੈਰੇਪੀ ਵੱਲ ਨੂੰ ਵਧਾਂਗੇ, ਅਤੇ ਜਿਹੜੇ ਲਾਫਟਰ ਥੈਰੇਪੀ ਦੇ ਵਿੱਚ ਬੱਚੇ ਭਾਗ ਲੈਣਾ ਚਾਹੁੰਦੇ ਨੇ ਉਹ ਆ ਚੁੱਕੇ ਨੇ। ਅਤੇ ਤੁਸੀਂ ਵੇਖੋ ਵੀ ਸਵੇਰੇ ਸਵੇਰੇ ਦੇ ਸਮੇਂ ਤੋਂ ਹੀ ਜਦੋਂ ਮੈਂ ਆਉਣਾ ਵਾਂ ਅਤੇ ਉਹ ਤੋਂ ਵੀ ਪਹਿਲਾਂ ਆ ਕੇ ਅਤੇ ਲਾਈਨ ਦੇ ਉੱਤੇ ਜੁੜ ਚੁੱਕੇ ਹੁੰਦੇ ਨੇ, ਅਤੇ ਜਿਹੜੇ ਰਹਿ ਗਏ ਨੇ ਉਹਨਾਂ ਦੇ ਅੱਗੇ ਵੀ ਬੇਨਤੀ ਆ ਵੀ ਆ ਜਾਓ ਭਾਈ, ਅਤੇ ਫਿਰ ਆਪਾਂ ਲਾਫਟਰ ਥੈਰੇਪੀ ਦੇ ਵਿੱਚ ਮਿਲਾਂਗੇ। ਦੇਸੀ ਮਹੀਨਿਆਂ ਦੇ ਵਿੱਚ ਅੱਜ 15 ਤਰੀਕ ਹੋ ਗਈ ਹੈ ਭਾਈ, ਸਾਉਣ ਦੇ ਮਹੀਨੇ ਦੀ ਸਾਂਝ ਪਾਉਂਦੇ ਨੇ ਗੁਰਵਿੰਦਰ ਸੰਧੂ ਜੀ, ਬਹੁਤ ਸ਼ੁਕਰੀਆ ਜੀ। ਬਾਖੂਬੀ ਤੁਸੀਂ ਆਪਣੀਆਂ ਜ਼ਿੰਮੇਵਾਰੀ ਨਿਭਾ ਰਹੇ ਹੋ, ਬਹੁਤ ਮਿਹਰਬਾਨੀ। ਸੇਖੋਂ ਸਾਹਿਬ ਵੀ ਗੁੱਡ ਮਾਰਨਿੰਗ ਸਾਡੇ ਵੱਲੋਂ ਵੀ, ਕਰਨ ਜੀ ਕਹਿੰਦੇ ਕਿ ਥੈਂਕ ਯੂ, ਬਿਊਟੀਫੁੱਲ ਸ਼ਬਦ, ਅਤੇ ਅੱਜ ਧੰਨਵਾਦ ਜੀ, ਮਿਹਰਬਾਨੀ, ਹਾਂਜੀ ਸ਼ੁਕਰੀਆ ਜੀ ਤੁਹਾਡਾ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਬਹੁਤ ਹੀ ਆਨੰਦ ਪਈ ਅੱਜ, ਕੀਰਤਨ ਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼, ਨੂੰ ਗੁਰਿੰਦਰ ਖਿੰਦਾ ਜੀ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ ਭੇਜਦੇ ਨੇ, ਲਵਜੋ ਧੁਨਾ ਜੀ ਧੁਨਾ ਜੀ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰਿਆਂ ਦੇ ਲਈ ਕਹਿੰਦੇ ਅੱਜ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ, ਅਤੇ ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਡਰਾਈਵ ਧਿਆਨ ਦੇ ਨਾਲ ਕਰਿਓ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਸੋਨੂੰ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ ਪੈਕਨਮ ਤੋਂ, ਅਤੇ ਨਾਲ ਭੇਜਦੇ ਨੇ ਫੁੱਲ, ਅਤੇ ਮਾਨ ਸਾਹਿਬ ਡੀਨ ਸਾਈਡ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਜਿਉਂਦੇ ਵਾਸਤੇ ਰਹੋ ਅਲੀ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਹਰਮਿੰਦਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਸਭ ਦੇ ਦਿਨ ਦੇ ਸੋਹਣੇ ਦਿਨ ਦੀ ਅਰਦਾਸ ਕਰਦੇ ਹਾਂ। ਦਵਿੰਦਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਇੱਧਰ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਡਿਨਰ ਸੀਗਾ ਇਹਨਾਂ ਦਾ, ਪਾਓ ਭਾਜੀ ਵਿਦ ਚਪਾਤ ਚਟਪਟ ਸਲਾਦ। ਓਕੇ ਥੈਂਕ ਯੂ ਜੀ, ਥੈਂਕ ਯੂ ਤੁਹਾਡਾ, ਸੋਹਣਾ ਚੰਗਾ ਹੈਲਦੀ ਖਾਓ ਅਤੇ ਹੈਲਦੀ ਸੋਚੋ। ਅਤੇ ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਰੁਪਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰੇ ਭੋਲਾ ਹੰਸ ਜੀ ਗੁੱਡ ਮੋਰਨਿੰਗ ਭੇਜਦੇ ਨੇ, ਅਤੇ ਅਜੀਤ ਬੁੱਟਰ ਜੀ ਤਤੂਰਾ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚਾਹ ਕੌਫੀ ਫੁੱਲੇ ਚੌਕਲੇਟ ਸਲਾਦ ਮਤਲਬ ਸਾਰਾ ਕੁਛ। ਕੁਲਵੀਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ, ਤੰਦਰੁਸਤੀ ਬਖਸ਼ੇ, ਅਤੇ ਕਹਿੰਦੇ ਅੱਜ ਮੈਂ ਆਪਣੇ ਪਿਆਰੇ ਪੁੱਤਰ ਜੀ ਅਤੇ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦੀ ਹਾਂ। ਵਾਹਿਗੁਰੂ ਜੀ ਉਹਨਾਂ ਨੂੰ ਲੰਮੀ ਉਮਰ, ਚੰਗੀ ਸਿਹਤ, ਬਿੰਦ ਖੁਸ਼ੀਆਂ ਅਤੇ ਹਰ ਕਦਮ ਦਾ ਕਾਮਯਾਬੀ ਬਖਸ਼ਣ। ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਹਰ ਔਖਾਈ ਦਾ ਸਾਹਮਣਾ ਕਰਨ ਦੀ ਹਿੰਮਤ, ਤਾਕਤ ਅਤੇ ਸਹੀ ਸੂਝ ਬੂਝ ਦੇਣ, ਅਤੇ ਵਾਹਿਗੁਰੂ ਉਹਨਾਂ ਨੂੰ ਹਮੇਸ਼ਾ ਆਪਣੀ ਮਿਹਰ ਦੇ ਵਿੱਚ ਰੱਖਣ ਅਤੇ ਹਰ ਸੁਪਨਾ ਪੂਰਾ ਕਰਨ ਦੀ ਬਖਸ਼ਿਸ਼ ਕਰਨ। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਪੁੱਤਰ ਦੇ ਜਨਮ ਦਿਨ ਦੀਆਂ, ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਬਹੁਤ ਬਹੁਤ ਵਧਾਈਆਂ ਸਾਡੇ ਸਾਰੇ ਪਰਿਵਾਰ ਵੱਲੋਂ। ਧੰਨਵਾਦ ਸਾਡੇ ਨਾਲ ਇਹ ਖੁਸ਼ੀ ਸਾਂਝੀ ਕਰਨ ਦੇ ਲਈ। ਸੰਜੂ ਜੀ, ਗੋਗੀ ਜੀ, ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਇੱਧਰ ਡਾਇਰੀ ਪਰਿਵਾਰ ਟਾਰਨੇਟ ਤੋਂ ਸਤਿ ਸ਼੍ਰੀ ਅਕਾਲ ਭੇਜ ਰਿਹਾ। ਹਰਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਕਹਿੰਦੇ ਕਿ ਰੱਬ ਮਿਹਰ ਪ੍ਰਿਆਤ ਰੱਖੇ ਸਾਰਿਆਂ ਦੇ ਸਿਰ ਦੇ ਉੱਤੇ। ਗਾਭਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜ ਚੁੱਕੇ ਨੇ। ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਰੱਬ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਅਤੇ ਦਿਨ ਵਧੀਆ ਲੰਘੇ ਅਤੇ ਸ਼ੁਭ ਸਵੇਰ ਦਾ ਮੈਸੇਜ ਸਾਡੇ ਨਾਲ ਅੰਮ੍ਰਿਤਪਾਲ ਸਿੰਘ ਜੀ ਸਾਂਝਾ ਕਰਦੇ ਨੇ। ਜਸਵਾਲ ਸਾਹਿਬ ਕਹਿੰਦੇ ਨੇ ਕਿ ਕਿਤਾਬਾਂ ਦੀ ਅਹਿਮੀਅਤ ਤਾਂ ਉਹੀ ਰਹਿੰਦੀ ਹੈ ਜਨਾਬ, ਪਰ ਸਬਕ ਉਹੀ ਯਾਦ ਰਹਿੰਦੇ ਨੇ ਜੋ ਜ਼ਿੰਦਗੀ ਵਿੱਚ ਵਕਤ ਅਤੇ ਲੋਕ ਸਿਖਾਉਂਦੇ ਨੇ। ਧੰਨਵਾਦ ਜੀ, ਮਿਹਰਬਾਨੀ। ਅਤੇ ਹਰਸਨ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਦਾ ਦਿਨ ਵਧੀਆ ਵਧੀਆ ਰਹੇ। ਅਤੇ ਹੁਣ ਆਪਾਂ ਇੱਕ ਬ੍ਰੇਕ ਲੈ ਕੇ ਫਿਰ ਵਾਪਸੀ ਕਰਦੇ ਹਾਂ ਆ ਕੇ, ਅਤੇ ਫਿਰ ਅੱਜ ਦੀ ਆਪਾਂ ਕਹਾਣੀ ਦੇ ਵਿੱਚ ਮਿਲਦੇ ਹਾਂ। ਰੇਡੀਓ ਹਾਂਜੀ 1674।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
7: ਆ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
10: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
11: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਆਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
4: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
5: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ .com
7: ਆ ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
8: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ 'ਚ ਹੋਵੋਗੇ ਅਤੇ ਚਿਹਰੇ 'ਤੇ ਹੋਵੇਗੀ ਖੁਸ਼ੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਉਸ ਰੱਬ ਦਾ ਸ਼ੁਕਰਾਨਾ ਕਰੀਏ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੱਕ ਅੱਜ ਦੀ ਕਹਾਣੀ ਦਾ, ਜਪਾਨ ਦੇ ਵਿੱਚ ਦੂਰ ਦੁਰਾਡੇ ਕਿਸੇ ਆਸ਼ਰਮ ਦੇ ਵਿੱਚ ਇੱਕ ਛੋਟੀ ਜਿਹੀ ਉਮਰ ਦੀ ਕੁੜੀ, ਕਈ ਲੋਕ ਕਹਿੰਦੇ ਇਹਦੇ ਵਿਆਹ ਦੀ ਉਮਰ ਹੋ ਚੁੱਕੀ ਹੈ, ਇਹ ਕਿੱਥੇ ਆਸ਼ਰਮਾਂ ਦੇ ਵਿੱਚ ਤੁਰੀ ਫਿਰਦੀ ਹੈ, ਕਈ ਲੋਕ ਕਹਿੰਦੇ ਕਿਉਂ ਕੀ ਗੱਲ, ਜੇ ਮਰਦ ਜਾ ਸਕਦੇ ਨੇ ਤਾਂ ਇਹ ਕੁੜੀ ਕਿਉਂ ਨਹੀਂ। ਵੈਸੇ ਪਤਾ ਲੱਗਾ ਕਿ ਉਮਰ ਕੋਈ ਛੋਟੀ ਨਹੀਂ, ਘਰਦਿਆਂ ਨੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਵਿਆਹ ਵੀ ਕੀਤਾ। ਕਾਫੀ ਵੱਡੇ ਘਰਾਣੇ ਤੋਂ ਹੋਣ ਦੇ ਕਰਕੇ ਉਸ ਵਿਆਹ ਦੇ ਦੂਰ ਦਰੇਡੇ ਤੱਕ ਚਰਚੇ ਹੋਏ, ਪਰ ਫਿਰ ਪਰਿਵਾਰ ਦੇ ਵਿੱਚ ਝਗੜੇ ਝੇੜੇ, ਉਸ ਦੁਨਿਆਵੀ ਦੁਨੀਆ ਤੋਂ ਐਸਾ ਆਕੀ ਕਿ ਬੜੀ ਛੇਤੀ ਛੱਡ ਕੇ ਕਹਿਣ ਲੱਗੀ ਮੈਂ ਰੱਬ ਦੇ ਗੁੱਝੇ ਭੇਦ ਜਾਣਨੇ। ਕਹਿੰਦੇ ਨੇ ਇਹ ਉਹ ਸਮਾਂ ਸੀ ਜਦੋਂ ਜਪਾਨ ਦੇ ਵਿੱਚ ਜੈਨ ਧਰਮ ਆਪਣੇ ਪੂਰੇ ਪੀਕ ਦੇ ਉੱਤੇ, ਅਤੇ ਹਰ ਇੱਕ ਇੱਕ ਆਸਰਾ ਸੀ, ਹਰ ਇੱਕ ਨੂੰ ਲੱਗਦਾ ਸੀ ਕਿ ਉਹ ਜੇਕਰ ਇਸ ਰਾਹ ਦੇ ਉੱਤੇ ਤੁਰ ਪੈਣ ਤਾਂ ਉਹ ਦੁਨੀਆ ਦੇ ਇਹਨਾਂ ਦੁੱਖ ਦਰਦਾਂ ਤੋਂ ਨਿਜਾਤ ਪਾ ਸਕਦਾ। ਇਸ ਕਰਕੇ ਸ਼ਾਇਦ ਇਹ ਵੀ ਆਪਣੇ ਗੁਰੂ ਦੇ ਦਰ ਆ ਲੰਘੀ, ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ, ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ। ਇਹ ਕੋਈ ਜਗ੍ਹਾ ਕੁੜੀਆਂ ਲਈ ਥੋੜ੍ਹੀ ਬਣੀ ਆ, ਅਤੇ ਉਹਦਾ ਹਮੇਸ਼ਾ ਇੱਕ ਹੀ ਸਵਾਲ ਹੁੰਦਾ ਕਿ ਸੱਚ ਨੂੰ ਜਾਣਨਾ, ਕਿ ਰੱਬ ਦੇ ਰਾਹ ਦੇ ਉੱਤੇ ਤੁਰਨਾ ਸਿਰਫ ਮਰਦਾਂ ਦੇ ਹਿੱਸੇ ਆ, ਅਤੇ ਫਿਰ ਸ਼ਾਇਦ ਕਿਸੇ ਕੋਲ ਕੋਈ ਜਵਾਬ ਨਾ ਰਹਿੰਦਾ। ਪਰ ਇਹ ਸਭ ਕੁਝ ਦੇ ਦਰਮਿਆਨ ਜਿਹੜੇ ਗੁਰੂ ਦੇ ਲੜ ਲੱਗੀ ਸੀ ਉਹ ਬਹੁਤ ਇੱਜ਼ਤ ਮਾਣ ਕਰਦੇ ਸੀ ਕੁੜੀ ਦਾ, ਕਿਉਂਕਿ ਸ਼ਾਇਦ ਉਹ ਸਿਰਫ਼ ਇੱਕ ਪਵਿੱਤਰ ਰੂਹ ਵੇਖ ਰਹੀ, ਉਹ ਸਿਰਫ਼ ਮਨ ਵੇਖ ਰਹੀ, ਉਹ ਇਹ ਨਹੀਂ ਸੀ ਵੇਖ ਰਹੇ ਕਿ ਕੋਈ ਮਰਦ ਆ, ਕੋਈ ਔਰਤ ਆ, ਕੋਈ ਬੱਚਾ ਆ, ਕੋਈ ਬਜ਼ੁਰਗ। ਨੇਮ ਦੇ ਮੁਤਾਬਿਕ ਉਹ ਹਰ ਰੋਜ਼ ਇੱਕ ਸਵਾਲ ਪੁੱਛਦੇ, ਕੁੜੇ ਤੂੰ ਕੌਣ ਹੈ? ਉਹ ਜਦੋਂ ਆਪਣਾ ਨਾਂ ਦੱਸਦੀ ਤਾਂ ਕਹਿੰਦੇ ਨਹੀਂ, ਇਹ ਤਾਂ ਦੁਨੀਆ ਨੇ ਤੇਰਾ ਨਾਂ ਰੱਖਿਆ, ਤੇਰੇ ਮਾਂ ਪਿਓ ਨੇ ਨਾਂ ਰੱਖਿਆ। ਬਸ ਇੱਦਾਂ ਦੀਆਂ ਗੱਲਾਂ ਕਹਿ ਕੇ ਚਲੇ ਜਾਂਦੇ। ਅਗਲੇ ਦਿਨ ਫਿਰ ਪੁੱਛਦੇ, ਕੁੜੇ ਕੌਣ ਹੈ? ਮੈਂ ਰੱਬ ਦਾ ਬਣਾਇਆ ਇੱਕ ਜੀਵ। ਅਤੇ ਉਹ ਕਹਿੰਦੇ, ਜੇ ਤੂੰ ਰੱਬ ਦਾ ਬਣਾਇਆ ਇੱਕ ਜੀਵ ਹੈ ਤਾਂ ਫਿਰ ਤੇਰਾ ਆਪਣਾ ਕੀ ਵਜੂਦ ਹੈ? ਇਸੇ ਤਰ੍ਹਾਂ ਹਰ ਰੋਜ਼ ਨਿੱਕਾ ਨਿੱਕਾ ਇੱਕ ਇੱਕ ਕਰਕੇ ਉਹ ਲੈਸਨ ਦੇਈ ਜਾਂਦੇ, ਗੱਡੀ ਅੱਗੇ ਤੁਰੀ ਜਾਂਦੀ। ਪਰ ਇਹ ਸਭ ਕੁਝ ਦੇ ਦਰਮਿਆਨ ਉਸ ਕੁੜੀ ਨੂੰ ਇੰਨੀ ਕੁ ਜ਼ਿਆਦਾ ਮਿਹਨਤ ਕਰਨੀ ਪੈਂਦੀ ਜਿੰਨੀ ਉਹਨੇ ਕਦੀ ਨਹੀਂ ਸੀ ਕੀਤੀ। ਚੰਗੇ ਘਰ ਦੀ ਹੋਣ ਦੇ ਕਰਕੇ ਉਹਨੂੰ ਖੂਹ ਦੇ ਵਿੱਚੋਂ ਪਾਣੀ ਨਹੀਂ ਸੀ ਕੱਢਣਾ ਆਉਂਦਾ, ਉਹਨੂੰ ਲੀੜੇ ਕੱਪੜੇ ਨਹੀਂ ਸੀ ਧੋਣੇ ਆਉਂਦੇ, ਉਹਨੂੰ ਸਾਰਿਆਂ ਦੇ ਲਈ ਰੋਟੀ ਪਾਣੀ ਨਹੀਂ ਸੀ ਬਣਾਉਣਾ ਆਉਂਦਾ। ਪਰ ਜੋ ਕੁਛ ਵੀ ਆਸ ਪਾਸ ਦੇਖਦਾ ਉਹ ਗੁਰੂ ਦੇ ਕਹਿਣ ਦੇ ਮੁਤਾਬਕ ਕਦੀ ਵੀ ਮਨਾ ਨਾ ਕਰਦੀ। ਗੁਰੂ ਨੇ ਹਾਲਾਂਕਿ ਬਹੁਤਾ ਕਦੀ ਕਿਹਾ ਵੀ ਨਹੀਂ, ਪਰ ਉਹਨੂੰ ਕਹਿਣ ਦੀ ਲੋੜ ਵੀ ਨਾ ਪੈਂਦੀ। ਜੋ ਵੀ ਕੰਮ ਕਿਤੇ ਆਸ ਪਾਸ ਦੇਖਦਾ, ਕਿਸੇ ਦੀ ਵੀ ਮਦਦ ਕਰਨੀ ਹੁੰਦੀ, ਕਿਸੇ ਨੂੰ ਵੀ ਉਹ ਪਰੇਸ਼ਾਨ ਵੇਖਦੀ, ਭੱਜ ਕੇ ਜਾ ਕੇ ਉਹਦਾ ਹੱਥ ਵੰਡਾਉਣ ਲੱਗ ਪੈਂਦੀ। ਅਤੇ ਸਭ ਕੁਛ ਦੇ ਵਿੱਚੋਂ ਜਦੋਂ ਵੀ ਕਿਤੇ ਟਾਈਮ ਬਚਦਾ ਫਿਰ ਉਹ ਪਾਠ ਪੂਜਾ ਦੇ ਵਿੱਚ ਸਮਾਂ ਬਿਤਾਉਂਦੀ, ਧਿਆਨ ਧਰਨ ਦੀ ਕੋਸ਼ਿਸ਼ ਕਰਦੀ, ਜੋ ਗੁਰੂ ਨੇ ਸਵੇਰੇ ਦੱਸਿਆ ਹੁੰਦਾ ਉਹਦਾ ਅਭਿਆਸ ਕਰਦੀ। ਅਤੇ ਹੁਣ ਇੱਕ ਜ਼ਿੰਮੇਵਾਰੀ ਉਹਦੀ ਹੋਰ ਲੱਗ ਚੁੱਕੀ ਸੀ, ਖੂਹ ਤੋਂ ਪਾਣੀ ਭਰ ਕੇ ਲੈ ਕੇ ਆਉਣਾ। ਖੂਹ ਚਾਹੇ ਬਹੁਤਾ ਹਟਵਾ ਨਹੀਂ ਸੀ, ਪਰ ਫਿਰ ਵੀ ਜਾ ਕੇ ਪਾਣੀ ਕੱਢਣਾ, ਲੈ ਕੇ ਆਉਣਾ। ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਉਹਦੇ ਕੋਲ ਜਿਹੜੀ ਬਾਲਟੀ ਸੀ ਉਹ ਬਾਂਸ ਦੀ ਬਣੀ, ਲੱਕੜਾਂ ਦੀ, ਅਤੇ ਹਰ ਕੋਈ ਉਹਨੂੰ ਹੱਥ ਲਾਉਣੋਂ ਡਰਦਾ ਕਿਉਂਕਿ ਉਹ ਇੰਨੀ ਕੁ ਪੁਰਾਣੀ ਸੀ ਕਿ ਕਿਸੇ ਵੀ ਵੇਲੇ ਟੁੱਟ ਸਕਦੀ। ਹਰ ਕੋਈ ਕੰਨੀ ਕਤਰਾਉਂਦਾ ਸੀ। ਸੋ ਹੌਲੀ ਹੌਲੀ ਇਹ ਸਾਰੀ ਜ਼ਿੰਮੇਵਾਰੀ ਇਸ ਕੁੜੀ ਦੇ ਹੱਥ ਆ ਗਈ।
ਉਹ ਜਾਂਦੀ ਪਾਣੀ ਕੱਢਦੀ ਅਤੇ ਬੜੇ ਧਿਆਨ ਦੇ ਨਾਲ ਹੌਲੀ ਹੌਲੀ ਤੁਰਦੀ ਤੁਰਦੀ ਉਹ ਡੇਰੇ ਤੱਕ ਪਾਣੀ ਲੈ ਕੇ ਆਉਂਦੀ ਅਤੇ ਉਹਦੇ ਦਰਮਿਆਨ ਹਰ ਰੋਜ਼ ਗੁਰੂ ਦਾ ਉਹ ਇੱਕ ਸਵਾਲ ਉਸੇ ਤਰ੍ਹਾਂ ਦੇ ਨਾਲ ਚੱਲਦਾ ਰਹਿੰਦਾ। ਉਹ ਹਰ ਰੋਜ਼ ਸੋਚਦੀ, ਧਿਆਨ ਦੇ ਵਿੱਚ ਬਹਿੰਦੀ, ਗੁਰੂ ਦੀਆਂ ਗੱਲਾਂ ਧਿਆਨ ਦੇ ਨਾਲ ਸੁਣਦੀ, ਬਾਕੀਆਂ ਨੂੰ ਪੁੱਛਦੀ ਅਤੇ ਹਰ ਰੋਜ਼ ਇਹ ਸੋਚਦੀ ਕਿ ਅੱਜ ਮੈਂ ਐਸਾ ਜਵਾਬ ਦਊਂਗੀ ਗੁਰੂ ਖੁਸ਼ ਹੋ ਜਾਣਗੇ। ਗੁਰੂ ਖੁਸ਼ ਤਾਂ ਜ਼ਰੂਰ ਸੀ ਪਰ ਹਾਲੇ ਤੱਕ ਉਹ ਜਵਾਬ ਨਹੀਂ ਸੀ ਭਾਲ ਪਾ ਰਹੇ ਜਿਹੜਾ ਉਹਨਾਂ ਨੂੰ ਸ਼ਾਇਦ ਕੁੜੀ 'ਚੋਂ ਚਾਹੀਦਾ। ਉਹ ਜਵਾਬ ਮਤਲਬ ਕਿ ਉਹਨੂੰ ਕੁਛ ਪਤਾ ਲੱਗ ਗਿਆ ਜਾਂ ਨਹੀਂ, ਜੋ ਉਹ ਜਾਣਨ ਆਈ ਆ ਉਹਦਾ ਉਹਨੂੰ ਪਤਾ ਲੱਗ ਗਿਆ, ਉਹਨੂੰ ਆਪਣੇ ਆਪ ਦਾ ਪਤਾ ਲੱਗ ਗਿਆ, ਉਹਨੇ ਸੱਚ ਜਾਣ ਲਿਆ, ਉਹਨੇ ਰੱਬ ਦਾ ਗੁੱਝਾ ਭੇਦ ਸਮਝਿਆ, ਜਾਂ ਫਿਰ ਉਹ ਸਿਰਫ ਬਾਕੀਆਂ ਨੂੰ ਕਾਪੀ ਕਰਦੀ ਹੈ। ਕਿਉਂਕਿ ਬਹੁਤੀ ਵਾਰ ਗੁਰੂ ਕਹਿ ਵੀ ਦਿੰਦੇ ਇਹ ਤਾਂ ਕਿਤਾਬੀ ਜਾਣਕਾਰੀ ਹੈ। ਮੈਂ ਇੱਕ ਬ੍ਰਹਿਮੰਡ ਦਾ ਇੱਕ ਛੋਟਾ ਜਿਹਾ ਕਿਣਕਾਂ, ਇਹ ਤਾਂ ਤੂੰ ਕੁੜੇ ਫਲਾਣੇ ਕੋਲੋਂ ਸੁਣਿਆ। ਇਸੇ ਤਰ੍ਹਾਂ ਹਰ ਰੋਜ਼ ਇੱਕ ਨਵਾਂ ਜਵਾਬ ਦਿੰਦੀ। ਅੱਜ ਉਹ ਜਦੋਂ ਖੂਹ ਦੇ ਵਿੱਚੋਂ ਪਾਣੀ ਭਰ ਕੇ ਲੈ ਕੇ ਆ ਰਹੀ, ਉਹਨੇ ਮਹਿਸੂਸ ਕੀਤਾ ਕਿ ਬਾਲਟੀ ਪਹਿਲਾਂ ਦੇ ਨਾਲੋਂ ਵੀ ਕਾਫ਼ੀ ਜ਼ਿਆਦਾ ਕਮਜ਼ੋਰ ਹੋ ਗਈ ਹੈ। ਉਹਨੂੰ ਜਗ੍ਹਾ ਜਗ੍ਹਾ ਤੋਂ ਰੱਸੀਆਂ ਦੇ ਨਾਲ ਬੰਨਿਆ, ਉਹਦੇ ਵਿੱਚੋਂ ਪਾਣੀ ਥੋੜ੍ਹਾ ਥੋੜ੍ਹਾ ਕਰਕੇ ਰਿਸਦਾ। ਇਸ ਕਰਕੇ ਅੱਜ ਉਹਨੇ ਬੜਾ ਸੰਭਾਲ ਕੇ ਬਾਲਟੀ ਦੇ ਵਿੱਚ ਪਾਣੀ ਭਰਿਆ ਅਤੇ ਹੌਲੀ ਹੌਲੀ ਤੁਰਦੀ ਆ ਰਹੀ। ਸਮਾਂ ਉਸ ਦਿਨ ਦਾ ਕੁਛ ਇਸ ਤਰੀਕੇ ਦਾ ਕਿ ਉੱਪਰ ਅਸਮਾਨ ਦੇ ਵਿੱਚ ਪੂਰਾ ਚੰਨ ਦਿਖਾਈ ਦੇ ਰਿਹਾ, ਕਿਉਂਕਿ ਜਦੋਂ ਉਹਨੇ ਖੂਹ ਦੇ ਵਿੱਚ ਬਾਲਟੀ ਸੁੱਟੀ ਸੀ ਥੱਲੇ ਨੂੰ ਉਹਨੇ ਖੂਹ ਦੇ ਵਿੱਚ ਵੇਖਿਆ ਸੀ ਅਤੇ ਚੰਨ ਦਾ ਪ੍ਰਤੀਬਿੰਬ ਦਿਸਿਆ। ਉਹਨੇ ਉੱਪਰ ਵੇਖਿਆ, ਚੰਨ ਦਾ ਨਜ਼ਾਰਾ ਲਿਆ, ਦੀਦਾਰ ਕੀਤੇ, ਉਸ ਰੱਬ ਦਾ ਸ਼ੁਕਰਾਨਾ ਕੀਤਾ, ਉਸ ਰੱਬ ਦੀਆਂ ਬਣਾਈਆਂ ਇਹਨਾਂ ਕੁਦਰਤਾਂ ਦਾ ਉਹਨੇ ਵਾਹ ਵਾਹ ਕੀਤਾ ਅਤੇ ਖੂਹ ਦੇ ਵਿੱਚ ਜਿਹੜਾ ਪਾਣੀ ਦੇ ਵਿੱਚ ਜੋ ਚੰਨ ਦਾ ਪ੍ਰਤੀਬਿੰਬ, ਇਹਨੂੰ ਇੱਦਾਂ ਲੱਗਾ ਜਿੱਦਾਂ ਉਹਨੇ ਬਾਲਟੀ 'ਚ ਅੱਜ ਭਰ ਲਿਆ ਹੋਵੇ। ਇਸ ਕਰਕੇ ਅੱਜ ਉਹ ਹੋਰ ਵੀ ਸਾਵਧਾਨੀ ਦੇ ਨਾਲ ਤੁਰ ਰਹੀ। ਵਿੱਚ ਵਿੱਚ ਜਦੋਂ ਉਹ ਬਾਲਟੀ ਦੇ ਉੱਤੇ ਧਿਆਨ ਮਾਰਦੀ ਤਾਂ ਉਹ ਪ੍ਰਤੀਬਿੰਬ ਹਾਲੇ ਵੀ ਨਜ਼ਰ ਆਉਂਦਾ, ਕਿਉਂਕਿ ਚੰਨ ਹਾਲੇ ਵੀ ਅਸਮਾਨਾਂ ਦੇ ਵਿੱਚ ਅਤੇ ਉਸ ਬਾਲਟੀ ਦੇ ਵਿੱਚ ਉਹਨੂੰ ਪਾਣੀ ਦੇ ਵਿੱਚ ਦਿਖ ਰਿਹਾ। ਉਹਨੂੰ ਇੱਕ ਪਲ ਦੇ ਲਈ ਜਿੱਦਾਂ ਚੇਤਾ ਭੁੱਲ ਗਿਆ ਕਿ ਬਾਲਟੀ ਟੁੱਟਣ ਵਾਲੀ ਹੈ, ਬਾਲਟੀ ਬਹੁਤ ਮਾੜੀ ਹੈ। ਇੱਕ ਪਲ ਦੇ ਲਈ ਜਦੋਂ ਉਹਨੇ ਉਸ ਚੰਨ ਦੀ ਖੂਬਸੂਰਤੀ ਦਾ ਨਜ਼ਾਰਾ ਲੈਣਾ ਸ਼ੁਰੂ ਕਰ ਦਿੱਤਾ, ਉਹਦਾ ਦਿਲ ਕਰੇ ਕਿ ਮੈਂ ਤਾਂ ਉੱਤੇ ਅਸਮਾਨਾਂ ਵੱਲ ਵੇਖਾਂ, ਮੈਂ ਅਸਲੀ ਚੰਨ ਵੇਖਾਂ। ਪਰ ਫਿਰ ਉਹਦੇ ਮਨ ਦੇ ਵਿੱਚ ਆਵੇ ਨਾ, ਇਹ ਨਾ ਹੋਵੇ ਕਿਤੇ ਬਾਲਟੀ ਨਾ ਟੁੱਟ ਜਾਵੇ, ਮੇਰਾ ਕਿਤੇ ਧਿਆਨ ਨਾ ਭਟਕ ਜਾਵੇ, ਮੈਨੂੰ ਕਿਤੇ ਠੇਡਾ ਨਾ ਲੱਗ ਜਾਵੇ। ਇਸ ਕਰਕੇ ਉਹ ਥੋੜ੍ਹਾ ਥੋੜ੍ਹਾ ਰਾਹ ਵੱਲ ਵੇਖੀ ਜਾਵੇ, ਥੋੜ੍ਹਾ ਥੋੜ੍ਹਾ ਬਾਲਟੀ ਵੱਲ, ਬਾਲਟੀ ਵਿਚਲੇ ਪਾਣੀ ਵੱਲ ਅਤੇ ਉਸ ਚੰਨ ਦੇ ਪ੍ਰਤੀਬਿੰਬ ਵੱਲ। ਅਸਲੀ ਚੰਨ ਵੱਲ ਉਹ ਵੇਖਣਾ ਚਾਹੁੰਦੀ ਵੀ ਸੀ ਤਾਂ ਵੀ ਨਾ ਵੇਖ ਸਕੀ, ਅਤੇ ਫਿਰ ਹੋਇਆ ਉਹ ਜਿਹਦਾ ਡਰ ਸੀ। ਬਾਲਟੀ ਕਾਫ਼ੀ ਪੁਰਾਣੀ ਸੀ, ਮਾੜਾ ਜਿਹਾ ਝਟਕਾ ਲੱਗਾ, ਬਾਲਟੀ ਟੁੱਟੀ ਅਤੇ ਸਾਰਾ ਪਾਣੀ ਡੁੱਲ ਗਿਆ। ਉਹਨੂੰ ਇਸ ਚੀਜ਼ ਦਾ ਪੂਰਾ ਦੁੱਖ ਨਹੀਂ ਹੋਇਆ ਕਿ ਬਾਲਟੀ ਟੁੱਟ ਗਈ, ਹਾਲਾਂਕਿ ਪਾਣੀ ਬਹੁਤ ਜ਼ਰੂਰੀ ਸੀ, ਹਾਲਾਂਕਿ ਬਾਲਟੀ ਨੂੰ ਬਚਾ ਕੇ ਰੱਖਣਾ ਉਹਦਾ ਹਰ ਰੋਜ਼ ਦਾ ਕੰਮ ਸੀ। ਪਰ ਅੱਜ ਪਤਾ ਨਹੀਂ ਕਿਉਂ ਬਾਲਟੀ ਟੁੱਟੀ, ਪਾਣੀ ਰੁੜਿਆ ਅਤੇ ਉਹ ਇੱਕਦਮ ਉੱਥੇ ਉਸੇ ਜਗ੍ਹਾ ਦੇ ਉੱਤੇ ਖੜ੍ਹੀ ਉੱਪਰ ਅਸਮਾਨਾਂ ਵੱਲ ਵੇਖਣ ਲੱਗ ਪਈ। ਉਹਨੇ ਅੱਜ ਰੱਜ ਕੇ ਚੰਨ ਵੱਲ ਵੇਖਿਆ, ਚੰਨ ਦੀ ਖੂਬਸੂਰਤੀ ਵੇਖੀ, ਰੱਬ ਦੀ ਇਸ ਬਣਾਈ ਕਰਾਮਾਤ ਦੇ ਉੱਤੇ ਵਾਹ ਵਾਹ ਕੀਤੀ। ਜਿੱਦਾਂ ਉਹਨੇ ਉਹ ਸਾਰਾ ਨਜ਼ਾਰਾ ਆਪਣੇ ਅੰਦਰ ਸਮੋ ਲਿਆ ਹੋਵੇ, ਸ਼ਾਇਦ ਉਹਦਾ ਮਨ ਚਾਹ ਰਿਹਾ ਸੀ ਕਿ ਮੈਂ ਚੰਨ ਵੱਲ ਵੇਖਾਂ ਅਤੇ ਰੱਬ ਨੇ ਉਹਨੂੰ ਇੱਕ ਮੌਕਾ ਦੇ ਦਿੱਤਾ ਹੋਵੇ ਕਿ ਦਫਾ ਕਰ, ਉਹ ਪਈ ਤੇਰੀ ਬਾਲਟੀ, ਉਹ ਪਿਆ ਤੇਰਾ ਪਾਣੀ।
ਜੋ ਤੇਰੇ ਮਨ ਦੇ ਵਿੱਚ ਆ, ਜੋ ਤੇਰਾ ਦਿਲ ਕਰਦਾ ਉਹ ਤੂੰ ਰੱਜ ਕੇ ਕਰ। ਅਤੇ ਅਗਲੀ ਸਵੇਰ ਜਦੋਂ ਗੁਰੂ ਦੇ ਨਾਲ ਟੱਕਰੇ ਹੋਏ, ਗੁਰੂ ਨੇ ਪੁੱਛਿਆ ਕੁੜੇ ਕੀ ਕੁੜੇ ਕੀ ਜਾਣਿਆ, ਤਾਂ ਅੱਜ ਜਿਹੜਾ ਉਹਦਾ ਜਵਾਬ ਸੀ, ਗੁਰੂ ਨੇ ਭੱਜ ਕੇ ਸਿਰ ਦੇ ਉੱਤੇ ਹੱਥ ਧਰ ਦਿੱਤਾ, ਕਿਉਂਕਿ ਅੱਜ ਉਹ ਸੱਚ ਜਾਣ ਚੁੱਕੀ। ਸੱਚ ਜਾਣਨ ਦੇ ਲਈ ਕੋਈ ਬਹੁਤ ਵੱਡੀ ਘਟਨਾ ਕਹਿੰਦੇ ਜ਼ਿੰਦਗੀ ਦੇ ਵਿੱਚ ਕਹੀ ਜ਼ਰੂਰੀ ਨਹੀਂ ਕਿ ਹੋਵੇ। ਕਈ ਲੋਕ ਕਹਿੰਦੇ ਨੇ ਕਿ ਦੁਨੀਆਂ ਦਾ ਗੁੱਜਾ ਭੇਤ ਜਾਣਨ ਦੇ ਲਈ ਸਾਰੀਆਂ ਉਮਰਾਂ ਲੱਗ ਜਾਂਦੀਆਂ, ਪਰ ਕਈ ਇਹ ਕਹਿੰਦੇ ਨੇ ਪਲ ਵੀ ਨਹੀਂ ਲੱਗਦਾ। ਕਈ ਵਾਰੀ ਗੱਲ ਸਿਰਫ ਇੰਨੀ ਹੈ ਕਿ ਤੁਹਾਡੇ ਅੰਦਰ ਸ਼ਿੱਦਤ ਕਿੰਨੀ ਹੈ, ਤੁਹਾਡੇ ਅੰਦਰ ਚਾਹਤ ਕਿੰਨੀ ਹੈ, ਤੁਹਾਡੇ ਅੰਦਰ ਸੱਚ ਕਿੰਨਾ ਗਾ। ਹਰ ਰੋਜ਼ ਜਦੋਂ ਤੁਹਾਡਾ ਧਿਆਨ ਇੱਕੇ ਪਾਸੇ ਰਹਿਣਾ, ਤਾਂ ਫਿਰ ਉਹ ਚੀਜ਼ ਇੱਕ ਨਾ ਇੱਕ ਦਿਨ, ਇੱਕ ਨਾ ਇੱਕ ਪਲ ਤੁਹਾਨੂੰ ਮਿਲ ਹੀ ਜਾਣੀ ਹੈ। ਗੁਰੂ ਨੇ ਕਿਹਾ ਸੀ ਕੁੜੇ ਕੀ ਜਾਣਿਆ, ਤਾਂ ਉਹ ਕਹਿਣ ਲੱਗੀ ਸਾਰਾ ਕੁਛ ਗਵਾਚੇ ਅਤੇ ਫਿਰ ਉਹ ਲੱਭੇ। ਗੁਰੂ ਨੂੰ ਇਹ ਗੱਲ ਜੱਚ ਗਈ ਸੀ, ਕਿਉਂਕਿ ਜਿਹੜੇ ਸਮੇਂ ਉਹ ਬਾਲਟੀ ਭਰ ਕੇ ਲੈ ਕੇ ਆ ਰਹੀ, ਉਹਨੂੰ ਉਹਦਾ ਉਹ ਸਾਰਾ ਕੁਛ ਲੱਗ ਰਿਹਾ ਸੀ, ਉਹਨੂੰ ਉਹਦੀ ਉਹ ਜ਼ਿੰਦਗੀ ਲੱਗ ਰਹੀ ਸੀ, ਉਹਨੂੰ ਉਹਦੀ ਉਹ ਮਿਹਨਤ ਲੱਗ ਰਹੀ ਸੀ, ਹੋਰ ਤਾਂ ਉਹਦੇ ਕੋਲ ਕੁਛ ਹੈ ਵੀ ਨਹੀਂ ਸੀ। ਉਸ ਸਮੇਂ ਦੀ ਉਹਦੀ ਉਹੀ ਜਾਇਦਾਦ ਸੀ, ਅਤੇ ਜਦੋਂ ਸਾਰੀ ਜਾਇਦਾਦ ਹੀ ਜਾਂਦੀ ਰਹੀ, ਸਾਰਾ ਕੁਛ ਗਵਾਚ ਹੀ ਗਿਆ, ਅਤੇ ਫਿਰ ਸਾਰਾ ਕੁਛ ਗਵਾ ਕੇ ਉਹਨੇ ਉਹ ਪਾਇਆ ਜੋ ਬੜੇ ਦਿਨਾਂ ਤੋਂ ਭਾਲ ਦੇ ਵਿੱਚ ਸੀ। ਬਸ ਇੰਨੀ ਕੁ ਗੱਲ ਦੇ ਪਿੱਛੇ ਉਹਨੂੰ ਉਹ ਮਿਲ ਗਿਆ ਜਿਹੜਾ ਬੜਿਆਂ ਨੂੰ ਸਾਰੀ ਜ਼ਿੰਦਗੀ ਲਾ ਕੇ ਨਹੀਂ ਮਿਲਦਾ। ਖੈਰ ਉਹਨੂੰ ਜੋ ਚਾਹੀਦਾ ਸੀ ਉਸ ਤੋਂ ਕੁਛ ਅਲੱਗ ਆਪਾਂ ਲੈਣ ਦੇ ਲਈ ਬੈਠੇ ਹਾਂ। ਜੇ ਆਪਾਂ ਆਪਣੀ ਦੁਨੀਆਦਾਰੀ ਦੀ ਗੱਲ ਕਰੀਏ ਤਾਂ ਸਾਡੀ ਵੀ ਕੁਛ ਇੱਦਾਂ ਦੀ ਬਾਲਟੀ ਹੈ। ਇਹ ਬਾਲਟੀ ਜਿਹੜੀ ਆਪਾਂ ਲਈ ਫਿਰਦੇ ਹਾਂ, ਇਹ ਸਾਡੀਆਂ ਜ਼ਿੰਮੇਵਾਰੀਆਂ ਦੀ ਬਾਲਟੀ। ਇਹ ਬਾਲਟੀ ਜਿਹੜੀ ਬੜੀ ਪੁਰਾਣੀ ਆ, ਜਿੱਦਾਂ ਮੰਨੋ ਕਿ ਸਾਡੇ ਪੁਰਖਿਆਂ ਨੇ ਸਾਨੂੰ ਦਿੱਤੀ ਹੈ, ਜਿਹੜੀ ਆਪਾਂ ਅੱਗੇ ਦੀ ਅੱਗੇ ਕੈਰੀ ਕਰਦੇ ਹਾਂ। ਆਪਾਂ ਕਹਿ ਦਿੰਦੇ ਨਾ ਆਹ ਸਾਡਾ ਖਾਨਦਾਨੀ ਆ, ਆਹ ਜ਼ਮੀਨ ਸਾਡੀ ਖਾਨਦਾਨੀ ਆ, ਆਹ ਸਾਡੀ ਰੋਹ ਰੀਤ, ਆਹ ਸਾਡੇ ਰਿਵਾਜ। ਕੁਛ ਕੁ ਚੀਜ਼ਾਂ ਆਪਾਂ ਇਸੇ ਤਰ੍ਹਾਂ ਦੇ ਨਾਲ ਅੱਗੇ ਰਵਾਇਤੀ ਲੈ ਕੇ ਚੱਲਦੇ ਹਾਂ, ਇਸੇ ਤਰ੍ਹਾਂ ਦੀ ਬਾਲਟੀ ਆਪਾਂ ਹਰ ਇੱਕ ਇਨਸਾਨ ਦੇ ਕੋਲ ਵੇਖਦੇ ਹਾਂ, ਅਤੇ ਉਹਨੂੰ ਆਪਾਂ ਜਿਹੜੀਆਂ ਰੱਸੀਆਂ ਪਾ ਪਾ ਕੇ ਬੰਨ੍ਹੇ ਹਾਂ, ਕਿਉਂਕਿ ਹੁਣ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਰਤਦੇ ਰਹੀਏ। ਉਹ ਰੱਸੀਆਂ ਨੇ ਰਿਸ਼ਤੇਦਾਰੀ ਦੀਆਂ, ਉਹ ਰੱਸੀਆਂ ਨੇ ਯਾਰੀਆਂ ਦੋਸਤੀਆਂ ਦੀਆਂ, ਉਹਨੇ ਸਾਡੀਆਂ ਸਾਂਝਾਂ ਸਿਆਣਾ ਜਿਨ੍ਹਾਂ ਨੂੰ ਪਾ ਪਾ ਕੇ ਆਪਾਂ ਇਹ ਸਾਰਾ ਕੁਛ ਬੰਨ੍ਹ ਕੇ ਰੱਖਦੇ ਹਾਂ ਕਿ ਇਹਦੇ ਵਿੱਚੋਂ ਪਾਣੀ ਰਿਸ ਨਾ ਜਾਵੇ। ਪਾਣੀ ਜੋ ਆਪਾਂ ਜੋ ਵੀ ਆਪਾਂ ਇਕੱਠਾ ਕਰਦੇ ਹਾਂ, ਜੋ ਲੱਗਦਾ ਕਿ ਆਪਾਂ ਆਪ ਲੈ ਕੇ ਆਉਂਦਾ, ਅਸੀਂ ਆਪ ਕਮਾਇਆ, ਸਾਡੀ ਆਪਣੀ ਜਾਇਦਾਦ ਹੈ, ਆਪਾਂ ਇਸੇ ਤਰ੍ਹਾਂ ਦੇ ਨਾਲ ਉਹ ਸਾਰੀਆਂ ਸਾਂਝਾਂ ਇਕੱਠੀਆਂ ਕਰਕੇ, ਸਾਰੀਆਂ ਸੁੱਖ ਸੁਵਿਧਾਵਾਂ ਜਾਇਦਾਦ ਇਕੱਠੀ ਕਰ ਕਰਕੇ ਹੌਲੀ ਹੌਲੀ ਪੋਲੇ ਪੋਲੇ ਪੈਰ, ਸ਼ਾਇਦ ਤੁਹਾਨੂੰ ਵੀ ਲੱਗਦਾ ਹੋਵੇ ਬੜੇ ਬੜੇ ਰਿਸਕ ਜਿਹੇ ਦੇ ਨਾਲ ਚੱਲਦੇ ਹਾਂ, ਭਾਵੇਂ ਸਾਨੂੰ ਲੱਗਦਾ ਕਿ ਅਸੀਂ ਸਾਰਾ ਕੁਛ ਆਪ ਹੀ ਕਮਾਇਆ, ਭਾਵੇਂ ਲੱਗਦਾ ਕਿ ਹੱਕ ਹਲਾਲ ਦਾ ਹੀ ਕਮਾਇਆ, ਭਾਵੇਂ ਸਾਨੂੰ ਲੱਗਦਾ ਆ ਕਿ ਇਹਦੇ ਪਿੱਛੇ ਸਾਡੀ ਬਹੁਤ ਮਿਹਨਤ ਆ, ਕਾਨੂੰਨੀ ਹੱਕ ਬਣਦਾ, ਪਰ ਫਿਰ ਵੀ ਮਨ ਦੇ ਵਿੱਚ ਇੱਕ ਡਰ ਜਿਹਾ ਹਮੇਸ਼ਾ ਪਤਾ ਨਹੀਂ ਕਿਉਂ ਲੱਗਾ ਰਹਿੰਦਾ, ਇਹ ਕਿਤੇ ਚਲਾ ਨਾ ਜਾਵੇ, ਇਹ ਕਿਤੇ ਗਵਾਚ ਨਾ ਜਾਵੇ। ਬਿਲਕੁਲ ਉਸੇ ਪਾਣੀ ਵਾਂਗੂ ਜਦੋਂ ਕੁੜੀ ਬੜੇ ਧਿਆਨ ਦੇ ਨਾਲ ਤੁਰਦੀ ਸੀ ਉਹ ਪਾਣੀ ਨੂੰ ਲੈ ਕੇ, ਅਸੀਂ ਵੀ ਆਪਣੀ ਜੇ ਸਾਰੀ ਕਮਾਈ ਨੂੰ ਲੈ ਕੇ ਬੜੇ ਧਿਆਨ ਜੇ ਦੇ ਨਾਲ ਚੱਲਦੇ ਹਾਂ, ਇੱਕ ਡਰ ਹਮੇਸ਼ਾ ਕਿ ਪਤਾ ਨਹੀਂ ਕਿਹੜੇ ਵੇਲੇ ਖੁੱਸ ਜਾਣਾ। ਵੇਖਿਆ ਜਾਵੇ ਤਾਂ ਇਸ ਕਹਾਣੀ ਦੇ ਵਿੱਚੋਂ ਇਹੋ ਹੀ ਸਿੱਖਣ ਵਾਲਾ ਕਿ ਜਦੋਂ ਕੋਈ ਵੱਡਾ ਝਟਕਾ ਲੱਗਦਾ ਜ਼ਿੰਦਗੀ ਦੇ ਵਿੱਚ, ਜਦੋਂ ਉਹ ਗਵਾਚ ਜਾਂਦਾ ਜਦੋਂ ਜਿਹਨਾਂ ਨਾਲ ਤੁਹਾਨੂੰ ਸਭ ਤੋਂ ਵਧੇਰੇ ਪਿਆਰ ਹੈ, ਪੁਰਾਣੇ ਬੰਧਨ ਟੁੱਟ ਗਏ, ਉਹ ਰਿਸ਼ਤੇਦਾਰੀਆਂ ਯਾਰੀਆਂ ਦੋਸਤੀਆਂ ਉਹ ਰਸੀਆਂ ਉਹ ਬੰਦਿਸ਼ਾਂ ਤੋਂ ਤੁਸੀਂ ਆਜ਼ਾਦ ਹੋ ਗਏ, ਜੋ ਤੁਹਾਡਾ ਖੱਟਿਆ ਕਮਾਇਆ
ਉਸ ਸਭ ਧਨ ਦੌਲਤ ਜਾਇਦਾਦ ਮਾਨ ਸਨਮਾਨ ਨੂੰ ਜਦੋਂ ਆਪਾਂ ਇੱਕ ਪਾਸੇ ਰੱਖਤਾ, ਠੋਕਰ ਮਾਰਤੀ, ਤਾਂ ਫਿਰ ਤੁਹਾਨੂੰ ਉਹ ਮਿਲੂਗਾ ਜਿਹਦੀ ਤੁਹਾਨੂੰ ਭਾਲ ਹੈ। ਵੇਖਿਆ ਜਾਵੇ ਤਾਂ ਭਾਵੇਂ ਕੋਈ ਰੱਬ ਦੇ ਰਾਹ ਦੇ ਉੱਤੇ ਤੁਰਿਆ, ਭਾਵੇਂ ਕੋਈ ਅਧਿਆਤਮ ਦੇ ਰਾਹ ਦੇ ਉੱਤੇ ਤੁਰਿਆ, ਅਤੇ ਭਾਵੇਂ ਤੁਸੀਂ ਗ੍ਰਹਿਸਥੀ ਜੀਵਨ ਬਤੀਤ ਕਰ ਰਹੇ ਹੋ, ਭਾਲ ਤਾਂ ਹਰ ਇੱਕ ਨੂੰ ਹੈਗੀ ਹੈ। ਖੁਸ਼ੀ ਦੀ ਭਾਲ ਤਾਂ ਹਰ ਇੱਕ ਨੂੰ, ਕਿਸੇ ਨਾ ਕਿਸੇ ਚੀਜ਼ ਦੀ ਭਾਲ ਦੇ ਵਿੱਚ ਤਾਂ ਸਾਰੇ ਤੁਰੇ ਫਿਰਦੇ। ਨਹੀਂ ਤਾਂ ਫਿਰ ਇੰਨੀਆਂ ਸੁੱਖ ਸੁਵਿਧਾਵਾਂ, ਇੰਨੀ ਜ਼ਮੀਨ ਜਾਇਦਾਦ, ਇੰਨੇ ਪੈਸੇ ਕਮਾ ਕੇ ਆਪਾਂ ਖੁਸ਼ ਹੁੰਦੇ? ਸੱਚਾਈ ਇਹ ਆ ਕਿ ਫਿਰ ਵੀ ਇੱਕ ਭਾਲ ਹਮੇਸ਼ਾ ਚੱਲਦੀ ਰਹਿੰਦੀ ਹੈ। ਕਹਾਣੀ ਸ਼ਾਇਦ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੀ ਕਿ ਉਹ ਤੁਹਾਡੀ ਭਾਲ ਉੱਦਣ ਮੁੱਕਣੀ ਹੈ ਜਿੱਦਣ ਆਪਣਾ ਸਭ ਤੋਂ ਕੀਮਤੀ ਕੁਛ ਗਵਾਓਗੇ। ਸਭ ਤੋਂ ਕੀਮਤੀ ਗਵਾਉਣ ਦਾ ਮਤਲਬ ਇਹ ਨਹੀਂ ਕਿ ਉਹ ਤੁਸੀਂ ਹਮੇਸ਼ਾ ਦੇ ਲਈ ਗਵਾ ਦਿੱਤਾ ਕਿਸੇ ਦੇ ਲਈ। ਉਹ ਇਹ ਹੋ ਸਕਦਾ ਵੀ ਬਾਲਟੀ ਟੁੱਟਣ ਦੇ ਉੱਤੇ, ਸਭ ਕੁਛ ਜਾਣ ਦੇ ਉੱਤੇ ਉਹ ਬਹਿ ਕੇ ਉੱਥੇ ਰੋਵੇ, ਕਰਲਾਵੇ, ਰੱਬ ਨੂੰ ਤਾਨੇ ਮਿਹਣੇ ਦੇਵੇ, ਅਤੇ ਸਮਾਨ 'ਤੇ ਜਿਹੜਾ ਚੰਨ ਚੜ੍ਹਿਆ ਉਹਦੇ ਬਾਰੇ ਭੁੱਲ ਹੀ ਜਾਵੇ, ਉਹ ਸਿਰਫ ਉਹਨੂੰ ਕੋਸਦਾ ਰਹੇ। ਅਤੇ ਵੈਸੇ ਕਰਦੇ ਬਹੁਤੇ ਕਹਿੰਦੇ ਨਹੀਂ, ਕਿਉਂਕਿ ਅਸਲ ਦੇ ਵਿੱਚ ਉਹਦਾ ਗਵਾਚਾ ਕੁਛ ਨਹੀਂ। ਆਪਾਂ ਜੇ ਧਿਆਨ ਦੇ ਨਾਲ ਵੇਖੀਏ ਤਾਂ ਖੂਹ ਤਾਂ ਉੱਥੇ ਦਾ ਉੱਥੇ ਹੀ ਆ, ਗੱਲ ਤਾਂ ਸਿਰਫ ਇੱਕ ਨਵੀਂ ਬਾਲਟੀ ਲਿਆਉਣ ਦੀ ਆ, ਅਤੇ ਫਿਰ ਦੁਬਾਰਾ ਤੋਂ 4 ਕਦਮ, 10 ਕਦਮ, 20 ਕਦਮ, ਕੋਈ ਮੀਲ, 2 ਮੀਲ, ਖੂਹ ਤਾਂ ਉੱਥੇ ਦਾ ਉੱਥੇ ਹੀ ਆ, ਪਾਣੀ ਜਾ ਕੇ ਫਿਰ ਭਾਵੇਂ ਭਰ ਲਓ। ਇੱਕ ਸਿਰਫ ਇਹਨਾਂ ਅਹਿਸਾਸ ਜ਼ਿੰਦਗੀ ਦੇ ਵਿੱਚ ਹੋਣਾ ਬੜਾ ਜ਼ਰੂਰੀ ਹੈ ਕਿ ਉਹ ਖੂਹ ਸਾਡੇ ਲਈ ਮੌਜੂਦ ਹੈ, ਉਹ ਰੱਬ ਨੇ ਸਾਨੂੰ ਹਮੇਸ਼ਾ ਦਿੱਤਾ। ਗੱਲ ਸਿਰਫ ਇਹ ਪਹਿਲੀ ਬਾਲਟੀ ਦੇ ਟੁੱਟਣ ਦਾ ਡਰ ਦਿਲ ਦੇ ਵਿੱਚੋਂ ਭੁਲਾਉਣਾ, ਅਤੇ ਬਾਕੀ ਸਾਰਾ ਕੁਛ ਜ਼ਿੰਦਗੀ ਦੇ ਵਿੱਚ ਦੇਰ ਸਵੇਰ ਪਹਿਲਾਂ ਨਾਲੋਂ ਵੀ ਵੱਧ ਮਿਲ ਜਾਂਦਾ। ਆਸ ਕਰਦੇ ਕਿ ਅੱਜ ਦੀ ਕਹਾਣੀ ਵਿਚਲਾ ਮਨੋਰਥ ਤੁਸੀਂ ਜ਼ਰੂਰ ਸਮਝੇ ਹੋਵੋਗੇ। ਜੇਕਰ ਕੋਈ ਰਹਿ ਗਈ ਹੋਵੇ ਵਾਦ ਘਾਟ, ਕਿਸੇ ਤਰ੍ਹਾਂ ਦਾ ਕੋਈ ਮੈਸੇਜ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ, ਤਾਂ ਉਹਦੇ ਲਈ ਮਾਫ਼ੀ। ਪਰ ਗੱਲ ਬੜੀ ਪਤੇ ਦੀ ਹੈ, ਜੇ ਕਿਸੇ ਦੇ ਸਮਝ ਆ ਜਾਏ ਤਾਂ ਫਿਰ ਥੋੜ੍ਹੀ ਜਿਹੀ ਜੀਵਨ ਦੇ ਵਿੱਚ ਆਸਾਨੀ ਹੋ ਜਾਊ। ਜਿਹੜੀ ਆਪਾਂ ਨਿੱਕੀ ਨਿੱਕੀ ਗੱਲ ਦੇ ਉੱਤੇ ਐਵੇਂ ਭੁੜਕ ਪੈਂਦੇ ਹਾਂ ਕਿ ਹਾਏ ਮੇਰਾ ਆਹ ਗਵਾਚ ਗਿਆ, ਹਾਏ ਮੈਨੂੰ ਆਹ ਘਾਟਾ ਪੈ ਗਿਆ, ਹਾਏ ਮੇਰਾ ਸਾਥ ਛੱਡ ਗਿਆ, ਆਹ ਜ਼ਿੰਦਗੀ ਦੇ ਵਿੱਚੋਂ ਚਲਾ ਗਿਆ। ਕਿਉਂਕਿ ਉਹ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਜਾਣਾ, ਜੋ ਆਪਾਂ ਕਮਾਇਆ ਉਹ ਖਰਚਣ ਦੇ ਲਈ ਆ, ਜੋ ਜ਼ਿੰਦਗੀ ਦੇ ਵਿੱਚ ਆਇਆ ਉਹ ਜਾਣ ਦੇ ਲਈ ਆ। ਪਰ ਫਿਰ ਵੀ ਆਪਾਂ ਆਪਣੇ ਆਪ ਨੂੰ ਇੱਕ ਝੂਠਾ ਦਿਲਾਸਾ ਦਿੱਤਾ। ਝੂਠਾ ਦਿਲਾਸਾ ਜਿੱਦਾਂ ਉਹ ਕੁੜੀ ਪਾਣੀ ਜਦੋਂ ਭਰਦੀ ਸੀ ਅਤੇ ਚੰਨ ਉਹਦੀ ਬਾਲਟੀ ਦੇ ਵਿੱਚ ਦਿਖਦਾ ਸੀ, ਅਸਲ ਦੇ ਵਿੱਚ ਉਹ ਅਸਲੀ ਚੰਨ ਥੋੜ੍ਹੀ ਸੀ। ਬਸ ਇਸੇ ਤਰ੍ਹਾਂ ਦੇ ਭਰਮ ਭੁਲੇਖੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਲੈ ਕੇ ਚੱਲਦੇ ਹਾਂ। ਜੇ ਆਪਾਂ ਸੱਚ ਨੂੰ ਕਬੂਲ ਕਰ ਲਈਏ, ਅਤੇ ਸੱਚ ਨੂੰ ਕਬੂਲ ਕਰਨ ਦਾ ਮਤਲਬ ਅਸੀਂ ਸੱਚ ਪਾ ਲਿਆ, ਪਰ ਇਹੋ ਹੀ ਸਭ ਤੋਂ ਔਖਾ। ਧੰਨਵਾਦ।

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
4: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
3: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
5: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
3: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
6: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
3: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਤੇ ਆਓ ਫਿਰ ਆਪਾਂ ਹੱਸਦੇ ਹਾਂ। ਮੇਰੇ ਨਾਲ ਅੱਜ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਮੈਂ ਆ ਗਈ ਹਾਂ ਥਰਸਡੇ ਨੂੰ ਤੇ ਮੈਂ ਬਹੁਤ ਐਕਸਾਈਟਿਡ ਹਾਂ। ਤੇ ਸਾਰਿਆਂ ਨੂੰ ਇੱਕ ਵਾਰੀ ਮੇਰੇ ਵੱਲੋਂ ਯਾਨੀ ਯਸ਼ਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਉਮੀਦ ਕਰਦੇ ਹਾਂ ਤੁਹਾਡੇ ਬਾਕੀ ਦੇ ਦਿਨ ਬੜੇ ਵਧੀਆ ਗਏ ਹੋਣੇ ਅਤੇ ਅੱਜ ਦਾ ਦਿਨ ਯਾਨੀ ਥਰਸਡੇ ਦੇ ਦਿਨ ਨੂੰ ਕਰਦੇ ਹਾਂ ਹੋਰ ਵਧੀਆ, ਬੱਚਿਆਂ ਦੇ ਨਾਲ ਗੱਲਬਾਤ ਕਰਕੇ ਚੁਟਕਲੇ ਔਰ ਬੁਝਾਰਤ ਦੇ ਆਨਸਰ ਦੇ ਕੇ।
0: ਬਿਲਕੁਲ, ਤੇ ਅੱਜ ਬੜਾ ਵਧੀਆ ਦਿਨ ਬਾਹਰ ਚੜ ਗਿਆ ਲੱਗਦਾ।
1: ਹਾਂਜੀ ਹਾਂਜੀ,
0: ਧੁੱਪ ਜੀ ਆਉਣ ਲੱਗ ਪਈ ਆ,
1: ਬਹੁਤ ਸੋਹਣਾ।
0: ਕੀ ਕੀਤਾ ਜੀ?
1: ਮੈਂ ਤੇ ਮੇਰੇ ਦਿਮਾਗ ਚ ਜਿਵੇਂ ਹੀ ਧੁੱਪ ਆਉਂਦੀ ਮੈਨੂੰ ਤੇ ਲਾਂਡਰੀ ਦਿਖ ਜਾਂਦੀ ਹੈ।
0: ਕੀ ਗੱਲ, ਤੁਸੀਂ ਬਾਹਰ ਦੋ ਕਿਲੇ ਆਉਂਦੇ ਹੋ, ਘਾਟ ਤੇ ਜਾਂਦੇ ਜੀ?
1: ਸੁੱਕਣੇ ਤੇ ਪਾਣੇ ਹੁੰਦੇ ਨਾ ਕੱਪੜੇ, ਡਰਾਇਰ ਨਾ ਵਰਤਿਆ ਜਾਏ।
0: ਓਹੋ, ਮੈਨੂੰ ਤੇ ਇੱਕਦਮ ਥਾਪੀ ਆ ਗਈ ਧਿਆਨ ਚ, ਮੈਂ ਯਾਰ ਥਾਪੀ ਫੜ ਕੇ ਜਾਂਦੇ। ਸਹੀ ਗੱਲ ਹੈ ਜੀ, ਮੈਲਬਨ ਦੇ ਵਿੱਚ ਮੰਨ ਲਓ ਉਹ ਪੁਰਾਣੇ ਸਿਸਟਮ 'ਚ ਕਿਸੇ ਨੇ ਧੋਣੇ ਹੋਣ ਕੱਪੜੇ ਤੇ ਬੜਾ ਔਖਾ ਹੋਵੇ ਹੈ ਨਾ ਕੰਮ, ਵੀ ਜਾਂ ਤੇ ਕਈ ਵਾਰੀ ਰੰਗ ਹੀ ਉੱਡ ਜਾਣ ਕੱਪੜਿਆਂ ਦੇ ਤੇ ਜਾਂ ਫਿਰ ਸੁੱਕਣ ਹੀ ਨਾ।
1: ਉਹ ਵੀ ਹੋਇਆ ਸਾਡੇ ਨਾਲ ਡਾਰਵਿਨ ਦੇ ਵਿੱਚ, ਕੱਪੜਿਆਂ ਦੇ ਕਲਰ ਉੱਡ ਜਾਂਦੇ ਸੀ, ਕੱਪੜੇ ਪਾਪੜ ਵਰਗੇ ਹੋ ਜਾਂਦੇ ਸੀ, ਧੁੱਪ ਇੰਨੀ ਤੇਜ਼ ਹੁੰਦੀ ਉੱਥੇ।
0: ਤੁਸੀਂ ਮੈਨੂੰ ਲੱਗਦਾ ਜ਼ਿੰਦਗੀ ਦੇ ਸਾਰੇ ਨਿਚੋੜ ਡਾਰਵਿਨ 'ਚੋਂ ਕੱਢ ਲਏ ਜਾਂ ਤੇ ਤੁਸੀਂ ਬਹੁਤ ਅੱਕੇ ਨਿਕਲੇ ਜੋ ਉੱਥੋਂ ਤੇ ਜਾਂ ਬਹੁਤ ਕੁਝ ਸਿੱਖ ਕੇ ਨਿਕਲੇ।
1: ਅੱਕੇ ਨਹੀਂ, ਸਿੱਖ ਕੇ ਨਿਕਲਿਆ।
0: ਚਲੋ ਆਓ ਫਿਰ ਵੱਧਦੇ ਹਾਂ ਅੱਗੇ। ਸਭ ਤੋਂ ਪਹਿਲਾਂ ਸਾਡੇ ਨਾਲ ਮੰਨਤ ਫਤਿਹ ਨੇ, ਉਸ ਤੋਂ ਬਾਅਦ ਤੇਗ, ਤੁਸੀਂ ਰੈਡੀ ਰਹੋ। ਮੰਨਤ ਫਤਿਹ, ਤੁਸੀਂ ਆਉਣੇ ਰਹੋ। ਆਪਾਂ ਵੀ ਵਧੀਆ ਯਾਰ, ਹੈ ਬੋਲਦਾ ਨੀ ਹੋਇਆ, ਹੈ
1: ਸ਼ਰਮਾ ਗਿਆ ਅੱਜ ਕੱਲ ਇਹ ਸ਼ਰਮਾਂਦਾ ਹੈ, ਮੈਂ ਨੋਟਿਸ ਕੀਤਾ ਹੈ।
0: ਕੌਣ ਫਤਿਹ? ਕਿਉਂਕਿ ਵੱਡਾ ਹੋ ਗਿਆ ਨਾ, ਕਿਉਂ ਫਤਿਹ ਸ਼ਰਮਾਉਂਦਾ ਤੇ ਨਹੀਂ ਆ ਵੈਸੇ।
1: ਹਾਂਜੀ
0: ਫਤਿਹ ਸ਼ਰਮਾਉਂਦੀਆਂ ਤੇ ਕੁੜੀਆਂ ਵਾ,
2: ਮੈਨੂੰ ਤਾਂ ਪਤਾ ਹੀ ਨਹੀਂ ਕੀ ਹੁੰਦਾ।
0: ਵੇਖਿਆ, ਜੇ ਨਹੀਂ ਪਤਾ ਨਾ ਤੇ ਫਿਰ ਜੋ ਤੁਸੀਂ ਕਰਦੇ ਹੋ ਨਾ, ਜਦੋਂ ਤੁਸੀਂ ਮਿਲਦੇ ਹੋ ਤੇ ਮੰਮੀ ਦੀ ਲੱਤ ਓਲੇ ਲੁਕਦੇ ਹੋ, ਉਹ ਹੁੰਦਾ ਸ਼ਰਮਾਉਣਾ।
2: ਠੰਡ
0: ਚ ਠਰਦੀ ਇੱਕ ਬੁੜੀ ਚਲਿੱਤਰ ਕਰਦੀ 900 ਚੂਹਾ ਖਾ ਕੇ,
2: 900
0: ਬੰਦਾ ਅੰਦਰ ਕਰਦੀ। ਹੋਏ, ਇਹ ਕਿਹੜੀ ਬੁੜੀ ਆ ਬਈ,
1: ਇਹ ਤੇ ਬੜੀ ਟਫ ਜੀ ਹੈ ਫਤਿਹ।
0: ਇਹ ਚ ਤੇ ਹਿੰਟ ਦੇਣਾ ਪੈਣਾ ਭਰਾ, ਫਿਰ ਸਾਨੂੰ ਹੈਲਪ
2: ਲੈਣੀ। ਮੰਮਾ ਨੇ ਇਹ ਲੱਭੀ ਆ,
0: ਫਿਰ ਹੈਲਪ ਤੇ ਲੈਣੀ ਪੈਣੀ ਆ। ਮੈਨੂੰ ਲੱਗਦਾ ਇਹ ਤੇ ਅੱਜ ਆਂਟੀਆਂ ਨੂੰ ਵੀ ਨਹੀਂ ਆਉਂਦੀ ਹੋਣੀ।
1: ਹਾਂ ਪੱਕੀ ਗੱਲ, ਭਾਵੇਂ ਤੁਸੀਂ ਕਿੰਨਾ ਹੀ ਮਾਊਸ ਨੂੰ ਉੱਪਰ ਥੱਲੇ ਕਰ ਲਓ ਤੁਹਾਨੂੰ ਆਨਸਰ ਨਹੀਂ ਮਿਲਣਾ।
0: ਹੈ ਆਨਸਰ ਅੱਜ ਤੇ ਮੈਨੂੰ ਲੱਗਦਾ ਜਿੰਨੇ ਪਾਈ ਆ ਨਾ ਏਡੀ ਔਖੀ, ਉਹਨੂੰ ਫਾਈਨ ਹੋਣਾ ਚਾਹੀਦਾ।
1: ਸਹੀ ਗੱਲ ਹੈ,
2: ਐਂ ਦੱਸਾਂ ਆਨਸਰ
1: ਦੱਸਣਾ ਹੀ ਪੜਾ ਸਾਨੂੰ ਤੇ।
0: ਸਾਨੂੰ ਯਾਰ ਸਾਨੂੰ ਆਈਡੀਆ ਤੇ ਲਾ ਲੈਂਦੇ, ਸਾਨੂੰ ਕੋਈ ਬੈਗ ਗੈਸ ਤੇ ਲਾ ਲੈਂਦੇ ਹਨਾ, ਇਹ ਫਿਰ
1: ਮਾੜਾ ਮੋਟਾ ਹਿੰਟ ਤੇ ਮਿਲਣਾ ਚਾਹੀਦਾ ਹੈ।
0: ਸਾਨੂੰ ਕੈਂਡਲ ਕੁੰਡਲ ਤੇ ਕਹਿ ਲੈਂਦੇ
1: ਤੁਹਾਡਾ ਫਿਕਸ ਹੈ ਨਾ ਹਰ ਆਨਸਰ ਕੈਂਡਲ।
0: ਟ੍ਰੇਨ ਟ੍ਰੇਨ
2: ਕਿਹਨੇ ਦੱਸਿਆ ਤੈਨੂੰ?
0: ਲੈ ਕਿਹਨੇ ਕੀ ਦੱਸਿਆ? ਮੇਰੇ ਮਾਈਂਡ ਨੇ, ਮੇਰੇ ਦਿਮਾਗ ਨੇ, ਮੈਂ ਸੋਚਿਆ। ਓਕੇ
1: ਅੰਕਲ ਬਾਬਾ ਜੀ ਇਹ ਅੱਖਾਂ ਬੰਦ ਕਰਦੇ ਇਹਨਾਂ ਨੂੰ ਆਨਸਰ ਮਿਲ ਜਾਂਦਾ ਹੈ।
2: ਆਨਸਰ ਸਹੀ ਹੈ ਪਰ ਕਿਹਨੇ ਤੁਹਾਨੂੰ ਦੱਸਿਆ?
0: ਮੇਰੇ ਮਾਈਂਡ ਨੇ ਦੱਸਿਆ ਮੈਨੂੰ, ਮੈਂ ਸੋਚਿਆ, ਮੈਂ ਕਿਹਾ ਯਾਰ 900 ਬੰਦਾ ਕਿਹੜੀ ਜਨਾਨੀ ਲੈ ਕੇ ਜਾਂਦੀ ਆ। ਹੈ
1: ਅੱਖਾਂ ਬੰਦ ਕੀਤੀ, ਮਾਈਂਡ ਨੇ ਸਿਗਨਲ ਦਿੱਤਾ। ਲੈ ਦੱਸੋ ਨਹੀਂ ਆਨਸਰ ਦਿੱਤਾ ਤਾਂ ਵੀ ਸਾਨੂੰ ਫਾਈਨ ਹੈ
0: ਇਹ ਪਤਾ ਕਿੰਨੇ ਦੱਸਿਆ ਜੀ ਦੱਸਾਂ ਇਹ ਦੱਸਿਆ ਜਤਿੰਦਰ ਪਾਲ ਅੰਕਲ ਨੇ ਅਮਨ ਸਹੋਤਾ ਅੰਕਲ ਨੇ ਤੇ ਸੁਖਵਿੰਦਰ ਆਂਟੀ ਨੇ
1: ਇੰਨੇ ਸਮਾਰਟ ਲੋਕ ਤਿੰਨ ਲੋਕ ਘਰੋਂ ਆ ਗਏ ਆਨਸਰ
0: ਹਾਂ ਹੁਣੇ ਦੇਖਿਓ ਪਰ ਵੀਰ ਤੂੰ ਮੈਨੂੰ ਕਿਹਾ ਵੀ ਕਿੰਨੇ ਦੱਸਿਆ ਦੱਸੋ ਤੇ ਫਿਰ ਤੇ ਮੈਂ ਦੱਸਣਾ ਹੀ
1: ਕਿਉਂਕਿ ਮੈਂ ਝੂਠ ਨਹੀਂ ਬੋਲਦਾ
0: ਉਹ ਭਰਾ ਤੁਸੀਂ ਮੈਨੂੰ ਪੁੱਛਿਆ ਮੈਂ ਥੋੜੀ ਹੈਲਪ ਲਈ ਤੁਸੀਂ ਮੈਨੂੰ ਕਿਹਾ ਵੀ ਕਿੰਨੇ ਕਿੰਨੇ ਭੇਜਿਆ ਤੇ ਮੈਂ ਦੱਸ
1: ਅਸੀਂ ਤੇ ਲਈ ਨਹੀਂ ਉਹਨਾਂ ਨੇ ਆਪ ਆਨਸਰ ਲੈ ਲਿਖ ਕੇ ਦੱਸਤਾ ਨਾ ਉਹਨਾਂ ਨੇ ਦੇ ਦਿੱਤੀ ਹੈਲਪ ਫਿਰ ਅਸੀਂ ਕੀ ਕਰੀਏ
2: ਮੈਂ ਕਿਹਾ ਵੀ
0: ਚਲ ਗਲਤੀ ਹੋ ਗਈ ਯਾਰ
2: ਚੱਗਾ ਕੰਪਿਊਟਰ ਵੱਲ ਦੇਖਦੇ ਹੀ ਨਹੀਂ ਸੀ ਸਕਰੀਨ ਵੱਲ ਤੁਮ ਦੇਖਣਾ ਨਹੀਂ
0: ਤੇ ਫਿਰ ਤੇ ਚੱਲ ਹੀ ਨਹੀਂ ਸਕਦਾ ਪ੍ਰੋਗਰਾਮ
1: ਸਕਰੀਨ ਤੇ ਸਭ ਕੁਝ ਹੈ
0: ਹੋਰ ਮੈਨੂੰ ਤੇ ਆਲਵੇਜ਼ ਵੇਖਣਾ ਪੈਂਦਾ
2: ਅੱਜ
0: ਸਲਾਬੀ ਜੀ ਆ ਮਨਤ
2: ਬੜਾ ਕੰਮ
0: ਕੀਤਾ ਓਹਨੇ ਸਫਾਈ ਕੀਤੀ ਛੱਤਾਂ ਤੋਂ ਸਾਰੇ ਵੈਬ ਲਾਏ ਸਵੇਰੇ ਸਵੇਰੇ ਤੁਸੀਂ ਕੀ ਕੀਤਾ ਫਿਰ
1: ਵੇਖਿਆ ਉਹਨੂੰ
2: ਮੈਂ ਜਦੋਂ ਗਿਆ ਸੀਗਾ ਮੈਂ ਡਾਕਟਰ ਨੂੰ ਸਾਰਾ ਕੁਛ ਦੱਸਿਆ ਆ ਤੇ ਡਾਕਟਰ ਮੈਨੂੰ ਕਹਿੰਦੇ ਕਿ ਤੂੰ ਰੈਸਟੋਰੈਂਟ ਤੋਂ ਨਾ ਖਾਇਆ ਕਰ ਤੂੰ ਪਾਣੀ ਵੱਧ ਪੀਆ ਕਰ ਤੂੰ ਤੁਰਿਆ ਵੱਧ ਕਰ ਤੇ ਤੂੰ ਘਰੋਂ ਬਾਹਲੀ ਦੂਰ ਨਾ ਆਇਆ ਕਰ ਤੇ ਫਿਰ ਮੈਂ ਡਾਕਟਰ ਨੂੰ ਪੁੱਛਿਆ ਕਿ ਪਰ ਹੋਇਆ ਕੀ ਆ ਫਿਰ ਡਾਕਟਰ ਕਹਿੰਦੇ ਕੁਛ ਨੀ ਹੋਇਆ ਬਸ ਤੇਰੀ ਤਨਖਾਹ ਹੀ ਘੱਟ ਆ
1: ਪੱਪੂ ਬੇਹੋਸ਼
0: ਤਨਖਾਹ ਘੱਟ ਆ ਭਾ ਤੇਰੀ ਥੈਂਕ ਯੂ ਮਨਤ
1: ਥੈਂਕ ਯੂ ਮਨਤ
2: Thank you. Have a very great, awesome, brilliant day. Bye.
0: Awesome, bye, blossom, bye. Brilliant. Blossom, which you gap karta
2: thi?
0: Yeah. Oh, yeah. Oh, yeah. Thank you.
1: Have a nice day.
0: Thank you. The next day, Nalia, Teg, te us to baad phir Jerika. Sashrikal, Teg, tu si honero.
2: Sashrikal, Uncle Ji, Sashrikal.
0: ਤੁਸੀਂ ਤੇ ਕੱਲ ਆਉਂਦੇ ਹੁੰਦੇ ਹੋ ਕੀ ਨੀ ਲੱਗੀ ਸੀ ਜੀ ਨੀ ਲੱਗਾ ਜੀ ਨੀ ਕੀਤਾ
2: ਨਹੀਂ
0: ਜੀ ਨੀ ਕੀਤਾ ਹੈ
2: ਹਾਂਜੀ
0: ਓਕੇ ਓਕੇ ਅੱਜ ਜੀ ਕਰਦਾ
2: ਹਾਂਜੀ
0: ਓਕੇ ਓਕੇ ਅੱਜ ਕੀ ਸੁਣਾਉਣ ਨੂੰ ਜੀ ਕਰਦਾ
2: ਬੁਖਾਰ
0: ਸੀ
1: ਹੁਣ
0: ਠੀਕ ਹੋ ਗਿਆ
2: ਹਾਂਜੀ
0: ਗੁੱਡ ਗੁੱਡ ਗੁੱਡ ਚਲੋ ਬਹੁਤ ਵਧੀਆ ਹੋ ਗਿਆ ਫਿਰ ਤੇ ਕੀ ਸੁਣਾਓਗੇ ਕੱਲੀ ਗੱਲ ਕਰਨਾ ਓਏ ਓਏ ਐਡੀ ਵਧੀਆ ਗੱਲ ਕਰਦੇ ਹੋ ਤੁਸੀਂ ਓਏ ਨਾਈਸ ਠੰਡ ਤੇ ਲੱਗਦੀ
2: ਨਹੀਂ
0: ਓਕੇ ਗੁੱਡ ਰਾਈਸ ਬਬਲ ਓਕੇ ਓਕੇ ਚੌਲਾਂ ਦੇ ਪਕਾਨੇ ਹੈ ਵਾਹ ਚੌਲ ਬੁਲਬੁਲੇ ਚੌਲ ਬੁਲਬੁਲੇ ਥੈਂਕ ਯੂ ਤੇ ਦੀਦੀ ਨਾਲ ਕਰਾ ਦੋ ਗੱਲ ਫਿਰ ਓਕੇ ਓਕੇ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਤੁਸੀਂ ਤੇ ਬੜੀਆਂ ਭੈਣ ਨੂੰ ਗੱਲਾਂ ਸਿਖਾਉਂਦੇ ਹੋ
2: ਮੈਂ ਵਿਸਪਰ ਕਰੀ ਜਾਂਦੀ ਸੀ ਜਦੋਂ
0: ਤੁਹਾਡੇ ਲਈ ਤਾਂ ਬਹੁਤ ਈਜ਼ੀ ਹੈ ਨਾ ਜਦੋਂ ਵੱਡਾ ਹੋ ਕੇ ਅੰਬਰ ਨੂੰ ਕਹਿੰਦੇ ਕਹਾ ਤੈਨੂੰ ਇੰਨੀਆਂ ਗੱਲਾਂ ਕਿਹਨੇ ਸਿਖਾਈਆਂ ਨੀ ਤੇ ਉਹਨੇ ਕਹਿਣਾ ਮੇਰੀ ਭੈਣ ਨੇ ਹੈ ਨਾ
2: ਵੈਰੀ
0: ਗੁੱਡ ਵੈਰੀ ਗੁੱਡ ਤੇ ਤੁਸੀਂ ਕੀ ਸੁਣਾਓਗੇ
2: ਇੱਕ ਆਦਮੀ ਜਹਾਜ਼ ਤੋਂ ਛਾਲ ਮਾਰਦਾ ਬਿਨਾਂ ਪੈਰਾਸ਼ੂਟ ਤੋਂ ਪਰ ਉਹਨੇ ਕੁਛ ਵੀ ਨਹੀਂ ਹੋਇਆ ਕਿਉਂ
0: ਅੱਛਾ
1: ਕੁਛ ਵੀ ਨਹੀਂ ਹੋਇਆ ਕਿਉਂ
0: ਉਹਦਾ ਪੈਰਾਸ਼ੂਟ ਖੁੱਲ ਗਿਆ ਸੀ ਤਾਂ ਕਰਕੇ
2: ਨਹੀਂ ਨਹੀਂ ਉਹਦਾ ਪੈਰਾਸ਼ੂਟ ਪਾਇਆ ਨਹੀਂ ਸੀ
0: ਅੱਛਾ ਪਾਇਆ ਹੀ ਨਹੀਂ ਓਕੇ ਤੇ ਉਹ ਜਹਾਜ਼ ਖਲੋਤਾ ਹੋਣਾ ਉਹ ਜਹਾਜ ਖਲੋਤਾ ਹੋਣਾ ਥੱਲੇ ਖਲੋਤਾ ਵੀ ਹੋਇਆ ਨਾ ਤੇ ਤਾਂ ਵੀ ਇੰਨਾ ਕੁੱਚਾ ਹੁੰਦਾ ਜਹਾਜ਼ ਵੀ ਗਿੱਟਾ ਗੁੱਟਾ ਤੇ ਤਾਂ ਵੀ ਤੜਾਊਗਾ
2: ਸਾਡੇ

0: ਮਿਸ ਕਰਦੇ ਆ, ਬਟ ਇੱਕ ਚੀਜ਼ ਦੱਸ ਸਕਦੀ ਮੈਂ ਤੁਹਾਨੂੰ?
1: हाँ जी हाँ
0: हाँ
1: जी हाँ जी
0: हाँ ਅੱਜ ਮੇਰਾ ਬ੍ਰਦਰ ਦਾ ਬਰਥਡੇ ਆ।
1: ਆ ਓਕੇ ਓਕੇ ਉਹ ਤਾਂ ਮੰਮਾ ਨੇ ਸਵੇਰੇ ਦੱਸਦਾ ਸੀ ਮੈਨੂੰ।
0: ਪਤਾ ਵਾ
1: ਟੈਲ ਮੀ ਸਮਥਿੰਗ ਨਿਊ। ਹੈ ਅੱਜ ਮੱਛਰ ਆ ਫਿਰ ਕਿ ਨਹੀਂ ਪੂਰਾ?
0: ਨਹੀਂ ਅੱਜ ਸੁੱਤਾ ਵਾ, ਪਹਿਲੇ
1: ਲਾ
0: ਥੋੜਾ ਉੱਠਿਆ,
1: ਹਾਂ
0: ਉਹ ਉੱਠਿਆ ਤੇ ਫਿਰ ਸੋ ਗਿਆ।
2: ਕਿੰਨੀ
1: ਓ
2: ਇਅਰਸ ਦਾ ਹੋ ਗਿਆ ਤੁਹਾਡੇ ਬ੍ਰਦਰ?
0: ਸਿਕਸ।
1: ਓਕੇ ਤੇ ਰਾਤ ਠਾ ਕੇ ਨਹੀਂ ਤੁਸੀਂ ਕੇਕ ਨੂੰ ਮਤਲਬ ਕਟਾਇਆ?
0: ਨਹੀਂ ਨਹੀਂ
1: ਉਹ ਤੰਗ ਕਰੀਦਾ ਹੁੰਦਾ ਰਾਤ ਹੀ ਠਾ ਠੂ ਕੇ ਬਾਦੀਦਾ ਹੁੰਦਾ।
2: ਖੁਦ ਵੀ ਉੱਠਣਾ ਪੈਂਦਾ ਨਾ ਫਿਰ, ਹੈ ਨਾ ਸਰਿਕਾ?
1: ਹਾਂ ਇਹ ਵੀ ਗੱਲ ਠੀਕ ਹੈ ਨਾ, ਇਹ ਚਾਹੀਦਾ ਵੀ ਬੰਦਾ ਆਪ ਨਾ ਉੱਠਣਾ ਪਵੇ, ਹੈ ਨਾ। ਚਲੋ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੈਰਿਕਾ। ਕੀ ਨਾਂ ਕੀ ਤੁਹਾਡੇ ਬ੍ਰਦਰ ਦਾ?
0: ਜ਼ੋਰਾਵਰ।
1: ਜ਼ੋਰਾਵਰ ਸਿੰਘ। ਜ਼ੋਰਾਵਰ ਸਿੰਘ ਨੂੰ ਬਹੁਤ ਬਹੁਤ ਵਧਾਈਆਂ ਵੀ ਰੱਬ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇਵੇ ਅਤੇ ਭੈਣਾਂ ਭਰਾਵਾਂ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ। ਬਹੁਤ ਬਹੁਤ ਵਧਾਈਆਂ। ਕੀ ਦੇ ਰਹੇ ਹੋ ਫਿਰ ਅੱਜ ਭਰਾ ਨੂੰ ਗਿਫਟ, ਕੀ ਦੇ ਰਹੇ ਹੋ?
0: ਓਦਾਂ ਆਪਾਂ ਨੂੰ ਕਿਤੇ ਲੈ ਕੇ ਚੱਲੇ ਅੱਜ, ਟ੍ਰੇਨ 'ਚ ਲੈ ਕੇ,
1: ਹੈ
0: ਹੈਲੀਕਾਪਟਰ 'ਚ, ਹੈਲੀਕਾਪਟਰ 'ਚ ਲੈ ਕੇ ਚੱਲੇ ਇਹਨੂੰ।
1: ਓਕੇ ਅੱਜ?
0: ਹਾਂਜੀ।
1: ਓਕੇ ਵਾਹ ਵਾਹ,
2: ਇਹ ਤਾਂ ਬਹੁਤ ਵਧੀਆ ਚੀਜ਼ ਹੈ,
1: ਲੱਕੀ ਫੈਲਾ ਹੈ। ਨਾਲੇ ਇਸੇ ਬਹਾਨੇ ਆਪਾਂ ਵੀ ਆਵਾਂਗੇ, ਹੈ ਨਾ ਜੈਰਿਕਾ?
2: ਬਹਾਨਾ ਹੀ ਚਾਹੀਦਾ ਹੁੰਦਾ।
0: ਹਾਂਜੀ
1: ਹਾਂਜੀ। ਹੋਰ ਨਹੀਂ ਨਹੀਂ ਤੁਹਾਡੀ ਗੱਲ ਕਰ ਰਹੇ ਹਾਂ, ਇਸੇ ਬਹਾਨੇ ਹੈ ਨਾ ਜੈਰਿਕਾ ਵੀ ਹੋਊਗੀ।
0: ਨਾ ਮੈਂ ਵੀ ਆਊਗੀ, ਤੁਸੀਂ ਵੀ ਆ ਜਿਓ।
1: ਚਲੋ ਠੀਕ ਆ। ਵੱਡਾ ਜਹਾਜ਼ ਬੁੱਕ ਕਰਾਇਆ ਫਿਰ?
0: ਨਹੀਂ ਪਤਾ ਨਹੀਂ ਅਜੇ,
1: ਹਲੇ ਕਰਨਾ ਹੈ
0: ਮੈਨੂੰ ਲੱਗਦਾ, ਜੇ ਕਰਨਾ ਵਾ ਮੈਨੂੰ ਨਹੀਂ ਪਤਾ, ਮੰਮਾ ਨੂੰ ਤੇ ਪਾਪਾ ਨੂੰ ਪਤਾ ਵਾ।
1: ਚਾਰ ਕ ਜਾਣੇ ਵਾਲਾ ਤੇ ਹੋਗਾ ਹੀ, ਚਾਰ ਜਾਣੇ ਹੋ ਤੁਸੀਂ?
0: ਚਾਰ ਜਾਣੇ ਅੰਦਰ ਵਾ। ਹਾਂਜੀ।
1: ਹਾਂ
2: ਤੇ ਫਿਰ ਤੁਸੀਂ ਸਾਨੂੰ ਵੀ ਇਨਵਾਈਟ ਕਰ ਰਹੇ ਹੋ, ਦੋ ਅਸੀਂ ਹੋ ਗਏ, ਫਿਰ ਮੁੱਕਰੋਗੇ ਦਿਨੀਆਂ ਆ ਗਏ ਤੇ ਅਸੀਂ।
1: ਇਹ ਤਾਂ ਫਿਰ ਜਿਹੜੇ ਗੁੱਡ ਬੱਚੇ ਹੁੰਦੇ ਉਹ ਇੱਦਾਂ ਹੀ ਕਰਦੇ ਆ ਨਾ। ਹਾਂ ਉਹ ਇਨਵਾਈਟ ਤੇ ਕਰਦੇ ਹੀ ਆ ਨਾ। ਹਾਂ ਥੈਂਕ ਯੂ ਜੈਰਿਕਾ, ਥੈਂਕ ਯੂ। ਤੇ ਕੀ ਸੁਣਾਓਗੇ ਨਾਲ ਕੁਛ?
0: ਹਾਂਜੀ
1: ਬਰਥਡੇ ਸਪੈਸ਼ਲ। ਹਾਂਜੀ ਬਰਥਡੇ ਸਪੈਸ਼ਲ ਚੁਟਕਲਾ। ਹਾਂਜੀ।
0: ਇੱਕ ਇੱਕ ਦਿਨ ਇੱਕ ਭਾਈ ਗੁਰਦੁਆਰਾ ਜਾਂਦਾ ਤੇ 1 ਰੁਪਏ ਦਾ ਮੱਥਾ ਟੇਕਦਾ ਤੇ ਕਹਿੰਦਾ ਬਾਬਾ ਜੀ ਮੈਨੂੰ ਟਰੈਕਟਰ ਦੇ ਦੀ। ਤੇ ਇੱਕ ਉੱਥੇ ਇੱਕ ਹੋਰ ਭਾਈ ਬੈਠਿਆ ਕਹਿੰਦਾ 1 ਰੁਪਏ ਦਾ ਹੋ ਮੱਥਾ ਟੇਕ ਲਾ, ਤੈਨੂੰ ਟਰਾਲੀ ਬਣਾ ਸਕਦੀ।
1: ਲੈ ਕੇ ਜਾਈ ਨਾਲ। ਥੈਂਕ ਯੂ ਜੈਰਿਕਾ। ਅੱਜ ਫਿਰ ਬਰਥਡੇ ਵਾਲੇ ਦਿਨ ਫਿਰ ਨੋ ਲੜਾਈ?
0: ਨੋ ਲੜਾਈ
1: ਨਹੀਂ ਯਾਰ, ਮਜ਼ਾ ਹੀ ਨਹੀਂ ਆਉਣਾ ਉਹਦਾ, ਤੇ ਮਜ਼ਾ ਹੀ ਨਹੀਂ ਆਉਣਾ ਜੈਰਿਕਾ।
2: ਰੂਟੀਨ ਜੌਬ ਹੈ।
1: ਹੈ
0: ਹਾਂਜੀ ਉਦਾਂ ਹੀ ਐਵਰੀਡੇ ਕਰਦੀ ਹੁੰਦੀ ਹਾਂ, ਅੱਜ ਵੀ ਕਰ ਲੈਂਦੀ ਸ਼ਾਇਦ।
1: ਹਾਂ ਅੱਜ ਤੇ ਚਲੋ ਜੇ ਜੈਰਿਕਾ ਨਹੀਂ ਵੀ ਕਰੂਗੀ ਤੇ ਉਹਨੇ ਕਰ ਲੈਣੀ ਆ, ਹੈ ਨਾ। ਅੱਗੇ ਅੱਗੇ ਵੀ ਇਹ ਕਦੋਂ ਕਰਦੀ ਆ, ਹੈ ਨਾ। ਉਹੀ ਪੰਗੇ ਲੈਂਦਾ, ਫਿਰ ਮਜ਼ਾ ਜਿਹਾ ਨੀ ਆਉਣਾ, ਹੈ ਨਾ। ਸਵਾਦ ਜਿਹਾ ਤੇ ਏਦਾਂ ਹੀ ਆਉਂਦਾ ਰੌਲਾ ਰੌਲਾ ਜਿਹਾ ਪਾ ਕੇ। ਥੈਂਕ ਯੂ ਜੈਰਿਕਾ,
2: ਮੈਨੂੰ ਤਾਂ ਇਹਦੀ ਗੱਲਾਂ ਹੀ ਬੜੀ ਵਧੀਆ ਲੱਗਦੀ,
1: ਘੈਂਟ ਗੱਲਾਂ ਕਰਦੀ ਹੈ ਕੁੜੀ, ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਂਦੀ ਹੈ। ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਔਜਲਾ ਸਾਹਿਬ ਨੇ, ਉਸ ਤੋਂ ਬਾਅਦ ਫਿਰ ਯੁਵਰਾਜ, ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਕੀ ਹਾਲ ਨੇ?
3: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਚਾਲ ਹੈ?
3: ਮੈਂ ਤਾਂ ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਉਹ ਅਸੀਂ ਵੀ ਠੀਕ ਹਾਂ। ਵੁਡਲੀ ਦਾ ਕੀ ਹਾਲ ਆ?
3: ਉਹ ਚੰਗਾ।
1: ਉਹ ਵੁਡਲੀ ਦਾ ਬਾਦਸ਼ਾਹ ਕੌਣ ਹੈ ਫਿਰ?
3: ਉਹ ਮੈਂ ਟੀਚਰ।
1: ਉਹ ਕਿਦਾਂ?
3: ਉਹ ਤੇ ਫਿਰ ਟੀਚਰ ਨਹੀਂ, ਪ੍ਰਿੰਸੀਪਲ।
1: ਅੱਛਾ ਪ੍ਰਿੰਸੀਪਲ, ਤੇ ਉਹ ਤੇ ਉਹ ਵੁੱਡਲੀ ਦਾ ਥੋੜੀ ਆ, ਉਹ ਤੇ ਉੱਥੇ ਸਿਰਫ ਪੜ੍ਹਾਉਣ ਹੀ ਆਉਂਦਾ ਵਾ, ਉਹ ਰਹਿੰਦਾ ਥੋੜੀ ਉੱਥੇ।
3: ਪਰ ਵੁੱਡਲੀ ਚਾਹੀਦਾ ਹੁੰਦੇ ਨੇ ਸਕੂਲ ਜਾਣ ਲਈ।
1: ਨਹੀਂ ਨਹੀਂ ਨਹੀਂ ਨਹੀਂ, ਵੁੱਡਲੀ ਦਾ ਬਾਦਸ਼ਾਹ ਉਹ ਹੋਊਗਾ ਜਿਹੜਾ ਵੁੱਡਲੀ 'ਚ ਰਹਿੰਦਾ ਵਾ।
2: ਤੁਹਾਨੂੰ
1: ਟੀਚਰ ਹੀ ਕਿਉਂ ਲੱਗਦਾ ਬਾਦਸ਼ਾਹ?
2: ਕੱਲ ਗੁਰੂ ਪੂਰਨਿਮਾ ਨਿਕਲੀ।

0: Thank you, Jibril.
1: Thank you, very dear baby snog.
0: Hadi, hadi.
1: Sasrikal, Uncle Jit, Yash Di Ji.
0: Sasrikal.
2: Ki hal chal hai?
1: Mera theek hai, thoda ki hal hai?
0: Thoda bhi theek hai. Tujhe sunao.
2: ਛੁੱਟੀ ਅੱਜ ਫਿਰ
1: ਮੈਂ ਨਹੀਂ ਨਹੀਂ ਮੈਂ ਅੱਜ ਜਾਣਾ ਮੈਂ ਸੋਚਿਆ ਮੈਂ ਤੁਹਾਨੂੰ ਦੱਸ ਕੇ ਜਾਵਾਂ ਵੀ ਅੱਜ ਮੈਂ ਚੱਲੀ ਆ
0: ਓਕੇ ਓਕੇ ਓਕੇ ਓਕੇ ਚਲੋ ਗੁੱਡ ਹੈ ਗੁੱਡ ਫਾਈਨਲੀ ਫਾਈਨਲੀ ਹੈ ਹਾਂਜੀ
1: ਹਾਂਜੀ ਇੱਕ ਵਾਰੀ ਪੱਪੂ ਦੁਕਾਨ ਤੇ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਜਾਂਦਾ ਤੇ ਉੱਥੇ ਕਹਿੰਦਾ ਵੀ ਮੈਨੂੰ ਦੋ ਜੈਂਟਸ ਤੇ ਦੋ ਲੇਡੀਜ਼ ਪੱਖੇ ਦੇ ਦਿਓ ਤੇ ਉੱਥੇ ਜਿਹੜਾ ਕੰਮ ਕਰਦਾ ਉਹਨੂੰ ਹੈਰਾਨ ਹੋ ਕੇ ਪੁੱਛਦਾ ਇਹ ਕੀ ਅਸੀਂ ਜੈਂਟਸ ਤੇ ਲੇਡੀਜ਼ ਦੇ ਪੱਖੇ ਆਏ ਤਾਂ ਨਹੀਂ ਹੁੰਦਾ ਤੇ ਵੀ ਪੱਖੇ ਤਾਂ ਪੱਖੇ ਹੁੰਦੇ ਆ ਤੇ ਉਹ ਪੱਪੂ ਕਹਿੰਦਾ ਲੈ ਐ ਕਿਵੇਂ ਨੀ ਹੁੰਦਾ ਦੋ ਬਜਾਜ ਦੇ ਦੋ ਮੈਨੂੰ ਤੇ ਦੋ ਊਸ਼ਾ ਦੇ ਪੱਖੇ ਦੋ
0: ਚੁਟਕਲੇ ਬਣਾਉਣ ਵਾਲੇ ਵੀ ਕਮਾਲ ਹੀ ਹੁੰਦੇ ਵੈਸੇ
2: ਕ੍ਰੀਏਟੀਵਿਟੀ ਨੈਕਸਟ ਲੈਵਲ
0: ਥੈਂਕ ਯੂ
1: ਹੈਵ ਅ ਨਾਈਸ ਡੇ
0: ਥੈਂਕ ਯੂ ਵੈਸੇ ਮੈਂ ਜਬਰਾਜ ਨੂੰ ਮੈਂ ਸ਼ਮੀ ਪਤਾ ਨਹੀਂ ਕਿਉਂ ਕਹਿਤਾ ਕਹਿਣਾ ਤੇ ਇਮਰਾਨ ਹਾਸ਼ਮੀ
2: ਤੁਹਾਡੀ ਟੋਨ ਇਮਰਾਨ ਹਾਸ਼ਮੀ ਵਾਲੀ ਸੀ
0: ਅਜੇ ਸਮਝ ਲੱਗ ਗਈ ਤੁਹਾਨੂੰ
2: ਓਕੇ ਮੈਂ ਕਿ ਚੁੱਪ ਰਹਿਣਾ ਹੀ ਸੀ
0: ਟੋਨ ਹੈ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਹੋ
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
2: ਸਤਿ ਸ਼੍ਰੀ ਅਕਾਲ ਤਵਨੀਤ
0: ਕੀ ਹਾਲ ਚਾਲ ਆ ਤਵਨੀਤ ਦਾ
2: ਮੈਂ ਤੇ ਕੈਸੀ ਕਰਦੀ ਰਹਿੰਦੀ ਆ
0: ਹੈ ਬੁੱਝੋ ਭਲਾ ਕੌਣ ਆ
2: ਤਵਨੀਤ ਹੀ ਹੈ ਤੇ ਹੁਣ ਤੇ
0: ਪੱਕੀ ਗੱਲ
1: ਹਾਂਜੀ
2: ਹਾਂਜੀ
0: ਮੈਂ ਤਵਨੀਤ ਹੈਗੇ ਆ
1: ਮੈਂ ਤਵਨੀਤ ਹੈਗੀ ਹੈਗੀ
0: ਅੱਛਾ ਹੁਣ ਪਤਾ ਲੱਗ ਗਿਆ ਇਹਨੂੰ ਹੁਣ ਕੁੜੀ ਇਹ ਤੇਜ਼ ਹੋ ਗਈ ਆ ਪਹਿਲਾਂ ਤੇ ਤੁਸੀਂ ਕਹਿੰਦੇ ਹੁੰਦੇ ਹੋ ਮੈਂ ਤਵਨੀਤ ਹੈਗੇ ਆ
1: ਨੂੰ ਪਤਾ ਲੱਗ ਗਿਆ ਹੋਇਆ
0: ਕਿਹਨੇ ਦੱਸਿਆ
1: ਤੁਸੀਂ ਤੇ ਮੰਮਾ
0: ਓਕੇ ਓਕੇ
2: ਇਹ ਚੰਗੇ ਚੰਗੇ ਨੂੰ ਠੀਕ ਕਰ ਦਿੰਦੇ ਅੰਕਲ
1: ਦਾਦਾ ਨੂੰ ਕੋਈ ਫਰਕ ਨਹੀਂ
0: ਅੱਛਾ ਡੈਡੀ ਨੂੰ ਕੋਈ ਫਰਕ
2: ਨਹੀਂ ਹੈਗੇ ਡੈਡਾ
0: ਕਿਹੜੀ ਗੱਲ ਵੀ ਤੁਸੀਂ ਭਾਵੇਂ ਜੋ ਮਰਜ਼ੀ ਕਹੋ
1: ਹਾਂਜੀ
2: ਉਹਨਾਂ ਦੇ ਰੇਡੀਓ ਨਹੀਂ ਹੋਣਾ ਗੱਡੀ 'ਚ
0: ਡੈਡਾ ਸੁਣਦੇ ਹੁੰਦੇ ਜਦੋਂ ਤੁਸੀਂ ਗੱਲਾਂ ਕਰਦੇ ਹੋ
1: ਜੇ ਮੈਂ ਦਾਦਾ ਬਾਰੇ ਗੱਲਾਂ ਕਰਦੇ ਫੇਰ ਸੁਣਦੇ
0: ਅੱਛਾ ਉਦਾਂ
2: ਨੋਟੀਫਿਕੇਸ਼ਨ ਆਉਂਦੀ ਹੈ
0: ਹਾਂ ਨਹੀਂ ਨਹੀਂ ਉਦਾਂ ਫਿਰ ਕਹਿ ਦਿੰਦੇ ਹੋਣੇ ਨਾ ਨਹੀਂ ਮੈਂ ਬਿਜ਼ੀ ਹਾਂ ਤੇ ਜਦੋਂ ਗੱਲ ਹੀ ਸਿੱਧੀ ਡਾਡਾ ਦੀ ਹੋ ਜੇ ਫਿਰ ਤੇ ਦੱਸਣਾ ਹੀ ਪੈਣਾ ਹੂੰ ਇਹ ਤੇ ਬੜਾ ਮਤਲਬ ਡਿਫਾਲਟ ਜੀ ਸੈਟਿੰਗ ਹੈ ਹੈ ਤਨੀ ਡਾਡਾ ਫਿਰ ਟ੍ਰਿਕ ਹੀ ਕਰਦੇ ਹਨ
1: ਹਾਂਜੀ ਮੈਂ ਵੀ ਡਾਡਾ ਸੁਣਦੇ ਹੋਣੇ ਉਹ ਮੈਂ ਵੀ ਨਹੀਂ ਸੁਣਦੇ ਹੋਣੇ
0: ਅੱਛਾ ਮੈਂ ਵੀ ਨਾ ਸੁਣਦੇ ਓਕੇ ਓਕੇ
1: ਬਾ ਹੋਰ ਸੁੱਤੇ ਹੋਏ ਖਰਾਟੇ ਮਾਰਦੇ
0: ਅੱਛਾ ਅੱਛਾ ਸੁੱਤੇ ਜੇ ਕਿ ਸੁੱਤੇ ਆ
1: ਸੁੱਤੇ ਆ
0: ਸੁੱਤੇ
1: ਹੋ ਸਵੇਰੇ 3 ਵਜੇ ਸੁੱਤੇ
2: ਅੱਛਾ
0: ਓ ਸੁੱਤੇ ਹੋਰ ਹੁੰਦਾ ਤੇ ਸੁੱਤੇ ਹੋਰ ਹੁੰਦਾ ਪਤਾ ਤੁਹਾਨੂੰ
1: ਸੁੱਤੇ
0: ਹਾਂ ਸੁੱਤੇ ਹੁੰਦੇ ਜਿਹੜੇ ਮਤਲਬ ਫੜ ਕੇ ਸੁੱਟੇ ਨਹੀਂ ਆਪਾਂ ਹਨਾ ਰੋਟੀ ਸੁੱਟੀ ਦੀ ਆ ਬਾਲ ਸੁੱਟੀ ਦੀ ਆ
1: ਜੀ ਨੂੰ ਗਿੱਚੀ ਚ ਫੜ ਕੇ ਥਿੱਲੇ ਸੁੱਟੇ
0: ਹਾਂ ਤੇ ਤੁਸੀਂ ਕਹਿ ਰਹੇ ਵੀ ਪਾਪਾ ਸੁੱਟੇ ਆ
2: ਸੁੱਤੇ
0: ਹਾਂ ਪਾਪਾ ਤੇ
1: ਸੁੱਤੇ
0: ਹਾਂ ਸੁੱਟੇ ਥੋੜੀ ਆ ਪਾਪਾ
1: ਤੇ ਅੰਕਲ ਜੀ ਕੋਲ ਮੈਜਿਕ ਹੈਗੇ ਹੈਗਾ
0: ਹਾਂ ਓਕੇ
1: ਹਾਂਜੀ ਤਾਂ ਪਤਾ ਕਿਉਂ ਬਿਕੋਜ਼ ਜਦੋਂ ਸਾਡਾ ਫੋਨ ਨਹੀਂ ਲੱਗ ਰਿਹਾ ਸੀ ਉਦੋਂ ਅਸੀਂ ਤੁਹਾਨੂੰ ਮੈਸੇਜ ਕੀਤਾ ਤੇ ਫਿਰ ਜਦੋਂ ਫਿਰ ਸਾਨੂੰ ਮੈਸੇਜ ਰਿਪਲਾਈ ਕੀਤਾ ਤੁਸੀਂ ਉਦੋਂ ਫਿਰ ਟਰਾਈ ਕੀਤਾ ਅਸੀਂ ਫੋਨ ਫਿਰ ਲੱਗ ਗਿਆ ਤੁਸੀਂ ਸਾਡੀ ਵਾਰੀ ਤੇ ਕੁਛ ਕੀਤਾ
0: ਓਕੇ ਓਕੇ ਤੇ ਉਹ ਫਿਰ ਮੈਜਿਕ ਥੋੜੀ ਹੁੰਦਾ ਵਾ ਉਹ ਤੇ ਕੁਛ ਕੀਤਾ ਕਰਾਇਆ ਹੁੰਦਾ
1: ਅਸੀਂ 6:30 ਦੇ ਲੱਗੇ ਹੋਏ ਫੋਨ ਲਾਨ ਤੇ ਤੁਸੀਂ 7:30 ਚੁੱਕੇ
2: ਇਹਨੇ ਖਤਰਨਾਕ ਨਨਾਨ ਬਣਨਾ ਹੈ ਵੱਡੇ ਹੋ ਕੇ
1: ਨਹੀਂ
2: ਮੈਂ ਤੇ ਫਿਊਚਰ ਸੋਚ ਰਹੀ ਹਾਂ ਵੀਰ ਜੀ ਦਾ ਸਰਦਾਰ ਜੀ
0: ਇਹ ਕਿਆ ਕਰੂਗੀ
1: ਆ ਜਿਹਨੇ ਪੁਲਿਸ ਆਫੀਸਰ ਬਣਨਾ
2: ਐਸ਼ਲੀ ਦਾ ਵਿਆਹ ਜਦੋਂ ਹੋਣਾ ਹੈ
0: ਹਾਂ ਅੱਛਾ ਨਹੀਂ ਉਹ ਤੇ ਕਹਿੰਦਾ ਮਤਲਬ ਮੈਂ ਨਹੀਂ ਨਨਾਣ ਨਨੂਣ ਬਣਨਾ ਕੀ ਬਣਨਾ ਤੁਸੀਂ
1: ਕੋਈ
0: ਫਰੈਂਡ ਨੀ ਜੁਆਇਨ ਕਰ ਰਹੀ ਕੋਈ ਐਸ਼ਲਿਨ ਨੀ ਜੁਆਇਨ ਕਰ ਰਹੀ ਇਹ ਧੱਕੇ ਨਾ ਕੁੜੀ ਉਹਨਾਂ ਨੂੰ ਜੁਆਇਨ ਕਰਵਾ
1: ਸਾਨੂੰ
0: ਤੇ ਪਤਾ ਅਸੀਂ ਤਵਨੀਤ ਫਰੈਂਡ ਕਹਿ ਲਾਂਗੇ
1: ਮੱਛੀ ਨਹੀਂ ਮੱਛੀ ਕੋਲ ਬੋਨਸ ਹੁੰਦੇ ਬਟ ਬਹੁਤ ਸੌਫਟ ਹੁੰਦੇ ਤੇ ਤੁਸੀਂ ਫੀਲ ਵੀ ਨਹੀਂ ਕਰ ਸਕਦੇ
0: ਓਕੇ ਓਕੇ ਕੀ ਆ ਫਿਰ ਗੰਡੋਆ
1: ਨੋ ਨੋਟ ਡੱਡੂ
0: ਡੱਡੂ ਨਹੀਂ ਗੰਡੋਆ
2: ਗੰਡੋਆ ਇਹਨੂੰ ਇਹ ਨਹੀਂ ਪਤਾ ਹੋਣਾ ਮੈਨੂੰ ਬਾਅਦ ਚੋਂ ਪਤਾ ਲੱਗਿਆ
0: ਗੰਡੋਆ ਨਹੀਂ ਪਤਾ ਤੁਹਾਨੂੰ
1: ਨੋ
0: ਲੈ ਚਲੋ ਫਿਰ ਡੈਡਾ ਨੂੰ ਪੁੱਛੋ ਚਲ ਹਾਰ ਗਏ ਆਪਾਂ
1: ਕਿਤਾਬ
0: ਹੈਂ
1: ਕਿਤਾਬ
0: ਕਿਤਾਬ ਓਕੇ ਓਕੇ ਕਿਤਾਬੇ ਬਹੁਤ ਸੀ ਪੜ੍ਹੀ ਹੋਗੀ ਤੁਮਨੇ
1: ਜਿਹਦੀ ਜਿਹਦੀ ਈਸਾਈ ਤੇ ਸਪਾਈਨ ਹੁੰਦੀ ਜਿਲਦ ਹੁੰਦੀ ਬਟ ਉਹਦੇ ਕੋਈ ਕੋਈ ਹੱਡੀਆਂ ਨਹੀਂ ਹੁੰਦੀ
0: ਓਕੇ ਓਕੇ
2: ਤੁਸੀਂ ਟ੍ਰਿਕ ਕੀਤਾ ਸੀ ਤੇ ਹਾਂ ਅਸੀਂ ਤੇ ਸੋਚਿਆ ਸੀ ਕੋਈ ਜਾਨਵਰ ਹੋਣਾ
0: ਆਹੋ
1: ਨੋ
0: ਨਹੀਂ ਇਹ ਕਿਤਾਬ ਸੀ ਚਲੋ ਨੈਕਸਟ ਕਿਹਦੀ ਵਾਰੀ ਹੁਣ ਆਮਾ ਤੇ ਕੋਈ ਨਹੀਂ ਹੈਗਾ ਤੁਹਾਡੇ ਭੈਣ ਭਰਾਵਾਂ ਚ
1: ਤੈਨੂੰ ਲੜਾਈ ਕਰਦੇ ਕੌਣ ਪਹਿਲਾਂ ਜਾਣਾ ਮੈਨੂੰ ਪਤਾ ਨਹੀਂ ਕੌਣ
0: ਓਕੇ ਚਲੋ ਲਿਓ
1: ਤੁਸੀਂ ਫਾਈਂਡ ਆਊਟ ਕਰ ਲਓ
0: ਲਿਓ ਵੀ ਨੇ ਕਿਹੜਾ ਲੜਾਈ ਜਿੱਤਿਆ ਆਪਾਂ ਪਹਿਲਾਂ
1: ਸ਼ੀ ਕਾਲ ਅੰਕਲ ਜੀ ਤੇ ਆਂਟੀ ਜੀ
0: ਸਾਸਰੀ ਕਾਲ ਤੂੰ ਭਰਾ ਸਵੇਰੇ ਸਵੇਰੇ ਲੜਿਆ ਨਾ ਕਰ ਐਵੇਂ ਪਟਕਾ ਲਵਾ ਲੇਗਾ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ
1: ਤੇਰਾ
0: ਪੁਲਸੀਆ ਕੱਢ ਦੇਣੇ ਅਸੀਂ ਕੀ ਕਰਦਾ ਅਸੀਂ ਯਾਰ ਸਵੇਰੇ ਸਵੇਰੇ ਨਿਆਣਿਆਂ ਦਾ ਸਿਰ ਖਾ ਲੈਂਦੇ ਹਾਂ ਮੈਂ ਬਨਾਨਾ ਖਾਦਾ ਤੁਸੀਂ ਕੀ ਖਾਦਾ
1: ਮੈਂ ਵੀ ਬਨਾਨਾ ਖਾਦਾ ਮੈਂ ਸਮੂਦੀ ਤੇ ਬਨਾਨਾ ਦੁੱਧ ਚੀਆ ਸੀਡ ਸਟ੍ਰਾਬੇਰੀ ਤੇ ਬਲੂਬੇਰੀ ਸਪਾਈ ਬਦਾਮ ਤੇ ਖਰੋਟ
0: ਓਏ ਹੋਏ ਤੁਸੀਂ ਮੈਨੂੰ ਲੱਗਦਾ 3 ਵਜੇ ਤੋਂ ਉੱਠ ਕੇ ਲੱਗੇ ਹੋਣੇ
1: ਸਾਰੇ ਕੋਲ ਮਿਕਸ ਕਰਕੇ ਮੈਂ ਪੀ ਲਿਆ
0: ਅੱਛਾ ਪੀ ਲਿਆ ਓਕੇ
1: ਹਾਂਜੀ
0: ਗੁੱਡ ਤੁਸੀਂ ਵੀ ਬਨਾਨਾ ਖਾਦਾ ਮੈਂ ਵੀ ਵੀ ਆਰ ਬਨਾਨਾ ਬ੍ਰਦਰਸ ਹਾਂ
1: ਹਾਂਜੀ
0: ਓਕੇ ਕੀ ਸੁਣਾਓਗੇ ਫਿਰ?
3: ਬਨਾਨਾ
0: ਬਨਾਨਾ
3: ਪਜਾਮਾਜ਼,
0: ਹਾਂ ਬਨਾਨਾ ਇਨ ਪਜਾਮਾਜ਼,
2: ਓਕੇ।
0: ਹਾਂਜੀ
2: ਸੁਣਾਓਗੇ?
3: ਇੱਕ ਬੋਲੀ,
0: ਹਾਂਜੀ ਸੁਣਾਓ ਸੁਣਾਓ।
2: ਓਕੇ,
3: ਅੱਜ ਵੀਰਵਾਰ ਹੈ, ਵੱਡੀ ਦੀਦੀ ਨੂੰ ਬੁਖਾਰ ਹੈ, ਵੱਡੀ ਦੀਦੀ ਕਿਹਾ ਡਾਕਟਰ ਕੋ, ਡਾਕਟਰ ਨੇ ਸੂਈ ਲਾਈ, ਵੱਡੀ ਦੀਦੀ ਕਿਹਾ ਉਈ ਉਈ ਉਈ ਉਈ ਉਈ ਉਈ ਉਈ ਉਈ।
0: ਤੁਸੀਂ ਜਿਹੜਾ
3: ਸ਼ਾਵ ਸ਼ਾਵ ਜਿੰਦਾਬਾਦ,
2: ਸਰਦਾਰ ਜੀ ਜਿੰਦਾਬਾਦ,
0: ਸਰਦਾਰ ਜਿੰਦਾਬਾਦ,
3: ਵੱਡੀ ਦੀਦੀ ਜਿੰਦਾਬਾਦ, ਚੂਆ ਜਿੰਦਾਬਾਦ।
0: ਥੈਂਕ ਯੂ ਸਰਦਾਰ ਜੀ,
3: ਸਰਦਾਰ ਜੀ ਜਿੰਦਾਬਾਦ।
0: ਕਿੱਡੀ ਸਫਾਈ ਨਾਲ ਨੇ ਚੂਹਾ ਕੱਢ ਕੇ ਦੀਦੀ ਪਾਈ ਹੈ। ਥੈਂਕ ਯੂ ਥੈਂਕ ਯੂ।
3: ਮੈਂ ਲਾਈਕ ਕਿਤੇ ਲਾਈਕ ਟ੍ਰੈਫਿਕ ਹੋਇਆ ਸੀ,
2: ਰਿਪੋਰਟਰ ਜ਼ਿਆਦਾ ਹੈ ਸਰਦਾਰ ਜੀ ਪੁਲਿਸ
3: ਵਾਲੇ, ਬੱਤੀ ਉਲਟੀ ਹੋ ਗਈ,
2: ਕੈਮਰਾਮੈਨ ਪਾਰਟ ਕੇ ਸਾਥ ਸਰਦਾਰ ਜੀ ਰਿਪੋਰਟਿੰਗ।
3: ਕਿਵੇਂ ਹੋਇਆ
0: ਉਹ? ਉਹ ਆਪਾਂ ਕਰਦੇ ਹੁਣੇ ਲੱਗ ਰਹੇ ਸਰ, ਹਾਂ ਮੈਂ ਸਰਚ ਮਾਰ ਕੇ ਵੇਖਣਾ ਮੈਂ।
2: ਓਕੇ,
0: ਐਸ਼ਲੀ ਨਾ ਕਰਾਓ। ਹਾਂ ਠੀਕ ਹੈ ਠੀਕ ਆ, ਕੱਲ ਕੱਲ ਦਾ
3: ਫੋਟੋ ਭੇਜਣੀ।
0: ਓਕੇ ਓਕੇ, ਤੈਨੂੰ ਭਰਾ ਰੋਜ਼ ਭਰਾ ਲਈ ਕਦੇ ਟਰੱਕ ਬੱਸਾਂ ਉਲਟੀਆਂ ਦੇਖ ਪੈਂਦੀਆਂ ਸਵੇਰੇ ਸਵੇਰੇ
2: ਸਵੇਰੇ ਸਵੇਰੇ ਬਾਈਕ ਰੂਪ ਐਕਸੀਡੈਂਟ,
0: ਸਵੇਰੇ ਸਵੇਰੇ ਕੋਈ ਨਾ ਕੋਈ ਐਕਸੀਡੈਂਟ ਪੁੱਛਣ ਲੱਗ ਪੈਂਦਾ,
2: ਇੰਸ਼ੋਰੈਂਸ ਕੰਮ ਕਰੇਗਾ
0: ਇਹ ਵਾਲਾ ਤਾਂ। ਪੱਕੀ ਫੋਟੋ ਰੱਖੀ ਕੋਈ ਬੁਜ਼ਾਰਤ ਕਿੱਥੇ ਕਿੱਦਾਂ ਕਿਉਂ?
2: ਮੈਨੂੰ ਤੇ ਸੰਸਕ੍ਰਿਤ ਯਾਦ ਆ ਗਈ, ਕੀ ਸੀਗਾ? ਕਰਤਾ ਨੇ ਕਰਮ ਕੋ
3: ਕਹਿੰਦੇ, ਜਿਹੜਾ ਕਿਹੜਾ ਰੂਮ ਕਹਿੰਦੇ ਜਿਹਦਾ ਅੰਦਰ ਤੁਸੀਂ ਜਾ ਨਹੀਂ ਸਕਦੇ,
2: ਕਿਹੜਾ ਰੂਮ ਹੈ?
0: ਅੱਛਾ, ਕਿਹੜਾ ਰੂਮ ਹੈ ਜਿਹਦੇ ਅੰਦਰ ਤੁਸੀਂ ਜਾ ਨਹੀਂ ਸਕਦੇ? ਓਕੇ ਓਕੇ ਓਕੇ,
3: ਹਾਲੋ ਟੀਚੀ
0: ਮਸ਼ਰੂਮ, ਕੁਛ ਤੇ ਯਾਦ ਰਹਿ ਜਾਂਦਾ ਸਾਨੂੰ। ਇਹ ਕਿਹਨੇ ਦੱਸਿਆ ਮੈਨੂੰ, ਕਿਹਨੇ ਦੱਸਿਆ? ਥੈਂਕ ਯੂ ਥੈਂਕ ਯੂ, ਐਸ਼ਲੀ
2: ਹੈਵ ਅ ਨਾਈਸ ਡੇ,
3: ਬਾਏ, ਸਤਿ ਸ਼੍ਰੀ ਅਕਾਲ,
0: ਬਾਏ ਬਾਏ, ਥੈਂਕ ਯੂ, ਸਤਿ ਸ਼੍ਰੀ ਅਕਾਲ ਅਸੀਸ, ਤੁਸੀਂ ਆਉਂਦੇ ਰਹੋ।
2: ਅਸੀਸ ਕੌਰ ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਰਜੋਤ ਅੰਕਲ ਜੀ ਤੇ ਯਸ਼ਪੀਤਾ ਜੀ, ਸਤਿ
0: ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ, ਕੀ ਹਾਲ
0: ਚਾਲ? ਅਸੀਂ ਠੀਕ ਹਾਂ ਪੁੱਤ, ਬਹੁਤ ਵਧੀਆ। ਪਹੁੰਚ ਗਏ ਸਕੂਲ?
3: ਹਾਂਜੀ।
0: ਓਕੇ ਓਕੇ, ਟੀਚਰ ਨੂੰ ਹੈਲੋ ਕਹਿ ਦਿਓ ਫਿਰ।
3: ਤੁਸੀਂ ਮੇਰੀ ਲਈ ਕੌਣ ਹੈ 8:30?
0: ਓਹੋ, ਫੇਰ ਹੁਣ
3: ਅਸੀਂ 7:00 ਵਿਲ 7:00 ਤੋਂ ਤੁਹਾਨੂੰ ਫੋਨ ਕਰੀ ਗਏ।
0: ਓਹੋ, ਫੇਰ ਹੁਣ
2: ਇੱਕ ਹੀ ਫੋਨ ਹੈ ਨਾ ਫਿਰ?
3: ਹੁਣ ਤਾਂ ਮੈਂ ਸਕੂਲ ਤੋਂ ਬਾਹਰ ਵੀ ਨਿਕਲ ਗਈ, ਮੈਂ ਤਾਂ ਸਕੂਲ ਦੇ ਗੇਟਸ ਕੋਲ ਹੀ ਆ,
2: ਗੇਟਸ ਕੋਲ। ਓਕੇ ਓਕੇ, ਤੇ ਗੇਟਸ ਕੋਲ ਖੜ ਕੇ ਸੁਣਾ ਦੋ
0: ਤੇ ਫਿਰ ਲੜਲਾ ਪਹਿਲਾਂ ਮਰਨਾ ਇੱਕ ਵਾਰੀ ਸਕੂਲ ਦੇ ਗੇਟ ਤੇ ਖੜ ਕੇ, ਹੈ?
2: ਹਾਂ, ਗੇਟਸ ਕੋਲ
0: ਫਿਰ ਤੈਨੂੰ ਮਜ਼ਾ ਆ ਜਾਊਗਾ।
3: ਨਹੀਂ
0: ਹਾਂ, ਤੂੰ ਲੜਦੀ ਤਾਂ ਹੈਗੀ ਐ ਸਵੇਰੇ ਸਵੇਰੇ ਮਰਨਾ? ਮੈਂ
3: ਅੱਜ ਤਾਂ ਨਹੀਂ,
2: ਮੈਂ ਸੁਣਦੀ ਸੀ ਉਸ ਦਿਨ ਸੁੱਖ ਆਂਟੀ ਜਦੋਂ ਸੀਗੀ,
0: ਪਰ ਮੈਨੂੰ ਮਜ਼ਾ ਆਉਂਦਾ ਜਦੋਂ ਤੂੰ ਲੜਦੀ ਮੇਰੇ ਨਾਲ,
2: ਸਾਨੂੰ ਸੁਣ ਕੇ ਮਜ਼ਾ
0: ਆਉਂਦਾ। ਕੀ ਗੱਲ ਹੈ? ਕਰ ਹਾਂ ਦੋ ਗੱਲਾਂ,
2: ਮੈਂ ਤੁਹਾਡੇ ਨਾਲ ਨਹੀਂ ਲੜਾਈ ਕਰਨੀ।
0: ਕਿਉਂ?
2: ਅੰਕਲ ਫੇਵਰੇਟ ਹੈ
1: ਤਾਂ ਕੁਕਿੰਗ ਮੇਰਾ ਜੀ ਨਹੀਂ ਕਰਦਾ ਕੋ
0: ਹਾਏ ਹਾਏ ਹਾਏ ਹਾਏ ਕਿਹਦੇ ਨਾਲ ਲੜੇਂਗੀ ਫਿਰ ਸਵੇਰੇ ਸਵੇਰੇ
1: ਕਿਸੇ ਦੇ ਨਾਲ ਨਹੀਂ
0: ਓਹੋ
2: ਇਹ ਤੇ ਬੜੀ ਬੀਬੀ ਹੈ
0: ਮਮਾ ਨਾਲ ਤੇ ਲੜ ਨਹੀਂ ਸਕਦੀ ਤੇ ਫਰੈਂਡਸ ਨਾਲ ਵੀ ਨਹੀਂ ਇਹ ਲੜਦੀ
2: ਨਾ
0: ਨਾ ਹੈ ਫਿਰ ਕਿਹਦੇ ਨਾਲ ਲੜੇਂਗੀ ਮੇਰੇ ਨਾਲ ਲੜ ਲਿਆ ਕਰ
1: ਨਹੀਂ
0: ਕਿਉਂ
2: ਮਜ਼ਾ ਆਉਂਦਾ ਲੜ ਕੇ
0: ਹੋਰ
1: ਮੈਂ ਨਹੀਂ ਲੜਨਾ
0: ਕੀ ਸੁਣਾਓਗੇ ਫਿਰ
1: ਸੁਣਾਉਂਗੀ ਬੋਲੀ
2: ਹਾਂਜੀ ਹਾਂਜੀ
1: ਆਪੇ ਨੇ ਆਪ ਮੰਜੇ ਬੁੜੀਏ ਆਪੇ ਨੇ ਆਪ ਮੰਜੇ ਬੁੜੀਏ ਗਿਣ ਗਿਣ ਪਾਈ ਸੰਗੇ ਨੀ ਔਖੀ ਹੋਵੇਗੀ ਨੈਕਸਟ ਡੇ ਲੜ
0: ਪੰਗੇ ਨੀ ਔਖੀ ਹੋਵੇਗੀ ਲੈ ਕੇ ਸੀਸ ਨਾਲ ਪੰਗੇ ਨੀ ਔਖੀ ਹੋਵੇਗੀ ਲੈ ਕੇ ਸੀਸ ਨਾਲ ਪੰਗੇ ਨੀ ਔਖੀ ਹੋਵੇਗੀ ਬੁਲ ਬੁਲ ਬੁਲ ਬੁਲ ਬੁਲੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
2: ਫਿਰ ਵੀ ਤੁਸੀਂ ਬੜੀ ਸੋਹਣੀ ਬੋਲੀ ਪਾਈ
0: ਹਾਂ ਤੁਸੀਂ ਤੇ ਬਹੁਤ ਸੋਹਣਾ ਵਾਟੀ ਕੱਢਤੇ ਤੁਸੀਂ ਤੇ ਇੰਨੀ ਭੀੜ ਚ ਖਲੋ ਕੇ ਤੁਸੀਂ ਪਤਾ ਹੀ ਨਹੀਂ ਲੱਗਣ ਦਿੱਤਾ
1: ਹਾਂਜੀ ਕਿਉਂਕਿ ਮੈਨੂੰ ਪਤਾ ਵੀ ਹੌਲੀ ਕਿਵੇਂ ਬੋਲਦੇ ਤੇ ਲਾਊਡ ਕਿਵੇਂ ਬੋਲਦੇ
2: ਤਾਂ ਹੀ ਤੇ ਆਪਾਂ ਇਹਨੂੰ ਟੀਚਰ ਕਹਿੰਦੇ ਆ
1: ਸਕ੍ਰੀਮ ਕਰਨਾ ਹੁੰਦਾ
0: ਹੈ ਵੈਰੀ ਨਾਈਸ ਚਲੋ ਥੈਂਕ ਯੂ ਪੁੱਤੂ
2: ਥੈਂਕ ਯੂ ਹੈਵ ਅ ਨਾਈਸ ਡੇ
1: ਬਾਏ ਬਾਏ
0: ਥੈਂਕ ਯੂ ਬਾਏ ਬਾਏ ਤੇ ਲਾਸਟ ਸਾਡੇ ਨਾਲ ਹੋਣਗੇ ਸੁਖਨ ਜੀ ਸਤਿ ਸ੍ਰੀ ਅਕਾਲ ਸੁਖਨ ਕੀ ਹਾਲ ਹੈ ਹੈਲੋ ਸਤਿ ਸ੍ਰੀ ਅਕਾਲ ਕੀ ਹਾਲ ਡਡਵਾਲ ਸਾਹਿਬ ਦੇ ਠੀਕ ਆ ਓ ਅਸੀਂ ਵੀ ਠੀਕ ਆ ਅੱਜ ਕੀ ਗੱਲ ਅੱਜ ਢਿੱਲੇ ਢਿੱਲੇ ਹੋ ਥੋੜੇ ਜੇ ਅੱਛਾ ਰੋਟੀ ਖਾਣ ਡਿਆ ਓਹੋ ਮੈਨੂੰ ਲੱਗਾ ਕਹਿਣ ਡਿਆ ਰਾਤੀ ਖਾਣ ਡਿਆ ਰਾਤੀ ਨੀ ਖਾਧੀ ਰੋਟੀ ਹਾਂ ਰਾਤੀ ਖਾਧੀ ਅੱਛਾ ਤੇ ਸਵੇਰੇ ਫੇਰ ਖਾਧੀ
2: ਕੀ ਕਿਹਦੇ ਨਾਲ ਖਾ ਰਹੇ ਹੋ ਸਕ੍ਰੈਂਬਲ ਐਗ
0: ਹੈ ਕਾਹਦਾ ਫੇਰ ਦੱਸੋ ਸੜਕਾਂ ਨਾਲ ਟਰਨਿਪ ਸ਼ਲਗਮ ਗੁੰਗਲੂ ਬਟਰ ਪਾ ਕੇ
2: ਤੁਸੀਂ ਸਾਰਾ ਕੁਛ ਖਾ ਲੈਂਦੇ ਹੈ
0: ਵੈਰੀ ਨਾ ਤਾਂ ਐਵੇਂ ਥੋੜੀ ਗੱਲਾਂ ਆਉਂਦੀਆਂ ਵਾ ਉਹ ਸ਼ਲਗਮ ਵੀ ਖਾ ਲੈਂਦਾ ਵਾ ਤਾਂ ਕਰਕੇ ਗੱਲਾਂ ਆਉਂਦੀਆਂ ਉਹਨੂੰ ਸਾਗ ਵੀ ਖਾ ਲੈਂਦੇ ਹੋ
1: ਹਾਂਜੀ
0: ਵੇਖਿਆ ਫਿਰ ਵੇਖਿਆ ਫਿਰ ਤਾਂ ਏਡਾ ਜੂੜਾ ਵੱਡਾ ਹੋਇਆ ਉਹਦਾ ਛੇਤੀ ਉਹ ਫਿਰ ਵੀਰ ਜੀ ਦੇ ਬਰਥਡੇ ਤੇ ਕੀ ਕੀਤਾ ਮੱਕੀ ਦੀ ਰੋਟੀ ਨਾਲ ਯਮ ਯਮ ਉਹ ਵੀਰ ਜੀ ਦੇ ਬਰਥਡੇ ਤੇ ਕੀ ਕੀਤਾ ਫਿਰ ਕੁਛ ਵੀ ਨੀ ਕੀਤਾ ਤੰਗ ਤੁੰਗ ਹੀ ਕਰਨਾ ਸੀ ਥੋੜਾ ਜਿਹਾ ਉਹਨੂੰ ਲੜਾਈ ਲੜੀ ਕਰ ਲੈਣੀ ਯਾਰ ਲੈ
2: ਕਾਰਡ ਕੋਡ ਨਹੀਂ ਬਣਾ ਕੇ ਦਿੱਤਾ ਕੇਕ
0: ਕੁਕੀ ਦੇ ਦੇਣਾ ਸੀ ਉਹਨੂੰ ਥੱਲੇ ਕਰੀ ਦੀ ਲੜਾਈ ਥੱਲੇ ਕਿੱਦਾਂ ਅੱਛਾ ਘਰ ਦੇ ਥੱਲੇ ਓਕੇ ਅੱਛਾ ਉੱਤੇ ਚੜ ਕੇ ਨੀ ਕਰੀ ਦੀ ਰੋਜ ਕਰੀ ਦੀ ਆ ਗੁੱਡ ਗੁੱਡ ਗੁੱਡ ਮਜਾ ਆਉਂਦਾ ਨਾ ਯਾਰ ਲੜਕੇ ਹੈਨਾ
2: ਕੀ ਤੁਰ ਪਿਆ
0: ਅੱਛਾ ਕੀ ਸੁਣਾਓਗੇ ਫਿਰ
1: ਮੋਟਾ ਮੋਟੀ ਗੇਬ ਜੋ ਹੈ ਦੋ ਮਿਲਿਆ ਥਾਣੇਦਾਰ ਥਾਣੇਦਾਰ ਨੇ ਮਾਰੀ ਸੋਟੀ ਮੋਟਾ ਕਹਿੰਦਾ ਹੈ ਮੈਨੂੰ ਵੱਟੀ
0: ਹਾਏ ਹਾਏ
2: ਵਾਹ ਵਾਹ
0: ਤੇ ਉਹਦੇ ਚੋ ਨਹੀਂ ਹੈਗਾ
1: ਵਾਹ ਵਾਹ
0: ਡਡਵਾਲ ਸਾਹਿਬ ਇਹਦੇ ਚ ਉਹ ਨੀ ਹੈਗੀ ਲਾਈਨ ਮੋਟੀ ਮੋਟੀ ਗਏ ਬਾਜ਼ਾਰ ਤੇ ਮੋਟੀ ਡਿੱਗੀ ਚਿੱਤੜੋਂ ਭਾਰ ਇੱਕ ਲਾਈਨ ਤੇ ਤੁਸੀਂ ਖਾ ਹੀ ਗਏ ਹੋ ਹਾਂ ਇੱਕ ਹੋਰ ਹੁੰਦੀ ਆ ਯਾਰ ਏਦਾਂ ਹੀ ਆ ਓਕੇ ਓਕੇ ਓਕੇ ਫਿਰ ਨਹੀਂ ਡਿੱਗੀ ਹੋਣੀ ਹੈ ਨਾ ਜਦੋਂ ਅਸੀਂ ਨਿੱਕੇ ਹੁੰਦੇ ਹਾਂ ਨਾ ਉਦੋਂ ਡਿੱਗ ਵੀ ਪੈਂਦੀ ਹੁੰਦੀ ਸੀ
2: ਹੁਣ ਸੈਂਸਰ
0: ਥੈਂਕ ਯੂ ਡਡਵਾਲ ਸਾਹਿਬ
2: ਥੈਂਕ ਯੂ
0: ਬਾਏ ਬਾਏ ਤੂੰ ਹੱਸ ਕੇ ਤੇ ਵਿਖਾਇਆ ਨੀ ਯਾਰ
1: ਥੈਂਕ ਯੂ
0: ਡਡਵਾਲ ਸਾਹਿਬ ਥੈਂਕ ਯੂ ਭਾਈ ਸਾਰੇ ਬੱਚਿਆਂ ਦਾ ਰੌਣਕ ਮੇਲਾ ਲਾਉਣ ਦੇ ਲਈ ਅਤੇ ਜਿਨ੍ਹਾਂ ਦੀ ਨਹੀਂ ਕੌਲ ਲਏਗੀ ਉਹਨਾਂ ਦੇ ਕੋਲੋਂ ਮਾਫ਼ੀ ਪਈ ਇੰਨੇ ਕੁ ਸਮੇਂ ਦੇ ਵਿੱਚ ਅਤੇ ਕੱਲ੍ਹ ਫਿਰ ਦੁਬਾਰਾ ਕਰਿਓ ਤੁਸੀਂ ਪਹਿਲਾਂ ਕਰ ਲਿਓ ਪਰਮਜੋਤ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਰਜਿੰਦਰ ਬਾਬਾ ਜੀ ਕਹਿੰਦੇ ਕਿ ਤੁਹਾਡਾ ਦਿਨ ਵਧੀਆ ਵਧੀਆ ਰਹੇ ਤੰਦਰੁਸਤ ਰਹੋ ਖੁਸ਼ ਰਹੋ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਬਹੁਤ ਮਿਹਰਬਾਨੀ ਜੀ ਬਲਜੀਤ ਵਾਲੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਦੇਸ਼ ਬੰਧੂ ਭਾਰਤ ਬਾਅਦ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਬਿਊਟੀਫੁਲ ਮੈਸੇਜ ਅਤੇ ਵੀ ਆਲ ਸ਼ੁੱਡ ਫੋਲੋ ਦਿਸ ਇਨ ਆਵਰ ਲਾਈਫਸ ਥੈਂਕ ਯੂ ਅਤੇ ਕਹਿੰਦੇ ਵੀਰਵਾਰ ਵਧੀਆ ਰਹੇ ਘੁੰਮਣ ਸਾਹਿਬ ਕਹਿੰਦੇ ਕਹਾਣੀ ਬੜੀ ਵਧੀਆ ਲੱਗੀ ਅਤੇ ਚੜ੍ਹਦੀ ਕਲਾ ਬਖਸ਼ੇ ਰੱਬ ਸਾਰਿਆਂ ਨੂੰ ਬਹੁਤ ਮਿਹਰਬਾਨੀ ਮਨਿੰਦਰ ਕੌਰ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਿਡਨੀ ਤੋਂ ਅਤੇ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਚੜ੍ਹਦੀ ਕਲਾ ਚਰੋ ਰੱਬ ਤੰਦਰੁਸਤੀ ਬਖਸ਼ੇ ਅਤੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਅੱਜ ਤਾਂ ਵੀਰ ਜੀ ਸੱਚੀ ਕਹਿੰਦੇ ਕਿ ਟਰੱਕ ਉਲਟਿਆ ਸੀ ਮੈਨੂੰ ਯਾਦ ਆ ਗਿਆ ਸੀ ਓਕੇ ਥੈਂਕ ਯੂ ਅਤੇ ਪਰਮਪ੍ਰੀਤ ਜੀ ਵੀ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਭੇਜਦੇ ਨੇ ਬਹੁਤ ਮਿਹਰਬਾਨੀ ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਅਸੀਸ ਕੌਰ ਇਜ਼ ਅਮੇਜ਼ਿੰਗ ਸੋ ਟੈਲੈਂਟਿਡ ਅਤੇ ਤਿਲੋਂ ਸਾਹਿਬ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੈਰਿਕ ਅਤੇ ਪਾਣੀ ਤੋਂ ਅਜੀਤ ਬੁੱਟਰ ਜੀ ਤਤਪੁਰਾ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਨਵਪ੍ਰੀਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਨਾਲ ਭੇਜਦੇ ਨੇ ਰੇਟ ਸੁਮਨੇ ਦਾ ਕਹਿੰਦੇ 181 ਅੱਜ ਰੇਟ ਚੱਲ ਰਿਹਾ ਵਾ ਬਾਈ ਗ੍ਰਾਮ ਦੇ ਹਿਸਾਬ ਦੇ ਨਾਲ ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਚੰਗਾ ਚੰਗਾ ਜਿਹਾ ਦਿਨ ਨਿਕਲੇ ਸਾਰਿਆਂ ਦਾ ਮੈਸੇਜ ਕਰਦੇ ਨੇ ਬਲਵੀਰ ਕੌਰ ਮਾਂਗੜ ਜੀ ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
4: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04-4-2-2-0-2-5-2-10-10-10-9-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-
5: ਕੰਸਲਟੈਂਟ
6: ਹਰ ਕਦਮ ਤੁਹਾਡੇ ਨਾਲ।
5: ਉਹ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
8: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
9: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
10: Je tusi bimar ho ta AI kol nahi, doctor kol janne ho. Fir kanuni masle vich faisla khud kyun? Yaad rakho, delay in law is damage in life. Family issue, property da masla, koi immigration di samasya ya koi bhi kanuni matter, ikko naam jo kam tuhade layi kar dene, Bansal Lawyers. Tuhada bharosa, sada tajruba te jit apni. Call 422-905-860 or visit bansallawyers.com.au. Ready, set, go! Chadston Ford. Dandenong Road te tuhanu udik reya hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji re hawale naal pao. 10 saal di free service. Chadston Ford. Ready, set, Ford.
9: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
11: ਕਿੱਥੇ ਵੱਜ ਗਈ ਤੇਰੀ ਗੱਡੀ?
12: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
11: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਓਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
3: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
4: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਹੈ
3: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
5: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
3: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
6: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
3: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 30 ਤਰੀਕ ਹੈ, ਜੁਲਾਈ ਦਾ ਮਹੀਨਾ, ਅੱਜ ਵੀਰਵਾਰ ਦਾ ਦਿਨ ਤੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਗੌਤਮ ਕਪਿਲ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ।
1: ਹਾਂਜੀ, ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਕਿਉਂਕਿ ਅੱਜ ਖਬਰਾਂ ਦਾ ਢੇਰ ਹੈ, ਸੋ ਸੁਰਖੀਆਂ ਦੇ ਵਿੱਚ ਨਾ ਜਾਂਦੇ ਹੋਏ ਕੱਲੀ ਕੱਲੀ ਖਬਰ ਜਿਹੜੀ ਉਹ ਥੋੜੀ ਜਿਹੀ ਆ ਕੁਇਕ ਰੱਖਦੇ ਹਾਂ, ਯਾਨੀ ਫਟਾਫਟ ਰੱਖਦੇ ਹਾਂ। ਇੰਟਰਨੈਸ਼ਨਲ ਖਬਰਾਂ ਦੇ ਵਿੱਚ ਪਹਿਲੀ ਖਬਰ ਇਰਾਕ, ਅਮਰੀਕਾ, ਸਾਊਦੀ ਅਰਬ ਦੇ ਨਾਲ ਜੁੜੀ ਹੋਈ। ਵੈਸੇ ਕੱਲ ਦਾ ਸ਼ਾਮ ਦਾ ਜੇ ਤੁਸੀਂ ਖਬਰਾਂ ਦਾ ਬੁਲੇਟਿਨ ਸੁਣਿਆ ਹੋਵੇ ਤਾਂ ਤੁਸੀਂ ਇਸ ਖਬਰ ਨੂੰ ਜਾਣ ਲਿਆ ਹੋਣਾ ਕਿ ਹੁਣ ਤੱਕ ਤਾਂ ਇਰਾਨ ਵਰਸਿਸ ਅਮਰੀਕਾ, ਜਾਂ ਸ਼ੁਰੂ ਸ਼ੁਰੂ ਚ ਇਜ਼ਰਾਈਲ ਅਮਰੀਕਾ ਵਰਸਿਸ ਇਰਾਨ ਜੰਗ ਸੀ। ਇਜ਼ਰਾਈਲ ਨੂੰ ਤਾਂ ਅਮਰੀਕਾ ਨੇ ਬਾਹਰ ਕੱਢ ਛੱਡਿਆ, ਪਰ ਹੁਣ ਸਾਊਦੀ ਅਰਬ ਨੂੰ ਨਾਲ ਰਲਾ ਲਿਆ ਇਸ ਪੂਰੇ ਜਿਹੜਾ ਜਦੋਂ ਤੋਂ ਇਹ ਜੰਗ ਸ਼ੁਰੂ ਹੋਈ ਹੈ ਫਰਵਰੀ ਮਹੀਨੇ ਤੋਂ, ਜਾਂ ਉਸ ਤੋਂ ਪਹਿਲਾਂ ਵੀ ਕਦੇ ਸਾਊਦੀ ਅਰਬ ਖੁੱਲ ਕੇ ਕਦੇ ਅਮਰੀਕਾ ਦੇ ਨਾਲ ਅਟੈਕ ਨਹੀਂ ਸੀ ਕਰਦਾ। ਅਮਰੀਕਾ ਨੂੰ ਵੀ ਨਵੇਂ ਸਾਥੀ ਦੀ ਭਾਲ ਸੀ, ਇਸੇ ਕਰਕੇ ਪਿਛਲੇ ਕੁਝ ਦਿਨਾਂ ਤੋਂ ਸਾਊਦੀ ਅਰਬ ਨੂੰ ਨਵੇਂ ਹਥਿਆਰ ਦੇਣ, ਪਰਮਾਣੂ ਐਨਰਿਚਮੈਂਟ ਦਾ ਪ੍ਰੋਗਰਾਮ ਖੁੱਲ ਕੇ ਕਰਨ ਦੇਣ ਦੀ ਇਜਾਜ਼ਤ ਦੇਣ ਵਰਗੇ ਕਈ ਨਿਯਮ ਜਿਹੜੇ ਸੀ ਉਹ ਸਾਊਦੀ ਅਰਬ ਦੇ ਲਈ ਅਮਰੀਕਾ ਨੇ ਛਿੱਕੇ ਟੰਗ ਦਿੱਤੇ, ਕਿਉਂਕਿ ਯੂਰਪੀ ਤਾਕਤਾਂ ਇਸ ਵਕਤ ਜਾਂ ਫਿਰ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਜਾਪਾਨ ਵਰਗੇ ਮੁਲਕ ਵੀ ਅਮਰੀਕਾ ਦੇ ਨਾਲ ਇਰਾਨ ਦੇ ਖਿਲਾਫ ਜੰਗ ਦੇ ਵਿੱਚ ਨਹੀਂ ਰਲੇ। ਔਰ ਪਹਿਲੀ ਵਾਰ ਹੋਇਆ ਕਿ ਸਾਊਦੀ ਅਰਬ ਨੇ ਇਰਾਕ ਦੇ ਉੱਤੇ ਹਮਲੇ ਕੀਤੇ ਨੇ ਅਮਰੀਕਾ ਦਾ ਸਾਥ ਦੇ ਕੇ। ਹੁਣ ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਇਰਾਕ ਦੇ ਵਿੱਚ ਹੋਏ ਅਮਰੀਕਾ ਤੇ ਸਾਊਦੀ ਅਰਬ ਦੇ ਵੱਲੋਂ ਕੀਤੇ ਗਏ ਨਾ ਹਮਲਿਆਂ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਇਰਾਨੀ ਮੀਡੀਆ ਨੂੰ ਇੱਕ ਇੰਟਰਵਿਊ ਦੇ ਵਿੱਚ ਇਸ ਮੰਤਰਾਲੇ ਦੀ ਤਰਫ ਤੋਂ ਇੱਕ ਜਾਰੀ ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਕਾਰਵਾਈ ਦਾ, ਇਸ ਹਮਲਾਵਰ ਕਾਰਵਾਈ ਦਾ ਸੰਯੁਕਤ ਰਾਸ਼ਟਰ ਚਾਰਟਰ ਦਾ ਸਪਸ਼ਟ ਉਲੰਘਣ ਦੱਸ ਕੇ ਇਹਦੀ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਨਿਖੇਧੀ ਕੀਤੀ ਜਾਏਗੀ। ਉਹਨਾਂ ਕਿਹਾ ਕਿ ਇਹ ਹਮਲਾ ਮੱਧ ਪੂਰਬ ਦੇ ਵਿੱਚ ਜੰਗ ਦੇ ਦਾਇਰੇ ਨੂੰ ਵਧਾਉਣ ਦੇ ਮਕਸਦ ਦੇ ਤਹਿਤ ਕੀਤਾ ਗਿਆ। ਦਰਅਸਲ ਅਮਰੀਕਾ ਤੇ ਸਾਊਦੀ ਅਰਬ ਨੇ ਇਰਾਕ ਦੇ ਵਿੱਚ ਇਰਾਨ ਦੀ ਹਮਾਇਤ ਦੇ ਨਾਲ ਚੱਲਦੇ ਮਿਲਸ਼ੀਆ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਨੇ। ਹਾਲਾਂਕਿ ਹੁਣ ਤੱਕ ਮਿਲਸ਼ੀਆ ਇਸ ਜੰਗ 'ਚ ਸਿੱਧੇ ਤੌਰ ਤੇ ਸ਼ਾਮਲ ਨਹੀਂ ਸੀ, ਸੋ ਇਸ ਕਰਕੇ ਇਰਾਨ ਦਾ ਬਿਆਨ ਵੀ ਕਾਫੀ ਹੱਦ ਤੱਕ ਜਾਇਜ਼ ਜਾਪਦਾ। ਪਰ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਟਕੌਮ ਨੇ ਬਿਆਨ ਜਾਰੀ ਕਰਕੇ ਹੈ ਕਿ ਅਮਰੀਕਾ ਤੇ ਸਾਊਦੀ ਬਲਾਂ ਨੂੰ ਸਾਂਝੀ ਮੁਹਿੰਮ ਦੇ ਤਹਿਤ ਅੱਤਵਾਦੀ ਗੁੱਟਾਂ ਦੇ ਖਿਲਾਫ ਕਾਰਵਾਈ ਕਰਨੀ ਸੀ, ਇਸ ਕਰਕੇ ਇਹ ਹਵਾਈ ਹਮਲੇ ਕੀਤੇ ਗਏ ਨੇ। ਸੈਟਕੌਮ ਦੇ ਮੁਤਾਬਕ ਇਹ ਗਰੁੱਪਸ ਜਿਹੜੇ ਨੇ ਇਹਨਾਂ ਦੀ ਅਗਵਾਈ ਇਰਾਨ ਦੀ ਰੈਵੋਲਿਊਸ਼ਨਰੀ ਗਾਰਡ ਕੋਪਸ ਕਰ ਰਹੇ ਨੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਕਰ ਰਹੇ ਨੇ, ਇਸੇ ਕਰਕੇ ਇੱਥੇ ਇਹ ਟਿਕਾਣਿਆਂ ਤੇ ਇਹਨਾਂ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ। ਉੱਥੇ ਦੂਜੀ ਖਬਰ ਰੂਸ ਦੇ ਨਾਲ ਜੁੜੀ ਹੋਈ, ਜਿੱਥੇ ਹਮਲੇ ਇੱਧਰ ਵੀ ਹੋਏ ਨੇ। ਰੂਸ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਦੇ ਉੱਤੇ ਅਟੈਕ ਹੋਇਆ। ਯੂਕਰੇਨੀ ਫੌਜ ਨੇ ਰੂਸ ਦੀ ਸਭ ਤੋਂ ਵੱਡੀਆਂ ਤੇਲ ਰਿਫਾਇਨਰੀਆਂ ਚੋਂ ਇੱਕ ਦੇ ਉੱਤੇ ਹਮਲਾ ਕਰਨ ਦਾ ਦਾਅਵਾ ਖੁਦ ਹੀ ਕੀਤਾ। ਯੂਕਰੇਨ ਵੱਲੋਂ ਸਵਦੇਸ਼ੀ ਹਥਿਆਰਾਂ ਦੇ ਨਾਲ ਲੈਸ ਲੰਮੀ ਦੂਰੀ ਦੇ ਡਰੋਨਸ ਦੇ ਰਾਹੀਂ ਰੂਸ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ, ਜਿਨ੍ਹਾਂ ਕਰਕੇ ਰੂਸ ਦੇ ਵਿੱਚ ਫਿਊਲ ਕ੍ਰਾਈਸਿਸ ਹੋਰ ਵੀ ਗਹਿਰਾ ਹੁੰਦਾ ਜਾ ਰਿਹਾ। ਅਸਲ ਚ ਪੂਰੀ ਦੁਨੀਆਂ ਨੂੰ ਤੇਲ ਵੰਡਣ ਵਾਲਾ ਰੂਸ ਖੁਦ ਇਸ ਵਕਤ ਤੇਲ ਦੀ ਕਮੀ ਦੇ ਵਿੱਚੋਂ ਜੂਝ ਰਿਹਾ, ਇਸ ਕਰਕੇ ਨਹੀਂ ਕਿ ਉਹਨਾਂ ਦੇ ਤੇਲ ਦੇ ਸਰੋਤਾਂ ਦੇ ਉੱਤੇ ਹਮਲੇ ਹੋ ਰਹੇ ਨੇ, ਬਲਕਿ ਉਹਨਾਂ ਦੀਆਂ ਰਿਫਾਇਨਰੀਜ਼ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ। ਯਾਨੀ ਕੱਚੇ ਤੇਲ ਨੂੰ ਸੋਧ ਕੇ ਜਿਹੜਾ ਤੇਲ ਗਾਂ ਵਰਤਿਆ ਜਾਂਦਾ ਹੈ ਟਰਾਂਸਪੋਰਟੇਸ਼ਨ ਇੰਡਸਟਰੀ ਚ, ਉਸ ਦੇ ਉੱਤੇ ਹੀ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਅਟੈਕ ਕੀਤਾ ਜਾ ਰਿਹਾ। ਦੱਸ ਦਈਏ ਕਿ ਤਾਜ਼ਾ ਹਮਲੇ ਦੇ ਵਿੱਚ ਯੂਕਰੇਨ ਦੇ ਫੌਜ ਦੇ ਮੁਤਾਬਕ ਦੱਸਿਆ ਗਿਆ ਕਿ ਰਿਆਜ਼ਾਨ ਰਿਫਾਇਨਰੀ ਦੇ ਵਿੱਚ ਅੱਗ ਲੱਗ ਗਈ, ਜਿਸ ਦੀ ਸਮਰੱਥਾ ਲਗਭਗ 1.7 ਕਰੋੜ ਟਨ ਸਾਲਾਨਾ ਤੇਲ ਰੱਖਣ ਦੀ ਸੀ, ਤੇ ਇਹ ਯੂਕਰੇਨ ਤੋਂ ਲਗਭਗ 400 ਕਿਲੋਮੀਟਰ ਦੂਰੀ ਦੇ ਉੱਤੇ ਸਥਿਤ ਹੈ। ਰਿਆਜ਼ਾਨ ਦੇ ਗਵਰਨਰ ਪਾਵੇਲ ਮਾਲਕੋਵ ਦੀ ਤਰਫ ਤੋਂ ਦੱਸਿਆ ਗਿਆ ਕਿ ਡਰੋਨ ਹਮਲੇ ਤੋਂ ਬਾਅਦ 6 ਵਿਅਕਤੀਆਂ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ। ਕਿਹਾ ਗਿਆ ਕਿ ਡਰੋਨ ਦੇ ਹਮਲੇ ਦੇ ਕਾਰਨ ਇਸ ਦੇ ਕਈ ਟਿਕਾਣਿਆਂ ਦੇ ਉੱਤੇ ਅੱਗ ਲੱਗੀ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੀ ਮੰਗਲਵਾਰ ਦੇ ਦਿਨ ਓਵਲ ਆਫਿਸ ਦੇ ਵਿੱਚ ਮੀਟਿੰਗ ਵੀ ਹੋਈ, ਜਦੋਂ ਯੂਕਰੇਨ ਦੀ ਤਰਫ ਤੋਂ ਇਹ ਹਮਲੇ ਕੀਤੇ ਜਾ ਰਹੇ ਸੀ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿਹਾ ਕਿ ਟਰੰਪ ਦੇ ਨਾਲ ਮੀਟਿੰਗ ਵਧੀਆ ਰਹੀ, ਇਹ ਉਹੀ ਮੀਟਿੰਗ ਹੈ ਟਰੰਪ ਦੇ ਨਾਲ ਜ਼ੇਲੈਂਸਕੀ ਦੀ ਜਦੋਂ ਪਿਛਲੀ ਵਾਰ ਜ਼ੇਲੈਂਸਕੀ ਆਏ ਸੀ ਤਾਂ ਬੇਇੱਜ਼ਤ ਹੋ ਕੇ ਨਿਕਲੇ ਸੀ, ਪਰ ਇਸ ਵਾਰ ਸੈਨੇਟਰ ਲਿੰਡਜ਼ੇ ਗ੍ਰਾਹਮ ਦੇ ਸੰਸਕਾਰ ਤੋਂ ਪਹਿਲਾਂ ਇਸ ਮੀਟਿੰਗ ਦੇ ਵਿੱਚ ਯੂਕਰੇਨ ਨੂੰ ਆਪਣੇ ਹਥਿਆਰ ਖੁਦ ਤਿਆਰ ਕਰਨ ਤੇ ਜੰਗ ਜਿੱਤਣ ਦੇ ਤਰੀਕਿਆਂ ਦੇ ਬਾਰੇ ਚਰਚਾ ਕੀਤੀ ਗਈ ਹੈ। ਇਸ ਤੋਂ ਪਹਿਲਾਂ ਨਾਟੋ ਸਿਖਰ ਸੰਮੇਲਨ ਦੇ ਵਿੱਚ ਟਰੰਪ ਨੇ ਯੂਕਰੇਨ ਨੂੰ ਪੈਟਰੀਅਟ ਮਿਜ਼ਾਈਲ ਪ੍ਰਣਾਲੀ ਬਣਾਉਣ ਦਾ ਲਾਇਸੈਂਸ ਦੇਣ ਦਾ ਐਲਾਨ ਵੀ ਕੀਤਾ ਸੀ। ਉੱਥੇ ਦੁਨੀਆਂ ਦੀਆਂ ਕੁਝ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈਏ, ਤੇ ਰੂਸ ਤੋਂ ਹੀ ਜੁੜੀ ਖਬਰ, ਜਿੱਥੇ ਰੂਸ ਦੀ ਫੈਡਰਲ ਜਿਹੜੀ ਸਿਕਿਉਰਿਟੀ ਸਰਵਿਸਿਜ਼ ਐਫ FSB ਉਹਨਾਂ ਨੇ ਹੁਣ ਮੈਸੇਜਿੰਗ ਪਲੇਟਫਾਰਮ ਟੈਲੀਗ੍ਰਾਮ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਨੇ ਔਰ ਟੈਲੀਗ੍ਰਾਮ ਦੇ ਸੰਸਥਾਪਕ ਪਾਵੇਲ ਦੁਰੋਵ ਨੂੰ ਲੋੜੀਂਦਾ ਐਲਾਨ ਦਿੱਤਾ ਯਾਨੀ ਕਿ ਵਾਂਟਿਡ। ਏਜੰਸੀ ਦਾ ਦੋਸ਼ ਇਹ ਹੈ ਕਿ ਯੂਕਰੇਨ ਦੀਆਂ ਕਥਿਤ ਅੱਤਵਾਦੀ ਸਰਗਰਮੀਆਂ ਦੇ ਲਈ ਰੂਸੀ ਨਾਗਰਿਕਾਂ ਦੀ ਭਰਤੀ ਦੇ ਵਿੱਚ ਕੀਤੇ ਗਏ ਜਿਹੜੇ ਵਰਤੇ ਜਾ ਰਹੇ ਟੈਲੀਗ੍ਰਾਮ ਚੈਨਲ ਸੀ ਉਹਨਾਂ ਦੇ ਖਿਲਾਫ਼ ਕਾਰਵਾਈ ਟੈਲੀਗ੍ਰਾਮ ਨੇ ਨਹੀਂ ਕੀਤੀ। ਟੈਲੀਗ੍ਰਾਮ ਨੂੰ ਕਈ ਵਾਰ ਕਿਹਾ ਗਿਆ ਅਜਿਹੇ ਟੈਲੀਗ੍ਰਾਮ ਚੈਨਲਸ ਤੋਂ ਇਹਦੀ ਜਾਂਚ ਦੀ ਸ਼ੁਰੂਆਤ ਹੋਈ ਹੈ ਰੂਸ ਦੇ ਵਿੱਚ ਜੋ ਕਿ ਕਥਿਤ ਤੌਰ ਦੇ ਉੱਤੇ ਡੇਟਿੰਗ ਸੇਵਾਵਾਂ ਮੁਹੱਈਆ ਕਰਵਾਉਂਦਾ ਸੀ। ਏਜੰਸੀ ਦਾ ਦਾਅਵਾ ਸੀ ਕਿ ਯੂਕਰੇਨੀ ਏਜੰਟ ਇਸ ਚੈਨਲ ਦੇ ਉੱਤੇ ਮੁਟਿਆਰਾਂ ਦੀ ਫਰਜ਼ੀ ਪਛਾਣ ਬਣਾ ਕੇ ਨੌਜਵਾਨਾਂ ਨੂੰ ਆਪਣੇ ਜਾਲ ਚ ਫਸਾਉਂਦੇ ਸੀ। ਪਹਿਲਾਂ ਉਹਨਾਂ ਤੋਂ ਛੋਟੇ ਮੋਟੇ ਤੋਹਫੇ ਮੰਗਾਏ ਜਾਂਦੇ ਸੀ, ਫਿਰ ਉਹਨਾਂ ਨੂੰ ਇਹ ਕਹਿ ਕੇ ਡਰਾਇਆ ਜਾਂਦਾ ਸੀ ਕਿ ਉਹਨਾਂ ਨੇ ਅਣਜਾਣੇ ਦੇ ਵਿੱਚ ਯੂਕਰੇਨ ਦੀ ਮਦਦ ਕੀਤੀ ਹੈ ਤੇ ਕਾਰਵਾਈ ਤੋਂ ਬਚਣ ਦੇ ਲਈ ਕਥਿਤ ਅਧਿਕਾਰੀਆਂ ਦੇ ਹੁਕਮ ਦੀ ਪਾਲਣਾ ਕਰਨੀ ਹੋਏਗੀ। ਏਜੰਸੀ ਨੇ ਕਿਹਾ ਕਿ ਦੁਬਈ ਦੇ ਵਿੱਚ ਰਹਿ ਰਹੇ ਦੁਰੋਵ ਨੂੰ ਕੌਮਾਂਤਰੀ ਵਾਂਟਿਡ ਲਿਸਟ ਦੇ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਏਗੀ। ਦੂਸਰੇ ਪਾਸੇ ਪਾਵੇਲ ਦੁਰੋਵ ਨੇ ਕਿਹਾ ਹੈ ਕਿ ਬੀਤੇ ਸਮੇਂ ਦੇ ਵਿੱਚ ਇਸ ਕਿਸਮ ਦੇ ਜਿਹੜੇ ਦੋਸ਼ ਉਹਨਾਂ ਤੇ ਲੱਗੇ ਨੇ ਉਹ ਅਸਲ ਦੇ ਵਿੱਚ ਮੀਡੀਆ ਦੀ ਸੈਂਸਰਸ਼ਿਪ ਦੇ ਚੱਲਦਿਆਂ ਲੱਗੇ ਨੇ, ਅਪਰਾਧਕ ਕੋਈ ਮਾਮਲਾ ਉਹਨਾਂ ਦੇ ਖਿਲਾਫ਼ ਬਣਦਾ ਨਹੀਂ ਹੈ। ਫਿਲਹਾਲ FSB ਦੇ ਦੋਸ਼ਾਂ ਦੇ ਉੱਤੇ ਉਹਨਾਂ ਤੇ ਕੋਈ ਵੀ ਜਨਤਕ ਪ੍ਰਤੀਕਿਰਿਆ ਜਿਹੜੀ ਉਹ ਉਸ ਤੋਂ ਬਾਅਦ ਉੱਥੇ ਹੀ ਹੁਣ ਜਦੋਂ ਟੈਲੀਗ੍ਰਾਮ ਦੀ ਗੱਲ ਕੀਤੀ ਹੈ, ਤਕਨੀਕ ਦੀ ਗੱਲ ਕੀਤੀ ਹੈ ਤਾਂ ਥੋੜੀ ਜਿਹੀ ਅੱਗੇ ਖੁੱਲ੍ਹ ਕੇ ਹੋਰ ਗੱਲ ਕਰਦੇ ਹਾਂ ਔਰ ਇਹ ਖ਼ਬਰ ਹੋ ਸਕਦਾ ਹੈ ਕਿ ਤੁਹਾਨੂੰ ਕੁੱਝ ਸਾਲਾਂ ਤੱਕ ਅਸਰ ਅੰਦਾਜ਼ ਕਰੇ, ਪਰ ਇਹ ਖ਼ਬਰ ਇੱਕ ਚੇਤਾਵਨੀ ਦੇ ਤੌਰ ਦੇ ਉੱਤੇ ਵੀ ਲੈ ਸਕਦੇ ਹੋ ਤੁਸੀਂ। ਦੁਨੀਆ ਦੀਆਂ ਵੱਡੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਕ੍ਰੀਏਟ ਪਲੈਟਫਾਰਮ ਕ੍ਰੀਏਟ ਕਰਨ ਵਾਲੀਆਂ ਕੰਪਨੀਆਂ ਜਿਹੜੀਆਂ AI ਨੂੰ ਡਿਵੈਲਪ ਕਰਦੀਆਂ ਨੇ ਉਹ ਹੁਣ AI ਦੀ ਵੱਧ ਰਹੀ ਤਾਕਤ ਤੋਂ ਖੁਦ ਹੀ ਡਰਨ ਲੱਗ ਪਈਆਂ ਨੇ ਔਰ ਦੁਨੀਆ ਦੀਆਂ ਵੱਡੀਆਂ AI ਕੰਪਨੀਆਂ ਦੇ 11,000 ਤੋਂ ਵਧੇਰੇ ਕਰਮਚਾਰੀਆਂ ਨੇ ਮੰਗਲਵਾਰ ਦੇ ਦਿਨ ਯਾਨੀ 28 ਜੁਲਾਈ ਨੂੰ ਇੱਕ ਪਟੀਸ਼ਨ ਦੇ ਉੱਤੇ ਹਸਤਾਖਰ ਕੀਤੇ ਨੇ। ਇਸ ਨੂੰ AI ਐਕਸਪਰਟਸ ਦੀ ਅਮਰੀਕੀ ਸਰਕਾਰ ਤੱਕ ਇਹ ਪਟੀਸ਼ਨ ਪਹੁੰਚਾਈ ਗਈ ਹੈ। AI ਐਕਸਪਰਟਸ ਦੀ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਦੇ ਵਿੱਚ ਹਸਤਾਖਰ ਕੀਤੀ ਗਈ ਪਟੀਸ਼ਨ ਮੰਨਿਆ ਜਾ ਰਿਹਾ, ਜਿਸ ਦੇ ਵਿੱਚ ਐਕਸਪਰਟਸ ਨੇ ਅਮਰੀਕੀ ਸਰਕਾਰ ਨੂੰ ਕਿਹਾ ਕਿ ਸਭ ਤੋਂ ਤਾਕਤਵਰ AI ਮਾਡਲ ਨੂੰ ਤੇਜ਼ੀ ਦੇ ਨਾਲ ਜਿਹੜਾ ਜਾਰੀ ਕੀਤਾ ਜਾ ਰਿਹਾ ਦੁਨੀਆ ਭਰ ਚ ਉਹਦੇ ਤੇ ਥੋੜੀ ਜਿਹੀ ਲਗਾਮ ਲਗਾ ਲਈ ਜਾਵੇ, ਪਹਿਲਾਂ ਸੋਚ ਲਿਆ ਜਾਵੇ ਕਿ ਅਸੀਂ ਕਰ ਕੀ ਰਹੇ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਐਡਵਾਂਸਡ AI ਮਾਡਲਸ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਰਿਸਰਚ ਹੋ ਰਹੀ ਹੈ, ਇਹਨਾਂ ਨੂੰ ਤੇਜ਼ੀ ਦੇ ਨਾਲ ਲਿਆਂਦਾ ਜਾ ਰਿਹਾ, ਬਾਜ਼ਾਰ ਚ ਇੰਨੀ ਛੇਤੀ ਨਹੀਂ ਆਉਣੇ ਚਾਹੀਦੇ। ਸਾਈਨ ਕਰਨ ਵਾਲਿਆਂ ਦੇ ਵਿੱਚ ਐਂਥਰੋਪ੍ਰਿਕ ਦੇ CEO ਡਾਰੀਓ ਅਮੋਡੀਓ ਵੀ ਸ਼ਾਮਲ ਨੇ। ਹਾਲਾਂਕਿ ਇਸ ਪਟੀਸ਼ਨ ਜਿਸਦਾ ਨਾਮ ਪੇਸਿੰਗ ਦੀ ਫਰੰਟੀਅਰ ਰੱਖਿਆ ਗਿਆ, ਇਸ ਦੇ ਵਿੱਚ ਅਮਰੀਕੀ ਸਰਕਾਰ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਨਾਲ ਰਲ ਕੇ ਕੰਮ ਕਰੇ ਇਹ ਕਿਹਾ ਗਿਆ, ਜਿਸ ਦੇ ਵਿੱਚ ਟੈਕਨੋਲੋਜੀ ਤੇ ਨਿਯਮ ਬਣਾਉਣ ਦੇ ਲਈ ਇੱਕ ਪਲੈਟਫਾਰਮ ਜਿਹੜਾ ਤਿਆਰ ਹੋ ਸਕੇ, ਤਾਂ ਕਿ ਇਹ ਪਤਾ ਚੱਲ ਸਕੇ ਕਿ ਜਿਹੜੀ ਐਡਵਾਂਸ AI ਹੈ ਉਹਦਾ ਵਿਕਾਸ ਜਿਹੜਾ ਹੋ ਰਿਹਾ ਉਹ ਸੋਚ ਸਮਝ ਕੇ ਕੀਤਾ ਜਾ ਰਿਹਾ ਜਾਂ ਨਹੀਂ, ਜਾਂ ਫਿਰ ਉਹ ਕੰਟਰੋਲ ਤੋਂ ਬਾਹਰ ਹੈ। ਵੈਸੇ ਇਸ ਪਟੀਸ਼ਨ ਦੇ ਉੱਤੇ OpenAI ਜਿਹੜੀ ਕਿ ਦੁਨੀਆ ਦੇ ਸਭ ਤੋਂ ਵੱਡੇ ਪਲੈਟਫਾਰਮ ਦੇ ਵਿੱਚੋਂ ਇੱਕ ਮੰਨਿਆ ਜਾਂਦਾ, OpenAI ਦੇ CEO ਸੈਮ ਐਲਟਮੈਨ ਨੇ ਹਾਲਾਂਕਿ ਇਸ ਪਟੀਸ਼ਨ ਦੇ ਉੱਤੇ ਹਸਤਾਖਰ ਤਾਂ ਨਹੀਂ ਕੀਤੇ ਨੇ, ਪਰ ਮੰਗਲਵਾਰ ਦੇ ਦਿਨ ਛਪੀ ਇੱਕ ਮੈਗਜ਼ੀਨ ਦੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ AI ਬਣਾਉਣ ਵਾਲੀਆਂ ਕੰਪਨੀਆਂ ਨੂੰ ਸ਼ਾਇਦ ਆਪਣੀ ਮਰਜ਼ੀ ਦੇ ਨਾਲ ਹੀ AI ਦੀ ਰਫ਼ਤਾਰ ਥੋੜੀ ਘੱਟ ਕਰਨੀ ਹੋਏਗੀ। ਸੈਮ ਐਲਟਮੈਨ ਨਹੀਂ ਚਾਹੁੰਦੇ ਕਿ ਦੁਨੀਆ ਦੀਆਂ ਅਲੱਗ ਅਲੱਗ ਸਰਕਾਰਾਂ ਉਹਨਾਂ ਦੇ ਵਿਕਾਸ ਦੇ ਰਾਹ ਦੇ ਵਿੱਚ ਰੋੜਾ ਬਣਨ, ਪਰ ਉਹਨਾਂ ਇਹ ਗੱਲ ਜ਼ਰੂਰ ਮੰਨੀ ਹੈ ਕਿ ਸਮਾਜ ਦੀ ਰਫ਼ਤਾਰ ਦੇ ਨਾਲ ਤਾਲਮੇਲ ਬਿਠਾਉਣਾ ਜ਼ਰੂਰੀ ਜ਼ਰੂਰ ਹੈ। ਦੱਸ ਦਈਏ ਕਿ ਵੈਸੇ ਇਸ ਪਟੀਸ਼ਨ ਦੇ ਵਿੱਚ OpenAI ਦੇ ਰਿਸਰਚ ਹੈੱਡ ਨੇ ਹਸਤਾਖਰ ਜ਼ਰੂਰ ਕੀਤੇ ਨੇ, ਗੂਗਲ ਦੀ AI ਕੰਪਨੀ DeepMind ਦੇ ਵੀ ਸਟ੍ਰੈਟੇਜਿਕ ਚੀਫ ਨੇ ਇਸ ਦੇ ਉੱਤੇ ਸਾਈਨ ਕੀਤੇ ਨੇ, ਮੇਟਾ AI ਦੇ ਵੀ ਜਿਹੜੇ ਚੀਫ ਸਾਇੰਟਿਸਟ ਨੇ ਉਹਨਾਂ ਨੇ ਇਸ ਦੇ ਉੱਤੇ ਸਾਈਨ ਕੀਤੇ ਨੇ। ਪਟੀਸ਼ਨ ਚ ਲਿਖਿਆ ਗਿਆ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ AI ਕੰਪਨੀਆਂ ਦਾ ਇਹ ਮੰਨਣਾ ਹੈ, ਹੁਣ ਅੱਗੇ ਜੋ ਦੱਸਣ ਲੱਗਿਆ ਉਹ ਧਿਆਨ ਨਾਲ ਸੁਣਨਾ ਜ਼ਰੂਰੀ ਹੈ, ਕਿ ਜਲਦੀ AI ਤੋਂ AI ਦੇ ਉੱਤੇ ਰਿਸਰਚ ਕਰਵਾਈ ਜਾਏਗੀ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਹੋਰ ਨਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਪਲੈਟਫਾਰਮ ਤਿਆਰ ਕੀਤੇ ਜਾਣਗੇ। ਹੁਣ ਇਹ ਦੱਸਣਾ ਮੁਸ਼ਕਲ ਹੈ ਕਿ ਇਸ ਦੇ ਵਿੱਚ AI ਵੈਸੇ ਕਿੰਨੀ ਤੇਜ਼ੀ ਦੇ ਨਾਲ ਅੱਗੇ ਵਧੇਗਾ, ਪਰ ਇੰਨਾ ਖਤਰਾ ਜ਼ਰੂਰ ਹੈ ਕਿ AI ਦੀ ਤਾਕਤ ਇੰਨੀ ਤੇਜ਼ੀ ਦੇ ਨਾਲ ਵੱਧ ਸਕਦੀ ਹੈ ਕਿ ਉਸਨੂੰ ਸਮਝਣ ਦੇ ਵਿੱਚ ਅਸੀਂ ਪਿੱਛੇ ਰਹਿ ਜਾਵਾਂਗੇ, ਅਸੀਂ ਯਾਨੀ ਕਿ ਇਨਸਾਨ। ਇਸ ਦੀ ਇੱਕ ਉਦਾਹਰਨ ਸਾਹਮਣੇ ਵੀ ਆਈ ਹੈ, ਹਾਲ ਹੀ ਦੇ ਵਿੱਚ ChatGPT ਬਣਾਉਣ ਵਾਲੀ OpenAI ਕੰਪਨੀ ਦੇ 2 AI ਮਾਡਲਸ ਨੇ ਆਪਣੇ ਆਪ ਦੇ ਉੱਤੇ ਇੱਕ ਸਾਈਬਰ ਹਮਲਾ ਕਰ ਲਿਆ। ਉਹਨਾਂ ਨੇ ਸੁਰੱਖਿਆ ਦੇ ਲਈ ਜਿਹੜੇ ਨਿਯਮ ਬਣਾਏ ਗਏ ਸੀਗੇ ਇਸ ਕੰਪਨੀ ਦੇ ਵਿੱਚ, ਵੈਸੇ ਪੂਰੀ ਦੁਨੀਆ ਦੇ ਵਿੱਚ ਸਿਕਿਉਰਿਟੀ ਮੈਜਰਸ ਹੁੰਦੇ ਨੇ, ਉਹਨਾਂ ਨੂੰ ਆਪ ਹੀ ਤੋੜ ਦਿੱਤਾ ਹੈ। ਹੁਣ ਜੇਕਰ ਇਨਸਾਨੀ ਸ਼ਮੂਲੀਅਤ ਹੁੰਦੀ ਤਾਂ ਇਸ ਦੇ ਬਾਰੇ ਸੋਚਿਆ ਜਾਂਦਾ ਜਾਂ ਨਾ ਹੀ ਕੀਤਾ ਜਾਂਦਾ, ਪਰ ਪਿਛਲੇ ਹਫਤੇ ਓਪਨ ਏਆਈ ਨੇ ਦੱਸਿਆ ਕਿ ਹਾਲੀਆ ਟੈਸਟਿੰਗ ਸਿਸਟਮ ਦੇ ਵਿੱਚ ਉਹਨਾਂ ਦੇ ਏਆਈ ਮਾਡਲ ਨੇ ਆਪ ਹੀ ਤੈਅ ਕੀਤੇ ਗਏ ਸੁਰੱਖਿਆ ਦਾਇਰੇ ਦੇ ਵਿੱਚੋਂ ਬਾਹਰ ਹੋ ਗਏ। ਉਹਨਾਂ ਨੇ ਇੰਟਰਨੈਟ ਦੇ ਨਾਲ ਖੁਦ ਹੀ ਜੁੜ ਕੇ ਹਗਿੰਗ ਫੇਸ ਨਾਮ ਦੀ ਇੱਕ ਵੈਬਸਾਈਟ ਦੇ ਵਿੱਚ ਬ੍ਰੀਚ ਕੀਤਾ। ਇਹ ਵੈਬਸਾਈਟ ਡਿਵੈਲਪਰਸ ਨੂੰ ਆਪਣਾ ਕੋਡ ਰੱਖਣ ਤੇ ਸ਼ੇਅਰ ਕਰਨ ਦੀ ਇਜਾਜ਼ਤ ਦਿੰਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਏਆਈ ਮਾਡਲ ਆਪਣੇ ਡਿਵੈਲਪਰਸ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਹੋਵੇ, ਪਰ ਇਸ ਘਟਨਾ ਨੂੰ ਪਹਿਲਾਂ ਦੀਆਂ ਘਟਨਾਵਾਂ ਦੇ ਮੁਕਾਬਲੇ ਜ਼ਿਆਦਾ ਗੰਭੀਰ ਮੰਨਿਆ ਜਾ ਰਿਹਾ ਹੈ। ਉਥੇ ਅਗਲੀ ਖਬਰ ਚੀਨ ਦੇ ਨਾਲ ਜੁੜੀ ਹੋਈ, ਜਿੱਥੇ ਚੀਨ ਨੇ ਮੱਛੀ ਉਦਯੋਗ ਨੂੰ ਬਿਹਤਰ ਬਣਾਉਣ ਦੇ ਲਈ ਇੱਕ ਸਮਝੌਤੇ ਦੇ ਉੱਤੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਸਲ 'ਚ ਦੁਨੀਆ ਭਰ ਦੇ ਵਿੱਚ ਇੱਕ ਇਸ ਕਿਸਮ ਦਾ ਫਰੇਮਵਰਕ ਤਿਆਰ ਕੀਤਾ ਜਾ ਰਿਹਾ, ਜਿਸ ਦੇ ਵਿੱਚ ਗੈਰ ਕਾਨੂੰਨੀ ਜਾਂ ਗੈਰ ਰਿਪੋਰਟ ਕੀਤੇ ਗਏ ਜਾਂ ਫਿਰ ਗੈਰ ਰੈਗੂਲੇਟਡ ਯਾਨੀ ਅਨਰੈਗੂਲੇਟਡ ਕੀਤੀਆਂ ਗਈਆਂ ਜਿਹੜੀਆਂ ਬਾਉਂਡਰੀਜ਼ ਨੇ, ਸਮੁੰਦਰੀ ਜਿਹੜੀਆਂ ਬਾਉਂਡਰੀਜ਼ ਨੇ, ਉਹਨਾਂ ਦੇ ਵਿੱਚ ਮੱਛੀਆਂ ਫੜਨ ਦੇ ਜਿਹੜੇ ਯਤਨ ਨੇ ਉਹਨਾਂ ਨੂੰ ਬਿਹਤਰ ਬਣਾਉਣ ਦੇ ਲਈ IUU ਅੰਗਰੇਜ਼ੀ ਦੇ ਵਿੱਚ ਅੱਖਰ ਹੈ ਇਹ IUU, ਇਸ ਦੇ ਤਹਿਤ ਇੱਕ ਫਰੇਮਵਰਕ ਤਿਆਰ ਕੀਤਾ ਗਿਆ। IUU ਵੈਸੇ ਫਿਸ਼ਿੰਗ ਕਰਨ ਵੇਲੇ ਕਿਹੜੇ ਕਿਹੜੇ ਕਿਸਮ ਦੇ ਜੋਖਮ ਨੇ ਉਹਨਾਂ ਦੀ ਇੱਕ ਸੂਚੀ ਤਿਆਰ ਕਰਦੀ ਹੈ। IUU ਦੇ ਮੁਤਾਬਕ ਬੀਜਿੰਗ ਦੁਨੀਆ ਦੇ ਸਭ ਤੋਂ ਵੱਡੇ ਦੂਰ ਦੁਰਾਡੇ ਦੇ ਪਾਣੀਆਂ ਦੇ ਵਿੱਚ ਮੱਛੀਆਂ ਫੜਨ ਵਾਲੇ ਬੇੜਿਆਂ ਦੀ ਅਗਵਾਈ ਕਰਦਾ ਹੈ ਔਰ ਇਹ ਦੁਨੀਆ ਦਾ ਸਭ ਤੋਂ ਵੱਡਾ ਗੈਰ ਕਾਨੂੰਨੀ ਮੱਛੀਆਂ ਫੜਨ ਵਾਲਾ ਦੇਸ਼ ਬਣ ਚੁੱਕਿਆ। ਪਿਛਲੇ ਦਿਨਾਂ ਦੇ ਵਿੱਚ 7 ਅਫਰੀਕੀ ਦੇਸ਼ ਜਿਹੜੇ ਮੱਛੀਆਂ ਫੜਨ ਦੇ ਕਾਰੋਬਾਰ ਚ ਕਾਫੀ ਅੱਗੇ ਨੇ, ਕੈਮਰੂਨ, ਗੈਂਬੀਆ, ਘਾਨਾ, ਗਿਨੀ ਲਾਈਬੇਰੀਆ, ਕਾਂਗੋ, ਸੋਮਾਲੀਆ, ਇਹਨਾਂ ਨੇ ਜੂਨ ਮਹੀਨੇ ਦੇ ਵਿੱਚ ਕੀਨੀਆ ਦੇ ਅੰਦਰ ਹੋਏ 11ਵੇਂ ਸਮੁੰਦਰੀ ਸੰਮੇਲਨ ਦੇ ਦਰਮਿਆਨ ਇੱਕ ਐਲਾਨਨਾਮੇ ਦੇ ਉੱਤੇ ਹਸਤਾਖਰ ਕੀਤੇ ਸੀ। ਇਸ ਐਲਾਨਨਾਮੇ ਦਾ ਨਾਮ ਮੋਮਬਾਸਾ ਰੱਖਿਆ ਗਿਆ ਸੀ। ਮੋਮਬਾਸਾ ਦੇ ਉੱਤੇ ਪਹਿਲਾਂ ਬੈਲਜੀਅਮ, ਚਿਲੀ, ਡੋਮਿਨਿਕ ਰਿਪਬਲਿਕ, ਫਰਾਂਸ, ਪਨਾਮਾ, ਪਾਪੂਆ ਨਿਊਗਿਨੀ, ਪੇਰੂ ਤੇ ਸਾਊਥ ਕੋਰੀਆ ਵੀ ਹਸਤਾਖਰ ਕਰ ਚੁੱਕੇ ਨੇ। ਇਹ ਸਮਝੌਤਾ ਗਲੋਬਲ ਚਾਰਟਰ ਫਾਰ ਫਿਸ਼ਰੀਜ਼ ਦੀ ਹਮਾਇਤ ਕਰਦਾ ਹੈ। ਇਸ ਦਾ ਉਦੇਸ਼ ਇਹ ਹੈ ਕਿ ਜਿੰਨੇ ਵੀ ਜਹਾਜ਼ ਨੇ ਉਹਨਾਂ ਦਾ ਇੱਕ ਡਿਜੀਟਲ ਰਿਕਾਰਡ ਹੋਣਾ ਚਾਹੀਦਾ, ਜਿਹੜੇ ਮੱਛੀਆਂ ਫੜਨ ਦੇ ਲਈ ਜਾਂਦੇ ਨੇ ਉਹਨਾਂ ਦੇ ਲਾਇਸੈਂਸ ਹੋਣੇ ਚਾਹੀਦੇ ਨੇ, ਉਹਨਾਂ ਦੇ ਆਪਣੇ ਅਧਿਕਾਰ ਖੇਤਰ ਹੋਣੇ ਚਾਹੀਦੇ ਨੇ, ਉਹਨਾਂ ਦੀ ਪਹੁੰਚ ਕਿੱਥੇ ਤੱਕ ਹੋਵੇ ਇਹਦਾ ਵੀ ਦਾਇਰਾ ਇੱਕ ਹੋਣਾ ਚਾਹੀਦਾ ਔਰ ਇਸਦਾ ਇੱਕ ਕੋਟਾ ਵੀ ਵੰਡਿਆ ਜਾਣਾ ਚਾਹੀਦਾ, ਯਾਨੀ ਕਿਹੜੇ ਦੇਸ਼ ਨੂੰ ਕਿੰਨਾ ਕੋਟਾ ਦਿੱਤਾ ਜਾਵੇ। ਇਸ ਨੂੰ ਯਕੀਨੀ ਬਣਾਉਣ ਦੇ ਲਈ ਜਿਹੜੇ ਮੱਛੀਆਂ ਫੜਨ ਵਾਲੇ ਜਹਾਜ਼ ਨੇ ਉਹਨਾਂ ਦੇ ਕੋਲ ਇੱਕ ਯੂਨੀਕ ਆਈਡੈਂਟੀ ਨੰਬਰ ਤੇ ਉਹਨਾਂ ਦਾ ਇੱਕ ਯੂਨੀਕ ਝੰਡਾ ਵੀ ਹੋਣਾ ਚਾਹੀਦਾ, ਜਿਹੜੇ ਦੁਨੀਆ ਭਰ ਦੇ ਵਿੱਚ ਇਹ ਤੈਅ ਕਰ ਸਕਣ ਕਿ ਇਹਨਾਂ ਦਾ ਕਾਰੋਬਾਰ ਸਿਰਫ ਮੱਛੀਆਂ ਫੜਨਾ, ਤਾਂ ਕਿ ਉਹਨਾਂ ਨੂੰ ਇੱਕ ਵੱਖਰੇ ਤੌਰ ਦੇ ਉੱਤੇ ਦੇਖਿਆ ਜਾ ਸਕੇ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੱਛੀਆਂ ਫੜਦੇ ਨੇ ਉਹ ਜਹਾਜ਼ ਇਸ ਧੰਦੇ ਨੂੰ ਜਾਂ ਇਸ ਉਦਯੋਗ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਹੇ। ਹੁਣ ਮੋਮਬਾਸਾ ਦੇ ਉੱਤੇ ਚੀਨ ਨੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਦੀਆਂ ਖਬਰਾਂ ਦੀ ਵੀ ਹੁਣ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਸਭ ਤੋਂ ਪਹਿਲਾਂ ਭਾਰਤ ਦੀਆਂ ਖਬਰਾਂ ਦੇ ਵਿੱਚ ਕੱਲ੍ਹ ਦੇ ਦਿਨ ਪਾਰਲੀਮੈਂਟ ਦੇ ਅੰਦਰ ਕੀ ਕੁਝ ਹੋਇਆ ਉਹ ਖਬਰਾਂ ਤੁਹਾਨੂੰ ਦੱਸ ਦਈਏ। ਲੋਕ ਸਭਾ ਦੇ ਵਿੱਚ ਪੇਪਰ ਲੀਕ ਸੰਬੰਧੀ ਜਿਹੜਾ ਵਿਰੋਧੀ ਧਿਰ ਸੀ ਉਹਨਾਂ ਨੇ ਇਸ ਬਿੱਲ ਦੇ ਉੱਤੇ ਚਰਚਾ ਦੇ ਦਰਮਿਆਨ ਜਿਹੜੇ ਹੁਕਮਰਾਨ ਧਿਰ ਸੀ ਉਹਨਾਂ ਤੇ ਇਲਜ਼ਾਮ ਲਗਾਏ ਔਰ ਇਲਜ਼ਾਮ ਲਗਾਉਣ ਵਾਲਿਆਂ ਚ ਰਾਹੁਲ ਗਾਂਧੀ ਸ਼ਾਮਲ ਸੀ। ਬਾਅਦ ਦੇ ਵਿੱਚ ਭਾਰੀ ਹੰਗਾਮਾ ਹੋਇਆ। ਕਿਰਨ ਰਿਜਿਜੂ, ਰਾਜਨਾਥ ਸਿੰਘ ਸਣੇ ਜਿਹੜੀ ਹੁਕਮਰਾਨ ਧਿਰ ਸੀ ਉਹਨਾਂ ਦੇ ਮੰਤਰੀਆਂ ਦੀ ਤਰਫ ਤੋਂ ਰਾਹੁਲ ਗਾਂਧੀ ਦੇ ਉੱਤੇ ਹੀ ਇੱਕ ਉਹਨਾਂ ਨੂੰ ਉਲਟਾ ਘੇਰ ਲਿਆ ਗਿਆ ਤੇ ਕਿਹਾ ਗਿਆ ਕਿ ਕਿਸ ਤਰੀਕੇ ਦੇ ਨਾਲ ਗੱਲ ਕਰ ਰਹੇ ਨੇ, ਕਿਸ ਤਰੀਕੇ ਦੀ ਸ਼ਬਦਾਵਲੀ ਵਰਤ ਰਹੇ ਨੇ, ਰਾਹੁਲ ਗਾਂਧੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਸ ਦਰਮਿਆਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ 20 ਜੁਲਾਈ ਨੂੰ ਸੰਸਦ ਵੱਲ ਮਾਰਚ ਕਰਨ ਦੇ ਲਈ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਉੱਤੇ ਪੁਲਿਸ ਵੱਲੋਂ ਜਿਹੜੀ ਗੋਲੀਬਾਰੀ ਕਰਨ ਦੇ ਔਰ ਪੈਲੇਟ ਗਨ ਚਲਾਉਣ ਦੇ ਜਿਹੜੇ ਹੁਕਮ ਸੀ ਉਹ ਅਮਿਤ ਸ਼ਾਹ ਨੇ ਦਿੱਤੇ ਨੇ ਔਰ ਮੈਂ ਇਹ ਖੁਦ ਦੇਖਿਆ ਹੈ। ਰਾਹੁਲ ਗਾਂਧੀ ਨੇ ਅਮਿਤ ਸ਼ਾਹ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਉਹਨਾਂ ਨੇ ਦੋਸ਼ ਮੜਿਆ ਕਿ ਪ੍ਰਦਰਸ਼ਨਕਾਰੀ ਨੌਜਵਾਨਾਂ ਦੇ ਉੱਤੇ ਕਾਰਵਾਈ ਕਰਨ ਦਾ ਸਿੱਧਾ ਸਿੱਧਾ ਦੋਸ਼ੀ ਜਿਹੜਾ ਉਹ ਗ੍ਰਹਿ ਮੰਤਰੀ ਹੈ। ਰਾਹੁਲ ਗਾਂਧੀ ਨੇ ਇਸ ਤੋਂ ਬਾਅਦ ਪ੍ਰੈਸ ਬਰੀਫਿੰਗ ਦੇ ਵਿੱਚ ਇਹ ਵੀ ਕਿਹਾ ਕਿ ਅਸੀਂ ਇਹ ਤੈਅ ਕਰਾਂਗੇ ਕਿ ਜਿਨ੍ਹਾਂ ਸਟੂਡੈਂਟਸ ਨੂੰ ਕੁੱਟਿਆ ਗਿਆ ਸੀ, ਜਿਨ੍ਹਾਂ ਦੇ ਉੱਤੇ ਪੈਲੇਟ ਗਨ ਚਲਾਈਆਂ ਗਈਆਂ ਸੀ, ਉਹਨਾਂ ਦੀ ਜਵਾਬਦੇਹੀ ਤੈਅ ਹੋਵੇ। ਔਰ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਾਡੀ ਸਲਾਹ ਹੈ ਕਿ ਅਮਿਤ ਸ਼ਾਹ ਨੂੰ ਤੁਰੰਤ ਬਰਖਾਸਤ ਕਰੋ, ਸੁਪਰੀਮ ਕੋਰਟ ਦੀ ਨਿਗਰਾਨੀ ਵਾਲੀ ਇੱਕ ਹਾਈ ਪਾਵਰਡ ਕਮੇਟੀ ਤੋਂ ਇਸ ਦੀ ਜਾਂਚ ਕਰਵਾਓ, ਪ੍ਰਧਾਨ ਮੰਤਰੀ ਘੱਟੋ ਘੱਟ ਇੰਨੀ ਸ਼ਾਲੀਨਤਾ ਤਾਂ ਜ਼ਰੂਰ ਦਿਖਾਉਣ ਕਿ ਇਸ ਦੀ ਜ਼ਿੰਮੇਵਾਰੀ ਲੈਣ। ਅਸਲ ਦੇ ਵਿੱਚ ਪ੍ਰੈਸ ਬਰੀਫਿੰਗ ਦੇ ਦਰਮਿਆਨ ਕਾਂਗਰਸ ਨੇਤਾ ਨੇ ਇਹ ਵੀ ਗੱਲ ਕਹੀ ਕਿ ਉਹਨਾਂ ਨੇ ਖੁਦ ਦੇਖਿਆ ਸੀ ਕਿ ਅਮਿਤ ਸ਼ਾਹ ਕਿਵੇਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ, ਉਹਨਾਂ ਨੂੰ ਕਾਲ ਕਰ ਰਹੇ ਨੇ। ਉਹਨਾਂ ਕਿਹਾ ਕਿ ਮੈਂ ਇਹ ਵੀ ਦੇਖਿਆ ਕਿ ਜਤਿੰਦਰ ਸਿੰਘ ਨੇ ਅਮਿਤ ਸ਼ਾਹ ਨੂੰ ਲਗਾਤਾਰ ਫੋਨ ਫੜਾਏ। ਇਸ ਦਾ ਮਤਲਬ ਇਹ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਕਿੱਥੇ ਕੀ ਹੋ ਰਿਹਾ ਹੈ। ਰਾਹੁਲ ਗਾਂਧੀ ਨੇ ਇਸ ਮਾਮਲੇ ਦੇ ਵਿੱਚ ਦੋ ਸੰਭਾਵਨਾਵਾਂ ਦੱਸੀਆਂ। ਉਹਨਾਂ ਕਿਹਾ ਕਿ ਪਹਿਲੀ ਸੰਭਾਵਨਾ ਤਾਂ ਇਹ ਹੈ ਕਿ ਅਮਿਤ ਸ਼ਾਹ ਨੇ ਪੈਲੇਟ ਗਨ ਚਲਾਉਣ ਤੇ ਲਾਠੀਆਂ ਬਰਸਾਉਣ ਦੇ ਆਦੇਸ਼ ਦਿੱਤੇ ਸੀ, ਜ਼ਾਹਿਰ ਜੀ ਗੱਲ ਹੈ ਕਿ ਗ੍ਰਹਿ ਮੰਤਰੀ ਦੀ ਤਰਫ ਤੋਂ ਐਸੇ ਆਦੇਸ਼ ਆਉਂਦੇ ਨੇ ਤੇ ਜੇਕਰ ਐਸਾ ਹੋਇਆ ਸੀ ਤਾਂ ਉਹ ਸਿੱਧੇ ਰੂਪ ਦੇ ਵਿੱਚ ਦੋਸ਼ੀ ਨੇ ਤੇ ਦੂਸਰੀ ਸੰਭਾਵਨਾ ਇਹ ਹੈ ਕਿ ਉਹਨਾਂ ਨੂੰ ਇਸ ਦੇ ਬਾਰੇ ਕੁਝ ਪਤਾ ਹੀ ਨਹੀਂ ਸੀ। ਕੀ ਉਹ ਇੰਨੇ ਨਾਕਾਬਲ ਨੇ ਕਿ ਪੁਲਿਸ ਉਹਨਾਂ ਨੂੰ ਦੱਸ ਤੱਕ ਨਹੀਂ ਰਹੀ, ਯਾਨੀ ਕਿ ਆਪਣੇ ਗ੍ਰਹਿ ਮੰਤਰੀ ਤੱਕ ਨੂੰ ਆਪਣੇ ਕੌਨਫੀਡੈਂਸ ਦੇ ਵਿੱਚ ਨਹੀਂ ਲੈ ਰਹੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਲੋਕ ਸਭਾ ਚ ਕਿਹਾ ਸੀ ਕਿ ਗੋਲੀ ਚਲਾਉਣ ਦੇ ਹੁਕਮ ਗ੍ਰਹਿ ਮੰਤਰੀ ਦੀ ਤਰਫ ਤੋਂ ਨਹੀਂ ਦਿੱਤੇ ਜਾਂਦੇ। ਪ੍ਰਦਰਸ਼ਨਕਾਰੀਆਂ ਦੇ ਉੱਤੇ ਪਹਿਲੀ ਗੱਲ ਤਾਂ ਕੋਈ ਗੋਲੀ ਹੀ ਨਹੀਂ ਚਲਾਈ ਗਈ, ਜਦਕਿ ਇਸ ਕਿਸਮ ਦੇ ਦਾਅਵੇ ਕੀਤੇ ਗਏ ਨੇ ਕਿ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ AK-47 ਪੈਲੇਟ ਗਨਸ ਤੇ ਇਲੈਕਟ੍ਰਿਕ ਸ਼ੀਲਡਸ ਦੀ ਵਰਤੋਂ ਕੀਤੀ ਗਈ ਸੀ ਜਿਸ ਦੇ ਹੁਕਮ ਗ੍ਰਹਿ ਮੰਤਰੀ ਦੀ ਤਰਫ ਤੋਂ ਹੀ ਦਿੱਤੇ ਜਾਂਦੇ ਨੇ। ਇਸੇ ਮਾਮਲੇ ਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਵੀ ਇਤਰਾਜ਼ ਜਤਾਉਂਦਿਆਂ ਰਾਹੁਲ ਗਾਂਧੀ ਤੋਂ ਮੁਆਫੀ ਮੰਗਣ ਦੀ ਗੱਲ ਕਹੀ ਤੇ ਉਹਨਾਂ ਕਿਹਾ ਕਿ ਉਹਨਾਂ ਦੇ ਦੋਸ਼ ਬੇਬੁਨਿਆਦ ਨੇ, ਹੰਗਾਮੇ ਦੇ ਕਾਰਨ ਸਦਨ ਦੀ ਕਾਰਵਾਈ ਇੱਕ ਵਾਰ ਨਹੀਂ ਦੋ ਵਾਰ ਮੁਅੱਤਲ ਕਰਨੀ ਪਈ। ਰਾਹੁਲ ਗਾਂਧੀ ਆਪਣਾ ਭਾਸ਼ਣ ਵੀ ਪੂਰਾ ਨਹੀਂ ਕਰ ਸਕੇ। ਬਾਅਦ ਦੇ ਵਿੱਚ ਚਰਚਾ ਦਾ ਜਵਾਬ ਦਿੰਦਿਆਂ ਸਰਕਾਰ ਨੇ ਖੁਦ ਹੀ ਜਵਾਬ ਦੇ ਦਿੱਤਾ, ਕਿਹਾ ਕਿ ਜਿਹੜਾ ਦਾਅਵਾ ਕੀਤਾ ਗਿਆ ਕਿ ਜੰਤਰ ਮੰਤਰ ਤੇ ਗੋਲੀਆਂ ਚੱਲੀਆਂ, ਐਸੀ ਕੋਈ ਗੋਲੀ ਨਹੀਂ ਚੱਲੀ। ਹਾਂ, ਅਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਜ਼ਰੂਰ ਕੀਤੀ ਗਈ ਸੀ। ਵੈਸੇ ਵੀ ਗੋਲੀ ਚਲਾਉਣ ਦਾ ਅਧਿਕਾਰ ਮੈਜਿਸਟਰੇਟ ਦੇ ਕੋਲ ਹੁੰਦਾ ਹੈ। ਰਾਹੁਲ ਗਾਂਧੀ ਨੇ ਭਾਜਪਾ ਤੇ ਉਹਨਾਂ ਦੇ ਹਮਾਇਤੀਆਂ ਨੂੰ ਨਿਸ਼ਾਨੇ ਦੇ ਉੱਤੇ ਲੈਂਦਿਆਂ ਕਿਹਾ ਕਿ ਵਿਦਿਆਰਥੀਆਂ ਮੁਤਾਬਕ ਤਿੰਨ ਸ਼੍ਰੇਣੀਆਂ ਹੁੰਦੀਆਂ ਨੇ, ਉਹ ਲੋਕ ਜੋ ਸਭ ਕੁਝ ਜਾਣਨ ਦਾ ਦਾਅਵਾ ਕਰਦੇ ਨੇ, ਜੋ ਖੁਦ ਨੂੰ ਰੱਬ ਸਮਝਦੇ ਨੇ, ਤੇ ਦੂਜੇ ਜਿਹੜੇ ਅੰਧ ਭਗਤ ਹੁੰਦੇ ਨੇ ਤੇ ਆਪਣੇ ਆਪ ਨੂੰ ਰੱਬ ਮੰਨਦੇ ਨੇ। ਰਾਹੁਲ ਗਾਂਧੀ ਨੇ ਸੰਘ ਤੇ ਸਿੱਖਿਆ ਪ੍ਰਣਾਲੀ ਦੇ ਉੱਤੇ ਇਸ ਜਿਹੜੀ ਸਿੱਖਿਆ ਪ੍ਰਣਾਲੀ ਹੈ ਇਸ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਵੀ ਮੜਿਆ। ਉਹਨਾਂ ਕਿਹਾ ਕਿ ਭਾਰਤ ਦੀ ਸਿੱਖਿਆ ਪ੍ਰਣਾਲੀ ਇਸ ਵਕਤ RSS ਦੀ ਗੁਲਾਮ ਹੋ ਚੁੱਕੀ ਹੈ। ਉਧਰ ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕਥਿਤ

ਯੂਨਿਟ ਜਿਹੜੀ ਹੈ ਇਹਨਾਂ ਨੇ ਐਕਸ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਜਿਹੜੇ ਵੀ ਇਹ ਅਕਾਊਂਟ ਹੋਲਡਰਸ ਨੇ ਉਹਨਾਂ ਦੀ ਪਛਾਣ ਸਾਂਝੀ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਕੀਤੀ ਜਾ ਸਕੇ। ਵੈਸੇ ਇਸ ਦਰਮਿਆਨ ਕੱਲ ਦੇ ਦਿਨ ਲੋਕ ਸਭਾ ਦੇ ਵਿੱਚ ਦੋ ਬਿੱਲ ਵੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇੱਕ ਇੱਕ ਕਰਕੇ ਬਿੱਲ ਪਾਸ ਕੀਤੇ ਗਏ। ਦੱਸ ਦਈਏ ਕਿ ਸਭ ਤੋਂ ਪਹਿਲਾਂ ਰਾਜ ਸਭਾ ਦੇ ਵਿੱਚ ਬੁੱਧਵਾਰ ਦੇ ਦਿਨ ਕੌਮੀ ਸਨਮਾਨ ਤੇ ਅਪਮਾਨ ਦੀ ਰੋਕਥਾਮ ਬਿੱਲ 2026 ਪਾਸ ਕੀਤਾ ਗਿਆ। ਉਸ ਵਕਤ ਰਾਜ ਸਭਾ ਦੇ ਵਿੱਚ ਸਪੀਕਰ ਹਰਿਵੰਸ਼ ਨਾਰਾਇਣ ਸਿੰਘ ਸੀ, ਉਹਨਾਂ ਨੇ ਵੋਇਸ ਵੋਟ ਦੇ ਜ਼ਰੀਏ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ। ਦੱਸ ਦਈਏ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ 24 ਜੁਲਾਈ 2026 ਨੂੰ ਰਾਜ ਸਭਾ ਦੇ ਵਿੱਚ ਇਸ ਬਿੱਲ ਦਾ ਖਰੜਾ ਪੇਸ਼ ਕੀਤਾ ਸੀ। ਇਹ ਬਿੱਲ ਮੂਲ ਰੂਪ ਦੇ ਵਿੱਚ ਕੌਮੀ ਸਨਮਾਨ ਤੇ ਅਪਮਾਨ ਦੀ ਰੋਕਥਾਮ ਧਾਰਾ 1971 ਦੇ ਵਿੱਚ ਬਦਲਾਵ ਕਰਦਾ ਹੈ। ਬਿੱਲ ਦੇ ਵਿੱਚ ਕੌਮੀ ਤਰਾਨੇ ਵੰਦੇ ਮਾਤਰਮ ਦੇ ਅਪਮਾਨ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਰੱਖੀ ਗਈ ਹੈ। ਕਾਨੂੰਨ ਲਾਗੂ ਹੋਣ ਤੋਂ ਬਾਅਦ ਜੇਕਰ ਕੋਈ ਵਿਅਕਤੀ ਜਾਣ ਬੁੱਝ ਕੇ ਵੰਦੇ ਮਾਤਰਮ ਦਾ ਅਪਮਾਨ ਕਰਦਾ ਹੈ, ਬੇਇੱਜ਼ਤੀ ਕਰਦਾ ਹੈ ਤਾਂ ਕੌਮੀ ਗੀਤ ਦੇ ਜਾਂ ਫਿਰ ਇਸ ਨੂੰ ਗਾਉਣ ਵੇਲੇ ਉਸਦੇ ਵਿੱਚ ਕੋਈ ਅੜਿੱਕਾ ਪਾਉਂਦਾ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾ ਸਕੇਗੀ। ਐਸੇ ਮਾਮਲੇ 'ਚ ਦੋਸ਼ੀ ਪਾਉਣ ਵਾਲੇ ਨੂੰ 3 ਸਾਲ ਤੱਕ ਦੀ ਜੇਲ੍ਹ, ਜੁਰਮਾਨਾ ਜਾਂ ਫਿਰ ਦੋਵੇਂ ਸਜ਼ਾਵਾਂ ਵੀ ਦਿੱਤੀਆਂ ਜਾ ਸਕਦੀਆਂ ਨੇ। ਉਧਰ ਮੁੱਖ ਹੰਗਾਮਾ ਲੋਕ ਸਭਾ ਦੇ ਵਿੱਚ ਹੋਇਆ, ਪਬਲਿਕ ਐਗਜ਼ਾਮੀਨੇਸ਼ਨ ਸੋਧ ਬਿੱਲ 2026 ਨੂੰ ਪਾਸ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਪੇਪਰ ਲੀਕ ਦੇ ਨਾਲ ਜੁੜਿਆ ਹੋਇਆ ਇਹ ਸੋਧ ਬਿੱਲ ਹੈ, ਇਸ ਨੂੰ ਵੀ ਵੋਇਸ ਨੋਟ ਦੇ ਵੋਟ ਦੇ ਜ਼ਰੀਏ ਬਿੱਲ ਨੂੰ ਸਪੀਕਰ ਓਮ ਬਿਰਲਾ ਨੇ ਪਾਸ ਕਰਵਾਇਆ। ਬਿੱਲ ਪਾਸ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਤੇ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਸਦਨ ਨੂੰ ਸੰਬੋਧਨ ਕੀਤਾ। ਰਾਹੁਲ ਗਾਂਧੀ ਨੇ ਪੇਪਰ ਲੀਕ ਦੇ ਨਾਲ ਜੁੜੇ ਬਿੱਲ ਦੇ ਉੱਤੇ 50 ਮਿੰਟ ਤੱਕ ਸਦਨ ਦੇ ਵਿੱਚ ਆਪਣੀ ਗੱਲਬਾਤ ਰੱਖੀ। ਉਹਨਾਂ ਦਾਅਵਾ ਕੀਤਾ ਕਿ ਗ੍ਰਹਿ ਮੰਤਰੀ ਨੇ ਦਿੱਲੀ ਦੇ ਵਿੱਚ ਵਿਦਿਆਰਥੀਆਂ ਦੇ ਉੱਤੇ ਜਿਹੜੇ ਫਾਇਰਿੰਗ ਦੇ ਹੁਕਮ ਦਿੱਤੇ ਸੀ ਉਸ ਦੇ ਬਾਰੇ ਉਹ ਮਾਫੀ ਮੰਗਣ। ਹਾਲਾਂਕਿ ਬਿੱਲ ਨੂੰ ਲੈ ਕੇ ਕੋਈ ਖਾਸ ਚਰਚਾ ਨਹੀਂ ਹੋ ਸਕੀ, ਇੱਕ ਦੂਸਰੇ ਦੇ ਉੱਤੇ ਦੋਸ਼ ਮੜੇ ਜਾਂਦੇ ਰਹੇ। ਹੁਣ ਜੇਕਰ ਭਾਰਤ ਦੇ ਵਿੱਚ ਸਿੱਖਿਆ ਢਾਂਚੇ ਦੇ ਅੰਦਰ ਸੁਧਾਰ ਨਹੀਂ ਹੁੰਦਾ ਤਾਂ ਸਵਾਲ ਇਹ ਬਣਦਾ ਹੈ ਕਿ ਕੀ ਇਸ ਬਿੱਲ ਦੇ ਉੱਤੇ ਚਰਚਾ ਕਰਨ ਦੇ ਲਈ ਜਿਹੜੀ ਸਰਕਾਰ ਜ਼ਿੰਮੇਦਾਰ ਸੀ ਜਾਂ ਫਿਰ ਇਸ ਬਿੱਲ ਦੇ ਵਿੱਚ ਖਾਮੀਆਂ ਲੱਭਣ ਵਾਲੀ ਵਿਰੋਧੀ ਧਿਰ ਦਾ ਗੈਰ ਜ਼ਿੰਮੇਦਾਰਾਨਾ ਰਵੱਈਆ ਜ਼ਿੰਮੇਦਾਰ ਸੀ। ਉਧਰ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਖਿਲਾਫ ਦਰਜ ਕੋਲਾ ਬਲਾਕਸ ਦੀ ਵੰਡ ਨੂੰ ਲੈ ਕੇ ਸੰਬੰਧਿਤ ਜਿਹੜੇ ਅਪਰਾਧਕ ਕੇਸ ਨੇ ਉਹਨਾਂ ਨੂੰ ਬੰਦ ਕਰਨ ਦੇ ਖਿਲਾਫ ਜਿਹੜਾ ਸੰਮਨ ਜਾਰੀ ਕੀਤਾ ਗਿਆ ਸੀ ਉਹ ਰੱਦ ਕਰ ਦਿੱਤਾ ਹੈ। ਯਾਨੀ ਕਿ ਮਨਮੋਹਨ ਸਿੰਘ ਨੂੰ ਇੱਕ ਕਿਸਮ ਦੀ ਕਲੀਨ ਚਿੱਟ ਦੇ ਦਿੱਤੀ ਗਈ ਹੈ। ਮਨਮੋਹਨ ਸਿੰਘ ਜਿਨ੍ਹਾਂ ਦਾ 27 ਦਸੰਬਰ 2024 ਨੂੰ ਦੇਹਾਂਤ ਹੋ ਗਿਆ ਸੀ, ਹੁਣ ਇਸ ਬਹੁਚਰਚਿਤ ਅਪਰਾਧਕ ਕੇਸ ਦੇ ਵਿੱਚੋਂ ਰਸਮੀ ਤੌਰ ਦੇ ਉੱਤੇ ਬਰੀ ਮੰਨੇ ਜਾ ਸਕਦੇ ਨੇ। ਭਾਰਤ ਦੀਆਂ ਖਬਰਾਂ ਅੱਗੇ ਚੱਲ ਕੇ ਹਾਂਜੀ ਮੈਲਬਨ ਸ਼ੋਅ ਤੋਂ ਬਾਅਦ ਤੁਸੀਂ ਹੋਰ ਵਿਸਤਾਰ ਦੇ ਵਿੱਚ ਸੁਣ ਸਕਦੇ ਹੋ, ਪਰ ਆਸਟ੍ਰੇਲੀਆ ਦੀਆਂ ਖਬਰਾਂ ਹੁਣ ਸੁਣ ਲਓ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਪਾਰਲੀਮੈਂਟਰੀ ਕਾਰਵਾਈ ਦੇ ਨਾਲ ਹੀ ਜੁੜੀ ਹੋਈ ਖਬਰ ਸਾਂਝੀ ਕਰ ਲੈਂਦੇ ਹਾਂ, ਜਿੱਥੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਂਸਨ ਨੇ ਹੁਣ ਕ੍ਰੋਸ ਬੈਂਚਰਸ ਦੇ ਕੱਲੇ ਕੱਲੇ ਐਮਪੀ ਤੱਕ ਪਹੁੰਚ ਕੀਤੀ ਹੈ। ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਇੱਕ ਖਬਰ ਦੀ ਸਾਂਝ ਪਾਈ ਸੀ ਕਿ ਪੌਲਿਨ ਹੈਂਸਨ ਨੇ ਐਂਗਸ ਟੇਲਰ ਤੱਕ ਅਪਰੋਚ ਕੀਤੀ ਸੀ ਕਿ ਜਿਹੜੀ ਪ੍ਰਮੁੱਖ ਵਿਰੋਧੀ ਧਿਰ ਹੈ ਨੈਸ਼ਨਲ ਲਿਬਰਲ ਗੱਠਜੋੜ, ਉਹ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਸਾਥ ਦੇਣ ਜਿਹੜੇ ਆਈਸਿਸ ਅੱਤਵਾਦੀ ਵਾਪਸ ਆ ਰਹੇ ਨੇ ਆਸਟ੍ਰੇਲੀਆ ਚ, ਉਹਨਾਂ ਨੂੰ ਬਲੌਕ ਕਰਨ ਦੇ ਲਈ ਇੱਕ ਨਿਯਮ ਲਿਆਂਦਾ ਜਾ ਸਕੇ। ਪੌਲਿਨ ਹੈਂਸਨ ਇਸ ਨਿਯਮ ਦੇ ਉੱਤੇ ਜਾਂ ਇਸ ਪ੍ਰਸਤਾਵਿਤ ਕਾਨੂੰਨ ਬਣਾਉਣ ਦੇ ਜਾਂ ਇਸ ਬਿੱਲ ਦੇ ਉੱਤੇ ਕਿਉਂ ਇੰਨੀ ਜ਼ਿਆਦਾ ਚਰਚਾ ਕਰ ਰਹੇ ਨੇ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ। ਪਰ ਜਦੋਂ ਐਂਗਸ ਟੇਲਰ ਤੋਂ ਇਹ ਮਦਦ ਮੰਗੀ ਸੀ ਤਾਂ ਐਂਗਸ ਟੇਲਰ ਨੇ ਇੱਕ ਤਰ੍ਹਾਂ ਦੀ ਕੋਰੀ ਨਾ ਹੀ ਕਰ ਦਿੱਤੀ ਸੀ। ਐਂਗਸ ਟੇਲਰ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਵੀ ਜੇ ਵਨ ਨੇਸ਼ਨ ਦੇ ਨਾਲ ਰਲ ਜਾਵੇ ਤਾਂ ਵੀ ਇੰਨੀ ਹਮਾਇਤ ਨਹੀਂ ਜੁਟਾ ਸਕਦੀ ਕਿ ਉਹ ਲੇਬਰ ਪਾਰਟੀ ਦਾ ਵਿਰੋਧ ਕਰ ਦੇਣ, ਇਸ ਬਿੱਲ ਨੂੰ ਰੋਕ ਦੇਣ, ਉਹਨਾਂ ਦੇ ਕੋਲ ਨੰਬਰਸ ਪੂਰੇ ਨਹੀਂ ਨੇ। ਦੱਸ ਦਈਏ ਕਿ ਇੱਕ ਲੈਟਰ ਜਿਹੜੀ ਹੈ 15 ਲੋਅਰ ਹਾਊਸ ਦੇ ਤੇ 19 ਅਪਰ ਹਾਊਸ ਦੇ ਕ੍ਰੋਸ ਬੈਂਚਰਸ ਨੂੰ ਸੈਨੇਟਰ ਹੈਂਸਨ ਨੇ ਭੇਜੀ ਹੈ। ਇਸ ਲੈਟਰ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਇੱਕ ਪ੍ਰਸਤਾਵ ਪਾਰਲੀਮੈਂਟ ਦੇ ਵਿੱਚ ਲੈ ਕੇ ਆਉਣਾ ਚਾਹੁੰਦੀ ਹਾਂ, ਪ੍ਰਸਤਾਵ ਦੇ ਵਿੱਚ ਜਾਂ ਇੱਕ ਬਿੱਲ ਲਿਆਉਣਾ ਚਾਹੁੰਦੀ ਹਾਂ ਤਾਂ ਕਿ ਇਹਦਾ ਕਾਨੂੰਨ ਬਣ ਸਕੇ। ਜਿਹੜੇ 13 ਜਿਹੜੇ ਵਿਅਕਤੀ ਆ ਰਹੇ ਨੇ ਆਈਸਿਸ ਦੇ ਨਾਲ ਜੁੜੇ ਹੋਏ ਸੀ, ਜਿਨ੍ਹਾਂ ਨੇ ਇਰਾਕ ਦੇ ਵਿੱਚ ਇਰਾਕ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਸੀ ਤੇ ਆਈਸਿਸ ਦੇ ਨਾਲ ਉਹਨਾਂ ਨੇ ਕਈ ਕਾਰਵਾਈਆਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਇਹ ਪੌਲਿਨ ਹੈਂਸਨ ਦਾ ਦਾਅਵਾ ਹੈ। ਉਹਨਾਂ ਵਿਅਕਤੀਆਂ ਨੂੰ, ਕਿਉਂਕਿ ਉਹ ਆਸਟ੍ਰੇਲੀਆ ਦੇ ਸੀ, ਉਹਨਾਂ ਨੂੰ ਹੁਣ ਆਸਟ੍ਰੇਲੀਆ ਆਉਣ ਤੋਂ ਰੋਕਿਆ ਜਾਵੇ। ਇਹਨਾਂ ਦੇ ਵਿੱਚ ਇਹਨਾਂ 13 ਲੋਕ ਜਿਹੜੇ ਆ ਰਹੇ ਨੇ ਇਰਾਕ ਦੀਆਂ ਜੇਲ੍ਹਾਂ ਚੋਂ ਰਿਹਾ ਕੀਤੇ ਜਾ ਰਹੇ ਨੇ, ਉਹਨਾਂ ਚੋਂ ਪਰਥ ਦੇ ਇੱਕ ਜੰਮੇ ਹੋਏ ਪਰਥ ਚ ਹੀ ਪੈਦਾ ਹੋਏ ਡਾਕਟਰ ਤਾਰੇ ਕਮਲੇ ਨੇ, ਜਿਨ੍ਹਾਂ ਨੂੰ ਡਾਕਟਰ ਜਿਹਾਦ ਦੇ ਨਾਲ ਵੀ ਜਾਣਿਆ ਜਾਂਦਾ ਹੈ। ਤਾਰੇ ਕਮਲੇ ਸੀਰੀਆ ਚਲੇ ਗਏ ਸੀ, ਦਾਅਵਾ ਇਹ ਕੀਤਾ ਜਾ ਰਿਹਾ ਸੀ ਕਿ ਉਹਨਾਂ ਨੇ ਆਈਸਿਸ ਦੀਆਂ ਕੁਝ ਪ੍ਰੋਪੇਗੈਂਡਾ ਵੀਡੀਓਜ਼

ਦੇ ਨਾਲ ਸੰਬੰਧ ਸਥਾਪਿਤ ਕਰਨ ਦੇ ਲਈ ਆਈਸਿਸ ਦੇ ਨਾਲ ਸੰਪਰਕ ਵੀ ਕੀਤਾ ਸੀ। ਹੁਣ ਕਮਲੇ ਤੇ ਕੁਝ ਦੂਸਰੇ ਲੋਕ ਜਿਹੜੇ ਨੇ ਉਹ ਆਈਸਿਸ ਦੇ ਨਾਲ ਜੁੜੇ ਹੋਏ ਜਾਂ ਨਹੀਂ, ਇਹਦਾ ਤਾਂ ਦਾਅਵਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਰਕਾਰ ਨੇ ਇਸ ਦੇ ਉੱਤੇ ਕੋਈ ਅਧਿਕਾਰਕ ਟਿੱਪਣੀ ਨਹੀਂ ਦਿੱਤੀ ਹੈ। ਪਰ ਇੰਨਾ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਸੈਨੇਟਰ ਹੈਂਸਨ ਪ੍ਰੋਟੈਕਟਿੰਗ ਆਸਟ੍ਰੇਲੀਅਨਸ ਫਰੋਮ ਫੋਰਨ ਟੈਰਰਿਸਟ ਬਿੱਲ 2026 ਨੂੰ ਲਿਆਉਣਾ ਚਾਹੁੰਦੇ ਨੇ। ਇਸ ਮਸਲੇ ਦੇ ਉੱਤੇ ਹੋਮ ਅਫੇਅਰ ਮਿਨਿਸਟਰ ਟੌਨੀ ਬਰਕ ਨੇ ਕਿਹਾ ਕਿ ਜਿਹੜਾ ਮੌਜੂਦਾ ਕਾਨੂੰਨ ਹੈ ਉਹ ਜਿਹੜੇ ਅੱਤਵਾਦੀ ਜਿਹੜੇ ਆਸਟ੍ਰੇਲੀਅਨ ਨਾਗਰਿਕ ਨੇ ਉਹਨਾਂ ਨੂੰ ਆਸਟ੍ਰੇਲੀਆ ਚ ਪਰਤਣ ਤੋਂ ਰੋਕਦਾ ਨਹੀਂ ਹੈ, ਸਿਰਫ ਇਸ ਦੋਸ਼ ਦੇ ਵਿੱਚ ਕਿ ਉਹਨਾਂ ਦੇ ਉੱਤੇ ਸੰਭਾਵਿਤ ਅੱਤਵਾਦੀ ਗਤੀਵਿਧੀਆਂ ਚ ਸ਼ਾਮਲ ਹੋਣ ਦੇ ਦੋਸ਼ ਹੋ ਸਕਦੇ ਨੇ। ਉਹਨਾਂ ਕਿਹਾ ਕਿ ਕਾਫੀ ਨਹੀਂ ਹੈ। ਇਹਦੇ ਉੱਤੇ ਹੀ ਟਿੱਪਣੀ ਕਰਦਿਆਂ ਹੋਇਆ ਪੌਲਿਨ ਹੈਂਸਨ ਨੇ ਕਿਹਾ ਕਿ ਜੇ ਕਾਫੀ ਨਹੀਂ ਹੈ ਤਾਂ ਫਿਰ ਆਓ ਕਾਨੂੰਨ ਬਦਲੀਏ, ਕਿਉਂ ਦੇਸ਼ ਦੇ ਵਿੱਚ ਦੇਸ਼ ਦੇ ਆਮ ਨਾਗਰਿਕਾਂ ਦੇ ਵਿੱਚ ਦਹਿਸ਼ਤਗਰਦਾਂ ਨੂੰ ਰਲਾਇਆ ਜਾ ਰਿਹਾ, ਕਿਉਂ ਉਹਨਾਂ ਲੋਕਾਂ ਨੂੰ ਰਲਾਇਆ ਜਾ ਰਿਹਾ ਜਿਹੜੇ ਆਪਣੀ ਮਰਜ਼ੀ ਦੇ ਨਾਲ ਆਈਸਿਸ ਚ ਰਲ ਜਾਂਦੇ ਨੇ ਤੇ ਆਪਣੀ ਮਰਜ਼ੀ ਦੇ ਨਾਲ ਆਸਟ੍ਰੇਲੀਆ ਆ ਜਾਂਦੇ ਨੇ। ਉਹਨਾਂ ਦਾ ਪਾਸਪੋਰਟ ਰੱਦ ਹੋਣਾ ਚਾਹੀਦਾ, ਉਹਨਾਂ ਦਾ ਵੀਜ਼ਾ ਰੱਦ ਹੋਣਾ ਚਾਹੀਦਾ, ਉਹਨਾਂ ਨੂੰ ਦੇਸ਼ ਦੀ ਸਰਹੱਦ ਦੇ ਅੰਦਰ ਆਉਣ ਤੋਂ ਰੋਕ ਦੇਣਾ ਚਾਹੀਦਾ। ਵਨ ਨੇਸ਼ਨ ਪਾਰਟੀ ਦੇ ਨੇਤਾ ਨੇ ਕਿਹਾ ਕਿ ਪਾਰਟੀ ਦੀ ਤਰਜੀਹ ਇਸ ਮਾਮਲੇ ਦੇ ਉੱਤੇ ਸਪਸ਼ਟ ਹੈ, ਉਹ ਲੋਕ ਜਿਹੜੇ ਕਿ ਆਈਸਿਸ ਦੇ ਨਾਲ ਜੁੜੇ ਹੋਏ ਨੇ ਉਹ ਆਸਟ੍ਰੇਲੀਅਨ ਨਹੀਂ ਹੋ ਸਕਦੇ, ਉਹਨਾਂ ਨੂੰ ਆਸਟ੍ਰੇਲੀਆ ਚ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ। ਔਰ ਇਸ ਨੂੰ ਬਿੱਲ ਇਸ ਦੇ ਬਾਰੇ ਬਿੱਲ ਲਿਆਉਣ ਦੇ ਬਾਰੇ ਉਹ ਹੁਣ ਕ੍ਰੋਸ ਬੈਂਚਰਸ ਦੇ ਨਾਲ ਗੱਲ ਕਰ ਰਹੇ ਨੇ। ਵੈਸੇ ਜੇਕਰ ਸਾਰੇ ਦੇ ਸਾਰੇ ਕ੍ਰੋਸ ਬੈਂਚਰਸ ਪੌਲਿਨ ਹੈਂਸਨ ਦੇ ਨਾਲ ਰਲਦੇ ਨੇ ਤਾਂ ਹੋ ਸਕਦਾ ਹੈ ਕਿ ਗੱਠਜੋੜ ਯਾਨੀ ਕਿ ਵਿਰੋਧੀ ਪ੍ਰਮੁੱਖ ਵਿਰੋਧੀ ਧਿਰ ਹੈ ਉਹ ਵੀ ਗੋਡੇ ਟੇਕ ਦੇਵੇ ਤੇ ਫਿਰ ਉਹ ਵੀ ਸਾਰੇ ਆਪਸ ਚ ਰਲ ਕੇ ਇੱਕ ਐਸਾ ਬਿੱਲ ਲਿਆਉਣ ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਸਰਕਾਰ ਚਾਹੇ ਵੀ ਤਾਂ ਵੀ ਰੋਕ ਨਹੀਂ ਸਕਦੀ। ਫਿਲਹਾਲ ਇਹ ਦੇਖਣਾ ਹੋਏਗਾ ਕਿਉਂਕਿ ਪਾਰਲੀਮੈਂਟਰੀ ਕਾਰਵਾਈ ਹੁਣ ਜਦੋਂ ਤੁਰੇਗੀ ਤਾਂ ਉਹਦੇ ਵਿੱਚ ਇਹ ਬਿੱਲ ਲਿਆਂਦਾ ਜਾਏਗਾ। ਖੈਰ ਇੱਕ ਹੋਰ ਸਰਕਾਰ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰ ਲਈਏ। ਜਰਨਲਿਜ਼ਮ ਅਸਿਸਟੈਂਸ ਫੰਡ ਮੀਡੀਆ ਦੇ ਨਾਲ ਜੁੜੀ ਹੋਈ ਇਹ ਖਬਰ ਹੈ। ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਸਰਕਾਰ ਪੈਸੇ ਦੇ ਕੇ ਮੀਡੀਆ ਆਊਟਲੈਟਸ ਨੂੰ ਆਪਣੇ ਹੱਕ ਦੇ ਵਿੱਚ ਖਬਰਾਂ ਲਗਵਾਉਣ ਦੇ ਲਈ ਉਤਸ਼ਾਹਿਤ ਕਰ ਰਹੀ ਹੈ ਜਾਂ ਫਿਰ ਪੈਸੇ ਦੇ ਕੇ ਆਪਣੇ ਕੰਟਰੋਲ ਦੇ ਵਿੱਚ ਰੱਖ ਰਹੀ ਹੈ। ਖਾਸ ਤੌਰ ਦੇ ਉੱਤੇ ਇੰਡੀਪੈਂਡੈਂਟ ਜਰਨਲਿਜ਼ਮ ਨੂੰ ਕੰਟਰੋਲ ਚ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਜਰਨਲਿਜ਼ਮ ਅਸਿਸਟੈਂਟ ਫੰਡ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਲਾਂਚ ਕੀਤਾ ਗਿਆ ਸੀ। ਫੈਡਰਲ ਸਰਕਾਰ ਨੇ ਇਸ ਦੇ ਖਾਤਰ $67 million ਤੋਂ ਜ਼ਿਆਦਾ ਦੀ ਰਕਮ ਰੱਖੀ ਸੀ ਤਾਂ ਕਿ ਇਹ 2000 ਦੇ ਕਰੀਬ ਜਿਹੜੇ ਜਰਨਲਿਸਟ ਨੇ 185 ਅਲੱਗ ਅਲੱਗ ਆਰਗਨਾਈਜੇਸ਼ਨ ਚ ਕੰਮ ਕਰਦੇ ਨੇ ਜਾਂ ਆਪਣੀਆਂ ਚਲਾਈਆਂ ਹੋਈਆਂ ਆਰਗਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਸਬਸਿਡਾਈਜ਼ਡ ਵੇਜ ਦਿੱਤੇ ਜਾ ਸਕਣ। ਇਸ ਦੀ ਪ੍ਰਮੁੱਖ ਵਿਰੋਧ ਤਾਂ ਨਿਊਜ਼ 24 ਦੇ ਕਮੈਂਟੇਟਰ ਐਂਡਰਿਊ ਬੋਲਟ ਨੇ ਕੀਤੀ ਹੈ। ਹੈਰਾਨ ਨਾ ਹੋ, ਨਿਊਜ਼ 24 ਆਸਟ੍ਰੇਲੀਆ ਦਾ ਕੋਈ ਨਵਾਂ ਟੀਵੀ ਚੈਨਲ ਨਹੀਂ ਹੈ, ਸਕਾਈ ਨਿਊਜ਼ ਦਾ ਹੀ ਹੁਣ ਨਵਾਂ ਬਦਲਿਆ ਹੋਇਆ ਨਾਮ ਹੈ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਨਾਮ ਬਦਲਿਆ ਸੀ, ਹਾਲੇ 2-4 ਦਿਨ ਹੀ ਹੋਏ ਨੇ। ਸੋ ਨਿਊਜ਼ 24 ਦੇ ਕਮੈਂਟੇਟਰ ਐਂਡਰਿਊ ਬੋਲਟ ਨੇ ਕਿਹਾ ਹੈ ਕਿ ਇਸ ਸਕੀਮ ਦੇ ਨਾਲ ਸਰਕਾਰ ਕੁਝ ਇੱਕ ਮੀਡੀਆ ਪਲੈਟਫਾਰਮਸ ਨੂੰ ਜਿਹੜਾ ਇਨਫਲੂਐਂਸ ਕਰ ਰਹੀ ਹੈ ਤਾਂ ਕਿ ਉਹਨਾਂ ਦੇ ਹੱਕ ਦੇ ਵਿੱਚ ਖਬਰਾਂ ਰੱਖ ਸਕਣ। ਪਰ ਸਰਕਾਰ ਦਾ ਕਹਿਣਾ ਹੈ ਕਿ ਇਸ ਫੰਡ ਨੂੰ ਡਿਜ਼ਾਈਨ ਕਰਨ ਦਾ ਮਕਸਦ ਪੂਰੇ ਤਰੀਕੇ ਦੇ ਨਾਲ ਇੰਡੀਪੈਂਡੈਂਟ ਜਰਨਲਿਜ਼ਮ ਜਾਂ ਫਿਰ ਪਬਲਿਕ ਇੰਟਰਸਟ ਦਾ ਜਿਹੜਾ ਜਰਨਲਿਜ਼ਮ ਹੈ ਉਹਨੂੰ ਪ੍ਰਮੋਟ ਕਰਨਾ ਸੀ। JAF ਹੈ ਕਿ ਇਹ ਵੀ ਥੋੜਾ ਜਿਹਾ ਸਮਝ ਲਵੋ। JAF ਯਾਨੀ ਕਿ ਜਰਨਲਿਜ਼ਮ ਅਸਿਸਟੈਂਸ ਫੰਡ ਜਿਹੜਾ ਹੈ ਉਹ ਸਰਕਾਰ ਦੀ ਤਰਫ ਤੋਂ ਨਿਊਜ਼ ਮੀਡੀਆ ਅਸਿਸਟੈਂਸ ਪ੍ਰੋਗਰਾਮ ਦੇ ਤਹਿਤ ਦਿੱਤਾ ਜਾਂਦਾ ਹੈ। ਸਾਲ 2024 ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕੀਤਾ ਗਿਆ ਸੀ ਤੇ ਇਹਦਾ ਦਾਇਰਾ ਪਿਛਲੇ ਸਾਲ ਵਧਾ ਕੇ ਇਸ ਚ $67.6 million ਸਰਕਾਰ ਨੇ ਰੱਖੇ ਸੀ। ਕਿਹਾ ਇਹ ਸੀ ਕਿ ਉਹ ਲੋਕ ਜਾਂ ਉਹ ਪੱਤਰਕਾਰ ਜਿਹੜੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਰਦੇ ਨੇ ਜਾਂ ਅਲੱਗ ਅਲੱਗ ਮਸਲਿਆਂ ਦੇ ਉੱਤੇ ਜਿਹੜੇ ਕਿ ਲੋਕਤੰਤਰੀ ਪ੍ਰਣਾਲੀ ਦੇ ਦਾਇਰੇ ਦੇ ਵਿੱਚ ਰਹਿੰਦਿਆਂ ਹੋਇਆਂ ਲਾਈਫ ਸਟਾਈਲ, ਐਂਟਰਟੇਨਮੈਂਟ, ਸੈਲੈਬ੍ਰਿਟੀ, ਰੀਅਲ ਐਸਟੇਟ ਜਾਂ ਫਿਰ ਸਪੋਂਸਰਡ ਕੰਟੈਂਟ ਵੀ ਜਿਹੜਾ ਹੈ ਉਹਦੇ ਤੋਂ ਇਲਾਵਾ ਬਾਕੀ ਕਿਸੇ ਵੀ ਕੰਟੈਂਟ ਨੂੰ ਤਿਆਰ ਕਰਦੇ ਨੇ ਯਾਨੀ ਕਿ ਪੋਲੀਟੀਕਲ, ਸੋਸ਼ਲ ਰਿਫੋਰਮ ਦੇ ਨਾਲ ਜੁੜੇ ਹੋਏ ਜਾਂ ਫਿਰ ਇਹਦੇ ਚ ਓਪੀਨੀਅਨ ਲਿਖਣ ਵਾਲੇ ਜਾਂ ਐਡੀਟੋਰੀਅਲ ਲਿਖਣ ਵਾਲੇ ਲੋਕਾਂ ਨੂੰ ਵੀ ਬਾਹਰ ਰੱਖਿਆ ਗਿਆ ਸੀ ਤੇ ਜਿਹੜੇ ਸਿਰਫ ਰਿਪੋਰਟਿੰਗ ਕਰਦੇ ਨੇ ਉਹਨਾਂ ਨੂੰ ਇਹ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਫੁੱਲ ਟਾਈਮ ਜਰਨਲਿਸਟ ਨੂੰ $13,000 ਤੱਕ ਦੀ ਗ੍ਰਾਂਟ ਦਿੱਤੀ ਜਾ ਸਕਦੀ ਹੈ ਇੱਕ ਸਾਲ ਦੀ, ਜਾਂ ਫਿਰ ਵੱਧ ਤੋਂ ਵੱਧ 3 ਸਾਲਾਂ ਦੀ $39,000 ਗ੍ਰਾਂਟ ਜਿਹੜੀ ਹੈ ਇਸ ਪ੍ਰੋਗਰਾਮ ਦੇ ਤਹਿਤ ਦਿੱਤੀ ਜਾ ਸਕਦੀ ਹੈ। ਪਰ ਇਸ ਦੇ ਵਿੱਚ ਸਰਕਾਰ ਦਾ ਇਹ ਕਹਿਣਾ ਸੀ ਕਿ ਜਿਹੜੇ ਐਲਫਾਬੈਟ ਜਾਂ ਮੈਟਾ ਵਰਗੇ ਪਲੈਟਫਾਰਮ ਨੇ ਉਹਨਾਂ ਦੇ ਮੁਕਾਬਲੇ ਜਿਹੜਾ ਇੱਕ ਕੰਪੀਟੀਸ਼ਨ ਵਧਾਇਆ ਜਾਵੇ ਤਾਂ ਕਿ ਇਹ ਪਲੈਟਫਾਰਮ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਕੰਟੈਂਟ ਜਿਹੜਾ ਆਸਟ੍ਰੇਲੀਆ ਚ ਨਾ ਭੇਜ ਸਕਣ, ਧੱਕ ਨਾ ਸਕਣ, ਉਹਦੀ ਇੱਕ
ਸੁਤੰਤਰ ਤਰੀਕੇ ਦੇ ਨਾਲ ਘੋਖ ਪੜਤਾਲ ਕਰਨ ਵਾਲੇ ਪੱਤਰਕਾਰਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਪਿਛਲੇ ਹੀ ਹਫ਼ਤੇ ਕਮਿਊਨੀਕੇਸ਼ਨ ਮਿਨਿਸਟਰ ਨੇ ਜਿਹੜੇ ਆਸਟ੍ਰੇਲੀਆ ਦੇ ਅਨਿਕਾ ਵੈਲਸ, ਉਹਨਾਂ ਨੇ ਕਿਹਾ ਸੀ ਕਿ ਪਬਲਿਕ ਇੰਟਰਸਟ ਜਰਨਲਿਜ਼ਮ ਦੇਸ਼ ਦੇ ਵਿੱਚ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ। ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਟ੍ਰੈਡੀਸ਼ਨਲ ਮੀਡੀਆ ਦਾ ਜਰਨਲਿਜ਼ਮ ਹੈ ਉਹਨੂੰ ਇੱਕ ਸੱਟ ਵੀ ਵੱਜੇਗੀ, ਤਾਂ ਕਿ ਇੱਕ ਕਿਸਮ ਦਾ ਪ੍ਰੋਪੇਗੰਡਾ ਜਿਹੜਾ ਦੇਸ਼ ਦੇ ਵਿੱਚ ਫੈਲਾਇਆ ਨਾ ਜਾ ਸਕੇ। ਪਰ ਜੇਕਰ ਤੁਸੀਂ ਸੋਚਦੇ ਹੋ ਕਿ ਇਹਦੇ ਵਿੱਚ ਵੱਡੇ ਮੀਡੀਆ ਅਦਾਰੇ ਸ਼ਾਮਲ ਨਹੀਂ ਨੇ ਤਾਂ ਇਹ ਵੀ ਗਲਤ ਹੈ। 185 ਜਿਹੜੇ ਨਿਊਜ਼ ਪਬਲਿਸ਼ਰ ਜਿਨ੍ਹਾਂ ਨੂੰ ਫੰਡਿੰਗ ਦਿੱਤੀ ਗਈ, ਉਹਨਾਂ ਚ 93 ਰੀਜਨਲ ਪਬਲਿਸ਼ਰ ਨੇ, 23 ਕਲਚਰਲੀ ਤੇ ਲਿੰਗੁਇਸਟਿਕ ਡਾਇਵਰਸ ਪਬਲਿਸ਼ਰ ਨੇ, 22 ਸਬਰਬਨ ਪਬਲਿਸ਼ਰਸ ਨੇ ਤੇ 2 ਫਸਟ ਨੇਸ਼ਨ ਦੇ ਵੀ ਨੇ। ਸਭ ਤੋਂ ਵਧੇਰੇ ਜਾਂ ਸਭ ਤੋਂ ਵੱਡੀ ਗ੍ਰਾਂਟ ਜਿਹੜੀ ਉਹ ਨੈਟਵਰਕ 9 ਨੂੰ ਹੀ ਮਿਲੀ ਹੈ। 9 ਨਿਊਜ਼ ਨੂੰ ਲਗਭਗ $16 million ਦੀਆਂ 2 ਗ੍ਰਾਂਟਾਂ ਹਾਸਲ ਹੋਈਆਂ ਨੇ। ਇਸ ਤੋਂ ਇਲਾਵਾ ਫੇਅਰਫੈਕਸ ਮੀਡੀਆ ਨੂੰ ਵੀ $8 million ਤੋਂ ਜ਼ਿਆਦਾ ਦੀ ਗ੍ਰਾਂਟ ਮਿਲੀ ਹੈ। ਫੇਅਰਫੈਕਸ ਮੀਡੀਆ ਜਿਹੜਾ ਦੱਖਣਪੰਥੀ ਮੀਡੀਆ ਹੈ ਜਾਂ ਇੱਕ ਕਿਸਮ ਦਾ ਰਾਈਟ ਵਿੰਗਰ ਮੀਡੀਆ, ਉਹਨਾਂ ਨੂੰ ਉਹ ਆਯੋਜਿਤ ਕਰਦਾ ਹੈ, ਜਿਹਦੇ ਚ ਸਿਡਨੀ ਮਾਰਨਿੰਗ ਹੈਰਾਲਡ ਜਾਂ ਫਿਰ ਡੇਲੀ ਟੈਲੀਗ੍ਰਾਫ, ਮਾਫ ਕਰਨਾ, ਸਿਡਨੀ ਮਾਰਨਿੰਗ ਹਲਾਲ, ਦੀ ਏਜ, ਦੀ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ, ਐਸੇ ਅਖਬਾਰ ਸ਼ਾਮਲ ਹੁੰਦੇ ਨੇ। ਇਸ ਤੋਂ ਇਲਾਵਾ 9 ਐਂਟਰਟੇਨਮੈਂਟ ਨੂੰ $7.96 million ਦੀ ਵੀ ਗ੍ਰਾਂਟ ਮਿਲੀ ਹੈ। 7 ਵੈਸਟ ਮੀਡੀਆ ਨੂੰ $11 million ਦੀ ਗ੍ਰਾਂਟ ਦਿੱਤੀ ਗਈ ਹੈ। ਹਾਲਾਂਕਿ ਬਹੁਤ ਸਾਰੇ ਇੰਡੀਪੈਂਡੈਂਟ ਤੇ ਰੀਜਨਲ ਪਬਲਿਸ਼ਰ ਨੇ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਗ੍ਰਾਂਟਾਂ ਮਿਲੀਆਂ ਨੇ, ਜਿਵੇਂ ਸਾਊਥ ਆਸਟ੍ਰੇਲੀਆ ਦਾ ਐਸੇ ਟੂਡੇ ਅਖਬਾਰ, ਜਿਹਨਾਂ ਨੂੰ $2.5 million ਤੋਂ ਜ਼ਿਆਦਾ ਦੀ ਗ੍ਰਾਂਟ ਮਿਲੀ ਹੈ। ਜਾਂ ਫਿਰ ਖੇਤਰੀ ਇਲਾਕਿਆਂ ਚ ਅਖਬਾਰ ਨੇ ਜਿਵੇਂ ਦੀ ਕੋਰੀਅਰ, ਬੈਲਾਰਾਟ, ਦੀ ਕਨਵਰਸੇਸ਼ਨ, ਇਸ ਕਿਸਮ ਦੇ ਅਖਬਾਰਾਂ ਨੂੰ ਦਿੱਤੀ ਗਈ ਹੈ। ਪਰ ਜਿਹੜੇ ਵਿਦੇਸ਼ੀ ਕੰਪਨੀਆਂ ਦੇ ਤਹਿਤ ਮੀਡੀਆ ਅਦਾਰੇ ਚਲਾਏ ਜਾਂਦੇ ਨੇ, ਜਿਵੇਂ ਨਿਊਜ਼ ਕਾਰਪ ਜਾਂ ਫਿਰ ਦੀ ਗਾਰਜੀਅਨ ਆਸਟ੍ਰੇਲੀਆ, ਇਹਨਾਂ ਨੂੰ ਕੋਈ ਵੀ ਜਿਹੜੀ ਹੈ JAF ਦੇ ਤਹਿਤ ਸਰਕਾਰ ਨੇ ਮਦਦ ਨਹੀਂ ਦਿੱਤੀ ਹੈ। ABC ਤੇ SBS ਨੂੰ ਵੀ ਬਾਹਰ ਰੱਖਿਆ ਗਿਆ ਕਿਉਂਕਿ ਪਹਿਲਾਂ ਹੀ ਸਰਕਾਰੀ ਮਦਦ ਦੇ ਉੱਤੇ ਚੱਲਦੇ ਨੇ। ਖੈਰ, ਅਗਲੀਆਂ ਕੁਝ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਇੱਕ ਖਬਰ ਫੇਅਰ ਵਰਕ ਓਮਬਡਸਮੈਨ ਦੀ ਤਰਫ ਤੋਂ ਸਾਹਮਣੇ ਆਈ ਹੈ। ਜੈਪਨੀਜ਼ ਮੂਲ ਦੇ ਜਾਂ ਜੈਪਨੀਜ਼ ਦੋ ਨਾਗਰਿਕ ਸੀ ਜਿਹੜੇ ਆਸਟ੍ਰੇਲੀਆ ਦੇ ਵਿੱਚ ਛੁੱਟੀਆਂ ਕੱਟਣ ਆਏ ਸੀ, ਜਿਹੜਾ ਵਰਕ ਹੋਲੀਡੇ ਮੇਕਰ ਵੀਜ਼ਾ ਹੁੰਦਾ ਉਸ ਦੇ ਉੱਤੇ ਕੰਮ ਕਰ ਰਹੇ ਸੀ। ਮਿਡ ਨਾਰਥ ਕੋਸਟ ਦੇ ਇਲਾਕੇ ਦੇ ਵਿੱਚ, ਕੌਫ ਸਾਰਬਰ ਦੇ ਆਸ ਪਾਸ ਦਾ ਇਲਾਕਾ ਹੈ, ਇੱਥੇ NSW ਦੇ ਵਿੱਚ, ਇੱਥੇ ਇਹ ਚੈਰੀ ਪੀਕਿੰਗ ਦਾ ਕੰਮ ਕਰ ਰਹੇ ਸੀ ਆਪਣੀ ਛੁੱਟੀਆਂ ਦੇ ਪ੍ਰੋਗਰਾਮ ਦੇ ਦਰਮਿਆਨ। ਹੁਣ ਫੇਅਰ ਵਰਕ ਓਮਬਡਸਮੈਨ ਦੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ NZ ਗਰੁੱਪ ਪ੍ਰਾਈਵੇਟ ਲਿਮਿਟਡ, ਵੈਸੇ ਤਾਂ ਇਹ ਗਰੁੱਪ ਨੇ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਕਿਹਾ ਸੀ ਕਿ ਇਹ ਹੁਣ ਮੁਕਾਬਲੇਬਾਜ਼ੀ ਦੇ ਬਾਜ਼ਾਰ ਚ ਨਹੀਂ ਰਹਿ ਪਾ ਰਹੇ। ਇਹਨਾਂ ਨੇ ਖੁਦ ਨੂੰ ਵਾਲੰਟੀਅਰ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਣ ਦੇ ਬਾਰੇ ਐਲਾਨ ਕਰ ਦਿੱਤਾ ਸੀ। ਪਰ ਇਸ ਗਰੁੱਪ ਨੇ ਇਹ ਬੰਦੇ ਹਾਇਰ ਕੀਤੇ ਸੀ, ਕੁਆਂਗ ਸਿਓਂਗ ਸਿਓਂਗ ਕਰਕੇ ਇੱਕ ਕੰਪਨੀ ਸੀ ਜਿਹੜੀ ਲੇਬਰ ਪ੍ਰੋਵਾਈਡ ਕਰਦੀ ਹੈ, ਤੇ ਇਹਨਾਂ ਨੇ ਕੌਫ ਸਾਰਬਰ ਦੇ ਇਲਾਕੇ ਦੇ ਵਿੱਚ ਇਹ ਦੋ ਜੈਪਨੀਜ਼ ਵਰਕਰ ਦਿੱਤੇ ਇਸ ਕੰਪਨੀ ਨੂੰ। ਇੱਕ 24 ਸਾਲ ਦਾ ਲੜਕਾ ਸੀ, ਇੱਕ 25 ਸਾਲ ਦੀ ਲੜਕੀ, ਦੋਵੇਂ ਹੀ ਵਰਕਿੰਗ ਹੋਲੀਡੇ ਵੀਜ਼ਾ ਦੇ ਉੱਤੇ ਆਏ ਹੋਏ ਸੀ। ਦੋਹਾਂ ਨੂੰ $6900 ਰਲਾ ਕੇ ਦਿੱਤੇ ਗਏ ਨੇ ਬਲੂਬੇਰੀਜ਼ ਜਾਂ ਰਾਸਬੇਰੀ ਜਾਂ ਬਲੈਕਬੇਰੀ ਦੇ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ। ਇਹ ਅਕਤੂਬਰ ਤੋਂ ਦਸੰਬਰ 2023 ਦੇ ਦਰਮਿਆਨ ਇਹਨਾਂ ਨੇ ਕੰਮ ਕੀਤਾ। ਫੇਅਰ ਵਰਕ ਓਮਬਡਸਮੈਨ ਨੂੰ ਸ਼ਿਕਾਇਤ ਦੇ ਵਿੱਚ ਦੱਸਿਆ ਗਿਆ ਕਿ ਦੋਹਾਂ ਨੇ ਰਲ ਕੇ 181 ਘੰਟੇ ਕੰਮ ਕੀਤਾ ਤੇ ਜਿਹੜੇ ਇਹਨਾਂ ਨੂੰ ਵੇਜਿਸ ਦਿੱਤੇ ਗਏ, ਔਰ ਉਸ ਵਕਤ ਉਹ ਇੱਕ ਜਿਹੜੀ ਲੜਕੀ ਸੀ ਉਸਨੂੰ $14.19 ਤੇ ਲੜਕੇ ਨੂੰ $15.26 ਦਿੱਤੇ ਗਏ। ਯਾਨੀ ਕਿ ਉਹਨਾਂ ਦਿਨਾਂ ਦੇ ਵਿੱਚ, ਉਸ ਸਾਲ ਦੇ ਵਿੱਚ ਜਿਹੜਾ ਮਿਨੀਮਮ ਕੈਜੂਅਲ ਰੇਟ ਸੀ $28.26 ਦਾ, ਉਹਦੇ ਤੋਂ ਅੱਧਾ ਰੈਗੂਲੇਟਰ ਨੇ ਪਾਇਆ ਕਿ ਇਸ ਕੰਪਨੀ ਨੂੰ ਹੁਣ ਜੁਰਮਾਨਾ ਦੇਣਾ ਹੋਏਗਾ, ਲਗਭਗ $18,780 ਦਾ ਜੁਰਮਾਨਾ ਦੇਣਾ ਹੋਏਗਾ। ਉੱਥੇ ਅਗਲੀ ਖਬਰ ਵਿਕਟੋਰੀਆ ਦੇ ਨਾਲ ਜੁੜੀ ਹੋਈ ਹੈ। ਵਿਕਟੋਰੀਆ ਦੀ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਪਿਛਲੇ ਕੁਝ ਦਿਨਾਂ ਤੋਂ ਸਾਂਝੀਆਂ ਕਰ ਰਹੇ ਹਾਂ। ਹੁਣ ਇੱਕ ਦਹਾਕੇ ਤੋਂ ਵੀ ਪੁਰਾਣਾ ਸਕੈਂਡਲ ਜਿਹੜਾ ਉਹ ਦੋ ਸਾਬਕਾ ਪ੍ਰੀਮੀਅਰਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਸਕਦਾ ਤੇ ਮੌਜੂਦਾ ਪ੍ਰੀਮੀਅਰ ਤੋਂ ਜਵਾਬਦੇਹੀ ਮੰਗ ਸਕਦਾ। ਦੋ ਸਾਬਕਾ ਯਾਨੀ ਕਿ ਡੈਨੀਅਲ ਐਂਡਰਿਊ ਤੇ ਜਸਿੰਟਾ ਐਲਨ ਤੇ ਮੌਜੂਦਾ ਪ੍ਰੀਮੀਅਰ ਯਾਨੀ ਕਿ ਬੈਨ ਕੈਰੋਲ ਲੇਬਰ ਪਾਰਟੀ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਜਿਹੜਾ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਕਰਜ਼ ਕਿਸੇ ਸੂਬੇ ਤੇ ਵਧਿਆ, ਵਿਕਟੋਰੀਆ, ਜਿੱਥੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਵਧੀ ਹੈ, ਵਿਕਟੋਰੀਆ, ਜਿੱਥੇ ਦੇਸ਼ ਦੇ ਵਿੱਚ ਅੱਜ ਦੀ ਤਰੀਕ ਦੇ ਅੰਦਰ ਸਭ ਤੋਂ ਜ਼ਿਆਦਾ ਬਿਜ਼ਨਸਿਸ ਬੰਦ ਹੋ ਰਹੇ ਨੇ, ਵਿਕਟੋਰੀਆ। ਇਹਦੇ ਲਈ ਸਾਰਾ ਦਾ ਸਾਰਾ ਜਿਹੜਾ ਠੀਕਰ ਹੈ ਉਹ 2014 ਦੇ ਇਲੈਕਸ਼ਨ ਤੋਂ ਪਹਿਲਾਂ ਤੇ 2014 ਦੇ ਇਲੈਕਸ਼ਨ ਤੋਂ ਬਾਅਦ ਦੇ ਵਿਕਟੋਰੀਆ ਦੇ ਉੱਤੇ ਜਿਹੜੇ ਪਏ ਨੇ ਉਸ ਨੂੰ ਲੈ ਕੇ ਇੱਕ ਨਵਾਂ ਸਕੈਂਡਲ ਸਾਹਮਣੇ ਆਇਆ। ਇਸ ਨੂੰ ਰੈੱਡ ਸ਼ਰਟ ਸਕੈਂਡਲ ਕਿਹਾ ਜਾ ਰਿਹਾ ਹੈ। ਕਿਹਾ ਗਿਆ ਹੈ ਕਿ 2014 ਦੀਆਂ ਇਲੈਕਸ਼ਨ ਦੇ ਵਿੱਚ ਪਾਰਲੀਮੈਂਟਰੀ ਸਟਾਫ ਨੂੰ ਜਿਹੜੀ ਲੇਬਰ ਪਾਰਟੀ ਸੀ ਉਸਦੇ ਹੱਕ ਦੇ ਵਿੱਚ ਇੱਕ ਕੈਂਪੇਨ ਕਰਨ ਦੇ ਲਈ ਤੇ ਪਾਰਲੀਮੈਂਟਰੀ ਰੂਲਸ ਨੂੰ ਬਰੀਚ ਕਰਨ ਦੇ ਲਈ
$388,000 ਟੈਕਸਪੇਅਰ ਦੀ ਜੇਬ ਦੇ ਵਿੱਚੋਂ ਜਿਹੜੇ ਸੀ ਉਹ ਖਰਚ ਕਰਨ ਦੇ ਲਈ ਦਿੱਤੇ ਗਏ ਸੀ। ਤੇ ਉਸ ਵਕਤ ਜਦੋਂ ਇੱਕ ਐਮ ਪੀ ਨੇ ਡੈਨੀਅਲ ਐਂਡਰਿਊਜ਼ ਨੂੰ ਜਿਹੜੇ ਕਿ ਵਿਰੋਧੀ ਧਿਰ ਦੇ ਵਿੱਚ ਸੀ ਉਹਨਾਂ ਨੂੰ ਚੈਲੇਂਜ ਕੀਤਾ ਸੀ ਤੇ ਕਿਹਾ ਸੀ ਕਿ ਤੁਸੀਂ ਚੋਣਾਂ ਜਿੱਤਣ ਦੇ ਲਈ ਕੁਝ ਵੀ ਕਰ ਰਹੇ ਹੋ, ਤਾਂ ਡੈਨੀਅਲ ਐਂਡਰਿਊਜ਼ ਨੇ ਅੰਗਰੇਜ਼ੀ ਚ ਕਿਹਾ ਸੀ ਡੂ ਯੂ ਵਾਂਟ ਟੂ ਵਿਨ ਐਨ ਇਲੈਕਸ਼ਨ ਔਰ ਨਾਟ, ਤੁਸੀਂ ਜਿੱਤਣਾ ਚਾਹੁੰਦੇ ਹੋ ਚੋਣਾਂ ਕਿ ਨਹੀਂ। ਹੁਣ ਜਦੋਂ 2022 ਦੇ ਵਿੱਚ ਇਸ ਦੀ ਇਨਕੁਆਇਰੀ ਪਹਿਲੀ ਵਾਰ ਸ਼ੁਰੂ ਹੋਈ ਤੇ ਡੈਨੀਅਲ ਐਂਡਰਿਊਜ਼ ਤੋਂ ਪੁੱਛਿਆ ਗਿਆ ਕਿ ਤੁਸੀਂ ਇਹ ਕਿਹਾ ਸੀ, ਤਾਂ ਉਹਨਾਂ ਕਿਹਾ ਕਿ ਮੈਂ ਐਸੀ ਭਾਸ਼ਾ ਦਾ ਇਸਤੇਮਾਲ ਹੀ ਨਹੀਂ ਕਰਦਾ, ਦੈਟਸ ਨਾਟ ਦੀ ਲੈਂਗੁਏਜ ਦੈਟ ਆਈ ਯੂਜ਼। ਹੁਣ ਇੱਕ ਹੋਰ ਇਸੇ ਮਾਮਲੇ ਦੇ ਵਿੱਚ ਰੈੱਡ ਸ਼ਰਟ ਜਿਹੜਾ ਸਕੈਂਡਲ ਹੈ ਇਸ ਦੇ ਵਿੱਚ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਡੈਨੀਅਲ ਐਂਡਰਿਊਜ਼ ਨੇ 2014 ਦੀਆਂ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਜਿਹੜਾ ਈਸਟ ਵੈਸਟ ਟਨਲ ਦਾ ਕੰਟਰੈਕਟ ਹੈ ਉਹਨੂੰ ਉਹ ਖਤਮ ਕਰ ਦੇਣਗੇ ਕਿਉਂਕਿ ਉਹ ਬੇਲੋੜਾ ਖਰਚਾ ਹੈ। ਤੇ ਈਸਟਰਨ ਫ੍ਰੀਵੇ ਤੇ ਸਿਟੀ ਲਿੰਕ ਜਿਹੜਾ ਫਲੈਮਿੰਗਟਨ ਦੇ ਵਿੱਚ ਹੈ ਉਹ ਵੀ ਟੈਕਸਪੇਅਰ ਦੀ ਜੇਬ ਦੇ ਉੱਤੇ ਬੋਝ ਪਾ ਰਿਹਾ। ਬਾਅਦ ਦੇ ਵਿੱਚ ਫਿਰ ਉਹਨਾਂ ਨੇ ਆਪ ਹੀ ਕੁਝ ਐਸੇ ਨਵੇਂ ਪ੍ਰੋਜੈਕਟ ਸ਼ੁਰੂ ਕਰ ਦਿੱਤੇ, ਬਲਕਿ ਇਹਨਾਂ ਹੀ ਸੜਕੀ ਪ੍ਰੋਜੈਕਟਾਂ ਦੇ ਲਈ ਲਗਭਗ $1.5 billion ਡੈਨੀਅਲ ਐਂਡਰਿਊਜ਼ ਨੇ ਦਿੱਤਾ। ਡੈਨੀਅਲ ਐਂਡਰਿਊ ਤੋਂ ਪਹਿਲਾਂ ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਡੈਨਿਸ ਨੈਪਥੀਨ ਹੁੰਦੇ ਸੀ। ਡੈਨਿਸ ਨੈਪਥੀਨ 2014 ਚ ਡੈਨੀਅਲ ਐਂਡਰਿਊ ਤੋਂ ਇਹ ਚੋਣ ਹਾਰਦੇ ਨੇ। ਨੈਪਥੀਨ ਨੇ ਰੈੱਡ ਸ਼ਰਟ ਸਕੈਂਡਲ ਦੇ ਵਿੱਚ ਇਨਕੁਆਇਰੀ ਦੇ ਅੱਗੇ ਸਾਹਮਣੇ ਆਉਂਦੇ ਆ ਬਹੁਤ ਸਾਰੇ ਖੁਲਾਸੇ ਕੀਤੇ ਨੇ, ਬਲਕਿ ਹੈਰਾਲਡ ਸਨ ਨਾਮ ਦੇ ਅਖਬਾਰ ਦੀ ਤਰਫ ਤੋਂ ਇਸ ਮਾਮਲੇ ਦੇ ਵਿੱਚ ਇੱਕ ਅਲੱਗ ਤੋਂ ਸੀਰੀਜ਼ ਵੀ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ। ਰੈੱਡ ਸ਼ਰਟ ਸਕੈਂਡਲ ਦੇ ਤਹਿਤ ਦੱਸਿਆ ਗਿਆ ਕਿ ਵਿਕਟੋਰੀਆ ਦੇ ਵਿੱਚ ਡੈਨੀਅਲ ਐਂਡਰਿਊ ਤੇ ਫਿਰ ਜਸਿੰਟਾ ਐਲਨ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਇਸ ਸੂਬੇ ਨੂੰ ਗੁਰਬਤ ਦੇ ਵੱਲ ਧੱਕਿਆ ਹੈ। ਨੈਪਥੀਨ ਨੇ ਦਾਅਵਾ ਕੀਤਾ ਕਿ ਮਾਰਚ 2013 ਤੋਂ ਦਸੰਬਰ 2014 ਦੇ ਦਰਮਿਆਨ ਉਹ ਜਦੋਂ ਪ੍ਰੀਮੀਅਰ ਸੀ ਉਸ ਵਕਤ ਸੂਬੇ ਦੀ ਹਾਲਤ ਕੈਸੀ ਸੀ, ਤੇ ਉਸ ਤੋਂ ਪਹਿਲਾਂ ਟੈਡ ਬਲੀਓ ਜਿਹੜੇ ਹੁੰਦੇ ਸੀ ਪ੍ਰੀਮੀਅਰ ਉਹਨਾਂ ਦੇ ਵਕਤ ਵੀ ਸੂਬੇ ਦੀ ਹਾਲਤ ਕੈਸੀ ਸੀ। ਦੱਸਿਆ ਗਿਆ ਕਿ ਨੈਪਥੀਨ ਦੇ ਵੇਲੇ ਵਿਕਟੋਰੀਆ ਦੇ ਸਿਰ ਦੇ ਉੱਤੇ $21 billion ਦਾ ਕਰਜ਼ਾ ਸੀ ਜੋ ਕਿ ਗਰੋਸ ਡੋਮੈਸਟਿਕ ਜਿਹੜਾ ਸਟੇਟ GSP ਹੁੰਦੀ ਹੈ ਗਰੋਸ ਸਟੇਟ ਪ੍ਰੋਡਕਟ ਉਹਦਾ ਲਗਭਗ 6% ਬਣਦਾ ਸੀ 5.9%। ਤੇ ਹੁਣ 2030 ਦੇ ਵਿੱਚ ਕਿਆਸ ਇਹ ਲਗਾਏ ਜਾ ਰਹੇ ਨੇ ਕਿ ਉਹ $21 billion ਜਿਹੜਾ ਕਰਜ਼ਾ ਸੀ ਵਿਕਟੋਰੀਆ ਦਾ ਉਹ ਵੱਧ ਕੇ $236 billion ਹੋ ਜਾਏਗਾ, ਯਾਨੀ ਕਿ ਗਰੋਸ ਸਟੇਟ ਪ੍ਰੋਡਕਟ ਦਾ ਲਗਭਗ 30% 6% ਤੋਂ ਕਿਤੇ ਜ਼ਿਆਦਾ। ਕਰਜ਼ ਸਮੇਂ ਦੇ ਨਾਲ ਵਧੇ ਹੈ, ਮਹਿੰਗਾਈ ਵਧੀ ਹੈ, ਇਹ ਗੱਲ ਤਾਂ ਸਮਝ ਆਉਂਦੀ ਹੈ, ਪਰ ਜਦੋਂ ਉਸਦੇ ਅਨੁਪਾਤ ਨੂੰ ਦੇਖਦੇ ਹਾਂ ਤਾਂ ਇਹ ਕਰਜ਼ ਬੇਲੋੜਾ ਜਾਪਦਾ। ਇਸ ਦੇ ਉੱਤੇ ਹੁਣ ਡੈਨੀਅਲ ਐਂਡਰਿਊਜ਼ ਚੰਗੇ ਫਸੇ ਹੋਏ ਦੱਸੇ ਗਏ ਨੇ। ਦੱਸ ਦਈਏ ਕਿ ਰੈੱਡ ਸ਼ਰਟ ਸਕੈਂਡਲ ਵਿਕਟੋਰੀਅਨ ਓਮਬਡਸਮੈਨ ਜਿਸਦੀ ਅਗਵਾਈ ਡੈਬਰਾ ਗਲਾਸ ਕਰ ਰਹੇ ਨੇ, ਉਹਨਾਂ ਨੇ ਸਾਲ 2018 ਦੇ ਵਿੱਚ ਪੜਤਾਲ ਕਰਨੀ ਸ਼ੁਰੂ ਕੀਤੀ ਸੀ। ਬਾਅਦ ਦੇ ਵਿੱਚ ਇਸ ਦੇ ਉੱਤੇ ਕੋਈ ਵੀ ਜਵਾਬਦੇਹੀਆਂ ਜਿਹੜੀਆਂ ਸਾਹਮਣੇ ਨਹੀਂ ਆ ਸਕੀਆਂ ਕਿਉਂਕਿ ਸੂਬੇ ਦੇ ਵਿੱਚ ਲੇਬਰ ਪਾਰਟੀ ਦੀ ਹੀ ਸਰਕਾਰ ਚੱਲਦੀ ਆ ਰਹੀ ਹੈ, ਤੇ ਉਸ ਤੋਂ ਬਾਅਦ ਜਸਿੰਟਾ ਐਲਨ ਦੀ ਸਰਕਾਰ ਆਈ ਉਸ ਦੇ ਵਿੱਚ ਵੀ ਐਸਾ ਕੀ ਹੋਇਆ ਕਿ ਇਸ ਰੈੱਡ ਸ਼ਰਟ ਸਕੈਂਡਲ ਦੇ ਕੋਈ ਵੀ ਸੁਰਾਗ ਬਾਹਰ ਨਹੀਂ ਆ ਸਕੇ ਕਿ ਲੇਬਰ ਪਾਰਟੀ ਨੇ ਵਾਕਈ ਸਾਲ 2014 ਦੇ ਵਿੱਚ ਚੋਣਾਂ ਜਿੱਤਣ ਦੇ ਲਈ $388,000 ਖਰਚ ਕਰਕੇ ਲੋਕਾਂ ਦੀ ਰਾਏ ਬਦਲਣ ਦੇ ਬਾਰੇ ਜਿਹੜਾ ਇੱਕ ਐਸਾ ਕਾਰਾ ਕੀਤਾ ਸੀ ਜਾਂ ਨਹੀਂ ਕੀਤਾ ਸੀ, ਜਾਂ ਉਸ ਤੋਂ ਬਾਅਦ ਜਦੋਂ ਸਰਕਾਰ ਆ ਗਈ ਤਾਂ ਕਿਹੜੇ ਕਿਹੜੇ ਪ੍ਰੋਜੈਕਟ ਸੀ ਜਿਨ੍ਹਾਂ ਦੇ ਚੱਲਦਿਆਂ ਸੂਬੇ ਦੇ ਸਿਰ ਦੇ ਉੱਤੇ ਬੋਝ ਵਧਿਆ, ਚਾਹੇ ਉਹ ਪਿਛਲੀ ਪ੍ਰੀਮੀਅਰ ਜਸਿੰਟਾ ਐਲਨ ਦੇ ਵੇਲੇ ਬਿਗ ਬਿਲਡ ਪ੍ਰੋਜੈਕਟ ਹੋਵੇ, ਚਾਹੇ ਈਸਟ ਵੈਸਟ ਦਾ ਲਿੰਕ ਜਿਹਦਾ ਖਰਚ ਪਹਿਲਾਂ $16 billion ਦੱਸਿਆ ਗਿਆ, ਬਾਅਦ ਚ ਜਦੋਂ ਪ੍ਰੋਜੈਕਟ ਸਿਰੇ ਚੜ੍ਹਨ ਲੱਗਿਆ ਤਾਂ $26 billion ਦੱਸ ਦਿੱਤਾ ਗਿਆ। ਠੀਕ ਇਸੇ ਤਰੀਕੇ ਦੇ ਨਾਲ ਸਬਅਰਬਨ ਰੇਲ ਲੂਪ ਦਾ ਪ੍ਰੋਜੈਕਟ ਜਿਹਦੇ ਤੇ $35 billion ਖਰਚ ਕੀਤੇ ਜਾ ਰਹੇ ਦੱਸੇ ਜਾ ਰਹੇ ਨੇ। ਹੁਣ ਇਸ ਦੇ ਵਿੱਚ ਵੀ ਇਹਦੇ ਨਾਲ ਜੁੜੀ ਹੋਈ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ SRL ਦੇ ਇੱਕ ਕੰਟਰੈਕਟਰ ਨੂੰ ਰਿਵਿਊ ਕਰਨ ਦੇ ਲਈ ਮੌਜੂਦਾ ਪ੍ਰੀਮੀਅਰ ਨੇ ਭੇਜ ਦਿੱਤਾ। ਬੈਨ ਕੈਰਲ ਇਹ ਨਹੀਂ ਚਾਹੁੰਦੇ ਕਿ ਉਹਨਾਂ ਦੀ ਜਿਹੜੀ ਅਗਲੇ 100-120 ਦਿਨਾਂ ਦੀ ਜਰਨੀ ਹੈ ਉਹਨੂੰ ਲੇਬਰ ਦੇ ਪਿਛਲੇ ਜਿਹੜੇ ਸਕੈਂਡਲ ਨੇ ਜਾਂ ਪਿਛਲੇ ਜਿਹੜੇ ਪ੍ਰੋਜੈਕਟ ਨੇ ਜਾਂ ਖਰਚੇ ਨੇ ਬੇਲੋੜੇ ਖਰਚੇ ਨੇ ਉਹ ਪ੍ਰਭਾਵਿਤ ਕਰਨ। ਬੈਨ ਕੈਰਲ ਨੇ $10 billion ਦਾ ਸਬਅਰਬਨ ਰੇਲ ਲੂਪ ਦਾ ਜਿਹੜਾ ਇੱਕ ਸੌਦਾ ਹੈ ਉਸ ਦੇ ਵਿੱਚ ਇੱਕ ਮੌਜੂਦਾ ਕੰਟਰੈਕਟਰ ਨੂੰ ਕੱਢ ਦਿੱਤਾ ਹੈ ਤੇ ਉਸਨੂੰ ਇੱਕ ਹੋਰ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਵਿੱਚ ਸ਼ਾਮਲ ਕਰ ਦਿੱਤਾ ਹੈ। ਇਹ ਵੀ ਹੈਰਾਲਸਨ ਦੀ ਖਬਰ ਹੈ। ਦੱਸ ਦਈਏ ਕਿ $5.3 billion ਦਾ ਇਹ ਕੰਟਰੈਕਟ ਸੀ ਜਿਹੜਾ ਫਿਲਹਾਲ ਹਟਾਇਆ ਗਿਆ, ਯਾਨੀ ਕਿ ਇਸ ਪ੍ਰੋਜੈਕਟ ਜਿਹਦੀ ਲਾਗਤ 2021 ਦੇ ਵਿੱਚ $34 billion ਦੱਸੀ ਗਈ ਸੀ, ਇਹ ਮਹਿਜ਼ 26 kilometers ਦਾ ਟੋਟਾ ਜਿਹੜਾ ਚਲਟਨਮ ਤੋਂ ਬੋਕਸਿਲ ਦੇ ਦਰਮਿਆਨ ਤਿਆਰ ਹੋ ਰਿਹਾ। ਵੈਸੇ ਪੂਰਾ ਦਾ ਪੂਰਾ ਪ੍ਰੋਜੈਕਟ ਜਿਹੜਾ ਉਹ 90 kilometers ਲੰਬਾ ਇੱਕ ਰੇਲ ਲਿੰਕ ਹੈ, ਰੇਲ ਲੂਪ ਹੈ, ਔਰ ਇਹਦੇ ਪੂਰੇ ਦੇ ਉੱਤੇ $200 billion ਤੋਂ ਵੀ ਜ਼ਿਆਦਾ ਖਰਚ ਆਉਣੇ ਨੇ, ਔਰ ਜਦੋਂ ਤੱਕ ਇਹ ਆਪਰੇਸ਼ਨਲ ਹੋਏਗਾ
ਇਹ ਸੁਣ ਕੇ ਸ਼ਾਇਦ ਤੁਸੀਂ ਹੈਰਾਨ ਹੋ ਜਾਵੋ, ਅਗਲੇ 50 ਸਾਲ ਹੋਰ ਲੱਗਣਗੇ ਜਿਸ ਦਿਨ ਆਖਰੀ ਵਾਰ ਵਿਕਟੋਰੀਆ ਦੀ ਸਰਕਾਰ ਨੇ ਕਿਹਾ ਕਿ ਹੁਣ ਸਬਅਰਬਨ ਰੇਲ ਲੂਪ ਪ੍ਰੋਜੈਕਟ ਜਿਹੜਾ ਸੀ 90 ਕਿਲੋਮੀਟਰ ਦਾ ਪੂਰਾ ਹੋ ਚੁੱਕਿਆ, ਟ੍ਰੇਨਾਂ ਚੱਲਣ ਲੱਗ ਪਈਆਂ ਨੇ, ਟਿਕਟਾਂ ਲਵੋ ਤੇ ਚੜ ਜਾਵੋ। ਯਾਨੀ ਅੱਜ ਤੋਂ 50 ਸਾਲ ਬਾਅਦ ਇਹ ਅਨਾਊਂਸਮੈਂਟ ਹੋਏਗੀ। ਇਹ ਅੱਜ ਦੀ ਤਰੀਕ ਦੇ ਵਿੱਚ ਸਰਕਾਰੀ ਐਸਟੀਮੇਟ ਅੰਦਾਜ਼ਾ ਦੱਸ ਰਹੇ ਨੇ ਤੇ ਅੱਜ ਦੀ ਤਰੀਕ ਦੇ ਵਿੱਚ ਜਿਹੜਾ $200 ਬਿਲੀਅਨ ਖਰਚ ਹੈ ਉਹ ਅਗਲੇ 50 ਸਾਲਾਂ ਦੇ ਵਿੱਚ ਚੱਲਦਿਆਂ ਚੱਲਦਿਆਂ ਹੋਰ ਵੀ ਜ਼ਿਆਦਾ ਵਧੇਗਾ। ਇਹਦੀ ਵੀ ਜਵਾਬਦੇਹੀ ਸਰਕਾਰ ਨੂੰ ਦੇਣੀ ਹੋਏਗੀ। ਖੈਰ, ਵਿਕਟੋਰੀਆ ਦੇ ਵਿੱਚ ਅਧਿਆਪਕਾਂ ਤੋਂ ਬਾਅਦ ਹੁਣ ਡਾਕਟਰਸ ਦੀ ਹੜਤਾਲ ਦੇ ਨਾਲ ਜੁੜੀ ਹੋਈ ਖਬਰ ਦੱਸ ਦਈਏ ਕਿ ਵਿਕਟੋਰੀਆ ਦੇ ਵਿੱਚ ਪਬਲਿਕ ਹਸਪੀਟਲਸ ਦੇ ਅੰਦਰ ਇੰਡਸਟਰੀਅਲ ਐਕਸ਼ਨ ਦੀ ਗੱਲ ਤੁਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 97% ਡਾਕਟਰਸ ਜਿਹੜੇ ਨੇ ਯੂਨੀਅਨ ਦੇ ਨਾਲ ਜੁੜੇ ਹੋਏ ਉਹਨਾਂ ਨੇ ਇਸ ਦੇ ਵਿੱਚ ਵੋਟ ਪਾਈ ਹੈ। ਹੁਣ ਬੈਨ ਕੈਰਲ ਦੀਆਂ ਮੁਸੀਬਤਾਂ ਹੋਰ ਜ਼ਿਆਦਾ ਵੱਧ ਗਈਆਂ ਨੇ ਕਿਉਂਕਿ ਚੋਣਾਂ ਤੋਂ ਠੀਕ ਪਹਿਲਾਂ ਟੀਚਰਸ ਦਾ ਜਿਹੜਾ ਪ੍ਰੋਟੈਸਟ ਸੀ ਉਹ, ਫਿਰ ਅਲਾਈਡ ਹੈਲਥ ਵਰਕਰ ਦਾ ਤੇ ਹੁਣ ਡਾਕਟਰਸ ਦਾ ਵੀ ਜਿਹੜਾ ਹੋ ਗਿਆ। ਆਸਟ੍ਰੇਲੀਅਨ ਸੈਲਰੀਡ ਮੈਡੀਕਲ ਆਫਿਸਰ ਫੈਡਰੇਸ਼ਨ ਦੀ ਤਰਫ ਤੋਂ ਕਿਹਾ ਗਿਆ ਕਿ ਉਹ ਅਗਲੇ ਇਹ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਜਾਂ ਮੈਡੀਕਲ ਫੈਸਿਲਿਟੀਜ਼ ਨੇ ਉਹਨਾਂ ਦੇ ਵਿੱਚ ਬਿਹਤਰ ਤਨਖਾਹਾਂ ਦੀ ਮੰਗ ਕਰ ਰਹੇ ਨੇ ਤੇ ਅਗਲੇ 4 ਸਾਲਾਂ ਦੇ ਵਿੱਚ 30% ਤਨਖਾਹ ਵਾਧੇ ਦੀ ਮੰਗ ਸਾਹਮਣੇ ਰੱਖ ਰਹੇ ਨੇ। ਇੱਧਰ ਸਿਡਨੀ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਸਾਊਥ ਵੈਸਟ ਇਲਾਕੇ ਦੇ ਵਿੱਚ 3 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਵਾਈਲੀ ਪਾਰਕ ਇਲਾਕੇ ਦੇ ਵਿੱਚ ਬੁੱਧਵਾਰ ਰਾਤ 9:45 ਦੇ ਆਸ ਪਾਸ ਐਮਰਜੈਂਸੀ ਸੇਵਾਵਾਂ ਨੂੰ ਸੱਦਿਆ ਗਿਆ। ਇਸ ਘਰ ਦੇ ਵਿੱਚ ਇੱਕ ਅੱਗ ਲੱਗ ਗਈ ਸੀ। ਇਹ ਇੱਕ ਗ੍ਰੈਨੀ ਫਲੈਟ ਪ੍ਰੋਪਰਟੀ ਸੀ। 20 ਦੇ ਕਰੀਬ ਦਮਕਲ ਕਰਮੀਆਂ ਨੇ 5 ਫਾਇਰ ਟਰੱਕਸ ਦੇ ਨਾਲ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਵਾਈਲੀ ਪਾਰਕ ਦੇ ਵਿੱਚ ਕੌਰਨੀਲੀਆ ਸਟਰੀਟ ਦੇ ਉੱਤੇ ਲੱਗੀ ਇਸ ਅੱਗ ਦੇ ਬਾਰੇ ਜਿਹੜਾ ਉਹ ਜਦੋਂ ਤੱਕ ਬੁਝਾਈਗੀ ਉਦੋਂ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਸੀ। ਸਮਾਂ ਮੁੱਕਦਾ ਚੱਲਿਆ ਪਰ ਜਾਣ ਤੋਂ ਪਹਿਲਾਂ ਕਾਮਨਵੈਲਥ ਖੇਡਾਂ ਦੀ ਖਬਰ ਵੀ ਸਾਂਝੀ ਕਰਦੇ ਚੱਲੀਏ ਤੁਹਾਡੇ ਨਾਲ। ਆਸਟ੍ਰੇਲੀਆ ਨੇ ਤਮਗਿਆਂ ਦਾ ਸੈਂਕੜਾ ਪੂਰਾ ਕਰ ਲਿਆ। 47 ਗੋਲਡ, 21 ਸਿਲਵਰ ਤੇ 35 ਸਿਲਵਰ ਮੈਡਲ ਦੇ ਨਾਲ ਆਸਟ੍ਰੇਲੀਆ ਨੇ ਕਾਮਨਵੈਲਥ ਖੇਡਾਂ ਦੇ ਵਿੱਚ 7ਵੇਂ ਦਿਨ ਦੇ ਮੁੱਕਣ ਤੱਕ 103 ਕੁੱਲ ਮੈਡਲ ਜਿਹੜੇ ਸੀ ਆਪਣੀ ਝੋਲੀ ਪਾ ਲਏ ਸੀ। ਕੈਨੇਡਾ ਨੇ 14 ਗੋਲਡ, 11 ਸਿਲਵਰ ਤੇ 14 ਬ੍ਰੋਂਜ਼ ਦੇ ਨਾਲ ਟੋਟਲ 39 ਮੈਡਲ ਆਪਣੀ ਝੋਲੀ ਪਾਏ ਨੇ। ਜਿਹੜਾ ਇੰਗਲੈਂਡ ਆ ਉਸਨੇ 12 ਗੋਲਡ, 27 ਸਿਲਵਰ, 17 ਬ੍ਰੋਂਜ਼ ਤੇ ਕੁੱਲ 56 ਮੈਡਲ ਤੇ ਹੋਸਟ ਕੰਟਰੀ ਸਕਾਟਲੈਂਡ ਨੇ 9 ਗੋਲਡ, 7 ਸਿਲਵਰ, 7 ਬ੍ਰੋਂਜ਼ ਦੇ ਨਾਲ ਕੁੱਲ 23 ਮੈਡਲ ਆਪਣੀ ਝੋਲੀ ਪਾਏ ਨੇ ਤੇ ਮੁਲਕ ਪਹਿਲੇ 4 ਸਥਾਨਾਂ ਦੇ ਉੱਤੇ ਨੇ। 5ਵੇਂ ਦੇ ਉੱਤੇ ਅਫਰੀਕੀ ਮੁਲਕ ਨਾਈਜੀਰੀਆ, 7 ਗੋਲਡ, 5 ਸਿਲਵਰ ਤੇ 2 ਜਿਹੜੇ ਬ੍ਰੋਂਜ਼ ਮੈਡਲ ਨਾਈਜੀਰੀਆ ਨੇ ਆਪਣੇ ਨਾਂ ਕੀਤੇ ਨੇ। ਭਾਰਤ 8ਵੇਂ ਨੰਬਰ ਤੇ ਹੈ, ਟੋਟਲ 15 ਮੈਡਲ ਨੇ ਭਾਰਤ ਦੇ ਕੋਲ। ਭਾਰਤ ਦੇ ਕੋਲ ਕੱਲ ਇੱਕ ਹੋਰ ਗੋਲਡ ਮੈਡਲ ਹੋਇਆ, 9 ਸਿਲਵਰ ਤੇ 3 ਬ੍ਰੋਂਜ਼ ਮੈਡਲ ਇਸ ਵਕਤ ਭਾਰਤ ਦੇ ਕੋਲ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਂਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
3: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
4: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਹੈ
3: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
5: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
3: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
6: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
3: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
7: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ

0: ਵਿੱਚ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੇਡੀ ਸੈਟ ਫੋਰਡ
1: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ ਸਭ ਖੋਲ ਦੇ ਲੰਘ ਜਾਂਦੇ ਨੇ
2: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
2: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
1: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
2: ਰਿਲੀਜ਼ਿੰਗ ਔਨ 31 ਜੁਲਾਈ
1: ਦੱਸੋ
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ
4: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ
0: ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
5: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ
6: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
5: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 04-99-25-35-45 ਤੇ
7: ਬਿਜ਼ਨਸ ਚਲਾਉਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
5: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
6: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
5: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
7: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
5: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
8: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
5: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।